ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸੁਵੀਰ ਨੇ ਰਿਕੁਐਸਟ ਮੈਨੂੰ ਭੇਜੀ ਸੀ ਇੰਸਟਾਗ੍ਰਾਮ ਤੇ। ਵਧੀਆ ਯਾਰ, ਤੁਸੀਂ ਦੇਖੋ ਲੱਭ ਹੀ ਲੈਂਦੇ ਹੋ ਕੁਛ ਨਾ ਕੁਛ ਆਪਣੀ ਗੱਲਬਾਤ ਦੇ ਨਾਲ ਜੁੜਿਆ ਹੋਇਆ, ਤੇ ਵੀਰ ਦਾ ਨਾਂ ਵੀ ਲੈ ਦੀ ਯਾਰ, ਗੁਰਦੀਪ ਪੁਰਬਾ। ਪੁਰਬਾ ਸਾਹਿਬ ਥੈਂਕ ਯੂ, ਤੁਸੀਂ ਗਾਣਾ ਰਿਕੁਐਸਟ ਕੀਤਾ ਤੇ ਉਮੀਦ ਹੈ ਕਿ ਤੁਸੀਂ ਆਪਣੀ ਹੀ ਰਿਕੁਐਸਟ ਨੂੰ ਖੂਬ ਇੰਜੋਏ ਕੀਤਾ ਹੋਵੇਗਾ। 905-673-3337 ਫੋਨ ਨੰਬਰ ਹੈ ਆਪਣਾ ਸਾਰਿਆਂ ਦਾ, ਸਿਰਫ ਮੇਰਾ ਨਹੀਂ ਤੁਹਾਡਾ ਵੀ ਨਾਲ ਹੀ ਆ। ਸੋ ਨਾਲ ਦੀ ਨਾਲ ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇ ਦੀ, SS ਲੋਨ ਕੇਅਰ ਵਾਲਿਆਂ ਦੀ ਨਵਾਂ ਘਾਹ ਲਗਵਾਉਣਾ, ਘਾਹ ਕਟਵਾਉਣ ਦੇ ਲਈ ਟੀਮ ਹਾਇਰ ਕਰਨੀ ਹੈ ਵਧੀਆ, ਤਾਂ SS ਲੋਨ ਕੇਅਰ 4376-5519-84 4376551984 4376551984 'ਤੇ ਫੋਨ ਤੁਸੀਂ ਘੁਮਾ ਸਕਦੇ ਹੋ ਅਤੇ ਇਹਨਾਂ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ। ਉਸ ਤੋਂ ਇਲਾਵਾ ਤੁਹਾਨੂੰ ਅਸੀਂ ਰਾਜਵੰਤ ਦਾ ਨੰਬਰ ਦਿੰਦੇ ਹੁੰਦੇ ਹਾਂ, ਰਾਜਵੰਤ ਕੌਰ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਨੇ ਆਪਣੇ। ਰਾਜਵੰਤ ਸਾਰਾ ਕੰਮ ਕਰਦੇ ਆ, ਤੁਹਾਨੂੰ ਕੋਈ ਸ਼ੋਪ ਰਾਊਂਡ ਕਰਨ ਦੀ ਲੋੜ ਹੀ ਹੈ, ਕਰਨਗੇ ਸ਼ੋਪ ਰਾਊਂਡ। 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਅਤੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ 'ਚ। ਰਾਜਵੰਤ ਕੌਰ, ਰਾਜਵੰਤ ਕੌਰ, ਰਾਜਵੰਤ ਕੌਰ 6476744735 'ਤੇ ਤੁਸੀਂ ਰਾਜਵੰਤ ਕੌਰ ਜੀ ਦੇ ਨਾਲ ਜ਼ਰੂਰ ਗੱਲਬਾਤ ਕਰੋ ਅਤੇ ਰਾਜਵੰਤ ਜੀ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਹੈ ਆਪਣਾ 905-673-3337 905-673-3337 ਆਪਣਾ ਫੋਨ ਨੰਬਰ ਹੈ। ਇੱਕ ਨਾ ਮੈਸੇਜ ਆਪਾਂ ਲਵਾਨਾ ਵੈਲਨੈਸ ਸਪਾ ਦਾ ਦਿੰਦੇ ਹੁੰਦੇ ਹਾਂ, ਹਾਈਡਰਾ ਫੇਸ਼ੀਅਲ ਕਰਵਾਉਣੀ ਹੈ ਲਵਾਨਾ ਵੈਲਨੈਸ ਸਪਾ, ਤੁਸੀਂ ਅਗਰ ਬਾਡੀ ਲੇਜ਼ਰ ਹੇਅਰ ਰਿਮੂਵਲ ਕਰਵਾਉਣਾ ਤਾਂ ਵੀ ਲਵਾਨਾ ਵੈਲਨੈਸ ਸਪਾ। ਸੋ ਲਵਾਨਾ ਵੈਲਨੈਸ ਸਪਾ 'ਤੇ ਜਾਓਗੇ, ਹਾਈਡਰਾ ਫੇਸ਼ੀਅਲ 150 ਵਾਲਾ 130 ਦੇ ਵਿੱਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ 'ਤੇ 200 'ਚ, ਵੈਕਸਿੰਗ 120 ਦੀ ਥਾਂ 'ਤੇ 100 'ਚ, ਅੰਡਰ ਆਰਮ ਫੇਸ਼ੀਅਲ ਵੀ ਸਪੈਸ਼ਲ ਕਰ ਰਹੇ ਆ $60 ਦੀ ਥਾਂ 'ਤੇ $50 'ਚ। ਇਹਨਾਂ ਕੋਲ ਬਹੁਤ ਵਧੀਆ RMT ਨੇ, ਜੇ ਬਿਲਿੰਗ ਕਰਨੀ ਇੰਸ਼ੋਰੈਂਸ ਕੰਪਨੀ ਨੂੰ ਤਾਂ ਮਸਾਜ ਕਰਵਾਓ, ਸਾਇਟਿਕਾ ਬੈਕ ਪੇਨ ਸਪੈਸ਼ਲ ਟ੍ਰੀਟ ਕਰਦੇ ਆ, ਸਰਵਾਈਕਲ ਇਸ਼ੂ ਹੈ, ਏਅਰਪੋਰਟ ਸਟੀਲਸ, ਲਵਾਨਾ ਵੈਲਨੈਸ ਸਪਾ 341 ਪਾਰਕ ਹਰਸਟ ਸਕੁਏਅਰ, ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਐਂਡ ਸਟੀਲਸ। ਅਪੋਇੰਟਮੈਂਟ ਬੁੱਕ ਕਰਨੀ ਹੈ ਤਾਂ 416-881-5385 416-881-5385 416-881-5385 ਲਵਾਨਾ

0: ਵੈਲਨੈਸ ਸਪਾ ਤੇ ਤੁਸੀਂ ਮਾਰੋ ਗੇੜਾ ਤੇ ਵਧੀਆ ਟੌਪ ਟੌਪ ਟੌਪ ਦੀਆਂ ਡੀਲਾਂ ਲਓ। ਤੁਹਾਨੂੰ ਜਾਣਕਾਰੀ ਅਸੀਂ ਦੇ ਹੀ ਰਹੇ ਹਾਂ ਕਿ ਤੁਹਾਡੇ ਆਪਣੇ ਸ਼ਹਿਰ ਜੈਸਮਿਨ ਜੈਸਮਿਨ ਸੈਨਲੈਸ ਸਾਰੀ ਆ। ਸੋ ਜੈਸਮਿਨ ਸੈਨਲੈਸ ਦਾ ਸ਼ੋ 8 ਅਗਸਤ, ਰਹਿ ਗਏ 3 ਹਫ਼ਤੇ ਬਈ, ਅਤੇ ਮੈਂ ਕਹਿੰਦਾ ਧਮਾਕੇਦਾਰ ਸ਼ੋ ਹੋਊਗਾ ਜੈਸਮਿਨ ਦਾ। ਟਿਕਟਾਂ ਲੈਣੀਆਂ ਹੈਰੀਟੇਜ ਸਾਊਂਡਸ ਡੋਟ ਸੀ ਏ ਸੀ ਏ ਸੈਂਟਰ ਗਰਾਊਂਡਸ ਕੈਨੇਡੀ ਮੇਫੀਡ ਦੇ ਨਾਲ। ਬਹੁਤ ਯਾਰ ਹਾਈ ਫਾਈ ਸੈਟਅਪ ਹੋਊਗਾ। ਜੈਸਮਿਨ ਆ ਰਹੀ ਹੈ ਯਾਰ, ਕੋਈ ਨਿੱਕੀ ਮੋਟੀ ਗੱਲ ਥੋੜ੍ਹਾ ਹੈ। ਸੋ ਤੁਸੀਂ ਆਪਣੀ ਆਪਣੀ ਟਿਕਟਾਂ ਲੈ ਲਓ। ਜਨਰਲ ਐਡਮਿਸ਼ਨ ਵੀ ਆਈ ਪੀ ਵੀ ਵੀ ਆਈ ਪੀ, ਫਰੈਂਡਸ ਪੈਕ 25 ਜਣੇ ਨੇ ਟਿਕਟਾਂ ਲੈਣੀਆਂ ਤਾਂ ਫਰੈਂਡਸ ਪੈਕ ਹੈ, 50 ਜਣੇ ਨੇ ਟਿਕਟਾਂ ਲੈਣੀਆਂ ਤਾਂ ਗਰੁੱਪ ਪੈਕ ਹੈ। ਸੋ ਟਿਕਟਾਂ ਆਪਣੀਆਂ ਜ਼ਰੂਰ ਲਓ ਹੈਰੀਟੇਜ ਸਾਊਂਡਸ ਡੋਟ ਸੀ ਏ। ਸੋ ਭਾਜੀ ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ, ਭਾਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਇਸ ਵੀਕਐਂਡ ਫਰਾਈਡੇ ਸੈਟਰਡੇ ਸੰਡੇ ਐਨਵਰਸਰੀ ਸੇਲ ਲੱਗਣ ਜਾ ਰਹੀ ਹੈ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਲੋਐਸਟ ਪ੍ਰਾਈਸ ਮਿਲਣੀ ਆ। ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਆ, ਪਾਵਰ ਰਿਕਲਾਈਨਰ ਚਾਹੀਦੇ ਨੇ, ਮਸਾਜਰ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰ ਚਾਹੀਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਐਸਪ੍ਰੈਸੋ ਕਲਰ ਦੇ ਵਿੱਚ, ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, ਚੇਅਰਾਂ ਦੇ ਉੱਪਰ ਲੈਦਰ ਲੱਗੀ ਹੋਈ ਹੈ, ਜਿਹਦੀ ਰੈਗੂਲਰ ਕੀਮਤ 1299 ਸੀ, ਪਰ ਐਨਵਰਸਰੀ ਸਪੈਸ਼ਲ ਇਸ ਵੀਕਐਂਡ ਤੇ ਫਰਾਈਡੇ ਸੈਟਰਡੇ ਸੰਡੇ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਸਿਰਫ 399 ਦਾ, ਜੀ ਹਾਂ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ 399 ਦਾ, ਤੇ ਨਾਲ ਏਅਰ ਫਰਾਇਰ, ਏਅਰ ਫਰਾਇਰ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਨੇ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ ਨਵੀ ਬਾਜੀ।
0: ਵਾਹ ਵੀ ਵਾਹ, ਕੀ ਬਾਤ ਹੈ, ਐਨਵਰਸਰੀ ਸੇਲ ਲਈ ਹੋ ਟੂ ਕੈਮ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਵਾਹ ਬਈ ਵਾਹ, ਕਿਆ ਬਾਤ ਹੈ, ਜ਼ਰੂਰ। ਸੋ ਪ੍ਰੋਗਰਾਮ ਪੰਜਾਬੀ ਦਾ ਜੈਸਮਿਨ ਦਾ ਲਈ ਕੋਈ ਗਾਣਾ ਨਹੀਂ, ਤੁਹਾਡੇ ਲਈ ਹੋਰ ਵੀ ਲਾਉਂਦੇ ਇੱਕ। ਪਹਿਲਾਂ ਤੁਹਾਨੂੰ ਇੱਕ ਮੈਂ ਕੁਇਕ ਜਿਹਾ ਮੈਸੇਜ ਤੇ ਫਿਰ ਗਾਣਾ ਲਾਉਂਦੇ ਹਾਂ। TSC ਕੰਸਟਰਕਸ਼ਨ, ਵਾਹ, TSC ਕੰਸਟਰਕਸ਼ਨ ਨੂੰ ਯਾਦ ਰੱਖੋ। ਡਰਾਈਵੇ ਬਣਵਾਉਣਾ, ਬੈਕਹੈਡ ਪੱਕੀ ਕਰਵਾਉਣੀ ਹੈ, ਮੈਂ ਖੁਦ ਇਹਨਾਂ ਤੋਂ ਕੰਮ ਕਰਵਾਇਆ TSC ਕੰਸਟਰਕਸ਼ਨ ਦੇ ਤਲਵਿੰਦਰ ਬਾਈ ਜੀ, ਅਤੇ ਮੈਂ ਦਿਲੋਂ ਕਹਿ ਰਿਹਾ ਯਾਰ ਇੰਨੀ ਟੌਪ ਦੀ ਜੌਬ। ਕਹਿੰਦੇ ਹੁੰਦੇ ਨਾ ਕਿ ਚੁਣ ਚੁਣ ਕੇ ਪੱਥਰ ਲਾਉਂਦੇ ਆ ਇਹ। ਸੋ TSC ਕੰਸਟਰਕਸ਼ਨ 416-930-4238 ਕੰਸਟਰਕਸ਼ਨ ਦੀ ਟੀਮ ਦੇ ਨਾਲ ਸੰਪਰਕ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਜਲਦੀ ਤੋਂ ਜਲਦੀ ਕਰ ਲਵੋ ਬਈ।

0: ਭਾਬੀ ਵਾਸੂ ticketmaster.ca ਤੇ ਜਾਓ ਤੇ ਟਿਕਟਾਂ ਲਓ, ਕਿਉਂਕਿ ਕਮਲ ਹੀਰ ਮਨਮੋਹਨ ਵਾਰਸ ਸੰਤਾਰ 25 ਜੁਲਾਈ ਨੂੰ ਲਾਈਵ ਆ ਰਹੇ ਆ। 25 ਜੁਲਾਈ ਨੂੰ ਕਮਲ ਹੀਰ ਮਨਮੋਹਨ ਵਾਰਸ ਤੇ ਸੰਗਤਾਰ 25 ਜੁਲਾਈ ਨੂੰ ticketmaster.ca ਤੋਂ ਟਿਕਟਾਂ ਲੈ ਲਓ, ticketmaster.ca ਐਂਡ ਟਾਈਪ ਕਰ ਲਿਓ ਤੇ ਬਹੁਤ ਹੀ ਕਮਾਲ ਦਾ ਬੜਾ ਸ਼ਾਨਦਾਰ ਵੈਨਿਊ ਹੈ ticketmaster.ca ਤੇ ਤੁਸੀਂ ਆਪਣੀਆਂ ਟਿਕਟਾਂ ਲੈ ਸਕਦੇ ਹੋ। ਸੋ ਪ੍ਰੋਗਰਾਮ ਹੈ ਪੰਜਾਬੀ ਨਾ ਤੇ ਨੰਬਰ ਹੈ ਆਪਣਾ 9056733905 6733333377 ਦੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ ਅਤੇ ਗੱਲਾਂ ਬਾਤਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਖੂਬ ਇੰਜੋਏ ਵੀ ਕਰ ਰਹੇ ਹੋ। 9056733337 ਅਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਵਿਲ ਬੀ ਰਾਈਟ ਬੈਕ ਅਤੇ ਕੰਟੀਨਿਊ ਕਰਦੇ ਹਾਂ।
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: This is AM 530, CHLO AM, an Evanoff communication station serving Brampton, Mississauga, Toronto, the GTA, and the world at am530.ca.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਹਰ ਤਰ੍ਹਾਂ ਦੀ ਫਸਟ ਸੈਕਿੰਡ ਜਾਂ ਥਰਡ ਮੋਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-3487 ਬੈਸਟ ਰੇਟਸ ਝਟਪਟ ਸਰਵਿਸ ਲਈ ਮਨੀਸ਼ 416-317-3487
1: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ ਖੂਬਸੂਰਤ ਸ਼ਾਮ ਔਰ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ।

0: ਸੋ ਬਿਲਕੁਲ ਜੀ, ਬੜੀ ਖੂਬਸੂਰਤ ਸ਼ਾਮ ਦੇ ਵਿੱਚ ਇੱਕ ਵਾਰ ਫਿਰ ਜੁੜ ਚੁੱਕੇ ਹਾਂ ਜੀ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 9 ਵਜੇ ਤੱਕ ਬਣੇ ਰਹਿਣਾ। 8:45 ਤੇ ਖਬਰਾਂ ਲੈ ਕੇ ਸੁਦੀਪ ਸਿੰਘ ਢਿੱਲੋਂ ਤੁਹਾਡਾ ਜੁੜਨਗੇ, ਉਸ ਤੋਂ ਬਾਅਦ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਨਾਲ ਤੁਸੀਂ ਉਡਾਨ ਭਰੋਗੇ ਔਰ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਸਟੂਡੀਓ ਦੇ ਵਿੱਚ ਸਰਾਸ਼ ਨਾਗਪਾਲ ਜੀ ਜੁੜ ਚੁੱਕੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ 2 ਲਾਈਨਾਂ ਹੋਰ ਹੋ ਜਾਣਾ। ਜੀ ਸਤਿ ਸ਼੍ਰੀ ਅਕਾਲ ਜੀ ਕਰਨ ਵੀਰ ਜੀ, ਤੁਸੀਂ ਆਉਣੇ ਰਹੋ।
1: ਕੀ ਹਾਲ ਹੈ ਭਾਜੀ?
0: ਚੜ੍ਹਦੀ ਕਲਾ ਭਾਜੀ, ਤੁਸੀਂ ਠੀਕ ਠਾਕ, ਤੁਸੀਂ ਸੁਣਾਓ?
1: ਵਧੀਆ ਵਧੀਆ। ਅੱਛਾ ਭਾਜੀ, ਆਪਣਾ ਮੈਨੂੰ ਨਵੀਂ ਭਾਈ ਦਾ ਨੰਬਰ ਦਿਓਗੇ ਯਾਰ, ਮੈਂ ਕੋਈ ਗੱਲ ਕਰਨੀ ਸੀਗੀ।
0: ਜੀ ਮੈਂ ਪ੍ਰੋਗਰਾਮ ਤੋਂ ਬਾਅਦ ਦੇ ਸਕਦਾ ਹਾਂ?
1: ਚਲੋ ਕੋਈ ਗੱਲ
0: ਨਹੀਂ, ਬਹੁਤ ਸ਼ੁਕਰੀਆ ਜੀ, ਥੈਂਕ ਯੂ। ਜਾਂ ਤੁਸੀਂ ਮੈਨੂੰ ਆਫ ਦਾ ਏਅਰ ਕਾਲ ਕਰ ਲਓ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
1: ਚਲੋ
0: ਔਰ ਸਾਡੇ ਨਾਲ ਨਾਗਪਾਲ ਸਰ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਜੁੜ ਚੁੱਕੇ ਨੇ। ਨਾਗਪਾਲ ਸਰ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ, ਕੀ ਹਾਲ ਚਾਲ?
2: ਥੈਂਕ ਯੂ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਤੁਸੀਂ ਦੱਸੋ ਜੀ।
0: ਬਸ ਜੀ ਘੈਂਟ ਆ ਸਭ ਕੁਝ, ਤੁਸੀਂ ਆ ਗਏ, ਹੋਰ ਘੈਂਟ ਹੋ ਜਾਣਾ ਕਿਉਂਕਿ ਤੁਸੀਂ ਜਦੋਂ ਵੀ ਆਉਂਦੇ ਹੋ ਪਰ ਥੋੜ੍ਹੇ ਜਿਹੇ ਸਾਡੇ ਕੰਨ ਉੱਪਰ ਹੋ ਜਾਂਦੇ ਆ ਕਿਉਂਕਿ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਕਿ ਅਵੇਅਰਨੈਸ ਦੇ ਮੈਸੇਜ ਦਿੰਦੇ ਹੋ ਕਿ ਸਕਿੱਲ ਡਿਵੈਲਪ ਕਰਨਾ ਔਰ ਜਿਹੜੀ ਗ੍ਰਾਂਟਸ ਗਵਰਨਮੈਂਟ ਵੱਲੋਂ ਮਿਲਦੀ ਹੈ ਅਤੇ ਕਿਉਂ ਨਾ ਲਈ ਜਾਵੇ ਫਿਰ। ਸੋ ਨਾਲ ਦੀ ਨਾਲ ਨਾਗਪਾਲ ਸਰ, ਇਹ ਜੋ ਕੋਰਸ ਆ ਇਹ ਸੌਖੇ ਕੋਰਸ ਆ ਜਾਂ ਇਹ ਨਾ ਹੋਵੇ ਕਿ ਕੋਰਸ ਹੋਣ ਹੀ ਨਾ ਸਾਡੇ ਤੋਂ ਅਤੇ ਬਾਅਦ ਵਿੱਚ ਉਹ ਤੁਹਾਨੂੰ ਤੁਸੀਂ ਸਮਝ ਸਕਦੇ ਹੋ ਕਿ ਸਕਿੱਲ ਦੇ ਕੋਰਸ ਆਪਾਂ ਜਦੋਂ ਸਕਿੱਲ ਡਿਵੈਲਪ ਦੇ ਕੋਰਸ ਕਹਿੰਦੇ ਹਾਂ ਅਤੇ ਸਕਿੱਲ ਦੇ ਕੋਰਸ ਫੰਡਡ ਹੁੰਦੇ ਆ ਕਿ ਜੇ ਸਾਡੇ ਤੋਂ ਕੱਲ੍ਹ ਨੂੰ ਅਸੀਂ ਫੇਲ ਹੋ ਜਾਈਏ ਅਤੇ ਉਹਦੇ ਵਿੱਚ ਸਾਨੂੰ ਵਾਪਸ ਕਰਨੇ ਪੈਣੇ ਹੋ ਫਿਰ ਗ੍ਰਾਂਟਸ?
2: ਬੜਾ ਅੱਛਾ ਕੁਐਸਚਨ ਹੈ ਜੀ, ਐਂਡ ਦੈਨ ਇਸਮੇਂ ਲਾਈਕ ਇਹ ਕਹਤੇ ਹੈ ਇਸਕਾ ਕੋਈ ਸਾਈਡ ਇਫੈਕਟ ਨਹੀਂ ਹੈ। ਮਤਲਬ ਹਮ ਵਹੀਂ ਪੇ ਕਾਮ ਕਰਤੇ ਹੈ ਜਹਾਂ ਪੇ ਆਪ ਆਸਾਨੀ ਸੇ ਪਾਸ ਹੋ ਜਾਏਂਗੇ, ਆਨਲਾਈਨ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ ਔਰ ਗਵਰਨਮੈਂਟ ਫੰਡਡ ਹੈ, ਗਵਰਨਮੈਂਟ ਹੀ ਫੀਸ ਪੇ ਕਰ ਰਹੀ ਹੈ ਔਰ ਆਪਕੋ ਅਲੱਗ ਸੇ ਲਿਵਿੰਗ ਐਕਸਪੈਂਸਿਸ ਕੇ ਲਈ ਫੰਡਿੰਗ 30 to 100,000 dollars ਕੀ ਦੇਤੀ ਹੈ। ਆਪ ਅਗਰ ਆ ਕੇ ਜ਼ਿੱਦ ਕਰੇਂਗੇ ਜੀ ਯਹੀ ਕੋਰਸ ਕਰਨਾ ਹੈ ਕਰਾਓ, ਹਮ ਹੱਥ ਖੜੇ ਕਰ ਦੇਂਗੇ ਕਹੀਂ ਔਰ ਸੇ ਕਰ ਲੋ, ਕਿਉਂ ਆਪ ਫੇਲ ਹੋ ਜਾਓਗੇ ਵਹਾਂ ਪੇ। ਇਸ ਲਈ ਹਮ ਤੋ ਵਹਾਂ ਪੇ ਜਹਾਂ ਪੇ ਐਂਡ ਟੂ ਐਂਡ ਹਮੇ ਪਤਾ ਹੈ ਕੈਸਾ ਕਾਮ ਹੈ ਵਹੀਂ ਹਮ ਕਾਮ ਕਰਤੇ ਹੈ। ਆਪ ਪੇ ਐਕਸਪੈਰੀਮੈਂਟ ਨਹੀਂ ਕਰਤੇ, 8 ਸਾਲ ਹੋ ਗਏ ਹੈ ਐਂਡ ਹਮਾਰੇ ਲਈ ਕਲਾਇੰਟ ਸੈਟਿਸਫੈਕਸ਼ਨ ਸਭ ਤੋਂ ਉੱਪਰ ਰਦਰ ਦੈਨ ਪੈਸਾ ਕਮਾਉਣਾ।
0: ਮੰਨ ਲਓ ਜਦੋਂ ਤੁਸੀਂ ਨਾਗਪਾਲ ਸਰ ਇਹ ਕਹਿੰਦੇ ਹੋ ਕਿ ਤੁਸੀਂ ਚਾਹੇ 50 ਦਿਓ, ਚਾਹੇ 60 ਦਿਓ, ਚਾਹੇ 70 ਦਿਓ, ਤੇ ਫਿਰ ਵੀ ਕੀ 70 ਸਾਲ ਦਾ ਬੰਦਾ ਤੁਹਾਨੂੰ ਪੈਨਸ਼ਨ ਤੇ ਹੁੰਦਾ? ਸੋ ਕੀ ਪੈਨਸ਼ਨ ਤੇ ਜਿਹੜਾ ਬੰਦਾ ਹੈ ਕਿ ਉਹ ਵੀ ਐਲੀਜੀਬਲ ਆ?
2: ਬਿਲਕੁਲ ਜੀ ਐਲੀਜੀਬਲ ਹੈ, ਅੱਜ ਹੀ ਮੈਨੂੰ ਮੈਸੇਜ ਆਇਆ। ਅੱਛਾ ਕੁਐਸਚਨ ਹੈ ਐਂਡ ਲਾਈਕ ਮੰਨ ਕੇ ਚੱਲੇ ਅੱਜ ਹੀ ਮੈਸੇਜ ਆਇਆ, 62 ਇਅਰਸ ਕੀ ਏਜ ਹੈ ਉਨਕੀ
0: ਜੀ,
2: ਕਹਤੇ ਅਬ ਮੈਂ ਕੋਰਸ ਕਰ ਰਹਾ ਹੂੰ, ਪੈਨਸ਼ਨ ਅਪਲਾਈ ਕਰ ਸਕਤਾ ਹੂੰ? ਮੈਨੇ ਕਹੀ ਯੈਸ ਕਰ ਸਕਤੇ ਹੋ, ਇਹ ਤਜੁਰਬਾ ਹੀ ਹੋਤਾ ਹੈ, ਬਾਕੀ ਆਪ ਸਰਵਿਸ ਕੈਨੇਡਾ ਕੋ ਕਾਲ ਕਰਕੇ ਪੁੱਛ ਸਕਤੇ ਹੈ। ਯੂ ਕੈਨ ਡੂ ਬੋਥ ਥਿੰਗਸ ਐਟ ਵਨ ਟਾਈਮ, ਯੂ ਕੈਨ ਅਪਲਾਈ ਪੈਨਸ਼ਨ, ਆਪ ਪੈਨਸ਼ਨ ਪੇ ਹੋ ਵੀ ਸਕਤੇ ਹੈ ਔਰ ਸਕਿੱਲ ਵੀ ਹਾਸਿਲ ਕਰ ਸਕਤੇ ਹੈ, ਸਾਥ ਮੇਂ 30 to 100,000 ਦੀ ਫੰਡਿੰਗ ਆਪਣੇ ਅਕਾਊਂਟ ਮੇਂ ਹਾਸਿਲ ਕਰ ਸਕਤੇ ਹੈ, ਜਿਸਕਾ ਮੇਜਰ ਪੋਰਸ਼ਨ ਆਜ ਕੀ ਰੇਟ ਮੇਂ ਗ੍ਰਾਂਟਸ ਹੈ ਕੈਨੇਡਾ ਤੱਕ। ਇਸਕੇ ਬਾਅਦ ਆਏਂਗੇ ਤੋ ਮਤ ਕਹਿਣਾ ਤਬ ਸੁਣਾ ਥਾ, ਕਿਉਂਕਿ ਤਬ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਹਮਾਰੇ ਹੱਥ ਮੇਂ ਨਹੀਂ ਹੈ, ਅੱਜ ਫੇਵਰੇਬਲ ਹੈ ਕੰਡੀਸ਼ਨ ਤੋ ਹੈ, ਕੱਲ ਨਹੀਂ ਹੈ ਤੋ ਨਹੀਂ ਹੈ। ਇਸ ਲਈ ਕਾਲ ਕਰੇਂ, ਅਸੈਸਮੈਂਟ ਕਰਾਏ, ਕਾਲ ਆਪ ਹਮੇਂ ਅਭੀ ਵੀ ਕਰ ਸਕਤੇ ਹੈ ਐਂਡ ਦੈਨ ਕੁਛ ਹਿਡਨ ਨਹੀਂ ਹੈ ਇਸਕੇ ਅੰਦਰ।
0: 9056634 ਨਾਲ ਦੀ ਨਾਲ ਆਪਾਂ ਨੰਬਰ ਵੀ ਦੇ ਚੱਲੀਏ ਕਿਉਂਕਿ ਜਦੋਂ ਆਪਾਂ ਗ੍ਰਾਂਟਸ ਦੀ ਗੱਲ ਕਰ ਰਹੇ ਨਾਗਪਾਲ ਸਰ, ਕੀ ਜੇ ਹੁਣੇ ਸਰੋਤੇ ਕਾਲ ਕਰਨ ਹੁਣੇ ਵੀ ਕਾਲ ਤੁਸੀਂ ਚੱਕ ਲਓਗੇ?
2: ਬਿਲਕੁਲ ਜੀ ਬਿਲਕੁਲ ਜੀ, ਹਮਾਰਾ ਸਟਾਫ ਰੈਡੀ ਹੈ ਜੀ, 7 ਬੰਦੋਂ ਕਾ ਸਟਾਫ ਹੈ, ਪ੍ਰੋਪਰ ਆਫਿਸ ਹੈ, ਕੋਈ ਕੁੰਡੀ ਨਹੀਂ ਹੈ ਇਸਕੇ ਅੰਦਰ ਐਂਡ ਦੈਨ ਆਫਿਸ ਵੀ ਆਪ ਹਮਾਰੇ ਕੱਲ ਆ ਸਕਤੇ, 218 ਐਕਸਪਰਟ ਬੁਲੇਵਾਰਡ ਪੇ, ਹਰਿੰਟਾਰੀ ਡੈਰੀ ਪੇ ਪ੍ਰੋਮਿਨੈਂਟ।
0: ਤੁਸੀਂ ਪੰਜਾਬੀ ਸਿੱਖ ਗਏ ਹੋ, ਕੀ ਕਹਿੰਦੇ ਸੀ, ਕੁੰਡੀ ਕੇ ਕੁੰਡੀ?
2: ਕੁੰਡੀ ਕਹਤੇ ਯਾਰ, ਪਤਾ ਨਹੀਂ,
0: ਕੁੰਡੀ ਹੁੰਦੀ ਵੈਸੇ ਜਿਹਦੇ ਨਾਲ ਮੱਛੀ ਫੜੀ ਜਾਂਦੀ ਹੈ। ਸੋ ਨਾਲ ਦੀ ਨਾਲ ਜਿਹੜੇ ਪੈਸੇ ਗੌਰਮੈਂਟ ਲਿਵਿੰਗ ਦੇ ਐਕਸਪੈਂਸ ਲਈ ਹੁੰਦੇ ਆ ਸਾਡੇ ਅਕਾਊਂਟ 'ਚ ਜਿਹੜੇ ਆਉਂਦੇ ਆ ਉਹ ਸਾਡੇ ਅਕਾਊਂਟ 'ਚ ਆਉਂਦੇ ਆ, ਜਸਟ ਮੇਕ ਸ਼ੋਰ ਕਰ ਲਈਏ, ਇਹ ਕੀ ਆਪਾਂ ਕਿਤੇ ਵੀ ਖਰਚ ਸਕਦੇ ਹਾਂ ਜਾਂ ਗੌਰਮੈਂਟ ਉਹਦਾ ਹਿਸਾਬ ਕਿਤਾਬ ਲਓਗੀ ਵੀ ਕਿੱਥੇ ਖਰਚੇ?
2: ਗੌਰਮੈਂਟ ਆਪਕੋ ਦੇ ਲਿਵਿੰਗ ਐਕਸਪੈਂਸਿਸ ਕੇ ਲਈ ਰਹੀ ਹੈ, ਗੌਰਮੈਂਟ ਆਪਕੋ ਆਪ ਕਹੀਂ ਵੀ ਉਸ ਪੈਸੇ ਕੋ ਯੂਜ਼ ਕਰ ਸਕਤੇ ਹੈ, ਕੋਈ ਰਿਸਟ੍ਰਿਕਸ਼ਨ ਨਹੀਂ ਹੈ ਉਸਕੇ ਉੱਪਰ। ਬੜੀ ਅਲੱਗ ਬਾਤ ਹੈ, ਮਤਲਬ ਜਿਨਕੋ ਪਤਾ ਹੈ ਵੋ ਮਤਲਬ ਸਕਿੱਲ ਡਿਵੈਲਪ ਕਰੇ ਜਾ ਰਹੇ, ਫੰਡਿੰਗ ਲੈ ਜਾ ਰਹੇ ਔਰ ਜੋ ਰਹਿ ਗਏ ਹੈ ਬਿਲਕੁਲ ਰਹਿਣੇ ਵਾਲੇ ਹੈ, ਪਿੱਛੇ ਰਹਿ ਜਾਏਂਗੇ, ਨੁਕਸਾਨ ਹੋਗਾ 30 to 100,000 dollars ਕਾ। ਗੈਸ ਸਟੇਸ਼ਨ ਪੇ ਹਮ 10 cents ਜਾਂ 7 cents ਬਚਾਨੇ ਕੇ ਲੀਏ ਖੜੇ ਰਹਤੇ ਹੈ, ਜੈਸੇ ਆਪ ਦੇਖੀਏ ਲਾਈਨ ਲੱਗੀ ਪਈ ਸੀ ਗੈਸ ਸਟੇਸ਼ਨ,
0: ਇੱਥੇ ਤਾਂ $1,000 ਦਾ ਮਾਮਲਾ,
2: ਲੋਕੋ ਕੋ ਸੇਵਿੰਗ ਕਾ ਇਤਨਾ ਖਿਆਲ ਹੈ, ਲੇਕਿਨ ਜਹਾਂ ਪੈਸੇ ਮਿਲ ਰਹੇ ਹੈ, ਜਦ ਆਪਕੀ ਗਵਰਨਮੈਂਟ ਯੂਕਰੇਨ ਕੋ ਪੈਸਾ ਦੇਤੀ ਹੈ ਇਤਨਾ, ਤਬ ਤੋ ਆਪ ਹੈਰਾਨੀ ਨਹੀਂ ਹੋਤੀ, ਆਪਕੋ ਨਹੀਂ ਹੋਤੀ ਬਿਲਕੁਲ ਹੈਰਾਨੀ, ਠੀਕ ਹੈ ਜੀ ਚਲਾ ਗਿਆ ਚਲਾ ਗਿਆ। अब लेकिन जब गवर्नमेंट आप पे लगा रही है तभी कोई कुंडी होगी। बाकी हर चीज पे तरह तरह के टैक्स है, तो ग्रांट्स होता है नॉन रिफंडेबल।
0: दो दिन हो गए साहब नहीं सही आ रहा जी। और नाल दी नाल नकपल सर, फंडिंग दा वर्ड सुन के ना कई बार साडे दिमाग च ही आउंदा कुछ ना कुछ हिडन होऊगा, इहदे विच इहदा हिडन कुछ हैगा या?
2: मेरी वाइफ भी यही कहती कि भाई लोगों का इतना भला कर रहे हो, मतलब क्यों शोर मचा रहे हो, लोगों का फायदा हमारा फायदा कम है। मेरी वाइफ कहती है हमारा फायदा कम है, लोगों का फायदा ज्यादा है
0: जी,
2: क्योंकि भाई साफ काम है, साफ तरीके से कर रहे हैं
0: जी।
2: तो मतलब अगर पेपर एडिट करने होते मुर्दे से काम शुरू करता मैं था, बट मैं दिल नहीं मानता, मुझे पसंद नहीं वो काम, मेरे को लालच नहीं वैसे का, ना मेरी टीम को लालच है, ठीक है। अब इसमें सिंपल सा काम है, साफ सीधा काम है, आप हमें अपना एनुए देते हैं, मतलब बताते देते नहीं है, एनुए इनकम बताते हैं, लाइन 15,000 70,000 से फैमिली इनकम कम है, अच्छी बात है कॉल करें, नहीं है अगर आपकी इनकम ज्यादा है लाख लाख डॉलर के, हमें कम से कम एक दिन में 50 फोन आते, सबको मना कर देते हैं, भाई सब एलिजिबल नहीं हो, कागज की सेटिंग हो नहीं सकती, नाम होती तो भी ना करते, सारा साफ काम है, वो फिर गुस्सा जाते हैं कि हमें नहीं मिल रही, भाई सब हम क्या करें, हमारे आपका प्रोग्राम थोड़ी गवर्नमेंट का प्रोग्राम है, आपकी 2024 की इनकम दीजिए, अपने बच्चे आप मैरिड है तो बच्चे कितने हैं, उनकी एज कितनी है, ये क्राइटेरिया हम डालते हैं गवर्नमेंट के कैलकुलेटर पे, आपको बताते हैं आपकी जैसे 40,000 ग्रांट बनती है, 40,000 लोन बनता है, सिर्फ ग्रांट ले लीजिए क्योंकि लोन ऑप्शनल है, बट लोन लेते हैं क्योंकि वो लोन 0% पे, उसके बाद 2.5% पे है, पर भी जाता है अगर आपकी जॉब ना लगे नहीं दे पा रहे तो बताओ कहाँ मिलेगा आपको ऐसा कुछ, बट आप मिस करेंगे क्योंकि बहुत लोग ऑलरेडी ले चुके ने, बहुत लाइक इट्स वेरी अवेयर थिंग, पीपल नो अबाउट दिस, जो बंदे सेकंड कोर्स कर रहे राइट अवे था जाके रिटर्न जाते फोन पे ही।
0: सर नंबर और एड्रेस?
2: बिल्कुल जी, नंबर नोट करें 437-234-3175 437-264-3175। प्लीज बताना भूल गया मैं, फीस हमारी है 199 या 499 काम होने के बाद, शुरू में कुछ भी नहीं है सर, मत डरिए, हम भी आपसे ज्यादा ईमानदारी से काम कर रहे हैं क्योंकि फीस हम काम होने के बाद लेते हैं, आपकी नीयत डगमगा सकती है, हमारी नहीं डगमगाती, काम होने के बाद हमारी फीस है 200 या 500, कोई इसमें चलाकी है ही नहीं, लिख के लिखवा लीजिए मेरे से 437-234-3175।
0: राइट नाउ कॉल कर सकते हैं तो कितने चर्च असेसमेंट हो जाएगी?
2: 5 से 10 मिनट में वर्बल असेसमेंट, कागज पे चाहिए तो फिर कल तक आपको हम फोटो भेज देंगे,
0: सो
2: मतलब आपको बता देंगे फोन पे, कल आपको सिस्टम में ऑफिस आए ना आप हमारे 218 एक्सपोर्ट बुलेवर्ड।
0: अच्छा, तो टिम होटल तो नहीं मिलते?
2: बिल्कुल जी, आप बताएंगे, मेरे पास क्लाइंट आगे कहते हैं सर वो पहले टिम होटल में मिलता था, जिनका खुद का ठिकाना नहीं है ठगी मारने के लिए घूमेंगे ना मार्केट में, हमारा प्रॉपर ठिकाना है सर, अभी क्लास हमारे ऑफिस में इतने लोग आते हैं कहते हैं सर क्लास ऑन करना सिखा दो, अंकल आंटी बहुत है ना हमारे, नो एज लिमिट, इतने लाइक हमारे 70 ईयर्स क्लाइंट है 30 ईयर्स, अब वो कुछ अंकल कहते हैं मुझे तो फोन यूज करना नहीं आता था, आपने फोन यूज करना भी सिखा दिया हमें साथ में क्लास लगा लगा के।
0: सो बिल्कुल जी, कई बार सानू भी ऐसिया कॉल आदि कि तुसी मसी पहला कितों लए सीगे, ये फ्रॉड आ, ये वापस करने पेंदे आ, जे तुसी भाई फ्रॉड्स लोगों तो ये चीज करवाओगे तो ऑफकोर्स तुसी पहला ही एक यूनी ग्लोबल एडवाइजरी पिछले 8 साल तो कंसल्ट कर रहे, ये कोई ये नहीं है कि हुणे उठ के ये स्कीम आई तो थोनू देन लग गया, 8 साल तो जदों लोगों ने उस साहब का नाम भी नहीं सुनिया सीगा उदों तो ये परिवारों नू सर्व कर रहा, उदों तो ये एजुकेशन फंडिंग दे विच काम कर रहे, एजुकेशन कंसल्टिंग का काम कर रहे हैं। सो तुसी 218 एक्सपर्ट बुलवर्ड 212 नंबर यूनिट दे विच जाके अपने डॉक्यूमेंट्स लैके जाओ, जे तुसी एलीजिबल हो तो थानू ये गवर्नमेंट तो $30,000 तो लैके $1,00,000 की फंडिंग लैके देंगे, पर दिन किन्ने रह गए नाकुल सर?
2: अंटिल सैटरडे
0: बस,
2: 4 दिन रह गए,
0: दैट्स ऑल,
2: हमारे बैकेज पूरे ठा करके फुल है, हमारे के पास है ऑल गुड है, अब रेफरेंस इतना जाता है हमारे पास, आज आपका काम हो तो आप अपने पड़ोसी को लेके आएंगे, माता पिता को लेके आएंगे, क्योंकि एवरीबॉडी इज एलिजिबल, पीआर सिटीजन प्रोटेक्टेड पर्सन, नो एज लिमिट, नो क्रेडिट चेक, नंबर 437-234-3175 437-234-3175 उन्हें कॉल करें तो एस्टिमेट लो जी 437-264-3175 पीछे ना रहो, ऑलरेडी सारे लोग ले चुके हैं, पड़ोसी आस पड़ोसी फ्रेंड गवांडी सब ले चुके हैं, 437-234-3175
0: 437-264-3175 31 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75 75

ਇਹ ਉਹ ਵੇਲਾ ਸੀ ਜਦੋਂ ਨਵਾਂ ਨਵਾਂ ਹਨੀ ਸਿੰਘ ਮਾਰਕੀਟ ਦੇ ਵਿੱਚ ਆਇਆ ਸੀਗਾ ਅਤੇ ਜੇ ਸਟਾਰ ਦੇ ਗਾਣੇ ਦੇ ਵਿੱਚ ਐਂਟਰੀ ਕੀਤੀ ਅਤੇ ਕਮਾਲ ਸੀ ਯਾਰ ਕਿੰਨੇ ਕਿੰਨੇ ਜੇ ਸਟਾਰ ਦੇ ਗਾਣੇ ਸੁਣੇ ਆ ਜਦੋਂ ਇਹਨਾਂ ਦੀ ਨਵੀਂ ਨਵੀਂ ਕੋਲਾਬਰੇਸ਼ਨ ਹੁੰਦੀ ਸੀਗੀ ਪਰ ਜੇ ਸਟਾਰ ਦੇ ਹੁਣ ਗਾਣੇ ਆ ਨਹੀਂ ਰਹੇ ਯਾਰ ਚੰਗਾ ਸੋਹਣਾ ਗਾਉਂਦਾ ਸੀ ਮੁੰਡਾ ਸੋ ਹੈ ਕੋਈ ਇਸ ਦੇ ਨਵੇਂ ਗਾਣੇ ਦੀ ਅਪਡੇਟ ਕਿਸੇ ਦੀ

0: multiple locations in GTA. For more information, visit rajdhanisweets.ca.
1: ਬਿਲਕੁਲ ਜੀ, ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂਰ। ਸਾਡੀ ਕਾਲ ਲੱਗ ਚੁੱਕੀ ਹੈ ਜੀ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਐਨਵਰਸਰੀ ਸੇਲ ਲੱਗ ਰਹੀ ਆ। ਔਰ ਐਨਵਰਸਰੀ ਸੇਲ ਦੇ ਵਿੱਚ ਤੁਸੀਂ ਜੇ ਫਾਇਦਾ ਲੈਣਾ ਆ ਤਾਂ ਬਹੁਤ ਸਾਰੀ ਸੇਵਿੰਗ ਤਾਂ ਤੁਹਾਡੀ ਹੋਣੀ ਹੋਣੀ ਆ। ਬਹੁਤ ਸਾਰੇ ਗਿਫਟ ਤੋਹਫੇ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਵੱਲੋਂ ਦਿੱਤੇ ਜਾਣੇ ਆ। ਸੁੱਖ ਬਾਈ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
2: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ, ਕੱਲ ਤੋਂ ਸ਼ੁਰੂਆਤ ਜਿਹੜੀ ਸੇਲ ਦੀ ਹੋਣ ਜਾ ਰਹੀ ਆ, ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਦੀ ਜਿਹੜੀ ਐਨਵਰਸਰੀ ਸੇਲ ਲੱਗਣ ਜਾ ਰਹੀ ਆ। ਕੜਾਕੇ ਕੱਢਣੀਆਂ ਪ੍ਰਾਈਸ ਲੈਣੀਆਂ ਫਰਨੀਚਰ ਦੇ ਉੱਪਰ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤਰੱਕੀ ਦੇ ਬਹੁਤ ਨਵੇਕਲੇ ਕਿਸਮ ਦੇ ਜਿਹੜੇ ਨਵੇਂ ਹਾਈ ਆਪਣੇ ਸਾਡੇ ਕੋਲ ਸੋਫਾ ਸੈੱਟ ਲੱਗ ਚੁੱਕੇ ਨੇ, ਹਾਈਡ੍ਰੋਲਿਕ ਬੈਡਰੂਮ ਸੈੱਟ ਬਾਈ ਜੀ ਨਵੇਂ ਆ ਚੁੱਕੇ ਨੇ, ਪਾਵਰ ਮਸਾਜਰ ਰਿਕਲਾਈਨਰ ਜਿਹੜੇ ਲੱਗ ਚੁੱਕੇ ਨੇ। ਸੋ ਇਹ ਜਿਹੜੀ ਵੀਕਐਂਡ ਦੇ ਉੱਪਰ ਸਪੈਸ਼ਲ ਸੇਲ ਲੱਗਣ ਜਾ ਰਹੀ ਆ, ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ। ਸੋ ਪਹੁੰਚਣਾ ਕਿੱਥੇ ਪਰਿਵਾਰਾਂ ਨੇ, ਐਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ। 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6885 ਟੋਮਗਨ ਟੋਮਗਨ ਟੋਮਗਨ ਰੋਡ ਦੇ ਉੱਪਰ ਇਸ ਵੀਕਐਂਡ ਦੇ ਉੱਪਰ ਜਿਹੜੀਆਂ ਸ਼ੈਬਰਾਂ ਲੱਗਣੀਆਂ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ 7800 ਸੀ, ਸਿਰਫ 199 ਦਾ। ਜੀ ਹਾਂ, ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ ਸਿਰਫ 199 199 199 199। ਜਦੋਂ ਤੁਸੀਂ ਬੈੱਡ ਬਾਏ ਕਰ ਲਿਆ ਤੇ ਫਰੰਟ ਤੇ ਇੱਕ ਬਾਕਸ ਪਿਆ, ਔਰ ਜੋ ਪਰਚੀ ਕੱਢਣੀ ਨਹੀਂ ਭੁੱਲਣੀ, ਜਿਹਦੇ ਵਿੱਚੋਂ $1100 ਕੈਸ਼, $500 ਕੈਸ਼, ਐਪਲ ਦੀ ਸਮਾਰਟ ਵਾਚ, ਵੱਡੇ ਸਾਈਜ਼ ਦਾ ਟੈਲੀਵਿਜ਼ਨ, ਏਅਰਪੋਡ, ਮਾਈਕ੍ਰੋਵੇਵ ਟੋਸਟਰ, ਬਹੁਤ ਸਾਰੇ ਤੋਹਫੇ ਜਿਹੜੇ ਬਾਕਸ ਦੇ ਵਿੱਚੋਂ ਪਰਚੀ ਜ਼ਰੂਰ ਕੱਢਣੀ ਆ, ਤੇ ਜਿਹੜਾ ਵੀ ਤੋਹਫਾ ਨਿਕਲਦਾ ਰਾਈਟ ਵੀ ਆਪਣੀ ਗੱਡੀ ਦੇ ਵਿੱਚ ਰੱਖ ਕੇ ਲੈ ਕੇ ਜਾ ਸਕਦੇ ਹੋ। ਸੋ ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ ਸਿਰਫ 199 ਦਾ ਮਿਲੂਗਾ, ਤੇ ਨਾਲ ਤੋਹਫੇ ਤੇ ਗਿਫਟ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ, 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ। ਸੰਧੂ ਸਾਹਿਬ,
3: ਹਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1475-799-1478-1478-1498-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-
4: ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
3: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।
1: ਸੋ ਬਿਲਕੁਲ ਜੀ, ਤੁਸੀਂ ਜੁੜੇ ਹੋਏ ਸੀ ਪੰਜਾਬੀ ਲਹਿਰ ਦੇ ਨਾਲ। ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਹਾਜ਼ਰ ਨੇ। ਸੋ ਖਬਰਾਂ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ 9 to 10। ਇੱਥੇ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਸੋ ਚੱਲਦੇ ਹਾਂ ਜੀ ਪੰਜਾਬ ਖਬਰਾਂ ਦੇ ਨਾਲ ਸਾਂਝ ਪਾਉਣੇ ਜੀ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
6: ਸੁਣਾ ਰਹੇ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਯਾਨੀ ਕਿ SIT ਨੇ ਉਸ ਵੇਲੇ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨੋਟਿਸ ਜਾਰੀ ਕੀਤਾ ਅਤੇ ਪੁੱਛਗਿੱਛ ਲਈ ਤਲਬ ਕੀਤਾ। SIT ਨੇ ਸੁਖਬੀਰ ਬਾਦਲ ਨੂੰ ਸੋਮਵਾਰ ਯਾਨੀ ਕਿ 20 ਜੁਲਾਈ ਨੂੰ ਚੰਡੀਗੜ੍ਹ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਨੇ। ਅਕਤੂਬਰ 2015 ਵਿੱਚ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਸੂਬੇ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਸਨ, ਜਿਸ ਵਿੱਚ ਬਹਿਬਲ ਕਲਾਂ ਵਿਖੇ ਪੁਲਿਸ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋਈ ਸੀ। ਜਾਂਚ ਟੀਮ ਦੀ ਅਗਵਾਈ IPS ਅਧਿਕਾਰੀ ਹਰਜੀਤ ਸਿੰਘ ਕਰ ਰਹੇ ਨੇ। ਪਿਛਲੇ ਦਿਨੀ ਹੀ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੀ SIT ਦੇ ਸਾਹਮਣੇ ਪੇਸ਼ ਹੋ ਚੁੱਕੇ ਨੇ। ਉਧਰ ਸੁਖਬੀਰ ਬਾਦਲ ਨੇ ਇਸ ਸੰਮਨ ਦੇ ਆਉਣ ਤੋਂ ਬਾਅਦ ਕਿਹਾ ਕਿ ਉਹ ਕਾਨੂੰਨ ਪ੍ਰਬੰਧ ਵਿੱਚ ਵਿਸ਼ਵਾਸ ਰੱਖਦੇ ਨੇ ਅਤੇ SIT ਸਾਹਮਣੇ ਜ਼ਰੂਰ ਪੇਸ਼ ਹੋਣਗੇ। ਸੁਖਬੀਰ ਬਾਦਲ ਨੇ ਵੀ ਕਿਹਾ ਕਿ ਚੋਣਾਂ ਨੇੜੇ ਆ ਰਹੀਆਂ ਹੋਣ ਕਾਰਨ ਸੂਬਾ ਸਰਕਾਰ ਵੱਲੋਂ ਇੱਕ ਵਾਰ ਫਿਰ ਇਸ ਕਾਰਵਾਈ ਨੂੰ ਹੁਣ ਅੱਗੇ ਤੋਰਨ ਦੀ ਗੱਲ ਆਖੀ ਜਾ ਰਹੀ ਹੈ। ਪੰਜਾਬ ਕਾਂਗਰਸ ਵਿੱਚ ਪਿਛਲੇ ਕਰੀਬ 15 ਦਿਨਾਂ ਤੋਂ ਚੱਲ ਰਹੀ ਬਗਾਵਤ ਉੱਤੇ ਕਾਂਗਰਸ ਹਾਈਕਮਾਂਡ ਨੇ ਕੁਝ ਸਖ਼ਤ ਰੁੱਖ ਵਿਖਾਇਆ ਹੈ, ਜਿਸ ਤੋਂ ਬਾਅਦ ਤਰਨਜੀਤ ਸਿੰਘ ਚੰਨੀ ਦਾ ਧੜਾ ਕੁਝ ਨਰਮ ਪੈਂਦਾ ਨਜ਼ਰ ਆਇਆ। ਲੰਘੇ ਕੱਲ ਦਿੱਲੀ ਵਿੱਚ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੁਰ ਕੁਝ ਬਦਲੇ ਹੋਏ ਨਜ਼ਰ ਆਏ। ਉਹਨਾਂ ਸਪਸ਼ਟ ਕੀਤਾ ਕਿ ਉਹ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਭਰੋਸਾ ਰੱਖਦੇ ਨੇ ਅਤੇ ਪਾਰਟੀ ਤੋਂ ਉੱਪਰ ਕੁਝ ਵੀ ਨਹੀਂ ਹੈ। ਇਹ ਬੈਠਕ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ KC ਵੇਣੁਗੋਪਾਲ ਨਾਲ ਕਰੀਬ 3 ਘੰਟੇ ਚੱਲੀ, ਜਿਸ ਵਿੱਚ ਚੰਨੀ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦੇ ਹਰ ਫੈਸਲੇ ਦਾ ਸਨਮਾਨ ਕੀਤਾ ਜਾਵੇਗਾ ਅਤੇ ਪਾਰਟੀ ਵਿੱਚ ਸਾਰਾ ਕੁਝ ਠੀਕ ਹੈ। ਪਤਾ ਲੱਗਾ ਕਿ ਇਸ ਬੈਠਕ ਵਿੱਚ ਚਰਨਜੀਤ ਸਿੰਘ ਚੰਨੀ ਦੇ ਨਾਲ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪ੍ਰਗਟ ਸਿੰਘ, ਰਾਣਾ ਗੁਰਜੀਤ ਸਿੰਘ ਅਤੇ ਸੀਨੀਅਰ ਨੇਤਾ ਵਿਜੇ ਇੰਦਰ ਸਿੰਗਲਾ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਪੰਜਾਬ ਕਾਂਗਰਸ ਵਿੱਚ ਹੋਏ ਜਥੇਬੰਦਕ ਬਦਲਾਅ ਦੇ ਨਾਲ ਹੀ ਚੰਨੀ ਧੜਾ ਵਿਰੋਧ ਉੱਤੇ ਉੱਤਰ ਆਇਆ ਸੀ ਅਤੇ ਚੰਨੀ ਅਤੇ ਉਹਨਾਂ ਦਾ ਧੜਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਹਟਾਉਣ ਦੀ ਮੰਗ ਲਗਾਤਾਰ ਕਰ ਰਿਹਾ ਸੀ। ਪਰ ਹੁਣ ਲੰਘੇ ਕੱਲ ਕਾਂਗਰਸ ਹਾਈਕਮਾਂਡ ਦੇ ਨਾਲ ਦਿੱਲੀ ਵਿੱਚ 3 ਘੰਟੇ ਦੀ ਹੋਈ ਇਸ ਮੁਲਾਕਾਤ ਤੋਂ ਬਾਅਦ ਚੰਨੀ ਦੇ ਸੁਰ ਕੁਝ ਬਦਲੇ ਹੋਏ ਨਜ਼ਰ ਆਏ ਨੇ ਅਤੇ ਕਾਂਗਰਸ ਵਿੱਚ ਘਮਸਾਨ ਕੁਝ ਸ਼ਾਂਤ ਹੁੰਦਾ ਹੋਇਆ ਵਿਖਾਈ ਦੇ ਰਿਹਾ। ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਬੰਦ ਪਏ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲਣ ਲਈ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਕਮੇਟੀ ਪ੍ਰਧਾਨ ਹਰਨੀਤ ਸਿੰਘ ਕਾਲਕਾ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਦੌਰੇ ਦੌਰਾਨ ਲਾਂਘਾ ਖੋਲਣ ਦਾ ਐਲਾਨ ਕਰਨ ਦੀ ਬੇਨਤੀ ਕੀਤੀ ਹੈ। ਇਸ ਲਾਂਘੇ ਤੋਂ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਜਾਂਦੇ ਨੇ। ਪਿਛਲੇ ਸਾਲ ਯਾਨੀ ਕਿ ਮਈ 2025 ਵਿੱਚ ਪਹਿਲਗਾਮ ਦਹਿਸ਼ਤੀ ਹਮਲੇ ਅਤੇ ਆਪਰੇਸ਼ਨ ਸਿੰਧੂਰ ਦੇ ਸਮੇਂ ਤੋਂ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਛੇਤੀ ਤੋਂ ਛੇਤੀ ਲਾਂਘਾ ਖੋਲੇ ਤਾਂ ਜੋ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣ। ਕਿਸਾਨ ਅੰਦੋਲਨ ਦੇ ਦਿਨਾਂ ਦੌਰਾਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਨੂੰ ਗੱਡੀ ਹੇਠਾਂ ਦਰੜਨ ਦੀ ਘਟਨਾ ਵਾਪਰੀ ਸੀ। ਉਸ ਮਾਮਲੇ ਦੀ ਸੁਣਵਾਈ ਹੁਣ ਤੱਕ ਚੱਲ ਰਹੀ ਹੈ ਅਤੇ ਹੁਣ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਸੁਪਰੀਮ ਕੋਰਟ ਵਿੱਚ ਸਟੇਟਸ ਰਿਪੋਰਟ ਪੇਸ਼ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਸਾਬਕਾ ਮੰਤਰੀ ਅਜੇ ਮਿਸ਼ਰਾ ਟੇਨੀ ਅਤੇ ਉਸਦੇ ਪੁੱਤਰ ਆਸ਼ੀਸ਼ ਮੋਨੂ ਮਿਸ਼ਰਾ ਲਖੀਮਪੁਰ ਮਾਮਲੇ ਦੇ ਗਵਾਹਾਂ ਨੂੰ ਡਰਾਉਣ ਧਮਕਾਉਣ ਵਿੱਚ ਸ਼ਾਮਲ ਨਹੀਂ ਸਨ ਅਤੇ ਜੋ ਦੋਵਾਂ ਜਣਿਆਂ ਖਿਲਾਫ ਕੋਈ ਚਾਰਜਸ਼ੀਟ ਨਹੀਂ ਦਾਇਰ ਕੀਤੀ ਗਈ। ਆਸ਼ੀਸ਼ ਉੱਤੇ ਦੋਸ਼ ਹੈ ਕਿ ਉਸ ਦੇ ਕਾਫਲੇ ਦੀਆਂ ਕਾਰਾਂ ਨੇ ਅਕਤੂਬਰ 2021 ਵਿੱਚ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੇ ਕਾਫਲੇ ਨੂੰ ਦਰੜ ਦਿੱਤਾ ਸੀ, ਜਿਸ ਵਿੱਚ 4 ਲੋਕਾਂ ਦੀ ਮੌਤ ਹੋਈ ਸੀ। ਬੈਂਚ ਨੇ ਇਹ ਵੀ ਦੱਸਿਆ ਕਿ ਲਖੀਮਪੁਰ ਮਾਮਲੇ ਦੀ ਸੁਣਵਾਈ ਅਗਲੇ 3 ਮਹੀਨਿਆਂ ਵਿੱਚ ਪੂਰੀ ਹੋਣ ਦੇ ਆਸਾਰ ਨੇ। ਪੰਜਾਬ ਵਿੱਚ ਜਿੱਥੇ ਗਰਮੀ ਤੇਜ਼ ਤਰਾਰ ਪੈ ਰਹੀ ਹੈ, ਉੱਥੇ ਹੀ ਬਿਜਲੀ ਬੋਰਡ ਉੱਤੇ ਦਬਾਅ ਵੀ ਲਗਾਤਾਰ ਵੱਧ ਰਿਹਾ ਹੈ, ਕਿਉਂਕਿ ਜਿਵੇਂ ਜਿਵੇਂ ਗਰਮੀ ਦਾ ਪ੍ਰਕੋਪ ਹੋਰ ਵੱਧਦਾ ਜਾ ਰਿਹਾ ਹੈ, ਬਿਜਲੀ ਦੀ ਮੰਗ ਵੀ ਹੋਰ ਜ਼ਿਆਦਾ ਵੱਧਦੀ ਜਾ ਰਹੀ ਹੈ। ਇਸ ਦਰਮਿਆਨ ਬਿਜਲੀ ਬੋਰਡ ਯਾਨੀ ਕਿ ਪਾਵਰਕੌਮ ਦੇ ਪ੍ਰਬੰਧ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਉਠਾਏ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ, ਸੰਚਾਲਨ, ਮਨੁੱਖੀ ਸ਼ਕਤੀ, ITI ਅਤੇ HR ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਬਿਜਲੀ ਬੋਰਡ ਦੇ ਕਈ ਪ੍ਰਬੰਧਕਾਂ ਨੇ ਇਸ ਸੰਬੰਧੀ ਪੱਤਰ ਲਿਖ ਕੇ ਮੌਜੂਦਾ ਸਥਿਤੀ ਉੱਤੇ ਤੁਰੰਤ ਸਰਕਾਰ ਦੇ ਦਖਲ ਦੀ ਮੰਗ ਕੀਤੀ ਹੈ। ਉਹਨਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਪਾਵਰਕੌਮ ਦੇ ਪ੍ਰਬੰਧ ਸੰਬੰਧੀ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਨੇ। ਇਸ ਪੱਤਰ ਰਹੇ ਹੈ, ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਗੁੱਲ ਹੋਣ, ਬਿਲਿੰਗ ਦੀਆਂ ਸਮੱਸਿਆਵਾਂ, ਕਮਜ਼ੋਰ ਬੁਨਿਆਦੀ ਢਾਂਚੇ ਅਤੇ ਸਟਾਫ ਦੀ ਭਾਰੀ ਘਾਟ ਕਾਰਨ ਇੰਜੀਨੀਅਰ ਬਿਨਾਂ ਵਜ੍ਹਾ ਮਾਨਸਿਕ ਦਬਾਅ ਝੱਲ ਰਹੇ ਨੇ। ਵੱਡੀ ਗਿਣਤੀ ਵਿੱਚ ਸੇਵਾ ਮੁਕਤੀਆਂ ਯਾਨੀ ਕਿ ਰਿਟਾਇਰਮੈਂਟ ਅਤੇ ਨਵੀਆਂ ਭਰਤੀਆਂ ਨਾ ਹੋਣ ਕਾਰਨ ਬਿਜਲੀ ਬੋਰਡ ਵਿੱਚ ਮੌਜੂਦਾ ਕਰਮਚਾਰੀਆਂ ਉੱਤੇ ਕੰਮ ਦਾ ਬੋਝ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦਰਮਿਆਨ ਬਿਜਲੀ ਬੋਰਡ ਦੇ ਕਾਲ ਸੈਂਟਰਾਂ ਵਿੱਚ ਵੀ ਸਟਾਫ ਦੀ ਘਾਟ ਬਾਰੇ ਪਤਾ ਲੱਗਾ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਲ ਸੈਂਟਰਾਂ ਵਿੱਚ ਵੀ ਇੰਜੀਨੀਅਰ ਹੀ ਸ਼ਿਕਾਇਤਾਂ ਸੁਣ ਰਹੇ ਨੇ। ਸਾਬਕਾ DM ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਈ ਤਾਜ਼ਾ ਸੁਣਵਾਈ ਦੌਰਾਨ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਚਲਾਨ ਅਦਾਲਤ ਵਿੱਚ ਦਾਖਲ ਕਰ ਚੁੱਕੀ ਹੈ, ਨਾਲ ਹੀ ਮਾਮਲੇ ਨਾਲ ਸੰਬੰਧਿਤ ਵੀਡੀਓ ਸਬੂਤ ਜਾਂਚ ਲਈ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਨੂੰ ਭੇਜੇ ਗਏ ਨੇ। ਸਰਕਾਰ ਦੇ ਜਵਾਬ ਨੂੰ ਰਿਕਾਰਡ ਉੱਤੇ ਲੈਂਦਿਆਂ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਇਸ ਦੌਰਾਨ ਮਾਮਲੇ ਵਿੱਚ ਨਾਮਜ਼ਦ ਪੰਜਾਬ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਆਪਣੇ ਆਪ ਨੂੰ ਇਸ ਪਟੀਸ਼ਨ ਵਿੱਚ ਧਿਰ ਬਣਾਉਣ ਦੀ ਮੰਗ ਕੀਤੀ ਹੈ। ਦੂਜੇ ਬੰਨੇ ਮਰਹੂਮ ਗਗਨਦੀਪ ਰੰਧਾਵਾ ਦੀ ਪਤਨੀ ਉਪਿੰਦਰ ਕੌਰ ਦਾ ਕਹਿਣਾ ਹੈ ਕਿ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਨਾਂ ਸਾਹਮਣੇ ਆਉਣ ਕਾਰਨ ਜਾਂਚ ਨਿਰਪੱਖ ਢੰਗ ਨਾਲ ਨਹੀਂ ਹੋ ਰਹੀ ਅਤੇ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੀ ਪ੍ਰਭਾਵਸ਼ਾਲੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਸਿੱਖ ਇਤਿਹਾਸ ਦੇ ਮਹਾਨ ਆਗੂ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਮੋਹਰੀ ਸ਼ਹੀਦ ਤੇਜਾ ਸਿੰਘ ਸਮੁੰਦਰੀ ਦੀ ਸ਼ਹੀਦੀ ਨੂੰ ਚੇਤੇ ਕਰਦਾ ਹੈ ਅੱਜ ਦਾ ਦਿਨ, ਯਾਨੀ ਕਿ 17 ਜੁਲਾਈ ਦਾ ਦਿਨ। ਭਾਰਤੀ ਸਮੇਂ ਮੁਤਾਬਕ ਅੱਜ 17 ਜੁਲਾਈ ਨੂੰ ਉਹਨਾਂ ਦੀ ਸ਼ਹੀਦੀ ਸ਼ਤਾਬਦੀ ਸੰਬੰਧੀ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਨੇ। 17 ਜੁਲਾਈ 1926 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਤੇਜਾ ਸਿੰਘ ਸਮੁੰਦਰੀ ਦਾ ਦੇਹਾਂਤ ਹੋਇਆ ਸੀ, ਜਿਹਨਾਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦਾ ਨਾਮਕਰਨ ਕੀਤਾ ਗਿਆ ਸੀ, ਜਿੱਥੇ ਅੱਜ ਵੀ ਪ੍ਰਮੁੱਖ ਸਮਾਗਮ ਅਤੇ ਮੀਟਿੰਗਾਂ ਦੇ ਸਿਲਸਿਲੇ ਚੱਲਦੇ ਨੇ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਉਹਨਾਂ ਦੀ ਯਾਦ ਵਿੱਚ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੀ ਅੱਜ ਸ਼ਤਾਬਦੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸ੍ਰੀ ਖੰਡਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਸਮਾਗਮ ਅਤੇ ਅਰਦਾਸ ਕੀਤੀ ਜਾਵੇਗੀ ਅਤੇ ਇਹ ਸ਼ਖਸ ਤਾਂ ਇਸ ਮੌਕੇ ਹਾਜ਼ਰੀ ਭਰਨਗੀਆਂ। ਖ਼ਬਰਾਂ ਦੇ ਬੁਲੇਟਿਨ ਵਿੱਚ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਭਾਰਤੀ ਸਮੇਂ ਮੁਤਾਬਕ 17 ਜੁਲਾਈ ਨੂੰ ਪੰਜਾਬ ਆ ਰਹੇ ਨੇ। ਵਿਸ਼ੇਸ਼ ਤੌਰ ਤੇ ਜਲੰਧਰ ਵਿਖੇ ਪ੍ਰਧਾਨ ਮੰਤਰੀ ਮੋਦੀ ਆ ਰਹੇ ਨੇ ਤੇ 5,740 crore ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਪ੍ਰਮੁੱਖ ਤੌਰ ਤੇ ਜਲੰਧਰ ਛਾਉਣੀ ਦੇ ਰੇਲਵੇ ਸਟੇਸ਼ਨ ਦੀ ਨਵੇਂ ਸਿਰਿਓਂ ਜੋ ਉਸਾਰੀ ਹੋਈ ਹੈ ਉਸ ਦਾ ਉਦਘਾਟਨ ਕਰਨਗੇ ਤੇ ਨਾਲ ਦੀ ਨਾਲ ਕਈ ਹੋਰ ਰੇਲ ਲਾਈਨਾਂ ਅਤੇ ਰੇਲਵੇ ਸੰਬੰਧੀ ਪ੍ਰੋਜੈਕਟਾਂ ਦਾ ਵੀ ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਵੇਖਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਟ੍ਰੈਫਿਕ ਦੀਆਂ ਡਾਇਵਰਸ਼ਨ ਵੀ ਲਾਗੂ ਕੀਤੀਆਂ ਗਈਆਂ ਨੇ। ਕੈਨੇਡਾ ਸਰਕਾਰ ਵੱਲੋਂ ਮਾਪਿਆਂ ਤੇ ਦਾਦਾ ਦਾਦੀ ਪ੍ਰੋਗਰਾਮ PGP ਤਹਿਤ ਨਵੀਆਂ ਅਰਜ਼ੀਆਂ ਉੱਤੇ ਰੋਕ ਲਾਉਣ ਦੇ ਐਲਾਨ ਤੋਂ ਬਾਅਦ ਪੰਜਾਬ ਵਿੱਚ ਕਾਫੀ ਸਰਗਰਮੀ ਵੇਖੀ ਗਈ ਹੈ। ਬਹੁਤ ਸਾਰੇ ਲੋਕ ਜੋ ਕੈਨੇਡਾ ਜਾਣ ਦੇ ਚਾਹਵਾਨ ਸਨ ਉਹ ਇਸ ਨੀਤੀ ਤੋਂ ਬਾਅਦ ਹੁਣ ਕੁਝ ਸੰਕਟ ਵਿੱਚ ਵਿਖਾਈ ਦਿੱਤੇ ਨੇ ਤੇ ਇਸ ਸੰਬੰਧੀ ਹੋਰ ਜਾਣਕਾਰੀ ਇਕੱਤਰ ਕਰਦੇ ਹੋਏ ਵੀ ਵੇਖੇ ਜਾ ਰਹੇ ਨੇ। ਅਮੈਰੀਕਾ ਨੇ RBI ਦੇ ਸਾਬਕਾ ਗਵਰਨਰ ਰਘੂ ਰਾਮ ਰਾਜਨ ਤੇ 2 ਹੋਰ ਭਾਰਤੀਆਂ ਨੂੰ ਸਾਂਝੀ ਸਰਕਾਰ ਦੇ ਮਹੱਤਵਪੂਰਨ ਅਹੁਦਿਆਂ ਉੱਤੇ ਨਿਯੁਕਤ ਕੀਤਾ ਹੈ। ਪਾਦੀਆਂ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਦੌਰਾਨ ਲੰਘੇ ਕੱਲ ਹੱਥੋਂ ਪਾਏ ਅਤੇ ਧੱਕਾ ਮੁੱਕੀ ਦੀਆਂ ਘਟਨਾਵਾਂ ਵਾਪਰੀਆਂ ਨੇ। ਘਟਨਾ ਮਗਰੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇੱਕ ਦੂਜੇ ਤੇ ਗੰਭੀਰ ਦੋਸ਼ ਲਾਏ ਨੇ ਜਦਕਿ ਮੌਕੇ ਉੱਤੇ ਪੁਲਿਸ ਨੂੰ ਦਖਲ ਦੇ ਕੇ ਸਥਿਤੀ ਕਾਬੂ ਕਰਨੀ ਪਈ। ਇਸ ਦਰਮਿਆਨ ਕਾਂਗਰਸੀ ਆਗੂਆਂ ਦਾ ਇਲਜ਼ਾਮ ਹੈ ਕਿ ਕਾਦੀਆਂ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਵੇਲੇ ਕਾਂਗਰਸੀ ਕੌਂਸਲਰਾਂ ਅਤੇ ਆਗੂਆਂ ਉੱਤੇ ਸੱਤਾਧਾਰੀ ਧਿਰ ਦੇ ਆਗੂਆਂ ਵੱਲੋਂ ਹਮਲਾ ਕੀਤਾ ਗਿਆ। ਉੜੀਸਾ ਸੂਬੇ ਦੇ ਪੁਰੀ ਵਿਖੇ ਜਗਨਨਾਥ ਯਾਤਰਾ ਦੌਰਾਨ ਭਾਜੜ ਮਚਣ ਕਰਕੇ 2 ਸ਼ਰਧਾਲੂਆਂ ਦੀ ਮੌਤ ਹੋਈ ਹੈ। ਦਰਅਸਲ ਰਾਤ ਨੂੰ ਖਿੱਚਣ ਲਈ ਉਮੜੇ ਲੱਖਾਂ ਸ਼ਰਧਾਲੂਆਂ ਵਿੱਚ ਅਚਾਨਕ ਪੈਂਦੇ ਮੀਂਹ ਵਿਚਾਲੇ ਭਗਦੜ ਮਚ ਗਈ ਤੇ ਘਟਨਾ ਵਾਪਰੀ। ਅਯੋਧਿਆ ਦੇ ਸ੍ਰੀ ਰਾਮ ਮੰਦਿਰ ਦੇ 100 ਸਿਫਾਰਸ਼ੀ ਮੁਲਾਜ਼ਮਾਂ ਦੀ ਨੌਕਰੀ ਉੱਤੇ ਖਤਰਾ ਮੰਡਰਾ ਰਿਹਾ ਹੈ। ਗਿਣਤੀ ਕਰਨ ਵਾਲਿਆਂ ਦੀ ਭੂਮਿਕਾ ਵੀ ਸ਼ੱਕੀ ਜਾਪਣ ਲੱਗੀ ਹੈ ਅਤੇ ਹੁਣ ਇਹਨਾਂ 100 ਸਿਫਾਰਸ਼ੀ ਮੁਲਾਜ਼ਮਾਂ ਦੀ ਨਿਯੁਕਤੀ ਉੱਤੇ ਵੀ ਕਾਂਟਾ ਵੱਜ ਸਕਦਾ ਹੈ। ਇੰਗਲੈਂਡ ਦੇ ਦੌਰੇ ਉੱਤੇ ਗਈ ਹੋਈ ਭਾਰਤੀ ਕ੍ਰਿਕਟ ਟੀਮ ਨੂੰ ਇੱਕ ਰੋਜ਼ਾ ਲੜੀ ਦੇ ਦੂਜੇ ਮੈਚ ਵਿੱਚ ਹਾਰ ਝੱਲਣੀ ਪਈ ਹੈ। ਇਸ ਦਰਮਿਆਨ ਜੋ ਮੁਕਾਬਲਾ ਖੇਡਿਆ ਗਿਆ ਉਸ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਮੁਕਾਬਲਾ ਤਾਂ ਚੰਗਾ ਕੀਤਾ ਪਰ ਇੰਗਲੈਂਡ ਨੇ ਇਹ ਮੁਕਾਬਲਾ 4 ਵਿਕਟਾਂ ਦੇ ਫਰਕ ਨਾਲ ਜਿੱਤ ਗਿਆ ਤੇ 3 ਮੈਚਾਂ ਦੀ ਲੜੀ ਹੁਣ 1-1 ਦੀ ਬਰਾਬਰੀ ਉੱਤੇ ਆ ਖੜੀ ਹੋਈ ਹੈ। ਫੀਫਾ ਵਿਸ਼ਵ ਕੱਪ ਵਿੱਚ ਅਰਜਨਟੀਨਾ ਅਤੇ ਸਪੇਨ ਦਰਮਿਆਨ ਫਾਈਨਲ ਹੋਵੇਗਾ। ਅਰਜਨਟੀਨਾ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਹੈ ਤੇ ਆਪਣਾ ਖਿਤਾਬ ਬਚਾਉਣ ਵੱਲ ਇੱਕ ਹੋਰ ਕਦਮ ਵਧਾਇਆ। ਤੀਜੇ ਸਥਾਨ ਦੇ ਲਈ ਇੰਗਲੈਂਡ ਦਾ ਮੁਕਾਬਲਾ ਫਰਾਂਸ ਦੇ ਨਾਲ ਹੋਵੇਗਾ। ਇਸ ਯਾਰ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ। ਦਿਸ ਇਜ਼ AM 530 CHUAQ

0: the views and opinions of the management and staff of CHLO AM 530.
1: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦ ਦੇ ਨਾਲ

ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ ਵਾਸ਼ਰ, ਸਟੋਵ, ਟੀਵੀ, ਬਿਲਟ ਇਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ

0: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696, 905-840-9696।
2: ਸੱਚ ਕਿਹੋ ਜਿਹਾ ਹੁੰਦਾ?
3: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
4: ਮਿੱਟੀ ਚੁਗਦੀ ਫਸਲ ਸੱਚ ਹੈ,
3: ਖੁਰੋ ਦੀ ਪਾਣੀ ਸੱਚ।

ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬ ਹੋਂ ਚੋਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

ਬੜਾ ਖੂਬਸੂਰਤ ਸੀਗਾ। ਅੱਜ ਥੋੜ੍ਹੀ ਥੋੜ੍ਹੀ ਜਿਹੜੀ ਸਮੋਕ ਦੀ ਵਾਰਨਿੰਗ ਸੀਗੀ ਉਹ ਸ਼ਾਮ ਨੂੰ ਜਾ ਕੇ ਥੋੜ੍ਹੀ ਜਿਹੀ ਹਲਕੀ ਜਿਹੀ ਠੀਕ ਹੋ ਗਈ। ਸੋ ਮਿਡ ਆਫ ਦਾ ਡੇ ਪਹਿਲਾਂ ਥੋੜ੍ਹਾ ਜਿਹਾ ਬਾਹਰ ਵਾਕ ਕਰਨਾ ਔਖਾ ਸੀਗਾ। ਸੋ 905-673-3337 ਜੁੜਿਓ ਜੀ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ। ਕੀ ਹਾਲ ਚਾਲ ਆ, ਠੀਕ ਠਾਕ ਹੋ, ਕਿਵੇਂ ਜਾ ਰਿਹਾ ਤੁਹਾਡਾ ਅੱਜ ਦਾ ਮਿੰਨੀ ਮਿੰਨੀ ਮਿੰਨੀ ਵੀਕਐਂਡ? ਸੋ ਵੀਰਵਾਰ ਦਾ ਖੂਬਸੂਰਤ ਦਿਨ ਆ ਜੀ, ਥਰਸਡੇ ਦਾ ਖੂਬਸੂਰਤ ਦਿਨ ਆ, ਔਰ ਕੱਲ੍ਹ ਨੂੰ ਫਿਰ ਵੀਕਐਂਡ ਦੀ ਸ਼ੁਰੂਆਤ। ਸੋ ਸਮਰਾਂ ਬੂਹੇ 'ਤੇ ਨੇ ਔਰ ਬਹੁਤ ਸਾਰਿਆਂ ਦੇ ਪਲਾਨ ਬਣ ਗਏ ਹੋਣੇ ਆ, ਕਈਆਂ ਨੇ ਫਿਰ ਨਿਕਲ ਜਾਣਾ ਹੋਣਾ ਵੀ ਲੌਂਗ ਡਰਾਈਵ 'ਤੇ, ਕਈਆਂ ਦੇ ਕੀ ਪਲਾਨ ਨੇ ਤੁਹਾਡੇ ਫਿਰ ਇਸ ਵੀਕਐਂਡ 'ਤੇ, ਕਿੱਥੇ ਕਿੱਥੇ ਜਾ ਰਹੇ ਹੋ? ਕਿਆ ਬਾਤ ਆਏ ਹਾਏ, ਇਸ ਫਰਾਈਡੇ, ਕੱਲ੍ਹ ਨੂੰ ਫਰਾਈਡੇ ਚੜ੍ਹ ਜਾਣਾ, ਹੁਣ ਫਰਾਈਡੇ ਤੁਸੀਂ ਕੀ ਕਰਨਾ, ਪਰ ਅਗਲੇ ਫਰਾਈਡੇ, ਅਗਲੇ ਫਰਾਈਡੇ, ਅਗਲੇ ਫਰਾਈਡੇ ਕੀ ਹੋ ਰਿਹਾ, ਕੋਈ ਦੱਸ ਸਕਦਾ ਕਿ ਅਗਲੇ ਫਰਾਈਡੇ ਕੀ ਆ? ਓਕੇ, ਚਲੋ ਜਿਹੜਾ ਮੈਨੂੰ ਇਹ ਦੱਸੂਗਾ ਕਿ ਅਗਲੇ ਫਰਾਈਡੇ ਕੀ ਆ, ਉਹਨੂੰ ਇੱਕ ਗਿਫਟ ਬਸ ਉਹਦੇ ਨਾਲ ਰਲਦਾ ਮਿਲਦਾ, ਅੱਜ ਹੀ ਅਨਾਊਂਸ ਕਰ ਦੇਣਾ। ਸੋ ਪਹਿਲੇ ਪੰਜ ਕਾਲਰਾਂ ਦੇ ਵਿੱਚੋਂ ਆਪਾਂ ਹੁਣ ਕਿਵੇਂ ਆ ਦੱਸੀਏ, ਚਲੋ ਪਹਿਲੇ ਪਹਿਲੇ ਪਹਿਲੇ ਪਹਿਲੇ ਦੋ ਕਾਲਰਸ ਨੂੰ, ਐਂ ਨਹੀਂ ਕਿਉਂਕਿ ਸ਼ੋ ਆਲ ਓਈ ਨਹੀਂ, ਇਹ ਤਾਂ ਰੀਤ ਕਹਿਤਕਾ। ਸੋ 905-673-3337 ਯਾਰ ਮੈਂ ਆਪ ਹੀ ਦੱਸ ਬਹਿਣਾ। ਸੋ 905-673-3337 ਓਕੇ, ਨੈਕਸਟ ਫਰਾਈਡੇ ਕੀ ਹੋਣ ਜਾ ਰਿਹਾ ਤੁਸੀਂ ਮੈਨੂੰ ਦੱਸੋ, ਅਤੇ ਫਿਰ ਆਪਾਂ ਤੁਹਾਨੂੰ ਕੁਛ ਸਰਪ੍ਰਾਈਜ਼ ਦਿਆਂਗੇ।

0: 9056373337 ਜੁੜਿਓ ਰੇਡੀ ਪ੍ਰੋਗਰਾਮ ਬਣਾਉਣ ਨਾਲ ਅਤੇ ਬਹੁਤ ਸਾਰੀਆਂ ਕਾਲਸ ਬਾਈ ਲਾਈਨ ਤਾਂ ਬਿਜ਼ੀ ਹੋ ਗਈਆਂ ਸਾਰੀਆਂ ਹੀ ਲਾਈਨ ਬਿਜ਼ੀ ਕਰਤੀਆਂ ਤੁਸੀਂ ਸੋ ਪਹਿਲੀ ਕਾਲ ਚੱਕਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ ਵੀਰੇ 2825
1: ਠੀਕ ਹੈ ਪ੍ਰਭਦੀਪ ਕਿੱਦਾਂ ਜੀ
0: ਉਹ ਚੜ੍ਹਦੀ ਕਲਾ ਵੀਰੇ ਚੜ੍ਹਦੀ ਕਲਾ ਤੁਸੀਂ ਸੁਣਾਓ ਠੀਕ ਹੋ
1: ਹਾਂਜੀ ਠੀਕ ਹੈ ਮੈਂ ਜਿਹੜਾ ਤੁਸੀਂ ਗਾਣਾ ਲਾਉਂਦੇ ਹੁੰਦੇ ਆ ਸੰਧੂਲ ਭਾਜੀ ਦਾ
0: ਆਹਾ
1: ਇਹ ਆਪਣੇ 96 ਦੀ ਗੱਲ ਹੈ ਇੰਡੀਆ ਦੀ
0: ਹਾਂ
1: ਜਨਵਰੀ ਦੀ ਆਪਣੇ ਜਨਵਰੀ ਦੇ ਵਿੱਚ 5-6 ਨੂੰ ਮੇਰੇ ਮਤਲਬ ਭੂਆ ਦੇ ਮੁੰਡੇ ਦਾ ਬੋਰਨ ਆ 85 ਦਾ
0: ਓਕੇ
1: ਤਾਂ ਉੱਥੇ ਤੁਸੀਂ ਲਾ ਲਓ ਹਿਸਾਬ ਵੀ 30 ਸਾਲ ਹੋ ਚੱਲੇ ਆ
0: ਹਾਂ
1: ਨਹੀਂ ਹੋਰ ਨਹੀਂ ਚੱਲੇ ਹੋ ਗਏ 30 ਸਾਲ ਹੋ ਗਏ ਆ ਵੀ ਉਦੋਂ ਦੇਖ ਲਓ ਮੇਰੀ ਯਾਦ ਪਿੱਛੇ ਚੱਲ ਗਈ ਆ ਵੀ ਉੱਥੇ ਅਸੀਂ ਮਤਲਬ ਉਦੋਂ ਮੈਂ 20 ਸਾਲ ਦਾ ਸੀਗਾ
0: ਹਾਂ
1: ਮਤਲਬ ਛਾਂ ਸੰਧੂਰੀ ਕੀਤੀ ਸੀਗੀ
0: ਇੱਥੇ ਰੱਖ ਦੁਬਾਰਾ ਬਹੁਤ ਬਿਜ਼ੀ ਚੱਲ ਰਹੇ ਇਹਨਾਂ ਦਿਨਾਂ ਦੇ ਵਿੱਚ ਬੈਕ ਪੈਕ ਟੂ ਪੈਕ ਬਿਜ਼ੀ ਆ ਤੇ ਜਰੂਰ ਗੱਲਾਂ ਬਾਤਾਂ ਕਰਾਂਗੇ ਆਪਾਂ ਬਹੁਤ ਮੁਹੱਬਤ ਅਗਲੇ ਫਰਾਈਡੇ ਕੀ ਹੋ ਰਿਹਾ ਦੱਸ ਸਕਦੇ ਹੋ ਰਜਤ ਕੀ ਹਾਲ ਚਾਲ ਕਿਆ ਬਾਤ ਆ ਵਧੀਆ ਜਦੋਂ ਕਹਿੰਦੇ ਹੋ ਮਨ ਖੁਸ਼ ਹੋ ਜਾਂਦਾ ਮੇਰਾ ਵਧੀਆ ਚਾਹੀਦਾ ਸਾਰੇ ਕੀ ਹੋ ਰਿਹਾ ਫਿਰ ਫਰਾਈਡੇ ਅਗਲੇ
2: ਨੈਕਸਟ ਫਰਾਈਡੇ ਬਹੁਤ ਖੂਬਸੂਰਤ ਸ਼ਾਮ ਹੋਣੀ ਆ ਜਿਹੜੀ ਸਾਰਿਆਂ ਨੂੰ ਯਾਦ ਰਹੂਗੀ
0: ਆਹਾ ਤੇ ਸ਼ਾਮ ਕਿਹੜੀ ਆ
2: ਉਹ ਮਾਸਟਰ ਸਲੀਮ ਜੀ ਦਾ ਸ਼ੋਅ ਹੋਣਾ
0: ਇੱਥੇ ਰੱਖ ਕੀ ਬਾਤ ਆ ਰਹੇ ਹੋ ਫਿਰ ਤੁਸੀਂ ਕੁਲਦੀਪ ਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਕੀ ਹਾਲ ਚਾਲ
3: ਸਤਿ
0: ਸ਼੍ਰੀ ਅਕਾਲ ਜੀ ਮਹਾਰਾਜ ਕੀ ਸ਼ਾਮ ਹੋ ਗਈ ਸੁਹਾਨੀ ਹੈ ਇੱਥੇ ਰੱਖ ਕਿਆ
3: ਬਾਤ ਦੱਸ ਦੋ ਫਿਰ ਕਰ ਦੋ ਲੜਕਾ ਲਾਊਗਾ ਸ਼ਹਿਰੋ ਸ਼ਹਿਰੀ ਨਾਲ
0: ਹਾਂ ਕਿਆ ਬਾਤ ਆ ਉੱਥੇ ਸ਼ਾਇਦ ਨਾ ਲੱਗੇ ਪਰ ਇਹ ਆ ਕਿ ਉੱਥੇ ਤਾਂ ਫਿਰ ਵਿਆਹ ਵਾਲੇ ਮਾਹੌਲ ਦੇ ਵਿੱਚ ਤਾਂ ਫਿਰ ਜਿਹੜਾ ਵਿਆਹ ਵਾਲੇ ਆਉਂਦੇ ਉਲਝੇ ਰਹਿੰਦੇ ਉੱਥੇ ਤਾਂ ਉਲਝੇ ਹੋਵਾਂਗੇ ਤੇ ਅਸੀਂ ਤਾਂ ਸੁਣ ਲਿਆ ਮਾਸਟਰ ਸਲੀਮ ਸਾਹਿਬ ਨੂੰ ਆਲਰੇਡੀ 5-6 ਦਿਨ ਹੋ ਗਏ ਪਰ ਤੁਹਾਨੂੰ ਸੁਣਾਉਣਾ ਉਦਨ ਤੁਹਾਡੀ ਵਾਰੀ ਆ ਸਾਰਿਆਂ ਦੀ
3: ਪੱਕਾ ਜੀ ਪੱਕਾ
0: ਤੇ ਤੁਸੀਂ ਵੀ ਚੱਕ ਲਓ ਮੇਰੇ ਤੋਂ ਟਿਕਟ ਚਲੋ ਅੱਜ ਇੱਕ ਕਿਹਾ ਸੀ 3 ਵਿਨਰ ਕਰਤੇ ਚਲੋ ਬਹੁਤ ਸ਼ੁਕਰੀਆ ਜੀ ਮਿਲਦੇ ਹਾਂ ਬਹੁਤ ਸ਼ੁਕਰੀਆ 905-673-3337 ਉਹ ਬਈ ਤਿੰਨੇ ਜਿਹਨਾਂ ਨੂੰ ਮੈਂ ਹੁਣ ਟਿਕਟਾਂ ਕਿਹਾ ਬਈ ਲੈ ਲਿਓ ਮੇਰੇ ਤੋਂ ਯਾਦ ਕਰਕੇ ਬਾਅਦ 'ਚ ਨਾ ਕਾਲ 'ਤੇ ਆ ਕੇ ਵੀ ਸੰਧੂ ਸਾਨੂੰ ਟਿਕਟਾਂ ਨਹੀਂ ਦਿੱਤੀਆਂ ਇੱਕ ਮੈਂ ਇੰਸਟਾਗ੍ਰਾਮ 'ਤੇ ਟਿਕਟਾਂ 2 ਕੱਢਤੀਆਂ ਇੱਕ ਜਣਾ ਮੈਨੂੰ ਕਹਿੰਦਾ ਮੈਂ ਤੈਨੂੰ ਬਲੌਕ ਕਰਨ ਲੱਗਿਆ ਵੀ ਤੂੰ ਮੈਨੂੰ ਟਿਕਟ ਨਹੀਂ ਦਿੱਤੀ ਉਹ ਮੈਂ ਕਿਹਾ ਮਹਾਰਾਜ ਸਬਰ ਪੇਸ਼ੈਂਸ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਾਮਯਾਬ ਬਣਾਉਂਦੇ ਥੋੜ੍ਹਾ ਜਿਹਾ ਸਬਰ ਰੱਖਿਆ ਕਰੋ ਉਹ ਸਾਡੇ ਕੋਲ ਹੈ ਹੀ ਨਹੀਂ ਆ 905-673-3337 ਸੋ 905-673-3337 ਮਾਸਟਰ ਸਲੀਮ ਜੀ ਆ ਰਿਹਾ ਜੀ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਸੋ ਟਿਕਟਾਂ ਲੈ ਲਓ ਟਿਕਟਾਂ ਬਹੁਤ ਲਿਮਿਟਡ ਰਹਿ ਗਈਆਂ ਦੇਖੋ VVIP ਤਾਂ ਸੋਲਡ ਆਊਟ ਆ ਹੁਣ ਜੇ ਤੁਸੀਂ ਕਹਿੰਦੇ ਹੋ ਕਿ VVIP ਮਿਲ ਜੂਗਾ ਕੋਈ ਰੀਅਰ ਆ ਕਿ ਤੁਹਾਨੂੰ ਇੱਕ ਦੋ ਟਿਕਟਾਂ ਮਿਲ ਜਾਣਗੀਆਂ ਨਹੀਂ ਤਾਂ ਨਹੀਂ ਸਿਰਫ VIP ਅਤੇ ਜਨਰਲ ਐਡਮਿਸ਼ਨ ਸੋ ਤੁਸੀਂ ਬਹੁਤੀ ਜਾਣਕਾਰੀ ਲਈ ਮੇਰੇ ਨਾਲ ਗੱਲਬਾਤ ਕਰ ਲਿਓ 437-001-437-870-000 'ਤੇ ਮੇਰੇ ਨਾਲ ਗੱਲਬਾਤ ਕਰ ਲਿਓ ਟਿਕਟਾਂ ਕਿਤੋਂ ਨਾ ਕਿਤੋਂ ਤੁਹਾਨੂੰ ਕੱਢ ਕੇ ਦਿਆਂਗੇ ਕਿਉਂਕਿ ਮਾਸਟਰ ਸਲੀਮ ਜੀ ਦਾ ਸ਼ੋਅ ਆ ਇਹ ਤਾਂ ਰੂਹਦਾਰੀ ਦੀਆਂ ਗੱਲਾਂ ਹੋਣੀਆਂ ਇਹ ਤਾਂ ਦਿਖਾਉਣਾ ਪੈਣਾ ਤੁਹਾਨੂੰ ਬਸ 8 ਦਿਨ ਟੂ ਗੋ 8 ਡੇ ਟੂ ਗੋ 8 ਦਿਨਾਂ ਬਾਅਦ ਮਹਿਫਲ ਲੱਗ ਜਾਣੀ ਆ ਮਾਸਟਰ ਸਲੀਮ ਜੀ ਆਪਣੇ ਰੂਹਾਨੀਅਤ ਭਰੇ ਅੰਦਾਜ਼ ਦੇ ਨਾਲ ਫਿਰ ਮਹਿਫਲਾਂ ਲਾਉਣਗੇ ਸ਼ੈਬਰਾਂ ਲਾਉਣਗੇ ਤਿਆਰ ਹੋ ਜਾਓ ਸੋ ਸਾਡੇ ਨਾਲ ਦੂਜੇ ਪਾਸੇ ਮਹਿਫਲ ਲਾਉਣ ਲਈ ਸੁੱਖ ਬਾਈ ਜੀ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਇੱਧਰ ਵੀ ਮਹਿਫਲਾਂ ਲੱਗ ਰਹੀਆਂ ਨੇ ਕਿਉਂਕਿ ਐਨਵਰਸਰੀ ਸੇਲ ਆ ਭਾਈ ਐਨਵਰਸਰੀ ਸੇਲ ਹੋਵੇ ਤਾਂ ਮਹਿਫਲਾਂ ਨਾ ਲੱਗਣੇ ਹੋ ਨਹੀਂ ਸਕਦਾ ਸੁੱਖ ਬਾਈ ਜੀ ਆ ਜਾਓ
4: ਬਹੁਤ ਸ਼ੁਕਰੀਆ ਧੰਨਵਾਦ ਸੰਤ ਸਾਹਿਬ ਬਿਲਕੁਲ ਮਹਿਫਲਾਂ ਲੱਗਣਗੀਆਂ ਬਾਈ ਜੀ ਕੱਲ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਤੇ ਬਾਈ ਤੁਸੀਂ ਪਹੁੰਚਣਾ ਸੋ ਕੱਲ ਨੂੰ ਵੀ ਪਰਿਵਾਰਾਂ ਨੂੰ ਤੋਹਫੇ ਦੇਵਾਂਗੇ ਡਿਸਕਾਊਂਟ ਦੇਵਾਂਗੇ ਸੋ ਐਨਵਰਸਰੀ ਸੇਲ ਦਾ ਸੱਦਾ ਪੱਤਰ ਦੇ ਰਹੇ ਹਾਂ ਪਰਿਵਾਰਾਂ ਨੂੰ ਫਰਾਈਡੇ ਸੈਟਰਡੇ ਸੰਡੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਪਾਵਰ ਰਿਕਲਾਈਨਰ ਮਸਾਜਰ ਇੰਜ ਟਰਕੀ ਦੇ ਸੋਫਾ ਸੈੱਟ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ ਤਾਂ ਲੋਐਸਟ ਲੋਐਸਟ ਲੋਐਸਟ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੌਫੀ ਟੇਬਲ ਲੈਣਾ, ਸਖ਼ਤ ਲੱਕੜੀ ਸੋਲਿਡ ਵੁੱਡ ਦਾ ਕੌਫੀ ਟੇਬਲ ਜਿਹਦੀ ਰੈਗੂਲਰ ਕੀਮਤ $500-600 ਸੀ ਪਰ ਐਨਵਰਸਰੀ ਐਨਵਰਸਰੀ ਐਨਵਰਸਰੀ ਸਪੈਸ਼ਲ ਇਸ ਵੀਕਡ ਦੇ ਉੱਪਰ ਸੋਲਿਡ ਵੁੱਡ ਦਾ ਕੌਫੀ ਟੇਬਲ ਸਿਰਫ $150 ਦਾ ਸੋਲਿਡ ਵੁੱਡ ਦਾ ਕੌਫੀ ਟੇਬਲ ਮਿਲੂਗਾ ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਦਿੱਤੇ ਜਾਣੇ ਆ। ਸੋ ਸੋਲਿਡ ਵੁੱਡ ਦਾ ਕੌਫੀ ਟੇਬਲ $150 ਦਾ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਨੇ ਸਪੀਕਰ ਦੇ ਉੱਪਰ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਓ, ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ, 6685 ਟੋਮਕਨ ਰੋਡ 6685 ਟੋਮਕਨ ਰੋਡ ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ। ਸੰਧੂ ਸਾਹਿਬ
0: ਕਿਆ ਬਾਤ ਹੈ ਜੀ, 905-673-3337।

ਸੋ ਬਿਲਕੁਲ ਜੀ, ਅਗਲੇ ਫਰਾਈਡੇ ਤੁਹਾਨੂੰ ਦੱਸ ਦਈਏ ਕਿ ਮਾਸਟਰ ਸਲੀਮ ਜੀ 24 ਜੁਲਾਈ ਨੂੰ ਪਹੁੰਚ ਰਹੇ ਨੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸੋ ਜਿਨ੍ਹਾਂ ਜਿਨ੍ਹਾਂ ਨੇ ਆਪਣੀਆਂ ਟਿਕਟਾਂ ਲੈ ਲਈਆਂ ਉਹ ਤਾਂ ਬਈ ਵੇਟ ਕਰੋ, ਕਾਊਂਟ ਡਾਊਨ ਕਰੋ ਅਤੇ ਕੈਲੰਡਰਾਂ 'ਤੇ ਦੇ ਆਪਣੇ ਨੋਟ ਕਰ ਲਓ, 7 ਵਜੇ ਪਹੁੰਚ ਜਾਓ। ਅਤੇ ਟਿਕਟਾਂ ਜਿੰਨੀਆਂ ਵੀ ਹੈਗੀਆਂ ਸੋਫਟ ਡਰਿੰਕ ਸਾਰੀਆਂ ਅਨਲਿਮਿਟਡ ਨੇ। ਸੋ ਬਾਕੀ ਤੁਸੀਂ ਫੂਡ ਇਨਕਲੂਡ ਕਰਾਉਣਾ ਉਹਦੇ ਲਈ ਤੁਹਾਨੂੰ ਕਾਲ ਕਰਨੀ ਪੈਣੀ ਹੈ। ਸੋ ਕਾਲ ਕਰ ਲਿਓ 437-870-001 'ਤੇ, 4378700-0001, ਜਾਂ ਤੁਸੀਂ milnatickets.com www.milnatickets.com ਤੇ ਜਾ ਕੇ, ਅਤੇ ਉੱਥੇ ਜਾ ਕੇ ਫਿਰ ਤੁਸੀਂ ਡਿਸਕਾਊਂਟ ਲੈਣਾ ਆ, ਗਰੁੱਪ ਟਿਕਟਾਂ ਲੈਣੀਆਂ ਆ, ਅਤੇ UDAAN ਉਡਾਨ ਐਵਰੀ ਟਿਕਟ 'ਤੇ ਤੁਹਾਨੂੰ $10 ਔਫ ਮਿਲ ਜਾਣਗੇ। ਸੋ ਇਹ ਡਿਸਕਾਊਂਟ ਕੋਡ ਪਾ ਲਿਓ। ਸੋ ਬਹੁਤੀ ਜਾਣਕਾਰੀ ਲਈ ਤੁਸੀਂ 437-870-001 'ਤੇ ਗੱਲਬਾਤ ਕਰ ਸਕਦੇ ਹੋ। ਸੋ ਫਰਾਈਡੇ 24 ਜੁਲਾਈ ਮਾਸਟਰ ਸਲੀਮ ਮਿਸੀਸਾਗਾ ਕਨਵੈਨਸ਼ਨ ਸੈਂਟਰ।

ਓਏ ਹੋਏ ਕਿਆ ਬਾਤ। ਓਕੇ ਹੁਣ ਤੁਸੀਂ ਮੈਨੂੰ ਇਹ ਵੀ ਦੱਸਣਾ ਕਿ ਆਹ ਕਿਹੜਾ ਸਿੰਗਰ ਆ, ਇਹ ਕਿਹੜਾ ਸਿੰਗਰ ਆ, ਇਹ ਮੈਨੂੰ ਜੇ ਤੁਸੀਂ ਦੱਸ ਦੋਗੇ ਤੋਹਫਾ ਮੇਰੇ ਕੋਲ ਇੱਕ ਹੋਰ ਪਿਆ ਤੁਹਾਡੇ ਲਈ 905-673-3337। ਅੱਜ ਮੈਂ ਨਾ ਤੋਹਫੇ ਵੰਡਣ ਆਇਆ, ਸੋ ਮੈਨੂੰ ਇਹ ਦੱਸਣਾ ਕਿ ਆਹ ਕਿਹੜਾ ਸਿੰਗਰ ਆ ਅਤੇ ਕਿਹੜਾ ਸੌਂਗ ਆ, ਅਤੇ 905-673-3337।

0: ਉਹ ਬੱਲੇ ਬੱਲੇ ਇਹ ਤਾਂ ਕੰਮ ਗੜਬੜ ਹੋ ਗਿਆ ਸੀਗਾ, ਮੈਨੂੰ ਕਾਲ ਆ ਗਈ ਦੂਜੇ ਪਾਸੇ, ਬਈ ਤੁਸੀਂ ਟਿਕਟਾਂ ਲਈ ਮੈਨੂੰ ਸਿੱਧੀਆਂ ਕਾਲਾਂ ਕਰ ਰਹੇ ਹੋ, ਅਜੇ ਰੁਕ ਜਾਓ, ਅੱਜ ਮੈਂ ਪ੍ਰੋਗਰਾਮ ਕਰ ਰਿਹਾ ਅਤੇ ਤੁਸੀਂ ਦੂਜੇ ਪਾਸੇ ਮੇਰਾ ਭੇਤ ਖੁੱਲ੍ਹ ਚੱਲਿਆ ਸੀਗਾ, ਗਾਣਾ ਤੁਸੀਂ ਸੁਣ ਲੈਣਾ ਸੀਗਾ, ਫਿਰ ਇਹ ਵੀ ਮੇਰਾ ਗਿਫਟ ਐਂ ਚਲਾ ਜਾਣਾ ਸੀਗਾ। ਸੋ ਤੁਸੀਂ ਦੱਸੋ ਕਿ ਇਹ ਗਾਣਾ ਕਿਹੜਾ, ਸਿੰਗਰ ਕਿਹੜਾ ਆ, ਫਿਰ ਇਹਦੇ ਲਈ ਮੇਰੇ ਕੋਲ ਤੋਹਫਾ, ਤੁਸੀਂ ਸੁਣ ਤਾਂ ਨਹੀਂ ਲਿਆ, ਚੀਟਿੰਗ ਤਾਂ ਨਹੀਂ ਹੋਈ? ਓ ਚੀਟਿੰਗ ਹੋ ਗਈ ਲੱਗਦਾ, ਸੁਣ ਲਿਆ ਲੱਗਦਾ, ਤੁਸੀਂ ਮੈਨੂੰ ਦੱਸਦੇ ਨਹੀਂ, ਤੁਸੀਂ ਬਹੁਤ ਖਰਾਬ ਹੋ। ਮੈਂ ਤੈਨੂੰ ਦੱਸਾਂ ਕਿ ਇਹ ਰੋਇਲ ਗਾਇਕੀ, ਅਸਲੀ ਗਾਇਕੀ, ਅਤੇ ਜਿਹੜੀ ਨਾ ਰੋਇਲ ਦਾ ਮਤਲਬ ਇਹ ਵੇਖ ਲਓ ਕਿ ਵੱਡੇ ਵੱਡੇ ਵਿਆਹ ਜਦੋਂ ਹੁੰਦੇ ਆ ਨਾ, ਫਿਰ ਲੋਕ ਤਰਸਦੇ ਆ ਕਿ ਇਹ ਮੁੰਡਾ ਗਾਵੇ। ਸੋ ਬਸ ਸਮਝ ਲਓ, ਜੇ ਤੁਹਾਨੂੰ ਇਹਦਾ ਨਾਮ ਨਹੀਂ ਪਤਾ ਲੱਗਿਆ ਫਿਰ ਸਰਪ੍ਰਾਈਜ਼ ਮੈਂ ਕੀ ਦੇਣਾ ਆ, ਤੁਸੀਂ ਇਹ ਬੁੱਝਣਾ ਆ, ਪਰ ਹੈ ਔਖਾ ਮੈਨੂੰ ਪਤਾ। ਸੋ ਮੈਂ ਕਿਉਂਕਿ ਮੈਂ ਅਸਲੀ ਚੀਜ਼ ਤਾਂ ਸੁਣਾਈ ਨਹੀਂ, ਮੈਨੂੰ ਲੱਗਦਾ ਕਿ ਮੇਰੇ ਤੋਂ 2 ਸਕਿੰਟ ਲੱਗੀ ਰਹਿ ਗਈ ਉਹ ਧੁਨ, ਜੇ ਉਹ ਧੁਨ ਤੁਸੀਂ ਸਮਝਦੇ ਤੁਸੀਂ ਕਹਿੰਦੇ ਇੱਦਾਂ ਬੁੱਝ ਲੈਣਾ ਸੀਗਾ। ਸੋ ਜੇ ਇਹ ਬੁੱਝ ਲਿਆ ਤਾਂ ਫਿਰ ਇਹਦੇ ਵਾਸਤੇ ਮੇਰੇ ਕੋਲ ਤੁਹਾਡੇ ਲਈ ਗਿਫਟ ਆ, ਪਰ ਇੱਕ ਹੀ ਦਊਂਗਾ ਮੈਂ, ਕਿਉਂਕਿ ਇਹ ਸਾਰਾ ਸੋਲਡ ਆਊਟ, ਇਹ ਸੋਲਡ ਆਊਟ ਆਲਮੋਸਟ। ਸੋ ਇਹਦੀ ਡਿਮਾਂਡ ਬਹੁਤ ਆ ਬਈ, ਇਹ ਮੈਂ ਇੱਕ ਤੋਹਫਾ ਦੇ ਸਕਦਾ ਹਾਂ, ਪਰ ਬੁੱਝਣਾ ਤਾਂ ਪੈਣਾ ਹੈ ਨਾ, ਬੁੱਝਣਾ ਪੈਣਾ ਆ। 905-673-3337
1: ਜੁਗ ਜੁਗ ਜੀਵੇ ਮੇਰਾ ਬਾਬਲ ਸੋਹਣਾ,
0: ਮੈਨੂੰ ਲੱਗਦਾ ਨਹੀਂ ਪਤਾ ਤੁਹਾਨੂੰ,
1: ਜਿਨੇ ਲੜ ਤੇਰੇ
0: ਟਰਾਈ ਤੇ ਕਰੋ, ਟਰਾਈ ਤੇ ਕਰੋ, ਵੱਧ ਤੋਂ ਵੱਧ ਗਲਤ ਹੋ ਜਾਓ ਫਿਰ ਕਿਉਂ
1: ਲਿਖੇ ਮੈਨੂੰ ਰਾਜਿਆਂ ਦੇ ਕਰ ਵਿਆਹ।
0: ਅੱਛਾ ਮੈਨੂੰ ਮੈਸੇਜ ਆਇਆ ਬਾਈ ਜੀ ਉਹਨਾਂ ਦਾ, ਨਹੀਂ ਬਾਈ ਜੀ ਤੁਸੀਂ ਗਲਤ ਕਿਹਾ, ਬਿਲਕੁਲ ਜੀ ਇਹ ਉਹ ਸਿੰਗਰ ਨਹੀਂ ਜਿਹੜਾ ਤੁਸੀਂ ਕਿਹਾ। 905-673-3337 ਸੋ ਤੁਸੀਂ ਜੇ ਦੱਸੋਗੇ
1: ਜੁਗ ਜੁਗ ਜੀ
0: ਤੇ ਤੋਹਫਾ ਤੁਹਾਡਾ, ਮੈਂ ਤਾਂ ਵਾਰ ਵਾਰ ਇਹੀ ਸੁਣਾਈ ਜਾਣੇ ਆ, ਜੇ ਮੈਂ ਇਦੋਂ 1 ਸਕਿੰਟ ਵੀ ਅੱਗੇ ਸੁਣਾ ਤਾਂ ਤੁਸੀਂ ਬੁੱਝ ਲੈਣਾ ਅਤੇ ਮੈਂ ਫੜੇ ਜਾਣਾ, ਅਤੇ ਮੈਂ ਫੜਿਆ ਜਾਣਾ ਨਹੀਂ ਆ, ਮੈਂ ਤੋਹਫਾ ਦੇਣਾ ਆ। ਅਤੇ ਜੇ ਹੁਣ ਮੈਨੂੰ 2-3 ਮਿੰਟ ਵੀ ਕਿਸੇ ਨੇ ਨਹੀਂ ਦੱਸਿਆ ਤੇ ਆ ਮੈਂ ਫਿਰ ਇਸ ਤੋਂ ਬਾਅਦ ਮੇਰੇ ਕੋਲ ਸਬਰ ਨਹੀਂ, ਕਿਉਂਕਿ ਮੈਂ ਗਾਣਾ ਸੁਣਨਾ, ਬਹੁਤ ਪਿਆਰਾ ਗਾਣਾ। ਆਏ ਹਾਏ 905-673-3337 ਅੱਛਾ ਜਿੱਥੋਂ ਸਵਾਦ ਜੀ ਆਉਣਾ ਹੁੰਦਾ ਉਦੋਂ ਮੈਂ ਬੰਦ ਕਰ ਦਿੰਦਾ। ਸੋ 905-673-3337 ਇੱਦਾਂ ਹੀ ਆ, ਜ਼ੁਲਮ ਕਮਾਈ ਦਾ ਫਿਰ। ਸੋ 905-673-3337 ਓਕੇ, ਚਲੋ ਕਾਲਸ ਲੈ ਲਈਏ, ਬਹੁਤ ਸਾਰੀਆਂ ਕਾਲਸ ਆ। ਸੋ ਪ੍ਰਿੰਸ ਵਰਮਾ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
2: ਠੀਕ ਹੈ ਭਾਜੀ, ਰੋਹਨਪ੍ਰੀਤ ਲੱਗ ਰਿਹਾ ਮੈਨੂੰ।
0: ਰੋਹਨਪ੍ਰੀਤ, ਓਕੇ, ਨਹੀਂ ਚਲੋ ਥੋੜੀ ਵੀ ਟਿਕਟ ਕੱਟੀ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਸੋ ਨੈਕਸਟ ਕਾਲ ਲਈਏ ਆਪਾਂ ਸ਼ਰਨਦੀਪ ਜੀ, ਸਤਿ ਸ਼੍ਰੀ ਅਕਾਲ ਸ਼ਰਨ, ਕੀ ਹਾਲ ਚਾਲ ਵੀਰੇ?
3: ਵਧੀਆ ਭਾਜੀ, ਤੁਸੀਂ ਦੱਸੋ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ
3: ਭਾਜੀ। ਇਹ ਸੌਂਗ ਜਿੱਥੋਂ ਤੱਕ ਮੈਨੂੰ ਯਾਦ ਆ, ਇਹ ਰੰਗਲੇ ਸਰਦਾਰ ਆ, ਤੂੰ ਤੇ ਮੈਂ।
0: ਓਕੇ ਚਲੋ ਦੇਖਦੇ ਹਾਂ ਜੀ, ਤੁਸੀਂ ਮੈਨੂੰ ਕਾਲ ਕਰ ਲਿਓ ਫਿਰ 437-870-001 ਤੇ। ਹੁਣ ਮੈਨੂੰ ਲੱਗਦਾ ਕਿ ਬੁੱਝਿਆ ਗਿਆ, ਫੜੇ ਗਏ ਆ, ਚੋਰੀ ਫੜੀ ਗਈ ਮੇਰੀ।
3: ਨੰਬਰ ਫੇਰ ਬੋਲੋ ਜੀ।
0: ਹਾਂ 437, ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ ਆਰਜੇ ਪ੍ਰਭ ਸੰਧੂ ਦੇ ਪੇਜ ਤੇ ਮੈਨੂੰ DM ਕਰੋ।
3: ਥੈਂਕ ਯੂ ਬਾਈ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਬਾਕੀ ਇਹ ਤੋਂ ਜਾਣ ਲੈਂਦੇ ਆ, ਪਰ ਵਿਨਰ ਆ ਗਿਆ ਜੀ। ਪ੍ਰਿਯੰਕਾ ਜੀ, ਜੀ ਪ੍ਰਿਯੰਕਾ ਜੀ, ਸਤਿ ਸ਼੍ਰੀ ਅਕਾਲ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
0: ਠੀਕ ਹੈ ਜੀ, ਤੁਸੀਂ ਸੁਣਾਓ, ਠੀਕ ਹੋ?
4: ਹਾਂਜੀ ਠੀਕ ਹੈ। ਮੈਨੂੰ ਲੱਗਦਾ ਜਿਹੜਾ ਗਾਣਾ ਤੁਸੀਂ ਹੁਣ ਰੇਡੀਓ ਤੇ ਦੱਸਿਆ, ਰੰਗਲੇ ਸਰਦਾਰ ਆ ਜਿਹੜੇ, ਉਹਨਾਂ ਦਾ ਗਾਇਆ ਗਿਆ ਸੀ ਗਾਣਾ।
0: ਜੀ ਬਿਲਕੁਲ, ਪਰ ਹੁਣ ਵਿਨਰ ਆ ਚੁੱਕਿਆ, ਆਮ ਸੌਰੀ।
4: ਠੀਕ ਹੈ ਜੀ,
0: ਪਰ ਇਹ ਵੀ ਦੱਸ ਦਿੰਦੇ, ਕੋਈ ਨਹੀਂ, ਤੁਸੀਂ ਜੁੜੇ ਰਹੋ ਤੇ ਰੰਗਲੇ ਸਰਦਾਰ ਰੋਜ਼ ਥੀਏਟਰ ਦੇ ਵਿੱਚ 7 ਅਗਸਤ ਨੂੰ। ਤੇ ਇਹ ਬਈ ਬਹੁਤ ਕਮਾਲ ਦੇ ਸਿੰਗਰ ਆ ਪ੍ਰਿਯੰਕਾ ਜੀ, ਤੁਸੀਂ ਸੁਣਦੇ ਇਹਨਾਂ ਨੂੰ? ਮੁਬਾਰਕ ਤੁਸੀਂ, ਤੇ ਤੁਹਾਨੂੰ ਮੈਂ ਡਿਸਕਾਊਂਟ ਦੇ ਸਕਦਾ, ਤੇ ਵਿਨਰ ਇੱਕੋ ਹੀ ਆ, ਉਹ ਮਿਲ ਗਿਆ, ਤੇ ਹੁਣ ਰੋਜ਼ ਇੱਕ ਵਿਨਰ ਕੱਢਦੇ ਕਰਾਂਗੇ, ਕਿਉਂਕਿ ਸ਼ੋਅ ਆਲਮੋਸਟ ਸੋਲਡ ਆਊਟ ਆ। ਤੁਸੀਂ ਵੇਖੋ ਕਿ ਇੰਨੇ ਲੋਕੀ ਪ੍ਰਿਯੰਕਾ ਜੀ ਪਿਆਰ ਕਰਦੇ ਉਹਨਾਂ ਨੂੰ, ਵੀ ਸ਼ੋਅ ਅਸੀਂ ਅਨਾਊਂਸ ਹੀ ਨਹੀਂ ਕੀਤਾ ਤੇ ਸ਼ੋਅ ਸੋਲਡ ਆਊਟ ਹੋ ਗਿਆ।
4: ਹਾਂਜੀ,
0: ਤੁਸੀਂ ਮਤਲਬ ਚੰਗੀ ਗਾਇਕੀ ਦੱਸਦਾ, ਮਤਲਬ ਜਿਹੜੇ ਦੀਵਾਨੇ ਹੈਗੇ ਆ ਲੋਕ ਚੰਗਾ ਸੁਣਦੇ।
4: ਹਾਂਜੀ ਹਾਂਜੀ ਬਹੁਤ ਪਿਆਰਾ ਗਾਉਂਦੇ ਨੇ। ਹਾਂਜੀ
0: ਬਹੁਤ ਸ਼ੁਕਰੀਆ ਪ੍ਰਿੰਕਾ ਜੀ, ਥੈਂਕ ਯੂ ਸੋ ਮਚ, ਤੇ ਜ਼ਰੂਰ ਆਇਓ 9 ਅਗਸਤ ਨੂੰ ਤੁਸੀਂ ਵੀ ਜੇ ਸਮਾਂ ਮਿਲਿਆ ਤੇ ਲਾਈਵ ਸੁਣਾਂਗੇ ਆਪਾਂ ਰੰਗਲੇ ਸਰਦਾਰਾਂ ਨੂੰ।
1: ਜਿਨੇ ਲੜ ਤੇਰੇ
0: ਹਾਏ ਹਾਏ। ਅੱਛਾ ਕਿਸੇ ਨੇ ਲਾਈਵ ਸੁਣਿਆ ਰੰਗਲੇ ਸਰਦਾਰ ਨੂੰ? ਕਿਸੇ ਹੈ ਕੋਈ ਗੱਭਰੂ ਜਿਹਨਾਂ ਨੇ ਲਾਈਵ ਸੁਣਿਆ ਹੋਵੇ ਇਹਨਾਂ ਨੂੰ?

ਅੱਛਾ ਮੈਨੂੰ ਨਾ ਬਹੁਤ ਸਾਰੇ ਦੋਸਤਾਂ ਨਾਲ ਗੱਲਬਾਤ ਹੋਈ ਅਤੇ ਅੱਛਾ ਸਕਈਆਂ ਦਾ ਸਵਾਲ ਪਤਾ ਕੀ ਸੀ, ਕਹਿੰਦੇ ਯਾਰ ਵੀ ਕਾਸ਼ ਇਹ ਪਹਿਲਾਂ ਗਾਉਣਾ ਸ਼ੁਰੂ ਕੀਤੇ ਹੁੰਦੇ ਤਾਂ ਅਸੀਂ ਆਪਣੇ ਵਿਆਹ 'ਚ ਇਹਨਾਂ ਨੂੰ ਲਵਾ ਲੈਂਦੇ, ਯਾਰ ਕਿਆ ਖੂਬਸੂਰਤ ਆਵਾਜ਼ ਆ ਮੁੰਡਿਆਂ ਦੀ।

0: ਅੱਛਾ ਆਪਣੀਆਂ ਆਪਣੀਆਂ ਜੱਟੀਆਂ ਨੂੰ ਜ਼ਰੂਰ ਲੈ ਕੇ ਜਾਇਓ ਯਾਰ, ਇਹ ਸ਼ੋਅ ਵਾਕਈ ਮਿਸ ਕਰਨ ਵਾਲਾ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਇੰਨੇ ਸਾਰੇ ਸਪੌਂਸਰਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ, ਅਸੀਂ ਪ੍ਰਮੋਟਰਾਂ ਨਾਲ ਮਿਲਦੇ ਹਾਂ ਯਾਰ, ਆਪਾਂ ਨੂੰ ਨਾ ਸ਼ੁਕਰੀਆ ਅਦਾ ਕਰਨਾ ਚਾਹੀਦਾ, ਅਦਾ ਕਰਨਾ ਚਾਹੀਦਾ ਇਸ ਧਰਤੀ ਦਾ। ਔਰ ਇਹ ਜਿਹੜੇ ਲੋਕ ਇੰਨਾ ਉੱਦਮ ਚੱਕਦੇ ਆ, ਇੰਨਾ ਇਨੀਸ਼ੀਏਟਿਵ ਲੈਂਦੇ ਆ, ਇੰਨੇ ਐਫਰਟ ਕਰਦੇ ਆ, ਸ਼ੋਅ ਕਰਾਉਂਦੇ ਆ, ਕਿੱਡੇ ਕਿੱਡੇ ਵੱਡੇ ਰਿਸਕ ਹੁੰਦੇ ਆ, ਹਜ਼ਾਰਾਂ ਡਾਲਰ ਦੇ ਖਰਚੇ ਹੁੰਦੇ ਆ, ਲੱਖਾਂ ਡਾਲਰ ਤੱਕ ਵੀ ਪਹੁੰਚ ਜਾਂਦੇ ਆ, ਅਤੇ ਸਾਨੂੰ 30-35-40 ਡਾਲਰ ਲਾ ਕੇ ਇੱਕ ਇੱਕ ਵਧੀਆ ਖੂਬਸੂਰਤ ਸਿੰਗਰ ਸੁਣਨ ਦਾ ਮੌਕਾ ਮਿਲ ਜਾਂਦਾ। ਅਸਾਂ ਯਕੀਨ ਕਰਿਓ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਰਹਿੰਦਿਆਂ ਕਦੀ ਇੰਨੇ ਸਿੰਗਰ ਸੁਣਨ ਦਾ ਮੌਕਾ ਨਹੀਂ ਮਿਲਦਾ ਜਿੰਨਾ ਇੱਥੇ ਅਸੀਂ ਇੰਨੀ ਖੂਬਸੂਰਤੀ ਨਾਲ ਪਰਿਵਾਰਾਂ ਦੇ ਨਾਲ ਇੰਨੇ ਕੰਸਰਟ ਇੰਜੋਏ ਕਰ ਲੈਂਦੇ ਹਾਂ। ਪੰਜਾਬੀ ਵਿਰਸਾ ਆ ਰਿਹਾ ਮਨਮੋਹਨ ਵਾਰਸ ਦਾ ਅਗਲੇ ਵੀਕ, ਫਿਰ ਦੇਖੋ ਮਾਸਟਰ ਸਲੀਮ ਜੀ ਆ ਰਹੇ ਨੇ, ਰੰਗਲੇ ਸਰਦਾਰ ਆ ਰਹੇ ਨੇ। ਅੱਜ ਸਾਡੀ ਬੈਕ ਸਟੇਜ ਗੱਲ ਚੱਲ ਰਹੀ ਸੀ, ਕੁਲਵਿੰਦਰ ਬਿੱਲਾ ਜੀ ਵੀ ਲਿਆਉਂਦੀਆਂ ਸੀ, ਤਿਆਰੀਆਂ ਕਰ ਰਹੇ ਹਾਂ ਤੁਹਾਡੇ ਤੀਕਰ। ਸੋ ਦੇਖੋ ਇੰਨੀਆਂ ਖੂਬਸੂਰਤ ਆਵਾਜ਼ਾਂ ਯਾਰ, ਇੰਨੇ ਖੂਬਸੂਰਤ ਸਿੰਗਰ, ਸੋ ਇੰਨੇ ਮੇਲੇ, ਇੰਨੇ ਵਧੀਆ ਤੁਸੀਂ ਛਾਵਾਂ ਕਿਤੇ ਪੰਜਾਬ ਦੇ ਵਿੱਚ ਨਹੀਂ, ਅਸੀਂ ਬਿਜ਼ੀ ਰਹਿੰਦੇ ਉੱਥੇ ਬਹੁਤ ਘੱਟ। ਮੈਂ ਜੇ ਆਪਣੀ ਗੱਲ ਕਰਾਂ ਤਾਂ ਬਹੁਤ ਘੱਟ ਸਮਾਂ ਲੱਗਦਾ ਸੀਗਾ ਐਸੇ ਕੰਸਰਟ ਵੇਖਣ ਦਾ, ਤਾਂ ਸਪੈਸ਼ਲ ਟਾਈਮ ਕੱਢਣਾ ਬਹੁਤ ਔਖਾ ਸੀਗਾ। ਸੋ ਇੱਥੇ ਅਸੀਂ ਬਿਜ਼ੀ ਰਹਿਣ ਦਾ ਸਾਨੂੰ ਇਹ ਵੀ ਫਾਇਦਾ ਆ ਕਿ ਅਸੀਂ ਕਿਤੇ ਨਾ ਕਿਤੇ ਸਮਾਂ ਕੱਢ ਲੈਂਦੇ ਹਾਂ ਆਪਣੇ ਲਈ। ਸੋ ਉਹ ਸਮੇਂ ਦੇ ਵਿੱਚੋਂ ਜੇ ਸਾਨੂੰ ਐਸੀਆਂ ਖੂਬਸੂਰਤ ਆਵਾਜ਼ਾਂ ਸੁਣਨ ਦਾ ਮੌਕਾ ਮਿਲ ਜੇ ਤਾਂ ਹੋਰ ਕੀ ਚਾਹੀਦਾ ਯਾਰ।
1: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
2: ਮੈਂ ਕਿਹਾ ਚੰਨ ਜੀ ਸਲਾਮ ਕਿਨੇ ਆ।
1: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ, ਲੌਗ ਆਨ ਕਰੋ www.milnatickets.com ਤੇ। ਸਪੌਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 6477839873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।
0: ਅੱਛਾ ਯਾਰ, ਦੇਖੋ ਮਾਸਟਰ ਸਲੀਮ ਜੀ ਉਹਨਾਂ ਨੂੰ ਜਦੋਂ ਅਸੀਂ ਸੁਣਿਆ ਨਾ, ਯਕੀਨ ਕਰਿਓ ਜਿਹੜੇ 10-10-15-15 ਸਾਲ ਪੁਰਾਣੇ ਗੀਤ ਆ ਨਾ, ਉਹ ਵੀ ਉਹਨਾਂ ਦੀ ਜ਼ੁਬਾਨ 'ਚੋਂ ਓਨੇ ਹੀ ਪਿਆਰੇ, ਓਨੇ ਹੀ ਮਿੱਠੇ, ਓਨੇ ਹੀ ਰਸ ਭਰੇ ਲੱਗਦੇ ਆ। ਸੋ ਮੈਂ ਵਾਕਈ ਯਾਰ ਸਲੂਟ ਕਰਨਾ ਬਣਦਾ ਇੱਕ ਚੀਜ਼ ਨੂੰ ਤਾਂ, ਕਿ ਜਿਹੜੇ ਲੋਕ ਇੰਨਾ ਵੱਡਾ ਇਨੀਸ਼ੀਏਟਿਵ ਲੈਂਦੇ ਆ, ਔਰ ਜਿਹੜੇ ਜਿਹੜੇ ਲੋਕ ਤੁਸੀਂ ਇੱਕ ਵਾਰੀ, ਅੱਛਾ ਕਈ ਦੋਸਤਾਂ ਨੇ ਨਾ ਲਾਈਵ ਦੇਖੇ ਨਹੀਂ ਅਜੇ ਤੱਕ ਮਾਸਟਰ ਸਲੀਮ ਨੂੰ। ਮੈਂ ਕਈ ਸੱਜਣਾਂ ਨਾਲ ਗੱਲਬਾਤ ਕਰਦਾ, ਸਾਡੇ ਨਾਲ ਚਰਨ ਪ੍ਰਹਾਰ ਜੀ ਜੁੜ ਚੁੱਕੇ ਨੇ, 5152 ਸੱਜਣ ਜੁੜ ਚੁੱਕੇ ਨੇ, 3132-9190 ਹਰਦੀਪ ਬਾਈ ਜੀ ਜੁੜ ਚੁੱਕੇ ਨੇ, ਸੁੱਖ ਬਾਈ ਜੀ, ਸੋ ਸਾਰੀਆਂ ਲਾਈਨ ਬਿਜ਼ੀ ਨੇ। ਸੋ ਮੈਂ ਇੱਕ ਗੱਲਬਾਤ ਕਰ ਰਿਹਾ ਸੀਗਾ ਕਿ ਆਪਾਂ ਨਾ ਬਹੁਤ ਸਾਰੇ ਐਸੇ ਸਿੰਗਰ ਆ ਜਿਹੜੇ ਲਾਈਵ ਨਹੀਂ ਵੇਖੇ। ਹੁਣ ਜੇ ਮੈਂ ਪੰਜਾਬੀ ਵਿਰਸੇ ਦੀ ਗੱਲ ਕਰਾਂ, ਮਨਮੋਹਨ ਵਾਰਸ ਨੂੰ ਲਾਈਵ ਨਹੀਂ ਵੇਖਿਆ ਮੈਂ, ਮੈਂ ਮਾਸਟਰ ਸਲੀਮ ਜੀ ਹੁਣਾਂ ਨੂੰ ਪਹਿਲੀ ਵਾਰੀ ਇੱਥੇ ਲਾਈਵ ਦੇਖਿਆ, ਰੰਗਲੇ ਸਰਦਾਰਾਂ ਨੂੰ ਮੈਂ ਪਹਿਲੀ ਵਾਰੀ ਲਾਈਵ ਦੇਖ ਰਿਹਾ, ਮੈਂ ਖਾਨ ਸਾਹਿਬ ਨੂੰ ਪਹਿਲੀ ਵਾਰੀ ਲਾਈਵ ਦੇਖਿਆ, ਮੈਂ ਹੰਸਰਾਜ ਹੰਸ ਭਾਜੀ ਉਹਨਾਂ ਨੂੰ ਪਹਿਲੀ ਵਾਰੀ ਲਾਈਵ ਦੇਖਿਆ। ਸੋ ਜੇ ਜ਼ਿਆਦਾ ਗੱਲ ਰਣਜੀਤ ਬਾਵਾ ਸਾਹਿਬ ਨੂੰ ਮੈਂ ਇੱਥੇ ਆ ਕੇ ਪਹਿਲੀ ਵਾਰੀ ਲਾਈਵ ਦੇਖਿਆ। ਸੋ ਕਈ ਵਾਰੀ ਅਸੀਂ ਨਹੀਂ ਉਹਨਾਂ ਇਨੀਸ਼ੀਏਟਿਵ ਲੈਂਦੇ, ਪੰਜਾਬ ਦੇ ਵਿੱਚ ਅਸੀਂ ਬਿਜ਼ੀ ਰਹਿੰਦੇ ਹਾਂ। ਸੋ ਇੱਥੇ ਆ ਕੇ ਦੇਖੋ ਸਾਨੂੰ ਇਸ ਧਰਤੀ ਨੇ ਕਿੰਨਾ ਕੁਛ ਦਿੱਤਾ ਯਾਰ, ਅਸੀਂ ਇੰਟਰਟੇਨਮੈਂਟ ਵੀ ਕਿੰਨਾ ਕਰ ਸਕਦੇ ਹਾਂ, ਹੈ ਨਾ, ਆਪਣੇ ਪਰਿਵਾਰਾਂ ਨਾਲ ਘੁੰਮਣ ਫਿਰਨ ਜਾਂਦੇ ਹਾਂ। ਪ੍ਰਹਾਰ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਹਾਂਜੀ, ਗੱਭਰੂ ਆ ਗਿਆ ਪਹਿਲਾਂ ਇਨਾਮ ਜਿੱਤ ਕੇ ਲੈ ਗਿਆ,
3: ਮੈਨੂੰ
0: ਲੱਗਦਾ ਚੀਟਿੰਗ।
3: ਸਾਰੇ ਜਿਹਨਾਂ ਦੇ ਤੁਸੀਂ ਨਾਂ ਲੈਂਦੇ ਨੇ, ਮੈਂ ਮਾਸਟਰ ਸਲੀਮ ਉਹਨਾਂ ਨੂੰ ਮਿਲਿਆ, ਇਹਨਾਂ ਦੀ ਇੱਕ ਪੁਰਾਣਾ ਜਿਹਾ ਫੋਨ ਆ ਮੇਰੇ ਕੋਲ, ਉਹਦੇ ਵਿੱਚ ਇਹਨਾਂ ਦੀਆਂ ਫੋਟੋਆਂ ਵੀਡੀਓਆਂ ਵੀ ਹੋਏ।
0: ਪ੍ਰਹਾਰ ਸਾਹਿਬ, ਤੁਸੀਂ ਤਾਂ ਸ਼ੌਕੀਨ ਹੋ ਨਾ ਕੰਸਰਟਾਂ ਦੇ, ਤੁਸੀਂ ਤਾਂ ਫਿਰ ਪੁਰਾਣੇ ਖਿਲਾੜੀਓ, ਤੁਸੀਂ ਤਾਂ ਇਹਨਾਂ ਸਾਰੇ ਨੂੰ ਆਲਰੇਡੀ ਵੇਖਿਆ ਹੀ ਹੋਣਾ, ਪਰ ਅਸੀਂ ਤੁਹਾਡੇ ਤੋਂ ਮੈਨੂੰ ਲੱਗਦਾ ਕਿ 200 ਸਾਲ ਛੋਟੇ ਹੋਵਾਂਗੇ। ਕਿਆ ਬਾਤ ਹੈ ਜੀ, ਸੋ ਆ ਰਹੇ ਹੋ ਫਿਰ ਮਾਸਟਰ ਸਲੀਮ ਤੇ ਨਾਲ ਮਹਿਫਲਾਂ ਨੂੰ ਭੰਗੜਾ ਪਾਉਣ? ਮੋਰਨੇ ਵਾਲੀ ਜਦੋਂ ਟੁਰਲੇ ਵਾਲੀ ਪੱਗ ਹੋਈ ਤੇ ਮੋਰਨੇ ਵਾਲਾ ਚਾਦਰਾ ਤੇ
3: ਤਮੀਮ ਉਹਨਾਂ ਨੂੰ ਵੀ ਮੈਂ ਦੇਖਿਆ ਆ ਤੇ ਬਾਕੀ ਜਿਹਨਾਂ ਦੇ ਤੁਸੀਂ ਸਾਰਿਆਂ ਦੇ ਨਾਂ ਲਾਏ ਮੈਂ ਸਾਰਿਆਂ ਨੂੰ ਮਿਲਿਆ ਜੀ।
0: ਕੀ ਬਾਤ ਹੈ ਜੀ, ਨਹੀਂ ਤੁਸੀਂ ਬਿਲਕੁਲ, ਮੈਂ ਤਾਂ ਅੱਗੇ ਕਹਿ ਕੇ ਰਿਹਾ ਤੁਸੀਂ ਸਾਡੇ ਸੀਨੀਅਰ ਹੋ ਜੀ, ਸੋ ਤੁਸੀਂ ਜ਼ਰੂਰ ਪਹੁੰਚਿਓ, ਆਪਾਂ ਮਹਿਫਲਾਂ ਲਾਵਾਂਗੇ, ਭੰਗੜੇ
3: ਪਾਵਾਂਗੇ।
0: ਬਸ ਜੀ ਕੋਸ਼ਿਸ਼ ਕਰ ਲਈ ਤੇ ਫਿਰ ਸਾਰਾ ਕੁਛ ਹੋ ਜਾਣਾ, ਜ਼ਰੂਰ ਆਇਓ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਪ੍ਰਹਾਰ ਸਾਹਿਬ। ਸੋ 905-673-3333 ਸਾਡੇ ਨਾਲ ਸੁਖਬਾਈ ਜੀ ਜੁੜੇ ਹੋਏ ਨੇ ਅਤੇ ਬਹੁਤ ਸਾਰੇ ਹੋਰ ਕਾਲਰ ਵੀ ਲਾਈਨ 'ਤੇ ਨੇ। ਸੋ ਮੈਂ ਦੋ ਕੁ ਮੈਸੇਜ ਦੇ ਦਿਆਂ ਤੁਹਾਨੂੰ। ਸਭ ਤੋਂ ਪਹਿਲਾਂ ਤਾਂ ਤੁਸੀਂ ਬਾਈ BDS ਹੋਮ ਪੇਂਟਿੰਗ ਨੂੰ ਯਾਦ ਰੱਖਣਾ, ਘਰ ਦੇ ਵਿੱਚ ਪੇਂਟ ਕਰਵਾਉਣਾ ਆ, ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ ਤੁਸੀਂ, ਸੋ ਤੁਸੀਂ BDS ਹੋਮ ਪੇਂਟਿੰਗ ਨੂੰ ਯਾਦ ਰੱਖੋ। 12 ਸਾਲਾਂ ਦਾ ਤਜਰਬਾ ਆ ਅਤੇ ਇੱਕਦਮ ਵਧੀਆ ਕੰਮ ਕਰਕੇ ਦੇਣ ਦੀ ਸਾਡੀ ਗਰੰਟੀ ਆ, ਕਿਉਂਕਿ ਜਿੰਨੇ ਪਰਿਵਾਰਾਂ ਨੇ ਪੇਂਟ ਕਰਵਾਇਆ, ਜਿਨ੍ਹਾਂ ਪਰਿਵਾਰਾਂ ਨੇ ਇਹਨਾਂ ਤੋਂ ਕੰਮ ਕਰਨ ਦਾ ਰਿਵਿਊ ਅਸੀਂ ਜਾਣਦੇ ਹੁੰਦੇ ਹਾਂ। ਸੋ ਬਾਈ ਜੀ ਕਹਿੰਦੇ ਕਿ ਹੋ ਸਕਦਾ ਕਿ $10-20 ਲੋਕਾਂ ਨਾਲੋਂ ਵੱਧ ਲੈ ਲਈਏ, ਪਰ ਕੰਮ ਤਸੱਲੀ ਬਖਸ਼ ਕਰਕੇ ਦੇਵਾਂਗੇ। ਵਿੰਡੋ ਸ਼ੋਪਿੰਗ ਤੁਸੀਂ ਕਰ ਲਓ, ਪ੍ਰਾਈਜ਼ ਵੀ ਇਹਨਾਂ ਦੇ ਜੈਨੂਨ ਆ, ਪਰ ਕੰਮ ਇੱਕਦਮ ਤਸੱਲੀ ਬਖਸ਼ ਹੋਊਗਾ, ਵਧੀਆ ਕੰਮ ਤੁਹਾਨੂੰ ਸੈਟਿਸਫਾਈ ਕਰਕੇ ਨਿਕਲਣਗੇ। ਰੇਡੀਓ ਡਾਂਸ ਦਾ ਰੈਫਰੈਂਸ ਦੇ ਦਿਓ, ਪ੍ਰਾਈਜ਼ ਵੀ ਵਧੀਆ ਹੋ ਜਾਣਗੇ। BDS ਹੋਮ ਪੇਂਟਿੰਗ, ਫਲੋਰਿੰਗ ਦਾ ਕੰਮ ਕਰਾਉਣਾ, ਤੁਸੀਂ ਡੈਕ ਫੈਂਸ ਪੇਂਟ ਕਰਵਾਉਣੀ ਆ, ਘਰ ਪੇਂਟ ਕਰਵਾਉਣਾ, ਕਮਰਸ਼ੀਅਲ ਯੂਨਿਟ ਪੇਂਟ ਕਰਵਾਉਣੀ ਆ, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਜੁਗਰਾਜ ਸਿੰਘ BDS ਹੋਮ ਪੇਂਟਿੰਗ 905-965-6311 905-965-6311। ਘੈਂਟ ਆ ਨਾ ਨੰਬਰ, ਔਰ ਮੈਂ ਦਿਮਾਗ 'ਚ ਵੀ ਪਾ ਦਾਂ ਤੁਹਾਡੇ ਨੰਬਰ ਕਿ ਪੇਂਟ ਕਰਵਾਉਣਾ ਤਾਂ ਭਾਈ 905-965-6311 'ਤੇ ਕਾਲ ਕਰਿਓ, ਹੋਰ ਕਿਤੇ ਨਹੀਂ ਕਾਲ ਕਰਨੀ, ਕਿਉਂਕਿ ਇਹ ਸਾਡੀ ਅਸੀਂ ਗਰੰਟੀ ਦਿੰਦੇ ਹਾਂ। ਨਾਲ ਦੀ ਨਾਲ ਤੁਸੀਂ ਸਰਾਸ਼ ਨਾਗਪਾਲ, ਨਾਗਪਾਲ ਸਰ ਯੂਨੀ ਗਲੋਬਲ ਐਡਵਾਈਜ਼ਰੀ, $30,000 ਤੋਂ $1,00,000 ਦੀ ਫੰਡਿੰਗ ਅਗਲੇ ਸੈਟਰਡੇ ਬੰਦ ਹੋ ਜਾਣੀ ਆ। ਸੋ ਤੁਹਾਡੇ ਕੋਲ ਆ 1-2 ਦਿਨ ਹੀ ਆ, ਕਾਲ ਕਰ ਲਓ ਫੰਡਿੰਗ ਲੈਣ ਦੇ ਲਈ, ਸਕਿੱਲ ਡਿਵੈਲਪ ਕਰਨ ਦੇ ਲਈ। 437-264-3175 437-264-3175।
2: ਸੁਪਨੇ ਸੱਚ ਹੋ ਗਏ ਸਾਰੇ ਤੇਰੇ ਤੇ ਮੇਰੇ ਨੀ,
0: ਕੀ ਬਾਤ ਆ,
2: ਸ਼ਗਨਾਂ ਦੇ ਗੀਤ ਗੂੰਜਦੇ।
0: ਐ ਨਹੀਂ ਐ ਨਹੀਂ, ਸ਼ੁਰੂ ਤੋਂ ਲਾਓ ਰੰਗਲੇ ਸਰਦਾਰੋ, ਇਦਾਂ ਨਹੀਂ
2: ਜਤੌਣਾ
0: ਜੱਟੀ, ਇਦਾਂ ਨਹੀਂ, ਹੋਰ ਸ਼ੁਰੂ ਤੋਂ। ਹਾਂ, ਔਰ ਨਾਲ ਦੀ ਨਾਲ ਮੈਂ ਇੱਕ ਮੈਸੇਜ ਹੋਰ ਦੇ ਦਿਆਂ, ਫਿਰ ਇਸ ਤੋਂ ਬਾਅਦ ਫਿਰ ਰੁਕਾਵਟ ਕਲੀ ਖੇਡਣਾ ਪੈ ਜੇ ਵਿੱਚ। ਮੈਸੇਜ ਮੈਂ ਤੁਹਾਨੂੰ ਦੇਣਾ ਆ, ਬਹੁਤ ਜ਼ਰੂਰੀ, ਡ੍ਰੀਮ ਹੋਮ ਅਪਲਾਈਂਸਿਸ ਦਾ, ਘਰ ਵਾਸਤੇ ਅਪਲਾਈਂਸਿਸ ਲੈਣੇ ਆ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000। ਸਭ ਤੋਂ ਪਹਿਲੀ ਗੱਲ ਡਿਲੀਵਰੀ ਫਰੀ, ਦੂਜੀ ਗੱਲ ਤੁਹਾਨੂੰ ਜਿੰਨੀ ਵੀ ਇੰਸਟਾਲਮੈਂਟ ਆ ਤੁਹਾਡੇ 1-2-3 ਅਪਲਾਈਂਸਿਸ ਇੰਸਟਾਲੇਸ਼ਨ ਬਿਲਕੁਲ ਫਰੀ, ਤੁਹਾਡਾ $500-600 ਇਹ ਬਚ ਗਿਆ, ਡਿਲੀਵਰੀ ਫਰੀ ਹੋ ਗਈ, ਇੰਸਟਾਲੇਸ਼ਨ ਵੀ ਫਰੀ ਹੋ ਗਈ। ਨਾਲ ਦੀ ਨਾਲ ਇਹ ਕਹਿੰਦੇ ਕਿ ਕੋਈ ਵੀ ਡੀਲ ਦਾ ਫਲਾਇਰ ਲੈ ਕੇ ਆਓ, ਅਸੀਂ ਪ੍ਰਾਈਜ਼ ਮੈਚ ਨਹੀਂ ਬੀਟ ਕਰਕੇ ਦਿਆਂਗੇ, ਇਹ ਗਰੰਟੀ ਡ੍ਰੀਮ ਹੋਮ ਅਪਲਾਈਂਸਿਸ ਦੀ ਆ। ਸੋ ਅਪਲਾਈਂਸਿਸ ਲੈਣੇ ਆ, ਬਸ ਇੱਕੋ ਦਿਮਾਗ 'ਚ ਗੱਲ ਬਿਠਾ ਲਓ, ਡ੍ਰੀਮ ਹੋਮ ਅਪਲਾਈਂਸਿਸ, ਰੇਡੀਓ ਡਾਂਸ ਦਾ ਰੈਫਰੈਂਸ ਦੇਣਾ ਪੈਣਾ, ਸਾਰੀਆਂ ਚੀਜ਼ਾਂ ਫਰੀ ਲੈਣ ਦੇ ਲਈ। ਨਾਲ ਦੀ ਨਾਲ ਤੁਸੀਂ ਰੇਡੀਓ ਡਾਂਸ ਦਾ ਜਦੋਂ ਰੈਫਰੈਂਸ ਦਿਓਗੇ, ਤੋਹਫਾ ਵੀ ਤੁਹਾਨੂੰ ਦਵਾ ਦੇਵਾਂਗੇ। ਚਲੋ ਇਹ ਵੀ ਤੁਹਾਡਾ ਵਾਅਦਾ ਰਿਹਾ, ਨਾ ਲੈ ਦਿਓ ਅਤੇ ਤੋਹਫਾ ਤੁਹਾਨੂੰ ਜ਼ਰੂਰ ਦਵਾਵਾਂਗੇ। ਡ੍ਰੀਮ ਹੋਮ ਅਪਲਾਈਂਸਿਸ 905-805-3000।

0: ਇੱਥੇ ਇਸ ਗਾਣੇ ਤੇ ਤਾਂ ਭੰਗੜਾ ਜ਼ਰੂਰ ਪਾਉਂਗਾ ਮੈਂ, ਭਲਾ ਮੈਨੂੰ ਇਕੱਲੇ ਨੂੰ ਉੱਠ ਕੇ ਪਾਉਣਾ ਪਵੇ? ਰੰਗਲੇ ਸਰਦਾਰ ਯਾਰ, ਕਿਆ ਬਾਤ ਆ! ਸੋ ਐਸੀਆਂ ਖੂਬਸੂਰਤ ਆਵਾਜ਼ਾਂ ਤੁਹਾਡੇ ਸ਼ਹਿਰ ਦੇ ਵਿੱਚ ਆ ਰਹੀਆਂ, ਤੇ ਮਿੱਤਰੋ ਫਿਰ ਕਰਦੇ ਕੀ ਹੋ, ਟਿਕਟਾਂ ਬੁੱਕ ਕਰਵਾ ਲਓ, ਮੇਰੇ ਨਾਲ ਹੀ ਸੰਪਰਕ ਕਰ ਲਿਓ 437-870-001 437-870-001, ਕਿਉਂਕਿ ਔਨਲਾਈਨ ਤੁਹਾਨੂੰ ਮਹਿੰਗੀਆਂ ਮਿਲਣੀਆਂ, ticketmaster.ca ਤੇ ਜਾ ਕੇ ਟਿਕਟਾਂ ਲੈਣੀਆਂ ਤਾਂ ਤੁਸੀਂ ਰੰਗਲੇ ਸਰਦਾਰ 7 ਅਗਸਤ ਨੂੰ ਰੋਜ਼ ਥੀਏਟਰ ਦੇ ਵਿੱਚ, ਅਤੇ ਉੱਥੇ ਮਹਿੰਗੀਆਂ ਮਿਲਣੀਆਂ, ਮੇਰੇ ਤੋਂ ਸਸਤੀਆਂ ਮਿਲ ਜਾਣੀਆਂ। ਸੋ ਪ੍ਰੋਗਰਾਮ ਦੇ ਸਿੱਸੇ ਨੂੰ ਸਪੋਂਸਰ ਕਰਨ ਜੀ ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਤੋਂ ਵੀ ਤੁਸੀਂ ਟਿਕਟਾਂ ਚੱਕ ਸਕਦੇ ਹੋ। ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦਾ ਨਹੀਂ, ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ, 905-452-2225 ਫੈਸ਼ਨ ਆਈ ਕਿਊ। ਲਹਿੰਗੇ, ਗਰਾਰੇ, ਸ਼ਰਾਰੇ, ਕੋਟ ਪੈਂਟ, ਸੂਟ, ਆ ਜਿਹੜਾ ਮੈਂ ਕੋਟ ਪੈਂਟ ਪਾ ਕੇ ਜਾਣਾ ਨਾ ਉਦਣ, ਉਹ ਫੈਸ਼ਨ ਆਈ ਕਿਊ ਤੋਂ ਲਿਆ ਮੈਂ, ਅਤੇ ਫੈਸ਼ਨ ਆਈ ਕਿਊ 'ਤੇ ਬਾਈ ਤੁਸੀਂ ਜ਼ਰੂਰ ਪਹੁੰਚਣਾ ਆ, ਅਤੇ ਨਾਲੇ ਉੱਥੇ ਟਿਕਟਾਂ ਚੱਕ ਲਿਓ ਤੁਸੀਂ, ਮਾਸਟਰ ਸਲੀਮ ਦੀਆਂ ਟਿਕਟਾਂ ਵੀ ਪਈਆਂ ਉੱਥੇ, ਉੱਥੇ ਰੰਗਲੇ ਸਰਦਾਰਾਂ ਦੀਆਂ ਵੀ ਟਿਕਟਾਂ ਪਈਆਂ ਆ, ਸੋ ਟਿਕਟਾਂ ਵੀ ਚੱਕ ਸਕਦੇ ਹੋ, ਸ਼ੋਪਿੰਗ ਵੀ ਕਰ ਸਕਦੇ ਹੋ, $100 ਦੀ ਸ਼ੋਪਿੰਗ 'ਤੇ ਇੱਕ ਪਿਆਰਾ ਜਿਹਾ ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ ਆ। ਸੋ ਫੈਸ਼ਨ ਆਈ ਕਿਊ, ਤੁਸੀਂ ਚਾਹੇ ਲੈਗ ਸੈੱਟ ਲੈਣੇ ਆ, ਚਾਹੇ ਤੁਸੀਂ ਲੈਗ ਸੈੱਟ ਦੇ ਨਾਲ ਇੰਡੀਆ ਜਾ ਰਹੇ ਹੋ ਘੁੰਮਣ ਫਿਰਨ, ਤਾਂ ਲੈਗ ਸੈੱਟ ਲੈਣੇ ਲੈਣੇ ਆ, ਬੈਡਿੰਗ ਦੇ ਵਿੱਚ 5 ਬੈੱਡ ਸ਼ੀਟਾਂ ਓਨਲੀ $50 ਦੇ ਵਿੱਚ। ਸੋ ਫਿਰ ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ। ਔਰ ਤੋਹਫੇ ਤੁਹਾਨੂੰ ਅਸੀਂ ਗ੍ਰੈਂਡ ਹੋਮ ਫਰਨੀਚਰ ਤੋਂ ਵੀ ਬਹੁਤ ਦਵਾ ਦਿੰਦੇ ਹਾਂ। ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ, ਕਿਉਂਕਿ ਐਨਵਰਸਰੀ ਸੇਲ ਆ ਚੁੱਕੀ ਆ, ਐਨਵਰਸਰੀ ਦੀਆਂ ਡੀਲਾਂ, ਔਰ ਨਾਲ ਦੀ ਨਾਲ ਸੇਵਿੰਗ ਬਹੁਤ ਸਾਰੀ। ਗ੍ਰੈਂਡ ਹੋਮ ਫਰਨੀਚਰ, ਸੁੱਖ ਬਾਈ ਜੀ ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ। ਬਿਲਕੁਲ ਐਨਵਰਸਰੀ ਸੇਲ ਦਾ ਸੱਦਾ ਪੱਤਰ ਦੇ ਰਹੇ ਹਾਂ ਜੀ ਪਰਿਵਾਰ ਨੂੰ, ਕੱਲ੍ਹ ਤੋਂ ਜਿਹੜੀ ਸੇਲ ਦਾ ਸ਼ੁਰੂਆਤ ਹੋਣ ਜਾ ਰਹੀ ਆ। ਸੋ ਫਰਾਈਡੇ ਸੈਟਰਡੇ ਸੰਡੇ, ਫਰਾਈਡੇ ਸੈਟਰਡੇ ਸੰਡੇ ਜ਼ਰੂਰ ਤੁਸੀਂ ਯਾਦ ਰੱਖੋ, ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਹੈ, ਹਾਈਡ੍ਰੋਲਿਕ ਬੈਡਰੂਮ ਸੀ ਬਾਈ ਜੀ, ਬੜੇ ਨਵੇਕਲੇ ਕਿਸਮ ਦੇ ਜਿਹੜੇ ਆਰਡਰ ਕੀਤੇ ਸੀ ਐਨਵਰਸਰੀ ਸੇਲ ਦੇ ਉੱਪਰ ਆ ਚੁੱਕੇ ਨੇ, ਤੁਹਾਡੇ ਬੈਡਰੂਮ ਦਾ ਸ਼ਿੰਗਾਰ ਬਣ ਸਕਦੇ ਨੇ। ਲਿਵਿੰਗ ਰੂਮ ਦੇ ਜਿਹੜੇ ਟਰਕੀ ਤੋਂ ਡਾਇਰੈਕਟ ਅਸੀਂ ਸੁਪਰ ਸੈੱਟ ਮੰਗਵਾ ਚੁੱਕੇ ਹਾਂ, ਡਿਜ਼ਾਈਨਰ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਬਰਾਊਨ ਕਲਰ, ਵਾਈਟ ਕਲਰ, ਬਾਈ ਜੀ ਇਨਵੈਂਟਰੀ ਨੀ ਨਵੀਂ ਆ ਚੁੱਕੀ ਆ, ਤੇ ਬਲੂਨਸ ਲੱਗ ਚੁੱਕੇ ਨੇ, ਤੁਹਾਡੀ ਰੈੱਡ ਕਾਰਪੇਟ ਤੇ ਤੁਹਾਡਾ ਪਰਿਵਾਰ ਦਾ ਸਵਾਗਤ ਕੀਤਾ ਜਾਣਾ। ਸੋ ਲੋਐਸਟ ਲੋਐਸਟ ਲੋਐਸਟ ਲੋਐਸਟ ਲੋਐਸਟ ਪ੍ਰਾਈਸ ਦੇ ਫਰਨੀਚਰ ਦੇ ਉੱਪਰ ਲੈਣਾ, ਤੇ ਵੀਕ ਨੂੰ ਮਿਸ ਨਹੀਂ ਕਰਨਾ, ਫਰਾਈਡੇ ਸੈਚਰਡੇ ਸੰਡੇ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਦੇ ਉੱਪਰ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਜਿਹੜਾ ਫਰੰਟ ਤੇ ਵੱਡੇ ਜਿਹੜੀਆਂ ਪਰਚੀਆਂ ਪਈਆਂ ਹੋਈਆਂ ਨੇ ਉਹ ਵੀ ਤੁਹਾਡਾ ਇੰਤਜ਼ਾਰ ਕਰ ਰਿਹਾ। ਸੋ ਤੁਸੀਂ ਆਪਣੀ $1100 ਕੈਸ਼, $500 ਕੈਸ਼, ਐਪਲ ਦੀ ਸਮਾਰਟ ਵਾਚ, ਟੀਵੀ, ਟੋਸਟਰ, ਮਾਈਕ੍ਰੋਵੇਵ, ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤੇ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦੇ ਲਈ ਸੋਫਾ ਸੈੱਟ ਲੈਣਾ, ਟਰਕੀ ਸਟਾਈਲ, ਟਰਕੀ ਸਟਾਈਲ, ਟਰਕੀ ਸਟਾਈਲ ਦਾ ਸੋਫਾ ਸੈੱਟ, ਬੇਜ ਕਲਰ ਦਾ ਡਿਜ਼ਾਈਨਰ ਪਿੱਲੋ ਪਏ ਹੋਏ ਨੇ, ਬੇਜ ਕਲਰ ਦਾ ਟਰਕੀ ਸਟਾਈਲ ਦਾ ਸੋਫਾ ਐਂਡ ਲਫਟਡ, ਸੋਫਾ ਐਂਡ ਲਫਟਡ, ਪਹਿਲੀ ਵਾਰੀ ਇਹ ਲੋਐਸਟ ਪ੍ਰਾਈਸ ਦੇਣ ਲੱਗੇ ਆ, 15 ਸੈੱਟ ਮੰਗਵਾਏ ਨੇ ਰਿਵਰਸਰੀ ਸਪੈਸ਼ਲ, ਜਿਹਦੀ ਰੈਗੂਲਰ ਕੀਮਤ $2500 ਸੀ ਸਤੂ ਸਾਹਿਬ, $799 ਦਾ ਟਰਕੀ ਵਾਲਾ ਸੋਫਾ ਸੈੱਟ ਪਹਿਲੀ ਵਾਰੀ ਹੋਣ ਜਾ ਰਿਹਾ।
0: ਕੀ ਬਾਤ ਆ,
1: $799 ਇਹ ਤਾਂ ਸੋਫਾ ਬਾਈ ਕਰ ਲਿਆ, ਜਦੋਂ ਫਰੰਟ ਤੇ ਆਉਣਾ ਤੇ ਬਾਕਸ ਚੋਂ ਪਰਚੀ ਕੱਢਣੀ ਨਹੀਂ ਭੁੱਲਣੀ, ਜਿਹੜੀ ਮਰਜ਼ੀ ਪਰਚੀ ਕੱਢਿਓ, ਸ਼ੇਅਰ 1100 ਲੈ ਜਾਓ, ਵੱਡੇ ਸਾਈਜ਼ ਦਾ ਟੀਵੀ ਲੈ ਜਾਓ, ਮਾਈਕ੍ਰੋਵੇਵ ਲੈ ਜਾਓ, ਇਹ ਐਪਲ ਦੀ ਸਮਾਰਟ ਵਾਚ, ਕੁਛ ਗਿਫਟ ਆਪਣਾ ਰਾਈਟ ਵੀ ਤੁਸੀਂ ਲੈ ਕੇ ਜਾਣਾ। ਸੋ ਸਾਰੀਆਂ ਡੀਲਾਂ ਨੇ ਪਹੁੰਚਣਾ ਪਹੁੰਚਣਾ ਪਹੁੰਚਣਾ ਕਿੱਥੇ ਆ, ਐਡਰੈਸ ਜ਼ਰੂਰ ਨੋਟ ਕਰੋ, 6685 ਟੋਮਕਨ ਰੋਡ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਸੰਧੂ ਸਾਹਿਬ।
0: ਕਿਆ ਬਾਤ ਆ ਜੀ, 6685 ਟੋਮਕਨ ਰੋਡ ਤੇ ਤੁਸੀਂ ਪਹੁੰਚ ਜਾਣਾ ਹੈ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।

0: ਅੱਛਾ, ਮੈਂ ਨਾ ਕਈ ਵਾਰੀ ਗੱਲਬਾਤ ਕਰਦਾ ਹੁੰਦਾ ਕਿ ਜਿਨ੍ਹਾਂ ਨੇ ਲਾਈਵ ਕੰਸਰਟ ਅਜੇ ਤੱਕ ਨਹੀਂ ਵੇਖੇ, ਮੈਂ ਵੀ ਪਹਿਲਾਂ ਨਹੀਂ ਵੇਖਦਾ ਹੁੰਦਾ ਸੀ, ਪਰ ਜਦੋਂ ਤੁਸੀਂ ਇੱਕ ਵਾਰੀ ਲਾਈਵ ਕੰਸਰਟ ਦੇਖਣ ਲੱਗ ਜਾਂਦੇ ਹੋ ਨਾ ਲਾਈਵ ਸਿੰਗਰਸ ਨੂੰ, ਤੇ ਵਾਕਿਆ ਦੇ ਵਿੱਚ ਉਹ ਜਿਹੜੀ ਵਾਈਬ, ਉਹ ਮਾਹੌਲ, ਉਹ ਚੀਜ਼ਾਂ ਨਾ, ਤੁਹਾਨੂੰ ਤੁਸੀਂ 3-4 ਘੰਟੇ ਆਪਣੇ ਆਪ ਨੂੰ ਕਿਤੇ ਨਾ ਕਿਤੇ ਵਧੀਆ ਐਡਜਸਟ ਕਰ ਲਿਓ, ਸਮਾਂ ਬਹੁਤ ਵਧੀਆ ਸਪੈਂਡ ਹੁੰਦਾ ਆਪਣੇ ਪਰਿਵਾਰ ਦੇ ਨਾਲ, ਆਪਣੇ ਸੱਜਣਾ ਯਾਰਾਂ ਦੋਸਤਾਂ ਨਾਲ ਜ਼ਰੂਰ ਜਾਇਆ ਕਰੋ, ਕਿਉਂਕਿ ਜਿਹੜੀ ਲਾਈਫ ਹੈ ਨਾ ਇਹਦੇ ਵਿੱਚ ਬੜੀਆਂ ਸਟ੍ਰੈਸ, ਐਂਗਜ਼ਾਇਟੀ, ਮੁਸ਼ਕਲਾਂ, ਤਣਾਅ ਭਰਿਆ ਹੋਇਆ, ਸੋ ਆਪਣੇ ਆਪ ਵਾਸਤੇ ਸਮਾਂ ਕੱਢਿਆ ਕਰੋ। ਇਹ ਤੁਸੀਂ $30-40 ਜਦੋਂ ਆਪਣੇ ਵਾਸਤੇ ਲਾਉਂਦੇ ਹੋ ਨਾ, ਇਹ ਐਕਚੁਅਲ ਤੁਹਾਡੇ 'ਤੇ ਇਨਵੈਸਟ ਹੁੰਦੇ ਆ। ਮੈਂ ਇਸ ਗੱਲ ਨਾਲ ਸਹਿਮਤ ਸੀ ਪਹਿਲਾਂ ਕਿ ਯਾਰ ਉਹੀ ਸਿੰਗਰ, ਉਹੀ ਆਪਾਂ ਯੂਟਿਊਬ 'ਤੇ ਸੁਣ ਲੈਣਾ, ਪਰ ਨਹੀਂ, ਉਹ ਜਿਹੜਾ ਲਾਈਵ ਦੇ ਵਿੱਚ ਤੁਹਾਨੂੰ ਵੇਖਣ ਦਾ ਆਨੰਦ ਹੈ ਨਾ, ਉਹ ਲਾਈਵ ਦੀ ਐਕਸਾਈਟਮੈਂਟ ਆ, ਲਾਈਵ ਉਸ ਚੀਜ਼ ਨੂੰ ਤੁਸੀਂ ਮੰਨਣਾ, ਉਹ ਬਿਲਕੁਲ ਡਿਫਰੈਂਟ ਹੈ। ਤੁਸੀਂ ਇੱਕ ਵਾਰੀ ਜਾਓਗੇ ਨਾ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗਾ ਕਿ ਯਾਰ ਵਾਕਈ ਇਹ ਜਿਹੜੇ 2-3 ਘੰਟੇ ਅਸੀਂ ਸਪੈਂਡ ਕਰਕੇ ਆਉਣੇ ਆ ਨਾ, ਅਤੇ ਉਹ ਵਾਕਈ ਇੱਕ ਅਲੱਗ ਤਰ੍ਹਾਂ ਦੇ, ਉਹ ਤੁਹਾਡੇ ਵਾਸਤੇ, ਤੁਸੀਂ ਆਪਣੇ ਵਾਸਤੇ ਇੱਕ ਸਪੈਸ਼ਲ ਟਾਈਮ ਕੱਢਦੇ ਹੋ। ਸੋ ਪੰਜਾਬ ਦੇ ਵਿੱਚ ਸਾਨੂੰ ਇੰਨਾ ਨਹੀਂ ਸਬੱਬ ਬਣਦਾ ਸੀ ਇੰਨੇ ਸ਼ੋਅ ਵੇਖਣਾ, ਇੰਨੇ ਕੰਸਰਟ ਵੇਖਣੇ ਤੁਹਾਡੇ ਵਾਸਤੇ, ਅਤੇ ਇਹ ਤਾਂ ਜੀ ਤੁਹਾਡੇ ਵਾਸਤੇ ਤੁਸੀਂ ਥੈਂਕਫੁੱਲ ਹੋਇਆ ਕਰੋ ਇਸ ਕੈਨੇਡਾ ਵਰਗੀ ਖੂਬਸੂਰਤ ਧਰਤੀ ਦੀ, ਜਿੱਥੇ ਤੁਸੀਂ ਹਰ ਹਫ਼ਤੇ, ਤੁਹਾਡੇ ਕੋਲ ਗਿਣਵੇਂ ਚਿਣਵੇਂ ਉਂਗਲਾਂ ਵਾਲੇ ਨਹੀਂ, ਤੁਹਾਡੇ ਕੋਲ ਚੋਇਸੇਬਲ ਕੰਸਰਟ ਹੁੰਦੇ ਵੀ ਕਿੱਧਰ ਜਾਈਏ, ਮਨਮੋਹਨ ਵਾਰਸ ਵੇਖੀਏ, ਮਾਸਟਰ ਸਲੀਮ ਵੇਖੀਏ, ਹੈ ਨਾ। ਸੋ ਇਹ ਚੀਜ਼ਾਂ, ਇਹ ਥੈਂਕਫੁੱਲ ਵੀ ਹੋਣਾ ਬਣਦਾ ਇਸ ਧਰਤੀ ਦਾ ਸਾਡਾ, ਕਿਉਂਕਿ ਇੱਥੇ ਆਪਾਂ ਆਏ ਹਾਂ ਔਰ ਸਾਡੇ ਵਾਸਤੇ ਇਹ ਚੀਜ਼ਾਂ ਕਿੰਨੀਆਂ ਅਵੇਲੇਬਲ ਹੋ ਗਈਆਂ। ਆਪਾਂ ਕਦੋਂ ਕੰਸਰਟ ਵੇਖਦੇ ਹੁੰਦੇ ਸੀ ਪੰਜਾਬ ਦੀ ਧਰਤੀ 'ਤੇ, ਕਿਤੇ ਸਾਲ 'ਚ ਮਾਹੀ ਕਿਤੇ ਮੇਲੇ 'ਤੇ ਕਿਸੇ ਵਿਆਹ 'ਤੇ ਕੋਈ ਸਿੰਗਰ ਵੇਖ ਲੈਣਾ, ਅਦਰਵਾਈਜ਼ ਤਾਂ ਅਸੀਂ ਬਹੁਤ, ਮੈਨੂੰ ਲੱਗਦਾ ਕਿ ਟਾਈਮ ਟਾਈਮ ਬਾਅਦ ਲੰਬਾ ਸਮਾਂ ਲੰਘ ਜਾਂਦਾ ਸੀ ਕਿਸੇ ਸਿੰਗਰ ਨੂੰ ਸੁਣਿਆ। ਸੋ 905-673-3337 905-673-3337 ਬਈ, ਅੱਜ ਮੈਨੂੰ ਟਿਕਟਾਂ ਤੁਸੀਂ ਮੇਰੇ ਤੋਂ ਕਾਲ ਕਰਕੇ ਲੈ ਲਿਓ, ਫਿਰ ਗੁੱਸਾ ਨਾ ਕਰਿਓ ਕਿ ਬਾਈ ਸਾਨੂੰ ਸਭ ਟਿਕਟਾਂ ਨਹੀਂ ਦਿੱਤੀਆਂ, ਕਿਉਂਕਿ ਮੈਂ ਜਾਣਾ ਭੁੱਲ, ਤੁਸੀਂ ਜਿਹੜੇ ਜਿਹੜੇ ਦੋਸਤਾਂ ਨੂੰ ਮੈਂ ਟਿਕਟਾਂ ਅੱਜ ਜਿੱਤੀਆਂ ਉਹਨਾਂ ਨੇ, ਅਤੇ ਮੇਰੇ ਤੋਂ ਕਾਲ ਕਰਕੇ ਟਿਕਟਾਂ ਲੈ ਲਿਓ, 25-24 ਵਾਲੇ ਬਾਈ ਜੀ ਤੁਸੀਂ ਜ਼ਰੂਰ ਕਰ ਲਿਓ, ਕਿਉਂਕਿ ਮੈਂ ਬਾਅਦ 'ਚ ਭੁੱਲ ਜਾਂਦਾ ਹਾਂ। ਸੋ ਦੂਜੇ ਦੋਸਤਾਂ ਨੂੰ ਮੈਂ ਨੰਬਰ ਨੋਟ ਕਰ ਲਿਓ, ਤੁਹਾਡਾ ਨੰਬਰ ਮੇਰੇ ਤੋਂ ਨੋਟ ਨਹੀਂ ਹੋਇਆ। ਸੋ ਟਿਕਟਾਂ ਮੇਰੇ ਤੋਂ ਤੁਸੀਂ ਮਾਸਟਰ ਸਲੀਮ ਦੇ ਸ਼ੋਅ ਦੀਆਂ ਲੈ ਲਿਓ, ਅਤੇ ਬਸ ਸ਼ੋਅ ਆਲਮੋਸਟ ਸੋਲਡ ਆਊਟ ਆ, ਸੋ ਅਗਲੇ ਵੀਕ ਤੱਕ ਸੋਲਡ ਆਊਟ ਹੋ ਜਾਣਾ ਆ। ਸੋ ਜਿੰਨਾ ਤੁਸੀਂ ਬਈ ਇੱਕ ਖੂਬਸੂਰਤ ਸ਼ਾਮ ਦਾ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ, ਅਤੇ ਤੁਸੀਂ ਆ ਜਾਓ। ਅਤੇ ਨਾਗਪਾਲ ਸਰ, ਤੁਸੀਂ ਕਾਲ ਤੁਹਾਡੀ ਡਿਸਕਨੈਕਟ ਹੋ ਗਈ, ਮਾਫ਼ ਕਰਨਾ, ਅਤੇ ਨਾਲ ਦੀ ਨਾਲ 5152 ਤੁਸੀਂ ਵੀ ਓਨਰ ਹੋ, 6160 ਅਤੇ 5450 ਤੁਸੀਂ ਵੀ ਓਨਰ ਹੋ, ਬਸ ਸਟੇ ਲਾਈਨ 'ਤੇ ਰਹੋ, ਅਤੇ ਆਪਾਂ ਸਾਡੇ ਨਾਲ ਗੁਰਜੀਤ ਕੌਰ ਸੂਰੀ ਜੀ ਜੁੜੇ ਹੋਏ ਨੇ, ਇੱਕ ਮੈਸੇਜ ਲੈ ਕੇ ਛੋੜ ਜਾ, ਫਿਰ ਤੁਹਾਡੇ ਵੱਲ ਆਉਣੇ ਆ। ਸੋ 905-673-3337 ਔਰ ਗੁਰਜੀਤ ਜੀ ਜੁੜ ਚੁੱਕੇ ਨੇ ਸਾਡੇ ਨਾਲ, ਇੰਸ਼ੋਰੈਂਸ ਦੇ ਬਾਬਤ ਮੈਸੇਜ ਲੈਣੇ ਆ। ਸੋ ਜੇ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਅਜੇ ਤੱਕ ਨਹੀਂ ਕਰਵਾਈ, ਤਾਂ ਤੁਸੀਂ ਗੁਰਜੀਤ ਕੌਰ ਸੂਰੀ ਹੋਣ ਨਾਲ ਗੱਲਬਾਤ ਕਰ ਲਿਓ, 416-627-3311। ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ।
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਅਤੇ ਜਿੰਨੇ ਵੀ ਲਿਸਨਰ AM 530 ਨਾਲ ਜੁੜੇ ਹੋਏ ਆ, ਉਹਨਾਂ ਸਾਰਿਆਂ ਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪ੍ਰਭ ਜੀ, ਅੱਜ ਸਪੈਸ਼ਲੀ ਗੱਲਬਾਤ ਕਰਨੀ ਚਾਹੂੰਗੀ, ਤੁਸੀਂ ਸਟਾਰਟਿੰਗ ਕੀਤੀ ਹੈਗੀ ਹੈ ਕਿ ਲਾਈਫ ਇੰਸ਼ੋਰੈਂਸ ਦੀ, ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਬਿਲਕੁਲ ਸਹੀ ਹੈਗਾ ਕਿ ਜਿਹਨਾਂ ਨੇ ਹਜੇ ਤੱਕ ਕੋਈ ਕਵਰੇਜ ਨਹੀਂ ਲਈ ਹੁੰਦੀ, ਜਾਂ ਕਈ ਵਾਰੀ ਇੱਦਾਂ ਹੁੰਦਾ ਹੈਗਾ ਕਿ ਅਸੀਂ ਸਟਾਰਟਿੰਗ ਦੇ ਵਿੱਚ ਕਵਰੇਜ ਲਈ ਹੈਗੀ ਹੈ, ਬਟ ਅਸੀਂ ਉਹਨੂੰ ਰਿਵਿਊ ਨਹੀਂ ਕਰਕੇ ਦੇਖਦੇ ਕਿ ਸਾਡੇ ਕੋਲ ਕਵਰੇਜ ਹੈਗੀ ਕਿੰਨੀ ਆ, ਕਿ ਸਾਨੂੰ ਹੁਣ ਲੋੜ ਕਿੰਨੀ ਕਵਰੇਜ ਦੀ ਆ, ਸਾਡੇ ਕੋਲ ਟਰਮ ਆ, ਪਰਮਾਨੈਂਟ ਹੈਗੀ ਹੈ, ਕਿਉਂਕਿ ਜਿੱਦਾਂ ਜਿੱਦਾਂ ਅਸੀਂ ਲਾਈਫ ਦੇ ਵਿੱਚ ਅੱਗੇ ਵੱਧਦੇ ਹਾਂ, ਉੱਦਾਂ ਉੱਦਾਂ ਕਈ ਵਾਰੀ ਸਾਡੇ ਲੋਨ ਲਾਇਬਿਲਟੀਜ਼ ਵੀ ਇਨਕਰੀਜ਼ ਹੁੰਦੇ ਜਾਂਦੇ ਆ। ਮੇਕ ਸ਼ੋਰ ਕਰੋ ਕਿ ਆਪਣੀ ਕਵਰੇਜ ਨੂੰ ਟਾਈਮ ਟੂ ਟਾਈਮ ਰਿਵਿਊ ਜ਼ਰੂਰ ਕਰੋ। ਰਿਵਿਊ ਕਰਨ ਦੇ ਨਾਲ ਹੀ ਹੈਗਾ ਕਿ ਤੁਹਾਡੀ ਪਾਲਿਸੀਜ਼ ਦੇ ਵਿੱਚ ਐਡਰੈਸ ਅਪ ਟੂ ਡੇਟ ਹੋਣੇ ਚਾਹੀਦੇ ਆ, ਤੁਹਾਡੀ ਫੈਮਿਲੀ ਦੇ ਵਿੱਚ ਕੋਈ ਨਵੀਂ ਐਡੀਸ਼ਨ ਹੋਈ ਹੈਗੀ ਹੈ, ਉੱਥੇ ਹੀ ਹੈਗਾ ਕਿ ਤੁਹਾਡੇ ਬੈਨੀਫਿਸ਼ਰੀ ਅਪ ਟੂ ਡੇਟ ਹੋਣੇ ਚਾਹੀਦੇ ਆ। ਕਈ ਵਾਰੀ ਅਸੀਂ ਪੇਰੈਂਟਸ ਦੇ ਨਾਮ ਪਾਏ ਆ, ਪੇਰੈਂਟਸ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਹੈਗੇ, ਫਿਰ ਤੁਹਾਡੀ ਫੈਮਿਲੀ ਇਨਕਰੀਜ਼ ਹੋਈ ਹੈ ਕਿ ਵਾਈਫ ਐਡ ਆਨ ਹੋਏ ਆ, ਬੱਚੇ ਐਡ ਆਨ ਹੋਏ ਆ, ਜਿੱਥੇ ਬੱਚੇ ਛੋਟੇ ਹੈਗੇ ਆ ਉੱਥੇ ਤੁਹਾਡੀ ਪਾਲਿਸੀ ਦੇ ਵਿੱਚ ਇੱਕ ਟਰਸਟੀ ਨੇਮ ਜਿਹੜਾ ਐਡ ਆਨ ਹੋਣਾ ਬਹੁਤ ਜ਼ਰੂਰੀ ਆ ਪ੍ਰਭ ਜੀ, ਕਿਉਂਕਿ ਇੱਥੇ ਜਦ ਤੱਕ ਬੱਚੇ 18 ਸਾਲ ਦੇ ਨਹੀਂ ਹੁੰਦੇ, ਇਨਕੇਸ ਇੱਦਾਂ ਦਾ ਕੁਛ ਹੈਪਨਿੰਗ ਹੋ ਜਾਂਦੀ ਹੈ, ਉਹ ਮਨੀ ਬੱਚਿਆਂ ਨੂੰ ਉਦੋਂ ਤੱਕ ਨਹੀਂ ਮਿਲਦੀ। ਅਗਰ ਤੁਹਾਡੀ ਪਾਲਿਸੀ ਦੇ ਵਿੱਚ ਟਰਸਟੀ ਹੈਗਾ ਤੇ ਉਹ ਮਨੀ ਜਿਹੜੀ ਆ ਟਰਸਟੀ ਨੂੰ ਮਿਲੂਗੀ, ਜਿਹੜੀ ਕਿ ਬੱਚਿਆਂ ਦੀ ਟੇਕ ਕੇਅਰ ਕਰੇ, ਔਰ ਤੁਹਾਡੀ ਜ਼ਿੰਮੇਵਾਰੀ ਸਿਰਫ ਪਾਲਿਸੀ ਦੇ ਵਿੱਚ ਇੱਕ ਟਰਸਟੀ ਨੇਮ ਲਿਖ ਕੇ ਫਿਨਿਸ਼ ਨਹੀਂ ਹੋ ਜਾਂਦੀ, ਆਪਣੀ ਬਿੱਲ ਦੇ ਵਿੱਚ ਪ੍ਰੋਪਰ ਮੈਂਸ਼ਨ ਕਰੋ ਕਿ ਇਨ ਕੇਸ ਇੱਦਾਂ ਦਾ ਕੇਸ ਹੁੰਦਾ ਆ, ਕੌਣ ਟਰਸਟੀ ਹੈਗਾ, ਉਹਨੂੰ ਕਿਸ ਤਰ੍ਹਾਂ ਮਨੀ ਮਿਲਣੀ ਹੈਗੀ ਆ, ਉਹ ਵੀ ਇੱਕ ਬਹੁਤ ਜ਼ਰੂਰੀ ਪਾਰਟ ਹੈਗਾ। ਤੇ ਨਾਲ ਦੀ ਨਾਲ ਇਹ ਹੈਗਾ ਕਿ ਜਿੰਨੇ ਵੀ ਸਾਡੇ ਲਿਸਨਰ ਜਿਨ੍ਹਾਂ ਦੇ ਉੱਪਰ ਕੋਈ ਮੌਰਗੇਜ ਹੈਗੀ ਹੈ, ਕੋਈ ਲੋਨ ਹੈਗੀ ਆ, ਮੇਕ ਸ਼ੋਰ ਕਰੋ ਕਿ ਆਪਣੀ ਕਵਰੇਜ ਉਨੀ ਕੁ ਜ਼ਰੂਰ ਲੈ ਕੇ ਰੱਖੋ। ਟਰਮ ਪਲਾਨ ਦੇ ਨਾਲ ਤੁਸੀਂ ਸਟਾਰਟ ਕਰ ਸਕਦੇ ਆ। ਈਜ਼ੀ ਟੂ ਅਫੋਰਡ ਹੈਗੀ ਆ, ਹਰ ਪਰਸਨ ਦੇ ਬਜਟ ਚ ਆ ਜਾਂਦੀ ਆ। ਛੋਟੀ ਜਿਹੀ ਇਗਜ਼ਾਮਪਲ ਕਿ ਅਗਰ ਤੁਸੀਂ ਹਾਫ ਆ ਮਿਲੀਅਨ ਦੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਲੈਂਦੇ ਹੋ, ਏਜ ਤੁਹਾਡੀ 35 ਦੇ ਆਸ ਪਾਸ ਹੈਗੀ ਆ, ਮੇਲ ਹੈਗੇ ਆ ਤੇ ਤੁਹਾਡੀ ਸਿਰਫ ਤੇ ਸਿਰਫ $30 ਚ ਹੋ ਜਾਂਦੀ ਆ, ਫੀਮੇਲ ਹੈਗੀ ਆ ਤੇ $22 ਚ ਹੋ ਜਾਂਦੀ ਹੈਗੀ ਹੈ। ਕਈ ਵਾਰੀ ਅਸੀਂ ਜਦੋਂ ਆਟੋ ਇੰਸ਼ੋਰੈਂਸ ਲੈਂਦੇ ਆ ਨਾ, $300-$400 ਪ੍ਰੀਮੀਅਮ ਦੇ ਕੇ ਸਾਨੂੰ ਇਹਦਾ ਲੱਗਦਾ ਕਿ ਸ਼ਾਇਦ ਲਾਈਫ ਇੰਸ਼ੋਰੈਂਸ ਵੀ ਇੰਨੀ ਮਹਿੰਗੀ ਹੈਗੀ ਹੈ। ਪ੍ਰਭ ਜੀ, ਇੱਥੇ ਦੇਖੋ ਕਿ ਆਪਾਂ ਹਰ ਚੀਜ਼ ਦੀ ਇੰਸ਼ੋਰੈਂਸ ਲੈ ਲੈਂਦੇ ਹਾਂ ਕਿ ਕੋਈ ਸੈੱਲਫੋਨ ਲਿਆ ਉਹਦੀ ਇੰਸ਼ੋਰੈਂਸ ਲੈਣੀ ਆ, ਕੋਈ ਫਰਨੀਚਰ ਲਿਆ ਉਹਦੀ ਇੰਸ਼ੋਰੈਂਸ ਲੈਣੀ ਆ, ਬਟ ਸਭ ਤੋਂ ਵੱਡਾ ਐਸਟ ਤੁਸੀਂ ਖੁਦ ਹੋ। ਅਗਰ ਤੁਹਾਨੂੰ ਕਿਤੇ ਕੁਛ ਹੈਪਨ ਹੋ ਗਿਆ, ਤੁਹਾਡੀ ਫੈਮਿਲੀ ਨੇ, ਬੱਚਿਆਂ ਨੇ ਕਿਸ ਤਰ੍ਹਾਂ ਸਰਵਾਈਵ ਕਰਨਾ, ਇਸ ਲਈ ਜ਼ਰੂਰੀ ਹੈਗਾ ਕਿ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕਰਕੇ ਰੱਖੋ। ਆਪਣੀ ਏਜ ਦੇ ਮੁਤਾਬਿਕ ਕੋਟੇਸ਼ਨ ਲੈਣਾ ਚਾਹੁੰਦੇ ਹੋ ਜਾਂ ਆਪਣੀਆਂ ਨੀਡ ਦੇ ਮੁਤਾਬਿਕ ਤੁਸੀਂ ਕੋਈ ਪਲਾਨ ਕਸਟਮਾਈਜ਼ ਕਰਵਾਉਣਾ, ਇੱਕੋ ਹੀ ਪਾਲਿਸੀ ਦੇ ਵਿੱਚ ਤੁਸੀਂ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ ਹੈਗਾ, ਤੇ ਨੰਬਰ ਜੀ 416-627-3111। ਪੇਰੈਂਟਸ ਦੇ ਲਈ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ। ਬੱਚਿਆਂ ਦੇ ਲਈ RESP ਦਾ ਪਲਾਨ ਲੈਣਾ ਹੈਗਾ ਜਾਂ ਆਉਣ ਵਾਲੇ ਦਿਨਾਂ ਚ ਘਰ ਲੈਣਾ, ਫਸਟ ਹੋਮ ਸੇਵਿੰਗ ਅਕਾਊਂਟ ਓਪਨ ਕਰਨਾ ਚਾਹੁੰਦੇ ਹੋ, ਤੇ ਨੰਬਰ ਇੱਕ ਵਾਰੀ ਫੇਰ 416-627-3111। ਪ੍ਰਭ ਜੀ, ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਤੁਸੀਂ ਵੀ ਗੁਰਜੀਤ ਕੌਰ ਸੂਰੀ ਹੋਣਾ ਨੂੰ ਕਾਲ ਕਰ ਲਿਓ, ਇੰਸ਼ੋਰੈਂਸ ਦੇ ਬਾਬਤ ਕੋਈ ਵੀ ਗੱਲਬਾਤ ਕਰਨੀ ਆ, 416-627-3111। ਔਰ ਚਲੀਏ ਫਿਰ ਖੂਬਸੂਰਤ ਸੌਂਗ ਵੱਲ।

0: ਅੱਛਾ, ਕਿਸੇ ਨੇ ਮਾਸਟਰ ਸਲੀਮ ਜੀ ਦਾ ਕੰਸਰਟ ਪਹਿਲਾਂ ਲਾਈਵ ਦੇਖਿਆ? ਕਿਹਨੇ ਕਿਹਨੇ ਮਾਸਟਰ ਸਲੀਮ ਉਹਨਾਂ ਨੂੰ ਲਾਈਵ ਦੇਖਿਆ? ਕੋਈ ਹੈ ਕੋਈ ਗੱਭਰੂ ਸ਼ੇਰ ਜਵਾਨ ਜਿਹੜਾ ਤੁਹਾਨੂੰ ਲਾਈਵ ਐਕਸਪੀਰੀਅੰਸ ਦੱਸ ਸਕਦਾ ਕਿ ਮਾਸਟਰ ਸਲੀਮ ਜੀ ਨੂੰ ਬਈ ਮੈਂ ਲਾਈਵ ਸੁਣਿਆ? ਕੋਈ ਹੈ? 905-673-3337, ਤੁਸੀਂ ਸਾਰੀਆਂ ਕਾਲਾਂ ਤੁਹਾਡੀਆਂ ਕੱਟ ਗਈਆਂ, ਦੁਬਾਰਾ ਕਾਲ ਕਰ ਲਿਓ। ਮੈਨੂੰ ਪਤਾ ਜਦੋਂ ਸਪੋਂਸਰ ਸਾਹਿਬਾਨ ਆਉਂਦੇ ਨਾ ਤੁਸੀਂ, ਤੁਹਾਨੂੰ ਇਹ ਹੁੰਦਾ ਕਿ ਲੰਬਾ ਹੋ ਜਾਣਾ, ਸੋ ਸਾਰੇ ਜਣੇ ਕਾਲਾਂ ਕੱਟ ਗਏ। 905-673-3337, ਕਿਹਨੇ ਕਿਹਨੇ ਮਾਸਟਰ ਸਲੀਮ ਉਹਨਾਂ ਨੂੰ ਲਾਈਵ ਸੁਣਿਆ? ਔਰ ਸਾਡੇ ਨਾਲ ਨਾਗਪਾਲ ਸਾਹਿਬ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਓਕੇ, ਬਹੁਤ ਅਰਜੈਂਟ ਜ਼ਰੂਰੀ ਮੈਸੇਜ, ਕਿਉਂਕਿ ਅਸੀਂ ਲੰਬੇ ਸਮੇਂ ਤੋਂ ਨਾ ਪਿਛਲੇ ਇੱਕ ਸਾਲ ਤੋਂ ਇੱਕ ਮੈਸੇਜ ਦਿੰਦੇ ਆ ਰਹੇ ਹਾਂ ਕਿ ਗੌਰਮੈਂਟ 'ਚ ਸਕਿੱਲ ਡਿਵੈਲਪ ਕਰਨ ਨੂੰ, ਤੁਹਾਨੂੰ ਪੜ੍ਹਨ ਨੂੰ, ਤੁਹਾਡਾ ਸਕਿੱਲ ਡਿਵੈਲਪ ਕਰਕੇ ਕੈਨੇਡਾ ਦੇ ਵਿੱਚ ਯੋਗਦਾਨ ਪਾਉਣ ਦੇ ਨੂੰ, ਲੇਬਰ ਜੋਬਾਂ ਤੋਂ ਤੁਹਾਡਾ ਖਹਿੜਾ ਛੁਡਾਉਣ ਨੂੰ ਇੱਕ ਪ੍ਰੋਗਰਾਮ ਲੈ ਕੇ ਆਈ ਆ। ਤੁਸੀਂ ਪੜ੍ਹਨਾ ਆ, ਸਕਿੱਲ ਡਿਵੈਲਪ ਕਰਨਾ ਆ, ਔਰ ਨਾਲ ਦੀ ਨਾਲ ਗੌਰਮੈਂਟ ਤੁਹਾਨੂੰ ਗ੍ਰਾਂਟਸ ਵੀ ਦਿੰਦੀਆਂ ਆ, ਕਿਉਂਕਿ ਤੁਸੀਂ ਪੜ੍ਹੋਗੇ ਤੁਹਾਡੇ ਬੱਚੇ ਸਾਂਭਣ ਵਾਸਤੇ, ਜਿੰਨਾ ਫੈਮਿਲੀ ਸਾਈਜ਼ ਤੁਹਾਡਾ ਵੱਡਾ, ਉਨੀ ਵੱਡੀ ਗ੍ਰਾਂਟ, ਔਰ ਗ੍ਰਾਂਟ ਤੁਸੀਂ ਉਹ ਜਿਹੜੀ ਵਾਪਸ ਨਹੀਂ ਕਰਨੀ। ਤੁਸੀਂ 30 ਸਾਲ ਦਿਓ, ਤੁਸੀਂ 40 ਦਿਓ, ਤੁਸੀਂ 50 ਦਿਓ, ਤੁਸੀਂ 60 ਦਿਓ, ਤੁਸੀਂ ਕਿਸੇ ਵੀ ਉਮਰ 'ਚ ਪੜ੍ਹਨਾ ਚਾਹੁੰਦੇ ਹੋ, ਸਕਿੱਲ ਡਿਵੈਲਪ ਕਰਨਾ ਚਾਹੁੰਦੇ ਹੋ ਅਤੇ ਗੌਰਮੈਂਟ ਦੀਆਂ ਇਹਨਾਂ ਗ੍ਰਾਂਟਸ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ, ਤਾਂ ਤੁਸੀਂ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਗੱਲ ਜ਼ਰੂਰ ਕਰ ਲਿਓ, ਕਿਉਂਕਿ ਬਸ ਆ 1-2 ਦਿਨ ਹੀ ਬਚੇ ਆ, ਫਿਰ ਗ੍ਰਾਂਟਸ ਬੰਦ ਹੋ ਜਾਣੀਆਂ। ਸੋ ਇਹਨਾਂ ਗ੍ਰਾਂਟਸ ਦਾ ਫਾਇਦਾ ਲੈ ਲਓ, ਕਮਿਊਨਿਟੀ ਦੇ ਲਈ ਇਹ ਬਹੁਤ ਵੱਡਾ ਮੈਸੇਜ ਆ। ਜੇ ਤੁਸੀਂ 40, 50, 60 ਉਮਰ ਦੀ ਕੋਈ ਸੀਮਾ ਨਹੀਂ ਹੈ, ਤੁਸੀਂ ਸਿਟੀਜ਼ਨ ਹੋ, PR ਹੋ, ਪ੍ਰੋਟੈਕਟਡ ਪਰਸਨ ਹੋ, ਤਾਂ ਜ਼ਰੂਰ ਕਾਲ ਕਰੋ ਯੂਨੀ ਗਲੋਬਲ ਐਡਵਾਈਜ਼ਰੀ ਨੂੰ। ਵਾਈ ਨੋਟ, ਤੁਸੀਂ ਆਪਣੇ ਸਕਿੱਲ ਨੂੰ ਡਿਵੈਲਪ ਕਰਨਾ, ਪੜ੍ਹਨਾ ਆ ਨਾ, ਅਤੇ ਵਾਈ ਨੋਟ ਹੁਣੇ ਆਪਣੀ ਅਸੈਸਮੈਂਟ ਕਰਾਓ, ਅਤੇ ਜੇ ਤੁਸੀਂ ਸ਼ਨੀਵਾਰ ਤੱਕ ਸਾਈਨਅਪ ਕਰ ਜਾਂਦੇ ਹੋ ਤਾਂ ਤੁਸੀਂ ਗ੍ਰਾਂਟ, ਉਹ ਤੋਂ ਬਾਅਦ ਗੌਰਮੈਂਟ ਗ੍ਰਾਂਟਸ ਦਾ ਬੂਹਾ ਬੰਦ ਕਰਨ ਲੱਗੀ ਆ, ਫਿਰ ਤੁਹਾਨੂੰ ਸਿਰਫ ਲੋਨ ਮਿਲਣਾ ਆ। ਨਾਗਪਾਲ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਮੈਂ ਠੀਕ ਆ ਜੀ,
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਸੋ ਮੈਂ ਠੀਕ ਬੋਲਿਆ ਜੀ, ਮੈਂ ਜੋ ਵੀ ਬੋਲਿਆ ਬਿਲਕੁਲ ਦਰੁਸਤ ਬੋਲਿਆ?
1: ਹਾਂਜੀ ਜੀ, ਬਿਲਕੁਲ ਠੀਕ ਬੋਲਿਆ ਜੀ।
0: ਸੋ ਵਾਕਈ ਗ੍ਰਾਂਟਸ ਬੰਦ ਹੋਣ ਜਾ ਰਹੀਆਂ ਨੇ, ਬੂਹਾ ਬੰਦ ਕਰ ਰਹੀ ਹੈ ਸਰਕਾਰ?
1: ਗਵਰਨਮੈਂਟ ਬੰਦ ਕਰ ਰਹੀ ਹੈ, ਕਿਉਂਕਿ ਅਬ ਜੋ ਲੈ ਚੁੱਕੇ ਹੈ, ਗਵਰਨਮੈਂਟ ਕੋ ਪਤਾ, ਸਭੀ ਲੈ ਚੁੱਕੇ ਹੈ।
0: ਹਾਂ, ਤੋ ਹੁਣ ਕਦੋਂ ਤੱਕ ਪਰਿਵਾਰ ਸਾਈਨ ਅਪ ਕਰ ਲੈਣ, ਕਦੋਂ ਤੱਕ ਕਾਲਾਂ ਕਰ ਲੈਣ? ਜੇ ਹੁਣ ਕਾਲ ਕਰਕੇ ਪਰਿਵਾਰ ਸਾਈਨ ਅਪ ਕਰਨ ਤੇ ਤੁਸੀਂ ਹੁਣੇ ਦੱਸੋਗੇ ਕਿ ਸਵੇਰੇ ਅਪਡੇਟ ਕਰੋਗੇ?
1: ਸਵੇਰੇ ਕਰ ਦੇਗੇ, ਮੇਰਾ ਸਟਾਫ ਉਲਝਾ ਪੜਾ, ਮਤਲਬ ਕਿਆ ਕਹਤੇ ਹੈ,
0: ਬਹੁਤ ਬਿਜ਼ੀ ਹੈ, ਮੈਨੂੰ ਪਤਾ,
1: ਬਹੁਤ ਥਕਾ ਪੜਾ ਹੈ, ਬਹੁਤ ਡਾਂਟ ਪੜੇਗੀ ਮੁਝੇ ਫਿਰ।
0: ਹਾਂ, ਕਿਉਂਕਿ ਮੈਨੂੰ ਪਤਾ ਕਿ ਪਰਿਵਾਰ ਹੁਣ ਐਂਡ ਤੇ ਆ ਕੇ ਸਾਰੇ ਐਕਸ਼ਨ ਲੈਂਦੇ ਆ, ਪਹਿਲਾਂ ਸਾਰੇ ਹੁੰਦੇ ਕੋਈ ਨਹੀਂ ਲੈ ਲਾਂਗੇ, ਕੋਈ ਨਹੀਂ ਲੈ ਲਾਂਗੇ, ਇਸ ਚੱਕਰ ਦੇ ਵਿੱਚ ਮੈਂ ਵੀ ਰਹਿ ਗਿਆ। ਚਲੋ ਐਨੀਵੇ,
1: ਹਾਂਜੀ,
0: ਤੁਸੀਂ 437-870, ਉਹ ਮਾਫ ਕਰਨਾ, 264-3175, 43 ਯਾਰ ਮੈਨੂੰ ਕੀ ਹੋਇਆ, 437-264-3175 ਯੂਨੀ ਗਲੋਬਲ ਐਡਵਾਈਜ਼ਰੀ। ਦੇਖੋ, ਸੈਟਰਡੇ ਨੂੰ ਬੰਦ ਹੋਣੀ ਆ ਜਾਂ ਅਗਲੇ ਸੈਟਰਡੇ, ਮੈਨੂੰ ਥੋੜਾ ਕਲੀਅਰ ਕਰੋ।
1: ਦੇਖੀ ਜੀ, ਬੈਚ ਸਟਾਰਟ ਹੈ 22 ਜੁਲਾਈ ਕੋ,
0: 22 ਜੁਲਾਈ ਨੂੰ,
1: ਔਰ ਰਜਿਸਟ੍ਰੇਸ਼ਨ ਕਲੋਜ਼ ਹੈ 18 ਜੁਲਾਈ ਕੋ।
0: ਹਾਂ,
1: ਤੋ ਮਤਲਬ ਸੈਟਰਡੇ ਤੱਕ ਟਾਈਮ ਰਹਿ ਗਿਆ, ਪਰ ਜੋ ਇੰਪਲੀਮੈਂਟੇਸ਼ਨ ਪਾਲਿਸੀ ਕੀ ਵੋ ਹੈ 1 ਅਗਸਤ ਕੇ ਬਾਅਦ
0: ਜੀ,
1: ਮਤਲਬ ਲੇਕਿਨ ਜੋ ਬੈਚ ਹੀ 22 ਕੋ ਹੈ, ਤੋ ਲਾਈਕ 18 ਕੋ ਮਤਲਬ ਆਲਮੋਸਟ ਡਨ ਹੈ। ਜੋ ਵੀ ਆਪਕੀ ਏਜ ਲਿਮਿਟ ਹੈ, ਡਜ਼ਨਟ ਮੈਟਰ, ਆਪ ਕ੍ਰੈਡਿਟ ਚੈੱਕ ਇਸਮੇ ਕੁਛ ਹੋਤਾ ਨਹੀਂ ਹੈ, ਫੰਡਿੰਗ ਹਾਸਿਲ ਕਰੇ, ਸਕਿੱਲ ਹਾਸਿਲ ਕਰੇ, ਪਿੱਛੇ ਨਾ ਰਹੇ। ਅਬ ਗਵਰਨਮੈਂਟ ਕੋ ਪਤਾ, ਸਭੀ ਲੈ ਚੁੱਕੇ ਹੈ, ਲੇਕਿਨ ਅਬ ਵੀ ਕੋਈ ਰਹਿ ਗਿਆ ਹੈ ਤੋ ਹਮਾਰੇ ਆਫਿਸ ਆਏ, ਕੋਈ ਚਲਾਕੀ ਨਹੀਂ ਹੈ, ਛੋਟੀ ਸੀ ਫੀਸ ਹੈ, 199 ਜਾਂ 499 ਡਾਲਰ ਹੈ, ਕਾਮ ਹੋਣੇ ਕੇ ਬਾਅਦ ਦੇਣੀ ਹੈ ਸਰ, ਕੋਈ ਇਸਮੇ ਹੇਰਾ ਫੇਰੀ ਨਹੀਂ ਹੈ, ਅਸਲੀ ਕਾਮ ਅਸਲੀ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ, ਆਸਾਮ ਸੇ ਕੋਰਸਿਸ ਹੈ, ਫੁਲੀ ਆਨਲਾਈਨ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਫੋਨ ਪੇ ਲਗਾਓ, ਕੰਪਿਊਟਰ ਪੇ ਲਗਾਓ, ਅਟੈਂਡੈਂਸ ਮੈਂਡੇਟਰੀ ਹੈ, ਬੇਸਿਕ ਇੰਗਲਿਸ਼ ਆਪਕੋ ਸਿਰਫ ਆਨੀ ਚਾਹੀਏ। ਤੋ ਕਾਮ ਹੋਣੇ ਕੇ ਬਾਅਦ ਹਮਾਰੀ ਫੀਸ ਹੈ, ਸ਼ੁਰੂ ਮੇ ਕੁਛ ਨਹੀਂ ਹੈ, ਕੋਈ ਚਲਾਕੀ ਨਹੀਂ ਹੈ ਸਰ, ਮਤ ਡਰੀਏ, ਕਾਲ ਕਰੇ, ਆਫਿਸ ਹੈ 437-264-3175, 437-264-3175, 437-264-3175, ਹਰ ਹੰਡਾਰੀ ਡੈਰੀ ਤੇ ਬੜਾ ਆਫਿਸ ਹੈ, ਕਾਲ ਕਰੇ, ਆਫਿਸ ਆਏ ਐਂਡ ਫਾਇਦਾ ਕਰੇ ਆਪਣਾ।
0: ਸੋ ਬਿਲਕੁਲ ਜੀ, ਤੁਸੀਂ ਇਹ ਗ੍ਰਾਂਟ ਦਾ ਫਾਇਦਾ ਲੈ ਲਓ, ਬਸ ਸੈਟਰਡੇ ਬੰਦ ਹੋ ਜੇ, ਸੈਟਰਡੇ ਨੈਕਸਟ ਸੈਟਰਡੇ, ਰਾਈਟ ਜੀ?
1: ਭਾਈ ਇਸ ਸੈਟਰਡੇ,
0: ਇਸ ਸੈਟਰਡੇ ਤਾਂ ਫਿਰ ਇਹ ਤਾਂ 2 ਦਿਨ ਰਹਿ ਗਏ,
1: ਬਿਲਕੁਲ 2 ਦਿਨ ਹੀ ਰਹਿ ਗਏ ਆ,
0: ਉਹ ਭਾਈ ਕਰ ਲਓ ਕਾਲ 437-264-3175, ਕਿਉਂਕਿ 2 ਦਿਨ ਰਹਿ ਗਏ, ਇਹ ਤੁਸੀਂ ਦੱਸਣ ਨਹੀਂ ਡੇ 2 ਦਿਨ ਰਹਿ ਗਏ, ਤਾਂ ਕਿ ਸਰੋਤੇ ਸਾਡੇ ਸੁੱਤੇ ਰਹਿਣ ਪੂਰਾ ਹਫਤਾ, ਮੈਂ ਤਾਂ ਅਗਲਾ ਬਾਈ ਹਫਤਾ ਬਣਾ ਕੇ ਬੈਠਾ ਸੀ। ਸੋ ਇਸੇ ਹਫਤੇ ਆ 2 ਦਿਨ ਰਹਿ ਗਿਆ ਸੈਟਰਡੇ ਤੱਕ, ਜੇ ਤੁਸੀਂ ਇਨਰੋਲ ਕਰ ਜਾਂਦੇ ਹੋ ਤਾਂ ਤੁਸੀਂ ਗ੍ਰਾਂਟਸ ਦੇ ਲਈ ਐਲੀਜੀਬਲ ਹੋ ਸਕਦੇ ਹੋ। ਸੋ ਕਾਲ ਕਰ ਲਓ ਯੂਨੀ ਗਲੋਬਲ ਐਡਵਾਈਜ਼ਰੀ ਨੂੰ, 437-264-3175, ਕਿਉਂਕਿ ਜੇ ਇਹ ਗ੍ਰਾਂਟਸ ਜਿਹੜੀਆਂ ਤੁਸੀਂ ਵਾਪਸ ਨਹੀਂ ਕਰਨੀਆਂ, ਇਸ ਤੋਂ ਬਾਅਦ ਗ੍ਰਾਂਟਸ ਦਾ ਬੂਹਾ ਸਰਕਾਰ ਭੇੜਨ ਜਾ ਰਹੀ ਆ, ਇਹ ਬੰਦ ਕਰਨ ਜਾ ਰਹੀ ਆ, ਇਹ ਹੁਣ ਗ੍ਰਾਂਟਸ ਨਹੀਂ ਮਿਲਣਗੀਆਂ, ਸਿਰਫ ਲੋਨ ਹੀ ਮਿਲੂਗਾ। ਸੋ ਕਾਲ 437-264-3175, ਇੱਕ ਵਾਰੀ ਨੰਬਰ ਤੁਸੀਂ ਵੀ ਦੇ ਦਿਓ, ਐਡਰੈਸ ਵੀ ਦੇ ਦਿਓ, ਜੇ ਪਰਿਵਾਰ ਵਾਲੇ ਸਵੇਰੇ ਪਹੁੰਚ ਕੇ ਉੱਥੇ ਅਸੈਸਮੈਂਟ ਕਰਵਾਉਣੀ ਹੋਵੇ।
1: 218 ਐਕਸਪੋਰਟ ਬੁਲੇਵਰਡ, ਹਰਟਾਰੀ ਡੈਰੀ ਪੇ, ਸਵੀਟ ਨੰਬਰ 212, ਵਟਸਐਪ ਛੋੜੇ, ਕਾਲ ਕਰੇ, ਟੈਕਸਟ ਕਰੇ। ਆਪਕੀ 2024 ਕੀ ਇਨਕਮ ਕਮ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਸੈਲਫ ਇੰਪਲੋਇਡ ਹੈ, ਜ਼ਿਆਦਾ ਬੈਨੀਫਿਟ ਹੈ, ਫੰਡਿੰਗ ਸਰ ਆਪਕੇ ਖਾਤੇ ਮੇਂ ਆਤੀ ਹੈ, ਹਮਾਰੇ ਖਾਤੇ ਮੇਂ ਨਹੀਂ ਆਤੀ। ਕਾ ਪੈਸੇ ਕਾਮ ਹੋਣੇ ਕੇ ਬਾਅਦ ਦੇਣੇ, ਕੋਈ ਚਲਾਕੀ ਨਹੀਂ ਹੈ, ਤੋ ਕਾਮ ਹਮਸੇ ਹੀ ਕਰਾਏ, ਕੋਈ ਔਰ ਸੇ ਕਰਾਏਂਗੇ ਤੋ ਪਟਾਕਾ ਬਜੇਗਾ, ਫਿਰ ਆਪ ਬੋਲੇਂਗੇ ਕਿ ਸਭ ਲੋਕ ਚੋਰ ਹੋਤੇ ਹੈ, ਹੈ ਨਾ।
0: ਬਹੁਤ ਸ਼ੁਕਰੀਆ ਜੀ, ਔਰ ਯੂਨੀ ਗਲੋਬਲ ਐਡਵਾਈਜ਼ ਇੱਕ ਵਾਰ ਹੋਰ ਨੰਬਰ ਮੈਂ ਦੇ ਦਿਆਂ, 437-264-3175। ਗ੍ਰਾਂਟਸ ਬੰਦ ਹੋ ਰਹੀਆਂ ਨੇ, 2 ਦਿਨ ਰਹਿ ਗਏ ਆ, ਬਹੁਤ ਸਾਰੇ ਜਿਹੜੇ ਪਰਿਵਾਰ ਸੋਚ ਰਹੇ ਸੀ ਕਿ ਲੈ ਲਾਂਗੇ, ਕੋਈ ਨਹੀਂ, 2 ਦਿਨ ਰਹਿ ਗਏ ਨੇ, ਐਕਸ਼ਨ ਲੈ ਲਓ ਫਾਸਟ, ਹੁਣੇ ਮੈਸੇਜ ਕਰ ਦਿਓ ਵਟਸਐਪ 'ਤੇ, ਸਵੇਰੇ ਇਹਨਾਂ ਦੀ ਟੀਮ ਤੁਹਾਨੂੰ ਕਾਲ ਕਰ ਲੂਗੀ। 437-264-3175 ਯੂਨੀ ਗਲੋਬਲ ਐਡਵਾਈਸ ਦੀ, ਗ੍ਰਾਂਟਸ ਦੇ ਲਈ ਕਾਲ ਕਰ ਲਓ, ਸਕਿੱਲ ਡਿਵੈਲਪ ਕਰਨ ਦੇ ਲਈ ਗ੍ਰਾਂਟਸ ਅਗਲੇ ਹਫ਼ਤੇ ਤੋਂ ਬੰਦ ਹੋ ਰਹੀਆਂ ਨੇ। ਥੈਂਕ ਯੂ ਸੋ ਮਚ ਨਾਗਪਾਲ ਸਰ, ਹੋਰ ਕੁਛ ਐਡ ਕਰਨਾ ਚਾਹੋਗੇ?
1: ਨਹੀਂ ਜੀ, ਨਹੀਂ ਜੀ, ਸਭ ਕੁਝ ਐਡ ਹੋ ਗਿਆ, ਬਹੁਤ ਬਹੁਤ ਧੰਨਵਾਦ ਆਪਕਾ, ਐਂਡ ਬੜੀ ਅੱਛੀ ਬਾਤ ਹਮ ਇਤਨੇ ਟਾਈਮ ਸੇ ਐਡਵਰਟਾਈਜ਼ ਕਰ ਰਹੇ ਆਪਕੇ ਸਾਥ, ਐਂਡ ਹਮ ਇਤਨੇ ਲੋਗੋ ਕੋ ਆਲਰੇਡੀ ਅਸਿਸਟ ਕਰ ਚੁੱਕੇ, ਉਹ ਵੀ ਬਹੁਤ ਬੜਾ ਧੰਨਵਾਦ ਆਪਕਾ।
0: ਬਹੁਤ ਸ਼ੁਕਰੀਆ ਜੀ। ਸੋ 437-264-3375 ਰਾਈਟ ਨਾਓ ਕਾਲ ਕਰ ਲਓ, ਆਪਣੇ ਡਾਕੂਮੈਂਟ ਭੇਜ ਦਿਓ, ਔਰ ਇਹ ਜਿਹੜੀਆਂ ਗ੍ਰਾਂਟਸ ਆ ਇਹਦੇ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ, ਇਹ 2 ਦਿਨ ਸਿਰਫ ਤੁਹਾਡੇ ਕੋਲ ਰਹਿ ਗਏ ਆ। ਸੋ ਕੋਈ ਵੀ ਤੁਹਾਡੀ ਕੋਈ ਸਵਾਲ ਆ, ਕਿਸੇ ਤਰ੍ਹਾਂ ਦੀ ਇਨਕੁਆਇਰੀ ਆ, ਜਾਂ ਤੁਸੀਂ ਏਜ ਦੀ ਗੱਲਬਾਤ ਕਰਨੀ ਆ, ਜਾਂ ਤੁਸੀਂ PR ਸਿਟੀਜ਼ਨ ਪ੍ਰੋਟੈਕਟਡ ਪਰਸਨ ਹੋ, ਉਸ ਬਾਰੇ ਕੋਈ ਗੱਲਬਾਤ ਕਰਨੀ ਆ, ਅਸੈਸਮੈਂਟ ਕਰਵਾਉਣੀ ਆ, ਤਾਂ ਨੰਬਰ ਇੱਕੋ ਇੱਕ ਆ, 437-264-3375। ਥੈਂਕ ਯੂ ਸੋ ਮਚ ਸਰ।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ

0: ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਓਨਰ ਜੀ 6972
1: ਹਾਂਜੀ
0: ਸਤਿ ਸ਼੍ਰੀ ਅਕਾਲ ਜੀ
1: ਨਮਸਕਾਰ
0: ਸਰ ਜੀ ਨਮਸਕਾਰ ਜੀ
1: ਉਹ ਠੀਕ ਠਾਕ
0: ਜੀ ਸਰ ਜੀ
1: ਠੀਕ ਠਾਕ
0: ਠੀਕ ਠਾਕ ਉਹ ਠੀਕ ਠਾਕ ਠੀਕ ਠਾਕ ਮੈਂ ਕਿਹਾ ਟਿਕਟੋਕ ਠੀਕ ਠਾਕ
1: ਠੀਕ ਠਾਕ ਮੈਂ ਤੁਸੀਂ ਪੁੱਛਿਆ ਸੀ ਮਾਸਟਰ ਸਟ੍ਰੀਮ ਨੂੰ ਲਾਈਵ ਦੇਖਿਆ ਕਿਸੇ ਨੇ ਦੇਖਿਆ ਉਹ ਸਾਰਾ ਟਾਈਮ ਹੀ ਐਡਾ ਚ ਲੰਘ ਜਾਂਦਾ ਤੇ ਬੰਦਾ ਦੱਸੂਗਾ ਕੀ
0: ਮੇਰੀ ਮਜਬੂਰੀ ਹੈ ਜੀ ਮਾਫ਼ ਕਰਨਾ ਸੀਰੀਅਸਲੀ ਮੈਂ ਚਾਹੁੰਦਾ ਹਾਂ ਕਿ ਮੈਂ ਗੱਲਾਂ ਬਾਤਾਂ ਕਰਦਾ ਰਹਾ ਮੈਂ ਮੋਸਟਲੀ ਕਰਦਾ
1: ਵੈਸੇ ਉਹਨਾਂ ਨੂੰ ਮੈਂ ਦੇਖਿਆ ਉਹਨਾਂ ਨੂੰ ਮੋਗੇ ਆਏ ਸੀ ਇੱਕ ਵਾਰੀ
0: ਜੀ
1: ਹਾਂ
0: ਮੋਗੇ ਤੁਸੀਂ ਲਾਈਵ ਦੇਖਿਆ
1: ਹਾਂ ਇੱਕ ਹੋਰ ਜਦੋਂ ਇਹਨਾਂ ਦੀ ਨਾ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਪਿੱਛੇ ਜੇ ਉਹ ਗਊ ਦਾ ਮੂਤਰ ਪੀ ਰਹੇ ਆ
0: ਮੈਨੂੰ ਲੱਗਦਾ ਕਿ ਉਹ ਤੁਸੀਂ ਗੱਲ ਕਰ ਰਹੇ ਹੋ ਇੱਕ ਇਹਨਾਂ ਦੇ ਨਹੀਂ ਉਹ ਗਊ ਮੂਤਰ ਨਹੀਂ ਸੀਗਾ ਉਹ ਇੱਕ ਸੋਸ਼ਲ ਮੀਡੀਆ 'ਤੇ ਨਾ ਕੁਛ ਵੀ ਵਿਖਾ ਦਿੰਦੇ ਆ ਉਹ ਉਹਨਾਂ ਵੱਲੋਂ ਪ੍ਰਸ਼ਾਦ ਸੀਗਾ ਅਤੇ ਉਹ ਉਹਨਾਂ ਨੂੰ ਬਣਾ ਦਿੱਤਾ ਗਿਆ ਉਹ ਕੋਈ ਆਈ ਨੋ ਮੈਂ ਵੀ ਵੇਖੀ ਸੀ ਵੀਡੀਓ ਸੋਸ਼ਲ ਮੀਡੀਆ 'ਤੇ ਨਾ ਬੜਾ ਕੁਛ ਇਹੋ ਜਿਹਾ ਚੱਲਦਾ ਜਿਹੜਾ ਅਸਲ ਦੇ ਵਿੱਚ ਮੈਨੂੰ ਕਦੇ ਕਦੇ ਇਹ ਲੱਗਦਾ ਕਿ 90% ਸੋਸ਼ਲ ਮੀਡੀਆ ਝੂਠ ਆ ਉਹ ਅਸਲ ਵਿੱਚ ਕਈ ਵਾਰੀ ਗੱਲ ਕੋਈ ਹੋਰ ਹੁੰਦੀ ਆ ਅਤੇ ਕੁਛ ਵੀ ਲਿਖ ਕੇ ਪਾ ਦਿੱਤਾ ਉਹ ਜਿਹਨੇ ਜਿਹੜੀ ਚੀਜ਼ ਵੇਖ ਲਈ ਉਹਨੇ ਉਹੀ ਸਮਝ ਲਈ ਉਹੀ ਸਮਝ ਕੇ ਸ਼ੇਅਰ ਕਰਤੀ ਸੋ ਜ਼ਿਆਦਾਤਰ ਨੈਗੇਟਿਵਿਟੀ ਔਰ ਝੂਠ ਹੀ ਸੋਸ਼ਲ ਮੀਡੀਆ 'ਤੇ ਫੈਲਾਇਆ ਜਾਂਦਾ ਸੋ ਕਈ ਵਾਰੀ ਇਹ ਚੀਜ਼ਾਂ ਹੁੰਦੀਆਂ ਨਹੀਂ ਆ ਹੁਣ ਮੈਂ ਤੁਹਾਨੂੰ ਪਾ ਕੇ ਫੜਾ ਦਾਂ ਤੁਸੀਂ ਪੀ ਲਓਗੇ ਨਹੀਂ ਕਦੇ ਨਹੀਂ ਪੀਓਗੇ ਉਹ ਆਪਾਂ ਪੁੱਛ ਲਾਂਗੇ ਆਪਾਂ ਕੱਲ ਨੂੰ ਮੇਰੇ ਨਾਲ ਹੀ ਹੁਣੇ ਪੁੱਛ ਲਾਂਗੇ ਬਹੁਤ ਸ਼ੁਕਰੀਆ
1: ਡੀਜੇ ਵਾਲੇ ਬਾਬੂ ਮੋਟੇ ਖਾਣਾ ਖਿਲਾ ਦੋ ਖਾਣਾ
0: ਖਿਲਾ ਦੋ ਕੀ ਬਾਤ ਹੈ
1: ਵਾਲੇ ਬਾਬੂ
0: ਕੀ ਬਾਤ ਹੈ ਜੀ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸੋ ਮਾਸਟਰ ਸਲੀਮ ਜੀ 24 ਜੁਲਾਈ ਨੂੰ ਆ ਰਹੇ ਨੇ ਮਿਸਿਸ ਜਾਗਰ ਕਨਵੈਨਸ਼ਨ ਸੈਂਟਰ ਦੇ ਵਿੱਚ ਸੋ ਟਿਕਟਾਂ ਲੈ ਲਓ ਬਾਈ ਤੁਸੀਂ ਕਾਲ ਕਰ ਲਓ 437-800-04370-8700-0001 ਅਤੇ ਨਾਲ ਦੀ ਨਾਲ ਤੁਹਾਨੂੰ ਫੈਸ਼ਨ ਆਈ ਕਿਊ 905-453-2225 ਇੱਕੋ ਛੱਤ ਥੱਲੇ ਵਿਆਹ ਸ਼ਾਦੀ ਦਾ ਸਮਾਨ ਪਾਰਟੀਆਂ ਦਾ ਸਮਾਨ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾ ਆ ਕੋਟ ਪੈਂਟ ਸੂਟ ਬਲੈਜ਼ਰ ਲਹਿੰਗੇ ਗਰਾਰੇ ਸ਼ਰਾਰੇ ਟੋਪ ਦੀ ਟੇਲਰ ਟੀਮ ਇਹਨਾਂ ਕੋਲ ਇਨ ਹਾਊਸ ਅਵੇਲੇਬਲ ਆ ਟੋਪ ਦੀ ਟੇਲਰ ਟੀਮ ਸੋ ਫੈਸ਼ਨ ਆਈ ਕਿਊ 905-453-2225 ਹੁਣ ਇੰਡੀਆ ਫਲਾਈ ਕਰਕੇ ਜਾਣ ਦੀ ਲੋੜ ਨਹੀਂ ਆ ਵਿਆਹਾਂ ਵਾਸਤੇ ਸ਼ੋਪਿੰਗ ਕਰਨ ਨੂੰ ਲਹਿੰਗੇ ਗਰਾਰੇ ਸ਼ਰਾਰੇ ਔਰ ਪਟਿਆਲਾ ਸੂਟ ਫਲਾਣੇ ਟਮਕਾਨੇ ਜਿੰਨੇ ਵੀ ਤਰ੍ਹਾਂ ਦੇ ਸੂਟ ਹੁੰਦੇ ਸਭ ਮਿਲ ਜਾਣੇ ਆ $30 ਤੋਂ ਤਾਂ ਸੂਟ ਸ਼ੁਰੂ ਆ ਔਰ ਐਡੀ ਵੱਡੀ ਦੁਕਾਨ ਆ ਭਲਾ ਮੈਨੂੰ ਲੱਗਦਾ ਪੂਰਾ ਦਿਨ ਵੀ ਤੁਸੀਂ ਲਾ ਦੋਗੇ ਨਾ ਅਤੇ ਇਹਨਾਂ ਦੀ ਇਨਵੈਂਟਰੀ ਵੇਖੀ ਨਹੀਂ ਜਾਣੀ ਬਹੁਤ ਵੱਡਾ ਸਟੋਰ ਆ 258 ਕੁਵੀਨ ਸਟ੍ਰੀਟ ਕਨਵੀਨ ਐਂਡ ਕੈਨੇਡੀ 'ਤੇ ਜ਼ਰੂਰ ਜਾਇਓ ਰੇਡੀਓ ਡਾਂ ਦਾ ਰੈਫਰੈਂਸ ਦਿਓ ਤੁਹਾ�ੂੰ ਪਿਆਰਾ ਜਿਹਾ ਤੋਹਫਾ ਵੀ ਦੇਣਗੇ $100 ਦੀ ਸ਼ੋਪਿੰਗ ਜੇ ਕਰੋਗੇ ਉਸ ਤੋਂ ਵੱਧ ਕਰੋਗੇ ਤਾਂ ਵੱਧ ਤੋਹਫੇ ਮਿਲ ਜਾਣੇ ਆ ਸੋ ਡ੍ਰੀਮ ਔਰ ਮਾਫ਼ ਕਰਨਾ ਫੈਸ਼ਨ ਆਈ ਕਿਊ 905-453-2225 ਫੈਸ਼ਨ ਆਈ ਕਿਊ ਨੂੰ ਤੁਸੀਂ ਯਾਦ ਰੱਖਣਾ ਆ ਔਰ ਨਾਲ ਦੀਆਂ ਲਿਵਾਨਾ ਵੈਲਨੈਸ ਪਾ ਬੈਕ ਪੇਨ ਹੋ ਰਹੀ ਆ ਓਲਡ ਬੈਕ ਪੇਨ ਆ ਨਵੀਂ ਬੈਕ ਪੇਨ ਆ ਪੁਰਾਣੀ ਬੈਕ ਪੇਨ ਆ ਸਿਆਟਕਾ ਬੈਕ ਪੇਨ ਆ ਅਤੇ ਨਾਲ ਦੀ ਨਾਲ ਲੇਡੀਜ਼ ਵਾਸਤੇ ਬਹੁਤ ਸਾਰੀਆਂ ਬਿਊਟੀ ਸਰਵਿਸਿਜ਼ ਦੇ ਦਿੰਦੇ ਨੇ ਲਿਵਾਨਾ ਵੈਲਨੈਸ ਪਾ 416-881-5385 416-881-5385 ਲਵਾਨਾ ਵੈਲਨੈਸ ਸਪਾ ਔਰ ਨਾਲ ਦੀ ਨਾਲ ਫਰੈਸ਼ ਹੇਅਰ ਟੋਨਿਕ ਦਾ ਤੁਹਾਨੂੰ ਸੁਨੇਹਾ ਦੇਈਏ ਵਾਲ ਝੜ ਰਹੇ ਆ ਗੰਜੇ ਹੋਣ ਦਾ ਖਤਰਾ ਤੁਹਾਨੂੰ ਤਾਂ ਫਰੈਸ਼ ਹੇਅਰ ਟੋਨਿਕ ਨਾਲ ਤੁਸੀਂ ਰਾਬਤਾ ਕਰ ਲਓ ਜਫਰ ਮਲਕ ਜੀ 21 ਸਾਲਾਂ ਦੇ ਤਜ਼ਰਬੇ ਵਾਲਾ ਫਰੈਸ਼ ਹੇਅਰ ਟੋਨਿਕ ਤੁਸੀਂ 10 ਦਿਨ ਲਾਉਣ ਤੋਂ ਪਹਿਲਾਂ ਫੋਟੋ ਖਿੱਚਣੀ ਔਰ ਬਾਅਦ 'ਚ ਫੋਟੋ ਖਿੱਚ ਲੈਣੀ ਹੈ ਪਰ ਕੰਟੀਨਿਊ ਲਾਉਣਾ ਪੈਣਾ ਆ ਕਹਿੰਦੇ ਰਿਜ਼ਲਟ ਤੁਸੀਂ ਆਪ ਦੇਖ ਲਓ ਇਹ ਵੱਡੀ ਗੱਲ ਆ ਉਹਨੇ ਰਾ ਕੇ ਇਹ ਚੀਜ਼ ਕਹਿਣੀ 647-521-59-6475-21-5159 ਫਰੈਸ਼ ਹੇਅਰ ਟੋਨਿਕ ਜਫਰ ਮਲਕ ਸੋ ਭੁੱਲਿਓ ਨਾ ਮੁਸਕਰਾਉਣਾ ਹਾਸੇ ਆਬਾਦ ਰੱਖਿਓ ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਮਿਲਦੇ ਹਾਂ ਆਪਾਂ ਕੱਲ੍ਹ ਨੂੰ ਸਵੇਰੇ 7-8 ਅਤੇ ਸ਼ਾਮ ਨੂੰ 9-10 ਰੇਡੀਓ ਪ੍ਰੋਗਰਾਮ ਉਡਾਉਣ ਦੇ ਵਿੱਚ ਅਤੇ ਗੁੱਡ ਨਾਈਟ ਸ਼ੁਭ ਰਾਤਰੀ ਅਤੇ ਖੁਸ਼ ਰਹੋ ਬਸ ਤੁਸੀਂ ਖੁਸ਼ ਹੋ ਤੁਸੀਂ ਆਬਾਦ ਹੋ ਤੁਸੀਂ ਜ਼ਿੰਦਾਬਾਦ ਹੋ ਅਤੇ ਅਸੀਂ ਵੀ ਜ਼ਿੰਦਾਬਾਦ ਹਾਂ ਸੋ ਨਾਲ ਦੀ ਨਾਲ ਤੁਸੀਂ ਰੇਡੀਓ ਪ੍ਰੋਗਰਾਮ ਦੇ ਵਿੱਚ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਤਾਂ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਂਸ਼ਨ ਕਰ ਲਿਓ ਮੈਸੇਜ ਕਰ ਲਿਓ ਜਾਂ ਤੁਸੀਂ ਮੈਨੂੰ 437-870-001 437-870-0001 ਤੁਸੀਂ ਗੂਗਲ 'ਤੇ ਆਰਜੇ ਪ੍ਰਭ ਸੰਧੂ ਟੋਰਾਂਟੋ ਮਾਰ ਦਿਓ ਰੇਡੀਓ ਉਡਾਨ ਟੋਰਾਂਟੋ ਮਾਰ ਦਿਓ ਅਤੇ ਮੇਰਾ ਨੰਬਰ ਤੁਹਾਨੂੰ ਮਿਲ ਜਾਣਾ ਆ ਸੋ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਅਤੇ ਗੁੱਡ ਨਾਈਟ

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ

Brampton ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। स्वाद दे मामले विच कॉम्प्रोमाइज कदे भी नहीं करना चाहिदा, इसे लई तुहाडे लई है विलेज ऑफ इंडिया रेस्टोरेंट एंड स्वीट्स। 1999 तो लेके ब्रैम्पटन नू सर्व कर रहे हन विलेज ऑफ इंडिया रेस्टोरेंट एंड स्वीट्स। लुत्फ उठाओ स्वादिष्ट पंजाबी खाने दा, बुफे, डाइन इन, टेक आउट, केटरिंग, लंच दे डिनर सारा कुछ है। स्वीट्स दे स्नैक्स दी वड्डी कलेक्शन।

ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਮੇ ਲਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ, ਆਪਣੀ ਪਛਾਣ ਵਾਲਾ ਦੀਵਾ।

ਦੁਆਰਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਨਮਸਕਾਰ, ਨਿੱਘੀ ਜੀ ਆਇਆਂ ਨੂੰ ਤੇ

ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਜਿਹੜੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਜਾਂ ਰੇਡੀਓ ਪ੍ਰੋਗਰਾਮ ਸਭ ਰੰਗ ਸਾਡਾ ਸੁਣਦੇ ਹੋ, ਸਭ ਠੀਕ ਠਾਕ ਹੋਗੇ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ ਲੈ ਕੇ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ। ਹੁਣੇ ਹੁਣੇ ਤੁਸੀਂ ਸਾਡੇ ਤੋਂ ਪਹਿਲੇ ਸੁਣ ਰਹੇ ਸੀ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਦੇ ਨਾਲ, ਔਰ ਇਹ ਸਿਲਸਿਲਾ ਲਗਾਤਾਰ ਸਵੇਰੇ 4 ਵਜੇ ਤੋਂ 5:30 AM ਦੀ ਫ੍ਰੀਕੁਐਂਸੀ ਤੇ ਸਾਡੇ ਦੋਸਤ ਮਿੱਤਰ ਭੈਣ ਭਰਾ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਮਨੋਰੰਜਨ ਕਰਦੇ ਨੇ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਕਰਦੇ ਨੇ, ਤੇ ਹੋਰ ਜੋ ਵੀ ਸਾਡੇ ਕੈਨੇਡਾ ਦੇ ਵਿਦ ਇਨ ਕੈਨੇਡਾ ਦੇ ਵਿੱਚ ਜੋ ਜੋ ਵੀ ਕੁਝ ਵਾਪਰਿਆ, ਜੋ ਵੀ ਕੁਝ ਘਟ ਰਿਹਾ, ਸਾਰਿਆਂ ਦੀ ਜਾਣ ਪਹਿਚਾਣ ਤੁਹਾਡੇ ਨਾਲ ਕਰਵਾਉਂਦੇ ਨੇ, ਅਪਡੇਸ਼ਨ ਤੁਹਾਨੂੰ ਦਿੰਦੇ ਨੇ। ਇਸ ਵੇਲੇ ਵਾਰੀ ਆਉਂਦੀ ਹੈ ਸਾਡੀ 10 ਵਜੇ ਤੋਂ ਲੈ ਕੇ 11 ਵਜੇ ਤੱਕ, ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੀ ਸਮਰੱਥਾ ਦੇ ਮੁਤਾਬਕ ਵਿਸ਼ਵ ਪੰਜਾਬੀ ਸਭਾ ਦਾ ਜੋ ਮੈਸੇਜ ਹੈ, ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੀ ਗੱਲਬਾਤ ਕਰਨਾ, ਉਸ ਸਿਲਸਿਲੇ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ। ਆਪਣੇ ਵੱਲੋਂ ਕੁਝ ਦੋਸਤਾਂ ਮਿੱਤਰਾਂ ਦਾ ਰਿਸਪੋਂਸ ਮਿਲਦਾ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ, ਕਿਸੇ ਨਾ ਕਿਸੇ ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ ਜਾਂ ਪੰਜਾਬੀ ਵਿਰਸੇ ਦੇ ਨਾਲ

ਸੰਬੰਧਿਤ ਕੋਈ ਗੱਲਬਾਤ ਅਸੀਂ ਰੋਜ਼ ਕਰਦੇ ਹਾਂ ਅਤੇ ਦੋਸਤ ਮਿੱਤਰ ਬਹੁਤ ਹੌਸਲਾ ਵਧਾਉਂਦੇ ਨੇ, ਮੈਨੂੰ ਬਹੁਤ ਅੱਛਾ ਲੱਗਦਾ। ਸੋ ਵਿਸ਼ਵ ਪੰਜਾਬੀ ਸਭਾ ਦੁਆਰਾ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਨਾਲ ਤੁਸੀਂ ਆਨਲਾਈਨ ਪੰਜਾਬੀ ਅਖਬਾਰ ਵੀ ਪੜ੍ਹਦੇ ਹੋ, ਵਿਸ਼ਵ ਪੰਜਾਬੀ ਸਾਂਝ। ਅਗਰ ਤੁਸੀਂ ਇਸ ਦੀ ਐਪ ਡਾਊਨਲੋਡ ਕੀਤੀ ਹੈ ਤਾਂ vps24.ca 24 ਘੰਟੇ ਸੱਤੋ ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਉੱਪਰ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ vps24.hd ਭਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ ਅਤੇ ਉੱਥੇ ਸਾਰਾ ਦਿਨ ਤੁਹਾਨੂੰ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਗਤੀਵਿਧੀਆਂ ਜਿਹੜੀਆਂ ਤੁਸੀਂ ਦੇਖ ਸਕੋਗੇ। ਔਰ ਸ਼ਾਮ ਨੂੰ 6:30-7 ਵਜੇ ਦੇ ਕਰੀਬ ਅਸੀਂ, ਜੇ ਕੋਈ ਦੋਸਤ ਮਿੱਤਰ ਭੈਣ ਭਰਾ ਇਸ ਵੇਲੇ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ ਨਹੀਂ ਜੁੜ ਸਕਿਆ ਤਾਂ ਅਸੀਂ ਅੱਜ ਦਾ ਪ੍ਰੋਗਰਾਮ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਫਿਰ IPTV ਚੈਨਲ ਦੇ ਉੱਪਰ ਅਪਲੋਡ ਕਰ ਦਿੰਦੇ ਹਾਂ ਅਤੇ ਤੁਸੀਂ ਫਿਰ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਇੱਕੋ ਇੱਕ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਬਹੁਤ ਹੀ ਖੂਬਸੂਰਤ ਆਡੀਟੋਰੀਅਮ, ਜਿੱਥੇ ਅਕਸਰ ਹੀ ਅਸੀਂ ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਗਤੀਵਿਧੀਆਂ ਦਾ ਆਯੋਜਨ ਕਰਦੇ ਰਹਿੰਦੇ ਹਾਂ। 18 ਤਰੀਕ ਦਾ ਦਿਨ ਪਰਸੋਂ ਸੈਟਰਡੇ ਵਾਲੇ ਦਿਨ ਬਹੁਤ ਖੂਬਸੂਰਤ ਪ੍ਰੋਗਰਾਮ ਇੱਥੇ ਹੋ ਰਿਹਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਅਨੀਨਾ ਫਿਦਾ ਪਾਕਿਸਤਾਨ ਤੋਂ ਇੱਕ ਬਹੁਤ ਅੱਛੀ ਸੂਫੀ ਸਿੰਗਰ ਹੈ ਔਰ ਇਸਦੇ ਨਾਲ ਨਾਲ ਸਾਡੇ ਹੁਸਨੈਨ ਅਕਬਰ ਜੀ, ਜਿਹੜੇ ਅਕਸਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ, ਮੇਰੇ ਨਾਲ ਰੇਡੀਓ ਦੇ ਉੱਪਰ ਹੁੰਦੇ ਨੇ। ਅੱਜ ਉੱਥੇ ਰਿਹਰਸਲ ਚੱਲ ਰਹੀ ਹੈ ਹਾਲ ਦੇ ਵਿੱਚ ਇੰਸਟਰੂਮੈਂਟਸ ਦੇ ਨਾਲ, ਅਨੀਨਾ ਫਿਦਾ ਵੀ ਔਰ ਹੁਸਨੈਨ ਅਕਬਰ ਜੀ, ਮੈਂ ਵੀ ਉੱਥੋਂ ਹੀ ਆਇਆ, ਹੁਣੇ ਥੋੜ੍ਹੀ ਦੇਰ ਹੋਈ ਹੈ, ਰਿਹਰਸਲ ਕਰ ਰਹੇ ਨੇ। ਜਿਹੜੀਆਂ ਜਿਹੜੀਆਂ ਆਈਟਮਾਂ ਉਹਨਾਂ ਨੇ ਪਰਸੋਂ ਤੁਹਾਡੇ ਸਾਹਮਣੇ ਪੇਸ਼ ਕਰਨੀਆਂ ਨੇ ਅਤੇ ਤੁਸੀਂ ਉਹਨਾਂ ਦਾ ਆਨੰਦ ਮਾਣ ਸਕਦੇ ਹੋ ਸ਼ਾਮ ਨੂੰ 7 ਵਜੇ ਤੋਂ ਲੈ ਕੇ ਬਾਅਦ। ਉਸ ਤੋਂ ਬਾਅਦ ਡਿਨਰ ਵਗੈਰਾ ਦਾ ਵੀ ਉੱਥੇ ਇੰਤਜ਼ਾਮ ਹੋਏਗਾ, ਕਿਉਂਕਿ ਇਹ ਵੀ ਤਾਂ ਸਾਡੇ ਪੰਜਾਬੀਆਂ ਦੀ ਇੱਕ ਪਰੰਪਰਾ, ਜਦੋਂ ਮਹਿਮਾਨ ਆਉਂਦੇ ਨੇ ਅਤੇ ਉਹਨਾਂ ਦੀ ਮਹਿਮਾਨ ਨਮਾਜ਼ੀ ਕਰਨਾ ਵੀ ਸਾਡਾ ਫਰਜ਼ ਬਣ ਜਾਂਦਾ। ਸੋ ਦੋਸਤੋ, ਅੱਜ 16 ਜੁਲਾਈ ਦਾ ਦਿਨ ਹੋ ਗਿਆ। 16 ਜੁਲਾਈ ਇਸ ਵੇਲੇ ਟੈਂਪਰੇਚਰ ਹੈਗਾ 23 ਡਿਗਰੀ ਅਤੇ ਲੇਕਿਨ ਦਿਨ ਵੇਲੇ ਕਾਫੀ ਗਰਮੀ ਰਹੀ ਹੈ, 30 ਡਿਗਰੀ ਟੈਂਪਰੇਚਰ ਸੀ। ਕੱਲ 17 ਜੁਲਾਈ ਨੂੰ ਟੈਂਪਰੇਚਰ ਹੋਏਗਾ 28 ਡਿਗਰੀ। ਸੂਰਜ ਦੇਵਤਾ ਜੀ ਸਵੇਰੇ ਦਰਸ਼ਨ ਦੇਣਗੇ 5:53 ਤੇ ਸ਼ਾਮ ਨੂੰ 8:56 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਬਾਕੀ ਅੱਜ ਕੱਲ ਦੇ ਨਾਲੋਂ ਜਿਹੜਾ ਆਸਮਾਨ ਦੇ ਵਿੱਚ ਉਹ ਸਮੋਗ ਜਿਹਾ ਇੱਕ ਫੈਲਿਆ ਹੋਇਆ ਸੀ, ਜਿਹੜਾ ਧੂੰਆਂ ਧੂੰਆਂ ਫੈਲਿਆ ਹੋਇਆ ਸੀ, ਜਿਹਦੇ ਨਾਲ ਆਸਮਾਨ ਬੜਾ ਗਹਿਰਾ ਗਹਿਰਾ ਹੋਇਆ ਹੋਇਆ ਸੀ, ਬਿਲਕੁਲ ਔਰੇਂਜ ਕਲਰ ਦਾ। ਅੱਜ ਥੋੜਾ ਜਿਹਾ ਅੱਗੇ ਨਾਲੋਂ ਫਰਕ ਹੈ ਸੀ, ਲੇਕਿਨ ਅਜੇ ਉਹਦਾ ਅਸਰ ਰਹੇਗਾ, ਕੱਲ ਤੱਕ ਵੀ ਹੈ। ਕੱਲ ਦੀ ਜੇ ਵੀ ਪ੍ਰੋਡਿਕਸ਼ਨ ਹੈ ਕਿ ਕੱਲ ਨੂੰ ਵੀ ਉਹਦਾ ਅਸਰ ਥੋੜਾ ਬਹੁਤਾ ਰਹੇਗਾ, ਕਿਉਂਕਿ ਇੰਨਾ ਜਿਹੜਾ ਵੱਡੇ ਲੈਵਲ ਤੇ ਜਿਹੜੀ ਅੱਗ ਲੱਗੀ ਹੈ ਜੰਗਲਾਂ ਦੇ ਵਿੱਚ ਤੇ ਉਹ ਇੰਨਾ ਜਿਹੜਾ ਉਹਦਾ ਸਮੋਕ, ਉਹਦਾ ਧੂੰਆਂ ਜਿਹੜਾ ਆਸਮਾਨ ਦੇ ਵਿੱਚ ਫੈਲਿਆ ਹੋਇਆ, ਭਾਵੇਂ ਸਾਡੇ ਤੋਂ 600-800 ਕਿਲੋਮੀਟਰ ਦੂਰੀ ਹੈ ਟੋਰੋਂਟੋ ਤੋਂ ਇੱਧਰੋਂ ਬ੍ਰਮਟਨ ਤੋਂ, ਲੇਕਿਨ ਫਿਰ ਵੀ ਹਵਾ ਦੇ ਮੁਹਾੜ ਦੇ ਨਾਲ ਉਹ ਸਾਰਾ ਆਸਮਾਨ ਜਿਹੜਾ ਉਸ ਧੂੰਏ ਦੇ ਨਾਲ ਭਰ ਜਾਂਦਾ। ਤੋ ਬੜੀ ਮਿਹਨਤ ਕਰ ਰਹੇ ਨੇ ਸਾਡੇ ਕੈਨੇਡਾ ਦੀ ਜਿਹੜੀ ਪੂਰੀ ਫੋਰਸ ਲੱਗੀ ਹੋਈ ਹੈ, ਪੂਰੀ ਸਿਕਿਉਰਿਟੀ ਲੱਗੀ ਹੋਈ ਹੈ, ਆਪਣੇ ਲੈਵਲ 'ਤੇ ਜੋ ਜੋ ਕੋਸ਼ਿਸ਼ ਕਰਦੇ ਨੇ ਉੱਥੋਂ ਲੋਕਾਂ ਨੂੰ ਨਿਕਾਲਣ ਦੇ ਵਾਸਤੇ, ਉੱਥੇ ਹੋਰ ਜੋ ਜੋ ਜੋ ਇੰਤਜ਼ਾਮ ਪਾਣੀ ਵਗੈਰਾ ਦਾ, ਜੋ ਸਪਰੇਅ ਵਗੈਰਾ ਦਾ ਕਰਨਾ, ਸਾਰਾ ਇੰਤਜ਼ਾਮ ਦੇ ਵਿੱਚ ਲੱਗੇ ਹੋਏ ਨੇ। ਸੋ ਉਹਨਾਂ ਦੀ ਕੋਸ਼ਿਸ਼ ਕਾਮਯਾਬ ਹੋਏਗੀ ਅਤੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਾਰਾ ਮਾਹੌਲ ਜਿਹੜਾ ਨਾ ਉਹ ਠੀਕ ਹੋ ਜਾਏਗਾ। ਸੋ ਅੱਜ 16 ਜੁਲਾਈ ਹੈ। 16 ਜੁਲਾਈ ਦੀ ਭਾਈ ਇੰਪੋਰਟੈਂਸ ਹੈ, ਇੱਕ ਤਾਂ ਤੁਹਾਨੂੰ ਸਾਰਿਆਂ ਨੂੰ ਸਾਉਣ ਮਹੀਨੇ ਦੇ ਸ਼ੁਰੂਆਤ ਦੀ ਸੰਗਰਾਂਦ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ। ਸਾਉਣ ਮਹੀਨੇ ਦਾ ਬਹੁਤ ਜ਼ਿਕਰ ਹੁੰਦਾ ਹੈ ਸਾਡੇ ਅਕਸਰ ਪੰਜਾਬੀ ਸੱਭਿਆਚਾਰ ਦੇ ਵਿੱਚ, ਬੜੀਆਂ ਸਾਡੀਆਂ ਰਸਮੋ ਰਿਵਾਜ਼ ਇਸ ਸਾਉਣ ਮਹੀਨੇ ਦੇ ਨਾਲ ਜੁੜੀਆਂ ਹੋਈਆਂ ਨੇ। ਸਾਉਣ ਮਹੀਨੇ ਦੇ ਨਾਲ ਖਾਣ ਪੀਣ ਵੀ ਵਿਸ਼ੇਸ਼ ਤੌਰ 'ਤੇ ਸਾਡੇ ਪੰਜਾਬੀ ਸੱਭਿਆਚਾਰ ਦਾ ਜੁੜਿਆ ਹੋਇਆ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਝੜੀਆਂ ਲੱਗਦੀਆਂ ਨੇ ਸਾਉਣ ਦੀਆਂ, ਅਤੇ ਵਿਸ਼ੇਸ਼ ਤਰ੍ਹਾਂ ਦੇ ਪਕਵਾਨ ਜਿਹੜੇ ਉਹਨਾਂ ਝੜੀਆਂ ਦੇ ਵਿੱਚ ਜਿਹੜੇ ਨਾ ਉਹ ਬਣਾਏ ਜਾਂਦੇ ਨੇ। ਸੋ ਇਸੇ ਤਰ੍ਹਾਂ ਹੋਰ ਰਸਮਾਂ ਰਿਵਾਜ਼ ਵੀ ਸਾਡੇ ਬਹੁਤ ਨੇ ਕਿ ਨਵੀਆਂ ਵਿਆਹੀਆਂ ਲੜਕੀਆਂ, ਖਾਸ ਤੌਰ 'ਤੇ ਨਵੀਆਂ ਵਿਆਹੀਆਂ ਹੋਈਆਂ ਹਨ, ਵੈਸੇ ਤਾਂ ਸਾਰੀਆਂ ਹੀ ਔਰਤਾਂ ਆਪਣੇ ਪੇਕਿਆਂ ਦੇ ਉੱਪਰ ਇਹਨਾਂ ਦਿਨਾਂ ਦੇ ਵਿੱਚ ਸਾਉਣ ਮਹੀਨੇ ਦੇ ਉੱਪਰ ਆਉਣ ਦਾ ਰਿਵਾਜ਼ ਜਿਹੜਾ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ। ਗੁਰਬਾਣੀ ਦੇ ਵਿੱਚ ਵੀ ਬੜਾ ਜ਼ਿਕਰ ਹੈ ਸਾਉਣ ਮਹੀਨੇ ਦਾ। ਜੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਤੁਸੀਂ ਗੱਲ ਕਰ ਲਿਓ, ਉਹਦੇ ਵਿੱਚ ਵੀ ਉਹਨੇ ਕਿਹਾ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ ਜਿਨ ਲੋਭੀ ਲੋਭ ਲਭਾਇਆ। ਗੁਰੂ ਅਰਜਨ ਦੇਵ ਜੀ ਦਾ 12ਵਾਂ ਤੁਸੀਂ ਦੇਖ ਲਓ, ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਸੋ ਗੁਰਬਾਣੀ ਦੇ ਵਿੱਚ ਵੀ ਇਸ ਮਹੀਨੇ ਦੀ ਬਹੁਤ ਰੈਕੋਗਨੀਸ਼ਨ ਹੈ। ਵੈਸੇ ਤਾਂ 12ਵਾਂ
ਸਾਡੇ 12ਵਾਂ ਜਿਹੜਾ ਰਚਿਆ ਹੋਇਆ ਗੁਰਬਾਣੀ ਦੇ ਵਿੱਚ, ਉਹਦੇ ਵਿੱਚ ਤਾਂ ਸਾਰਿਆਂ ਮਹੀਨਾ ਦੀ ਆਪਣੀ ਆਪਣੀ ਇੰਪੋਰਟੈਂਸ ਦੱਸੀ ਹੈ, ਆਪਣੀ ਆਪਣੀ ਮਹੱਤਤਾ ਦੱਸੀ ਹੈ। ਮੈਨੂੰ ਯਾਦ ਹੈ ਕਿ ਅਸੀਂ ਪਲੱਸ ਵਨ ਦੇ ਵਿੱਚ ਸਾਡੇ ਇੱਕ ਕਿਤਾਬ ਲੱਗੀ ਹੁੰਦੀ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ, ਉਹਦੇ ਵਿੱਚ ਵੀ ਸਾਉਣ ਮਹੀਨੇ ਦਾ ਜ਼ਿਕਰ ਸੀ, ਵੱਖਰੇ ਵੱਖਰੇ ਮਹੀਨਿਆਂ ਦਾ ਜ਼ਿਕਰ ਸੀ, ਇੱਕ ਪੋਇਮ ਹੁੰਦੀ ਸੀ। ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਅੱਗੇ ਜਿਹੜੇ ਮਹੀਨਿਆਂ ਦੇ ਡਿਟੇਲ ਜਿਹੜੀ ਸਾਰਿਆਂ ਦੀ ਦੱਸੀ ਹੋਈ ਸੀ ਕਿ ਸਾਉਣ, ਭਾਦਰੋਂ, ਅੱਸੂ, ਕੱਤੇ, ਵੀ ਲੋਕ ਵਿਆਹਾਂ ਸ਼ਾਦੀਆਂ ਜਿਹੜੀਆਂ ਅਕਸਰ ਕਰਦੇ ਸੀ ਨਾ ਪਿੰਡਾਂ ਦੇ ਵਿੱਚ, ਉਹ ਕੱਤੇ ਦੇ ਮਹੀਨੇ ਵਿੱਚ ਕਰਦੇ ਸੀ ਜ਼ਿਆਦਾਤਰ। ਕੱਤੇ ਦੇ ਮਹੀਨੇ ਦੇ ਵਿੱਚ, ਕੱਤਕ ਮਹੀਨਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਕੱਤਕ ਮਹੀਨੇ ਦੇ ਵਿੱਚ ਲੋਕ ਵਿਆਹਾਂ ਸ਼ਾਦੀਆਂ ਜਾਂ ਘਰਾਂ ਦੇ ਵਿੱਚ ਕੋਈ ਫੰਕਸ਼ਨ ਕਰਨਾ ਹੁੰਦਾ ਸੀ ਨਾ, ਪਿੰਡਾਂ ਦੇ ਵਿੱਚ ਫੰਕਸ਼ਨ ਹੋਰ ਤਾਂ ਕੋਈ ਹੁੰਦੇ ਨਹੀਂ ਸੀ, ਵਿਆਹ ਸ਼ਾਦੀਆਂ ਹੀ ਹੁੰਦੀਆਂ ਸੀ, ਜਾਂ ਕੋਈ ਅਖੰਡ ਪਾਠ ਕਿਸੇ ਨੇ ਰਖਾਉਣਾ ਹੁੰਦਾ ਸੀ, ਇਹੀ ਹੁੰਦਾ ਸੀ। ਅੱਜ ਵਾਲੀਆਂ ਜਿਹੜੀਆਂ ਸ਼ੋਸ਼ੇਬਾਜ਼ੀਆਂ ਅੱਜ ਕੱਲ੍ਹ ਚੱਲੀਆਂ ਹੋਈਆਂ ਨੇ ਕਿ ਬਰਥਡੇ ਮਨਾ ਲਿਆ, ਐਨਵਰਸਰੀ ਮਨਾ ਲਈ, ਇਹਨਾਂ ਚੀਜ਼ਾਂ ਦਾ ਤਾਂ ਉੱਥੇ ਪਿੰਡਾਂ ਵਾਲੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ। ਚਲੋ ਇਹ ਇੱਕ ਛੋਟਾ ਜਿਹਾ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਕਿ ਕੱਤੇ ਦੇ ਮਹੀਨੇ ਦੇ ਵਿੱਚ ਜ਼ਿਆਦਾਤਰ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਕੋਈ ਵਿਆਹ ਸ਼ਾਦੀ ਮੰਗਣਾ ਜਾਂ ਰੋਪਣਾ, ਕੋਈ ਚੀਜ਼ ਰੱਖਣਾ ਹੁੰਦਾ ਸੀ ਨਾ, ਤੇ ਲੋਕ ਕੱਤੇ ਦੇ ਮਹੀਨੇ ਚ ਰੱਖਦੇ ਸਨ। ਉਹਦੇ ਪਿੱਛੇ ਕਾਰਨ ਕੀ ਸੀ, ਇਹ ਗੱਲ ਇੱਕ ਤਾਂ ਜ਼ਰੂਰ ਮੇਰੇ ਨਾਲ ਤੁਸੀਂ ਸ਼ੇਅਰ ਕਰੋ, ਆਪਣੇ ਆਪਣੇ ਐਕਸਪੀਰੀਅੰਸ ਸ਼ੇਅਰ ਕਰੋ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353, 647-367-5353। ਸੋ ਇੱਕ ਚੀਜ਼ ਹੋਰ, ਅੱਜ ਨਾ ਇੱਕ ਮੈਂ ਬਾਈ ਚਾਂਸ ਪੜ੍ਹ ਰਿਹਾ ਸੀ ਕਿ ਅੱਜ ਦੇ ਦਿਨ ਦੀ ਇੰਪੋਰਟੈਂਸ ਕੀ ਹੈ, ਇੱਕ ਅੱਜ ਨਾ ਵਿਸ਼ਵ ਸੱਪ ਦਿਵਸ ਹੈ। ਬੜੀ ਹੈਰਾਨੀ ਤੁਹਾਨੂੰ ਹੋਏਗੀ ਕਿ ਇੰਟਰਨੈਸ਼ਨਲ ਸਨੇਕ ਡੇ ਵੀ ਹੈ, ਵਿਸ਼ਵ ਸੱਪ ਦਿਵਸ। ਸੋ ਮੈਂ ਪੜ੍ਹ ਰਿਹਾ ਸੀ ਕਿ ਇਸ ਵਿਸ਼ਵ ਸੱਪ ਦਿਵਸ ਨੂੰ ਮਨਾਉਣ ਦੇ ਪਿੱਛੇ ਜਿਹੜਾ ਲੌਜਿਕ ਹੈ ਨਾ, ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ, ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਸੱਪਾਂ ਦੇ ਪ੍ਰਤੀ ਇੱਕ ਗਲਤ ਫਹਿਮੀਆਂ ਜਿਹੜੀਆਂ ਕ੍ਰੀਏਟ ਕੀਤੀਆਂ ਗਈਆਂ ਹਨ, ਉਹਨਾਂ ਤੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਸਕਦਾ ਹੈ ਇਸ ਦਿਨ ਦੇ ਵਿੱਚ, ਕਿ ਸਾਰੇ ਦੇ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ। ਮੈਂ ਪੜ੍ਹ ਰਿਹਾ ਸੀ, ਉੱਥੇ ਉਹਨਾਂ ਦੱਸਿਆ ਕਿ ਪੂਰੀ ਦੁਨੀਆ ਦੇ ਵਿੱਚ 3000 ਦੇ ਕਰੀਬ ਸੱਪਾਂ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ ਜਿਹੜੀਆਂ ਨਾ ਅਵੇਲੇਬਲ ਹਨ, ਔਰ ਉਹਨਾਂ ਦੇ ਵਿੱਚੋਂ 300 ਦੇ ਕਰੀਬ ਐਸੇ ਨੇ ਜਿਹੜੇ ਬਹੁਤ ਜ਼ਿਆਦਾ ਖਤਰਨਾਕ ਨੇ, ਜਿਹੜੇ ਇਨਸਾਨ ਨੂੰ ਜੇ ਕੱਟ ਜਾਣ ਤਾਂ ਉਹਨਾਂ ਦੀ ਮੌਤ ਹੋ ਸਕਦੀ ਹੈ, ਬਾਕੀ 2700 ਵਿਚਾਰਾ ਐਵੇਂ ਹੀ ਬਦਨਾਮ ਹੈ। ਇਸੇ ਤਰ੍ਹਾਂ ਸਾਡੇ ਹਿੰਦੁਸਤਾਨ ਦੇ ਵਿੱਚ ਵੀ ਉਹ ਕਹਿੰਦੇ ਕਰੀਬ 300 ਦੇ ਕਰੀਬ ਪ੍ਰਜਾਤੀਆਂ ਜਿਹੜੀਆਂ ਸੱਪਾਂ ਦੀਆਂ ਪਾਈਆਂ ਜਾਂਦੀਆਂ, ਔਰ ਉਹਨਾਂ ਦੇ ਵਿੱਚੋਂ ਹਾਰਡਲੀ ਜਿਹੜੇ ਨਾ ਕੱਟਣ ਵਾਲੇ ਜਿਹੜੇ ਨਾ ਉਹ 5-7 ਹੀ ਹੈਗੇ, ਕੱਟਣ ਵਾਲੇ ਮੀਨਸ ਕਿ ਜਿਨ੍ਹਾਂ ਦੇ ਕੱਟਿਆਂ ਆਦਮੀ ਦਾ ਨੁਕਸਾਨ ਹੋ ਸਕਦਾ ਹੈ। ਸੋ ਅੱਜ ਦੇ ਦਿਨ ਵਿਸ਼ਵ ਸਨੇਕ ਦਿਵਸ ਦੇ ਸੰਬੰਧ ਦੇ ਵਿੱਚ ਇਹ ਵੀ ਜ਼ਿਕਰ ਉਹਦੇ ਵਿੱਚ ਆਇਆ ਸੀ, ਉਹ ਕਹਿੰਦੇ ਕਿ ਜਿਹੜਾ ਕਿਸਾਨ ਜਿਹੜੇ ਖੇਤੀਬਾੜੀ ਕਰਦੇ ਨੇ ਨਾ, ਤੇ ਸੱਪ ਜਿਹੜਾ ਨਾ ਕਿਸਾਨ ਦੇ ਮਿੱਤਰ ਜੀਵਾਂ ਦੇ ਵਿੱਚੋਂ ਇਸ ਨੂੰ ਜਾਣਿਆ ਜਾਂਦਾ, ਕਿਉਂਕਿ ਜਿਹੜੇ ਚੂਹਾ ਹੈ ਉਹ ਮਿੱਤਰ ਜੀਵਾਂ ਦੇ ਵਿੱਚ ਨਹੀਂ ਆਉਂਦਾ ਇਨਸਾਨ ਦੇ, ਤੇ ਸੱਪ ਦਾ ਕੰਮ ਹੈ ਕਿ ਖੇਤਾਂ ਦੇ ਵਿੱਚ ਜਦੋਂ ਸੱਪ ਹੁੰਦੇ ਨੇ ਤੇ ਚੂਹਿਆਂ ਨੂੰ ਲੱਭ ਲੱਭ ਕੇ ਇਹ ਚੂਹਿਆਂ ਨੂੰ ਖਤਮ ਕਰਦੇ ਨੇ। ਸੋ ਇਸ ਕਈ ਤਰ੍ਹਾਂ ਦੀਆਂ ਜਿਹੜੇ ਨਾ ਲੌਜਿਕ, ਕਈ ਤਰ੍ਹਾਂ ਦੀਆਂ ਮਿੱਥਾਂ, ਕਈ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਪ੍ਰਚਲਿਤ ਨੇ। ਸੋ ਅੱਜ ਕੋਸ਼ਿਸ਼ ਕਰਾਂਗੇ, ਇੱਕ ਤਾਂ ਸਾਉਣ ਦੇ ਮਹੀਨੇ ਦੇ ਵਿੱਚ ਮੈਂ ਜ਼ਿਕਰ ਕੀਤਾ ਹੈ ਕਿ ਕੱਤੇ ਦੇ ਵਿੱਚ ਸਾਡੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਜਿਹਨਾਂ ਅੱਗੇ ਨਾ ਅਕਤੂਬਰ ਜਿਹਦਾ ਮਹੀਨਾ ਆ ਜਾਂਦਾ, ਜਦੋਂ ਅਕਤੂਬਰ ਨਵੰਬਰ ਜਿਹਦਾ ਅੱਧ ਜਾ, ਉਦੋਂ ਵਿਆਹਾਂ ਸ਼ਾਦੀਆਂ ਦਾ ਅਰੇਂਜ ਕੀਤਾ ਜਾਂਦਾ ਸੀ ਆਪਣੇ ਪਿੰਡਾਂ ਦੇ ਵਿੱਚ, ਖਾਸ ਤੌਰ 'ਤੇ ਸਾਡੇ ਸੱਭਿਆਚਾਰ ਦੇ ਵਿੱਚ। ਉਹਦੇ ਪਿੱਛੇ ਲੌਜਿਕ ਕੀ ਸੀ, ਉਹਦੇ ਪਿੱਛੇ ਕਾਰਨ ਕੀ ਸੀ, ਕਿਉਂ ਲੋਕ ਉਹੀ ਰੁੱਤ ਨੂੰ, ਉਸੇ ਮੌਸਮ ਨੂੰ ਚੁਣਦੇ ਸੀ ਕਿ ਵਿਆਹ ਸ਼ਾਦੀ ਕੀਤੀ ਜਾਏ। ਕਿਸੇ ਨੇ ਆਪਣਾ ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਹੋਵੇ, ਜਾਂ ਇੱਕ ਦੂਸਰਾ ਜਿਹੜਾ ਵਿਸ਼ਵ ਸਨੇਕ ਦਿਵਸ ਦੇ ਸੰਬੰਧ ਵਿੱਚ ਕਿਸੇ ਨੇ ਆਪਣਾ ਕੋਈ ਥੋੜ੍ਹਾ ਬਹੁਤਾ ਐਕਸਪੀਰੀਅੰਸ ਇਸ ਤਰ੍ਹਾਂ ਦਾ ਸ਼ੇਅਰ ਕਰਨਾ ਹੋਵੇ, ਕੋਈ ਤੁਹਾਡੀ ਯਾਦ, ਕੋਈ ਤੁਹਾਡਾ ਸੱਪ ਦੇ ਨਾਲ ਕਿਤੇ ਆਹਮੋ ਸਾਹਮਣਾ ਹੋਇਆ ਹੋਵੇ। ਸੋ ਦੇਖੋ ਕੁਦਰਤ ਦਾ ਨਿਯਮ ਦੇਖੋ ਤੁਸੀਂ, ਕੋਈ ਸੱਪ ਚੂਹਿਆਂ ਨੂੰ ਖਾਈ ਜਾਂਦਾ ਹੈ, ਨਿਵਲੇ ਸੱਪ ਨੂੰ ਖਾਈ ਜਾਂਦੇ ਹੈ, ਇਸ ਤਰ੍ਹਾਂ ਕੁਦਰਤ ਦਾ ਨਾ ਇੱਕ ਸਾਰੇ ਜਿੰਨੇ ਵੀ ਬ੍ਰਹਿਮੰਡ ਦੇ ਵਿੱਚ, ਜਿੰਨੇ ਵੀ ਕਾਇਨਾਤ ਦੇ ਵਿੱਚ ਕੁਦਰਤ ਨੇ ਜੀਵ ਜੰਤੂ ਜਿਹੜੇ ਪੈਦਾ ਕੀਤੇ ਨੇ ਨਾ, ਸਾਰਿਆਂ ਦਾ ਬੈਲੈਂਸ ਇੱਕ ਰੱਖਣ ਵਾਸਤੇ, ਉਹ ਵੱਡੇ ਜਾਨਵਰ ਛੋਟਿਆਂ ਨੂੰ ਜਿਹੜੇ ਖਾਈ ਜਾਂਦੇ, ਇਹ ਕੁਦਰਤ ਦਾ ਇੱਕ ਨਿਯਮ ਹੈ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਉਹ ਕਹਿੰਦੇ ਵੀ ਸਮੁੰਦਰ ਦੇ ਵਿੱਚ ਇੱਕ ਪਤਾ ਨਹੀਂ ਕਿਹੜੀ ਇੱਕ ਕੋਈ ਫਿਸ਼ ਹੈ, ਉਹਦੀ ਕੈਟਾਗਰੀ ਹੁਣ ਮੇਰੇ ਯਾਦ ਨਹੀਂ ਹੈ, ਉਹ ਕਹਿੰਦੇ ਕਿ ਉਸ ਦੀ ਜਿਹੜੀ ਪ੍ਰੋਡਕਸ਼ਨ ਦੀ
ਇੰਨੀ ਭਾਰੀ ਮਾਤਰਾ ਦੇ ਵਿੱਚ ਉਹਦੀ ਰੀਪ੍ਰੋਡਕਸ਼ਨ ਹੁੰਦੀ ਹੈ, ਬੱਚੇ ਪੈਦਾ ਕਰਨ ਦਾ ਉਹਨਾਂ ਦਾ ਜਿਹੜਾ ਪ੍ਰੋਸੈਸ ਹੈ, ਉਹ ਕਹਿੰਦੇ ਵੀ ਜੇਕਰ ਮੱਛੀਆਂ ਸਮੁੰਦਰ ਦੇ ਵਿੱਚ ਵੱਡੀਆਂ ਛੋਟਿਆਂ ਨੂੰ ਨਾ ਨਾ ਖਾਣ ਤੇ ਉਹ ਇੰਨੀ ਉਹਦੀ ਪ੍ਰੋਡਕਸ਼ਨ ਹੋ ਜਾਏ ਕਿ ਸਾਰੀ ਜ਼ਮੀਨ ਦੇ ਉੱਪਰ 2-2 ਫੁੱਟ ਜਿਹੜੀ ਫਿਸ਼ ਹੀ ਫਿਸ਼, ਮੱਛੀਆਂ ਹੀ ਮੱਛੀਆਂ ਹੋ ਜਾਣਗੀਆਂ, ਇੰਨੀ ਭਾਰੀ ਮਾਤਰਾ ਦੇ ਵਿੱਚ ਉਹਦੀ ਪ੍ਰੋਡਕਸ਼ਨ ਜਿਹੜੀ ਹੋ ਜਾਏਗੀ। ਸੋ ਕੁਦਰਤ ਹੈ, ਕੁਦਰਤ ਨੇ ਜੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ ਨਾ, ਤਾਂ ਇਸ ਦੇ ਵਿੱਚ ਇੱਕ ਬੈਲੈਂਸ ਰੱਖਣ ਦੇ ਲਈ ਵੀ ਬਹੁਤ ਕੁਦਰਤ ਦੇ ਨਿਯਮ ਜਿਹੜੇ ਨਾ ਉਹ ਸਾਰੇ ਕੰਮ ਕਰਦੇ ਆ। ਜੇ ਕਿਸੇ ਨੂੰ ਪਹਾੜ ਦੇ ਉੱਪਰ ਪੈਦਾ ਕੀਤਾ ਹੋਇਆ ਤਾਂ ਪਹਾੜ ਤੇ ਉਹਦਾ ਰਹਿਣ ਦਾ ਵੀ ਸਥਾਨ ਹੈ, ਪਹਾੜ ਤੇ ਉਹਦੀ ਖੁਰਾਕ ਵੀ ਹੈਗੀ ਹੈ। ਜੇ ਕਿਸੇ ਨੂੰ ਸਮੁੰਦਰ ਦੇ ਵਿੱਚ ਪੈਦਾ ਕੀਤਾ ਹੋਇਆ, ਸਮੁੰਦਰ ਦੇ ਵਿੱਚ ਉਹਦੇ ਰਹਿਣ ਦਾ ਸਥਾਨ ਵੀ ਹੈ, ਸਮੁੰਦਰ ਦੇ ਵਿੱਚ ਉਹਦੀ ਖੁਰਾਕ ਵੀ ਹੈ। ਜੇ ਕਿਸੇ ਨੂੰ ਪੇੜ ਦਰਖਤ ਦੇ ਉੱਪਰ ਕੋਈ ਚੀਜ਼ ਪੈਦਾ ਹੁੰਦੀ ਹੈ, ਉੱਥੇ ਉਸਦੇ ਰਹਿਣ ਦਾ ਸਥਾਨ ਵੀ ਹੈ, ਉੱਥੇ ਉਸਦੀ ਖੁਰਾਕ ਵੀ ਅਵੇਲੇਬਲ ਹੈ। ਸੋ ਹਰ ਇੱਕ ਚੀਜ਼ ਜਿੱਥੇ ਜਿੱਥੇ ਵੀ ਕੁਦਰਤ ਨੇ ਜਿਸ ਜਿਸ ਨੂੰ ਵੀ ਜੀਵਨ ਬਖਸ਼ਿਆ ਹੈ ਨਾ, ਉੱਥੇ ਉਹਦਾ ਰਹਿਣ ਵਸੇਰਾ ਤੇ ਉੱਥੇ ਨਾਲ ਨਾਲ ਉਸਦੀ ਖੁਰਾਕ ਜਿਹੜੀ ਹੈ ਨਾ ਉਹ ਅਵੇਲੇਬਲ ਹੈ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਸੋ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਨਾ ਕਿਸੇ ਪ੍ਰੋਗਰਾਮ ਤੋਂ। ਅੱਜ ਦੇਖੋ ਸਾਉਣ ਦਾ ਮਹੀਨਾ, ਸਾਉਣ ਦੇ ਮਹੀਨੇ ਦੀ ਆਪਾਂ ਗੱਲ ਸ਼ੁਰੂ ਕੀਤੀ ਸੀ ਤੇ ਤੁਹਾਨੂੰ ਮੈਂ ਸਵਾਲ ਵੀ ਛੋਟਾ ਜਿਹਾ ਇਹੀ ਅੱਜ ਕੀਤਾ ਕਿ ਸਾਉਣ ਦੇ ਮਹੀਨੇ 'ਚ ਸਾਡੇ ਪੇਂਡੂ ਸੱਭਿਆਚਾਰ ਦੇ ਵਿੱਚ ਕਿਹੜੀਆਂ ਕਿਹੜੀਆਂ ਰਸਮਾਂ ਜਿਹੜੀਆਂ, ਇੱਕ ਤੀਆਂ ਦਾ ਬੜਾ ਤਿਉਹਾਰ ਜਿਹੜਾ ਸਾਉਣ ਦੇ ਮਹੀਨੇ ਹੁੰਦਾ ਸੀ, ਉਹ ਤੀਆਂ ਦੇ ਤਿਉਹਾਰ ਨੂੰ ਮਨਾਉਣ ਵਾਸਤੇ ਹੀ ਨਵੀਆਂ ਵਿਆਹੀਆਂ ਲੜਕੀਆਂ ਜਾਂ ਸਾਰੇ ਦੀਆਂ ਸਾਰੀਆਂ ਔਰਤਾਂ ਆਪਣੇ ਆਪਣੇ ਪੇਕਿਆਂ ਦੇ ਘਰਾਂ ਦੇ ਵਿੱਚ ਆਉਣ ਦਾ ਇੱਕ ਰਿਵਾਜ ਹੈ। ਸੀ ਇਹ ਸੀ ਮੈਂ ਕਹਿ ਰਿਹਾ, ਇਟ ਵਾਜ਼, ਹੁਣ ਹੈ ਜਾਂ ਨਹੀਂ ਹੈ ਤੇ ਹੁਣ ਤਾਂ ਮੈਨੂੰ ਲੱਗਦਾ ਇਹ ਸਿੰਬੋਲਿਕ ਜਿਹਾ ਰਹਿ ਗਿਆ। ਤੁਸੀਂ ਸਾਡੇ ਨਹੀਂ ਦੇਖਦੇ, ਇੱਥੇ ਬ੍ਰਹਮਟਨ ਦੇ ਵਿੱਚ ਤੀਆਂ ਦਾ ਤਿਉਹਾਰ ਹੈ, ਸਾਉਣ ਦੇ ਮਹੀਨੇ ਦੇ ਵਿੱਚ ਹੁੰਦਾ ਤੇ ਇਸ ਸਾਉਣ ਦੇ ਮਹੀਨੇ 'ਚ ਤੇ ਜੁਲਾਈ ਦੇ ਵਿੱਚ ਅੱਜ ਕੱਲ੍ਹ ਕੈਨੇਡਾ ਦੇ ਇਸ ਸੰਬੰਧ ਦੇ ਵਿੱਚ ਲੋਕਾਂ ਦੀਆਂ ਸੈਲੀਬ੍ਰੇਸ਼ਨ ਜਿਹੜੀਆਂ ਚੱਲੀਆਂ ਹੋਈਆਂ ਨੇ। ਉਸ ਤੋਂ ਬਾਅਦ ਜਿਹੜੇ ਅਗਲੇ ਮਹੀਨੇ ਅਗਸਤ ਦੇ ਵਿੱਚ ਫਿਰ ਤੀਆਂ ਦੇ ਤਿਉਹਾਰ ਵੱਖਰੇ ਵੱਖਰੇ ਪਾਰਕਾਂ ਦੇ ਵਿੱਚ ਲੋਕ ਸੈਲੀਬ੍ਰੇਟ ਕਰਦੇ ਨੇ। ਸੋ ਗੀਤ ਸੁਣਦੇ ਹਾਂ ਇੱਕ ਬਹੁਤ ਵਧੀਆ ਖੂਬਸੂਰਤ ਜਿਹਾ ਤੇ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਤੇ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਨੂੰ ਅੱਗੇ ਚਾਲੂ ਰੱਖਾਂਗੇ। 647-367-5353 6473 ਸਾਡੇ ਸਟੂਡੀਓ ਦਾ ਨੰਬਰ ਹੈ।

0: ਸੌਣ ਮਹੀਨੇ ਦੇ ਨਾਲ ਸੰਬੰਧਿਤ ਸਾਡੀ ਗੱਲਬਾਤ ਚੱਲ ਰਹੀ ਸੀ ਅੱਜ ਕਿ ਸੌਣ ਦੇ ਮਹੀਨੇ ਤੀਆਂ ਦਾ ਤਿਉਹਾਰ ਹੁੰਦਾ ਹੈ, ਪਿੱਪਲਾਂ ਦੇ ਉੱਪਰ ਪੀਂਘਾਂ ਪੈਂਦੀਆਂ ਹੁੰਦੀਆਂ ਸੀ, ਇੱਕ ਜ਼ਮਾਨਾ ਹੁੰਦਾ ਸੀ, ਔਰ ਅੱਠ ਅੱਠ ਦਸ ਦਸ ਦਿਨ ਦੇ ਕਰੀਬ ਪਹਿਲਾਂ ਤੀਆਂ ਦੇ ਬਹਾਨੇ ਰੋਜ਼ ਸਾਡੀਆਂ ਬੀਬੀਆਂ ਭੈਣਾਂ ਲੜਕੀਆਂ ਪਿੰਡਾਂ ਤੋਂ ਬਾਹਰ ਇਕੱਠੀਆਂ ਹੁੰਦੀਆਂ ਸੀ, ਉੱਥੇ ਤੀਆਂ ਦੇ ਵਿੱਚ ਨੱਚਣਾ ਬੋਲੀਆਂ ਪਾਉਣੀਆਂ। ਇੱਕ ਹੋਰ ਵੀ ਲੌਜਿਕ ਕਿਹਾ ਜਾਂਦਾ ਉੱਥੇ ਕਿ ਨਵੀਆਂ ਵਿਆਹੀਆਂ ਜਦੋਂ ਆਪਣੇ ਆਪਣੇ ਪੇਕੇ ਘਰਾਂ ਦੇ ਵਿੱਚ ਆਉਂਦੀਆਂ ਸੀ, ਉੱਥੇ ਆਪਣੀਆਂ ਸਖੀਆਂ ਸਹੇਲੀਆਂ ਨੂੰ ਮਿਲਦੀਆਂ ਸੀ ਤੇ ਆਪਸ ਦੇ ਵਿੱਚ ਉਹ ਗੱਲਾਂ ਬਾਤਾਂ ਕਰਦੀਆਂ ਸੀ ਆਪਣੇ ਸਹੁਰਿਆਂ ਦੀਆਂ, ਕਿਉਂਕਿ ਸਹੁਰਿਆਂ ਦੇ ਘਰ ਦੇ ਵਿੱਚ ਉਹ ਆਪਣੇ ਸਹੁਰਿਆਂ ਦੇ ਘਰ ਦੇ ਬਾਰੇ ਕੋਈ ਗੱਲਬਾਤ ਕਰ ਸਕਦੀਆਂ ਨਹੀਂ। ਤੇ ਤੀਆਂ ਦੇ ਤਿਉਹਾਰ ਦਾ ਇੱਕ ਇਹ ਵੀ ਇੱਕ ਬਹਾਨਾ ਹੁੰਦਾ ਸੀ ਕਿ ਨਵੀਆਂ ਵਿਆਹੀਆਂ ਲੜਕੀਆਂ ਆਪਣੀਆਂ ਆਪਣੀਆਂ ਸਹੇਲੀਆਂ ਸਖੀਆਂ ਦੇ ਨਾਲ ਮਿਲ ਕੇ ਆਪਣੇ ਆਪਣੇ ਸਹੁਰਿਆਂ ਦੀਆਂ, ਆਪਣੇ ਆਪਣੇ ਘਰ ਵਾਲਿਆਂ ਦੀਆਂ, ਆਪਣੀਆਂ ਆਪਣੀਆਂ ਸੱਸਾਂ ਦੀਆਂ, ਆਪਣੀਆਂ ਆਪਣੀਆਂ ਨਨਾਨਾਂ ਦੀਆਂ, ਸਹੁਰੇ ਘਰ ਦੇ ਸਾਰੇ ਪਰਿਵਾਰ ਦੀਆਂ ਗੱਲਾਂ ਬਾਤਾਂ ਕਰਕੇ ਫਿਰ ਆਪਣੇ ਪੁਰਾਣੇ ਫਰੈਂਡਸ ਦੇ ਨਾਲ ਸਹੇਲੀਆਂ ਨਾਲ ਮਿਲ ਕੇ ਖੁਸ਼ ਹੁੰਦੀਆਂ ਸਨ। ਬੜਾ ਖੁਸ਼ੀ ਦਾ ਪ੍ਰਤੀਕ ਹੁੰਦਾ ਸੀ ਤੀਆਂ ਦਾ ਤਿਉਹਾਰ। ਵੈਸੇ ਮੌਸਮ ਦੇ ਨਾਲ ਜਦੋਂ ਰੁੱਤ ਬਦਲਦੀ ਹੈ ਨਾ, ਉਹ ਤੁਹਾਡੀ ਸੁਭਾਅ ਦੇ ਉੱਪਰ, ਸਾਡੀ ਸ਼ਖਸੀਅਤ ਦੇ ਉੱਪਰ ਵੀ ਉਸ ਦੀ ਤਬਦੀਲੀ ਦਾ ਅਸਰ ਜਿਹੜਾ ਨਾ ਉਹ ਸਪਸ਼ਟ ਨਜ਼ਰ ਆਉਂਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਦੇਖੋ ਜੇਠ ਹਾੜ੍ਹ ਦੇ ਮਹੀਨੇ ਕਿੱਡੇ ਤਪਣ ਵਾਲੇ ਮਹੀਨੇ ਹੁੰਦੇ ਆ, ਇੰਨਾ ਇੰਨਾ ਹਾਈ ਟੈਂਪਰੇਚਰ ਹੁੰਦਾ, ਇੰਨੀ ਇੰਨੀ ਗਰਮੀ ਹੁੰਦੀ ਹੈ, ਪਸੀਨੇ ਦਾ ਮੌਸਮ ਹੁੰਦਾ ਹੈ। ਲੇਕਿਨ ਉਹੀ ਸਾਉਣ ਦੇ ਮਹੀਨੇ ਜਦੋਂ ਠੰਡੀਆਂ ਠੰਡੀਆਂ ਬਹਾਰਾਂ ਚੱਲਦੀਆਂ ਨੇ, ਵਰਖਾ ਆਉਂਦੀ ਹੈ, ਬਰਸਾਤਾਂ ਹੁੰਦੀਆਂ ਨੇ, ਤਾਂ ਉਸ ਵੇਲੇ ਆਟੋਮੈਟਿਕਲੀ ਖਾਣ ਪੀਣ ਦੇ ਵਿੱਚ ਵੀ ਤਬਦੀਲੀ ਆਉਂਦੀ ਹੈ, ਸਾਡੇ ਸੁਭਾਅ ਦੇ ਵਿੱਚ ਵੀ ਤਬਦੀਲੀ ਆਉਂਦੀ ਹੈ। ਅਸੀਂ ਐਡੇ ਗੰਦੇ ਮੌਸਮ ਦੇ ਵਿੱਚੋਂ ਇੱਕ ਸਟੈਪ ਅੱਗੇ ਆ ਜਾਂਦੇ ਆ ਜਦੋਂ ਸਾਉਣ ਦੀਆਂ ਬਰਸਾਤਾਂ ਹੁੰਦੀਆਂ ਨੇ, ਸਾਉਣ ਦੀ ਠੰਡੀਆਂ ਠੰਡੀਆਂ ਫੁਹਾਰਾਂ ਚੱਲਦੀਆਂ ਨੇ। ਤੋ ਨੈਚੁਰਲ ਹੈ, ਇਹਨਾਂ ਚੀਜ਼ਾਂ ਦਾ ਅਸਰ ਸਾਡੇ ਸੁਭਾਅ ਦੇ ਉੱਪਰ ਵੀ ਹੁੰਦਾ ਹੈ, ਸਾਡੇ ਰਹਿਣ ਸਹਿਣ ਦੇ ਵੀ ਉੱਪਰ ਵੀ ਹੋ ਜਾਂਦਾ, ਸਾਡੀਆਂ ਖੇਡਾਂ ਵੀ ਤਬਦੀਲ ਹੋ ਜਾਂਦੀਆਂ ਨੇ, ਸਾਡੇ ਤਿਉਹਾਰ ਵੀ ਜਿਹੜੇ ਤਬਦੀਲ ਹੋ ਜਾਂਦੇ ਨੇ ਹੌਲੀ ਹੌਲੀ, ਹਰ ਮਹੀਨੇ ਦੇ ਨਾਲ ਜੁੜੇ ਹੁੰਦੇ ਹਨ ਵੱਖਰੇ ਵੱਖਰੇ ਤਿਉਹਾਰ, ਵੱਖਰੀਆਂ ਵੱਖਰੀਆਂ ਰਸਮਾਂ, ਔਰ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਲੌਜਿਕ ਵੀ ਜਿਹੜਾ ਹੁੰਦਾ। ਸੋ ਮੈਂ ਇੰਤਜ਼ਾਰ ਕਰ ਰਿਹਾ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353 ਤੇ ਫੋਨ ਆਪਣਾ ਨੂੰ ਕੋਈ ਨਾ ਕੋਈ ਆਉਂਦਾ ਤੇ ਫਿਰ ਆਪਾਂ ਕੋਈ ਨਾ ਕੋਈ ਗੱਲਬਾਤ ਅੱਗੇ ਕਰਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਤੁਹਾਨੂੰ ਵੀ, ਤੁਹਾਨੂੰ ਭੈਣ ਜੀ, ਸਾਰੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਸੰਗਰਾਂਦ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਵੈਸੇ ਤਾਂ ਦਿਨ ਭਾਵੇਂ ਅੱਜ ਦਾ ਬੀਤਣ ਵਾਲਾ ਹੀ ਹੈ, ਪਰ ਚਲੋ ਸਾਡਾ ਇਹ ਫਰਜ਼ ਬਣਦਾ ਸੀ ਕਿ ਆਪਾਂ ਅੱਜ ਆਪਣਾ ਫਰਜ਼ ਜਿਹੜਾ ਜ਼ਰੂਰ ਅਦਾ ਕਰਨਾ ਚਾਹੀਦਾ।
1: ਇਹ ਦੇਖੇ ਸਾਉਣ ਦਾ ਮਹੀਨਾ ਜਿਹੜਾ ਹੈ ਨਾ
0: ਜੀ,
1: ਇਹ ਸਾਰਾ ਹੀ ਤਕਰੀਬਨ ਸਾਰਾ ਮਹੀਨਾ ਹੀ ਇਹ ਵੀ ਚੱਲਦਾ, ਇਹਦੇ ਤੇ ਚੀਜ਼ਾਂ ਬਹੁਤ ਜ਼ਿਆਦਾ ਸਾਵਣ ਮਹੀਨੇ ਦੀਆਂ। ਬਾਕੀ ਮਹੀਨਿਆਂ ਨਾਲੋਂ ਸਾਵਣ ਮਹੀਨਾ ਜਿਹੜਾ ਜ਼ਿਆਦਾ ਗੱਲਾਂ ਬਾਤਾਂ ਵਾਲਾ।
0: ਹਾਂ ਹਾਂ ਬਿਲਕੁਲ ਬਿਲਕੁਲ।
1: ਕੱਪੜੇ ਵੀ ਸੀ ਸੁੱਕਦੇ ਹੁੰਦੇ, ਸਿੰਨੇ ਸਿੰਨੇ ਰਹਿੰਦੇ ਸੀ।
0: ਹਾਂ, ਝੜੀ ਝੜੀ ਝੜੀ ਲੱਗਦੀ ਹੁੰਦੀ ਸੀ ਨਾ ਸਾਉਣ ਦੇ ਮਹੀਨੇ ਦੇ ਵਿੱਚ।
1: ਹਾਂ, ਨਿੱਕੀ ਨਿੱਕੀ ਨਿੱਕੀ ਨਿੱਕੀ ਛੱਤਾਂ ਦੇ ਵਿੱਚ ਰਚ ਜਾਂਦਾ ਸੀ, ਕਣੀਆਂ ਚ ਰਚ ਜਾਂਦੀਆਂ ਸੀ, ਰੋੜਵਾਂ ਮੀਂਹ ਨੀ ਸੀ ਨਾ ਹੁੰਦਾ ਬਹੁਤਾ, ਕਿੰਨਾ ਚਿਰ ਚੱਲਣ, ਤੇ ਫਿਰ ਸਕਿਨ ਖਰਾਬ ਹੋ ਜਾਂਦੀ ਸੀਗੀ, ਫਿੰਸੀਆਂ ਫੋੜੇ ਹੈ ਨਾ
0: ਜੀ ਜੀ ਜੀ,
1: ਫਿਰ ਖਾਣ ਪੀਣ ਦਾ ਹੁੰਦਾ ਸੀ, ਹਲਵਾਣਾ ਖੀਰਾ ਖਰਬੂਜਾ
0: ਕਹਿਣਾ, ਖਾਓ ਨਾ ਖਾਓ, ਪਾਣੀ ਨੀ ਪੀਣਾ ਉਪਰੋਂ।
1: ਹਾਂਜੀ, ਤੇ ਬਾਕੀ ਇੱਕ ਸਾਨੂੰ ਕਵਿਤਾ ਛੋਟੀ ਜਿਹੀ ਸੁਣਾਉਂਦੇ ਹੁੰਦੇ ਸੀ ਨਾ, ਕਹਿੰਦੀ ਜਵਾਨੀ ਯਾਦ ਕਰੋ, ਅਸੀਂ ਸਾਵਣ ਆਇਆ, ਵਰਖਾ ਕੀਤੀ, ਠੰਡ ਲਿਆਇਆ, ਜੇਠ ਹਾੜ ਨੇ ਲੂ ਚਲਾਈ, ਲੋਹੀ ਅੱਗ ਵਰਾਈ, ਪੱਤੇ ਸੜੇ ਤੇ ਬ੍ਰਿਸ਼ ਕਮਲਾਏ, ਜੀ ਜਨਤਾ ਮਰਨ ਤੇ ਆਏ, ਚਿੜੀ ਨਾ ਚੌਂਕੇ, ਕੁੱਤਾ ਨਾ ਭੌਂਕੇ, ਪਸ਼ੂ ਮਨੁੱਖ ਪਿਆਰ ਕੋਈ ਔਂਕੇ, ਸੋਹਰੇ ਚੱਕੇ ਤੇ ਜੱਗ ਤਪਾਇਆ, ਸਭਨੀ ਥਾਈ ਕਹਿਰ ਵਰਤਾਇਆ, ਸੁਣੀ ਪੁਕਾਰ ਬੱਦਲ ਲਿਆਇਆ, ਸਾਵਣੇ ਆਇਆ।
0: ਇੱਕ ਖੀਰਾ ਪੂੜੇ ਪਕਾਉਣ ਦਾ ਵੀ ਇੱਕ ਸੌਣ ਦੇ ਨਾਲ ਜੁੜਿਆ ਹੁੰਦਾ ਸੀ ਨਾ ਜੀ, ਇਹਦੇ ਵੀ
1: ਉਹ ਕਹਿੰਦੇ ਸੀ ਸਾਵਣ ਖੀਰ ਨਾ ਖਾਧੀਆਂ ਤੇ ਉਹ ਜੰਮਿਆ ਸੀ ਅਪਰਾਧੀਆਂ।
0: ਜੀ ਜੀ ਜੀ ਜੀ ਜੀ ਜੀ
1: ਹਾਂ ਜੀ, ਤੇ ਗੁਲਗੁਲੇ ਬਣਾਉਂਦੇ ਸੀ ਜਾਂ ਅਸੀਂ ਤਾਂ ਵੈਸੇ ਘੱਟ ਸੀ, ਪਰ ਪੂੜੇ ਖੀਰ ਪੂੜੇ ਤਾਂ ਬਹੁਤ, ਫਿਰ ਗੁੱਗੇ ਦੀ ਪੂਜਾ ਹੁੰਦੀ ਸੀ।
0: ਵੈਸੇ ਭੈਣ ਜੀ ਇੱਕ ਮਿੰਟ ਦੱਸੋ ਕਿ ਗੁਲਗੁਲੇ ਸ਼ਬਦ ਇੱਥੇ ਸ਼ਹਿਰੀ ਲੋਕਾਂ ਨੂੰ ਪਤਾ ਹੋਊ ਗੁਲਗੁਲੇ ਕੀ ਹੁੰਦੇ ਆ? ਵੈਸੇ ਮੈਨੂੰ ਨੀ ਲੱਗਦਾ ਕਿਸੇ ਨੂੰ ਪਤਾ ਨੀ ਹੋਣਾ ਕਿਸੇ ਨੂੰ ਗੁਲਗੁਲੇ ਕੀ ਹੁੰਦੇ,
1: ਹੁਣ ਪਤਾ ਲੱਗਣ ਲੱਗ ਪਿਆ ਕਿਉਂਕਿ ਪਿੰਡਾਂ ਵਿੱਚੋਂ ਗੱਲਾਂ ਆਉਣ ਲੱਗ ਪਈਆਂ ਨਾ, ਜਿਹੜੇ ਬੱਚੇ ਪਿੰਡਾਂ ਅਸੀਂ ਨੀ ਸੀ ਗੁਲਗੁਲੇ ਕਦੀ ਬਣਾਏ, ਸਾਨੂੰ ਨੀ ਸੀ ਪਤਾ
0: ਜੀ ਜੀ,
1: ਤੇ ਮਿੱਠੀਆਂ ਰੋਟੀਆਂ ਦਾ ਤਾਂ ਸਾਨੂੰ ਪਤਾ, ਤੇ ਜਾਂ ਅਸੀਂ ਪੂੜੇ ਬਣਾਈ ਦੇ ਸੀ ਪਤਲੇ ਪਤਲੇ ਤਵੇ ਦੇ ਉੱਤੇ ਨਾ।
0: ਇੱਕ ਪੁਰਾਣੀ ਨਾ ਕਹਾਵਤ ਸੁਣਾਉਂਦੇ ਹੁੰਦੇ ਸੀ ਵੀ ਕੋਈ ਬੰਦਾ ਕਿਤੇ ਆਪਣੇ ਮਿਲਣ ਵਾਸਤੇ ਕਿਸੇ ਦੋਸਤ ਦੇ ਘਰ ਬਣਿਆ ਤੇ ਉਹਨਾਂ ਨੇ ਗੁਲਗੁਲੇ ਪਕਾਏ ਤੇ ਉਹਨੂੰ ਬੜੇ ਸਵਾਦ ਲੱਗੇ, ਉਹਨੇ ਯਾਦ ਰੱਖਿਆ ਵੀ ਗੁਲਗੁਲੇ ਆ, ਵੀ ਮੈਂ ਘਰ ਜਾ ਕੇ ਕਹੂੰਗਾ ਗੁਲਗੁਲੇ ਖਾਣੇ ਗੁਲਗੁਲੇ ਖਾਣੇ। ਉਹ ਕਹਿੰਦੇ ਵੀ ਰਸਤੇ ਦੇ ਵਿੱਚ ਇੱਕ ਕੋਈ ਰਸਤਾ ਸੀ, ਉਹ ਛਾਲ ਮਾਰ ਕੇ ਟੱਪਣ ਲੱਗਿਆ, ਉਹ ਕਹਿੰਦਾ ਹਉਪੜੇ, ਉਹ ਜਦੋਂ ਹਉਪੜੇ ਉਹਨੇ ਕਿਹਾ ਤੇ ਉਹਨੂੰ ਗੁਲਗੁਲੇ ਭੁੱਲ ਗਿਆ ਤੇ ਕਹਿੰਦੇ ਹਉਪੜੇ ਯਾਦ ਹੋ ਗਿਆ,
1: ਹਉਪੜੇ
0: ਪਕਾ ਹਉਪੜੇ ਪਕਾ। ਉਹ ਕਹਿੰਦੀ ਵੀ ਮੈਨੂੰ ਤਾਂ ਪਤਾ ਨੀ ਹਉਪੜੇ ਹੁੰਦੇ ਕੀ ਹੈ, ਮਾਰ ਮਾਰ ਕੇ ਨੱਕ ਗੁਲਗੁਲੇ ਵਰਗਾ ਕਰ ਦਿੱਤਾ। ਉਹ ਕਹਿੰਦਾ ਉਹ ਹੋ ਹੋ ਤਾਂ ਗੁਲਗੁਲੇ ਪਕਾਉਣੇ ਸੀ ਤੇ ਮੈਂ ਤਾਂ ਹੋਪੜੇ ਯਾਦ ਰਹਿ ਗਏ। ਵੇਖੇ ਕਿੰਨੀਆਂ ਕਹਾਵਤਾਂ ਕਿੰਨੀਆਂ ਜੁੜੀਆਂ ਹੋਈਆਂ ਨਾ ਸਾਡੇ ਲੋਕਾਂ ਦਾ ਐਕਸਪੀਰੀਅੰਸ।
1: ਸਾਵਣ ਦੇ ਮਹੀਨੇ ਤਾਂ ਬਹੁਤ ਚੀਜ਼ਾਂ ਹੈਗੀਆਂ, ਬਾਕੀ ਆਪਾਂ ਇਹ ਤਾਂ ਮਤਲਬ ਕਾਫੀ ਨੇ
0: ਸੱਸ ਨੂੰ ਦੇ ਮੱਥੇ ਨਾ ਲੱਗਣਾ, ਉਹ ਵੀ ਇੱਕ ਹੈਗਾ ਰਿਵਾਜ ਜਿਹੜਾ ਚੱਲਦਾ ਹੁੰਦਾ ਸੀ।
1: ਮੇਰੀ ਮਦਰ ਇਨ ਲਾ ਨੇ ਕਿਹਾ ਸੀ ਨਹੀਂ ਪੁੱਤ ਬੱਚੇ ਵੀ ਤੂੰ ਤੁਸੀਂ ਨਨਾਣਾ ਸੱਦ ਲੈ ਜਦੋਂ ਮਰਜ਼ੀ ਆ ਜਾਣ ਮਿਲ ਜਾਣ,
0: ਤੂੰ
1: ਵੀ ਆਪਦੇ ਪੇਕਿਆਂ ਜਦੋਂ ਮਰਜ਼ੀ ਮਿਲਾਈ, ਪਰ ਮੈਂ ਨੀ ਤੁਹਾਨੂੰ ਵੱਖਰੇ ਕਰਨਾ ਸਾਰੇ ਜੀਆਂ ਨੂੰ ਮਹੀਨਾ ਡੇਢ, ਮੈਂ ਕੱਲੀ ਨੇ ਥੋੜਾ ਫਿਰ ਵੱਖਰੇ ਹੋਣਾ। ਉਹ ਕਹਿੰਦੀ ਸਾਡੇ ਸਾਰੇ ਪਰਿਵਾਰ ਚ ਤੂੰ ਨਿਕਲ ਕੇ ਜਾਵੇਂਗੀ।
0: ਵੈਸੇ ਮੇਰੀ ਸੋਚ ਪੈਂਦੀ ਹੈ ਕਿ ਜਿਹੜੀਆਂ ਟ੍ਰੈਡੀਸ਼ਨ ਸਾਡੇ ਅੱਛੀਆਂ ਹੈਗੀਆਂ ਨਾ ਉਹਨਾਂ ਨੂੰ ਫੋਲੋ ਕਰ ਲੋ, ਜਿਹੜੀਆਂ ਟ੍ਰੈਡੀਸ਼ਨ ਅੱਛੀਆਂ ਨਹੀਂ ਉਹਨਾਂ ਨੂੰ ਛੱਡ ਦੇਣਾ ਬੜੀ ਅੱਛੀ ਗੱਲ ਹੈ, ਵੈਸੇ ਮਾੜੀ ਗੱਲ ਨਹੀਂ ਹੈਗੀ।
1: ਹਾਂਜੀ, ਉਹ ਕਹਿੰਦੀ ਵੀ ਨਹੀਂ ਇਕੱਲੇ ਤੂੰ ਮੇਰੇ ਨਾਲ ਨਹੀਂ ਨਿਕਲੇਗੀ, ਤੂੰ ਆਪਣੇ ਹਸਬੈਂਡ ਨਾਲ ਨਨਾਣਾ ਪਰਿਵਾਰ ਦੇ ਵਿੱਚੋਂ ਨਿਕਲ ਕੇ ਜਾਏਗੀ, ਨਹੀਂ ਪਰ ਰਲ ਮਿਲ ਕੇ ਰਹਿਣਾ
0: ਦੇ ਲੋਕਾਂ ਨੂੰ। ਦੇਸੀ ਮਹੀਨਿਆਂ ਦੇ ਨਾਮ ਹੀ ਨੀ ਪਤਾ ਹੋਣੇ, ਜਨਵਰੀ ਫਰਵਰੀ ਪਤਾ ਹੋਣੇ।
1: ਪਰ ਦੇਖ ਮੇਰੇ ਪੋਤਾ ਪੋਤੀ ਛੋਟੇ ਛੋਟੇ ਆ, 9 ਸਾਲ ਦੇ ਤੇ 12 ਸਾਲ ਦਾ ਹੋਣਾ, ਸਾਰੇ ਛੋਟੇ ਛੋਟੇ ਸੀ, ਮੇਰੀ ਦੋਤੀ ਵੀ, ਤੇ ਉਹਨਾਂ ਦੇ ਸਾਰੇ ਹੀ ਆਉਂਦੇ ਆ ਦੇਸੀ ਮਹੀਨੇ।
0: ਤੁਸੀਂ ਤੁਸੀਂ ਜੋੜ ਕੇ ਰੱਖਿਆ ਹੋਣਾ ਨਾ ਨਾਲ ਉਹਨਾਂ ਨੂੰ,
1: ਸਾਰੇ ਜਵਾਨੀ ਆਉਂਦੇ ਆ, ਵਾਜਾ ਵਜਾਉਂਦੇ ਆ, ਜੋੜੀ ਤਬਲਾ ਵਜਾਉਂਦੇ ਆ, ਸਾਡੇ ਕੋਲ ਸਾਰੇ ਇੰਸਟਰੂਮੈਂਟ ਹੈਗੇ ਆ।
0: ਚਲੋ ਬਹੁਤ ਅੱਛੀ ਗੱਲ ਹੈ ਜੀ, ਤੁਸੀਂ ਆਪਣੇ ਕਲਚਰ ਦੇ ਨਾਲ ਬੱਚਿਆਂ ਨੂੰ ਜੋੜ ਕੇ ਰੱਖਿਆ, ਤੇ ਚਲੋ ਜਿੰਨਾ ਜੋੜ ਸਕਦੇ, ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿੰਨੇ ਕ ਜੋੜ ਸਕਦੇ ਨਾ ਸਾਡੇ ਕਲਚਰ ਦੇ ਨਾਲ, ਸਾਡੀ ਮਾਂ ਬੋਲੀ ਦੇ ਨਾਲ, ਸਾਡੀਆਂ ਰਵਾਇਤਾਂ ਦੇ ਨਾਲ, ਬੱਚਿਆਂ ਨੂੰ ਜੋੜ ਕੇ ਰੱਖੀ ਗਈ ਸੀ।
1: ਦਿਲ ਰੂਬਾ ਤਾਨ ਪੂਰਾ ਸਾਰਾ ਕੁਝ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਚਲੋ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਤੇ ਸਾਡੀ ਅੱਜ ਖੁਸ਼ਕਿਸਮਤੀ ਇੱਕ ਹੋਰ ਹੈ ਕਿ ਸਾਡੇ ਰੇਡੀਓ ਪ੍ਰੋਗਰਾਮ ਸਬਰੰਗ ਦੇ ਰੈਗੂਲਰ ਲਿਸਨਰ ਲੰਡਨ ਤੋਂ ਖਲੀਲ ਜੀ ਸਾਡੇ ਦਰਮਿਆਨ ਪਹੁੰਚੇ ਨੇ ਸਾਡੇ ਸਟੂਡੀਓ ਦੇ ਵਿੱਚ, ਸਾਨੂੰ ਬੈਸਟ ਵਿਸ਼ਿਜ਼ ਦੇਣ ਵਾਸਤੇ ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਦੇ ਨਾਲ ਗੱਲਬਾਤ ਸ਼ੇਅਰ ਕਰਨ ਵਾਸਤੇ, ਤੇ ਮੈਨੂੰ ਬੜੀ ਖੁਸ਼ੀ ਹੈ। ਮੈਨੂੰ ਤਾਂ ਖੁਸ਼ੀ ਇਸ ਗੱਲ ਦੀ ਬੜੀ ਹੁੰਦੀ ਜਦੋਂ ਸਰੋਤੇ ਮੈਨੂੰ ਫੋਨ ਕਰਦੇ ਹੈ, ਤੇ ਜਦੋਂ ਸਰੋਤੇ ਸਾਡੇ ਚੱਲ ਕੇ ਮੇਰੇ ਕੋਲ ਆਉਣ ਮੈਨੂੰ ਮਿਲਣ ਵਾਸਤੇ, ਤੇ ਇਸ ਤੋਂ ਵੱਡੀ ਖੁਸ਼ੀ ਦਾ ਸਬਬ ਮੇਰੇ ਲਈ ਕੋਈ ਨਹੀਂ ਹੋ ਸਕਦਾ। ਖਲੀਲ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਰੇਡੀਓ ਪ੍ਰੋਗਰਾਮ ਸਬਰੰਗ ਦੇ ਸਟੂਡੀਓ ਵਿੱਚ ਆਉਣ ਤੇ, ਕਥੂਰੀਆ ਸਾਹਿਬ ਵੱਲੋਂ ਔਰ ਸਾਡੀ ਪੂਰੀ ਟੀਮ ਵੱਲੋਂ ਤੁਸੀਂ ਸਪੈਸ਼ਲ ਟਾਈਮ ਕੱਢ ਕੇ ਸਾਡੇ ਕੋਲ ਆਏ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ।
2: ਸ਼ੁਕਰੀਆ ਆਪਕਾ ਵੀ, ਧੰਨਵਾਦ ਤਮਾਮ ਖੁਸ਼ ਅਲਫਾਜ਼ੋਂ ਕੇ ਲੀਏ, ਔਰ ਬਸ ਇਹ ਸਮਝੀਜੇ ਕਿ ਆਪ ਇਸੇ ਇੱਕ ਤਾਲੁਕ ਹੈ ਰੇਡੀਓ ਸੇ, ਆਪਸੇ ਇੱਕ ਐਸੀ ਮੁਹੱਬਤ ਹੈ। ਲੰਡਨ ਸੇ ਮੈਂ ਆਇਆ ਹੁਆ ਥਾ ਟੋਰੋਂਟੋ, ਤੋ ਮੈਂ ਆਪਕੋ ਫੋਨ ਕਰ ਲਿਆ, ਮੈਨੇ ਕਹਾ ਭਾਈ ਵੋ ਰਾਤ ਮੈਂ ਵਾਪਸ ਜਾਊਂਗਾ, ਲੇਕਿਨ ਜਾਣੇ ਸੇ ਪਹਿਲੇ ਆਪਸੇ ਮੁਲਾਕਾਤ।
0: ਹਾਂ ਕਲੀ ਜੀ, ਮੈਨੂੰ ਖੁਸ਼ੀ ਇਸ ਚੀਜ਼ ਦੀ ਹੈ ਕਿ ਤੁਸੀਂ ਦੇਖੋ ਬੋਲਦੇ ਹੋ ਹਿੰਦੀ
2: ਜੀ,
0: ਲੇਕਿਨ ਪੰਜਾਬੀ ਦੇ ਪ੍ਰਤੀ ਤੁਹਾਡਾ ਇੰਨਾ ਪਿਆਰ ਹੈ। ਤੁਸੀਂ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ, ਮੈਨੂੰ 7 ਮਹੀਨੇ ਹੋ ਗਏ ਰੇਡੀਓ ਪ੍ਰੋਗਰਾਮ ਸ਼ੁਰੂ ਕੀਤੇ ਨੂੰ, ਤੇ ਮੇਰਾ ਖਿਆਲ ਹੈ ਤੁਸੀਂ ਡੇ 1 ਤੋਂ ਹੀ ਸਾਡੇ ਨਾਲ ਆਨ 에ਅਰ ਨਾਲ ਜੁੜਦੇ ਰਹਿੰਦੇ ਹੋ, ਔਰ ਸਿਰਫ ਸਾਡੇ ਪ੍ਰੋਗਰਾਮ ਦੇ ਨਹੀਂ, ਮੈਂ ਅਕਸਰ ਦੇਖਦਾ ਕਿ 5:30 AM ਦੀ ਫ੍ਰੀਕੁਐਂਸੀ ਦੇ ਸਾਰੇ ਪ੍ਰੋਗਰਾਮਾਂ ਨੂੰ ਤੁਸੀਂ ਸੁਣਦੇ ਹੋ ਧਿਆਨ ਦੇ ਨਾਲ, ਔਰ ਰਿਸਪੌਂਡ ਵੀ ਕਰਦੇ ਹੋ, ਔਰ ਬੜਾ ਵਧੀਆ ਲੌਜਿਕ ਦੇ ਨਾਲ ਜਿਹੜਾ ਵੀ ਵਿਸ਼ਾ ਚੱਲਦਾ ਹੁੰਦਾ ਤੁਸੀਂ ਪਾਰਟਿਸਿਪੇਟ ਕਰਦੇ ਹੁੰਦੇ ਹੋ, ਤੇ ਇਸ ਚੀਜ਼ ਜਿਹੜੀ ਨਾ ਉਹ ਫਾਰਮੈਲਿਟੀ ਨਹੀਂ ਹੋ ਸਕਦੀ, ਉਹ ਦਿਲੋਂ ਜਦੋਂ ਕੋਈ ਆਦਮੀ ਕਰਦਾ ਨਾ,
2: ਯਕੀਨਨ ਖਲਬੀ ਤਾਲੁਕ ਹੁੰਦਾ ਹੈ, ਯਾਨੀ ਦਿਲ ਸੇ ਮੁਹੱਬਤ ਹੁੰਦੀ ਹੈ, ਖਲਬੀ ਤਾਲੁਕ ਹੋ ਤਭੀ ਤੋ ਆਦਮੀ ਬਾਤ ਕਰਦਾ ਬੋਲਦਾ ਨਾ।
0: ਸਾਡੇ ਇੱਕ ਕਾਲਰ ਜੁੜੇ ਨੇ ਜਸਵਿੰਦਰ ਜੀ, ਜਸਵਿੰਦਰ ਜੀ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਆ ਜੀ?
0: ਵਧੀਆ ਜੀ ਵਧੀਆ, ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ?
3: ਭਾਜੀ ਤੁਸੀਂ ਤਾਂ ਜੀ ਅੱਜ ਮੇਰੇ ਦਿਲ ਦੀ ਬੋਝਲੀ ਆ, ਜਿਹੜੇ ਵੀਰ ਜੀ ਆ ਤੁਹਾਡੇ ਕੋਲੇ ਆਏ ਹੋਏ ਸਟੂਡੀਓ ਦੇ ਵਿੱਚ, ਕੱਲ ਇਹਨਾਂ ਨੇ ਬਹੁਤ ਸੋਹਣਾ ਬੋਲਿਆ ਸੀਗਾ।
0: ਅੱਛਾ ਜੀ।
3: ਤੇ ਮੈਂ ਸਗੋਂ ਤੁਹਾਨੂੰ ਜੀ ਆਫ ਦੀ ਏਅਰ ਗੁਜ਼ਾਰਿਸ਼ ਕਰਨੀ ਸੀ ਵੀ ਇਹਨਾਂ ਨੂੰ ਭਾਜੀ ਨੂੰ ਕਿਸੇ ਦੇ ਸਟੂਡੀਓ ਚ ਲਿਆਓ, ਇਹਨਾਂ ਦੀ ਆਪਾਂ ਗੱਲਾਂ ਬਾਤਾਂ ਸੁਣੀਏ।
0: ਨਹੀਂ ਅੱਜ ਆ ਗਏ ਮੇਰੇ ਲਈ, ਇਹ ਬੜਾ ਖੂਬਸੂਰਤ ਇੱਕ ਤੋਹਫਾ ਵੀ ਲੈ ਕੇ ਆਏ ਖਾਣ ਪੀਣ ਵਾਲਾ।
3: ਚਲੋ ਜੀ, ਉਹ ਤਾਂ ਬਹੁਤ ਵਧੀਆ ਗੱਲ ਹੈ ਜੀ, ਫੇਰ ਤਾਂ ਤੁਹਾਡੇ ਵਾਸਤੇ ਬਹੁਤ ਚੰਗੀ ਗੱਲ ਹੈ ਜੀ, ਇੰਜੋਏ ਕਰੋ ਤੁਸੀਂ।
0: ਨਹੀਂ ਬਹੁਤ,
3: ਮੇਰਾ ਕੱਲ ਜੀ ਕਰਦਾ ਸੀਗਾ ਵੀ ਮੈਂ ਤੁਹਾਨੂੰ ਕਹਾਂ ਵੀ ਭਾਜੀ ਨੂੰ ਤੁਸੀਂ ਸਟੂਡੀਓ ਚ ਬੁਲਾਓ, ਚਲੋ ਅੱਜ ਮੇਰੀ ਬਰਾਤ ਪੂਰੀ ਹੋ ਗਈ ਜੀ, ਭਾਜੀ ਸਟੂਡੀਓ ਚ ਆ ਗਏ।
0: ਨਹੀਂ ਤੁਸੀਂ ਵੀ ਆਓ, ਤੁਹਾਨੂੰ ਵੀ ਜੀ ਆਇਆਂ ਨੂੰ, ਤੁਸੀਂ ਵੀ ਜਦੋਂ ਆਓਗੇ ਤੁਹਾਨੂੰ ਵੀ ਆਪਾਂ ਨਾਲ ਬਿਠਾ ਕੇ ਗੱਲਬਾਤ ਤੁਹਾਡੇ ਨਾਲ ਕਰਾਂਗੇ ਕੋਈ।
3: ਹਾਂਜੀ ਹਾਂਜੀ, ਕੋਈ ਨੀ ਜੀ, ਮੈਂ ਜਰੂਰ ਆਊਗਾ ਜੀ, 3 ਤਰੀਕ ਤੋਂ ਬਾਅਦ ਮੈਂ ਮਾਰੂਗਾ ਚੱਕਰ ਤੁਹਾਡੇ ਕੋਲ।
0: ਮੋਸਟ ਵੈਲਕਮ, ਮੋਸਟ ਵੈਲਕਮ, ਜਦੋਂ ਮਰਜ਼ੀ
3: ਕੋਈ ਨੀ ਜੀ, ਕਰੋ ਗੱਲਾਂ ਬਾਤਾਂ। ਥੈਂਕ ਯੂ ਜੀ, ਥੈਂਕ ਯੂ,
2: ਸ਼ੁਕਰੀਆ ਆਪਕਾ ਜਨਾਬ।
0: ਔਰ ਖਲੀਲ ਜੀ, ਘਰ ਪੇ ਸਭ ਕੁਸ਼ਲ ਮੰਗਲ ਹੈ? ਸਭ
2: ਫਸਟ ਕਲਾਸ ਹੈ, ਐਵਰੀਥਿੰਗ ਚੰਗਾ। ਕੱਲ ਦੇਖੀਏ ਆਪ, ਮੈਂ ਪ੍ਰੋਗਰਾਮ ਮੈਂ ਆਪਕੋ ਬਤਾਇਆ ਕਿ ਇਸ ਤਰ੍ਹਾਂ ਸੇ ਹਕੂਮਤ ਇਤਨੇ ਕਾਮ ਕਰਤੀ, ਲੇਕਿਨ ਆਗ ਬੁਝਾਨੇ ਕਾ ਵੀ ਕੁਛ ਪ੍ਰਬੰਧ ਕਰੇ। ਤੋ ਆਜ ਖਾਸ ਤੌਰ ਸੇ ਅਨਾਉਂਸਮੈਂਟ ਹੁਆ ਤਾ, ਤਕਰੀਬਨ ਸਮਝੀਜੀਏ 18 ਸੇ 17 ਇਸ ਕਿਸਮ ਕੇ ਜਹਾਜ਼ ਇਹ ਲੋਗ ਭਿਜਾਏਂਗੇ ਜੋ ਉਪਰ ਸੇ ਪਾਣੀ ਡਾਲਤੇ ਔਰ ਉਸਕੇ ਫਾਇਰ ਬਾਲਸ ਮੁਖਤਲਿਫ ਇਸਕੇ ਵਾਟਰ ਬਾਲ।
0: ਵੈਸੇ ਅੱਜ ਨਾ ਆਸਮਾਨ ਦੇ ਵਿੱਚ ਤੁਸੀਂ ਦੇਖੋ ਤੇ ਕੰਪੈਰੇਟਿਵਲੀ ਕੱਲ ਦੇ ਨਾ ਕਾਫੀ ਜਿਹੜੀ ਰਾਹਤ ਹੈਗੀ ਆ।
2: ਜੀ ਹਾਂ, ਬਿਲਕੁਲ ਕਮ ਥਾ। ਉਸਕੀ ਵਜ੍ਹਾ ਇਹ ਹੈ ਕਿ ਦੇਖੀਏ, ਇਹ ਜਿਤਨੇ ਵੀ ਹਵਾ ਸੇ ਜੋ ਵੀ ਆਪ ਆ ਰਹੇ, ਧੂਆਂ ਬੋਲ ਲੇ ਆ, ਪੋਲੂਸ਼ਨ ਜੋ ਵੀ ਕਰ ਰਹੇ, ਇਹ ਦਰਅਸਲ ਹਵਾ ਕੇ ਰੁਖ ਕੇ ਲਿਹਾਜ਼ ਸੇ ਤਬਦੀਲ ਹੋਤਾ। ਅਗਰ ਇਸਮੇ ਬਾਰਿਸ਼ ਹੋ ਜਾਏ ਤੋ ਉਸੀ ਤਰੀਕੇ ਸੇ ਜੇ ਪਾਣੀ ਇੱਕ ਖਤਰਾ ਗਿਰਤਾ, ਹਮ ਇਹ ਸਮਝਤੇ ਇੱਕ ਖਤਰੇ ਸੇ ਕਿਆ ਹੋਤਾ। ਦਰਅਸਲ ਉਹ ਇੱਕ ਖਤਰਾ ਪੂਰੇ ਜਾਲ ਇੱਕ ਪਿੰਜਰੇ ਕੋ ਲੇਤੇ ਹੋਏ ਨੀਚੇ ਆਤਾ, ਹਮਕੋ ਨਹੀਂ ਦਿਖਤਾ, ਕੋਈ ਇਨਸਾਨ ਆਮ ਨੋਟਿਸ ਨਹੀਂ ਕਰ ਸਕਤਾ। ਤੋ ਅਬ ਪਰਿੰਦੇ ਦੇਖੀਏ, ਆਪਕੇ ਸਭ ਦੌੜਤੇ ਰਹੇ ਉਪਰ ਰਹਤੇ ਆਸਮਾਨ ਪੇ, ਜਬ ਬਾਰਿਸ਼ ਆਨੇ ਵਾਲੀ ਹੋਤੀ ਉਨਕੋ ਇਤਲਾ ਹੋ ਜਾਤੀ ਨਾ। ਤੋ ਕੁਛ ਚੀਜ਼ੇ ਐਸਾ ਹੈ ਪਰਮਾਤਮਾ ਅੱਲਾ ਬਨਾਇਆ ਹੈ ਜੋ ਹਮਾਰੇ ਇਲਮ ਮੇ ਨਹੀਂ ਹੈ, ਲਾਕ ਆਪ ਸਾਇੰਟੀਫਿਕਲੀ ਇਸਕੋ ਪ੍ਰੂਫ ਕਰੇ, ਲੇਕਿਨ ਕੁਛ ਚੀਜ਼ੇ ਅਭੀ ਵੀ ਐਸੀ ਹੈ ਜੋ ਇਨਸਾਨ ਕੇ ਪਹੁੰਚ ਮੇ ਨਹੀਂ ਹੈ।
0: ਜੀ ਜੀ।
2: ਤੋ ਮੈਂ ਇਹ ਕਹਿ ਰਹਾ ਥਾ ਕੱਲ ਜੈਸੀ ਆਪਕੇ ਪ੍ਰੋਗਰਾਮ ਮੇ ਬੋਲਾ, ਇੱਕ ਬਾਤ ਉਸਕੇ ਉਪਰ ਅਮਲ ਹੁਆ, ਬੜੀ ਅੱਛੀ ਬਾਤ। ਇਸ ਲਈ ਮੈਂ ਹਮੇਸ਼ਾ ਆਪ ਵੀ ਬੋਲਤੇ ਨਾ ਕਿ ਕੁਛ ਬਾਤ ਹੋ, ਆਪਣੀ ਹੋ, ਯੋਗਦਾਨ ਹੋ, ਜ਼ਰੂਰ ਬੋਲਾ ਕਰੋ।
0: ਹਾਂ ਬਿਲਕੁਲ।
2: ਦੂਸਰੀ ਬਾਤ ਦੇਖੀਏ, ਆਪ ਇੱਕ ਟ੍ਰੇਨ ਕੀ ਵੀਡੀਓ ਹੈ ਬੀ ਆਈ ਮੇਰੇ ਪਾਸ, ਆਪਕੋ ਭਿਜਾਤਾ ਹੂੰ, ਬੜੀ ਰੇਅਰ ਹੈ ਬਿਲਕੁਲ। ਉਹ ਸੀ ਐਨ ਮੇ ਕੋਈ ਸਾਹਿਬ ਮੁਲਾਜ਼ਮਤ ਕਰਦੇ, ਮੇਰੇ ਦੋਸਤ ਹੈ
0: ਜੀ,
2: ਤੋ ਉਹਨਾਂ ਨੇ ਭਿਜਾਇਆ ਮੇਰੇ ਕਿ ਟ੍ਰੇਨ ਜੋ ਹੈ ਜੋ ਗੁਜ਼ਰ ਰਹੀ, ਤੋ ਪਟਰੀਆਂ ਤੋ ਜ਼ਾਹਿਰ ਹੈ ਨਾਰਮਲ ਹੈ, ਆਗ ਕਹੀਂ ਲੱਗੇ ਜੰਗਲ ਮੇ ਹੀ ਜ਼ਾਹਿਰ ਹੈ ਆਗ ਲੱਗਤੀ, ਤੋ ਜੰਗਲ ਮੇ ਸੇ ਹੀ ਪਟਰੀਆਂ ਆਤੀ, ਉਸਮੇ ਸਾਮਾਨ ਕੇ ਗੁਡਸ ਟ੍ਰੇਨ ਆਤੀ ਹੈ ਜਿਸਮੇ ਸਾਰਾ ਸਾਮਾਨ ਵਗੈਰਾ ਹੋਤਾ ਹਮਾਰੇ ਲਈ, ਔਰ ਉਸਮੇ ਕਭੀ ਪੈਸੇਂਜਰ ਟ੍ਰੇਨ ਵੀ ਹੋਤੀ। ਲੇਕਿਨ ਆਪ ਇਹ ਦੇਖੀਏ, ਮੈਂ ਆਪਕੋ ਵੀਡੀਓ ਵੀ ਬਤਾਤਾ ਹੂੰ ਔਰ ਆਪਕੇ ਵਾਟਸਐਪ ਪੇ ਭੇਜਾ ਵੀ ਦੇਤਾ ਹੂੰ, ਆਪ ਚਾਹੇ ਤੋ ਆਪਣੇ ਮਿੱਤਰੋਂ ਸੇ ਬਤਾ ਸਕਤੇ ਕਿ ਜਿਸ ਰਫਤਾਰ ਸੇ ਟ੍ਰੇਨ ਗੁਜ਼ਰ ਰਹੀ ਹੈ, ਤੋ ਵੋ 105 ਸੇ 110 ਕਿਲੋਮੀਟਰ ਪਰ ਆਵਰ
0: ਜੀ,
2: ਉਸ ਰਫਤਾਰ ਸੇ ਮੈਂ ਬਤਾ ਰਹਾ ਹੂੰ ਕਿ ਕੋਈ ਚੀਜ਼ ਵੀ ਆਗ ਪੇ ਸੇ ਗੁਜ਼ਰੇ ਤੋ ਆਗ ਨਹੀਂ ਪਕੜ ਸਕਤੀ ਉਸਕੋ,
0: ਕਿਉਂਕਿ
2: ਆਗ ਕੋ ਚਾਹੀਏ ਠਹਿਰਨੇ ਕੇ ਲੀਏ, ਵੈਲੋਸਿਟੀ ਆਗ ਮੇ ਨਹੀਂ ਹੋਤੀ, ਠਹਿਰੀ ਵੀ ਚੀਜ਼ ਮੇ ਹੋਤੀ, ਜੋ ਚੀਜ਼ ਸੇ ਮਾਰਤੇ ਰਫਤਾਰ ਸੇ ਹੋਤੀ, ਜਾ ਗੋਲੀ ਮੇ ਵੈਲਾ,
0: ਬਿਲਕੁਲ।
2: ਤੋ ਉਸੀ ਤਰੀਕੇ ਸੇ ਇਤਨੀ ਤੇਜ਼ੀ ਸੇ ਗੁਜ਼ਰਾ, ਲੇਕਿਨ ਵੀਡੀਓ ਇੰਜਨ ਡਰਾਈਵਰ ਹੈ ਜੋ ਵੀ ਅੰਦਰ ਹੋਤੇ ਉਸਕੇ ਕਰਮਚਾਰੀ, ਵੀਡੀਓ ਬਨਾਇਆ ਨਾ, ਦੇਖਨੇ ਕਾ ਹੈ ਕਿ ਮੁਝੇ ਇੱਕ ਸੈਕਿੰਡ ਕੇ ਲੀਏ ਐਸਾ ਲਗਾ ਕਿ ਯੇ ਕੋਈ ਦੋਜ਼ਖ ਮੇ ਜਾ ਰਹਾ ਹੈ, ਯੇ ਨਰਗ ਮੇ ਸੇ ਗੁਜ਼ਰ ਰਹਾ ਹੈ,
0: ਕਿਆ ਬਾਤ ਹੈ,
2: ਚਾਰੋ ਤਰਫ ਉਸਕੇ ਆਗ, ਔਰ ਉਹ ਰਫਤਾਰ ਸੇ ਗੁਜ਼ਰ ਗਈ ਟ੍ਰੇਨ। ਅਬ ਆਪ ਗੌਰ ਕਰੀਏ, ਬਿਲਕੁਲ ਆਪਕੋ ਜਲਤੇ ਹੋਏ ਝਾੜੀਆਂ ਕੀ ਆਵਾਜ਼ੇ, ਲੱਕੜੀਆਂ ਕੀ ਆਵਾਜ਼ੇ, ਆਪਕੋ ਵੀ ਬਤਾਤਾ ਹੂੰ। ਤੋ ਕਹਿਣੇ ਕਾ ਮਕਸਦ ਕਿਆ ਹੈ ਕਿ ਇਨ ਚੀਜ਼ੋਂ ਸੇ ਆਪ ਇਸ ਬਾਤ ਸੇ ਗੌਰ ਕਰੀਏ, ਪਹਿਲੇ ਤੋ ਯੇ ਸਾਰੇ ਜੋ ਕਰਮਚਾਰੀ ਹੈ, ਯੇ ਇਨਕੀ ਜ਼ਿੰਦਗੀ ਖਤਰੇ ਮੇ ਥੀ, ਕਿਉਂਕਿ ਮਾਨ ਲੀਜੀਏ ਆਪ ਗੁਜ਼ਰਤੇ ਹੋਏ ਅਚਾਨਕ ਇੰਜਨ ਮੇ ਕੋਈ ਖਰਾਬੀ ਹੋ ਜਾਏ, ਕੁਛ ਵੀ ਟੈਕਨੀਕਲ ਹੋ ਜਾਏ, ਕੁਛ ਇਲੈਕਟ੍ਰਿਕ ਪ੍ਰੋਬਲਮ ਹੋ ਜਾਏ, ਜਿਸਕੀ ਵਜ੍ਹਾ ਸੇ ਇੰਜਨ ਸ਼ਟ ਆਫ ਹੋ ਜਾਏ
0: ਜੀ,
2: ਆਪ ਤੋ ਆਗ ਕੇ ਅੰਦਰ ਹੈ ਗੋਲੇ ਮੇ, ਜ਼ਰਾ ਸੋਚੀਏ ਆਪ। ਔਰ ਵੋ ਲੋਹਾ ਹੈ, ਲੋਹਾ ਜਲਦੀ ਗਰਮ ਨਹੀਂ ਹੋਤਾ, ਲੇਕਿਨ ਜਬ ਗਰਮ ਹੋ ਜਾਤਾ ਨਾ, ਤੋ ਫਿਰ ਜਲਦੀ ਠੰਡਾ ਹੋਤਾ ਵੀ ਨਹੀਂ,
0: ਬਿਲਕੁਲ ਸਹੀ।
2: ਯੇ ਜੋ ਬਾਤੇ ਹੈ ਟੈਕਨੀਕਲੀ ਸਮਝਣਾ ਚਾਹੀਏ, ਇਸਮੇ ਪਬਲਿਕ ਕੋ ਅਵੇਅਰਨੈਸ ਲਾਣਾ ਚਾਹੀਏ ਕਿ ਇਸਸੇ ਇਸਕਾ ਕਿਆ ਨੁਕਸਾਨ ਹੋਤਾ ਹੈ ਵਗੈਰਾ। ਆਪ ਦੇਖੇਂਗੇ ਅਕਸਰ ਔਰ ਬੇਸ਼ਤਰ ਲੋਗੋਂ ਕੋ ਮੈਂ ਦੇਖਾ ਹੈ, ਪਾਣੀ ਕੀ ਬੋਟਲ ਗਾੜੀ ਮੇ ਰਖ ਦੇਤੇ, ਧੂਪ ਕੇ ਦਿਨੋਂ ਮੇ ਕਭੀ ਨਹੀਂ ਰੱਖਣਾ ਚਾਹੀਏ, ਕਿਉਂਕਿ ਜਬ ਸਨ ਕੀ ਲਾਈਟ ਇਸਪੇ ਪੜੇਂਗੀ ਨਾ, ਤੋ ਯੇ ਮੈਗਨੀਫਾਇੰਗ ਗਲਾਸ ਕੀ ਤਰ੍ਹਾਂ ਹੋ ਜਾਤਾ
0: ਜੀ ਜੀ,
2: ਵੋ ਖੁਦ ਬਖੁਦ ਉਸਮੇ ਹਲਕੀ ਸੀ ਫਲੇਮ ਆਨਾ ਸ਼ੁਰੂ ਹੋਤੀ, ਆਪ ਮਹਿਸੂਸ ਨਹੀਂ ਕਰਤੇ ਯੇ ਧੂਆਂ ਕਿਉਂ ਨਿਕਲ ਰਹਾ ਯਾਰ, ਮੇਰੇ ਬਾਜ਼ੂ ਸੇ ਕਿਆ ਚੀਜ਼ ਐਸੀ
0: ਜੀ ਜੀ।
2: ਜਬ ਆਪ ਨਜ਼ਰ ਪੜੇਂਗੇ ਤੋ ਬਹੁਤ ਦੇਰ ਹੋ ਜਾਏਗੀ, ਕਿਉਂਕਿ ਨੀਚੇ ਮੈਟਰਸ ਹੋਤੀ ਔਰ ਗਾੜੀ ਮੇ ਅਪੋਸਟਰੀ ਜਿੱਤੀ ਵੀ ਬਣੀ ਹੋਈ ਆਪਣੀ ਉਸਕੇ ਕਪੜੇ ਕੀ, ਉਸਮੇ ਇੱਕ ਖਾਸ ਕਿਸਮ ਕਾ ਕੁਸ਼ਨ ਹੋਤਾ ਦੇਖੇਂਗੇ ਆਪ
0: ਜੀ ਜੀ,
2: ਕੁਸ਼ਨ ਮੇ ਵੀ ਬਹੁਤ ਜਲਦੀ ਆਗ ਲਗਤੀ, ਕਿਉਂਕਿ ਉਹ ਪੈਟਰੋਕੈਮੀਕਲ ਪ੍ਰੋਡਕਟ ਹੈ। ਤੋ ਯੇ ਚੀਜ਼ੋਂ ਮੇ ਆਪਣੇ ਕੋ ਸੋਚਣਾ ਚਾਹੀਏ ਕਿ ਮੈਂ ਯੇ ਕਿਆ ਕਰ ਰਹਾ ਹੂੰ ਔਰ ਇਸਕੇ ਕੰਸੀਕਵੈਂਸਿਸ ਕਿਆ ਹੋਣੇ ਵਾਲੇ
0: ਜੀ ਜੀ।
2: ਜੋ ਇਨਸਾਨ ਨਤਾਇਜ ਕਾ ਸੋਚਤਾ ਨਾ, ਵੋ ਬਹੁਤ ਸੰਭਲ ਕੇ ਚਲਤਾ, ਬਾਤ ਇਤਨੀ ਸੀ।
0: चलो बातचीत का सिलसिला जारी रहेगा जी खलील जी के साथ। आपने कोई बात करनी हो, तुसी कोई गलबात करनी हो, साडे रेडियो प्रोग्राम दे उपर 6473676437365353 साडा नंबर है। मेरे नाल कोई गलबात करनी हो, जेड़ा साडा अज दा विषय चलदा है सावन दे महीने दा सी, या जेड़ी है आसमान दे विच जेड़ी इन्नी गहराई जंगल दे विच अग लगन दे नाल होई होई है, उहदे नाल संबंधित तुसी कोई फीडबैक देनी होवे, तुहाडे एरिए दे नेड़े तुसी इस नूं लाइव किते देखिया होवे, या तुहाडा कोई दोस्त मित्र भैन भरा सका संबंधी उस एरिए नूं बिलोंग करदा होवे जिन्हां नूं इस मुश्किल दा सामना करना पिया, ते तुसी इह फीडबैक जेड़ी साडे नाल दे सकदे हो। बीबी गोसल जी साडे नाल ने, सति श्री अकाल जी, जी आयां नूं
1: ਪਤਾ ਕੀ ਹੈ ਸੋਰੀ ਸਤਿ ਸ਼੍ਰੀ ਅਕਾਲ ਡਾਕਟਰ ਜੀ ਮੈਂ ਹੋਰ ਦੂਆ ਨੰਬਰ ਉਹੀ ਕਰੀ ਜੀ ਹੁਣ ਮੈਂ ਚੇਤਾ ਆਇਆ ਨੰਬਰ ਜਦ ਤੱਕ ਬੋਲਿਆ ਮੈਂ ਬਹੁਤ ਹੀ ਬਖੀ ਫੜ ਕੇ ਮੈਂ ਗੱਲ ਕੀ ਅੱਜ ਇਹਨਾਂ ਜੀ ਜਿਹੜੇ ਆਏ ਨੇ ਬਾਹਰੋਂ ਡੰਡਰੋਂ ਪਹਿਲਾਂ ਇਹਨਾਂ ਨੂੰ ਮੇਰੀ ਬਹੁਤ ਬਹੁਤ
0: ਬਿਨਾ ਨਾਗਾ
1: ਸੱਤ ਮਹੀਨੇ ਹੋ ਗਏ ਮੈਂ ਜਿੱਦਣ ਤੋਂ ਸ਼ੁਰੂ ਮੈਂ ਉਸੇ ਵੇਲੇ ਸ਼ੁਰੂ ਹੋ ਗਈ ਹਾਂ ਪਰ ਮੈਂ ਜਿਹੜੇ ਕਹਿੰਦੇ ਨਾ ਲੱਗੀ ਸੋਹਣ ਦੀ ਝੜੀ ਪੇ ਦੁੱਧ ਪੀ ਲੈ ਬਾਲਮਾ ਮੈਂ ਕਦੋਂ ਦੀ ਖੜੀ
0: ਕਿਆ ਬਾਤ ਕਿਆ ਬਾਤ ਕੋਈ ਗੱਲ ਨੀ ਕੋਈ ਗੱਲ ਨੀ ਗਾਣਾ ਵੀ ਲੱਭ ਲੈਂਦੇ ਆਪਾਂ
1: ਹਾਂਜੀ ਸੋਹਣ ਅੱਛਾ ਇਹ ਜਿਹੜਾ ਹੈਗਾ ਨਾ ਸੋਹਣ ਦੇ ਵਿੱਚ ਮਾਹ ਪੂੜੇ ਤਾਂ ਹੋ ਗਏ ਫਿਰ ਉਹ ਤਿਪ ਤਿਪ ਕੋਠੇ ਚੋਣ ਦਾ ਮਹੀਨਾ ਹੈਗਾ ਝੜੀ ਲੱਗਦੀ ਕੱਚੇ ਕੱਚੇ ਹੋ ਜਾਂਦੀਆਂ ਸੀ ਨਾ ਚੋਣ ਲੱਗ ਪੈਣਾ
0: ਖਲੀਲ ਜੀ ਨਾਲ ਹੋਰ ਗੱਲਾਂ ਬਾਤਾਂ ਵੀ ਕਰਾਂਗੇ। ਸਾਡੇ ਰੇਡੀਓ ਪ੍ਰੋਗਰਾਮ ਦੇ ਮੇਨ ਪ੍ਰਾਊਡ ਸਪੋਂਸਰ ਬ੍ਰਮਟਨ ਕੈਸ਼ ਐਂਡ ਕੈਰੀ। ਤੁਸੀਂ ਲੈਣੀ ਹੋਏ ਘਰ ਦੀ ਕੋਈ ਗਰੋਸਰੀ ਜਾਂ ਘਰ ਦੀ ਕਿਚਨ ਦਾ ਕੋਈ ਬਰਤਨ ਲੈਣਾ ਹੋਏ ਜਾਂ ਤੁਸੀਂ ਕੋਈ ਰੈਸਟੋਰੈਂਟ ਦੀ ਗਰੋਸਰੀ ਲੈਣੀ ਹੋਏ, ਰੈਸਟੋਰੈਂਟ ਦਾ ਕੋਈ ਬਰਤਨ ਲੈਣਾ ਹੋਏ ਜਾਂ ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਫਸਟ ਏਡ ਦੇ ਤੌਰ ਤੇ ਅਸੀਂ ਘਰ ਦੇ ਵਿੱਚ ਮੈਡੀਸਨ ਦਵਾਈ ਰੱਖਦੇ ਸੀ, ਅਕਸਰ ਪਿੰਡਾਂ ਦੇ ਵਿੱਚ ਤਾਂ ਦਵਾਈ ਤੁਹਾਨੂੰ ਮਿਲ ਸਕਦੀ ਹੈ। ਪੰਜਾਬੀ ਥੀਮ ਤੁਸੀਂ ਡਿਵੈਲਪ ਕਰਨਾ ਘਰ ਦੇ ਵਿੱਚ ਕੋਈ ਫੰਕਸ਼ਨ ਹੈ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਮਿਲ ਸਕਦੀ ਹੈ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਕੋਈ ਪੂਜਾ ਸਮੱਗਰੀ ਚਾਹੀਦੀ ਹੋਏ ਤਾਂ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਮਟਨ ਕੈਸ਼ ਐਂਡ ਕੈਰੀ 100 ਕੈਨੇਡੀ ਰੋਡ 905-230-4800 9052304800। ਦੂਸਰੇ ਸਾਡੇ ਪ੍ਰਾਊਡ ਸਪੋਂਸਰ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਦਾ ਨਾਮ ਪਿਛਲੇ 3 ਦਹਾਕਿਆਂ ਤੋਂ ਪਿਛਲੇ 3 ਦਿਨ ਤੋਂ ਨਵਾਂ ਸੈਟਅਪ ਵਿਲੇਜ ਆਫ ਇੰਡੀਆ ਦੀ ਬੈਕਸਾਈਡ ਤੇ ਕੀਤਾ ਹੋਇਆ। ਤੁਸੀਂ ਸਟਰੀਟ ਫੂਡ ਟਿੱਪੇ ਟਿੱਕੀਆਂ ਗੋਲ ਗੱਪੇ ਡੋਸੇ ਜਾਂ ਕੋਈ ਬਰਗਰ ਜਾਂ ਨੂਡਲਸ ਵਗੈਰਾ ਖਾਣੇ ਹੋਣ, ਬਾਹਰ ਵਾਨ ਦੇ ਮੰਜੇ ਕੁਰਸੀਆਂ ਲੱਗੀਆਂ ਨੇ, ਲਾਈਵ ਮਿਊਜ਼ਿਕ ਉੱਥੇ ਚੱਲ ਰਿਹਾ, ਤੁਸੀਂ ਖੂਬ ਇੰਜੋਏ ਕਰੋਗੇ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਆਨੰਦ ਮਾਣੋਗੇ। 40 ਤੋਂ 50 ਆਈਟਮਸ ਦਾ ਇਹਨਾਂ ਦਾ ਵਫੇ ਇੱਕ ਵਾਰ ਜ਼ਰੂਰ ਟਰਾਈ ਕਰੋ। ਟਿਫਨ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਹਰ ਸਹੂਲਤ ਅਵੇਲੇਬਲ ਹੈ। ਲਾਈਵ ਕੇਟਰਿੰਗ ਕਰਵਾਉਣੀ ਹੈ ਘਰ ਦੇ ਵਿੱਚ, ਟਰੱਕ ਹਾਇਰ ਕਰੋ, ਤੁਹਾਡੇ ਘਰ ਦੇ ਵਿੱਚ ਆ ਕੇ ਗਰਮਾ ਗਰਮ ਹਰ ਚੀਜ਼ ਤੁਹਾਨੂੰ ਸਪਲਾਈ ਕਰਨਗੇ। 100 ਤੋਂ 125 ਆਦਮੀਆਂ ਦੇ ਹਾਲ ਦੀ ਤੁਹਾਨੂੰ ਜ਼ਰੂਰਤ ਹੈ, ਲਾਈਟ ਸਾਊਂਡ ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੈ। ਨੰਬਰ ਯਾਦ ਰੱਖੋ 905-450-33-33-114 ਕੈਨੇਡੀ ਰੋਡ ਦਾ, ਔਰ 905-542-13-33 ਮਿਸੀਸਾਗਾ ਦਾ ਨੰਬਰ ਹੈ। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਸਤਿ ਸ਼੍ਰੀ ਅਕਾਲ ਜੀ ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ 4791। ਵਧੀਆ ਜੀ ਵਧੀਆ, ਬਿਲਕੁਲ ਠੀਕ ਹੈ।
4: ਸਾਉਣ ਦੇ ਮਹੀਨੇ ਚਲੋ ਇੱਕ ਤਾਂ ਠੰਡਾ, ਜਿਵੇਂ ਠੰਡਿਆਈ ਵਰਤੋਂ ਜਾਂਦੀ ਸੀ, ਜਿਵੇਂ ਜੇਠ ਹਾੜ ਵਾਲਾ ਤਪੜਾ ਜੀ ਹੈ ਜੀ
0: ਜੀ।
4: ਦੂਜਾ ਨਾ ਇੱਕ ਦਹੀਂ ਬੜਾ ਵੱਡਾ ਪੁਰਾਣਾ ਹੋਣ ਤੇ ਜਦੋਂ ਕੰਮ ਹੀ ਹੋਰ ਤਰੀਕੇ ਹੋ ਗਏ ਜੀ। ਸਾਉਣ ਦੇ ਮਹੀਨੇ ਚ ਜਿਹੜੇ ਨਵੀਂ ਵਿਆਹੀ ਪਹਿਲੇ ਮਹੀਨੇ ਪਹਿਲੇ ਵਿਆਹੀ ਹੈ, ਜਿਵੇਂ ਲੜਕੀ ਪਹਿਲਾਂ ਸਾਉਣ ਦਾ ਆਇਆ ਵਾ
0: ਜੀ,
4: ਪਹਿਲਾਂ ਸਾਉਣ ਜੀ ਦਾ ਆਇਆ, ਉਹਨੇ ਮਤਲਬ ਪੇਕੇ ਰਹਿਣਾ ਵਾ ਸਾਉਣ ਦਾ ਪਹਿਲਾ ਮਹੀਨਾ।
0: ਬਿਲਕੁਲ ਬਿਲਕੁਲ, ਪੇਕੇ ਆਉਣਾ, ਪੇਕਿਆਂ ਦੇ ਤੀਆਂ ਦਾ ਤਿਉਹਾਰ ਬੜਾ ਸਾਡੇ ਪਿੰਡਾਂ ਦੇ ਵਿੱਚ ਬੜਾ ਮਸ਼ਹੂਰ ਹੁੰਦਾ ਸੀ। ਨਵੀਆਂ ਵਿਆਹੀਆਂ ਅਕਸਰ ਹੀ ਸਾਰੀਆਂ ਘਰਾਂ ਦੇ ਵਿੱਚ ਆ ਕੇ ਪੇਕਿਆਂ ਤੇ ਆ ਕੇ ਇਕੱਠੀਆਂ ਤੀਆਂ ਦੇ ਵਿੱਚ ਆਉਣਾ, ਨੱਚਣਾ, ਆਪਣੇ ਸਹੁਰਿਆਂ ਦੀਆਂ ਚੁਗਲੀਆਂ ਕਰਨੀਆਂ ਇੱਕ ਦੂਸਰੀ ਦੇ ਨਾਲ।
4: ਹੁਣ ਤਾਂ ਤੀਆਂ ਵੀ ਖਤਮ ਹੋ ਗਈ, ਇੱਥੇ ਤਾਂ ਤੀਆਂ ਲੱਗਦੀਆਂ ਦਾਦਾ, ਹੁਣ ਉੱਥੇ ਖਤਮ ਹੋ ਗਈ।
0: ਬਿਲਕੁਲ ਵਾਕਿਆ ਉੱਥੇ ਕੋਈ ਮਾਹੌਲ ਨਹੀਂ ਹੈਗਾ ਇਦਾਂ ਦਾ। ਹੁਣ
4: ਸਾਡੇ ਦਾ ਦਾਦਾ ਵੀ ਇੱਕ ਲਾਗੇ ਗੁਆਂਢ ਸੀ ਬੀਬੀ ਜੀ, ਤੇ ਉਹਨਾਂ ਦੇ ਨਾ ਲੜਕਾ, ਉਦੋਂ ਪੁਰਾਣੀ ਗੱਲ ਹੈ ਜੀ, ਵਾਹਵਾ ਪੁਰਾਣੀ, 50 ਸਾਲ ਹੋਣੀ ਹੈ
0: ਜੀ,
4: ਤੇ ਉਹ ਆਪਦੀ ਵਾਈਫ ਨੂੰ ਲੈ ਆਇਆ ਜੀ ਮਤਲਬ ਸਾਉਣ ਦੇ ਮਹੀਨੇ ਦੇ ਵਿੱਚ ਹੀ ਤੇ ਉਹ ਬੇਬੇ ਜੀ ਘੁੱਡ ਕੱਢ ਛੱਡਿਆ
0: ਬਿਲਕੁਲ ਬਿਲਕੁਲ ਇਹ ਵੀ ਰਸਮ ਹੈਗੀ ਸੀ ਕਿ ਨੂੰ ਸੱਸ ਇੱਕ ਦੂਸਰੇ ਦੇ ਮੱਥੇ ਨੀ ਲੱਗਦੀਆਂ ਸੌਣ ਦੇ
4: ਮਹੀਨੇ ਮੈਂ ਤੇਰੇ ਮੱਥੇ ਨੀ ਲੱਗਣਾ ਜਿਵੇਂ ਦੱਸਦੇ ਨੇ ਭਾਰੂ ਤੋਂ ਗਏ ਮਾਤਾ ਜੀ ਨੇ ਘੁੱਡ ਕੱਢ
0: ਛੱਡਿਆ ਚਲੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਸਿੰਘ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ
4: ਸ਼ੁਕਰੀਆ
0: ਅੱਛਾ ਖਲੀਲ ਜੀ ਇੱਕ ਤੋਂ ਅਸੀਂ ਗੱਲ ਕਰ ਰਹੇ ਸੀ ਅੱਜ ਸੌਣ ਦੇ ਮਹੀਨੇ ਦੀ ਜੇਠ ਆੜ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤੇ ਮੇਰਾ ਖਿਆਲ ਸਾਡੇ ਜਿਹੜੀ ਅੱਗ ਲੱਗੀ ਨਾ ਉਹਦੇ ਪਿੱਛੇ ਲੌਜਿਕ ਵੀ ਇਹੀ ਹੈ ਕਿ ਜਿਹੜਾ ਪਿੱਛੇ ਜੇ ਟੈਂਪਰੇਚਰ ਰਿਹਾ ਨਾ 35-36 ਤੱਕ ਫੀਲ ਲਾਈਕ ਅਬਵ 40 ਉਹੀ ਰੀਜ਼ਨ ਹੈ ਕਿ ਜਿਹੜਾ ਅੱਗ ਲੱਗਣ ਦਾ
2: ਜੀ ਜੀ
0: ਤੇ ਸਾਡੇ ਇੱਕ ਨਾ ਬਹੁਤ ਖੂਬਸੂਰਤ ਸਾਡਾ ਇੱਕ ਸ਼ਾਇਰ ਹੈ ਉਹਨੇ ਬੜੀ ਵਧੀਆ ਇੱਕ ਖੂਬਸੂਰਤ ਪੋਇਮ ਲਿਖੀ ਸੀ ਉਸ ਪੋਇਮ ਨੂੰ ਮੈਂ ਤੁਹਾਨੂੰ ਬਰੀਫ ਦੇ ਵਿੱਚ ਦੱਸਦਾ ਉਹ ਕਹਿੰਦਾ ਕਿ ਇੱਕ ਵਾਰੀ ਜੰਗਲ ਦੇ ਵਿੱਚ ਇਸ ਤਰ੍ਹਾਂ ਨਾਲ ਅੱਗ ਲੱਗ ਗਈ ਤੇ ਜਿੰਨੇ ਵੀ ਜੀਵ ਜੰਤੂ ਸੀ ਨਾ ਪਸ਼ੂ ਪਕਸ਼ੀ ਸਾਰੇ ਦੌੜੇ ਜਾਣ ਲੱਗੇ ਜੰਗਲ ਤੋਂ ਬਾਹਰ ਦੌੜਨਾ ਹੀ ਸੀ ਜਦੋਂ ਅੱਗ ਲੱਗ ਗਈ ਕੀ ਕਰਨਾ ਉਹ ਕਹਿੰਦੇ ਇੱਕ ਛੋਟੀ ਜਿਹੀ ਚਿੜੀ ਸੀ ਉਹ ਚਿੜੀ ਕੀ ਕਰੇ ਕਿ ਜੰਗਲ ਦੇ ਨਾਲ ਇੱਕ ਨਦੀ ਛੋਟੀ ਜਿਹੀ ਵਗਦੀ ਸੀ ਉਹ ਜਾਵੇ ਉਸ ਨਦੀ ਦੇ ਵਿੱਚੋਂ ਆਪਣੀ ਚੂੰਚ ਭਰੇ ਤੇ ਜੰਗਲ ਦੇ ਉੱਪਰ ਆ ਕੇ ਛੱਡ ਦੇਵੇ ਫੇਰ ਜਾਵੇ ਚੂੰਚ ਭਰੇ ਤੇ ਜੰਗਲ ਦੇ ਉੱਪਰ ਆ ਕੇ ਛੱਡ ਦੇਵੇ ਉੱਥੋਂ ਕੋਈ ਭੱਦਰ ਪੁਰਸ਼ ਸਿਆਣਾ ਆਦਮੀ ਨਿਕਲਿਆ ਤੁਹਾਡੇ ਵਰਗਾ ਸੂਝਵਾਨ ਆਦਮੀ ਉਹ ਚਿੜੀ ਨੂੰ ਪੁੱਛਦਾ ਹੈ ਵੀ ਤੇਰੀ ਚਿੜੀ ਚੂੰਚ ਦੇ ਵਿੱਚ ਕਿੰਨਾ ਕੁ ਪਾਣੀ ਆਉਂਦਾ ਤੂੰ ਚੂੰਚ ਭਰਦੀ ਹੈ ਜੰਗਲ ਦੇ ਉੱਪਰ ਸੁੱਟ ਦਿੰਦੀ ਜਾ ਕੇ ਤੇ ਇਹਦਾ ਕੀ ਫਾਇਦਾ ਹੋਊਗਾ ਉਹ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਚੂੰਚ ਦੇ ਨਾਲ ਪਾਣੀ ਭਰਨ ਦੇ ਨਾਲ ਅੱਗ ਬੁਝਣੀ ਨਹੀਂ ਹੈ ਪਰ ਇੰਨਾ ਵੀ ਕੱਲ ਜਦੋਂ ਜੰਗਲ ਦਾ ਇਤਿਹਾਸ ਲਿਖਿਆ ਜਾਊਗਾ ਨਾ ਤੇ ਮੇਰੀ ਗਿਣਤੀ ਕਮ ਸੇ ਕਮ ਅੱਗ ਲਗਾਉਣ ਵਾਲਿਆਂ ਚ ਨਹੀਂ ਹੋਏਗੀ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਜ਼ਰੂਰ
2: ਹੋਏਗੀ ਸਭ ਖਾਮੋਸ਼ ਕਹਾਣੀ ਲੈਸਨ ਲੈਣੇ ਕੀ ਕਹਾਣੀ
0: ਤੇ ਜਿੰਨਾ ਤੁਸੀਂ ਐਫਰਟਸ ਕਰ ਸਕਦੇ ਹੋ ਨਾ ਕਿਸੇ ਦਾ ਭਲਾ ਕਰਨ ਵਾਸਤੇ ਯੂ ਹੈਵ ਟੂ ਡੂ
2: 100%
0: ਉਹਦਾ ਫਾਇਦਾ ਚਲੋ ਕਿਸੇ ਨੂੰ ਹੁੰਦਾ ਹੈ ਨਹੀਂ ਹੁੰਦਾ ਲੇਕਿਨ ਤੁਸੀਂ ਆਪਣੀ ਤਾਂ ਤੁਹਾਡੀ ਇੱਛਾ ਸ਼ਕਤੀ ਹੈ ਨਾ ਕਿ ਤੁਸੀਂ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹੋ
2: ਬਿਲਕੁਲ ਕਰਨਾ ਚਾਹੀਏ ਆਪਣੇ ਜੋ ਵੀ ਦੇਖੀਏ ਹਰੇਕ ਕੀ ਆਪਣੀ ਇੰਟੈਲੀਜੈਂਸੀ ਹੋਤੀ
0: ਜੀ
2: ਦਿਮਾਗ ਤੋਂ ਸਭ ਕੇ ਪਾਸ ਹੋਤਾ
0: ਜੀ
2: ਮਗਰ ਵਕਤ ਪੇ ਕਾਮ ਆ ਜਾਏ ਤੋ ਬੜੀ ਬਾਤ ਹੈ
0: ਬਿਲਕੁਲ
2: ਕੋਈ ਵੀ ਚੀਜ਼ ਛੋਟੀ ਸੀ ਛੋਟੀ ਗੱਲ ਹੋਤੀ ਲੇਕਿਨ ਇੰਪੋਰਟੈਂਟ ਹੋਤਾ ਇਸ ਪੇ ਵੀ ਮੁਝੇ ਇੱਕ ਅਜੀਬ ਆਪ ਜੋ ਵਾਕਿਆ ਸੁਣਾਇਆ ਤੋ ਯਾਦ ਆਇਆ ਮੁਝੇ ਕਿ ਇੱਕ ਸਾਹਿਬ ਜੋ ਹੈ ਡਾਕਟਰ ਥੇ ਔਰ ਉਨਕੇ ਕਲੀਨਿਕ ਕੇ ਇੱਕ ਦੋ ਸਿਗਨਲ ਕੇ ਆਗੇ ਇੱਕ ਅਕਸਰ ਆਦਮੀ ਦੀਵਾਨਾ ਠਹਿਰੇ ਰਹਤਾ ਥਾ ਭੀਖ ਮੰਗਤੇ ਹੋਏ
0: ਜੀ
2: ਤੋ ਉਨ੍ਹੋਂਨੇ ਦੇਖਾ ਹਮੇਸ਼ਾ ਠਹਿਰੇ ਰਹਤਾ ਤੋ ਇੱਕ ਮਰਦਾ 3-4 ਮਹੀਨੇ ਕੇ ਬਾਅਦ ਦੇਖੇ ਤੋ ਗਾੜੀ ਜੈਸੀ ਨਿਕਲੇ ਮਹਿਸੂਸ ਕਰੇ ਰਾਈਟ ਸਾਈਡ ਪੇ ਗਾੜੀ ਮੇਰੀ ਖਿੱਚ ਰਹੀ ਹੈ ਰਾਈਟ ਸਾਈਡ ਪੇ ਬੋਲੇ ਪਤਾ ਨਹੀਂ ਕਿਆ ਹੁਆ ਉਤਰ ਕੇ ਦੇਖੇ ਤੋ ਟਾਇਰ ਫਲੈਟ ਹੋ ਗਿਆ ਥਾ ਪੀਛੇ ਕਾ
0: ਜੀ
2: ਉਹਨੇ ਬੋਲੇ ਯਾਰ ਟਾਇਰ ਤੋ ਬਦਲਣਾ ਹੀ ਪੜੇਗਾ ਘਰ ਜਾਣਾ ਹੈ ਜਲਦੀ ਜਾ ਟਿੰਕ ਸੇ ਆਪਣੇ ਟਰੰਕ ਸੇ ਨਿਕਾਲ ਕੇ ਜੈਕ ਚੜਾਏ ਔਰ ਆਪਣੇ ਨਿਕਾਲੇ ਉਸਕੇ ਟਾਇਰਸ ਕੇ ਪੂਰੇ ਨਟਸ ਵਗੈਰਾ ਔਰ ਸਾਈਡ ਮੇ ਰਖਤੇ ਗਏ ਇਤਨੇ ਮੇ ਤੇਜ਼ੀ ਸੇ ਬਾਰਿਸ਼ ਸ਼ੁਰੂ ਹੋਈ ਔਰ ਪਾਣੀ ਸੇ ਬਹਿਤੇ ਹੋਏ ਨਟਸ ਉਸਕੇ ਜੋ ਛੋਟੀ ਆਪਣੀ ਨਾਲੀ ਰਹਿਤੀ ਨਾ ਉਸਮੇ ਗਿਰ ਗਏ ਉਹ ਸੁਰਾਖ ਮੇ
0: ਜੀ ਜੀ
2: ਤੋ ਉਸਕੇ ਬਾਅਦ ਇਕਦਮ ਬੋਲੇ ਅਰੇ ਯਾਰ ਇਹ ਅਸਲ ਦੂਸਰੇ ਸਟੈਪਨੀ ਤੋ ਮੈਂ ਫਿਟ ਕਰ ਦਿਆ ਆਪ ਟਾਇਰ ਕੇ ਚਾਰੋ ਨਟਸ ਨਹੀਂ ਹੈ ਮੇਰੇ ਪਾਸ ਪਰੇਸ਼ਾਨ ਇਧਰ ਦੇਖ ਰਹੇ ਉਧਰ ਦੇਖ ਰਹੇ ਤੋ ਉਹ ਆਇਆ ਦੀਵਾਨਾ
0: ਜੀ
2: ਬਾਰਿਸ਼ ਵੀ ਕਮ ਹੋ ਗਈ ਥੀ ਅੱਗੇ ਬੋਲਾ ਡਾਕਟਰ ਸਾਹਿਬ ਕਿਆ ਬਾਤ ਹੈ ਬੋਲੇ ਯਾਰ ਪਹਿਲੇ ਦਿਮਾਗ ਖਰਾਬ ਹੈ ਤੂੰ ਮੇਰਾ ਔਰ ਮਤ ਖਰਾਬ ਕਰ ਜਾ ਯਹਾਂ
0: ਸੇ
2: ਤੋ ਬੋਲੇ ਨਹੀਂ ਮੈਂ ਪੁੱਛਣਾ ਚਾਹ ਰਹਾ ਹੂੰ ਸਮੱਸਿਆ ਕਿਆ ਹੈ ਅਰੇ ਭਾਈ ਮੈਂ ਨਹੀਂ ਸਮੱਸਿਆ ਹੱਲ ਕਰ ਸਕ ਰਹਾ ਤੂੰ ਕਿਆ ਕਰੇਗਾ ਉਹ ਸਮੱਸਿਆ ਬਤਾਏ ਤੋ ਸਹੀ ਕਿਆ ਹੈ
0: ਜੀ
2: ਯਾਰ ਤੂੰ ਜਾ ਯਹਾਂ ਸੇ ਅਰੇ ਇੱਕ ਦਫਾ ਬਤਾਏ ਤੋ ਸਹੀ ਬੋਲਾ ਬਸ ਬਤਾਨਾ ਕਿਆ ਹੈ ਮੇਰੇ ਨਟਸ ਯਹਾਂ ਰੱਖਾ ਥਾ
0: ਅੱਛਾ
2: ਬਾਰਿਸ਼ ਕੀ ਦਰ ਸੇ ਪਾਣੀ ਕੀ ਵਜ੍ਹਾ ਸੇ ਲਹਿਰੇਲੇ ਸੇ ਵੋ ਨੀਚੇ ਗਿਰ ਗਏ ਛੋਟੇ ਛੋਟੇ ਨਟ ਤੇ ਚਾਰੋਂ ਬਹਿ ਗਏ ਇੱਕ ਦੋ ਨਹੀਂ ਚਾਰੋਂ ਗਿਰ ਗਏ
0: ਜੀ
2: ਤੋ ਬਸ ਅਬ ਮੈਂ ਪਰੇਸ਼ਾਨ ਹੂੰ ਸਟੈਪ ਨਹੀਂ ਤੋ ਲਗਾ ਦਿਆ ਅਬ ਨਟਸ ਨਹੀਂ ਹੈ ਮੇਰੇ ਪਾਸ
0: ਜੀ
2: ਮੈਂ ਬੋਲਾ ਅਰੇ ਕਿਆ ਇਤਨੀ ਸੀ ਬਾਤ ਕੇ ਪਰੇਸ਼ਾਨ ਰਹੇ ਡਾਕਟਰ ਸਾਹਿਬ ਇਤਨੀ ਸੀ ਬਾਤ ਹੈ ਬਤਾ ਇਸਕਾ ਹੱਲ ਕਿਆ ਹੈ ਪਰਿਣਾਮ ਕਿਆ ਹੈ ਤਰੀਕਾ ਕਿਆ ਹੈ
0: ਜੀ
2: ਬੋਲੇ ਕੁਝ ਵੀ ਨਹੀਂ ਇਹ ਜੋ ਤੀਨ ਔਰ ਨਟਸ ਲਗੇ ਹੋਏ ਹੈ ਪਹੀਏ ਮੇ ਸਭ ਕਾ ਇੱਕ ਇੱਕ ਖੋਲ ਕੇ ਤੀਨ ਲਗਾ ਦੋ ਔਰ ਯਹਾਂ ਸੇ ਲੈ ਕੇ ਗਾੜੀ ਵਹਾਂ ਤੱਕ ਚਲੇ ਜਾਏ ਜਹਾਂ ਪੇ ਮੈਕੈਨਿਕ ਮਿਲਤਾ ਵਹਾਂ ਇਹ ਚਾਰੋਂ ਨਟ ਵੀ ਮਿਲ ਜਾਏਂਗੇ ਕਾਮ ਖਤਮ ਇਕਦਮ ਡਾਕਟਰ ਬੋਲਾ ਯਾਰ ਇਧਰ ਆ ਤੂੰ ਮੈਂ ਤੇਰੇ ਕੋ ਦੀਵਾਨਾ ਪਾਗਲ ਸਮਝਤਾ ਥਾ ਤੂੰ ਤੋ ਬਹੁਤ ਸਿਆਣੋ ਸੇ ਸਿਆਣਾ ਨਿਕਲਾ ਤੋ ਵੋ ਦੀਵਾਨਾ ਜਵਾਬ ਦਿਆ ਡਾਕਟਰ ਸਾਹਿਬ ਕੋ ਡਾਕਟਰ ਸਾਹਿਬ ਮੈਂ ਦੀਵਾਨਾ ਹੂੰ ਨਹੀਂ ਲੋਕ ਮੁਝੇ ਸਮਝਤੇ
0: ਕਿਆ ਬਾਤ ਹੈ ਕਿਆ ਬਾਤ ਚਲੋ ਖਲੀਲ ਜੀ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਰੇਗਾ ਤੇ ਹੁਣ ਅਸੀਂ ਥੋੜਾ ਜਿਹਾ ਗੀਤ ਸੰਗੀਤ ਦਾ ਤੜਕਾ ਵੀ ਲਾਉਣੇ ਪ੍ਰੋਗਰਾਮ ਨੂੰ ਤੁਹਾਡਾ ਮਨੋਰੰਜਨ ਵੀ ਤਾਂ ਕਰਨਾ ਨਾ ਤੇ ਸੌਣ ਦਾ ਮਹੀਨਾ ਤੇ ਗਾਣਾ ਸੁਣੋ ਸੌਣ ਦੇ ਮਹੀਨੇ ਦੇ

0: ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ, ਤੇ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ। ਫਿਰ ਖਲੀਲ ਜੀ ਸ਼ੇਰੋ ਸ਼ਾਇਰੀ ਬਹੁਤ ਖੂਬਸੂਰਤ ਕਰਦੇ ਨੇ, ਉਹਨਾਂ ਤੋਂ ਸ਼ੇਅਰ ਵੀ ਆਪਾਂ ਸੁਣਾਂਗੇ ਤੇ ਗੱਲਬਾਤ ਵੀ ਕਰਾਂਗੇ। ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਅਗਲੇ ਜਿਹੜੇ ਪ੍ਰਾਊਡ ਸਪੋਂਸਰ ਉਹਨੇ ਜੀ ਅਮਾਇਰਾ ਅਕੈਡਮੀ, ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ। ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਕੋਈ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਕੋਈ ਹੋਰ ਕੋਈ ਐਡਵਾਂਸ ਡਿਪਲੋਮਾ, ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੋਵੇ, ਨਾਮ ਯਾਦ ਰੱਖੋ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਫੋਨ ਨੰਬਰ 9053996110, 905-399-1810। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬੜਾ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ, ਰਮਨ ਕਥੂਰੀਆ। ਫੋਨ ਨੰਬਰ 416-525-7400, 416-525-7400। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ, ਕੋਈ ਲੀਜ਼ 'ਤੇ ਦੇਣੀ ਹੈ, ਲੀਜ਼ 'ਤੇ ਲੈਣੀ ਹੈ, ਤਾਂ ਬਿਲਕੁਲ ਟਰਾਂਸਪੇਰੈਂਟ ਤਰੀਕੇ ਦੇ ਨਾਲ ਤੁਹਾਡੀ ਗੱਲਬਾਤ ਕਰਕੇ ਤੁਹਾਨੂੰ ਬਹੁਤ ਵਧੀਆ ਐਡਵਾਈਸ ਦੇਣਗੇ। ਫੋਨ ਨੰਬਰ 416-525-7400, 416-525-7400। ਗਰਮੀਆਂ ਆ ਗਈਆਂ ਨੇ, ਘਰ ਦੇ ਵਿੱਚ ਤੁਸੀਂ ਰੰਗ ਰੋਗਨ ਕਰਵਾਉਣ ਦਾ, ਘਰ ਨੂੰ ਨਵੀਂ ਲੁੱਕ ਦੇਣ ਦਾ ਕੋਈ ਖਿਆਲ ਰੱਖਦੇ ਹੋ ਤਾਂ ਨਾਮ ਯਾਦ ਰੱਖੋ ਗਿੱਲ ਪੇਂਟਿੰਗ। ਫੋਨ ਨੰਬਰ 416-473-4458, 416-473-4458। ਘਰ ਦੇ ਡੈਕ ਨੂੰ, ਘਰ ਦੀ ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ, ਪੂਰੇ ਘਰ ਨੂੰ, ਘਰ ਦੀ ਛੱਤ ਨੂੰ, ਅਗਰ ਪੌਪ ਕਰਨ ਵਾਲੀ ਛੱਤ ਹੈ ਤਾਂ ਉਸਨੂੰ ਰਿਮੂਵ ਕਰਨ ਦੇ ਲਈ ਇਹਨਾਂ ਕੋਲ ਬੜੀ ਵਧੀਆ ਟੈਕਨੀਕ ਹੈ, ਕੋਈ ਡਸਟ ਨਹੀਂ ਹੋਏਗੀ, ਕੋਈ ਡੈਮੇਜ ਨਹੀਂ ਹੋਏਗਾ। ਗਿੱਲ ਪੇਂਟਿੰਗ ਦਾ ਨਾਮ ਯਾਦ ਰੱਖੋ 416-473-4458, 416-473-4258। ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ। ਹਾਂਜੀ ਸਤਿ ਸ੍ਰੀ ਅਕਾਲ ਜੀ ਚਰਨ ਭਾਅ ਜੀ, ਕੀ ਹਾਲ ਚਾਲ ਨੇ?
1: ਹਾਂਜੀ ਹਾਂਜੀ ਦੋਨਾਂ ਭਾਈਆਂ,
0: ਸਾਡੇ ਰੇਡੀਓ ਪ੍ਰੋਗਰਾਮ ਨੂੰ ਮੈਨੂੰ ਨੀ ਤੁਹਾਡੇ ਵਾਂਗੂ ਇਹ ਵੀ ਫੋਨ ਕਰਦੇ ਹੀ ਰਹਿੰਦੇ, ਵੈਸੇ ਮੈਨੂੰ ਬਹੁਤ ਅੱਛਾ ਲੱਗਦਾ। ਮੈਨੂੰ ਬਹੁਤ ਵਧੀਆ ਲੱਗਿਆ। ਲੋ ਮੈਂ ਤੁਹਾਨੂੰ ਹੈਰਾਨੀ ਗੱਲ ਹੈ, ਆਏ ਵੀ ਅਚਾਨਕ ਹੈ, ਕੋਈ ਪਹਿਲਾਂ ਫੋਨ ਵੀ ਨਹੀਂ ਕੀਤਾ, ਸਿੱਧੇ ਆ ਕੇ ਸਟੂਡੀਓ ਦੇ ਵਿੱਚ ਮੇਰੇ ਸਾਹਮਣੇ ਖੜੇ ਹੋ ਗਏ। ਲੋ ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਉੱਥੇ।
1: ਮੈਂ ਵੀ ਟਾਈਮ ਘੜੀ ਤੋਂ ਦੇਖ ਰਿਹਾ ਸੀਗਾ ਤੇ ਮੈਂ ਕਿਹਾ ਹੁਣ ਦੂਰ ਬਹੁਤ ਆ,
0: ਖਲੀਲ ਜੀ ਤੁਸੀਂ ਵੀ ਨਾ ਮੈਂ ਦੇਖਿਆ ਸਾਡੇ ਰੈਗੂਲਰ ਲਿਸਨਰ ਹੋ
2: ਜੀ ਜੀ,
0: ਤੁਸੀਂ ਕੋਈ ਕਿਸੇ ਰੇਡੀਓ ਪ੍ਰੋਗਰਾਮ ਨੂੰ ਅਸੀਂ ਕੋਈ ਕੰਪੇਅਰ ਨਹੀਂ ਕਰਦੇ ਕਿਸੇ ਦੇ ਨਾਲ ਵੀ, ਸਾਰੇ ਆਪਣੇ ਆਪ ਦੇ ਵਿੱਚ ਨਾ ਬਹੁਤ ਅੱਛਾ ਆਪਣਾ ਆਪਣਾ ਰੋਲ ਅਦਾ ਕਰਦੇ ਆ।
2: ਬਿਲਕੁਲ,
0: ਤੇ ਤੁਹਾਡੀ ਆਬਜ਼ਰਵੇਸ਼ਨ ਕੀ, ਤੁਸੀਂ ਬਹੁਤ ਸਾਰੇ ਰੇਡੀਓ ਪ੍ਰੋਗਰਾਮ ਨੂੰ ਸੁਣਦੇ ਵੀ ਹੋ, ਉਹਨਾਂ ਦੇ ਨਾਲ ਜੁੜਦੇ ਵੀ ਹੋ? ਮੈਂ ਨਹੀਂ ਕਹਿ ਰਿਹਾ ਵੀ ਤੁਸੀਂ ਕਿਸੇ ਨੂੰ ਪਿੰਨ ਪੁਆਇੰਟ ਕਰਨਾ, ਓਵਰਆਲ ਜਨਰਲ ਤੁਸੀਂ ਕਿ 5:30 AM ਦੀ ਫ੍ਰੀਕੁਐਂਸੀ ਦੇ ਉੱਪਰ ਜਿਹੜੇ ਜਿਹੜੇ ਰੇਡੀਓ ਪ੍ਰੋਗਰਾਮ ਆਉਂਦੇ ਆ, ਤੁਹਾਡੇ ਮੁਤਾਬਕ ਜੋ ਇੱਕ ਫਰਜ਼ ਬਣਦਾ ਰੇਡੀਓ ਹੋਸਟ ਦਾ, ਆਪਣਾ ਆਪਣਾ ਫਰਜ਼ ਅਦਾ ਕਰ ਰਹੇ ਸਾਰੇ?
2: ਜੀ ਜੀ ਬਿਲਕੁਲ ਅਦਾ ਕਰ ਰਹੇ। ਔਰ ਕਾਲ ਲੈ ਲਈ,
0: ਇੱਕ ਸਾਡੇ ਕਾਲਰ ਹੈ ਜੀ। ਹਾਂਜੀ ਬੋਬੀ ਕੀ ਹਾਲ ਚਾਲ ਹੈ?
3: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ, ਠੀਕ ਠਾਕ ਹੋ?
3: ਵਧੀਆ ਸਰ, ਵਧੀਆ ਠੀਕ ਠਾਕ ਆ, ਤੁਸੀਂ ਦੱਸੋ ਜੀ?
0: ਬਹੁਤ ਵਧੀਆ ਬਹੁਤ ਵਧੀਆ। ਸਾਉਣ ਦਾ ਮਹੀਨਾ, ਸੰਗਰਾਂਦ ਅੱਜ, ਤੇ ਇੱਕ ਅੱਧਾ ਕੋਈ ਸ਼ੇਰ ਕੋਈ ਤਰਨਮ ਦੇ ਵਿੱਚ ਜਲਦੀ ਜਲਦੀ ਸੁਣਾ ਦੇ, ਕਿਉਂਕਿ ਟਾਈਮ ਆਪਣੇ ਕੋਲੇ 5 ਮਿੰਟ ਆ। ਤੇਰੀ ਆਵਾਜ਼ ਬਹੁਤ ਵਧੀਆ ਲੱਗਦੀ ਹੈ, ਮੈਨੂੰ ਤੇ ਲੱਗਦੀ ਲੱਗਦੀ ਹੈ, ਸਾਡੇ ਕੈਨੇਡਾ ਨਿਵਾਸੀਆਂ ਨੂੰ ਵੀ ਬਹੁਤ ਵਧੀਆ ਲੱਗਦੀ ਹੈ।
2: ਬਿਲਕੁਲ
3: ਸੁਣਾ ਦਿੰਦੇ ਹਾਂ ਜੀ।
0: ਸੁਣਾ ਦੇ ਸੁਣਾ ਦੇ।
3: ਹੁਣ ਤੁਰ ਜਾ ਵੀਰਾ,
0: ਵਾਹ
3: ਵੇ ਤੇਰੀ ਉਮਰ ਚਾਰ ਚੁੱਪ ਹੋਵੇ,
0: ਕਿਆ
3: ਬਾਦਾ ਸਾਦੀ ਰੱਖਣਾ ਵੇ ਅੜਿਆ, ਜਿਹੜਾ ਅਸਰੂ ਬਣ ਬਣ ਚੋਵੇ, ਤੇਰੀਆਂ ਪੌਣਾ ਜ਼ਖਮ ਅਚੇੜੇ ਅਸੀਂ ਰੱਖ

0: ਵਾਹ ਵਾਹ ਵਾਹ ਵਾਹ
1: ਸੌਣ ਦਾ ਮਹੀਨਾ ਰੁੱਤ ਪਿਆਰ ਦੀ
0: ਕਿਆ ਬਾਤ ਹੈ
1: ਯਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ ਤੇ ਕੁੜੀਆਂ ਚ ਗੱਲ ਛਿੜ ਗਈ ਵੇ ਜਦੋਂ ਪੀਂਗਦੇ ਹੁਲਾਰੇ ਨਾਲ ਸੋਹਣਿਆ ਸੱਜਣਾ ਹਾਣੀਆਂ ਵੇ ਪੱਤਿਆਂ ਦਾ
0: ਵਾਹ
1: ਤੇ ਪੱਤਿਆਂ ਨਾਲ
0: ਕਿਆ ਬਾਤ ਹੈ
1: ਪੱਤਿਆਂ ਨਾਲ ਇੱਕ ਪਿੜ ਗਈ ਵੇ
0: ਕਿਆ ਬਾਤ
1: ਸੌਣ ਦਾ ਮਹੀਨਾ ਰੁੱਤ ਪਿਆਰ ਦੀ
0: ਵਾਹ ਵਾਹ ਵਾਹ ਵਾਹ ਵਾਹ ਬਹੁਤ ਵਧੀਆ ਯਾਰ ਬੋਬੀ ਤੂੰ ਨਾ ਕਿਸੇ ਦਿਨ ਆ ਪ੍ਰੋਗਰਾਮ ਬਣਾ ਕੇ ਨਾ ਮੇਰੇ ਨਾਲ ਆਪਾਂ ਨੈਕਸਟ ਵੀਕ ਦੇ ਵਿੱਚ ਕੋਈ ਬਣਾਉਣੇ ਤੇ ਕਿਸੇ ਦਿਨ ਆ ਤੇਰੇ ਤੋਂ ਇੱਕ ਅੱਧਾ ਨੀ ਗਾਣਾ ਦੋ ਚਾਰ ਸੁਣਾਂਗੇ ਆਪਾਂ ਤੇ ਤੇਰੀ ਆਵਾਜ਼ ਨੂੰ ਪੂਰੇ ਕੈਨੇਡਾ ਦੇ ਨਾਲ GTA ਦੇ ਵਿੱਚ ਲੋਕਾਂ ਨੂੰ ਸੁਣਾਵਾਂਗੇ ਵੈਸੇ ਤਾਂ ਤੇਰਾ ਨਾਮ ਹੈਗਾ ਹੀ ਹੈਗਾ ਲੇਕਿਨ ਆਪਾਂ ਵੀ ਕੋਸ਼ਿਸ਼ ਕਰਾਂਗੇ ਆਪਣੇ ਰੇਡੀਓ ਪ੍ਰੋਗਰਾਮ ਦੇ ਰਹੇ ਹਨ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਹਾਂਜੀ ਖਲੀਲ ਜੀ
2: ਜੀ ਤੋ ਆਪਣੇ ਪ੍ਰਸ਼ਨ ਕਾ ਉੱਤਰ ਇਹ ਹੈ ਕਿ ਦੇਖੀਏ ਹਰ ਪ੍ਰੋਗਰਾਮ ਹਰ RJ ਜੋ DJ ਹੈ ਵੋ ਆਪਣੇ ਹਿਸਾਬ ਸੇ ਪ੍ਰੇਜ਼ੈਂਟ ਕਰਤਾ ਆਪਕੇ ਪ੍ਰੋਗਰਾਮ ਕੀ ਸਬਸੇ ਬਿਹਤਰੀਨ ਚੀਜ਼ ਇਹ ਹੈ ਸਾਰੇ ਪ੍ਰੋਗਰਾਮ ਕੇ ਆਪ ਬਿਗਨਿੰਗ ਮੇ ਬਤਾ ਦੇਤੇ ਕਿ ਦੇਖੋ ਬਈ ਦਿਨ ਭਰ ਤੋ ਸਿਆਸੀ ਬਾਤੇ ਸਭ ਚੀਜ਼ੇ ਚਲਤੇ ਹੱਲਾ ਮਾਰ ਦਾੜ ਯੇ ਹੁਆ ਵੋ ਹੁਆ ਅਬ ਸ਼ਾਮ ਕੇ ਟਾਈਮ ਪੇ ਜਬ ਫਾਰੀ ਸਕੂਨ ਚਾਹਤੋ ਮੈਂ ਸਕੂਨ ਕੀ ਕੋਈ ਗੱਲ ਕਰੋ ਕੋਈ ਚੰਗੇ ਗਾਣੇ ਸੁਣੋ ਜਰਾ ਆਰਾਮ ਵਰਨਾ ਸੋਤੇ ਵਕਤ
0: ਅੱਛੀ ਨੀਂਦ ਆਏ
2: ਅੱਛੀ ਨੀਂਦ ਆਏ ਔਰ ਜਰਾ ਫਰੈਸ਼ਨੈਸ ਵੀ ਹੋਣਾ ਦੁਨੀਆ ਮੇ ਬੜੇ ਸੇ ਬੜਾ ਪਹਿਲਵਾਨ ਰਹਿਣੇ ਦੋ ਯੇ ਮੇਰੀ ਰੀਡਿੰਗ ਹੈ ਕਿ ਰਿੰਗ ਕੇ ਬਾਅਦ ਜਬ ਫਾਈਟ ਖਤਮ ਹੋ ਜਾਤੀ ਤੋ ਥੱਕ ਕੇ ਚੂਰ ਚੂਰ ਹੋ ਜਾਤਾ ਹੈ
0: ਜੀ ਜੀ ਜੀ ਜੀ
2: ਯੇ ਬਾਤੇ
0: ਤੇ ਕੋਈ ਆਪਣਾ ਰੰਗ ਕਾ ਕੋਈ ਸ਼ੇਰ ਵੀ ਇੱਕ ਦੋ ਜ਼ਰੂਰ ਸ਼ੇਅਰ ਕਰੋ ਹਮਸੇ
2: ਸ਼ੇਰ ਬਿਹਤਰੀਨ ਯੇ ਹੈ ਕਿ ਦੇਖੀਏ ਕਿਸੀ ਸੇ ਮੁਲਾਕਾਤ ਹੋ ਬੜਾ ਹਸੀਨ ਹੈ ਵੋ ਖੂਬਸੂਰਤ ਹੈ ਜ਼ਾਹਿਰ ਮੁਲਾਕਾਤ ਜੈਸਾ ਆਪ ਬੋਲਤੇ 7 ਮਹੀਨੇ ਸੇ ਮੈਂ ਸੁਣ ਰਹਾ ਹੂੰ ਤੋ ਜ਼ਾਹਿਰ ਹੈ ਕੋਈ ਚੀਜ਼ ਪਸੰਦ ਆਤੀ ਨਾ ਪੰਜਾਬੀਓਂ ਕੋ ਪਸੰਦ ਕਰਤਾ ਹੂੰ ਐਸੀ ਨਹੀਂ ਕਰਤਾ ਹੂੰ ਨਾ
0: ਜੀ ਜੀ ਜੀ
2: ਵੋ ਵੀ ਪਸੰਦ ਕਰਤੇ
0: ਬਿਲਕੁਲ ਸਹੀ
2: ਤੋ ਹਰ ਪ੍ਰੋਗਰਾਮ ਮੈਂ ਯੋਗਦਾਨ ਦੇਣਾ ਹਰ ਟੌਪਿਕ ਪੇ ਬੋਲਣਾ ਵੋ ਵੀ ਇੱਕ ਬੜੀ ਬਾਤ ਹੈ ਤੋ ਮੈਂ ਇਹ ਕਹੂੰਗਾ ਕਿ ਕਿਤਨੇ ਹਸੀਨ ਹੈ ਵੋ ਲੋਕ ਜੋ ਮਿਲ ਕੇ ਇੱਕ ਬਾਰ
0: ਕਿਆ ਬਾਤ ਹੈ
2: ਕਿਤਨੇ ਹਸੀਨ ਹੈ ਵੋ ਲੋਕ ਜੋ ਮਿਲ ਕੇ ਇੱਕ ਬਾਰ ਆਂਖੋਂ ਮੇਂ ਜਜ਼ਬ ਹੋ ਗਏ ਦਿਲ ਮੇਂ ਸਮਾ ਗਏ
0: ਕਿਆ ਬਾਤ ਕਿਆ ਬਾਤ ਆਜ ਤੂਨੇ ਜੋ ਸ਼ੇਰ ਸੁਣਾਇਆ ਨਾ ਅਖਲੀਲ ਜੀ ਵੋ ਵੀ ਹਮ ਬਾਤ ਵੀ ਕਰ ਰਹੇ ਸਾਵਣ ਕਾ ਮਹੀਨਾ ਸਾਵਣ ਕੇ ਮਹੀਨੇ ਕੋ ਨਾ ਮਿਲਾਪ ਕਾ ਮਹੀਨਾ ਮਾਨਤੇ ਹੈ
2: ਜੀ ਜੀ ਬਿਲਕੁਲ
0: ਕਿ ਤੂੰ ਆਪਣੇ ਜੋ ਸ਼ੇਰ ਵੀ ਸੁਣਾਇਆ ਨਾ ਯੇ ਵੀ ਇਸ ਪ੍ਰਸੰਗ ਮੇਂ ਬਿਲਕੁਲ ਸੂਟ ਕਰਤਾ ਹੈ
2: ਸ਼ੁਕਰੀਆ
0: ਸੋ ਤੁਸੀਂ ਬਹੁਤ ਬਹੁਤ ਸ਼ੁਕਰੀਆ ਆਪਕਾ ਆਪ ਟਾਈਮ ਨਿਕਾਲ ਕੇ ਲੰਡਨ ਸੇ ਯਹਾਂ ਪੇ ਆਏ ਅਭੀ ਆਪਨੇ ਪ੍ਰੋਗਰਾਮ ਅਟੈਂਡ ਕੀਆ ਔਰ ਆਪਨੇ ਲੰਡਨ ਵੀ ਵਾਪਸ ਜਾਣਾ
2: ਜੀ ਜੀ ਜੀ
0: ਤੋ
2: ਹਸਨੈਨ ਸਾਹਿਬ ਸੇ ਵੀ ਮੁਲਾਕਾਤ ਹੋ ਗਈ
0: ਹਾਂ ਹਸਨੈਨ ਸਾਹਿਬ ਕਿ
2: ਮੈਨੂੰ ਆਵਾਜ਼ ਸੇ ਪਛਾਣੇ ਮੈਂ ਰਿਸੈਪਸ਼ਨ ਪੇ ਪੁੱਛਾ ਖਾਲੀ ਤੋ ਇੱਕਦਮ ਆਪ ਆ ਗਏ ਹਸਨੈਨ ਭਾਈ
0: ਅੱਛਾ ਅੱਛਾ ਅੱਛਾ
2: ਆਪ ਖਾਲੀ ਜੀ ਹੈ ਮੈਂ ਬੋਲਾ ਜੀ
0: ਨਹੀਂ ਆਪਕਾ ਫੋਨ ਆਤਾ ਨਾ ਯੇ ਮੇਰੇ ਸਾਥ ਹੋਤੇ ਹੈ
2: ਜੀ
0: ਤੋ ਇਨਕੋ ਪਤਾ ਹੈ ਕਿ ਆਪ ਰੈਗੂਲਰ ਫੋਨ ਕਰਤੇ ਹੋ ਮੈਂ ਬਤਾ ਦੇਤਾ ਹੂੰ ਖਲੀਲ ਜੀ ਕਾ ਫੋਨ ਆਇਆ ਹੈ ਤੋ ਆਪ ਫਿਰ ਬੋਲਤੇ ਵੀ ਜੋ ਥੋੜਾ ਉਰਦੂ ਮਿਕਸ ਹੈ ਆਪਕੀ ਜ਼ੁਬਾਨ ਮੇਂ ਤੋ ਯੇ ਫਿਰ ਬੜਾ ਆਨੰਦ ਮਾਨਤੇ ਹੈ ਸੋ ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ ਸਾਡੇ ਪ੍ਰੋਗਰਾਮ ਦਾ ਹੁਣ ਸਮਾਪਤੀ ਦਾ ਸਮਾਂ ਹੋ ਰਿਹਾ ਤੇ ਹੁਸਨੈਨ ਜੀ ਦੀ ਹਾਜ਼ਰੀ ਕੱਲ ਵੀ ਨਹੀਂ ਲੱਗੇਗੀ ਅੱਜ ਆ ਤਾਂ ਗਏ ਆ ਪਰ ਹੁਣ ਸਾਡੇ ਕੋਲ ਟਾਈਮ ਨਹੀਂ ਹੈ ਤੇ ਕੱਲ ਇਹਨਾਂ ਦੀ ਬੁਕਿੰਗ ਹੋਈ ਆ ਉੱਥੇ ਮਲਾਈ ਰੈਸਟੋਰੈਂਟ ਦੇ ਵਿੱਚ ਤੇ ਪਰਸੋਂ ਇਹਨਾਂ ਦੀ ਬੁਕਿੰਗ ਸਾਡੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਹੈ ਤੁਸੀਂ ਆਓ ਇਹਨਾਂ ਦੀ ਗਾਇਕੀ ਦਾ ਆਨੰਦ ਮਾਣੋ ਲਾਈਵ ਦੇਖੋ ਇਹਨਾਂ ਨੂੰ ਉੱਚਾ ਫੁੱਟਾ ਉੱਚਾ ਲੰਬਾ ਗੱਭਰੂ 6.5 ਫੁੱਟ ਦਾ ਤੁਹਾਨੂੰ ਤੁਰਲਾ ਫਾ ਕੇ ਉੱਥੇ ਮਿਲਣਾ ਤੇ ਤੁਸੀਂ ਇੰਜੋਏ ਕਰੋਗੇ ਇਹਨਾਂ ਨੂੰ ਮਿਲ ਕੇ ਇਨਸਾਨ ਵੀ ਬਹੁਤ ਅੱਛੇ ਨੇ ਸੋ ਕੱਲ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ ਤਦ ਤੱਕ ਦੇ ਲਈ ਖੁਸ਼ ਰਹੋ ਆਬਾਦ ਰਹੋ ਔਰ ਜ਼ਿੰਦਾਬਾਦ ਰਹੋ

0: कमाल का कैच था यार, यकीन ही नहीं आ रहा।
1: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है।
0: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं।
1: तुम्हें ये सब कैसे पता?
0: क्योंकि मैंने भी पिछले साल ये लगवाया है।
1: अच्छा, वो क्या वेबसाइट थी?
0: saveonenergy.ca/EAP
2: This is AM 530 CHLO AM serving Brampton, Mississauga, Toronto, the GTA and the world at am530.ca
3: ਚਾਚੀਆਂ ਵਾਲੇ ਗੱਭਰੂਆਂ ਨੂੰ
4: ਚਰਖਾ ਕੱਤਦੀਆਂ ਤੇ ਪਿੰਗਾਂ ਝੂਟਦੀਆਂ ਮੁਟਿਆਰਾਂ ਨੂੰ
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
7: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ

0: 289-9597. 289-9597.
1: ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551।

ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-504-504

ਵੈਲਕਮ ਹੈ ਪੰਜਾਬੀ ਰੰਦ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ। ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਬਈ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਬਈ। ਹੈਪੀ ਹੈਪੀ ਫਰਾਈਡੇ ਜੂਨੀਅਰ। ਓ ਵਾਹ ਬਈ ਵਾਹ, ਕਿਆ ਬਾਤ ਹੈ, ਚੱਕ ਤੇ ਫੱਟੇ ਨਹੀਂ ਰਹੀ ਸਾਂ, ਅਮੇਜ਼ਿੰਗ ਯਾਰ, ਬੱਲੇ ਬੱਲੇ। ਕਿਆ ਬਾਤ ਹੈ, ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਰਿਹਾ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਸਜਾਉਣੇ ਅੱਜ ਦੀ ਸ਼ਾਮ ਨੂੰ। ਤੇ ਸਟੂਡੀਓ ਦਾ ਨੰਬਰ ਹੈ 905 673

0: ਵਾਹ ਬਈ ਵਾਹ, ਲਾਉਣੇ ਲਾਉਣੇ ਲਾਉਣੇ ਗਾਣਾ, ਮੈਨੂੰ ਪਤਾ ਤੁਹਾਨੂੰ ਵੀ ਹੈ ਕਿ ਯਾਰ ਵਧੀਆ ਟੌਪ ਦਾ ਗਾਣਾ ਚੱਲੇ ਤੇ ਲੱਗਣ ਰੌਣਕਾਂ। ਕੋਈ ਗੱਲ ਨੀ, ਰੌਣਕ ਦੇਖੋ ਸਿਰਫ ਗਾਣੇ ਦੇ ਵਿੱਚ ਥੋੜਾ ਰੌਣਕ ਹੈ, ਗਾਣਾ ਦੇਖੋ ਰੌਣਕ ਸਾਡੀ ਆਵਾਜ਼ ਦੇ ਵਿੱਚ ਵੀ ਆ, ਤੁਹਾਡੀ ਆਵਾਜ਼ ਦੇ ਵਿੱਚ ਵੀ ਆ, ਗੱਲਾਂ ਬਾਤਾਂ ਨਾਲ ਹੀ ਰੌਣਕ ਹੈ। ਗੀਤ ਸੰਗੀਤ ਠੀਕ ਹੈ, ਬਹੁਤ ਜ਼ਰੂਰੀ ਆ, ਮੈਂ ਬੜਾ ਤੁਹਾਨੂੰ ਪਤਾ ਹੀ ਹੈ ਕਿ ਸੰਗੀਤ ਦਾ ਪ੍ਰੇਮੀ ਹੈ, ਸੋ ਗਾਣੇ ਵੀ ਲਾਉਂਦੇ ਹਾਂ ਅਤੇ ਗੱਲਾਂ ਬਾਤਾਂ ਵੀ ਕਰਦੇ ਹਾਂ। ਨੰਬਰ ਹੈ ਆਪਣਾ 905-673-3337। ਪਹਿਲਾਂ ਤੁਹਾਡੇ ਨਾਲ ਹਲਕੀ ਫੁਲਕੀ ਜੀ ਕਹਿੰਦੇ ਹੁੰਦੇ ਨਾ ਕਿ ਹੈਲੋ ਹੈ ਹੋ ਜਾਵੇ ਕਿਸੇ, ਨਾ ਆਪਾਂ ਪਾਰਟੀ 'ਤੇ ਜਾਂਦੇ ਹਾਂ, ਪਾਰਟੀ 'ਤੇ ਪਹਿਲਾਂ ਤਾਂ ਜਾਈਦਾ ਅਤੇ ਪਾਰਟੀ 'ਤੇ ਜਾਣ ਸਾਰ ਹੁੰਦਾ ਨਹੀਂ ਕੋਕਟੇਲ ਆਵਰ, ਕੋਕਟੇਲ ਆਵਰ ਜਦੋਂ ਲੋਕੀ ਗੱਲਾਂ ਬਾਤਾਂ ਕਰਦੇ ਆ, ਇੱਕ ਦੂਜੇ ਨੂੰ ਹੈਲੋ ਹਾਏ ਕਰਦੇ ਆ, ਹਾਲ ਚਾਲ ਪੁੱਛਦੇ ਆ, ਫਿਰ ਜਾ ਕੇ ਕਿਤੇ ਡਾਂਸ ਫਲੋਰ ਖੁੱਲਦਾ ਅਤੇ ਪਾਰਟੀ ਚੱਲਦੀ ਆ। ਸੋ ਆਪਾਂ ਵੀ ਹੁਣ ਪ੍ਰੋਗਰਾਮ 'ਚ ਆਏ ਹਾਂ, ਤੁਸੀਂ ਸਮਝ ਲਓ ਕਿਸੇ ਪਾਰਟੀ 'ਤੇ ਆਏ ਹੋ, ਪਹਿਲਾਂ ਪਹਿਲਾਂ ਕੋਕਟੇਲ ਆਵਰ ਆ, ਗੱਲਾਂ ਬਾਤਾਂ ਹੋਣਗੀਆਂ ਅਤੇ ਫਿਰ ਬਾਅਦ ਦੇ ਵਿੱਚ ਤੁਹਾਡੀ ਅਤੇ ਸਾਡੀ ਇੱਕ ਸੰਗੀਤਕ ਅਤੇ ਨੱਚਣ ਦੀ ਪਾਰਟੀ ਵੀ ਸ਼ੁਰੂ ਹੋਊਗੀ। ਪ੍ਰੋਗਰਾਮ ਹੈ ਪੰਜਾਬੀ ਰਾਜ ਸਟੂਡੀਓ ਵਿੱਚ, ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਅਤੇ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵਨ ਐਂਡ ਓਨਲੀ ਇੱਕੋ ਇੱਕ ਪੀ ਐਂਡ ਜੇ ਰੈਨੋਵੇਸ਼ਨ ਦੀ ਟੀਮ ਦੇ ਵੱਲੋਂ। ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਵੀਰ ਹੁਣਾਂ ਨੂੰ ਫੋਨ ਕਰੋ, ਕਿਚਨ ਬੈਥਰੂਮ ਦੀ ਰੈਨੋਵੇਸ਼ਨ, ਬੈਥਰੂਮ ਨੂੰ ਅਪਡੇਟ ਕਰਵਾਓ, ਬੇਸਮੈਂਟ ਤੁਸੀਂ ਲੀਗਲ ਤਿਆਰ ਕਰਾਉਣੀ ਆ, ਫਲੋਰਿੰਗ ਟਾਇਲ ਇੰਸਟਾਲ ਕਰਵਾਉਣੀ ਹੈ, ਕੋਈ ਵੀ ਘਰ ਦੀ ਨਿੱਕੀ ਮੋਟੀ ਵੀ ਕੋਈ ਰਿਪੇਅਰ ਹੈ, ਸੋਚ ਦਿਓ ਯਾਰ ਕੀ ਤੋਂ ਕਰਾਈਏ। ਪੀ ਐਂਡ ਜੇ ਰੈਨੋਵੇਸ਼ਨ ਕੋਈ ਸ਼ੋਰਟਕੱਟ ਨਹੀਂ, ਸੋਲਿਡ ਕੁਆਲਿਟੀ ਦਾ ਕੰਮ ਹੈ। 4373180400 4373180400 437-318-0400 ਫਰੀ ਐਸਟੀਮੇਟ, ਇੱਕ ਵਾਰ ਕਾਲ ਕਰ ਲਓ, ਕੋਈ ਨਵੀਂ ਨੇ ਨੰਬਰ ਦਿੱਤਾ ਵੀ ਤੁਹਾਡਾ, ਬਹੁਤ ਕਮਾਲ ਦਾ ਰੇਟ, 437-318-0400 9257 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਨਵੀ,
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਠੀਕ ਹੈ ਬਾਈ, ਅੱਧਾ ਫੁੱਲ ਆਫ ਐਨਰਜੀ ਲੈ ਕੇ ਆਇਆ ਬਾਈ।
0: ਨਹੀਂ ਮੇਰੀ ਤਾਂ ਕੋਸ਼ਿਸ਼ ਹੁੰਦੀ ਹੈ ਭਾਜੀ ਕਿ ਰੋਜ਼ ਹੀ ਹੋਵੇ, ਕਈ ਵਾਰ ਚਲੋ ਕਹਿੰਦੇ ਹੁੰਦੇ ਕਿ ਜੇ ਜੇ ਜੇ ਕਿਤੇ ਢਿੱਲੇ ਹੋ ਜਾਈਦਾ ਤਾਂ ਦੱਸ ਦਿਆ ਕਰੋ ਕਿ ਨਵੀਂ ਗੱਲ ਨੀ ਬਣੀ ਆਮ ਜਸ ਜੋਗੇ।
1: ਨਹੀਂ ਨਹੀਂ ਨਵੀਂ ਯਾਰ ਬਹੁਤ ਵਧੀਆ, ਬਹੁਤ ਵਧੀਆ,
0: ਥੈਂਕ ਯੂ ਬਾਈ, ਥੈਂਕ ਯੂ। ਹੋਰ ਤੁਸੀਂ ਸੁਣਾਓ ਕਿਵੇਂ ਹੋ?
1: ਹਾਂਜੀ ਹਾਂਜੀ ਵਧੀਆ ਵਧੀਆ। ਮੈਂ ਕਿਹਾ ਆਪਾਂ ਇੱਥੇ ਬ੍ਰਾਹਮਣ ਲਈ ਜਿਹੜੇ ਟ੍ਰੈਫਿਕ ਦੇ ਬੰਦੇ ਨੀ ਇਹ ਆਪਣੇ ਮਤਲਬ ਇੰਡੀਆ ਤੋਂ ਆਉਂਦੇ ਆ, ਬਹੁਤ ਹਾਰਨ ਹੋਰਨ ਮਾਰਦੇ ਰਹਿੰਦੇ ਆ,
0: ਤੁਸੀਂ
1: ਟੱਕ ਮਾਰਦੇ ਹੋ ਜਾਂ ਤੁਸੀਂ ਆਪਣਾ ਟਰੱਕਾਂ ਵਾਲੇ ਵੱਡੇ ਹੈ ਨਾ, ਆਪਾਂ ਥੋੜਾ ਜਿਹਾ ਧਿਆਨ ਰੱਖੀਦਾ, ਅਸੀਂ ਲੈਣਾ ਲੂਣਾ ਦੱਬ ਕੇ ਰੱਖੀ ਦੀਆਂ, ਉਹਨਾਂ ਨੂੰ ਰੋਕਣਾ ਪੈਂਦਾ ਸਾਨੂੰ ਕਈ ਵਾਰੀ,
0: ਠੀਕ ਹੈ,
1: ਜਰੂਰ ਜਰੂਰ ਹਾਰ ਮਾਰਨਾ ਹੁੰਦਾ ਇਹਨਾਂ ਨੇ ਮਾੜਾ ਮੋਟਾ, ਇਹਨਾਂ ਦੀ ਬਿਗ ਵਹੀਕਲ ਆ ਵੀ ਇਹਨਾਂ ਨੂੰ ਆਪਾਂ ਚਾਂਸ ਦਈਏ, ਹੈ ਨਾ।
0: ਅੱਛਾ ਟਰੱਕਾਂ ਵਾਲਿਆਂ ਨੂੰ ਹੋਰਨ ਮਾਰਦੇ ਆ? ਹਾਂਜੀ ਅਗਲਾ ਇੰਨਾ ਭਾਰ ਲੱਦਿਆ ਹੋਇਆ ਉਹਨਾਂ ਨੂੰ ਇਹ ਨੀ ਪਤਾ ਲੱਗਦਾ,
1: ਮੈਂ ਹੁਣੇ ਆਪਣਾ ਹਾਈਵੇ 7 ਤੇ ਨਿਕਲਦਾ ਸੀ ਫੋਟੋ ਨੀ 7
0: ਤੇ
1: ਬਈ ਮੈਂ ਹੁਣ ਕਰਬ ਉਹਦੇ ਮੂਹਰੇ ਆਪਣੀ ਲੇਨ ਆ ਜਿਹੜੀ ਮੈਂ ਸੈਕਿੰਡ ਚ ਆਉਣਾ ਸੀਗਾ ਇਹਦਾ ਫਸਟ ਤੋਂ, ਉਹ ਪਿੱਛੇ ਦੋ ਵਾਰੀ ਵਾਰ ਮਾਰਿਆ ਪੀ ਪੀ, ਮੈਂ ਯਾਰ ਕਮਾਲ ਦੀ ਗੱਲ,
0: ਤੁਸੀਂ ਤੁਸੀਂ ਵੀ ਮਾਰ ਦੇਣਾ ਸੀ, ਤੁਹਾਡਾ ਤਾਂ ਤਕੜਾ ਹੌਰਨ ਹੁੰਦਾ। ਕੋਈ ਨਾ, ਕਹਿੰਦੇ ਆ ਸਾਰਿਆਂ ਨੂੰ ਯਾਰ ਗਲਤ ਗੱਲ ਆ, ਦੇਖੋ ਹੋਰਨ ਮਾਰਨਾ ਉਹ ਵੀ ਇੱਕ ਟਰੱਕ ਨੂੰ, ਹੁਣ ਟਰੱਕਾਂ ਵਾਲੇ ਜਿਹੜੇ ਚਲਾ ਰਹੇ ਆ ਲੋਕ ਯਾਰ, ਇੰਨਾ ਭਾਰ ਹੁੰਦਾ ਅਗਲੇ ਨੂੰ ਇਹ ਨੀ ਪਤਾ ਕਿ ਡਰਾਈਵਿੰਗ ਕਿੰਨੀ ਔਖੀ ਹੈ, ਮਿੰਨੀ ਗਾਣੇ ਬਣੇ ਕਿ ਜਹਾਜ਼ਾਂ ਨਾਲੋਂ ਔਖੀ ਡਰਾਈਵਰੀ ਟਰੱਕਾਂ ਦੀ।
1: ਇੱਥੇ ਰੂਲ ਰੈਗੂਲੇਸ਼ਨ ਆ ਲਾਈਨਾਂ ਬਣੀਆਂ ਹੋਈਆਂ ਸਾਰੀਆਂ, ਜੇ ਉਹ ਜੇ ਤੁਹਾਨੂੰ ਕੋਈ ਹਾਰਨ ਮਤਲਬ ਤੁਹਾਨੂੰ ਲੋੜ ਪੈਂਦੀ ਆ ਤੁਸੀਂ ਚੇਂਜ ਕਰ ਲਓ,
0: ਰੇਲਵੇ
1: ਤੇ ਬੈਠੇ ਹੋ, ਲਾਇਸੈਂਸ ਤੁਹਾਨੂੰ ਦਿੱਤਾ ਅਸੀਂ ਇੰਟੀਰੀ ਗਵਰਨਮੈਂਟ ਨੇ, ਇਸ ਕਰਕੇ ਦਿੱਤਾ।
0: ਬਿਲਕੁਲ ਨਹੀਂ 100% ਭਾਜੀ, ਤੇ ਜ਼ਰੂਰ ਕੋਈ ਨਾ ਸਾਰਿਆਂ ਨੂੰ ਕਹਿੰਦੇ ਆ, ਸਾਰਿਆਂ ਨੂੰ ਦਿੰਦੇ ਆ ਮੈਸੇਜ, ਠੀਕ ਹੈ,
1: ਥੋੜੇ ਦਿੰਦੇ ਰਿਹਾ ਕਰੋ ਵੀ ਖੰਡ ਇਹਨਾਂ ਦਾ ਮਾੜਾ ਮੋਟਾ, ਇਹਨਾਂ ਨੂੰ ਪਤਾ ਲੱਗੇ ਮਾੜਾ ਜਿਹਾ,
0: ਕੋਈ ਨਾ ਦੱਸਦੇ ਰਿਹਾ ਕਰਾਂਗੇ, ਠੀਕ ਹੈ, ਨੋ ਪ੍ਰੋਬਲਮ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ, ਧੰਨਵਾਦ ਤੁਹਾਡਾ। ਪ੍ਰੋਗਰਾਮ ਹੈ ਪੰਜਾਬੀ ਦਾ, ਰਹੋ ਸੁਣ ਲਓ ਹੁਣ ਧਿਆਨ ਨਾਲ, ਸਾਡੇ ਟਰੱਕਾਂ ਵਾਲੇ ਵੀਰ ਭੈਣ ਨੇ ਉਹਨਾਂ ਨੂੰ ਹੋਰਨ ਨਹੀਂ ਮਾਰਨਾ ਕਿਸੇ ਨੇ, ਠੀਕ ਹੈ, ਬੜੀ ਗਲਤ ਗੱਲ ਹੈ ਯਾਰ, ਅਗਲੇ ਇੰਨੀ ਮਿਹਨਤ ਨਾਲ ਕੰਮ ਕਰ ਰਹੇ ਆ, ਪਰਿਵਾਰਾਂ ਤੋਂ ਦੂਰ ਨੇ, ਇੰਨਾ ਔਖਾ ਕੰਮ ਹੈ, ਤੁਸੀਂ ਟਰੱਕ ਚਲਾ ਕੇ ਦੇਖੋ, ਮੈਂ ਵਾਅਦਾ ਕਰਦਾ ਤੁਹਾਡੇ ਤੋਂ ਟਰਨ ਨਹੀਂ ਵੱਜਣੀ ਇੱਕ, ਸੋ ਪਲੀਜ਼ ਇੱਦਾਂ ਦੇ ਕੰਮ ਨਾ ਕਰਿਆ ਕਰੋ, ਥੋੜੇ ਆ ਸੋਚ ਸਮਝ ਕੇ ਕਦਰ ਕਰਿਆ ਕਰੋ, ਰਿਸਪੈਕਟ ਕਰਿਆ ਕਰੋ ਸਾਡੇ ਟਰੱਕਾਂ ਵਾਲੇ ਬਾਈਆਂ ਦੀ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾ ਰੋਇਲ ਪਰਫਿਊਮ। ਜੇ ਨਾ ਕਿਤੇ ਬਾਹਰ ਨਿਕਲ ਰਹੇ ਹੋ ਪਲੀਜ਼ ਪਰਫਿਊਮ ਲਾ ਲਿਆ ਕਰੋ, ਅਗਲੇ ਨੂੰ ਪਤਾ ਤਾਂ ਲੱਗੇ ਕਿ ਬੱਲੇ ਬੱਲੇ ਯਾਰ ਇਹ ਤੋਂ ਖੁਸ਼ਬੂ ਕਿੰਨੀ ਵਧੀਆ ਆ ਰਹੀ ਆ। ਆਏ ਨਾ ਹੋਵੇ ਕਿ ਕੋਈ ਤੁਹਾਨੂੰ ਸਮੈਲ ਕਰਕੇ ਕਹੇ ਯਾਰ ਇਹ ਚੋਂ ਕਿੰਨੀ ਮਾੜੀ ਸਮੈਲ ਆਉਂਦੀ ਹੈ, ਦੂਰ ਹੀ ਹੋ ਜਾਓ ਇਹ ਤੋਂ। ਨਹੀਂ, ਜੇ ਕਿਤੇ ਜਾਂਦੇ ਹੋ ਪਰਫਿਊਮ ਲਾਓ, ਅਗਲਾ ਕਹੇ ਯਾਰ ਇਹਦੇ ਨੇੜੇ ਨੇੜੇ ਰਹਿਣਾ। ਸੋ ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, 1 ਰੀਗਨ ਰੋਡ ਯੂਨਿਟ ਨੰਬਰ 9 ਬੋਵੇਡ ਐਂਡ ਮੈਗਲੋਕਲਿਨ ਦੇ ਕੋਲ। ਜਿਹੜੇ ਬ੍ਰਾਂਡਡ ਪਰਫਿਊਮ ਮਾਰਕੀਟ ਦੇ ਵਿੱਚ $400-500 ਦੇ ਨੇ, ਉਹੀ ਫਰੈਗਰੈਂਸ ਉਹੀ ਖੁਸ਼ਬੂ ਸਿਰਫ $50 ਤੁਹਾਨੂੰ ਮਿਲਜੂ। ਇਹ ਆਪਣੇ ਓਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿੱਥੋਂ ਵੱਡੀਆਂ ਵੱਡੀਆਂ ਕੰਪਨੀਆਂ ਇੰਪੋਰਟ ਕਰਦੀਆਂ ਨੇ। ਸੋ ਸਾਡਾ ਰੈਫਰੈਂਸ ਦੇ ਦਿਓ, 2 ਪਰਫਿਊਮ ਖਰੀਦੋ ਤੇ 1 ਬਿਲਕੁਲ ਫ੍ਰੀ। ਦੁਬਈ ਦੇ ਊਦ ਤੇ ਇਤਰ ਵੀ ਇੱਥੇ ਮਿਲਦੇ ਆ ਸਿਰਫ 25 ਤੋਂ ਸ਼ੁਰੂ। ਰੋਇਲ ਪਰਫਿਊਮਸ .co 437-315-0701 437-315-0701। ਜਿਹੜੇ ਵੱਡੇ ਬ੍ਰਾਂਡ ਲੈਂਦੇ ਹੋ ਨਾ ਡੀਓਰ ਸ਼ਨੈਲ, ਉਦਾਂ ਦੀ ਫਰੈਗਰੈਂਸ ਸਿਰਫ $50 ਚ ਤੁਹਾਡਾ $400-500 ਅਸੀਂ ਬਚਾ ਕੇ ਦੇ ਰਹੇ ਹਾਂ, ਉਹ ਵੀ 2 ਲੋ 1 ਫ੍ਰੀ। 437-315-0701 ਜੀ 6389 ਹੈਲੋ
2: ਤੁਹਾਨੂੰ ਕਵਾਂ ਵੀ ਯਾਰ ਬ੍ਰਾਂਪਟਨ ਦੇ ਜਿਹੜੇ ਡਰਾਈਵਰ ਆ ਨਾ ਇਹਨਾਂ ਤੇ ਕੋਈ ਟੌਪਿਕ ਰਹਿ ਜਾਵੇ,
0: ਇਹਨਾਂ ਤੇ ਤਾਂ ਰੋਜ਼ ਹੀ ਕਰੀਦਾ ਹੁਣ ਹੁਣ ਕੀ ਕਰੀਏ।
2: ਸਹੀ ਗੱਲ ਹੈ, ਮੈਨੂੰ ਤਾਂ ਹੌਂਕ ਕਰਦੇ ਨਾ ਜਾਂ ਟੋਰਾਂਟੋ ਵਿਆਹੇ ਲੋਕ ਮਿਸੀਸਾਗਾ ਵੀ ਕਰਦੇ ਆ, ਉੱਥੇ ਵੀ ਲੋਕ ਗਲਤ ਟਰਨ ਲੈ ਲੈਂਦੇ ਆ, ਮਤਲਬ ਫਿਰ ਵੀ ਬ੍ਰਾਂਪਟਨ ਜ਼ਿਆਦਾ ਬਦਨਾਮ ਹੋ ਗਿਆ ਆਪਣਾ, ਪਤਾ ਨੀ ਕਿਉਂ। ਪਰੇਸ਼ਾਨੀ ਹੈ ਲੋਕਾਂ ਨੂੰ ਵੀ, ਮਾੜਾ ਜਿਹਾ ਕੋਈ ਇੱਧਰ ਉੱਧਰ ਟਰੱਕ ਵਾਲੇ ਲੇਟ ਹੋ ਗਏ ਹੈ ਨਾ ਮੁੜਨ ਨੂੰ, ਟਰੱਕ ਹੀ ਏਡਾ ਵੱਡਾ ਪੈਰਿਆਂ ਦਾ, ਮਾੜਾ ਜਿਹਾ ਦੇ ਦੋਗੇ ਤੁਸੀਂ ਰਾਹ ਤਾਂ ਕੀ
0: ਹੋਜੂਗਾ। ਬਿਲਕੁਲ, ਦੇਖੋ ਪੇਸ਼ੈਂਸ ਹੈ ਨੀ ਗੀ, ਪਤਾ ਨੀ ਕਿਉਂ ਆਪਾਂ ਜਾਂ ਤਾਂ ਗਿੱਜੇ ਹੋਏ ਆ, ਕਾਲੀ ਕਾਲੀ ਕਾਲੀ ਕਰਨੀ, ਜਾਣਾ ਕਿਤੇ ਹੁੰਦਾ ਨੀ ਫਿਰ ਵੀ ਕਾਲੀ ਕਰਦੇ ਆ, ਪਤਾ ਨੀ ਹੋਣਾ।
2: ਸਹੀ ਗੱਲ ਹੈ, ਜਾਣਾ ਕਿਤੇ ਨੀ, ਇੰਨਾ ਲਿਟਰਲੀ ਬਹੁਤ ਬੁਰਾ ਹਾਲ ਹੈ, ਮਤਲਬ ਪੇਸ਼ੈਂਸ ਬਿਲਕੁਲ ਹੀ ਨੀ ਹੈਗੀ ਹੁਣ ਤਾਂ ਲੋਕਾਂ
0: ਚ। ਹਾਂ ਚਲੋ ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ, ਪੁੱਛ ਲੈਂਦੇ ਹਾਂ ਸਾਰਿਆਂ ਨੂੰ, ਨੋ ਪ੍ਰੋਬਲਮ।
2: ਹਾਂ ਸਹੀ ਗੱਲ ਹੈ,
0: ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਸੋ ਦੱਸ ਦਿਓ ਬਈ ਬਾਈ ਨੂੰ ਕਿ ਕੀ ਇਹ ਗੱਲ ਸਿਰਫ ਆਪਣੇ ਸ਼ਹਿਰ ਚ ਹੀ ਆ, ਬ੍ਰੈਂਪਟਨ ਚ ਆ, ਹੋਰ ਵੀ ਕਿਤੇ ਤੁਹਾਨੂੰ ਏਦਾਂ ਦੀ ਗੱਲਬਾਤ ਨਜ਼ਰ ਆਉਂਦੀ ਆ। ਪ੍ਰੋਗਰਾਮ ਪੰਜਾਬੀ ਲਹਿਰਾ 905-600-7373-9053-3337-905-673-3337 ਗੱਲਾਂ ਬਾਤਾਂ ਹੋ ਰਹੀਆਂ ਨੇ। ਫੀਨਿਕਸ ਮਿਲਵਰਕ ਵਾਲਿਆਂ ਨੂੰ ਕਾਲ ਕਰੋ, ਜੈਗ ਭਾਜੀ ਨਾਲ ਗੱਲਬਾਤ ਕਰੋ। ਇਹਨਾਂ ਨੂੰ ਯਾਰ ਇੱਕ ਤਾਂ ਕੰਸਟਰਕਸ਼ਨ ਦੇ ਵਰਕਰ ਚਾਹੀਦੇ ਆ, ਤੁਸੀਂ ਜੋਬ ਲੱਭ ਰਹੇ ਹੋ, ਕੰਸਟਰਕਸ਼ਨ ਦੇ ਵਰਕਰ ਫੀਨਿਕਸ ਮਿਲਵਰਕ ਨੂੰ ਚਾਹੀਦੇ ਨੇ। ਨਾਲ ਇਹਨਾਂ ਨੂੰ ਕਾਰਪੈਂਟਰ ਕੈਬਨਿਟਰੀ ਦੇ ਕੰਮ ਦੇ ਲਈ ਵੀ ਬੰਦੇ ਚਾਹੀਦੇ ਆ। ਜੈਗ ਨੂੰ ਕਾਲ ਕਰ ਲਓ, ਸਟੀਲ ਤੇ ਟੋਮਕਨ ਤੇ ਨੇ, ਸਟੀਲ ਟੋਮਕਨ ਜੈਗ 4341-6822-2239 4168222239 ਸਟੀਲ ਟੋਮਕਨ ਫੀਨਿਕਸ ਮਿਲਵਰਕ। ਕਿਸ ਨੂੰ ਟੂਲਸ ਦਾ ਟੇਬਲ ਸੋ ਦਾ ਕੰਮ ਆਉਂਦਾ ਤਾਂ ਜ਼ਰੂਰ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ। 2696 ਹੈਲੋ
1: ਮੈਂ
0: ਬੋਲਿਆ, ਮੈਂ ਕਿਹਾ ਹੈਪੀ ਫਰਾਈਡੇ ਜੂਨੀਅਰ ਮਹੀਨੇ ਦੂਰ ਆ, ਬੰਦੇ ਨੂੰ ਐਕਸਾਈਟਮੈਂਟ ਰਹਿੰਦੀ ਆ। ਸੋ ਉਹੀ ਗੱਲ ਹੈ, ਹੁਣ ਜਦੋਂ ਮੰਡੇ ਟਿਊਜ਼ਡੇ ਜਿਹਾ ਲੰਘ ਜਾਂਦਾ ਫਿਰ ਬੰਦੇ ਨੂੰ ਉਡੀਕ ਰਹਿੰਦੀ ਆ, ਫਰਾਈਡੇ ਜੂਨੀਅਰ ਆਵੇ, ਫਰਾਈਡੇ ਜੂਨੀਅਰ ਕਹਿ ਦੇਈਦਾ, ਫਿਰ ਇੰਜ ਹੁੰਦਾ ਬਸ ਹੁਣ ਲੈ ਲਿਆ ਕੰਮ।
1: ਬਿਲਕੁਲ ਬਾਈ,
3: ਜੀ ਬਿਲਕੁਲ ਬਿਲਕੁਲ ਤੇ ਵੀਰੇ ਨੂੰ ਦੱਸ ਦਵਾਂ ਬਾਈ ਜੀ ਮੈਂ ਆਲ ਓਵਰ ਕੈਨੇਡਾ ਟਰੱਕ ਚਲਾਉਂਦਾ ਹੁੰਦਾ ਜੀ 14-15 ਸਾਲ ਹੋ ਗਏ ਮੈਂ ਚਲਾਉਂਦੇ ਨੂੰ ਤੇ ਜਦੋਂ ਆਪਾਂ ਟੋਰਾਂਟੋ ਤੋਂ ਨਿਕਲ ਕੇ ਜੀ ਆਪਣਾ ਓਸ਼ਵਾ ਡੱਪ ਜਾਂਦੇ ਹਾਂ ਜੀ ਤੇ ਇੱਧਰੋਂ ਡੱਪ ਜਾਂਦੇ ਆਪਾਂ ਕੈਂਬਰਿਜ ਜੀ ਤੇ ਨਾਰਥ ਦੇ ਵਿੱਚ ਬੈਰੀ ਹਾਂ ਜੀ ਬੈਰੀ ਡੱਪ ਜਾਂਦੇ ਨਾ ਜਦੋਂ ਜਿਹੜੇ ਟਰੱਕ ਵਾਲੇ ਵੀਰ ਆ ਉਹ ਬੜੇ ਸ਼ਾਂਤ ਰਹਿੰਦੇ ਆ ਨਾ ਜੀ ਬੜੀ ਵਧੀਆ ਡਰਾਈਵਰੀ ਹੁੰਦੀ ਹੈ ਸਾਰੇ ਬੰਦੇ ਅੰਡਰਸਟੈਂਡੇਬਲ ਨੇ ਜਦੋਂ ਵਾਪਸ ਮੁੜ ਕੇ ਆਉਂਦੇ ਨਾ ਸ਼ਹਿਰਾਂ ਵਿੱਚ ਵੜ ਜਾਂਦੇ ਆ ਜੀ ਬਸ ਫਿਰ ਇੱਥੋਂ ਗਾਲਾਂ ਸ਼ੁਰੂ ਹੋ ਜਾਂਦੀਆਂ ਮੇਰੇ ਫੋਨ ਤੇ ਆਹ ਦੇਖੇ ਇੱਦਾਂ ਕੱਟ ਮਾਰਦਾ ਆਹ ਦੇਖੇ ਇੱਦਾਂ ਗਾਲ ਕਿਹਨੂੰ ਕੀ ਗਾਲੀ ਆ
0: ਠੀਕ ਕਿੱਥੇ ਹੁੰਦਾ ਇਹ ਮਾਹੌਲ
3: ਜਦੋਂ ਟੱਪ ਜਾਂਦੇ ਆ ਬਾਈ ਜੀ ਸਾਰੇ ਸ਼ਹਿਰ ਟੱਪ ਜਾਂਦੇ ਨੇ ਮੇਰੇ ਜਦੋਂ ਜਦੋਂ ਆਪਣਾ ਲਾਈਟ ਵਹੀਕਲ ਟ੍ਰੈਫਿਕ ਥੋੜਾ ਆਪਣਾ ਘੱਟ ਜਾਂਦਾ ਹੈ ਨਾ ਜੀ ਰੋਡ ਤੇ ਤੇ ਟਰੱਕਾਂ ਵਾਲੇ ਵੈਸੇ ਮੋਸਟਲੀ ਆਪਸ ਵਿੱਚ ਅੰਡਰਸਟੈਂਡਿੰਗ ਰੱਖਦੇ ਆ ਜਦੋਂ ਗੱਡੀਆਂ ਵੀ ਘੱਟ ਜਾਂਦੀਆਂ ਗੱਡੀਆਂ ਵੀ ਆਟੋਮੈਟਿਕਲੀ ਅੰਡਰਸਟੈਂਡ ਕਰਕੇ ਚੱਲਦੀਆਂ
0: ਠੀਕ ਹੈ
3: ਤੇ ਇੱਕ ਹੋਰ ਪ੍ਰੋਬਲਮ ਆ ਮੇਰੇ ਆਪਣੇ ਆਪਣੇ ਸ਼ਹਿਰ ਦੇ ਵਿੱਚ ਤਾਂ ਖਾਸ ਕਰਕੇ ਮੇਰੇ ਜਦੋਂ ਫਰਜਿੰਗ ਲੇਨ ਆਉਂਦੀ ਹੈ ਜਦ ਤੱਕ ਚੁੰਝ ਜੀ ਨੀ ਬਣਦੀ ਨਾ ਉੱਥੇ ਤੱਕ ਗੱਡੀ ਹਾਈਵੇ ਚ ਵਿੱਚ ਨੀ ਪਾਉਂਦੇ ਸਾਡੀ ਭਾਵੇਂ 10 ਕਿਲੋਮੀਟਰ ਦੀ ਲੇਨ ਜਾਂਦੀ ਹੈ ਜੀ ਇਹਨਾਂ ਨੂੰ ਇਹਨਾਂ ਨੇ ਗੱਡੀ ਜਮਾ ਐਂਡ ਤੇ ਜਾ ਕੇ ਪਾਉਣੀ ਹੈ ਜਾਂ ਟਰੱਕ ਪਾਸ ਕਰਕੇ ਮੂਹਰੇ ਦੀ ਐਗਜ਼ਿਟ ਕੱਢਣਾ ਜੀ ਇਹ ਬਹੁਤ ਔਖੇ ਹੋਈਦਾ ਜੀ
0: ਚਲੋ ਸਾਰਿਆਂ ਨੂੰ ਫਿਰ ਦਿੰਨੇ ਆ ਮੈਸੇਜ ਕਿ ਯਾਰ ਜੀਟੀਏ ਵਾਲੇ ਜੀਟੀਏ ਤੋਂ ਮਾੜਾ ਮੋਟਾ ਜਿਹੜੇ ਬਾਹਰ ਨੇ ਸਾਰੇ ਸੁਧਰ ਜੋ ਥੋੜੇ ਆ ਹੈ
3: ਹਾਂਜੀ ਥੋੜਾ ਬਹੁਤ ਇੰਪਰੂਵਮੈਂਟ ਚਾਹੀਦੀ ਹੈ ਕੋਆਰਡੀਨੇਸ਼ਨ ਚ ਬਟ ਫਿਰ ਆਪਣੀ ਪੋਪੂਲੇਸ਼ਨ ਵੀ ਬਹੁਤ ਜ਼ਿਆਦਾ ਹੋ ਗਈ ਵੀ ਨੀਡ ਟੂ ਫੋਰਸ ਟੀਮ ਨਾਓ ਔਰ ਸਮਥਿੰਗ ਐਲਸ ਵੀ ਨੀਡ ਸਮਥਿੰਗ ਹਾਂ
0: ਸਹੀ ਗੱਲ ਹੈ ਸਹੀ ਗੱਲ ਹੈ ਹਰਮਨ ਇਜ਼ ਦ ਮੈਨ ਟੌਪ ਦੀ ਸਰਵਿਸ ਕੋਈ ਹੇਰਾ ਫੇਰੀ ਨਹੀਂ ਬਹੁਤ ਜ਼ਿਆਦਾ ਪ੍ਰੋਫੈਸ਼ਨਲਿਜ਼ਮ ਹਰਮਨ ਵੈਲਕਮ ਕੀ ਹਾਲ
4: ਥੈਂਕ ਯੂ ਨਵੀ ਗੁਡ ਨਵੀ ਕੱਲ ਬੈਂਕ ਆਫ ਕੈਨੇਡਾ ਦੀ ਇਨ ਜਿਹੜੀ ਨਿਊਜ਼ ਆ ਉਹ ਮੋਸਟਲੀ ਸਾਰਿਆਂ ਨੇ ਸੁਣੇ ਲਈ ਹੋਣੀ ਆ ਬਟ ਜਿਹਨਾਂ ਨੇ ਨਹੀਂ ਸੁਣੀ ਉਹਨਾਂ ਨੇ ਰੇਟ ਹੋਲਡ ਕੀਤਾ ਸੋ ਪਾਲਿਸੀ ਰੇਟ 2.25 ਹੀ ਆ ਜਿਹੜੇ ਵੇਰੀਏਬਲ ਰੇਟ ਨੇ ਉਹ 3.49 ਤੋਂ ਸਟਾਰਟ ਹੋ ਰਹੇ ਨੇ ਵੇਰੀਏਬਲ ਰੇਟ 5-year ਫਿਕਸਡ ਔਨ ਇਨਸ਼ੋਰਡ ਮੋਰਗੇਜਿਸ ਤੇ ਜਿਹੜੇ ਫਿਕਸਡ ਰੇਟ ਨੇ ਉਹ 3.79 ਤੋਂ ਸਟਾਰਟ ਹੋ ਰਹੇ ਨੇ ਸੋ ਫਿਕਸਡ ਰੇਟ ਹਾਲੇ ਵੀ ਥੋੜੇ ਜਿਹੇ ਅਪਵਰਡ ਟ੍ਰੈਂਡ ਹੀ ਕਰ ਰਹੇ ਨੇ ਨਵੀਂ ਮੈਂ ਦੋ ਤਿੰਨ ਵਾਰ ਆਪਾਂ ਨੇ ਇਹ ਟੌਪਿਕ ਤੇ ਗੱਲ ਕੀਤੀ ਆ ਜਿੱਥੇ ਐਕੋਫੈਕਸ ਟਰਾਂਸ ਯੂਨੀਅਨ ਤੇ ਆਪਣੀ ਕਮਿਊਨਿਟੀ ਚ ਬਹੁਤ ਮਿਸਮੈਚ ਹੁੰਦਾ ਮੈਂ ਕਲਾਇੰਟਸ ਨੂੰ ਬਹੁਤ ਐਜੂਕੇਟ ਕਰਦਾ ਇਹ ਚੀਜ਼ ਤੇ ਕਿ ਜਦੋਂ ਤੁਸੀਂ ਘਰ ਲੈਣ ਦਾ ਪਲਾਨ ਕਰ ਰਹੇ ਹੋ 6-7 ਮਹੀਨੇ ਪਹਿਲਾਂ ਆਪਣਾ ਕ੍ਰੈਡਿਟ ਰਿਪੋਰਟ ਰਿਵਿਊ ਕਰਨੀ ਸਟਾਰਟ ਕਰ ਦਿਓ ਮੇਕ ਸ਼ੋਰ ਤੁਹਾਡਾ ਕਿਸੇ ਨਾਲ ਮਿਸਮੈਚ ਨਾ ਹੋਇਆ ਹੋਵੇ ਬਿਕੋਜ਼ ਕਾਮਨ ਲਾਸਟ ਨੇਮ ਨੇ ਆਪਣੀ ਕਮਿਊਨਿਟੀ ਦੇ ਵਿੱਚ ਉਹਦੇ ਕਰਕੇ ਬਹੁਤ ਵੱਡੀ ਪ੍ਰੋਬਲਮ ਆਈ ਹੋਈ ਆ ਇਹ ਕੈਨੇਡੀਅਨ ਮੋਰਗੇਜ ਇੰਡਸਟਰੀ ਜਿਹਦੇ ਕਰਕੇ ਐਕੋਫੈਕਸ ਐਂਡ ਟਰਾਂਸ ਯੂਨੀਅਨ ਤੇ ਦੋਨਾਂ ਤੇ ਲਾਅ ਸੂਟ ਹੋਇਆ ਹੁਣ ਸੋ ਜੇ ਕਿਸੇ ਵੀ ਕਲਾਇੰਟ ਦਾ 2026 ਦੀ ਈਅਰ ਦੀ ਉਹ ਗੱਲ ਆ ਕਿ ਕਾਫੀ ਨੁਕਸਾਨ ਲੋਕਾਂ ਨੇ ਤੇ ਲੋਕਾਂ ਨੇ ਕੰਪਲੇਂਟ ਕੀਤੀ ਤੇ ਇਨਵੈਸਟੀਗੇਸ਼ਨ ਜਾਂ ਜਿਹੜੇ ਇਹ ਕੌਨਫਲਿਕਟਸ ਨੇ ਇਹ ਨਹੀਂ ਪ੍ਰੋਪਰਲੀ ਰਿਜੋਲਵ ਕਰ ਪਾਏ ਉਹਨਾਂ ਕਰਕੇ ਇਹਨਾਂ ਤੇ ਲਾਅ ਸੂਟ ਹੋਇਆ ਤੇ $10,000 up to $10,000 ਇਹਨਾਂ ਨੂੰ ਦੇਣਾ ਪੈ ਸਕਦਾ ਜੇ ਕਿਸੇ ਕਲਾਇੰਟ ਦਾ ਨੁਕਸਾਨ ਹੁੰਦਾ ਚਾਹੇ ਉਹ ਮੋਰਗੇਜ ਦੇ ਵਿੱਚ ਹੁੰਦਾ ਜਾਂ ਕਿਸੇ ਹੋਰ ਰੀਜ਼ਨ ਕਰਕੇ ਹੁੰਦਾ ਸੋ ਅਵੇਅਰ ਰਹੋ ਇਹ ਚੀਜ਼ਾਂ ਤੇ ਤੁਸੀਂ ਆਨਲਾਈਨ ਜਾ ਕੇ ਪੜ੍ਹ ਸਕਦੇ ਹੋ ਇਹ ਚੀਜ਼ ਕੈਨੇਡੀਅਨ ਕ੍ਰੈਡਿਟ ਬਿਊਰੋ ਐਕੂਰੇਸੀ ਲਾਅ ਸੂਟ 2026 ਬਟ ਆਪਾਂ ਇਸ਼ੂ ਚ ਨਾ ਆਈਏ ਆਪਾਂ ਪਹਿਲਾਂ ਹੀ ਕੇਅਰਫੁਲ ਹੋਈਏ ਆਪਣਾ 6-7 ਮਹੀਨੇ ਪਹਿਲਾਂ ਹੀ ਕ੍ਰੈਡਿਟ ਬਿਊਰੋ ਰਿਵਿਊ ਕਰਨੀ ਸਟਾਰਟ ਕਰ ਦਿਓ ਤੁਸੀਂ ਫਸਟ ਟਾਈਮ ਹੋ ਬਾਇਰ ਹੋ ਤੁਹਾਨੂੰ ਕੋਈ ਹੈਲਪ ਦੀ ਲੋੜ ਆ ਕੋਈ ਗਾਈਡੈਂਸ ਦੀ ਲੋੜ ਆ ਸਾਡੀ ਫ੍ਰੀ ਕੰਸਲਟੇਸ਼ਨ ਹੁੰਦੀ ਆ ਹਮੇਸ਼ਾ ਤੁਸੀਂ ਇੱਕ ਵਾਰ ਸਾਡੀ ਟੀਮ ਨਾਲ ਬਹਿ ਕੇ ਗੱਲ ਕਰ ਸਕਦੇ ਹੋ ਅਸੀਂ ਤੁਹਾਨੂੰ ਪ੍ਰੋਪਰ ਪਲਾਨ ਸਟੈਪ ਬਾਈ ਸਟੈਪ ਸਮਝਾਵਾਂਗੇ ਇਸ ਤੋਂ ਇਲਾਵਾ ਕੋਈ ਤੁਹਾਡਾ ਮੋਰਗੇਜ ਦੇ ਰਿਲੇਟਡ ਕੁਐਸਚਨ ਆ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ ਟੀਮ ਹਰਮਨ ਬੱਤਾ 647-685-9000 ਥੈਂਕ ਯੂ ਨਵੀ
0: ਥੈਂਕ ਯੂ ਸਰ ਬਹੁਤ ਸ਼ੁਕਰੀਆ ਹਰਮਨ ਦਾ ਨੰਬਰ ਹੈ 647-685-9000 ਟੀਮ ਹਰਮਨ ਬੱਤਾ ਤੇ ਕਾਲ ਕਰੋ ਯਾਰ ਹਰਮਨ ਨੇ ਤੋਂ ਮੈਂ ਖੁਦ ਸਰਵਿਸ ਲਈ ਹੈ ਹੀ ਇਜ਼ ਅਮੇਜ਼ਿੰਗ 6389 ਹੈਲੋ ਮੈਂ ਨਾ ਸੁਖ ਭਾਈ ਨੂੰ ਲੈ ਲਵਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਕਿਉਂਕਿ ਐਨੀਵਰਸਰੀ ਸੇਲ, ਐਨੀਵਰਸਰੀ ਸੇਲ ਜਦੋਂ ਹੁੰਦੀ ਹੈ ਨਾ ਐਨੀਵਰਸਰੀ, ਤੁਹਾਨੂੰ ਪਤਾ ਹੀ ਹੈ ਕਿੱਡਾ ਖਾਸ ਦਿਨ ਹੁੰਦਾ। ਸੋ ਡੀਲਾਂ ਬਹੁਤ ਕਮਾਲ ਦੀਆਂ, 6685 ਟੌਮਕੇ ਰੋਡ। ਸਰ ਜੀ ਵੈਲਕਮ,
5: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਕੱਲ ਨੂੰ ਜਿਹੜਾ ਲਾਈਵ ਲੋਕੇਸ਼ਨ ਵੀ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਨਾਲ ਦੇ ਨਾਲ ਤੋਹਫੇ ਵੀ ਤੁਹਾਨੂੰ ਮਿਲਣੇ ਆ ਤੇ ਪਰਿਵਾਰਾਂ ਨੂੰ ਡਿਸਕਾਊਂਟ ਵੀ ਦਿੱਤੇ ਜਾਣੇ ਆ। ਤੁਸੀਂ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਤੁਸੀਂ ਮਿਸ ਨਹੀਂ ਕਰਨੇ। ਦਿਲ ਦੀਆਂ ਡੈਰੀਆਂ ਤੇ ਨੋਟ ਕਰ ਲਓ ਤਰੀਕਾ, ਫਰਾਈਡੇ ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ, ਟੌਮਕਨ, ਟੌਮਕਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਲੈਣਾ, ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਆ। ਮਾਸਟਰ ਬੈਡਰੂਮ ਤੋਂ ਸ਼ੁਰੂਆਤ ਕਰਦੇ ਆ, ਕਿੰਗ ਸਾਈਜ਼ ਦਾ ਬੈੱਡ ਬਾਏ ਕਰਨਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਏ ਕਰੋ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਤੀਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਏ ਕਰਨਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਫੈਮਿਲੀ ਰੂਮ ਦਾ ਸੋਫਾ ਸੈੱਟ ਬਾਏ ਕਰੋ ਤੇ ਨਾਲ ਕਾਫੀ ਟੇਬਲ ਫ੍ਰੀ। ਡਾਇਨਿੰਗ ਟੇਬਲ ਸੈੱਟ ਬਾਏ ਕਰਨਾ ਤੇ ਨਾਲ ਮਾਈਕ੍ਰੋਵੇਵ ਫ੍ਰੀ। ਪੂਰੇ ਘਰ ਦਾ ਫਰਨੀਚਰ ਤੁਸੀਂ ਸੋਚਦੇ ਹੋ ਵੀ $7,000-$8,000 ਦਾ ਆਊਗਾ ਐਨੀਵਰਸਰੀ ਸੇਲ ਦੇ ਉੱਪਰ, ਨਾ 8,000, ਨਾ 7,000, ਨਾ 6,000, ਨਾ 5,000, ਨਾ 4,000, ਨਾ 3,500, ਨਾ 3,000, ਨਾ 2,500, ਨਾ 2,200, ਨਾ 2,000। ਪੂਰੇ ਘਰ ਦਾ ਫਰਨੀਚਰ $1,799, $1,799, $1,799, $1,800 ਦੇ ਵਿੱਚ ਪੂਰੇ ਘਰ ਦਾ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਜਦੋਂ ਤੁਸੀਂ ਬਾਇੰਗ ਕਰ ਲਈ ਪੂਰੇ ਘਰ ਦੇ ਫਰਨੀਚਰ ਦੀ, ਫਰੰਟ ਦੇ ਉੱਪਰ ਇੱਕ ਬਾਕਸ ਪਿਆ, ਦੇ ਵਿੱਚੋਂ ਪਰਚੀ ਕੱਢਣੀ ਨਹੀਂ ਭੁੱਲਣੀ, ਜਿਹ ਚੋਂ $1,100 ਕੈਸ਼, $500 ਕੈਸ਼, ਵੱਡੇ ਸਾਈਜ਼ ਦਾ ਟੀਵੀ, ਐਪਲ ਦੀ ਸਮਾਰਟ ਵਾਚ, ਆਈਫੋਨ ਤੇ ਬਹੁਤ ਸਾਰੇ ਤੋਹਫੇ ਤੁਹਾਡੇ ਨਿਕਲਣੇ ਨੇ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਐਨੀਵਰਸਰੀ ਸੇਲ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਓ, ਡਰੈਸ ਤੇ ਡਾਇਰੈਕਸ਼ਨ ਨੋਟ ਕਰ ਲਓ, 6685 ਟੌਮਕਨ ਰੋਡ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨੀਵਰਸਰੀ, ਐਨੀਵਰਸਰੀ ਸੇਲ, ਸੇਲ, ਸੇਲ। ਨਵੀ ਭਾਜੀ
0: ਬਹੁਤ ਸ਼ੁਕਰੀਆ ਸਰ, ਤੁਸੀਂ ਜ਼ਰੂਰ ਪਹੁੰਚਣਾ 6685 ਟੌਮਕਨ ਰੋਡ, 0417। ਹੈਲੋ, ਏਅਰਪੋਰਟ ਦੇ ਕੋਲੇ ਟਰੱਕ ਯਾਰਡ, ਹਾਂ ਹਾਂ, ਇੱਕ ਯਾਰ ਸੀਗੀ ਟਰੱਕ ਯਾਰਡ ਬਿਲਕੁਲ ਹੀ ਏਅਰਪੋਰਟ ਦੇ ਨਾਲ। ਮੈਂ ਨੰਬਰ ਉਹਨਾਂ ਦਾ, ਤੁਸੀਂ ਨਾ ਇੱਕ ਨੰਬਰ ਹੋਰ ਨੋਟ ਕਰੋ, 416 768-2200। ਇਹਨਾਂ ਨੂੰ ਪੁੱਛਿਓ ਕਿ ਉਹ ਪੰਜਾਬੀ ਲਹਿਰਾਂ ਤੋਂ ਨੰਬਰ ਮਿਲਿਆ ਤੇ ਇਹਨਾਂ ਕੋਲ ਇੱਕ ਯਾਰਡ ਹੈਗੀ ਹੈ, ਇਹ ਏਅਰਪੋਰਟ ਵਾਲੇ ਦੇ ਨਾਲ ਨਹੀਂ ਬਟ ਚਲੋ ਬਾਹਲੀ ਦੂਰ ਨਹੀਂ, ਇਹਨਾਂ ਨੂੰ ਫੋਨ ਕਰਕੇ ਪੁੱਛ ਲਓ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ, ਧੰਨਵਾਦ। 7479, ਹਾਂਜੀ ਸਰ,
6: ਹਾਂਜੀ ਨਵੀਂ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
6: ਕੀ ਹਾਲ ਚਾਲ
0: ਆ? ਵਧੀਆ ਜੀ, ਕਿਵੇਂ ਹੋ?
6: ਸਿਧਮਾ ਸਾਹਿਬ ਦਾ ਕੀ ਹਾਲ?
0: ਬਹੁਤ ਵਧੀਆ ਸਰ, ਬਹੁਤ ਵਧੀਆ।
6: ਅੱਛਾ, ਕੁਛ ਕੁ ਸਾਲ ਪਹਿਲਾਂ ਹੋਰਨ ਹੋਰਨ ਦਾ ਕੋਈ ਰੌਲਾ ਨਹੀਂ ਸੀ, ਆਪ ਜੀ ਨੂੰ ਪਤਾ ਹੁਣ। ਮੈਂ ਵੀ ਟਰੱਕ ਚਲਾਇਆ ਬਹੁਤ ਸਾਲ, 24-25 ਸਾਲ ਦੇ ਨੇੜੇ ਚਲਾਇਆ, ਲੋਕਲ ਵੀ ਚਲਾਇਆ, ਬਾਹਰ ਵੀ ਚਲਾਇਆ, ਕੋਈ ਹੋਰਨ ਨਹੀਂ ਸਮਾਰਦੇ ਹੁੰਦੇ, ਨਾ ਗੱਡੀ ਵਾਲਾ ਨਾ ਟਰੱਕ ਵਾਲਾ। ਹੁਣ ਘਰਾਂ ਵਿੱਚ ਟਰੱਕ ਲਈ ਫਿਰਦੇ। ਕੱਲ ਮੈਂ ਨੌਰਥ ਆਫ ਕਲਾਰਕ ਟੌਰ ਬ੍ਰਾਮ ਤੇ ਦੇਖਿਆ, ਉੱਥੇ ਨੋ ਟਰੱਕ ਰੂਟ, ਉੱਥੋਂ ਇੱਕ ਉਧਰੋਂ ਆਵੇ ਇੱਕ ਉਧਰੋਂ ਆਵੇ, ਦੋਨੇ ਨੋ ਟਰੱਕ ਰੂਟ ਚ ਲਈ ਫਿਰਦੇ ਆ। ਅੱਛਾ, ਫਿਰ ਹੁਣ ਅੱਗੇ ਤਾਂ ਹੋਰਨ ਮਾਰਨ ਨੂੰ ਹੱਥ ਲਾਉਣਾ ਪਿਆ, ਹੁਣ ਤਾਂ ਹੋਰਨ ਦੇ ਉੱਤੇ ਬੈਠੇ ਲੱਗਦੇ ਵੀ ਮਾੜਾ ਹਿਲੋ ਹੋਰਨ ਵੱਜ ਜਾਂਦਾ, ਉਹ ਹਾਲ ਹੋਇਆ। ਹੋਰਨ ਵਜਾਉਣ ਦੀ ਹੱਥ ਲਾਉਣ ਦੀ ਵੀ ਲੋੜ ਨਹੀਂ, ਇਹ ਰੌਲਾ ਪਹਿਲਾਂ ਹੈ ਨੀ ਸੀ। ਮੈਂ ਨੋਵਾ ਸਕੋਸ਼ੀਆ ਨੂੰ ਗਿਆ ਡਰਾਈਵ ਕਰਕੇ ਆਇਆ, ਵੀ ਆ ਕਾਰ ਚ ਗਿਆ ਸੀ, ਹੁਣ ਮੈਂ ਟਰੱਕ ਛੱਡ ਦਿੱਤਾ। ਉਧਰ ਜਦੋਂ ਤੁਸੀਂ ਆ ਜਾਂਦੇ ਨਾ ਮੌਂਟਰੀਅਲ ਦੇ ਨੇੜੇ, ਫਿਰ ਤੁਹਾਨੂੰ ਡਿਫਰੈਂਟ ਪਤਾ ਲੱਗ ਜਾਂਦਾ ਟ੍ਰੈਫਿਕ ਦਾ, ਨਾ ਤਾਂ ਉਧਰ ਐਗਜ਼ੌਸਟਡ ਆਪਣੇ ਗੱਡੀਆਂ ਦੇ ਐਗਜ਼ੌਸਟ ਆ ਰੌਲਾ ਪਾਉਣੇ ਵਾਲੇ, ਨਾ ਕੋਈ ਹੋਰਨ ਮਾਰਦਾ ਦੇਖਿਆ। ਉੱਥੇ ਪੁਲਿਸ ਵਾਲਾ ਹੀ ਬਹੁਤ, ਮੈਂ ਇੱਕ ਵੀ ਕੀ ਰੱਖਿਆ, ਮੈਂ ਰੱਖ ਲਾ, ਮੈਂ 2-3 ਪੁਲਿਸ ਵਾਲਿਆਂ ਤੋਂ ਜ਼ਿਆਦਾ ਦੇਖਿਆ ਹੈਲੀਫੈਕਸ ਚ ਘੁੰਮਦੇ, ਡਾਊਨ ਟਾਊਨ ਚ ਵੀ ਦੇਖਿਆ, ਕੋਈ ਉੱਥੇ ਰੌਲਾ ਹੀ ਨਹੀਂ, ਇੱਥੇ ਹੀ ਆ ਜ਼ਿਆਦਾ। ਇਹ ਹੁਣ ਪਿਛਲੇ ਸਾਲ ਕੁਛ ਸਾਲਾਂ ਤੋਂ ਪਿਆ ਰੌਲਾ, ਜਿਹੜਾ ਹੋਰਨ ਦਾ ਪਹਿਲਾਂ ਤਾਂ ਕੋਈ ਨਾ ਕੰਪਲੇਂਟ ਕਰਦਾ।
0: ਨਾਲੇ ਹੁਣ ਇੱਕ ਵੀਰ ਕਾਲ ਕਰ ਰਿਹਾ, ਕਹਿੰਦੇ ਨਵੀਂ ਟੋਰਾਂਟੋ ਵੀ ਆ, ਓਸ਼ਵਾ ਵੀ ਆ, ਬੈਰੀ ਵੀ ਆ।
6: ਹਾਂਜੀ, ਨਹੀਂ ਉੱਥੇ ਤੱਕ ਫਿਰ ਜੀਟੀਏ ਦਾ ਹੀ ਏਰੀਆ ਆ ਗਿਆ ਨਾ ਸਾਰਾ, ਇਹ ਸਾਰਾ ਜੀਟੀਏ ਦਾ ਏਰੀਆ ਇਹੋ ਸਾਰਾ ਹੀ। ਹੁਣ ਆਪੇ ਦੇਖੋ ਵੀ ਹੁਣ ਘਰਾਂ ਚ ਲੈ ਜਾਂਦੇ ਟਰੱਕ, ਉੱਥੇ ਕੋਈ ਪੁਲਿਸ ਵਾਲੇ ਨੀ ਦੇਖਦੇ, ਕੋਈ ਕੁਛ ਨੀ ਦੇਖਦੇ, ਅਮਰੀਕਾ ਕੈਲੀਫੋਰਨੀਆ ਤੱਕ ਜਾਇਆ, ਕਿਤੇ ਕੋਈ ਰੌਲਾ ਨੀ, ਇੱਥੇ ਹੀ ਆ। ਸਰ ਨਵੇਂ ਬੰਦੇ ਜਿਹੜੇ ਹੁਣ ਆਏ ਆ ਉਹ ਜਿਆਦਾ ਰਹਿੰਦੇ ਆ ਅਗਰੈਸਿਵ, ਉਹ ਝੱਟ ਕਾਰ ਤੇ ਦੇਖ ਲੋ, ਕਾਰ ਤੇ ਮੈਂ ਦੇਖਦਾ ਜਿਆਦਾ ਫਿੰਗਰ ਕੱਢ ਕੇ ਦਿਖਾ ਦਿੰਦੇ ਜਾਂ ਹੌਰਨ ਮਾਰ ਦਿੰਦੇ ਆ, ਕਿਤੇ ਵੀ ਦੇਖੋ ਇਹ ਨੀ ਦੇਖਦੇ। ਮਗਰ ਸਿਆਣਾ ਬੰਦਾ ਜਾਂ ਲੇਡੀਜ਼ ਆ ਕੇ ਉਹਨੇ ਮਾਂ ਦਾਦੀ ਦੀ ਉਮਰ ਦੀ ਆ, ਨਹੀਂ ਕੋਈ ਦੇਖੋ ਬਸ ਮੋਹਰੇ ਬ੍ਰੇਕਾਂ ਲਾਉਂਦੇ ਆ, ਜੇ ਕੋਈ ਹੌਰਨ ਮਾਰੇ ਤਾਂ ਉਂਗਲ ਦਿਖਾਉਂਦੇ ਆ। ਇਹ ਪਹਿਲਾਂ ਚੀਜ਼ਾਂ ਹੈ ਨਹੀਂ ਸੀ, ਆ ਤੁਸੀਂ ਵੀ ਨੋਟਿਸ ਕੀਤਾ ਹੋਊਗਾ, ਤੁਸੀਂ ਰੇਡੀਓ ਤੇ ਕਹਿੰਦੇ ਬਹੁਤ ਘੱਟ ਆ, ਅਸੀਂ ਸਾਰਾ ਕੁਝ ਦੇਖਿਆ। ਮੇਰੇ ਖਿਆਲ ਭਾਈ ਤੁਹਾਡੇ ਗੁਆਂਢ ਮੈਂ ਜਾਣਦਾ ਸੀਗਾ ਉੱਥੇ ਜਿੱਥੇ ਤੇ ਸਾਰੇ ਜਾਣਦੇ, ਅਸੀਂ ਬਹੁਤ ਪੁਰਾਣੇ ਜਾਣਦੇ ਤੁਹਾਡੇ ਡੈਡੀ ਹੁਣਾਂ ਨੂੰ ਵੀ। ਇਹ ਚੀਜ਼ਾਂ ਪਹਿਲਾਂ ਹੈ ਨਹੀਂ ਸੀ, ਟਿਪ ਦਾ ਰੌਲਾ ਵੀ ਹੁਣ ਜੇ ਪਿਆ, ਹੋਰਨਾਂ ਦਾ ਵੀ ਹੁਣ ਜੇ ਪਿਆ, ਇੱਥੋਂ ਪਿੱਛੇ ਚੱਲ ਜਾਓ 5-7 ਸਾਲ 10 ਸਾਲ ਪਹਿਲਾਂ, ਪਹਿਲਾਂ ਹੋਰਨ ਦਾ ਰੌਲਾ ਨਹੀਂ ਸੀ।
0: ਚਲੋ ਦੇਖਦੇ ਆ, ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ। ਸੋ ਬਾਈ ਜੀ ਕਹਿੰਦੇ ਕਿ ਹੁਣ ਹੀ ਪਿਆ ਇਹ ਰੌਲਾ ਹੋਰਨ ਦਾ, ਪਹਿਲਾਂ ਤਾਂ ਬਿਲਕੁਲ ਨਹੀਂ ਸੀ ਹੈਗਾ। ਨੰਬਰ ਹੈ ਆਪਣਾ 9056733337। ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰ ਲਓ। ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਟੈਨਸ਼ਨ ਨਾ ਲਓ ਨਾ ਲਓ ਨਾ ਲਓ। ਪਿਛਲੇ 20 ਸਾਲਾਂ ਤੋਂ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਕਰਜ਼ਾ ਮਾਫ਼ ਕਰਵਾ ਰਹੇ ਨੇ। ਫੋਨ ਕਰੋ 4166501100। ਕੋਈ ਕ੍ਰੈਡਿਟ ਕਾਰਡ ਦੇ ਬਿੱਲ ਨੇ, ਲਾਈਨ ਆਫ ਕ੍ਰੈਡਿਟਸ ਨੇ, ਸਟੂਡੈਂਟ ਲੋਨ ਆਦਿ ਹੈ, 4166501100 4166501100 ਤੇ ਤੁਸੀਂ ਫੋਨ ਜ਼ਰੂਰ ਕਮਾ ਲਓ। ਉਸ ਦੇ ਨਾਲ ਨਾਲ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਤੁਹਾਡੇ ਸ਼ਹਿਰ ਮਾਸਟਰ ਸਲੀਮ ਸਾਹਿਬ ਨੈਕਸਟ ਵੀਕ 24 ਤਾਰੀਖ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿਖੇ ਪਰਫੋਰਮ ਕਰ ਰਹੇ ਨੇ। ਹੋ ਜਾਓ ਰੈਡੀ, ਲੈ ਲਓ ਟਿਕਟਾਂ। ਇਹ ਜਿਹੜੀਆਂ ਪਰਫੋਰਮੈਂਸਿਸ ਨੇ ਮਿਸ ਕਰਨ ਵਾਲੀਆਂ ਨਹੀਂ ਹੁੰਦੀਆਂ। ਹੋਰ ਭਾਵੇਂ ਜਿਹੜੇ ਕੋਈ ਸੀਡੀ ਤੇ ਗਾਉਂਦੇ ਆ ਉਹਨਾਂ ਦੀ ਮਿਸ ਕਰ ਦਿਆ ਕਰੋ। ਜਿਹੜਾ ਬੰਦਾ ਸਿੱਖਿਆ ਹੋਇਆ ਜੰਮਦਿਆਂ ਤੋਂ ਗਾ ਰਿਹਾ, ਯਾਰ ਕਿਵੇਂ ਮਿਸ ਕਰ ਸਕਦੇ ਹੋ, ਇੰਨੀ ਪਿਆਰੀ ਸ਼ਾਮ ਹੋਊਗੀ। ਤੁਸੀਂ ਟਿਕਟਾਂ ਲੈ ਲਓ, ਮਿਲਣਾ tickets.com MILNA tickets.com, ਜਾਂ ਰੋਹਨ ਉਹਨਾਂ ਨੂੰ ਫੋਨ ਕਰੋ 6477839873। ਮਾਸਟਰ ਸਲੀਮ 24 ਤਰੀਕ 6477839873 ਦੇ ਉੱਤੇ ਤੁਸੀਂ ਕਾਲ ਕਰੋ। ਸਟੂਡੀਓ ਦਾ ਆਪਣਾ ਨੰਬਰ ਹੈ 905-673-3337। ਰਾਈਨੋ ਫੈਂਸ ਐਂਡ ਡੈਕ, ਨਵੀਂ ਫੈਂਸ, ਨਵੀਂ ਡੈਕ, ਫੈਂਸ ਦੀ ਰਿਪੇਅਰ ਜਾਂ ਡੈਕ ਦੀ ਰਿਪੇਅਰ, ਤਾਂ ਤੁਸੀਂ ਕਾਲ ਕਰੋ ਰਾਈਨੋ ਫੈਂਸ ਐਂਡ ਡੈਕ 6478043220 6478043220 6478043220 ਤੇ ਜਿਨ੍ਹਾਂ ਨੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਰਾਜਵੰਤ ਕੌਰ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ ਰਾਜਵੰਤ। ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਤੇ 30% ਤੱਕ ਦਾ ਤੁਹਾਨੂੰ ਐਸਟੀਮੇਟ ਲੈ ਕੇ ਦਿੰਦੇ ਨੇ। ਰਾਜਵੰਤ 6476744735
7: ਹਮੇਸ਼ਾ ਫਸਟ ਆਪਾਂ ਦੇਈਦਾ, ਰਾਹ ਦੇਈਦਾ ਹਨਾ ਕਿ ਚਲੋ ਠੀਕ ਆ, ਉਹਨਾਂ ਦਾ ਆਫਕੋਰਸ ਬੰਦੇ ਬਹੁਤ ਮਿਹਨਤ ਕਰਦੇ ਆ, ਪਰ ਬਾਕੀ ਗੱਲ ਰਹੀ ਹੋਰਨ ਦੀ, ਨਵੀਂ ਵੀਰੇ ਆਪਣੇ ਬੰਦੇ ਨਾ, ਆਪਣੇ ਬੰਦੇ ਨੀ ਯਾਦ, ਹਰ ਇੱਕ ਦੀ ਗੱਲ ਹੀ ਕਰ ਲੋ, ਕਈ ਲੋਕ ਲੇਜ਼ੀ ਬਹੁਤ ਆ ਨਵੀਂ ਵੀਰੇ ਡਰਾਈਵ ਕਰਦੇ ਟਾਈਮ ਨਾ, ਉਹਨੂੰ ਬੰਦੇ ਮੈਂ ਵੇਖਿਆ
0: ਕਿਵੇਂ ਲੇਜ਼ੀ ਲੇਜ਼ੀ ਓਕੇ ਲੇਜ਼ੀ ਬਹੁਤ ਨੇ।
7: ਹਾਂ ਨਾ ਵੀਰੇ, ਹੁਣ ਵੇਖੋ ਕਦੇ ਵੀ ਇੰਟਰੈਕਸ਼ਨ ਤੇ ਫੋਨ ਹੱਥ ਫੜਿਆ ਹੁੰਦਾ, ਮੂੰਹ ਥੱਲੇ ਕੀਤਾ ਹੁੰਦਾ, ਰਾਈਟ? ਹੁਣ ਉੱਥੋਂ ਲੈਫਟ ਸਿਗਨਲ ਹੈਗਾ, ਬੰਦੇ ਆਲਰੇਡੀ ਪਰੇਸ਼ਾਨ ਆ ਕੰਮਾਂ ਕਰਨ ਨੂੰ ਘਰੇ ਜਾਣਾ ਕਿਸੇ ਨੇ, ਰਾਈਟ? ਤੋਂ ਪਿੱਛੋਂ ਬੰਦਾ ਹਾਰਨ ਮਾਰੂ ਹੋਇਆ, ਓਬੀਸੀ ਗੱਲ ਹੈ, ਕਿਤੇ ਨਾ ਕਿਤੇ ਉਹ ਕਾਰਾਂ ਵਾਲੇ ਬੰਦੇ ਡਿਜ਼ਰਵ ਕਰਦੇ ਆ ਹੋਰਨ, ਟਰੱਕਾਂ ਨੂੰ ਚੱਲ ਮੈਂ ਸਾਈਡ ਤੇ ਕਰਦਾ, ਉਹ ਬੰਦੇ ਦਾ ਕੰਮ ਡਿਫਰੈਂਟ ਆ, ਉਹਨਾਂ ਦਾ ਕਿੰਨਾ ਹੈਡੇਕ ਹੁੰਦੀ, ਰਾਈਟ? ਰੋਡ ਤੇ ਸਾਰਾ ਕੁਝ ਵੇਖਣਾ ਹੁੰਦਾ, ਬਟ ਆਪਣੇ ਕਾਰਾਂ ਵਾਲੇ ਬੰਦੇ ਡਿਜ਼ਰਵ ਕਰਦੇ ਆ ਹੋਰਨ, ਕਈ ਵੇਖਿਆ ਮੈਂ ਧਿਆਨ ਨੀ ਕਰਦੇ, ਮੂੰਹ ਇੱਧਰ ਚੱਕਿਆ ਉੱਧਰ ਚੱਕਿਆ, ਤੇ ਰੋਡਵਾ ਧਿਆਨ ਨੀ ਹੈਗਾ ਜੀ।
0: ਪਰ ਓਕੇ, ਇੱਕ ਵੀਰ ਦਾ ਸਵਾਲ ਸੀ ਕਿ ਕੀ ਇਹ ਸਿਰਫ ਬ੍ਰੈਂਪਟਨ ਚ ਹੈ ਜਾਂ ਬ੍ਰੈਂਪਟਨ ਤੋਂ ਬਾਹਰ ਵੀ ਹੈ?
7: ਨਹੀਂ, ਬਾਹਰ ਵੀ ਹੈਗਾ ਨਾ ਵੀਰੇ, ਮੈਂ ਡਾਊਨਟਾਊਨ ਵੀ ਕੰਮ ਕਰਦਾ ਸਾਰੇ
0: ਪਾਸੇ। ਓਕੇ, ਦੇਸੋ, ਅੱਛਾ, ਟੋਰਾਂਟੋ ਦੇ ਵਿੱਚ ਵੀ ਬੜੇ ਲੋਕ ਬਿਨਾਂ ਕਿਸੇ ਗੱਲੋਂ ਹੌਰਨ ਮਾਰੀ ਜਾਣਗੇ, ਹੈ? बट अजकल बहुत लोड है हॉर्न मार दी क्योंकि बाकी दे ड्राइवर डिस्ट्रैक्टेड बड़े होंगे कल्चर होनी शुरू होया हो सकता यही कारण है कि अजकल स्मार्टफोन आ गए पहला कोई डिस्ट्रैक्शन ही नहीं सी होंगी हूँ स्मार्टफोन आ गए हूँ बहुत सारे लोग डिस्ट्रैक्टेड रहिंदे ने ते ताही हॉर्न मारना पैंदा लाल लाइट तो ग्रीन होंगी है तो जे कोई 10 सैकेंड 5 सैकेंड नहीं हिलता चलो मैं मान लिया 2-4 सैकेंड तो लगते हैं जे कोई वैसे ही नहीं हिल रहा डिस्ट्रैक्टेड है फोन से स्नैपचैट भेज रहा अपनी हनी बनी नू फिर तो हॉर्न मारना ही पैंदा ठीक है ना सो रॉयल ऑटो सेंटर नू याद रखो रॉयल ऑटो सेंटर उबर या लिफ्ट की सेफ्टी करवानी है इंजन ट्रांसमिशन का कोई काम है तो रॉयल ऑटो सेंटर इज नंबर 1 ਤੁਸੀਂ ਕਾਲ ਕਰੋ ਰੋਇਲ ਆਟੋ ਸੈਂਟਰ ਦੇ ਸਾਡੇ ਬਹੁਤ ਹੀ ਪਿਆਰੇ ਰਾਜ ਬਾਈ ਜੀ ਨੂੰ ਉਬਰ ਲਿਫਟ ਦੀ ਸੇਫਟੀ ਯਾਦ ਕਰਵਾਓ ਰੋਇਲ ਆਟੋ ਸੈਂਟਰ ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ 905-799-1478 ਰੋਇਲ ਆਟੋ ਸੈਂਟਰ 905-799-1478 ਨੰਬਰ 1 ਗਰੋਸਰੀ ਸਟੋਰ ਬਈ ਇੱਕ ਕੁਇਕ ਇੰਡੀਅਨ ਫਰੂਟ ਲੈਂਡ ਇੰਡੀਅਨ ਫਰੂਟ ਲੈਂਡ ਦੀ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ ਤੇ 25 ਸੈਂਡਲਵੁੱਡ ਪਾਰਕਵੇ ਵੈਸਟ ਤੇ ਏਡੀ ਵੱਡੀ ਸੇਲ ਲੱਗ ਚੁੱਕੀ ਹੈ ਕਿ ਸੇਲ ਦਾ ਨਾਂ ਹੀ ਬਿਗ ਸੇਲ ਹੈ 10 pound ਸ਼ੇਰ ਦੇਸੀ ਸਟਾਈਲ ਆਟਾ 699 ਇੰਡੀਅਨ ਡੈਲੀ ਬਾਈਟਸ ਐਵਰੀਡੇ ਰਾਈਸ 8 pound 699 ਇੰਡੀਆ ਗੇਟ ਪ੍ਰੀਮੀਅਮ ਰਾਈਸ 10 pound 999 ਦੀਪ ਸੋਨਾ ਮਸੂਰੀ ਰਾਈਸ 20 pound 999 ਬਾਂਸੀ ਵਾਈਟ ਸ਼ੂਗਰ 15 pound 999 ਬਰਾੜ ਦਾ ਦੇਸੀ ਘਿਓ 1.8 kg 2299 ਦਾ ਬੱਲੇ ਬੱਲੇ ਬੱਲੇ ਬੱਲੇ ब्लैक वाइट चना 4 pound 299 स्वर्णा सूजी 4 pound 299 दीप दा बेसन 4 pound 299 टमाटर 99 pound हैप्पी डेरी पनीर 399 क्या बात है डीला ही डीला 25 सैंडल रोड पार्कवे वेस्ट वाली लोकेशन ते डीला ने सैंडल रोड एंड हरंटेरियो हर एक इन्हां दे ग्रोसरी स्टोर दे नाल रेस्टोरेंट है वेज थाली 499 वेज बर्गर 399 Stuffed Kulcha 299 each, Chanap Tura 399, Adila, 25 Sandalwood Parkway West, Indian Fruit Land. 6986, hello?
8: ਹਾਂ ਜੀ ਵੀਰੇ ਕੀ ਹਾਲ ਨੇ
0: ਵਧੀਆ ਵੀਰੇ ਵਧੀਆ ਵਧੀਆ ਕਿਵੇਂ ਹੋ
8: ਵਧੀਆ ਵਧੀਆ ਠੀਕ ਠਾਕ ਮੈਂ ਬਾਈ ਆ ਜਿਹੜਾ ਆਪਣਾ ਲਾਸਟ ਬਾਈ ਕਾਲਰ ਗੱਲ ਕਰਕੇ ਗਏ ਨੇ ਮੈਂ 100% ਐਗਰੀ ਹਾਂ ਆਪਣੇ ਤਾਂ ਨਾ ਜਿਹੜਾ ਆਪਣਾ GTL ਵਾਲਾ ਆਪਣਾ ਬ੍ਰੈਂਪਟਨ ਹੋ ਗਿਆ ਮਿਸੀਸਾਗਾ ਹੋ ਗਿਆ ਸਿੱਧਾ ਇੰਨਾ ਕੁ ਜ਼ਿਆਦਾ ਬੇੜਾ ਕਰਕਾ ਲੋਕਾਂ ਦਾ ਜਿਵੇਂ ਹੁਣ ਬਾਈ ਨੇ ਗੱਲ ਕਰੀ ਐਡਵਾਂਸ ਸਿਗਨਲ ਦੀ ਤੁਸੀਂ ਵੀਰੇ ਨੋਟ ਕਰਿਓ ਗੱਡੀ ਬਾਅਦ ਚੋਂ ਖੜਾਉਂਦੇ ਨੇ ਜਾ ਕੇ ਲਾਈਟਾਂ ਤੇ ਸਾਲੇ ਪਹਿਲਾਂ ਫੋਨ ਚ ਵੜ ਜਾਂਦੇ ਨੇ ਸਾਰੀ ਦੁਨੀਆ ਫੋਨਾਂ ਚ ਬੜੀ ਪਈ ਆ ਹੁਣ ਐਡਵਾਂਸ ਸਿਗਨਲ ਆ ਵੱਧ ਤੋਂ ਵੱਧ ਕਿੰਨਾ 8-10 ਸੈਕਿੰਡ ਲਈ ਮਸਾ ਹੁੰਦਾ ਨਾ ਕਿੰਨੀਆਂ ਮਗਰ ਲਾਈਨਾਂ ਲੱਗੀਆਂ ਹੁੰਦੀਆਂ ਨੇ ਜਦ ਤੱਕ ਮਗਰੋਂ ਆਪਾਂ ਹੋਰਨ ਨਹੀਂ ਮਾਰਦੇ ਮਾਂ ਦੇ ਪੁੱਤਾਂ ਨੇ ਗੱਡੀ ਤੋਰਨੀ ਵੀ ਨੀ ਹੈਗੀ ਸਵਾਰੀ ਵੀ ਪੈਦਾ ਹੁੰਦਾ ਬੰਦਾ ਗੱਡੀ ਤੋਰ ਲਵੇ ਹੋਰਨ ਮੈਂ ਕਹਿੰਦਾ 200% ਡਿਜ਼ਰਵ ਕਰਦੇ ਨੇ ਇਹ ਜੇ ਬੰਦੇ ਤਾਂ ਉਹਨੂੰ ਮਾਰਨਾ ਚਾਹੀਦਾ ਹੀ ਚਾਹੀਦਾ ਨਹੀਂ ਮਗਰ ਹੁਣ ਵੀਰੇ ਜਿਹੜਾ ਬੰਦਾ ਪਹਿਲੇ ਨੰਬਰ ਤੇ ਖੜਾ ਤੁਹਾਡੀ ਨਿਗਾਹ ਸਿੱਧੀ ਲਾਈਟ ਦੇ ਵਿੱਚ ਹੋਣੀ ਚਾਹੀਦੀ ਵੀ ਕਦੋਂ ਲਾਈਟ ਹੋਈ ਤੁਸੀਂ ਰਾਈਟ ਵੇ ਨਾਲ ਦੀ ਨਾਲ ਗੱਡੀ ਤੋਰੋ ਆਪਦੀ ਕਿਉਂਕਿ ਮਗਰ ਟ੍ਰੈਫਿਕ ਸਟਕ ਹੋਈ ਹੈ ਨਾ ਤੁਹਾਡਾ ਫਰਜ਼ ਬਣਦਾ ਯਾਰ ਲੋਕਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ ਜਦ ਤੱਕ ਆਪਾਂ ਮਾਰੋ ਹਾਰ ਨਹੀਂ ਮਾਰਦੇ ਸਵਾਰੀ ਨੀ ਪੈਦਾ ਗੱਡੀ ਨਹੀਂ ਤੋਰਦੇ ਇੱਕ ਦਿਨ ਮੈਂ ਨਾ ਇਹ ਚੀਜ਼ ਕਰੀ ਸੀ ਵੀਰੇ ਮੈਂ ਕਿਹਾ ਚੱਲ ਯਾਰ ਦੇਖਦੇ ਹਾਂ ਜੇ ਹਾਰਨ ਨਹੀਂ ਮਾਰਨਾ ਹੈਗਾ ਵੀ ਦੇਖਦੇ ਹਾਂ ਵੀ ਬੰਦਾ ਆਪਣੀ ਗੱਡੀ ਤੋਰਦਾ ਐਡਵਾਂਸ ਸਿਗਨਲ ਹੋ ਕੇ ਨਾਲ ਦੀਆਂ ਗੱਡੀਆਂ ਵੀ ਤੁਰ ਪਈਆਂ ਨਾਲ ਦੀ ਲਾਈਨਾਂ ਦੇ ਵਿੱਚ ਉਹ ਮਾਂ ਦੇ ਪੁੱਤਰ ਨੇ ਗੱਡੀ ਨੀ ਤੋਰੀ ਹੈਗੀ ਬੜਾ ਨਿਆਜ ਬੇੜਾ ਕਰਕੇ ਵੀਰੇ ਬੜਾ ਜ਼ਿਆਦੇ ਥੋੜਾ ਨੀ
0: ਸੋ ਤੁਹਾਨੂੰ ਲੱਗਦਾ ਕਿ ਹੋਰਨ ਸਿਰਫ ਫਾਲਤੂ ਨਹੀਂ ਵੱਜ ਰਹੇ ਕਈਆਂ ਨੂੰ ਲੋੜ ਹੈ ਹੋਰਨਾਂ ਦੀ ਹੈ
8: ਬੜੀ ਜ਼ਿਆਦੇ ਲੋੜ ਆ ਲੋੜ ਨੀ ਬੜੀ ਜ਼ਿਆਦੇ ਲੋੜ ਆ
0: ਠੀਕ ਹੈ ਨਹੀਂ ਪੁਆਇੰਟ ਹੈਗਾ ਤੁਹਾਡਾ ਵੀ ਬਟ ਵੀਰ ਹੁਣੇ ਕਹਿੰਦੇ ਨਵੀਂ ਯਾਰ ਅਗਲੇ ਡਿਜ਼ਰਵ ਕਰਦੇ ਆ ਹੁਣ ਅਗਲਾ ਹਿੱਲ ਹੀ ਨਹੀਂ ਰਿਹਾ, ਕੀ ਕਰੀਏ। ਮਿਸਟਰ ਸਿੰਘ ਪੀਜ਼ਾ, ਇਹਨਾਂ ਦੀਆਂ 30 ਲੋਕੇਸ਼ਨਾਂ ਨੇ। ਡੀਲ ਸੁਣੋ, ਮੈਗਾ ਡੀਲ, 2 ਲਾਰਜ ਪੀਜ਼ੇ, 4-4 ਟੌਪਿੰਗ, 4 ਫ੍ਰੀ ਡਿਪ, 2 ਲੀਟਰ ਕੋਕ ਫ੍ਰੀ, ਸਿਰਫ $40 ਦੇ ਵਿੱਚ ਯਾਰ ਇਹ ਡੀਲਾਂ ਨੇ। ਅਤੇ ਮਿਸਟਰ ਸਿੰਘ ਪੀਜ਼ਾ, ਨੌਰਥ ਪਾਰਕ, ਟੋਰਬਰਮ, ਕੁਈਨ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ, ਮੇਫੀਲਡ, ਕੈਸਲਮੋਰ, ਮਕਵੀਨ, ਮਿਸੀ ਸਾਗਾ ਫਾਈਨੈਂਸ਼ੀਅਲ, ਬਾਕੀ ਹਰ ਸ਼ਹਿਰ 'ਚ ਲੋਕੇਸ਼ਨ ਹੈ। 905-500-4000, 905-500-4000, 905-500-4000, ਮਿਸਟਰ ਸਿੰਘ ਪੀਜ਼ਾ। ਸਾਡੇ ਐਚ ਕੇ ਮੂਵਰ ਵਾਲੇ ਨੇ, ਇਹ ਆਪਣੀ ਕਮਿਊਨਿਟੀ ਦੀ ਸਭ ਤੋਂ ਟਰਸਟਿਡ ਮੂਵਿੰਗ ਕੰਪਨੀ ਹੈ, 30 ਸਾਲ ਦਾ ਐਕਸਪੀਰੀਅੰਸ ਇਹਨਾਂ ਕੋਲ। ਨਵਾਂ ਘਰ ਲਿਆ, ਮੂਵ ਹੋ ਰਹੇ ਹੋ, ਐਚ ਕੇ ਜਾਂ ਐਚ ਕੇ ਮੂਵਰਸ ਨੂੰ ਯਾਦ ਰੱਖੋ, 416-524-6704, 416-524-6704, 416-524-6704, ਐਚ ਕੇ, ਐਚ ਕੇ ਮੂਵਰਸ ਵਾਲੇ ਤੁਹਾਡੇ ਲਈ ਹਾਜ਼ਰ। 0790, ਹੈਲੋ
9: ਹੈਲੋ ਨਵੀਂ, ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ, ਕਿੱਦਾਂ?
9: ਹਾਂਜੀ ਵਧੀਆ ਜੀ। ਨਵੀਂ ਹੈ ਤਾਂ ਵੈਸੇ ਬਹੁਤ ਹੀ ਚੱਲੀ ਜਾਂਦਾ ਕੰਮ, ਹਾਰਨ ਤਾਂ ਹੁਣ ਜਿਵੇਂ ਟਰੱਕਾਂ ਆਮ ਤੌਰ ਤੇ ਨਾ ਸਪੇਸ ਰੱਖ ਕੇ ਜਾਂਦੇ ਹਾਂ ਅਸੀਂ ਕਾਫੀ, ਉਹ ਗੱਡੀ ਵਾਲਿਆਂ ਨੇ ਜਿਹੜੀ ਮਾੜੀ ਜਿਹੀ ਵੀ ਲਾਈਨ ਥੋੜੀ ਜਿਹੀ ਅੱਗੇ ਹੋਈ ਵਿੱਚ ਲਿਆ ਕੇ ਜਮਾਂ ਟਰੱਕ ਦੇ ਮੂਹਰੇ ਕਾਰ ਕਰਨੀ ਹੈ, ਲਿਆ ਕੇ ਖੜਾਉਣੀ ਆ। ਉਹ ਫਿਰ ਹੁਣ ਟਰੱਕ ਵਾਲੇ ਨੂੰ ਤਾਂ ਜਾਂ ਬ੍ਰੇਕ ਲਾਉਣੀ ਪਊਗੀ ਜਾਂ ਫਿਰ ਉਹ ਮੂਹਰੋਂ ਹਾਰਨ ਨੀ ਮਾਰੂਗਾ, ਹੋਰ ਕੀ ਕਰਨਾ ਉਹਨੇ, ਬਹੁਤ ਜ਼ਿਆਦਾ ਬ੍ਰੇਕ ਹਾਰਡ ਲੱਗਦੀ ਆ। ਤੇ ਬਾਕੀ ਜੇ ਤੁਸੀਂ ਹੁਣ ਇੰਡੀਕੇਟਰ ਦੇਤਾ ਟਰੱਕ ਵਾਲੇ ਨੇ, ਉਹਨੇ ਐਗਜੈਕਟ ਲੈਣਾ, 3-4 ਕਾਰਾਂ ਜਿਹੜੀਆਂ ਬਰਾਬਰ ਵਾਲੀਆਂ ਉਹਨਾਂ ਨੇ ਤਾਂ ਚਲੋ ਲੰਘਣਾ ਲੰਘਣਾ 3 ਨੇ ਜਾਂ 4 ਨੇ, ਮਗਰ ਤੱਕ ਜਿੱਥੇ ਤੱਕ ਤੁਹਾਨੂੰ ਇੰਡੀਕੇਟਰ ਦਿਸਦਾ ਕਾਰ ਵਾਲਿਆਂ ਨੂੰ, ਉਹਨੇ ਬੰਦਿਆਂ ਨੇ ਭਜਾ ਭਜਾ ਕੇ ਤੁਹਾਡੇ ਕੋਲ ਦੀ ਲੰਘਾਉਣੀ ਆ, ਟਰੱਕ ਲੱਗ ਗਿਆ ਮੂਹਰੇ ਹੁਣ ਪਤਾ ਨੀ ਕੀ ਆਫਤ ਆ ਜਾਣੀ ਆ।
0: ਫਾਲਤੂ ਨੀ ਵੱਜ ਰਹੇ, ਕਾਰਨ ਨੇ ਬਹੁਤ ਸਾਰੇ ਤੇ ਗਲਤੀਆਂ ਬਹੁਤ ਸਾਰੀਆਂ ਲੋਕ ਕਰ ਰਹੇ ਨੇ ਤਾਂ ਵੱਜ ਰਹੇ ਨੇ, ਐਵੇਂ ਨੀ ਮਾਰਦੇ ਹੋਰਨ ਸੋਹਣੀ, ਏ ਕੋਈ ਕਾਰਨ ਹੈ ਤਾਂ ਹੀ ਮਾਰਨੇ ਪੈਂਦੇ ਨੇ। ਮੱਲੀ ਟੈਂਟ ਸਰਵਿਸਿਸ, ਟੈਂਟ, ਟੇਬਲ, ਚੇਅਰਾਂ, ਲਾਈਟਾਂ, ਸਟੇਜ, ਡਾਂਸ ਫਲੋਰ, ਬਾਰ, ਲਗਜ਼ਰੀ ਪੋਰਟੇਬਲ ਵਾਸ਼ਰੂਮ, ਸਾਰਾ ਕੁਝ। 1500 ਬੰਦੇ ਤੱਕ ਦੇ ਟੈਂਟ, ਮੱਲੀ ਟੈਂਟ, 647-999-2569, 647-999-2569, ਮੱਲੀ ਟੈਂਟ। ਗਲੋਬਲ ਕੰਫਰਟ ਏਅਰ, ਤੁਹਾਡਾ ਏਸੀ ਰਿਪੇਅਰ ਹੋਣ ਵਾਲਾ, ਨੋ ਪ੍ਰੋਬਲਮ, ਏਸੀ ਰਿਪੇਅਰ ਕਰ ਦੇਣਗੇ। ਐਵੇਂ ਗਰਮੀ ਦੇ ਵਿੱਚ ਤੁਸੀਂ ਗਰਮੀ ਗਰਮੀ ਕਰ ਰਹੇ ਹੋ, ਏਸੀ ਰਿਪੇਅਰ ਕਰਾ ਲਓ, ਤੇਜਪਾਲ ਭਾਜੀ ਨੂੰ ਅੱਜ ਹੀ ਫੋਨ ਕਰ ਲਓ, ਮੇਰਾ ਨਾਂ ਲੈ ਦਿਉ, 905-790-9080, ਜਾਂ ਨਵੀਂ ਫਰਨਿਸ, ਨਵਾਂ ਏਸੀ ਲਗਵਾਓ ਅਤੇ $1800 ਤੱਕ ਦਾ ਰੀਬੇਟ ਪਾਓ, $1800 ਵਾਪਸ ਤੁਹਾਡੀ ਜੇਬ 'ਚ, 905-790-9080, 905-790-9080, ਜੀ 8177, ਹੈਲੋ ਬ੍ਰੈਂਪਟਨ ਦੇ ਡਰਾਈਵਰ ਉਹ ਗੱਡੀਆਂ ਦੇ ਪਿੱਛੇ ਲਿਖਾ ਲੈਣ ਕੇ ਹੌਰਨ ਪਲੀਜ਼ ਹੈ।
10: ਬਿਲਕੁਲ ਜੀ ਬਿਲਕੁਲ, ਐਕਚੁਲੀ ਮੈਂ ਨਾ ਸ਼ਹਿਰ ਦੇ ਵਿੱਚ ਹੀ ਕੰਮ ਕਰਦਾ, ਮੈਂ ਡੇਲੀ 10-12 ਘੰਟੇ ਲੋਕਲ ਡਰਾਈਵ ਕਰਦਾ, ਮੇਰਾ ਐਕਚੁਲੀ ਗਰੋਸਰੀ ਡਿਲੀਵਰੀ ਕਰਦਾ, ਤੇ ਇੰਨਾ ਮਾੜਾ ਹਾਲਾ ਨਾ ਜੀ ਡਰਾਈਵਰਾਂ ਦਾ, ਆਪਾਂ ਪੁੱਛੋ ਹੀ ਨਾ, ਆਪਣੀ ਕਮਿਊਨਿਟੀ ਦਾ ਨੀ, ਬਲੈਕ ਪੀਪਲ ਤਾਂ ਉਤੋਂ ਜ਼ਿਆਦਾ ਮਾੜੀ ਡਰਾਈਵਰੀ ਕਰਦੇ ਆ, ਮੈਂ ਦੇਖਦਾ ਹੁੰਦਾ ਨਾ ਵੀ ਜਿਹੜਾ ਕੋਈ ਤੇਜ਼ ਲੰਘਿਆ ਗਲਤ ਡਰਾਈਵਿੰਗ ਕਰਦਾ ਤਾਂ ਵੀ ਕਿਹੜੀ ਕਮਿਊਨਿਟੀ ਦਾ।
0: ਚਲੋ ਆਏ ਨਾ ਆਪਾਂ, ਚਲੋ ਆਪਣੀ ਕਮਿਊਨਿਟੀ ਕਿਉਂਕਿ ਆਪਣੇ ਭੈਣ ਭਰਾ ਨੀ ਕਹਿ ਜਾ ਕਰੀਏ, ਬਟ ਕਿਸੇ ਹੋਰ ਕਮਿਊਨਿਟੀ ਨੂੰ ਨਾ ਬੜਾ ਆਪਾਂ ਟੋਕੀਏ,
10: ਉਹ ਵੀ ਬਹੁਤ ਗੰਦੀ ਡਰਾਈਵਿੰਗ। ਹੁਣ ਇੱਥੇ ਇੱਕ ਟੋਲ ਟਰੱਕ ਵਾਲਾ ਲੰਘਿਆ, ਉਹਨੇ ਤੁਸੀਂ ਮੰਨੋਗੇ ਸੈਕਿੰਡ ਲਾਈਨ ਦੇ ਵਿੱਚੋਂ ਲੈਫਟ ਟਰਨ ਮਾਰੀਏ, ਇੱਦਾਂ ਹੀ ਉਹਨਾਂ ਸੀ ਉਹ ਡਰਾਈਵਿੰਗ ਕਰਕੇ ਗਿਆ ਨਾ ਟੋਲ ਟਰੱਕ ਵਾਲਾ, ਮਗਰ ਉਹਦੇ ਇੱਡਾ ਹੈਵੀ ਪਹਿਲਾਂ ਲੋਡ ਕੀਤਾ, 3 ਗੱਡੀਆਂ ਮਸਾਂ ਫਟੀਆਂ ਉਹਦੇ ਨਾਲ ਐਕਸੀਡੈਂਟ ਹੋਣ ਤੋਂ, ਲਾਈਵ ਦੀ ਗੱਲ ਹੁਣੇ ਦੀ ਗੱਲ ਕਰਤਾ ਮੈਂ 15-20 ਮਿੰਟ ਪਹਿਲਾਂ ਦੀ। ਤੇ ਬਾਕੀ ਬੋਰਿਆਂ ਦੀ ਵੀ ਇੱਦਾਂ ਹੀ, ਜਿਹੜੇ 70-75 ਸਾਲ ਤੋਂ ਓਲਡ ਏਜ ਵਾਲੇ ਗੱਡੀ ਚਲਾਉਂਦੇ ਆ, ਉਹਨਾਂ ਨੂੰ ਪਤਾ ਹੀ ਨੀ ਕੋਈ, ਉਹ 60 ਦੀ ਸਪੀਡ ਤੇ 30-35 ਤੇ ਜਾਈ ਜਾਂਦੇ ਆਰਾਮ ਨਾਲ, ਹੁਣ ਮੈਂ ਕਹਿ ਨੀ ਗਰੋਸਰੀ ਡਿਲੀਵਰੀ ਕਰਨੀ ਹੁੰਦੀ ਸਾਨੂੰ ਇਹ ਹੁੰਦਾ ਵੀ ਜਲਦੀ ਡਿਲੀਵਰ ਕਰੀਏ ਤੇ ਫਿਰ ਅਗਲਾ ਚੱਕਣਾ ਹੁੰਦਾ ਵਾ ਸਾਨੂੰ ਟਾਈਮ ਨੀ ਮਿਲਦੀ ਬਹੁਤ ਜਲਦੀ ਹੁੰਦੀ ਆ ਹੁਣ ਮੰਨ ਕੇ ਚੱਲੋ ਸਿੱਧਾ ਰੋਡ ਆ ਸਾਡੇ ਅੱਗੇ ਗੋਰਾ 35-40 ਤੇ ਜਾ ਰਿਹਾ ਸੀ ਉਹਨੂੰ ਕਿਵੇਂ ਵੱਡੇ ਕਰੀ ਉਹਨੂੰ ਹਾਰਨ ਵੀ ਮਾਰੀ ਉਹਨੂੰ ਪਰ ਕਦੇ ਫਰਕ ਹੀ ਕੋਈ ਨੀ ਪੈਂਦਾ ਪਤਾ ਨੀ ਉਹਨੂੰ ਸੁਣਦਾ ਨੀ ਕਿ ਹੁਣ ਉਹ ਤਾਂ ਡਿਸਟਰੈਕਟ ਵੀ ਨੀ ਹੈਗੇ ਆਪਣੇ ਵਾਲੀ ਕਮਿਊਨਿਟੀ ਦੀ ਇਹਦਾ ਵੀ ਗੱਲ ਮੰਨ ਕੇ ਚੱਲੋ ਵੀ ਫੋਨ ਚਲਾਈ ਜਾਂਦੇ ਆ
0: ਚਲੋ ਐਟਲੀਸਟ ਦੇਖੋ ਐਟਲੀਸਟ ਇੰਨਾ ਕਹਿ ਵੀ ਸਿਰਫ ਆਪਣੀ ਕਮਿਊਨਿਟੀ ਨਹੀਂ ਹੈਗੀ ਜਿਹੜੀ ਜਿਹਨਾਂ ਦਾ ਕਸੂਰ ਹੈ
10: ਆਪਣੀ ਇਕੱਲੀ ਆਪਣੀ ਕਮਿਊਨਿਟੀ ਨਹੀਂ ਮੋਸਟਲੀ ਦੂਜੇ ਵੀ ਬਹੁਤ ਕਰਦੇ ਆ ਖਰਾਬ ਹਾਂ
0: ਹਾਂ ਆਪਣੇ ਬੰਦੇ ਨੂੰ ਕਹਿ ਦੋ ਕਿਉਂਕਿ ਚਲੋ ਆਪਣੇ ਨੂੰ ਆਪਾਂ ਟੋਕ ਸਕਦੇ ਹਾਂ ਪਰ ਹੋਰਾਂ ਨੂੰ ਟੋਕਦੇ ਆਪਾਂ ਚੰਗੇ ਨੀ ਲੱਗਦੇ ਹਾਂਜੀ ਭਾਜੀ 7479 ਜੀ
11: ਹਾਂਜੀ ਨਵੀਂ ਮੈਂ ਦੁਬਾਰਾ ਫਿਰ ਹੁਣ ਮੈਂ 65 ਸਾਲ ਦਾ ਮੇਰੇ ਨਾਲ ਗੱਡੀ ਚਲਾ ਕੇ ਦੇਣਾ ਮੇਰੇ ਨਾਲ ਟਰੱਕ ਚਲਾ ਕੇ ਦੇਖ ਲੈਣਾ ਮੈਨੂਅਲ ਟਰੱਕ ਆਟੋਮੈਟਿਕ ਜਿਹੜਾ ਮਰਜ਼ੀ ਲੈ ਆਉਣਾ ਇਹ ਸਾਰੇ ਆਟੋਮੈਟਿਕ ਦੇ ਜਿੱਦੇ ਵਾ ਪੈਰ ਦੋਨੇ ਲੱਤਾਂ ਚੱਕ ਉੱਤੇ ਰੱਖੀਆਂ ਹੁੰਦੀਆਂ ਤੇ ਇੱਕ ਦਿਨ ਮੈਂ ਮੇਫੀਲਡ ਤੋਂ ਚੜਿਆ 410 ਤੇ ਭਾਜੀ ਮੈਂ ਕੰਪਨੀ ਦਾ ਨਾਂ ਨੀ ਲਊਂਗਾ ਬੰਦਾ ਜਿਉਂ ਲੈਫਟ ਲਾਈਨ ਚ ਪਿਆ ਡੈਰੀ ਵੀ ਟੱਪ ਗਿਆ ਲੈਫਟ ਲਾਈਨ ਨੀ ਹੁਣ ਛੱਡੀ ਪਏ ਦੇ ਪੁੱਤ ਨੇ ਮੈਂ ਫਿਰ ਕੰਪਨੀ ਨੂੰ ਫੋਨ ਲਾਇਆ ਮੈਂ ਕਿਹਾ ਭਾਜੀ ਆਪਣੇ ਬੰਦਿਆਂ ਨੂੰ ਸਿਖਾਓ ਵੀ ਹਾਈਵੇ ਤੇ ਟਰੱਕ ਕਿੱਦਾਂ ਚਲਾਈਦਾ ਕਿਹੜੀ ਲਾਈਨ ਚ ਜਾਈਦਾ ਉਹਨੇ ਫਿਰ ਉਸ ਵੇਲੇ ਮੈਂ ਨੰਬਰ ਦਿੱਤਾ ਉਹਨੇ ਉਸ ਵੇਲੇ ਉਹਨੂੰ ਕਾਲ ਲਾਈ ਉਹਨੇ ਕਹਿੰਦਾ ਮੈਂ ਹੁਣੇ ਖਿੱਚਦਾ ਉਹਨੂੰ ਤੇ ਆਹ ਹਾਲਾਤ ਮੈਂ ਆਟੋਮੈਟਿਕ ਟਰੱਕ ਚਲਾਉਂਦੇ ਆ ਫਿਰ ਡੇਮ ਕਾਰਾਂ ਵਾਲੇ ਨੂੰ ਜੀ ਕਮਿਊਨਿਟੀ ਦੇ ਵੀ ਨਾ ਨਾ ਲਾਓ ਤੁਸੀਂ ਤੁਹਾਡਾ ਤਜਰਬਾ ਕੀ ਕਹਿੰਦਾ ਨਵੀਂ ਜੀ ਤੁਸੀਂ ਕਦੋਂ ਕਦੇ ਹੋਰਨ ਵੱਜਣੇ ਸ਼ੁਰੂ ਹੋਏ ਮੈਂ ਪਹਿਲਾਂ ਵੀ ਕੁਐਸਚਨ ਕੀਤਾ ਸੀ ਪਹਿਲਾਂ ਨਹੀਂ ਸੀ ਇਹੋ ਇੱਕੋ ਪਾਸੇ ਨੂੰ ਹੋਰਨ ਵੱਜਦੇ ਹੋਰਨ
0: ਨਹੀਂ ਪਰ ਹੁਣ ਦੇਖੋ ਸਾਰੇ ਕਹਿ ਰਹੇ ਆ ਕਿ ਹੋਰਨ ਐਵੇਂ ਨੀ ਵੱਜ ਰਹੇ ਲੋਕਾਂ ਦੀਆਂ ਗਲਤੀਆਂ ਨੇ ਤਾਂ ਹੀ ਵੱਜ ਰਹੇ
11: ਮੇਰੇ ਨਾਲ ਚਲਾ ਕੇ ਤੇ ਕਹਿੰਦੇ ਨਾ 70-75 ਸਾਲ ਦੇ ਜਿਹੜੇ ਉਹ 35 ਤੇ ਤੁਰੇ ਹੁੰਦੇ ਮੇਰੇ ਨਾਲ ਚਲਾ ਕੇ ਦੇਖ ਲੈਣ ਗੱਡੀ ਵੀ ਟਰੱਕ ਵੀ ਫਿਰ ਦੱਸੋ 65 ਸਾਲ ਦਾ ਮੈਂ ਚਲਾ ਕੇ ਦੇਖ ਲੈਣ ਮੈਂ ਅੱਜ 65-35 ਤੇ ਜਾਣਾ ਤੋਂ ਆ ਜਾਣ ਦੇਖ ਲੈਣ ਜਿਹੜਾ ਮਰਜ਼ੀ ਆਈ 2-2-4 ਸਾਲ ਚਾਰ ਸਾਲ ਵਾਲੇ ਕਮਲ ਤਾਂ ਨਵੇਂ 6-6 ਮਹੀਨੇ ਵਾਲੇ ਲਾਇਸੈਂਸ ਵਾਲੇ ਬੰਦੇ ਆ ਸਾਰੇ ਜਿੰਨੇ ਵੀ ਆ
0: ਚਲੋ ਸ਼ੁਕਰੀਆ ਸਰ ਕਿਸਨੇ ਕਰਨਾ ਭਾਜੀ ਨੂੰ ਮੈਚ ਇਹਨਾਂ ਨਾਲ ਮੈਨੂੰ ਦੱਸ ਦਿਓ ਆਪਾਂ ਸੈਟਅਪ ਕਰ ਦਿੰਦੇ ਹਾਂ ਇੱਕ ਡਰਾਈਵਿੰਗ ਤੁਹਾਡਾ ਕੰਪੀਟੀਸ਼ਨ ਤੇ ਪਤਾ ਚੱਲ ਜੂ ਵੀ ਕੌਣ ਕਿੰਨੇ ਕੁ ਪਾਣੀ ਚੈੱਕ ਨਹੀਂ ਸੋ ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਲੈਣੀਆਂ ਦੁਆਬਾ ਟਰੈਵਲ ਲੋਕੇਟਡ ਹੈ ਤੁਹਾਡੇ ਲਈ ਜਿੱਥੇ ਮਰਜ਼ੀ ਫੋਨ ਘੁਮਾ ਲਓ ਟਿਕਟਾਂ ਬੁੱਕ ਹੋਣਗੀਆਂ ਸਸਤੀਆਂ ਤੋਂ ਸਸਤੀਆਂ ਸਰਵਿਸ ਨੰਬਰ 1 ਦੁਆਬਾ ਟਰੈਵਲ 905-796-7800 905-796-7800 ਦੁਆਬਾ ਟਰੈਵਲ ਐਂਡ ਟੂਰ ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਨਾਲ ਗੱਲਬਾਤ ਕਰ ਲਓ ਇੱਕ ਤੁਸੀਂ ਯਾਦ ਰੱਖੋ ਜ਼ਰੂਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਇੱਕ ਤਾਂ ਯਾਰ ਇਹਨਾਂ ਨੂੰ ਤੰਦੂਰ ਸ਼ੈੱਫ ਦੀ ਲੋੜ ਹੈ ਸਿੰਪਲੀ ਇੰਡੀਅਨ ਵਾਲਿਆਂ ਨੂੰ ਜੇ ਕਿਸੇ ਨੂੰ ਵੀ ਤੰਦੂਰ ਦਾ ਕੰਮ ਆਉਂਦਾ ਤੰਦੂਰ ਸ਼ੈੱਫ ਚਾਹੀਦਾ ਇਹਨਾਂ ਨੂੰ ਵਟਸਐਪ ਕਰ ਦਿਓ 905-794-8111 ਤੰਦੂਰ ਸ਼ੈਫ ਚਾਹੀਦਾ ਸਿੰਪਲੀ ਇੰਡੀਅਨ ਵਾਲਿਆਂ ਨੂੰ ਠੀਕ ਹੈ ਤੇ ਬਾਕੀ ਸਿੰਪਲੀ ਇੰਡੀਅਨ ਤੇ ਅਨਲਿਮਿਟਿਡ ਗੋਲ ਗੱਪੇ ਖਾਓ 999 ਨੂੰ ਉਸ ਤੋਂ ਇਲਾਵਾ ਤੁਸੀਂ ਆਈਸ ਗੋਲਾ ਇੰਜੋਏ ਕਰੋ 399 ਦਹੀਂ ਟਿੱਕੀ ਚਾਟ 599 275 ਗਾਰਡਨ ਬਰੁਕ ਟ੍ਰੇਲ ਗਾਰਡਨ ਬਰੁਕ ਕੈਸਲ ਮੋੜ ਜਾਂ 85 ਮਾਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਸਿੰਪਲੀ ਇੰਡੀਅਨ 8205 ਹੈਲੋ ਹੈਲੋ ਜੀ 8205 ਤੁਹਾਡੀ ਆਵਾਜ਼ ਨਹੀਂ ਆ ਰਹੀ ਸਰ ਪਲੀਜ਼ ਦੁਬਾਰਾ ਤੋਂ ਕਰਿਓ ਫੋਨ ਆਪਣਾ ਰੇਡੀਓ ਬੰਦ ਕਰਕੇ 2856 ਹੈਲੋ ਤੁਹਾਡਾ ਹੀ ਹੈ ਵੀਰੇ ਤੁਹਾਡਾ ਹੀ ਹੈ 2856 ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
12: ਵਧੀਆ ਵਧੀਆ ਤੁਸੀਂ ਦੱਸੋ ਵੀਰੇ
0: ਵਧੀਆ ਕੀ ਬਣਦਾ
12: ਵਧੀਆ ਜੀ ਬਸ ਆਪਾਂ ਇੱਕ ਹੀ ਕਹਿਣਾ ਸੀ ਵੀਰੇ ਜਦੋਂ ਆਪਾਂ ਲੈਫਟ ਤੇ ਕਈ ਵਾਰ ਦੇਖਿਆ ਆਪਾਂ ਸਿਗਨਲ ਹੋਇਆ ਹੁੰਦਾ ਲੈਫਟ ਦਾ ਤੇ ਲਾਈਨ ਲੰਬੀ ਲੱਗੀ ਹੁੰਦੀ ਤੇ ਬੰਦੇ ਮੂਹਰੇ ਵਾਲੀ ਗੱਡੀ ਵਾਲੇ ਤੋਰਦੇ ਹੀ ਨੀ ਬਿਲਕੁਲ ਵੀ ਉਹ ਪਤਾ ਨੀ ਫੋਨ ਚ ਵਿਅਸਤ ਹੁੰਦੇ ਆ ਜਾਂ ਓਦਾਂ ਉਹਨਾਂ ਦਾ ਧਿਆਨ ਨੀ ਹੁੰਦਾ ਫਿਰ ਉੱਥੇ ਤੁਹਾਨੂੰ ਪਤਾ ਹਾਰਨ ਫਿਰ ਜ਼ਰੂਰੀ ਬਣ ਜਾਂਦਾ ਜੀ ਮਾਰਨਾ ਫਿਰ
0: ਉਹ ਫਿਰ ਆਪਣੀਆਂ ਉਹ ਫਿਰ ਆਪਣੀਆਂ ਬੁਗੜੀਆਂ ਨੂੰ ਸਨੈਪਚੈਟਾਂ ਭੇਜ ਰਹੇ ਹੁੰਦੇ ਆ ਨਾ
12: ਉਹੀ ਆ ਜੀ ਫਿਰ ਉਹ ਚੱਕਰਾਂ ਜੀ ਫਿਰ ਤੁਹਾਨੂੰ ਪਤਾ ਲੈਫਟ ਵਾਲੀ ਲਾਈਟ ਹੁੰਦੀ ਵੀ ਲਿਮਿਟਡ ਛੋਟੀ ਹੁੰਦੀ ਆ ਫਿਰ ਉਹਨਾਂ ਕਰਕੇ ਪਿੱਛੇ ਵਾਲੇ ਟ੍ਰੈਫਿਕ ਬੜਾ ਕੰਮ ਖਰਾਬ ਹੁੰਦਾ ਉਹਨਾਂ ਦਾ
0: ਅੱਜ ਕੱਲ ਪੰਗਾ ਹੀ ਇਹ ਆ ਇੱਕ ਇੱਕ ਮਿੰਟ ਦਾ ਉਹ ਅਪਡੇਟ ਭੇਜਦੇ ਆ ਹਾਂ ਜਾਨ ਮੈਂ ਰੈਡ ਲਾਈਟ ਤੇ ਖੜਾ ਹਾਂ
12: ਆ ਗਿਆ
0: ਰੈਡ ਲਾਈਟ ਤੇ ਖੜਾ ਤੇਰੀ ਉਡੀਕ ਕਰ ਰਿਹਾ ਇਹ ਉਹ ਪਤਾ ਨੀ ਕੀ ਕੁਛ ਕਰਦੇ ਆ ਹੈ
12: ਹਾਂਜੀ ਵੀਰੇ, ਤਾਂ ਕਰਕੇ ਕਈ ਵਾਰ ਹਾਰਨ ਸੱਚੀ ਜ਼ਰੂਰੀ ਹੋ ਜਾਂਦਾ। ਤੇ ਵੀਰੇ ਇੱਕ ਹੋਰ ਹੈ, ਇੱਕ ਗਾਣਾ ਲਾ ਦਿਓ ਜ਼ਰੂਰ, ਹਰਜੀਤ ਹਰਮਨ ਬਾਈ ਦਾ ਪੰਜੇਬਾਂ ਗਾਣਾ ਲਾ ਦਿਓ।
0: ਪੰਜੇਬਾਂ?
12: ਹਾਂਜੀ ਹਾਂਜੀ, ਪੰਜੇਬਾਂ ਗਾਣਾ ਹਰਜੀਤ ਹਰਮਨ ਦਾ।
0: ਚੱਕ ਦਿਆਂਗੇ ਫੱਟੇ, ਲਾ ਦਿੰਦੇ ਹਾਂ ਪੰਜੇਬਾਂ, ਵੀ ਪੰਜੇਬਾਂ ਛਣਕਾਵੇ ਜਾਣ ਕੇ ਨਿਕੋਲੋ ਲੰਘਦੀ।
12: ਹਾਂਜੀ ਹਾਂਜੀ ਹਾਂਜੀ,
0: ਕਿਆ ਬਾਤ ਹੈ, ਸੁਣਾ ਦਿੰਦੇ ਵੀਰੇ, ਨੋ ਪ੍ਰੋਬਲਮ। ਬਹੁਤ ਹੀ ਵਧੀਆ ਗੀਤ ਹੈ। ਸੋ ਹਰਜੀਤ ਹਰਮਨ ਵੀ ਸੁਣਾਉਂਦੇ ਆ, ਤੇ ਪਹਿਲਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਈਏ। ਬਿਯੋਂਡ ਆਈਵੇਅਰ ਵਾਲੇ ਹਾਜ਼ਰ ਨੇ, ਤੁਸੀਂ ਅਗਰ ਕਿਸੇ ਨੇ ਵੀ ਐਨਕਾਂ ਲੈਣੀਆਂ ਬਿਯੋਂਡ ਆਈਵੇਅਰ, ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ ਬਿਯੋਂਡ ਆਈਵੇਅਰ ਆਈ ਡਾਕਟਰ ਅਵੇਲੇਬਲ ਨੇ। ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ। ਬਿਯੋਂਡ ਆਈਵੇਅਰ ਹੰਬਰ ਵੈਸਟ ਗੋਰਵੇ, 9057933937 9057933937 ਆਪਣਾ ਫੋਨ ਨੰਬਰ ਹੈ ਬਿਯੋਂਡ ਆਈਵੇਅਰ ਵਾਲਿਆਂ ਦਾ। ਸੋ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਗੱਲਬਾਤ ਕਰ ਲਓ, ਜਾਂ ਪਹੁੰਚੋ ਹੰਬਰ ਵੈਸਟ ਐਂਡ ਗੋਰਵੇ ਦੇ ਬਿਲਕੁਲ ਕੋਰਨਰ ਦੇ ਉੱਤੇ। ਸੋ ਪਲੀਜ਼ ਹੋਲਡ ਕਰੋ, ਜਿੰਨੇ ਵੀ ਸੱਜਣ ਮਿੱਤਰ ਕਾਲ ਕਰੇ ਸਾਰਿਆਂ ਦੀ ਕਾਲਾਂ ਲਵਾਂਗੇ। ਬਸ ਕੁਝ ਕੁ ਮੈਸੇਜ ਨੇ, ਉਹ ਸਾਰੇ ਲਾਈਨ ਬਾਈ ਲਾਈਨ ਹੈ, ਕਲੀਅਰ ਕਰੀ ਚੱਲੀਏ ਤੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ। 905-673-3337 ਆਪਣਾ ਨੰਬਰ ਹੈ। ਲੈ ਕੇ ਚੱਲਦੇ ਹਾਂ ਤੁਹਾਨੂੰ ਅਸੀਂ ਕੈਲਡਿਨ ਮਿਤਸੂਬਿਸ਼ੀ ਤੇ। ਕਿਆ ਬਾਤ ਹੈ, ਕੈਲਡਿਨ ਮਿਤਸੂਬਿਸ਼ੀ ਦੇ ਅਭਿਸ਼ੇਕ ਸਾਡੇ ਨਾਲ। ਅਭਿਸ਼ੇਕ ਕੀ ਬਣਦਾ? ਉਹ ਅਭਿਸ਼ੇਕ ਵੀ ਬਿਜ਼ੀ ਨੇ, ਤੇ ਅਭਿਸ਼ੇਕ ਨੂੰ ਮੈਂ ਇੱਕ ਵਾਰ ਫਿਰ ਤੇ ਲਾਈਨ ਤੇ ਲਾਵਾਂ। ਗੱਡੀਆਂ ਦਵਾ ਦਈਏ ਤੁਹਾਨੂੰ ਯਾਰ, 10 ਸਾਲ ਦੀ ਵਾਰੰਟੀ ਹੈ ਕੈਲਡਿਨ ਮਿਤਸੂਬਿਸ਼ੀ ਤੇ। ਅਭਿਸ਼ੇਕ ਕਿਵੇਂ ਹੋ?
13: ਵਧੀਆ ਨਵੀ ਜੀ, ਤੁਸੀਂ ਦੱਸੋ ਜੀ। ਠੀਕ,
0: ਬਹੁਤ ਵਧੀਆ, ਬੱਲੇ ਬੱਲੇ ਹੈ, ਠੀਕ ਠਾਕ ਹੈ। ਦੱਸੋ ਫਿਰ ਕੈਲਡਿਨ ਮਿਤਸੂਬਿਸ਼ੀ ਦੇ ਕੀ ਡੀਲਾਂ ਨੇ?
13: ਕੈਲਡਿਨ ਮਿਤਸੂਬਿਸ਼ੀ ਤੇ ਇਸ ਟਾਈਮ ਤੇ ਬਹੁਤ ਸਾਰੀ ਡੀਲਾਂ ਚੱਲਦੀਆਂ ਪਈਆਂ ਜੀ। ਮਿਤਸੂਬਿਸ਼ੀ ਦੇ ਸਾਰੇ ਵਹੀਕਲਸ ਮੇਡ ਇਨ ਜਪਾਨ ਹੁੰਦੇ ਆ। 10 ਸਾਲ 1,60,000 ਕਿਲੋਮੀਟਰ ਦੀ ਆਪਾਂ ਗੱਡੀ ਦੇ ਨਾਲ ਵਾਰੰਟੀ ਦਿੰਦੇ ਆ। ਇਸ ਟਾਈਮ ਤੇ ਜੇ ਤੁਸੀਂ ਸਾਡੇ ਕੋਲੋਂ ਗੱਡੀ ਬਾਏ ਕਰਦੇ ਹੋ, 0% ਦੀ ਵੀ ਆਫਰ ਸਾਡੇ ਕੋਲ ਹੈਗੀ ਆ। ਚਾਹੇ ਤੁਸੀਂ RVR ਲੈਣਾ, ਚਾਹੇ ਤੁਸੀਂ ਆਊਟਲੈਂਡਰ ਲੈਣਾ, $36,400 ਤੋਂ ਆਊਟਲੈਂਡਰ ਦਾ ਪ੍ਰਾਈਸ ਸ਼ੁਰੂ ਹੋ ਜਾਂਦਾ। 7-ਸੀਟਰ ਇਹ ਆਪਸ਼ਨ ਆ, ਵਾਰੰਟੀ ਸੇਮ ਰਹੂਗੀ। ਇਸ ਪ੍ਰਾਈਸ ਦੇ ਵਿੱਚ ਇੰਨੀ ਵਧੀਆ 7-ਸੀਟਰ ਆਪਸ਼ਨ ਹੋਰ ਤੁਹਾਨੂੰ ਮਾਰਕੀਟ ਦੇ ਵਿੱਚ ਅਵੇਲੇਬਲ ਮਿਲੂਗੀ ਹੀ ਨਹੀਂ। ਜੇ ਕਿਸੇ ਕੋਲ ਕੋਈ ਵੀ ਪੁਰਾਣੀ ਕੋਈ ਗੱਡੀ ਟ੍ਰੇਡ ਇਨ ਕਰਕੇ ਨਵੀਂ ਗੱਡੀ ਲੈ ਕੇ ਜਾਣਾ ਚਾਹੁੰਦਾ ਸਾਡੇ ਕੋਲੋਂ, ਸੋ ਉਹ ਨਵੀਂ ਗੱਡੀ ਸਾਡੇ ਕੋਲ ਲੈ ਕੇ ਜਾ ਸਕਦੇ ਆ ਮਾਰਕੀਟ ਨਾਲੋਂ।
0: ਹੈਲੋ, ਕਿਆ ਬਾਤ ਹੈ, ਨੰਬਰ ਕੁਇਕ ਹੈ 6476782754 6476782754। ਤੇ ਅੱਖਾਂ ਦੀ ਸਰਜਰੀ ਵੀ ਤੁਹਾਡੀ ਕਰਾ ਦਈਏ ਬਈ, ਨਿਗਾਹ ਤੁਹਾਡੀ ਕਰ ਦਈਏ ਕੈਮ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io 289-982-9597 289-982-9597. The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
14: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजुर्बा है कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या पर हुण ओ इंसाफ दी मांग करदे हन अते मैनूं इह कहंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिस ते ओ सचमुच ही हकदार हन थोड़ा अपना वकील वकील ब्रिज मोहन कॉन्टैक्ट अस एट bridgemohan.com
0: वाह बेवा क्या बात है 2865 हां जी ट्रक भी चलाया गड्डी भी चलाई है अच्छा
15: हौली
0: नहीं चलाई कदे
15: बिलकुल हां स्लो नहीं
0: फिर की कीता स्पीडिंग टिकटा किनिया मिलिया थोनू
15: अपने
0: ਹੋਰਨ ਮਾਰਨਾ ਪੈਂਦਾ
16: ਕਾਰਨ ਜਿਹੜੇ ਲੋਕ ਰੋਡ ਸੇ ਆ ਰਹੇ ਉਹ ਪ੍ਰੋਪਰ ਸਿੱਖ ਕੇ ਨਹੀਂ ਆ ਰਹੇ ਮੇਨ ਕਾਰਨ ਠੀਕ ਹੈ ਦੂਸਰੀ ਗੱਲ ਹੈ ਕਿ ਅਨਯੂਜਵਲ ਡਿਸਟੈਂਸ ਬਣਾਈ ਰੱਖਦੇ ਆ ਲੋਕ ਆਪਣੀ ਮਸਤੀ ਚ ਜਾਂਦੇ ਆ ਜਦੋਂ ਕਿ ਲਿਖਿਆ ਹੁੰਦਾ ਕਿ ਸਲੋ ਟ੍ਰੈਫਿਕ ਜਿਹੜੀ ਆ ਉਹ ਰਾਈਟ ਲੇਨ ਚ ਆਓ ਹਨਾ ਜੇ ਤੁਸੀਂ ਸਲੋ ਚਲਾਉਣਾ ਰਾਈਟ ਚ ਆ ਜਾਓ ਜਿੰਨਾ ਮਰਜ਼ੀ ਸਲੋ ਚਲਾਈ ਜਾਓ ਕੋਈ ਪ੍ਰੋਬਲਮ ਨੀ ਕਿਸੇ ਨੂੰ ਤੇ ਹਾਰਨ ਮੈਂ ਵੀ ਐਜ ਏ ਇੰਸਟ੍ਰਕਟਰ ਸਿਖਾਉਣਾ ਕਾਰ ਮੈਂ ਟਰੱਕ ਵੀ ਚਲਾਇਆ ਸਟੂਡੈਂਟਸ ਨੂੰ ਸਮਝਾਈਦਾ ਕਿ ਨਹੀਂ ਟਰੱਕ ਦੇ ਅੱਗੇ ਆਉਣਾ ਨਹੀਂ ਇਨ ਬਿਟਵੀਨ ਟਰੱਕ ਦੇ ਵਿੱਚ ਲਾਉਣਾ ਕੋਈ ਇੰਸਟ੍ਰਕਟਰ ਦੱਸਦਾ ਹੀ ਨਹੀਂ ਕਿ ਕਰਨਾ ਕੀ ਹੈ
17: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਪੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-835-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਉਹ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
1: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
0: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
2: ਨਾਲੇ ਚੋਪੜੀਆਂ ਨਾਲੇ ਦੋ ਦੋ।
3: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
4: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
3: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ।
4: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟ੍ਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
3: ਕਾਲ ਗਗਨ ਔਰ ਗੁਰਿੰਦਰ ਐਟ 905-286-9257।
5: ਲੇਡੀਜ਼ ਐਂਡ ਜੈਂਟਲਮੈਨ, ਯੂ ਆਰ ਨਾਟ ਰੈਡੀ ਫਾਰ ਦਿਸ।
6: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
7: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ,
6: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
7: ਕਾਲ 647-606-8110
6: ਔਰ ਵਿਜ਼ਿਟ sharmamortgages.com।
8: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ।

0: ਹੋ ਸਕਦਾ।
1: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
2: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
1: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ, ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
3: 6 ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6 47 5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਕਹਿੰਦਾ ਲਿਖਤਾਂ ਵਿੱਚ ਹੈ ਜ਼ਿਕਰ ਤੇਰਾ, ਰਹਿੰਦਾ ਹੈ ਮੈਨੂੰ ਫਿਕਰ ਤੇਰਾ, ਅੱਖਾਂ ਵਿੱਚ ਨੇ ਖੁਆਬ ਤੇਰੇ, ਕਿਤਾਬਾਂ ਵਿੱਚ ਨੇ ਗੁਲਾਬ ਤੇਰੇ, ਦਿਲ ਵਿੱਚ ਰਹਿੰਦਾ ਹੈ ਚਿਹਰਾ ਤੇਰਾ, ਖੋ ਲਿਆ ਜਿਹਨੇ ਸਕੂਨ ਮੇਰਾ, ਹੋਰ ਕੁਝ ਨਹੀਂ ਮੰਗਦਾ ਰੱਬ ਤੋਂ, ਬਸ ਚਾਹੀਦਾ ਹੈ, ਬਸ ਚਾਹੀਦਾ ਹੈ ਇੱਕ ਸਾਥ ਤੇਰਾ। ਮੈਂ ਤੇਰਾ ਤੂੰ ਮੇਰੀ ਵੇ, ਉਮਰਾਂ ਦਾ ਹੀ ਰੌਲਾ ਵੇ, ਬਸ ਤੈਨੂੰ ਹੀ ਵੇਖੀ ਜਾਵਾਂ, ਫਿਰ ਵੀ ਸਮਾਂ ਲੱਗਦਾ ਥੋੜ੍ਹਾ ਵੇ, ਮੇਰੇ ਤੋਂ ਹੀ ਸੰਗੀ ਜਾਵੇ, ਖੋਰੇ ਕੀ ਲੁਕੋਨਾ ਏ, ਚੱਲ ਕਿਧਰੇ ਦੂਰ ਚੱਲੀਏ, ਜਿੱਥੇ ਇਸ਼ਕ ਹੋਵੇ ਬਸੇਰਾ ਵੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਅਤੇ ਦੋਸਤ ਰਮਨਦੀਪ ਸੈਣੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸ਼ੁੱਕਰਵਾਰ 17 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਤੁਸੀਂ ਸਵੇਰੇ 4 ਤੋਂ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜਦੇ ਹੋ। ਉਮੀਦ ਆ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਪਸੰਦ ਆਵੇਗਾ, ਵਧੀਆ ਪ੍ਰੋਗਰਾਮ ਦੀ ਆਸ ਵਿੱਚ। ਸ਼ੁੱਕਰਵਾਰ ਦਾ ਦਿਨ ਕਹਿੰਦੇ ਲਾਈਟ ਲਾਈਟ ਮਿਊਜ਼ਿਕ ਅਤੇ ਲਾਈਟ ਲਾਈਟ ਖਬਰਾਂ ਦੇ ਨਾਲ ਪਰਮਿੰਦਰ ਜੀ ਹੁਣਾਂ ਨਾਲ ਵੀ ਜੁੜਾਂਗੇ ਇੰਡੀਆ ਤੋਂ, ਅਤੇ ਥੋੜ੍ਹਾ ਬਹੁਤਾ ਮਿਊਜ਼ਿਕ ਗੀਤ ਸੰਗੀਤ ਵੀ ਰੱਖਾਂਗੇ, ਕਿਉਂਕਿ ਸ਼ੁੱਕਰਵਾਰ ਦਾ ਦਿਨ ਹਰੇਕ ਨੂੰ ਚਾਅ ਚੜਿਆ ਹੁੰਦਾ, ਮੂਹਰੇ ਵੀਕਐਂਡ ਆ ਗਿਆ, ਤਾਂ ਤੁਹਾਨੂੰ ਵੀ ਸ਼ੁੱਕਰਵਾਰ ਦੀਆਂ ਬਹੁਤ ਬਹੁਤ ਮੁਬਾਰਕਾਂ। ਰੱਬ ਕਰੇ ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀਆਂ, ਤੰਦਰੁਸਤੀ, ਬਰਕਤਾਂ ਲੈ ਕੇ ਆਵੇ, ਹਰ ਮਿਹਨਤੀ ਬੰਦੇ ਨੂੰ ਕਾਮਯਾਬੀ ਮਿਲੇ, ਹਰ ਚਿਹਰੇ 'ਤੇ ਮੁਸਕਾਨ ਹੋਵੇ, ਹਰ ਪਲ ਰੱਬ ਦੀ ਮਿਹਰ ਤੁਹਾਡੇ ਨਾਲ ਬਣੀ ਰਹੇ। ਕਹਿੰਦਾ ਸ਼ੁੱਕਰਵਾਰ ਦੀ ਸਵੇਰ ਹੈ, ਸ਼ੁਕਰਾਨੇ ਦਾ ਹੈ ਵੇਲਾ, ਰੱਬ ਦੀ ਰਹਿਮਤ ਨਾਲ ਰੌਸ਼ਨ ਹੋਵੇ ਹਰ ਮੇਲਾ, ਖੁਸ਼ੀਆਂ ਤੁਹਾਡੇ ਕਦਮ ਚੁੰਮਣ,

0: ਬਾਰ ਦਿਲੋਂ ਮੁਬਾਰਕ ਹੋਵੇ ਦੋਸਤੋ ਤੁਹਾਨੂੰ ਸ਼ੁੱਕਰਵਾਰ। ਟੈਂਪਰੇਚਰ ਦੀ ਜੇ ਅੱਜ ਗੱਲ ਕਰੀਏ ਤਾਂ ਸਵੇਰੇ ਇਸ ਵੇਲੇ ਮੋਰਨਿੰਗ 'ਚ ਮਾਲਟਨ ਮਿਸੀਸਾਗਾ ਏਅਰਪੋਰਟ ਦੇ ਨੇੜੇ ਬੈਠੇ ਹਾਂ ਅਸੀਂ ਸਟੂਡੀਓ ਦੇ ਵਿੱਚ, 20 ਡਿਗਰੀ ਟੈਂਪਰੇਚਰ ਹੈ, ਕਹਿੰਦਾ ਫੀਲ ਲਾਈਕ 21 ਹੈਗਾ, ਆਫਟਰਨੂਨ ਦੇ ਵਿੱਚ 27 ਹੋ ਜਾਣਾ, ਫਿਰ ਈਵਨਿੰਗ 25-20। ਦੇਖੋ ਜਿਹੜੀ ਅੱਗ ਲੱਗੀ ਹੈ ਜੰਗਲਾਂ ਦੇ ਵਿੱਚ, ਉਹਦੇ ਨਾਲ ਧੂੰਆਂ ਪੂਰਾ ਛਾਇਆ ਪਿਆ। ਹੁਣ ਅੱਜ ਵੀ ਸਵੇਰੇ ਸਵੇਰੇ ਜਦੋਂ ਮੈਂ ਗੱਡੀ 'ਚ ਆਉਂਦਾ ਸੀ, ਪਤਾ ਲੱਗਦਾ ਸੀ ਤੁਹਾਨੂੰ ਹੈ ਨਾ ਵੀ ਹੈ ਮੌਸਮ 'ਚ ਬਹੁਤ ਧੂੰਆਂ ਵੀ ਹੈਗਾ, ਬਾਅਦ 'ਚ ਪੋਲਿਊਸ਼ਨ ਹੈ। ਸੋ ਬਚ ਕੇ ਰਹੋ, ਅੰਦਰ ਰਹੋ, ਬੱਚਿਆਂ ਨੂੰ ਖਾਸ ਕਰਕੇ ਅੰਦਰ ਰੱਖੋ, ਬਾਹਰ ਜਿੰਨਾ ਪਰਹੇਜ਼ ਹੋ ਸਕੇ ਕਰੋ। ਸੋ ਯਾਰ, ਸੋ ਸੂਰਜ ਦੇਵਤਾ ਜੀ ਅੱਜ ਸਾਨੂੰ 5:52 'ਤੇ ਦਰਸ਼ਨ ਦੇਣਗੇ ਅਤੇ 8:56 'ਤੇ ਅਲੋਪ ਹੋ ਜਾਣਗੇ। ਤੁਸੀਂ ਮੇਰੇ ਨਾਲ ਜਾਂ ਸਟੂਡੀਓ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਸਟੂਡੀਓ ਦਾ ਨੰਬਰ ਹੈਗਾ 905-673-3337, 905-673-3337 'ਤੇ ਜਿਹੜੀ ਹੈ ਗੱਲਬਾਤ ਕੀਤੀ ਜਾ ਸਕਦੀ ਹੈ, ਜਾਂ ਫਿਰ ਤੁਸੀਂ ਪ੍ਰੋਗਰਾਮ ਨੂੰ ਲਾਈਵ ਸੁਣਨਾ ਤਾਂ 416-477-2040 ਦੇ ਉੱਤੇ ਵੀ ਸੁਣਿਆ ਜਾ ਸਕਦਾ ਹੈ। ਸਾਂਝਾ ਵਿਰਸਾ ਦੀ ਟੀਮ ਦੇ ਨਾਲ ਜਾਂ ਹਰਜੀਤ ਜੰਜੂਆ ਜੀ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 647-835-5494 ਦੇ ਉੱਤੇ। ਪ੍ਰਨੇਸਰ ਜੀ ਆ ਗਏ ਨੇ। ਹਾਂਜੀ, ਗੁੱਡ ਮਾਰਨਿੰਗ ਪ੍ਰਨੇਸਰ ਜੀ, ਕੀ ਹਾਲ ਚਾਲ?
1: ਸਤਿ
0: ਸ੍ਰੀ ਅਕਾਲ
1: ਜੀ।
0: ਸਤਿ ਸ੍ਰੀ ਅਕਾਲ, ਲੰਘਿਆ ਹੋ, ਕਿਵੇਂ ਹੋ?
1: ਕੱਲ ਬਾਬਿਆਂ ਦੀ ਛੁੱਟੀ ਸੀ।
0: ਹਾਂਜੀ,
1: ਕੰਮ ਤੋਂ ਹੈ ਨਾ?
0: ਨਹੀਂ ਨਹੀਂ, ਬਾਬੇ ਕੰਮ ਤੇ ਸੀਗੇ, ਬਸ ਸਵੇਰ ਦੀ ਛੁੱਟੀ ਮਾਰ ਲਈ। ਬਾਬੇ ਕਹਿੰਦੇ ਥੋੜਾ ਜਿਹਾ ਮੈਂ ਕੀ ਉਹਨੂੰ ਕਹਿੰਦੇ ਠੀਕ ਨਹੀਂ, ਜਿਹੜੀ ਹਵਾ ਦਾ ਪੋਲਿਊਸ਼ਨ ਦੀ ਗੱਲ ਕੀਤੀ ਆਪਾਂ, ਕਹਿੰਦੇ ਚੜ ਗਈ।
1: ਨਹੀਂ, ਉਹਨਾਂ ਦਾ ਕੱਲ ਵੀ ਉਹ ਠੀਕ ਨਹੀਂ ਸੀਗਾ ਆਪਣਾ ਨਾ ਗਲਾ।
0: ਹਾਂਜੀ ਹਾਂਜੀ,
1: ਇਹਨੂੰ ਕਈਆਂ ਨੇ ਖਰਾਬ ਕੀਤਾ, ਜਿਹੜੀਆਂ ਇਹਨਾਂ ਨੇ ਪਰਾਲੀ ਨੂੰ ਅੱਗ ਲਾਈ ਸੀ ਨਾ ਜੰਜੂਆ ਜੀ ਨੇ।
0: ਹਾਂਜੀ,
1: ਸਾਡੇ
0: ਕੋਲ ਯੂਟਿਊਬ ਕਹਿੰਦੇ ਫ੍ਰੀ ਆ। ਸਭ ਤੋਂ ਪਹਿਲੇ ਦਿਨ ਕਿਹੜੇ ਸਿੰਗਰ ਦਾ ਗਾਣਾ ਲਾਇਆ ਸੀ? ਤੇ ਹਰਮਨ ਬਾਈ ਨੂੰ ਸ਼ਾਇਦ ਯਾਦ ਹੋਵੇ, ਹਰਮਨ ਬਾਈ ਦਾ ਮੈਸੇਜ ਵੀ ਆ ਗਿਆ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਬਾਈ ਜੀ, ਹੈਪੀ ਫਰਾਈਡੇ, ਹੈਪੀ ਫਰਾਈਡੇ ਟੂ ਯੂ ਟੂ। ਸੋ ਜੇ ਤੁਹਾਨੂੰ ਯਾਦ ਆ ਤਾਂ ਸਟੂਡੀਓ ਨੰਬਰ 905-673-3337 ਮੈਨੂੰ ਦੱਸੋ ਤਾਂ ਮੈਨੂੰ ਤਾਂ ਪਤਾ, ਕਿਉਂਕਿ ਮੈਂ ਲਾਇਆ ਸੀ। ਮੈਂ ਦੇਖਦਾ ਵੀ ਥੋੜ੍ਹਾ ਬਹੁਤਾ ਹਰਜੀਤ ਜੰਜੂਆ ਭਾਈ ਨੂੰ ਮਿਸ ਕਰਦੇ ਕਰਦੇ ਤੁਸੀਂ ਮੈਨੂੰ ਵੀ ਥੋੜ੍ਹਾ ਯਾਦ ਰੱਖਿਆ ਕਿ ਨਹੀਂ ਰੱਖਿਆ। ਅਤੇ ਜੇ ਤੁਸੀਂ ਕੋਈ ਵੀ ਟ੍ਰੈਫਿਕ ਰੋਡ 'ਤੇ ਹੋ, ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਤਾਂ ਵੀ ਤੁਸੀਂ ਸਾਨੂੰ ਸਟੂਡੀਓ 'ਤੇ ਕਾਲ ਕਰਕੇ ਜਿਹੜੀ ਅਪਡੇਟ ਕਰਦੇ ਹੋ, ਕਿਉਂਕਿ ਬਾਕੀ ਜਿਹੜੇ ਸਰੋਤੇ ਸੁਣਦੇ ਉਹਨਾਂ ਨੂੰ ਹੈਲਪ ਹੋ ਜਾਂਦੀ ਹੈ। ਜਾਂ ਫਿਰ ਤੁਸੀਂ ਮੈਨੂੰ ਕਾਲ ਕਰ ਨਹੀਂ ਕਰਨੀ ਤਾਂ ਤੁਸੀਂ ਮੇਰੇ ਨਾਲ ਵਟਸਐਪ 'ਤੇ ਜਾਂ ਮੈਸੇਜ ਦੇ ਜ਼ਰੀਏ ਵੀ ਤੁਸੀਂ ਕਰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਹੈਗਾ 647-237-3131, 647-237-3131। ਅੱਜ ਹਰਜੀਤ ਜੰਜੂਆ ਭਾਅ ਜੀ ਦੀ ਛੁੱਟੀ ਹੈ, ਸੋ ਕੋਈ ਗੱਲ ਨਹੀਂ, ਅਸੀਂ ਰਲ ਮਿਲ ਕੇ ਪ੍ਰੋਗਰਾਮ ਕਰ ਲੈਣਾ। ਪਰਮਿੰਦਰ ਜੀ ਵੀ ਤਿਆਰ ਆ ਇੰਡੀਆ ਤੋਂ, ਉਹਨਾਂ ਨੂੰ ਵੀ ਥੋੜ੍ਹੀ ਦੇਰ ਦੇ ਵਿੱਚ ਜੋੜਦੇ ਹਾਂ। ਅਤੇ ਮੇਜਰ ਮਸਤਾਨੀ ਦਾ ਗਾਣਾ ਹਰਮਨਵੀਰ ਕਹਿੰਦਾ ਲਾ ਦਿਓ। ਅੱਛਾ, ਪ੍ਰੇਸਰ ਜੀ ਉਹਨਾਂ ਨੇ ਵੀ ਇਹੀ ਫਰਮਾਇਸ਼ ਕੀਤੀ ਸੀਗੀ, ਜ਼ਰੂਰ ਜੀ ਲਾ ਦਿੰਦੇ ਹਾਂ। ਸੋ ਪਹਿਲਾਂ ਤੁਹਾਨੂੰ ਇਹ ਦੱਸੋ ਵੀ ਕਿਹੜਾ ਸੀ ਸਿੰਗਰ ਜਿਹੜਾ ਪਹਿਲੇ ਦਿਨ ਅਸੀਂ ਗਾਣੇ ਲਾਇਆ ਸੀਗਾ, ਹੈ ਨਾ? ਉਹ ਯਾਦ ਆ ਕਿਸੇ ਨੂੰ ਕਿ ਨਹੀਂ ਯਾਦ? ਅਤੇ ਉਹਦੀ ਮਾੜੀ ਜੀ ਗੱਲਬਾਤ ਕਰੀਏ ਤਾਂ ਮਾਸਟਰ ਸਲੀਮ ਹੋਣਾ ਦਾ ਸ਼ੋਅ ਜਿਹੜਾ ਹੋ ਰਿਹਾ 24 ਜੁਲਾਈ ਨੂੰ, ਮਤਲਬ ਕਿ ਅਗਲੇ ਸ਼ੁੱਕਰਵਾਰ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਮਾਸਟਰ ਸਲੀਮ ਦਾ ਸ਼ੋਅ ਹੋਣ ਜਾ ਰਿਹਾ। ਸੋ ਜੇ ਤੁਸੀਂ ਉਹਦੇ ਬਾਬਤ ਟਿਕਟਾਂ ਲੈਣੀਆਂ ਜਾਂ ਕੋਈ ਵੀ ਜਾਣਕਾਰੀ ਹੈ ਤਾਂ ਰੋਹਨ ਸ਼ਰਮਾ ਜੀ ਨਾਲ 647-7983-73 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮਾਸਟਰ ਸਲੀਮ ਉਹਨਾਂ ਦੇ ਸ਼ੋਅ ਦੇ ਨਾਲ ਨਾਲ ਕਹਿੰਦੇ 24 ਤੋਂ ਬਾਅਦ 25 ਤਰੀਕ ਨੂੰ ਪੰਜਾਬੀ ਵਿਰਸਾ ਪ੍ਰੋਗਰਾਮ ਟੀਮ 4 ਇੰਟਰਟੇਨਮੈਂਟ ਵੀ ਕਰਾ ਰਹੀ ਹੈ। ਸੋ ਵਧੀਆ ਅਗਲਾ ਵੀਕਐਂਡ ਆ, ਤੁਸੀਂ ਜੇ ਇੰਜੋਏ ਕਰਨਾ ਗਾਣਿਆਂ ਦੇ ਸ਼ੋਆਂ ਦੇ ਸ਼ੌਕੀਨ ਹੋ ਤਾਂ ਅਗਲਾ ਵੀਕਐਂਡ ਤੁਹਾਡੇ ਲਈ ਹੈ। ਸੋ ਪੰਜਾਬੀ ਵਿਰਸਾ ਵੀ ਟੀਮ 4 ਇੰਟਰਟੇਨਮੈਂਟ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ।
2: 4 ਇੰਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026।
3: ਓਏ ਸਾਵਣ ਚੜਿਆ ਤੀ,
2: ਟੋਰਾਂਟੋ ਸ਼ੋ ਸੈਟਰਡੇ 25 ਜੁਲਾਈ ਨੂੰ,
3: ਦੁਨੀਆ ਮੇਲੇ ਜਾਂਦੀ ਹੈ,
2: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਤਾਰ, Tickets are available at ticketmaster.ca. For details, contact Team 4 Entertainment 647-400-6862 416-303-4444. E tu si è sciolto, mi scarnaccia, ok?

0: ਲੈ ਲਓ ਫਿਰ ਟਿਕਟਾਂ 'ਚ ਇੱਦਾਂ ਦੇ ਵਧੀਆ ਵਧੀਆ ਗਾਣੇ ਸੁਣਨੇ ਆ। ਪੰਜਾਬੀ ਵਿਰਸਾ 25 ਜੁਲਾਈ ਨੂੰ ਹੋਣ ਜਾ ਰਿਹਾ ਹੈ ਟੋਰਾਂਟੋ ਸ਼ਹਿਰ ਦੇ ਵਿੱਚ, ਅਤੇ ਡਾਕਟਰ ਰਜਿੰਦਰ ਗੁਰਾਇਆ ਜੀ ਕਹਿੰਦੇ ਨੇ ਕਿ ਜੇ ਕੋਈ ਨੈੱਕ ਬੈਕ ਪੇਨ, ਸ਼ੋਲਡਰ ਪੇਨ, ਕਿਸੇ ਵੀ ਤਰ੍ਹਾਂ ਦਾ ਪੇਨ ਦਾ ਇਸ਼ੂ ਆ ਤਾਂ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਡਾਕਟਰ ਰਜਿੰਦਰ ਜੀ ਸਾਡੇ ਨਾਲ ਜੁੜ ਵੀ ਚੁੱਕੇ ਨੇ। ਰਜਿੰਦਰ ਜੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਲੰਘੇ ਹੋ।
1: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਆ?
0: ਬਿਲਕੁਲ ਬਿਲਕੁਲ ਵਧੀਆ ਜੀ, ਚੜ੍ਹਦੀ ਕਲਾ।
1: ਦੂਜੇ ਭਾਅ ਜੀ ਛੁੱਟੀ ਮਾਰ ਗਏ?
0: ਦੂਜੇ ਭਾਅ ਜੀ ਛੁੱਟੀ ਮਾਰ ਗਏ, ਕਹਿੰਦੇ ਮੈਂ ਥੋੜ੍ਹਾ ਜਿਹਾ, ਮੇਰੀ ਸਿਹਤ ਨਹੀਂ ਠੀਕ। ਅੱਛਾ, ਜਦੋਂ ਮੈਂ ਨਾ ਪ੍ਰੋਗਰਾਮ ਸ਼ੁਰੂ ਕੀਤਾ ਮੇਰਾ ਗਲਾ ਜਿਹਾ ਖਰਾਬ ਸੀ। ਮੈਨੂੰ ਭਾਅ ਜੀ ਨੇ ਰੋਜ਼ ਹੀ ਕਹੀ ਜਾਣਾ, ਰੋਜ਼ ਗਰਾਰੇ ਕਰਿਆ ਕਰੋ, ਗਰਮ ਪਾਣੀ ਪੀਆ ਕਰੋ। ਹੁਣ ਆ ਦੂਜੇ ਕੁ ਦਿਨ ਆਪ ਹੀ ਕਹਿ ਦਿੰਦੇ ਨੇ ਯਾਰ ਮੇਰਾ ਗਲਾ ਨਹੀਂ ਠੀਕ। ਪਤਾ ਨਹੀਂ ਬਹਾਨਾ ਹੁੰਦਾ ਜਾਂ ਕੀ ਆ, ਇਹ ਨਹੀਂ ਪਤਾ ਲੱਗਾ।
1: ਛੁੱਟੀਆਂ ਮਾਰਨ ਦਾ ਉਹਨਾਂ ਨੂੰ ਪੈ ਗਿਆ ਨਾ
0: ਚਸਕਾ ਪੈ ਗਿਆ। ਹਾਂ, ਮੇਰਾ ਗਲਾ ਠੀਕ ਕਰਾਤਾ ਤਾਂ ਆਪਣਾ। ਚਲੋ ਕੋਈ ਗੱਲ ਨਹੀਂ, ਮੈਂ ਕਿਹਾ ਭਾਅ ਜੀ ਕੋਈ ਨਹੀਂ, ਤੁਹਾਡੀ ਹੁਣ ਅਸੀਂ ਨਾਲ ਹੀ ਹਾਂ, ਅਤੇ ਸਿਹਤ ਪਹਿਲਾਂ ਜ਼ਰੂਰੀ ਹੈ।
1: ਕਿਸੇ ਨੂੰ ਭੈਣ ਭਰਾ ਨੂੰ ਨੈਕ ਦੀ ਬੈਕ ਦੇ ਇਸ਼ੂ ਆ, ਗੋਡੇ ਨੀ ਚੱਲਦੇ, ਮੋਢੇ ਨੀ ਚੱਲਦੇ, ਔਰ ਅਸੀਂ ਸਾਰੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਆ
0: ਜੀ,
1: ਕੋਈ ਝਟਕਾ ਨੀ ਮਾਰਦੇ, ਕੋਈ ਮਾਲਿਸ਼ ਨੀ ਕਰਦੇ, ਔਰ 2-3 ਦਿਨਾਂ ਚ ਫਸਟ ਕਲਾਸ ਕਰਕੇ ਪੇਸ਼ੈਂਟ ਸਹੀ ਸਲਾਮਤ ਘਰ ਚਲਾ ਜਾਂਦਾ ਜੀ। ਸੋ ਕਿਸੇ ਨੂੰ ਲੋੜ ਹੋਵੇ, ਸੋ 15 ਸਟਿਲਵਨ ਡਰਾਈਵ ਬਰੈਂਪਟਨ, ਵਿਲੀਅਮ ਪਾਰਕ ਲੈਂਡ ਚੰਕੂ ਜੀ ਦਾ ਇੰਟਰਸੈਕਸ਼ਨ ਆ, ਮੇਰਾ ਘਰ ਦੇ ਵਿੱਚ ਹੀ ਆਫਿਸ ਆ, ਤੇ 416-884-5486
0: 4-16-884-5486 ਦੇ ਉੱਤੇ ਤੁਸੀਂ ਡਾਕਟਰ ਰਜਿੰਦਰ ਗੁਰਾਇਆ ਉਹਨਾਂ ਨਾਲ ਜਿਹੜੀ ਹੈਗੀ ਅਪੁਆਇੰਟਮੈਂਟ ਬਣਾ ਕੇ, ਵਿਲੀਅਮ ਅਤੇ ਚੰਕਿਊਜ਼ੀ ਦਾ ਏਰੀਆ ਪੈਂਦਾ। ਸੋ ਜੇ ਹੁਣ ਨੈੱਕ ਬੈਕ ਪੇਨ ਦਾ ਇਸ਼ੂ ਕੋਈ ਆ ਗਿਆ ਤਾਂ ਫਿਕਰ ਨਹੀਂ ਕਰਨੀ, ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਇਹਨਾਂ ਨਾਲ ਕਹਿੰਦੇ ਮਿਲੋ। ਅਤੇ ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਬਹੁਤ ਬਹੁਤ ਤੁਹਾਡਾ ਜੁੜਨ ਦੇ ਲਈ। ਠੀਕ, ਅਤੇ ਕਹਿੰਦੇ ਇੰਪੀਰੀਅਲ ਕਰੇਸ਼ਨ ਅਤੇ ਡਰਾਈ ਕਲੀਨ ਵਾਲਿਆਂ ਦਾ ਵੀ ਮੈਸੇਜ ਦੇ ਦਈਏ, ਤੁਹਾਨੂੰ ਕੋਈ ਵੀ ਡਰਾਈ ਕਲੀਨ ਕਰਾਉਣੇ ਆ ਕੱਪੜੇ, ਜਾਂ ਫਿਰ ਅਲਟਰੇਸ਼ਨ ਕਰਾਉਣੀ ਆ, ਗਾਰਮੈਂਟ ਰਿਪੇਅਰ ਕਰਾਉਣੀ ਆ, ਤਾਂ 353 ਵੈਟਰਨਸ ਡਰਾਈਵ ਬਰੈਂਪਟਨ ਦੇ ਵਿੱਚ ਸਥਿਤ ਨੇ। 353 ਵੈਟਰਨਸ ਡਰਾਈਵ ਬਰੈਂਪਟਨ 'ਤੇ ਤੁਸੀਂ ਉਹਨਾਂ ਨੂੰ ਸੰਪਰਕ ਜਿਹੜਾ ਕਰ ਸਕਦੇ ਹੋ, ਅਤੇ ਜਾਂ ਫਿਰ ਉਹਨਾਂ ਦਾ ਫੋਨ ਨੰਬਰ ਹੈਗਾ 437-235-2700। ਅੱਛਾ, ਕਿਸੇ ਨੇ ਦੱਸਿਆ ਨਹੀਂ ਮੈਨੂੰ, ਯਾਦ ਮੈਨੂੰ ਲੱਗਦਾ ਨਹੀਂ ਵੀ ਹਰਜੀਤ ਭਾਈ ਦੀ ਉਦੋਂ ਯਾਦਾਂ ਦੇ ਵਿੱਚ ਤੁਹਾਨੂੰ ਯਾਦ ਸੀ ਵੀ ਕਿਹਦਾ ਗਾਣਾ ਸੀ ਪਹਿਲਾਂ ਲਾਇਆ ਸੀ। ਚੱਲ ਕੋਈ ਗੱਲ ਨਹੀਂ, ਉਹ ਸੁਰਜੀਤ ਬਿੰਦ ਰੱਖੀਆ ਜੀ ਉਹਨਾਂ ਦਾ ਗਾਣਾ ਸੀਗਾ ਜਿਹੜਾ ਅਸੀਂ ਸਭ ਤੋਂ ਪਹਿਲਾਂ ਲਾਇਆ ਸੀ, ਤਾਂ ਹੁਣ ਇੱਕ ਮਿੱਠਾ ਜਿਹਾ ਗਾਣਾ ਉਹਨਾਂ ਦਾ ਫਿਰ ਅਸੀਂ ਸੁਣਦੇ ਹਾਂ, ਅਤੇ ਨਾਲ ਦੇ ਨਾਲ ਹੀ ਅਸੀਂ ਇੰਡੀਆ ਤੋਂ ਪਰਮਿੰਦਰ ਜੀ ਨੂੰ ਵੀ ਜੋੜਦੇ ਹਾਂ।

0: ਪਿਓਰ ਪੰਜਾਬੀ ਦੇ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਲਿਓ, ਕਹਿੰਦੇ ਜੇ ਡਾਈਨ ਇਨ ਕਰਨਾ ਵੀਕਐਂਡ ਆ ਗਿਆ ਹੁਣ ਤਾਂ ਬਣਦਾ ਬਾਹਰ ਜਾ ਕੇ ਖਾਣਾ, ਅਤੇ ਪਰਿਵਾਰ ਨਾਲ ਤੁਸੀਂ ਜਾਓ, ਬੱਚਿਆਂ ਨਾਲ ਜਾਓ, ਬਾਹਰ ਜਾ ਕੇ ਇੰਜੋਏ ਕਰੋ। ਅਤੇ ਪਿਓਰ ਪੰਜਾਬੀ ਸਵੀਟ ਕਹਿੰਦੇ ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 40-25 ਬ੍ਰੈਂਡਨ ਗੇਟ ਮਾਲਟਨ ਮਿਸੀਸਾਗਾ ਤੋਂ ਤੁਹਾਨੂੰ ਸਰਵ ਕਰਦੇ ਨੇ, ਜਾਂ ਫਿਰ 10178 ਹੋਰਨਟੈਰੀਓ ਸਟਰੀਟ ਬਵੇੜ ਅਤੇ ਹੋਰਨਟੈਰੀਓ ਦਾ ਜਿਹੜਾ ਹੈਗਾ ਏਰੀਆ ਬਣਦਾ, ਤੁਸੀਂ ਉੱਥੇ ਵੀ ਉਹਨਾਂ ਨੂੰ ਜਾ ਕੇ ਡਾਈਨ ਇਨ ਕਰ ਸਕਦੇ ਹੋ, ਜਾਂ ਫਿਰ ਟੇਕ ਆਊਟ ਵੀ ਕਰਨਾ ਤੁਸੀਂ ਨੇੜੇ ਤੇੜੇ ਰਹਿੰਦੇ ਹੋ, ਜਾਂ ਫਿਰ ਤੁਹਾਡੇ ਅੱਗੇ ਵਿਆਹ ਸ਼ਾਦੀ ਕੋਈ ਬਰਥਡੇ ਪ੍ਰੋਗਰਾਮ ਆ ਰਿਹਾ ਤਾਂ ਤੁਸੀਂ ਗੁਰਜੀਤ ਰੰਧਾਵਾ ਜੀ ਨੂੰ ਡਾਇਰੈਕਟ ਫੋਨ ਕਰ ਲਿਓ, ਵਧੀਆ ਕੇਟਰਿੰਗ ਦੇ ਪ੍ਰਾਈਜ਼ ਦੇਣਗੇ। ਸਾਂਝਾ ਵਿਰਸਾ ਰੇਡੀਓ ਪ੍ਰੋਗਰਾਮ ਦਾ ਰੈਫਰੈਂਸ ਦੇ ਦਿਓ, ਹਰਜੀਤ ਜੰਜੂਆ ਉਹਨਾਂ ਦਾ ਰੈਫਰੈਂਸ ਦੇ ਦਿਓ, 647-338-92 647-338-9172 'ਤੇ ਜਿਹੜੀ ਹੈ ਕਾਲ ਕੀਤੀ ਜਾ ਸਕਦੀ ਹੈ, ਜਾਂ ਫਿਰ ਸੰਧੂ ਹੀਟਿੰਗ ਤੋਂ ਜਤਿੰਦਰ ਸੰਧੂ ਸਾਹਿਬ, ਏ ਸੀ ਫਰਨੈਸ ਟੈਂਕਲੈਸ ਵਾਟਰ ਹੀਟਰ ਲਵਾਉਣਾ, ਗੈਸ ਪਾਈਪਲਾਈਨ ਦਾ ਕੋਈ ਵੀ ਕੰਮ ਹੈ ਤਾਂ ਤੁਸੀਂ ਜਤਿੰਦਰ ਸੰਧੂ ਉਹਨਾਂ ਨੂੰ 647-746-6644 ਦੇ ਉੱਤੇ ਜਿਹੜੀ ਹੈਗੀ ਆ ਉਹ ਗੱਲਬਾਤ ਕਰ ਸਕਦੇ ਹੋ।
1: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ
2: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
3: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
4: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
2: ਕਾਲ ਕਰੋ JN ਗੈਰੀ ਨੂੰ
4: 9054595533।
0: ਹਾਂਜੀ ਰਵਿੰਦਰ ਜੀ, ਨੰਗੇ ਹੋ, ਕੀ ਹਾਲ ਚਾਲ ਜੀ?
5: ਹਾਂ ਜੀ ਬਾਈ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ?
0: ਬਿਲਕੁਲ ਬਿਲਕੁਲ ਜੀ ਵਧੀਆ, ਤੁਸੀਂ ਸੁਣਾਓ?
5: ਚੰਡੀਗੜ੍ਹ ਮੋਂਟਰੀਅਲ ਤੋਂ ਬੋਲਦਾ ਜੀ।
0: ਕੀ ਬਾਤਾਂ ਨੇ, ਹਾਂਜੀ ਕਿਵੇਂ ਆ ਮੋਂਟਰੀਅਲ ਦਾ ਮੌਸਮ ਤੁਹਾਡੇ?
5: ਸਾਡੇ ਭਾਜੀ 15-16 ਹੋਇਆ ਬਾਈ, ਠੰਡ ਹੋਈ ਬੁਰੀ ਇੱਥੇ ਅੱਜ।
0: ਅੱਛਾ ਜੀ, ਸਾਡੇ ਤਾਂ ਇੱਥੇ ਧੂਆਂ ਛਾਇਆ ਪਿਆ ਹੈ, ਜੰਗਲਾਂ ਦੀ ਅੱਗ ਨੇ
5: ਇੱਧਰ ਸਾਰੇ ਭਾਜੀ ਧੂਆਂ ਛਾਡਿਆ, ਇੱਧਰ ਪੂਰਾ ਹੀ ਆ। ਮੇਰੀ ਗੱਲ ਸੁਣ, ਤੁਸੀਂ ਸਾਨੂੰ ਤਾਂ ਸੰਭਾਲ ਪਾਇਆ, ਹੁਣ ਤੁਸੀਂ ਮੈਨੂੰ ਦੱਸੋ ਵੀ ਜਿਹੜੇ ਤੁਹਾਨੂੰ ਕੋਲਾਂ 7-8 ਬੰਦੇ ਕਰਦੇ, ਜਿਹੜੇ ਰੋਜ਼ ਤੁਹਾਨੂੰ ਨਾਂ ਜਿੱਤੇ ਉਹਨਾਂ ਦੇ?
0: ਮੈਨੂੰ ਲੱਗਦਾ ਥੋੜੇ ਬਹੁਤੇ ਤਾਂ ਯਾਦ ਹੋਣਗੇ।
5: ਕਿੰਨੇ ਬਾਅਦ ਜੇ ਦੱਸਿਓ ਨਾ, ਮੈਂ ਫੋਨ ਮੇਰਾ ਕੱਢ ਕੇ ਤੁਹਾਨੂੰ ਕਿੰਨੇ ਦੇ ਨਾਂ ਜਿੱਤੇ, ਤੁਸੀਂ ਸਾਨੂੰ ਪੁੱਛਦਾ ਗਾਣਾ ਕਿਹੜਾ, ਪਰ ਤੁਸੀਂ ਦੱਸੋ ਸਾਨੂੰ ਹੁਣ। ਜਿਹੜੇ ਇੱਕ ਬਾਈ ਆਪਣੇ ਹੈਗੇ ਇਧਰੋਂ ਦਸਰਾਣੀ, ਉਹ ਕੰਸਟਰਕਸ਼ਨ ਦਾ ਕੰਮ ਕਰ ਰਹੇ, ਤੁਹਾਨੂੰ ਉਧਰ ਉਹਨਾਂ ਨੇ ਫੋਨ ਕੀਤਾ ਸੀ, ਉਹਨਾਂ ਦਾ ਨਾਂ ਦੱਸਿਓ ਕੀ ਆ, ਕੀ ਉਹ ਹੈਗੇ ਆ,
0: ਸਵਾਲ ਪਾਤਾ ਨਾਲ ਦੇ ਨਾਲ ਹੀ। ਤੇ
5: ਸਵਾਲ ਪਾਇਆ, ਤੁਹਾਨੂੰ ਵੀ ਹੋਣਾ ਚਾਹੀਦਾ ਵੀ ਕਿੰਨੇ ਬੰਦੇ ਤੁਹਾਨੂੰ ਯਾਦ ਕਰਦੇ ਆ, ਵੀ ਕਿੰਨੇ ਬੰਦੇ ਮੈਨੂੰ ਕਾਲ ਕਰਦੇ ਆ, ਪੱਕੇ ਬੰਦੇ ਕਿਹੜੇ? ਹਰਜੀਤ ਭਾਈ ਦੇ ਆ?
0: ਹਰਜੀਤ ਭਾਈ ਦੇ ਪੱਕੇ ਬੰਦੇ ਆ, ਪਨੇਸਰ ਸਾਹਿਬ ਪੱਕੇ ਬੰਦੇ ਆ ਸਾਡੇ, ਮੁਲਤਾਨੀ ਭਾਜੀ ਹੋਣੀ ਪੱਕੇ ਬੰਦੇ ਆ, ਬਾਸੀ ਸਾਹਿਬ ਪੱਕੇ ਬੰਦੇ ਆ, ਹਰਮਨ ਬਾਈ ਸਾਨੂੰ ਰੋਜ਼ ਮੈਸੇਜ ਕਰਦਾ, ਦੇਖੋ ਅੱਜ ਵੀ ਉਹਨੂੰ ਪਤਾ ਨਹੀਂ ਸੀ ਵੀ ਮੈਂ ਪ੍ਰੋਗਰਾਮ ਕਰਨਾ, ਜਿੱਦਾਂ ਹੀ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਉਹਨੇ ਮੈਸੇਜ ਸ਼ੇਅਰ 2-3 ਮੈਨੂੰ ਨਾਲ ਦੇ ਨਾਲ ਹੀ ਪਾਤੇ। ਸੋ ਵਧੀਆ ਲੱਗਦਾ ਜਦੋਂ ਸਾਰੇ ਬੰਦੇ
5: ਠੀਕ ਹੈ, ਠੀਕ ਹੈ, ਠੀਕ ਹੈ, ਬਹੁਤ ਵਧੀਆ ਗੋਡਿਆ ਜੀ, ਮੈਂ ਤਾਂ ਦੀ ਗੱਲ ਕਰਦਾ ਸੀਗਾ।
0: ਅੱਛਾ ਜੀ, ਠੀਕ ਹੈ,
5: ਉਹ ਤੁਹਾਨੂੰ ਕਾਲ ਆਈ, ਚਲੋ ਠੀਕ ਠਾਕ ਹੈ ਜੀ, ਬਹੁਤ ਵਧੀਆ ਬਰੋ,
0: ਥੈਂਕ ਯੂ ਭਾਜੀ, ਥੈਂਕ ਯੂ। ਤੇ ਗਾਣਾ ਗੁਣਾ ਕੋਈ ਸੁਜੈਸਟ ਕਰ ਦਿਓ, ਅੱਜ ਸ਼ੁੱਕਰਵਾਰ ਦਾ ਦਿਨ ਆ, ਕੋਈ ਵਧੀਆ ਜਿਹਾ ਗਾਣਾ ਲਾ ਦਈਏ,
5: ਕੋਈ ਲਾ ਦਿਓ, ਕੋਈ ਬਲਕਾਰਨ ਠੀਕਾ ਲਾ ਦਿਓ ਜੇ ਲਾ ਸਕਦੇ
0: ਆ। ਠੀਕ ਹੈ, ਠੀਕ ਹੈ, ਇੱਕ ਆਹ ਗਾਣਾ ਜਿਹੜਾ ਦੱਸ ਕੇ ਗਏ ਨੇ ਪਨੇਸਰ ਸਾਹਿਬ, ਮੇਜਰ ਰਾਜਸਥਾਨੀ ਆ। ਹਾਂ ਬਿਲਕੁਲ ਸਹੀ ਗੱਲ ਆ,
5: ਤੇਰੇ ਗੱਲ ਦੀ ਜੋ ਗਾਣੀ ਮੈਨੂੰ ਲੱਗਦਾ ਉਹਦਾ ਗਾਣਾ ਭਾਜੀ, ਬਾਕੀ ਦੇਖ ਲਓ ਕੋਈ ਨਾ, ਜੇ ਲੱਭੂ ਲਾ ਲਿਓ, ਨਹੀਂ ਕੋਈ ਗੱਲ ਨਹੀਂ,
0: ਨਹੀਂ ਨਹੀਂ ਲਾਵਾਂਗੇ, ਲੱਭਾਂਗੇ, ਹੁਣ ਕੁਛ ਤਾਂ ਕਰਾਂਗੇ, ਹੁਣ ਤੁਸੀਂ ਹੁਣ ਇਹਨੂੰ ਸਵਾਲ ਪਾਉਂਦੇ, ਹੁਣ ਮੈਨੂੰ ਵੀ ਤਾਂ ਕੁਛ ਕਰਨਾ ਹੀ ਪੈਣਾ ਮੋਹਰਿਓ
5: ਭਾਜੀ, ਮੈਂ ਹੁਣ ਇੱਦਾਂ ਹੀ ਆ, 1.25 ਲੱਖ ਨੂੰ 1.25 ਲੱਖ ਬਣ ਕੇ ਚੱਕਣਾ ਚਾਹੀਦਾ ਭਾਜੀ, ਮੈਂ ਯਾਦ ਆ ਤੁਹਾਡੀ, ਇੱਥੇ ਰਹੋਗੇ ਤੁਸੀਂ ਵੀ ਸਾਨੂੰ ਯਾਦ ਕਰਿਆ ਕਰੋਗੇ।
0: ਬਿਲਕੁਲ ਬਿਲਕੁਲ ਰਵਿੰਦਰ ਭਾਜੀ, ਤੁਹਾਡੀ ਮੇਰੀ ਗੱਲਬਾਤ ਪਰ ਪਹਿਲੀ ਵਾਰੀ ਹੋਈ ਮੈਂ ਲਾਦਾ,
5: ਮੈਂ ਉਧਰ ਕੀਤਾ ਸੀਗਾ, ਫਿਰ ਕੱਟਿਆ ਗਿਆ ਸੀਗਾ, ਥੋੜਾ ਬਿਜੀ ਸੀ ਉਧਰ, ਬਹੁਤ ਬਿਜੀ ਕੰਮ ਚੱਲਦਾ ਸੀਗਾ, ਮੈਂ ਕੱਟਤਾ ਸੀਗਾ।
0: ਠੀਕ ਹੈ, ਠੀਕ ਹੈ,
5: ਬਾਕੀ ਬਹੁਤ ਜਿਹੜਾ ਪ੍ਰੋਗਰਾਮ ਚੱਲੀਆਂ ਤਾਂ ਵਧੀਆ ਜੀ।
0: ਥੈਂਕ ਯੂ, ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ,
5: ਸਤਿ ਸ਼੍ਰੀ ਅਕਾਲ ਜੀ,
0: ਥੈਂਕ ਯੂ ਸੋ ਮਚ। ਪਨੇਸਰ ਸਾਹਿਬ ਲੱਗਦਾ ਆਹ ਗਾਣਾ ਆ, ਦੇਖੀਏ ਲਾ ਕੇ।

0: ਓਏ ਹੋਏ, ਮੈਂ ਤਾਂ ਖੁਸ਼ੀ ਵਾਲਾ ਮਾਹੌਲ ਰੱਖਿਆ ਸੀ ਪਨੇਸਰ ਸਾਹਿਬ, ਕੀ ਕਰਤਾ ਤੁਸੀਂ, ਕਿਹੜੀ ਯਾਦ ਦਵਾਤੀ ਆ ਤੁਸੀਂ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ
1: ਜੀ। ਰਮਨ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨੇ ਭੈਣਾਂ ਭਰਾਵਾਂ ਨੂੰ ਪਿਆ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ, ਕਿਵੇਂ ਚੱਲਦਾ ਪ੍ਰੋਗਰਾਮ? ਕਹਿੰਦੇ ਮੋਦੀ ਸਾਹਿਬ ਅੱਜ ਗੱਫੇ ਲੈ ਕੇ ਆ ਰਹੇ ਨੇ ਦਿੱਲੀ ਤੋਂ ਪੰਜਾਬ ਲਈ, ਕਹਿੰਦੇ ਪੰਜਾਬ ਨੂੰ ਉਮੀਦ ਕਰ ਦੇਣਾ।
1: ਬਿਲਕੁਲ, ਪ੍ਰਧਾਨ ਮੰਤਰੀ ਮੋਦੀ ਹਰਿਆਣਾ ਟੂ ਪੰਜਾਬ ਵਾਇਆ ਚੰਡੀਗੜ੍ਹ ਜਲੰਧਰ, ਉਹ ਅੱਜ ਗਾਹ ਪਿਆ ਜੀ ਪੂਰੇ ਹਰਿਆਣੇ ਚੰਡੀਗੜ੍ਹ ਪੰਜਾਬ ਜਲੰਧਰ ਤੱਕ ਪੀਐਮ ਮੋਦੀ ਆ ਰਹੇ ਨੇ ਤੇ ਗੱਫੇ ਵੀ ਦੇ ਰਹੇ ਨੇ। ਪਰ ਇਹਨਾਂ ਗੱਫਿਆਂ ਦੇ ਵਿੱਚ ਜੇਕਰ ਕੋਈ ਸਿਆਸਤ ਦੀ ਝਲਕ ਦੀ ਹੋਵੇ ਤਾਂ ਆਪਾਂ ਉਹਦਾ ਵੀ ਜ਼ਿਕਰ ਕਰਨਾ। ਉਹ ਤੇ ਬੜਾ ਚੰਗਾ ਲੱਗਾ ਅੱਜ ਤੁਸੀਂ ਦੁਬਾਰਾ ਮਤਲਬ ਵੀਕਐਂਡ ਸ਼ੁਰੂਆਤ ਤੋਂ ਵੀਕਐਂਡ ਐਂਡ ਤੱਕ ਸਾਥ ਨਿਭਾਇਆ ਜੀ, ਬਹੁਤ ਸ਼ੁਕਰੀਆ ਤੁਹਾਡਾ। ਔਰ ਜਿਵੇਂ ਜਿਵੇਂ ਸਾਡੇ ਲਿਸਨਰ ਵੀ ਰਿਸਪੋਂਸ ਕਰਨਗੇ, ਉਹਨਾਂ ਦੇ ਵੀ ਕੁਝ ਮੁੱਦੇ ਹੋਣਗੇ ਜਾਂ ਆਪਣੀਆਂ ਕਰੰਟ ਜੋ ਖਬਰਾਂ ਹੋਣਗੀਆਂ ਸਾਰੀਆਂ ਤੇ ਆਪਾਂ
2: ਕਿਹੜੀ ਸਰਕਾਰ ਨੂੰ ਅਸੀਂ ਵੋਟਾਂ ਪਵਾਈਏ ਜਿਹੜੀ ਪੰਜਾਬ ਦਾ ਭਲਾ ਕਰ ਸਕੇ। ਤਾਂ ਸਾਰੀਆਂ ਦੇਖ ਲਈਆਂ,
0: ਛੱਡੋ ਤੁਸੀਂ
2: ਭੁੱਲਾ ਕੀਤਾ
0: ਪਨੇਸਰ ਸਾਹਿਬ, ਛੱਡੋ ਹੁਣ ਮੋਹਰੇ ਸਿਟੀ ਦੀਆਂ ਵੋਟਾਂ ਆ, ਇੱਥੇ ਦੇਖਦੇ ਆ ਕਿਹਨੂੰ ਪਾਉਣਾ ਆਪਣੇ ਬੰਦਿਆਂ ਨੂੰ।
2: ਇੱਥੇ ਵੀ ਉਹੀ ਹਾਲ ਆ ਜੀ, ਲੋਕੀ ਖਾਈ ਜਾਂਦੇ ਆ, ਸਾਨੂੰ ਬਣਾ ਦੋ ਸਾਨੂੰ ਬਣਾ ਦੋ, ਹਰੇਕ ਇਹੀ ਕਹੀ ਜਾਂਦਾ।
0: ਦੇਖੋ ਜੇ ਤਾਂ ਤੁਸੀਂ
2: ਪਰਮਿੰਦਰ ਜੀ ਦੀ ਸਲਾਹ ਲੈ ਕੇ ਵੋਟਾਂ ਪਵਾਉਣੀਆਂ ਉੱਥੇ ਜਿਹਨੂੰ ਵੀ ਪਵਾਉਣੀਆਂ, ਵੀ ਦੱਸੋ ਕਿਹੜੀ ਸਰਕਾਰ ਆ ਜਿਹੜੀ ਪੰਜਾਬ ਦੇ ਕਰਜ਼ਾ ਨਹੀਂ ਚੜਾਊ,
0: ਪਰਮਿੰਦਰ
2: ਆਪਣੇ ਲੋਕਾਂ ਨੂੰ ਫ੍ਰੀ ਨਹੀਂ ਵੰਡੂ, ਉਹ ਕੋਈ ਹੈ ਕਦੇ ਆਊਗੀ ਸਾਡੇ ਪੰਜਾਬ ਨੂੰ ਮਿਲੂਗਾ ਕੁਛ ਕਿ ਨਹੀਂ?
0: ਪਰਮਿੰਦਰ ਜੀ ਕਿਵੇਂ ਫਿਰ, ਕਿਹੜੀ ਸਰਕਾਰ ਬਣਾਉਣੀ 2027 ਚ? ਪਨੇਸਰ ਸਾਹਿਬ ਦਾ ਸਿੱਧਾ ਹੀ ਹੋ ਗਿਆ, ਕਹਿੰਦੇ ਪਰਮਿੰਦਰ ਜੀ ਹੋਣਾਂ ਵਾਲੀਆਂ ਵੋਟਾਂ ਉਹ ਇੱਥੇ ਹੀ ਪਾਉਣੀਆਂ। ਪਰ ਤੁਹਾਨੂੰ ਤੁਹਾਨੂੰ ਐ ਤਾਂ ਏਦਾਂ ਤਾਂ ਨੀ ਜੇ ਤੁਸੀਂ ਇੱਕ ਪਾਰਟੀ ਦਾ ਨਾਂ ਲੈ ਦੋ ਤਾਂ ਦੂਜੇ ਪਾਸਿਓ ਖਬਰਾਂ ਨੀ ਮਿਲਦੀਆਂ ਜਾਂਦਾ ਥੋੜਾ ਬਹੁਤ?
1: ਨਹੀਂ ਦੇਖੋ ਜੀ, ਆਪਣਾ ਜਿਹੜੀ ਭੂਮਿਕਾ ਆ, ਅਸੀਂ ਤਾਂ ਮਤਲਬ ਚਾਹੇ ਲਿਸਨਰ ਕਈ ਵਾਰੀ ਇਹ ਪ੍ਰਭਾਵ ਕਬੂਲ ਜਾਂਦੇ ਆ ਰਮਨ ਜੀ ਸਾਡੇ ਬਾਰੇ ਜਾਂ ਜੰਜੂਆ ਸਾਹਿਬ ਜਾਂ ਤੁਹਾਡੇ ਬਾਰੇ ਕਿਸੇ ਬਾਰੇ ਵੀ ਮੀਡੀਆ ਪਰਸਨ ਬਾਰੇ ਕਿ ਇਹ ਸ਼ਾਇਦ, ਪਰ ਅਸਲ ਦੇ ਵਿੱਚ ਸਾਡਾ ਕੰਮ ਤਾਂ ਇੱਕ ਪਾਸਿਓਂ ਗੱਲ ਨੂੰ ਰੀਡ ਕਰਕੇ ਜੱਜ ਕਰਕੇ ਉਹ ਗੱਲ ਆਪਣੇ ਲਿਸਨਰ ਅੱਗੇ ਰੱਖਣੀ ਆ। ਸੋ ਉਹਦੇ ਵਿੱਚੋਂ ਸਾਡਾ ਕੋਈ ਲੈਣਾ ਦੇਣਾ ਹੁਣ ਮੈਨੂੰ ਲੱਗਦਾ ਰਮਨ ਜੀ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ, ਜੇਕਰ ਆਪਾਂ ਕਿਸੇ ਲਿਸਨਰ ਨੂੰ ਵੀ ਮਾਈਕ ਤੇ ਬਿਠਾ ਦਈਏ, ਔਰ ਜਿੰਨੀ ਦੇਰ ਮਾਈਕ ਹੱਥ 'ਚ ਹੁੰਦਾ ਨਾ ਆਪਾਂ ਬੋਲ ਰਹੇ ਹੁੰਦੇ ਖਬਰ ਕਰ ਰਹੇ ਹੁੰਦੇ ਹਾਂ, ਮੈਨੂੰ ਲੱਗਦਾ ਰਮਨ ਜੀ ਕਦੇ ਖਿਆਲ ਹੀ ਨਹੀਂ ਆਉਂਦਾ ਕਿ ਆਪਾਂ ਕਿਸੇ ਦੀ ਸਾਈਡ ਲੈਣੀ ਆ ਜਾਂ ਕਿਸੇ ਨੂੰ ਛੱਡਣਾ ਆ। ਸੋ ਉਦੋਂ ਤਾਂ ਇੱਕ ਫਲੋ ਬਣਿਆ ਹੁੰਦਾ, ਇੱਕ ਤੁਹਾਡਾ ਰਿਦਮ ਬਣਿਆ ਹੁੰਦਾ ਗੱਲ ਨੂੰ, ਇੱਕ ਗੱਲ ਚੱਲ ਰਹੀ ਹੁੰਦੀ ਆ, ਮੈਨੂੰ ਲੱਗਦਾ ਇੰਨਾ ਮੌਕਾ ਨਹੀਂ ਹੁੰਦਾ ਬੰਦੇ ਕੋਲ। ਹਾਂ ਕੁਝ ਬੰਦੇ ਕਰ ਜਾਂਦੇ ਹੋਣਗੇ, ਉਹਨਾਂ ਦੀ ਆਪਣੀ ਵਿਸ਼ੇਸ਼ਤਾ ਹੀ ਹੋਊਗੀ, ਪਰ ਰੇਡੀਓ ਸਾਂਝਾ ਵਿਰਸਾ ਦੇ ਉੱਪਰ ਤਾਂ ਮੈਨੂੰ ਲੱਗਦਾ ਆਪਾਂ ਨਿਰੋਲ ਜਿਹੀ ਰਹਿ ਕੇ ਗੱਲ ਕਰਦੇ ਹਾਂ ਤੇ ਇਹੀ ਮੈਨੂੰ ਲੱਗਦਾ ਇੱਕ ਵਧੀਆ ਪੱਤਰਕਾਰ ਜਾਂ ਵਧੀਆ ਵਧੀਆ ਮੀਡੀਆ ਅਦਾਰੇ ਦੀ ਇਹੀ ਨਿਸ਼ਾਨੀ ਹੁੰਦੀ ਹੈ ਜੀ।
0: ਜੀ ਜੀ ਬਿਲਕੁਲ, ਚਲੋ ਜਿਹਦੀ ਮਰਜ਼ੀ ਸਰਕਾਰ ਆ ਜਾਵੇ ਪੰਜਾਬ ਲਈ ਵਧੀਆ ਕਰੇ, ਹਨਾ ਉੱਥੇ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਵੇ।
1: ਪੰਜਾਬ ਦੇ ਪ੍ਰਿੰਸੀਪਲ ਸਾਹਿਬ ਦਾ ਸਵਾਲ ਸੀ ਕਿ ਵੱਖ ਵੱਖ ਸਮਿਆਂ ਦੇ ਉੱਪਰ ਵੱਖ ਵੱਖ ਜਿਹੜੀਆਂ ਲੋਕਾਂ ਨੇ ਤਜਰਬੇ ਕੀਤੇ ਨੇ, ਪਹਿਲਾਂ ਅਕਾਲੀ ਭਾਜਪਾ ਦੀਆਂ ਸਰਕਾਰਾਂ ਰਹੀਆਂ ਨੇ, ਕਾਂਗਰਸ ਨੂੰ ਵੀ ਬਹੁਤ ਮੌਕੇ ਮਿਲੇ ਨੇ, ਆਮ ਆਦਮੀ ਪਾਰਟੀ ਵੀ ਆ ਗਈ, ਹੁਣ ਭਾਈ ਮੈਨੂੰ ਲੱਗਦਾ ਕਿ ਹੁਣ ਭਾਜਪਾ ਜਿਸ ਤਰੀਕੇ ਨਾਲ ਰੱਸੇ ਪੈੜੇ ਵੱਟ ਰਹੀ ਆ ਕਿ ਹੁਣ ਭਾਜਪਾ ਨੂੰ ਲੋਕ ਅਜਮਾਉਣਗੇ, ਇਹ ਇੱਕ ਬਹੁਤ ਵੱਡਾ ਸਵਾਲ ਬਣਿਆ ਹੋਇਆ। ਵੈਸੇ ਭਾਜਪਾ ਕੋਈ ਐਡੇ ਹਾਲੇ ਗਿਣਤੀ 'ਚ ਨਹੀਂ ਆ, ਸੋ ਇਹ ਵੀ ਇੱਕ ਜਜਮੈਂਟ ਆ ਰਹੀ ਆ ਕਿ ਸ਼ਾਇਦ ਭਗਵੰਤ ਮਾਨ ਰਿਪੀਟ ਕਰ ਜਾਣ, ਕਿਉਂਕਿ ਕਾਂਗਰਸ ਦਾ ਜਿਸ ਤਰੀਕੇ ਨਾਲ ਕਾਟੋ ਕਲੇਸ਼ ਆ ਔਰ ਅਕਾਲੀ ਦਲ ਜਿਸ ਤਰੀਕੇ ਨਾਲ ਹਾਸ਼ੀਏ ਤੇ ਆ, ਬਿਲਕੁਲ ਆਪਣੀ ਹੋਂਦ ਲਈ ਜੱਦੋਜਹਿਦ ਕਰ ਰਿਹਾ, ਔਰ ਅਕਾਲੀ ਦਲ ਨੂੰ ਜਿਹੜਾ ਵਾਰਸ ਅਕਾਲੀ ਦਲ ਅੰਮ੍ਰਿਤਪਾਲ ਵਾਲੇ ਅਕਾਲੀ ਦਲ ਤੋਂ ਜਿਹੜਾ ਚੈਲੰਜ ਮਿਲ ਰਿਹਾ ਰਮਨ ਜੀ ਧਿਆਨ ਦੇਣਾ, ਮਾਝੇ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਦੇ ਉੱਪਰ ਜਿਵੇਂ ਪੁਨਮ ਸੁਚੀਤ ਅਕਾਲੀ ਦਲ ਅਤੇ ਵਾਪਸ ਪੰਜਾਬ ਅਕਾਲੀ ਦਲ ਨਾਲ ਅੱਗੇ ਨਾਲ ਆ ਗਏ ਨੇ। ਸੋ ਮਾਝੇ 'ਚ ਮੈਨੂੰ ਲੱਗਦਾ ਕਿ 7-8 ਸੀਟਾਂ ਦਾ ਇਹ ਫਰਕ ਪੈ ਜਾਏਗਾ। ਸੋ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਹਾਲੇ ਤਾਂ ਕਹਿੰਦੇ ਹੁੰਦੇ ਆ ਛਾਬੇ 'ਚੋਂ ਪੂਣੀਆਂ ਕੱਤੀਆਂ ਜਾਣੀਆਂ ਨੇ, ਹਾਲੇ ਤਾਂ ਪੂਣੀ ਸ਼ੁਰੂ ਹੋਈ ਆ, ਜਿਹੜੀ ਪੂਣੀ ਅੱਜ
0: ਜਿਹੜਾ ਬ੍ਰਦਰ ਆ ਪ੍ਰੋਪਰਟੀ ਟੈਕਸ ਜਿਹੜੇ ਵੱਧ ਰਹੇ ਨੇ ਉਹਨਾਂ ਨਾਲ ਖੁਸ਼ ਹਾਂ ਤਾਂ ਆਪਾਂ ਆਪਣੀ ਪੁਰਾਣੀ ਕੈਬਨਿਟ ਨੂੰ ਚੁਣੋ, ਨਹੀਂ ਖੁਸ਼ ਤਾਂ ਤੁਸੀਂ ਨਵੇਂ ਬੰਦਿਆਂ ਨੂੰ ਮੌਕਾ ਦਿਓ, ਦੇਖਦੇ ਹਾਂ ਉਹ ਕੀ ਕਰਦੇ ਨੇ।

ਕਹਿੰਦੇ ਬੈਂਕ ਆਫ ਕੈਨੇਡਾ ਨੇ ਜਿਹੜੇ ਇੰਟਰਸਟ ਰੇਟ ਆ ਉਹ ਫਿਰ ਹੋਲਡ ਕਰ ਲਿਆ ਛੇਵੀਂ ਵਾਰੀ 2.25 'ਤੇ ਰੱਖ ਲਿਆ। ਸੋ ਇਕੋਨਮੀ ਜਿਹੜੀ ਇਕੋਨਮੀ ਆ ਜਾਂ ਜੋਬ ਦੀ ਜੋ ਹਾਲਤ ਹੈ ਉਹਦੇ ਹਿਸਾਬ ਨਾਲ ਉਹਨਾਂ ਨੇ 2.25 'ਤੇ ਰੱਖਿਆ। ਗਰੀਸ਼ ਸ਼ਰਮਾ ਜੀ ਮੋਰਗੇਜ ਸਪੈਸ਼ਲਿਸਟ ਨੇ, ਜੇ ਸਾਨੂੰ ਸੁਣਦੇ ਹੋਣ ਤਾਂ ਕਾਲ ਕਰਕੇ ਇਸ ਬਾਰੇ ਹੋਰ ਸਾਨੂੰ ਜਾਣਕਾਰੀ ਦੇ ਦੇਣ, ਜਾਂ ਜੇ ਤੁਸੀਂ ਤੁਹਾਨੂੰ ਮੋਰਗੇਜ ਦੀ ਕੋਈ ਵੀ ਲੋੜ ਹੈਗੀ ਹੈ ਅਤੇ ਘਰ ਤੁਹਾਡੀ ਕਲੋਜ਼ਿੰਗ ਆ ਰਹੀ ਹੈ ਜਾਂ ਫਿਰ ਬਿਲਡਰ ਦੇ ਕੋਲੋਂ ਘਰ ਬੁੱਕ ਕਰਾਇਆ ਹੈ ਨਾ, ਅਪਰੇਜ਼ਲ ਨਹੀਂ ਆਈ ਉਹਦੀ, ਤਾਂ ਕੀ ਉਹਦਾ ਹੱਲ ਹੋ ਸਕਦਾ, ਕਿਵੇਂ ਤੁਸੀਂ ਸਾਰੀ ਚੀਜ਼ਾਂ 'ਚੋਂ ਬਾਹਰ ਨਿਕਲਣਾ, ਬਹੁਤ ਜ਼ਿਆਦਾ ਫਿਕਸ ਮੋਰਗੇਜ ਦੇ ਨਾਲ ਇੰਟਰਸਟ ਦੇ ਰਹੇ ਹੋ ਤਾਂ ਉਹਨੂੰ ਕਿਵੇਂ ਤੁਸੀਂ ਤੁਰਾ ਕੇ ਦੂਜੇ ਤੀਜੇ ਬੈਂਕ ਦੇ ਕੋਲ ਜਾ ਸਕਦੇ ਹੋ ਅਤੇ ਆਪਣਾ ਵਧੀਆ ਇੰਟਰਸਟ ਰੇਟ ਲੈ ਸਕਦੇ ਹੋ। ਤਾਂ ਇੱਕੋ ਇੱਕ ਨਾਮ ਗਰੀਸ਼ ਸ਼ਰਮਾ ਜੀ, ਮੋਰਗੇਜ ਸਪੈਸ਼ਲਿਸਟ, 647-646-10-647-606-8110 ਦੇ ਉੱਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। ਗਰੋਸਰੀ ਤੁਸੀਂ ਕਰਨੀ ਹੈ ਪੰਜਾਬੀ ਦੀ ਮਾਰਕੀਟ, ਸੁਪਰ ਮਾਰਕੀਟ ਕਹਿੰਦੇ ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜ਼ਰੂਰ ਜਾਇਓ। ਇੰਡੀਅਨ ਗਰੋਸਰੀ ਸਬਜ਼ੀਆਂ, ਹਰੀਆਂ ਤਾਜ਼ੀਆਂ ਸਬਜ਼ੀਆਂ ਤੁਸੀਂ ਉੱਥੇ ਜਾ ਕੇ ਖਰੀਦ ਸਕਦੇ ਹੋ। ਕੁਈਨ ਅਤੇ ਬ੍ਰੈਮਲੀ ਦਾ ਏਰੀਆ ਬਣਦਾ, 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਉੱਤੇ ਜਿਹੜੇ ਸਥਿਤ ਨੇ, ਜਾਂ ਫਿਰ ਉਹਨਾਂ ਨੂੰ ਕਾਲ ਕੀਤੀ ਜਾ ਸਕਦੀ ਹੈ 905-286-9957 ਦੇ ਉੱਤੇ।

0: ਕਿਆ ਬਾਤ ਆ। ਅੱਛਾ, ਜੇ ਤੁਹਾਡੀ ਗੱਡੀਆਂ ਦੀ ਘਰਾਂ ਦੀ ਕਾਰਾਂ ਦੀ ਇੰਸ਼ੋਰੈਂਸ ਵੱਧ ਕੇ ਆਈ ਹੈ ਅਤੇ ਤੁਸੀਂ, ਹਰੇਕ ਬੰਦਾ ਚਾਹੁੰਦਾ ਯਾਰ ਚਾਰ ਪੈਸੇ ਬਚਣ, ਹੈ ਨਾ, ਅਤੇ ਕਿਉਂ ਨਾ ਤੁਸੀਂ ਜੇ ਇੰਸ਼ੋਰੈਂਸ ਦੀ ਰਿਨਿਊਅਲ ਹੈ ਤਾਂ ਤੁਸੀਂ ਇੱਕ ਵਾਰੀ ਅਮਨਦੀਪ ਕੌਰ ਉਹਨਾਂ ਨੂੰ ਜ਼ਰੂਰ ਸੰਪਰਕ ਕਰ ਲਿਓ। ਉਹਨਾਂ ਦਾ ਨੰਬਰ ਹੈਗਾ 416-6187-61, 416-6187-61। ਮੈਂ ਕੱਲ੍ਹ ਉਹਨਾਂ ਦੀ ਗੱਲਬਾਤ ਸੁਣਦਾ ਸੀ, ਕਹਿੰਦੇ ਕਈ ਪਰਿਵਾਰਾਂ ਨੂੰ ਅਸੀਂ ਉਹਨਾਂ ਨੂੰ ਜਿਵੇਂ $50 ਮੰਥਲੀ ਦੀ ਸੇਵਿੰਗ ਕਰਕੇ ਦਿੰਦੇ ਹਾਂ, ਸੋ ਜੇ ਸਾਲ ਦੀ ਗੱਲ ਕਰੀਏ ਤਾਂ ਹੈ ਨਾ $1,200 ਹੋ ਜਾਂਦਾ। ਸੋ ਜ਼ਰੂਰ ਤੁਸੀਂ ਕਾਰਾਂ ਘਰਾਂ ਦੀ ਰਿਨਿਊਅਲ ਆ ਰਹੀ ਹੈ ਜਾਂ ਫਿਰ ਤੁਹਾਡੀ ਕੋਈ ਬਿਜ਼ਨਸ ਇੰਸ਼ੋਰੈਂਸ ਹੈ, ਟਰੱਕਿੰਗ ਦੀ ਵੀ ਇੰਸ਼ੋਰੈਂਸ ਕਰਦੇ ਨੇ, ਇੱਕ ਟਰੱਕ ਹੈ, ਦੋ ਚਾਰ ਪੰਜ ਟਰੱਕ ਨੇ ਜਾਂ ਫਲੀਟ ਹੈਗੀ ਹੈ, ਤਾਂ ਵੀ ਤੁਸੀਂ ਅਮਨਦੀਪ ਕੌਰ ਇੰਸ਼ੋਰੈਂਸ ਬ੍ਰੋਕਰ 416-6187-61 ਦੇ ਉੱਤੇ ਜਿਹੜੀ ਹੈ ਗੱਲਬਾਤ ਕੀਤੀ ਜਾ ਸਕਦੀ ਹੈ। ਅੱਛਾ, ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਪਰਮਿੰਦਰ ਜੀ, ਸੁਖਵੀਰ ਬਾਦਲ ਕਹਿੰਦੇ ਸੋਮਵਾਰ ਦੇ ਦਿਨ ਉਹਨਾਂ ਦੀ ਗ੍ਰਿਫਤਾਰੀ ਦਾ ਖਦਸ਼ਾ ਜਿਹੜਾ ਛਾਇਆ ਹੋਇਆ।
1: ਉਸ ਤੋਂ ਪਹਿਲਾਂ ਆਪਾਂ ਮੋਦੀ ਸਾਹਿਬ ਵਾਲੀ ਖਬਰ ਕੰਪਲੀਟ ਕਰ ਲਈਏ ਰਮਨ ਜੀ, ਕਿ ਮੋਦੀ ਸਾਹਿਬ ਹਰਿਆਣਾ ਦੇ ਵਿੱਚ ਜੀਂਦ ਵਿੱਚ ਜਾ ਚੁੱਕੇ ਨੇ ਔਰ ਜੀਂਦ ਦੇ ਵਿੱਚ ਦੇਸ਼ ਦੀ ਪਹਿਲੀ ਹਾਈਡਰੋਜਨ ਰੇਲ ਗੱਡੀ ਨੂੰ ਉਹਨਾਂ ਨੇ ਹਰੀ ਝੰਡੀ ਵਿਖਾਤੀ ਆ। ਉਸ ਤੋਂ ਬਾਅਦ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਹੁਣੇ ਹੁਣੇ ਪਹੁੰਚੇ ਨੇ ਪ੍ਰਧਾਨ ਮੰਤਰੀ ਮੋਦੀ, ਉੱਥੇ ਵੀ ਜਿਹੜੇ ਬਹੁਤ ਸਾਰੇ ਵਿਕਾਸ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿਖਾਉਣਗੇ, ਕਹਿਣ ਦਾ ਮਤਲਬ ਨੀਂਹ ਪੱਥਰ ਰੱਖਣਗੇ। 2027 ਨੇੜੇ ਆ ਗਈ ਆ, ਥੋੜੀ ਦੇਰ ਬਾਅਦ ਜਲੰਧਰ ਚ ਵੀ ਆ ਰਹੇ ਨੇ, ਜਲੰਧਰ ਕੈਂਟ ਦਾ ਜਿਹੜਾ ਰੇਲਵੇ ਸਟੇਸ਼ਨ ਆ ਉਹਦਾ ਨਵੀਨੀਕਰਨ ਹੋਇਆ, ਉਹਦਾ ਵੀ ਉਦਘਾਟਨ ਕਰਨਾ। ਪਰ ਰਮਨ ਜੀ, ਨਾਲ ਦੀ ਨਾਲ ਆਪਾਂ ਇਹ ਨਾ ਭੁੱਲੀਏ, ਪਿਛਲੇ 5 ਮਹੀਨਿਆਂ ਚ ਦੂਜੀ ਵਾਰ ਪ੍ਰਧਾਨ ਮੰਤਰੀ ਆ ਰਹੇ ਨੇ ਜਲੰਧਰ ਚ, ਪਹਿਲੀ ਵਾਰ 1 ਫਰਵਰੀ ਨੂੰ ਵੀ ਆਏ ਸੀ, ਉਦੋਂ ਰਵਿਦਾਸ ਜਯੰਤੀ ਸੀ, ਆਦਮਪੁਰ ਹਵਾਈ ਅੱਡੇ ਦਾ ਨਾਂ ਵੀ ਉਹਨਾਂ ਨੇ ਸ੍ਰੀ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਰੱਖਿਆ ਸੀ, ਸੱਚਖੰਡ ਡੇਰਾ ਬੱਲਾਂ ਵੀ ਗਏ ਸੀ। ਕਿਉਂ ਗਏ ਸੀ? 2027 ਦੀਆਂ ਜਿਹੜੀਆਂ ਪੰਜਾਬ ਦੀਆਂ ਚੋਣਾਂ ਦੀ ਤੁਸੀਂ ਗੱਲ ਕੀਤੀ ਆ ਵਿਧਾਨ ਸਭਾ, ਉਹਦੇ ਵਿੱਚ ਜਿਹੜਾ ਜਲੰਧਰ ਦੁਆਬਾ ਬਹੁਤ ਇੰਪੋਰਟੈਂਟ ਜਗ੍ਹਾ ਆ। ਕਿਉਂ ਆ? ਕਿਉਂਕਿ ਇੱਥੇ ਜਿਹੜੀ ਦਲਿਤ ਵੋਟ ਬੈਂਕ ਆ ਉਹ ਇੱਕ ਵੱਡਾ ਹਿੱਸਾ ਆ, 32 ਤੋਂ ਲੈ ਕੇ 38-42% ਤੱਕ ਜਿਹੜੀ ਦਲਿਤ ਵੋਟ ਬੈਂਕ ਆ। ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਵਿੱਚ 42%, ਜਲੰਧਰ ਚ 38-39%, ਹੁਸ਼ਿਆਰਪੁਰ ਦੇ ਵਿੱਚ 35%, ਕਪੂਰਥਲਾ ਚ 33%, ਔਰ 23 ਸੀਟਾਂ ਨੇ ਵਿਧਾਨ ਸਭਾ ਦੀਆਂ, ਔਰ ਇਹਨਾਂ ਦੇ ਵਿੱਚੋਂ 8 ਰਿਜ਼ਰਵ ਨੇ। ਸੋ ਪ੍ਰਧਾਨ ਮੰਤਰੀ ਦਾ ਦੂਜੀ ਵਾਰ 5 ਮਹੀਨਿਆਂ ਦੇ ਜਲੰਧਰ ਆ ਜਾਣਾ ਆਪਣੇ ਆਪ ਚ ਦੱਸਦਾ ਕਿ ਦਲਿਤ ਵੋਟ ਬੈਂਕ ਤੇ ਉਹਨਾਂ ਦੀ ਨਜ਼ਰ ਆ। ਔਰ ਸੁਰੱਖਿਆ ਵਿਵਸਥਾ ਵੀ ਚੌਕਸਾ ਜੀ, ਧਰਤੀ ਤੋਂ ਲੈ ਕੇ ਅਸਮਾਨ ਤੱਕ ਖੁਫੀਆ ਏਜੰਸੀਆਂ ਦੀ ਨਜ਼ਰ ਲੱਗੀ ਹੋਈ ਆ। ਔਰ ਇਹਦੇ ਨਾਲ ਨਾਲ ਆਪਾਂ ਇਹ ਗੱਲ ਵੀ ਨਾ ਭੁੱਲੀਏ ਕਿ ਜਿਹੜਾ ਸਿਆਸੀ ਜਿਹੜਾ ਚੱਕ ਠੱਲ ਵੀ ਹੋਈ ਆ, ਯੂਥ ਕਾਂਗਰਸ ਦੇ ਪ੍ਰਧਾਨ ਜਿਹੜੇ ਨਵੇਂ ਨਵੇਂ ਪ੍ਰਧਾਨ ਬਣੇ ਨੇ ਸ਼ੁਭਮ ਸ਼ਰਮਾ ਤੇ ਹੋਰ ਆਗੂ, ਉਹ ਗ੍ਰਿਫਤਾਰ ਵੀ ਹੋਏ ਨੇ। ਉਹ ਕਹਿੰਦੇ ਹੀ ਵਿਰੋਧ ਕਰਨਾ ਮੋਦੀ ਸਾਹਿਬ ਦੀ ਰੈਲੀ ਦਾ, ਉਹਨਾਂ ਨੂੰ ਲਾਡੋਵਾਲ ਟੋਲ ਪਲਾਜ਼ਾ ਤੋਂ ਪਹਿਲੇ ਚੱਕ ਲਿਆ। ਇਸੇ ਤਰ੍ਹਾਂ ਜਲੰਧਰ ਦੇ ਕਾਂਗਰਸੀ ਆਗੂ ਅੰਗਦ ਦੱਤਾ, ਦੀਪਕ ਖੋਸਲਾ, ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਗਿਆ। ਹੁਣ ਤੁਸੀਂ ਗੱਲ ਜਿਹੜੀ ਛੇੜੀ ਆ ਜੀ ਸੁਖਬੀਰ ਬਾਦਲ ਦੀ, ਉਹ ਵੀ ਆਪਾਂ ਖਬਰ ਕਰ ਲੈਣੀ ਆ। ਵੈਸੇ ਖਬਰ ਸੋਮਵਾਰ 20 ਜੁਲਾਈ ਤੱਕ ਅੱਗੇ ਵਧਣ ਵਾਲੀ ਆ। ਕਿਉਂ? ਕਿਉਂਕਿ ਜਿਹੜੀ ਸਿੱਟ ਬਣੀ ਆ 2015 ਦੇ ਬੇਅਦਬੀ ਵਾਲੇ ਮਾਮਲਿਆਂ ਚ, ਗੋਲੀ ਕਾਂਡ ਵਾਲੇ ਮਾਮਲਿਆਂ ਚ ਇਸ ਸਿੱਟ ਦੀ ਜਿਹੜੀ ਜਾਂਚ ਸ਼ੁਰੂ ਹੋਈ ਸੀ, ਆਪਾਂ ਨਾ ਭੁੱਲੀਏ ਕਿ ਸਾਬਕਾ ਜਥੇਦਾਰ ਸ਼੍ਰੀ ਕਾਲ ਤਖ਼ਤ ਸਾਹਿਬ ਗਿਆਨੀ ਰਘੁਵੀਰ ਸਿੰਘ ਦੇ ਬਿਆਨਾਂ ਤੋਂ ਸ਼ੁਰੂ ਹੋਈ ਸੀ। ਉਹ ਬਿਆਨ ਜਿਹੜੇ 2 ਦਸੰਬਰ 2024 ਨੂੰ ਸੁਖਬੀਰ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਾਰੀਆਂ ਗੁਨਾਹਾਂ ਦੀ ਗਲਤੀ ਮੰਨ ਕੇ ਆਇਆ ਸੀ, ਉਸ ਚੀਜ਼ ਨੂੰ ਆਧਾਰ ਬਣਾਇਆ ਜਾ ਰਿਹਾ ਰਮਨ ਜੀ। ਔਰ ਇਹਦੇ ਵਿੱਚ 2015 ਦੇ ਵਿੱਚ ਜਿਹੜੇ ਅਕਾਲੀ ਵਿਧਾਇਕ ਸੀ, 2015 ਚ ਕੋਟਕਪੁਰਾ ਤੋਂ ਮੰਤਾਰ ਬਰਾੜ, ਉੱਥੇ ਦੇ DC, ਉੱਥੇ ਦੇ SSP ਸਾਰਿਆਂ ਦੇ ਬਿਆਨ ਹੋ ਚੁੱਕੇ ਨੇ। ਔਰ ਨਾਲ ਦੀ ਨਾਲ ਸੀਨੀਅਰ ਭਾਜਪਾ ਆਗੂ ਵਿਜੇ ਸਾਂਪਲਾ ਵੀ 2 ਵਾਰ ਸਿੱਟ ਅੱਗੇ ਪੇਸ਼ ਹੋ ਚੁੱਕੇ ਨੇ। ਹੁਣ ਰਮਨ ਜੀ, ਸੋਮਵਾਰ 20 ਜੁਲਾਈ ਨੂੰ ਸਿੱਟ ਨੇ ਸੁਖਬੀਰ ਬਾਦਲ ਨੂੰ ਸੱਦ ਲਿਆ, ਜਿਹੜੇ 2015 ਦੇ ਵਿੱਚ ਪੰਜਾਬ ਦੇ ਜਿਹੜੇ ਗ੍ਰਹਿ ਮੰਤਰੀ ਸੀ, ਹੋਮ ਮਿਨਿਸਟਰ ਸੀ। ਸੋ ਹੁਣ ਕੀ ਉਹਨਾਂ ਦੀ ਗ੍ਰਿਫਤਾਰੀ ਹੋਏਗੀ? ਇਸ ਗੱਲ ਦੀ ਥੋੜੀ ਥੋੜੀ ਪੁਸ਼ਟੀ, ਥੋੜਾ ਥੋੜਾ ਇਸ਼ਾਰਾ ਅੱਜ ਹੋਣ ਲੱਗਾ, ਕਿਉਂਕਿ ਅੱਜ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਹੁਣ ਤੋਂ ਥੋੜੀ ਦੇਰ ਪਹਿਲਾਂ। ਉਹਨਾਂ ਨੇ 2015 ਦੇ ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਦੀ ਦੇ ਵਿੱਚ ਅਕਾਲੀ ਬਾਦਲਕਿਆਂ ਦੀ ਭੂਮਿਕਾ ਦੀ ਇੱਕ ਵਾਰ ਫਿਰ ਗੱਲ ਕੀਤੀ ਆ। ਹੁਣ ਸੋਮਵਾਰ ਦਾ ਦਿਨ ਅਕਾਲੀ ਦਲ ਲਈ ਬਹੁਤ ਵੱਡਾ ਦਿਨ, ਕੀ ਉਸ ਦਿਨ ਗ੍ਰਿਫਤਾਰੀ ਹੁੰਦੀ ਆ? ਔਰ ਜੇ ਗ੍ਰਿਫਤਾਰੀ ਹੁੰਦੀ ਆ ਰਮਨ ਜੀ, ਕੀ ਸੁਖਬੀਰ ਬਾਦਲ ਕਿੰਨੀ ਕੁ ਦੇਰ ਜੇਲ੍ਹ 'ਚ ਰਹਿਣਗੇ, ਕੀ ਉਹ ਜੇਲ੍ਹ 'ਚੋਂ ਇੱਕ ਹੋਰ ਵੱਡੇ ਆਗੂ ਬਣ ਕੇ ਸਾਹਮਣੇ ਆਉਣਗੇ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੀ।
0: ਜੀ ਇੱਕ ਕਾਲ ਲੈ ਲਈਏ, ਪ੍ਰੋਗਰਾਮ ਸਾਂਝਾ ਵਿਰਸਾ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਲੰਘਿਓ। ਬਾਸੀ ਸਾਹਿਬ ਕੀ ਹਾਲ ਚਾਲ ਹੈ?
2: ਤੁਹਾਡਾ ਬਹੁਤ ਵਧੀਆ, ਤੁਹਾਡੇ ਆ ਦੀ ਲੋੜ ਹੈ। ਪਰਮਿੰਦਰ ਜੀ ਨੂੰ ਸਤਿ ਸ੍ਰੀ ਅਕਾਲ। ਅੱਜ ਮੈਂ ਇਹੀ ਗੱਲ ਕਹਿਣੀ ਸੀਗੀ ਅਰਜੀਤ ਰੰਜੋਏ ਨੂੰ, ਮੈਨੂੰ ਟਾਈਮ ਪਛਾਕਣਾ ਦਿਆ ਕਰੋ, ਪਰ ਵੋਟਾਂ ਲੋਕਾਂ ਨੂੰ ਖਬਰਾਂ ਸੁਣਾਇਆ ਕਰੋ।
0: ਅੱਛਾ ਜੀ,
2: ਪਰਮਿੰਦਰ ਜੀ ਨੂੰ ਟਾਈਮ ਵੱਧ ਦਿਆ ਕਰੋ, ਇਹ ਅੱਜ ਗੱਲ ਮੈਂ ਕਹਿਣੀ ਸੀਗੀ। ਬਾਬੇ ਦੀ ਕਿਰਪਾ ਹੋਵੇ, ਤੁਸੀਂ ਪਹਿਲਾਂ ਸ਼ੁਰੂ ਕਰਤਾ।
0: ਮੈਂ ਤਾਂ ਨਾਲ ਦੇ ਨਾਲ ਹੀ ਪਰਮਿੰਦਰ ਜੀ ਨੂੰ ਜੋੜ ਲੈਣਾ, ਮੈਂ ਕਿਹਾ ਕੋਈ ਖਬਰ ਰਹਿ ਨਾ ਜਾਵੇ। ਹਰਜੀਤ ਭਾਜੀ ਨੂੰ ਤੁਸੀਂ ਕਾਲਾਂ ਹੀ ਬੜੀਆਂ ਕਰਦੇ ਨੇ, ਬਿਜ਼ੀ ਰੱਖਦੇ ਆ ਕਾਲਾਂ ਦੇ ਵਿੱਚ, ਕੀ ਕਰੇ ਬੰਦਾ।
2: ਭਾਈ ਸਿੱਧੀ ਗੱਲ ਕਰੋ, ਬਹੁਤਾ ਟਾਈਮ ਨਾ ਖਰਾਬ ਕਰੋ, ਅਸੀਂ ਖਬਰਾਂ ਸੁਣਾਉਣੀਆਂ।
0: ਮੈਂ
2: ਤਾਂ ਆਪਣੇ ਜਿਹੜੇ ਯਾਰ ਦੋਸਤ ਹੁੰਦੇ ਆ, ਇਹਦੇ ਦਫ਼ਤਰ ਵਿਚ ਵੀ ਸ਼ਾਇਦ ਮੈਂ ਗੱਲ ਕਰੀ ਹੋਵੇ, ਵੀ ਸੁਖਬੀਰ ਬਾਦਲ ਨੂੰ ਇਲੈਕਸ਼ਨ ਤੋਂ ਪਹਿਲਾਂ ਅੰਦਰ ਕਰਨਾ ਇਹਨਾਂ ਨੇ, ਕਿਉਂਕਿ ਜਿਹੜਾ ਪੌਣਾ ਪਾ ਲਵੇ, ਜਿੰਨਾ ਪੌਣਾ ਜਿੰਨਾ ਬੋਲ ਬੋਲ ਲਵੇ, ਜਿਹੜਾ ਬੰਦਾ ਅਕਾਲ ਤਖ਼ਤ ਤੇ ਇੱਕ ਵਾਰ ਆਪਣੀ ਗਲਤੀ ਮੰਨ ਗਿਆ, ਹੱਥ ਜੋੜ ਗਿਆ, ਮੁੱਕਰ ਜਵਾਇਆ, ਉਹ ਤੇ ਬੜਾ ਗੁਨਾਹਗਾਰ ਕੌਣ ਹੋਊਗਾ ਇਹ ਦੱਸੋ ਮੈਨੂੰ। ਜਿਹੜੇ ਬੰਦੇ ਨੂੰ ਸਾਬਤ ਹੋ ਜਾਵੇ, ਇਹਨੂੰ ਵਰਦੀ ਬਣਾਈ ਤੀ ਪਾਈ ਤੀ, ਉਹਦੇ ਆਪਣੇ ਡੇਰਾ ਸਾਧ ਵਾਲੇ ਦਾ, ਉਹ ਗੁਰੂ ਗੋਬਿੰਦ ਸਿੰਘ ਵਾਲੀ ਵਰਦੀ ਪਾਈ ਤੀ, ਉਹ ਵੀ ਕਿਹੜਾ ਛੋਟਾ ਗੁਨਾਹ ਹੈ, ਉਹ ਤੇ ਵੱਡਾ ਗੁਨਾਹ ਹੈ। ਸੋ ਇਹਦੇ ਚ ਕਿਸੇ ਦਾ ਨਾ ਇਹਦੇ ਭਗਵੰਤ ਮਾਨ ਦਾ ਦੋਸ਼ ਹੈ, ਨਾ ਕਿਸੇ ਹੋਰ ਦਾ ਦੋਸ਼ ਹੈ। ਆਪਣੀਆਂ ਗਲਤੀਆਂ ਕਰਨੀਆਂ ਜਿਹੜੀਆਂ ਭੁਗਤਣੀਆਂ ਪੈਣੀਆਂ, ਕਹਿੰਦਾ ਵੀ ਕਦੇ ਵੀ ਕਿਸੇ ਨੂੰ ਬੁਰਾ ਭਰਾ ਨਾ ਕਹੋ, ਜਿਹੜੇ ਕਰਨਗੇ ਸੋ ਭਰਨਗੇ ਫਰੀਦਾ, ਤੂੰ ਕਰੋਏ ਉਦਾਸ। ਪਰਮਿੰਦਰ ਜੀ ਆ ਜਾਓ, ਜਿਹੜਾ ਜੋੜ ਕੇ ਅੰਦਰ ਕਰੋ ਉਹਨੂੰ ਸੋਮਵਾਰ। ਥੈਂਕ ਯੂ ਵੈਰੀ ਮਚ।
0: ਦੇਖਦੇ ਹਾਂ ਜੀ ਸੋਮਵਾਰ ਨੂੰ ਕੀ ਕਰਨਾ, ਹੁਣ ਪਰਮਿੰਦਰ ਜੀ ਉਹਨਾਂ ਦੇ ਹੱਥ 'ਚ ਤਾਂ ਹੈ ਨਹੀਂ, ਦੇਖਦੇ ਪੰਜਾਬ ਸਰਕਾਰ ਪੰਜਾਬ ਪੁਲਿਸ ਕੀ ਕਰਦੀ ਹੈ। 4093 ਤੋਂ, ਹਾਂਜੀ ਭਾਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਪਰਮਿੰਦਰ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੈਂ ਪਰਮਿੰਦਰ ਨੂੰ ਪੁੱਛਣਾ ਸੀਗਾ, ਜੇ ਹੁਣ ਸਿੱਟ ਅੱਗੇ ਪੇਸ਼ ਹੋਣਗੇ, ਜੇ ਅਕਾਲ ਤਖ਼ਤ ਸਾਹਿਬ ਵਾਲਾ ਬਿਆਨ ਅੱਗੇ ਰੱਖਣਗੇ, ਤੇ ਜਾਂ ਝੂਠ ਬੋਲਣਗੇ ਸਿੱਟ ਅੱਗੇ, ਨਹੀਂ ਮੈਂ ਕੁਛ ਨੀ ਕੀਤਾ, ਤਾਂ ਫਿਰ ਤਾਂ ਹੋਰ ਡੂੰਘੇ ਟੋਏ ਵਿੱਚ ਡਿੱਗਣਗੇ ਅਕਾਲੀ ਦਲ ਜਾ ਕੇ। ਤੇ ਦੂਜਾ ਦੱਸੋ, ਕਾਂਗਰਸ ਜਿਹੜੀ ਪਈ ਉਹ ਮਾਰਧਾੜ ਉੱਤੇ ਗਏ ਦਿੱਲੀ, ਉੱਥੋਂ ਕੋਈ ਖਬਰ ਖੁਬਰ ਆ ਰਹੀ ਕਿ ਨਹੀਂ? ਤੁਸੀਂ ਮਾਈਕ ਮੁੱਕ ਉੱਥੇ ਲਾਇਆ 10 ਰੁਪਏ ਚ ਕਿ ਨਹੀਂ ਕਾਂਗਰਸੀਆਂ ਦੇ?
0: ਪਰਮਿੰਦਰ ਠੁਣ ਠੁਣ ਕਪਾਲ ਕਰਕੇ ਵਾਪਸ ਆ ਗਏ। ਪਰਮਿੰਦਰ ਜੀ, ਹਾਂਜੀ ਕੀ ਕਹਿੰਦੇ ਹੋ?
1: ਬਿਲਕੁਲ ਬਿਲਕੁਲ, ਕਾਂਗਰਸ ਦੀ ਵੀ ਆਪਾਂ ਖਬਰ ਕਰਨੀ ਆ ਰਮਨ ਜੀ। ਔਰ ਜਿਹੜੀ ਗੱਲ ਸੁਖਬੀਰ ਬਾਦਲ ਬਾਰੇ ਕੀਤੀ ਆ, ਅਸਲ ਦੇ ਵਿੱਚ ਹਲੇ ਬਹੁਤ ਸਾਰੀਆਂ ਦੁਚਿੱਤੀਆਂ, ਬਹੁਤ ਸਾਰੇ ਹਲੇ ਜਿਹੜੇ ਮਤਲਬ ਰੋਲ ਘਚੋਲਾ ਜਿਹਾ ਪਿਆ ਹੋਇਆ ਰਮਨ ਜੀ, ਆਪਾਂ ਨਾ ਭੁੱਲੀਏ ਕਿ ਬੀਤੇ ਚ ਜਿਹੜੇ ਮੁੱਦੇ ਆਏ ਸੀ, ਆਪਾਂ ਇਵੇਂ ਨਾ ਭੁੱਲੀਏ ਕਿ ਬੇਅਦਬੀ ਸੁਣੀ ਭਗਵੰਤ ਮਾਨ ਸਰਕਾਰ ਨੇ ਕਾਨੂੰਨ ਬਣਾਇਆ ਸੀ, ਉਸ ਕਾਨੂੰਨ ਬਾਰੇ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੰਤਰੀ ਤੇ MLA ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸੀ, ਇੱਕ ਮਹੀਨੇ ਦਾ ਸਮਾਂ ਵੀ ਦਿੱਤਾ ਗਿਆ ਸੀ ਕਿ ਇਸ ਕਾਨੂੰਨ ਚ ਸੋਧਾਂ ਵੀ ਕਰਨੀਆਂ, ਔਰ ਇੱਕ ਵੀਡੀਓ ਮਾਮਲਾ ਵੀ ਚੱਲਦਾ ਸੀ ਕਿ CM ਭਗਵੰਤ ਮਾਨ ਦੀ ਇੱਕ ਵੀਡੀਓ ਆ ਗਈ ਆ ਜਿਹਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਏਦਾਂ ਦੇ ਕੰਮ ਕੀਤੇ ਜਿਹੜੇ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ, ਉਹ ਵਿੱਚ ਨਕਲੀ ਆ ਗਏ, ਉਹਨਾਂ ਦੇ ਬਹੁਤ ਸਾਰੀਆਂ ਲੈਬ ਰਿਪੋਰਟਾਂ ਵੀ ਆ ਗਈਆਂ, ਗੁਰੂ ਘਰ ਦੇ ਅੱਗੇ ਪੰਥ ਦੁਖੀ ਦੇ ਬੈਨਰ ਵੀ ਲੱਗ ਗਏ। ਔਰ ਉਹਦੇ ਦਰਮਿਆਨ ਜੇ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਹੁੰਦੀ ਹੈ, ਤਾਂ ਸਭ ਤੋਂ ਵੱਡਾ ਸਵਾਲ ਇਹ ਆ ਕਿ ਉਹ ਪੁਰਾਣੀ ਬੇਅਦਬੀ ਕਾਨੂੰਨ ਦੇ ਨਾਲ ਉਹਨਾਂ ਤੇ ਕਾਰਵਾਈ ਚੱਲੇਗੀ ਜਾਂ ਨਵਾਂ, ਕਿਉਂਕਿ ਹਾਲੇ ਰੁਕਿਆ ਹੋਇਆ, ਸ੍ਰੀ ਕਵਿਤਾ ਸਾਹਿਬ ਨੇ ਮਹੀਨੇ ਦਾ ਸਮਾਂ ਦਿੱਤਾ ਹੋਇਆ, ਸੋ ਹਾਲੇ ਬਣਨਾ ਬਣਾਉਣਾ ਕੀ ਹੈ ਮੈਨੂੰ ਲੱਗਦਾ ਕਿਸੇ ਨੂੰ ਵੀ ਕਲੀਅਰ ਨਹੀਂ ਹੈ। ਹਾਲੇ ਸਰਕਾਰ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਅਕਾਲੀ ਦਲ ਹੋਵੇ, ਆਪਣਾ ਨੈਰੇਟਿਵ ਆਪਣਾ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕਰ ਰਿਹਾ। ਵੈਸੇ ਰਮਨ ਜੀ, ਆਪਾਂ ਇਹ ਵੀ ਨਾ ਭੁੱਲੀਏ ਕਿ ਲੀਡਰ ਸਦਾ ਹੀ ਜੇਲ੍ਹਾਂ 'ਚ ਜਾਂਦੇ ਨੇ, ਪਰ ਸਵਾਲ ਇੱਥੇ ਉਹਨਾਂ ਦਾ ਜੇਲ੍ਹਾਂ 'ਚ ਜਾਣ ਦਾ ਨਹੀਂ ਆ, ਸਵਾਲ ਇੱਥੇ ਇਹ ਬਣ ਜਾਂਦਾ ਕਿ ਉਹ ਜੇਲ੍ਹਾਂ 'ਚ ਹੋਰ ਵੱਡੇ ਆਗੂ ਬਣ ਕੇ ਸਾਹਮਣੇ ਆਉਣਗੇ, ਇਹ ਵੀ ਆਪਾਂ ਸੰਭਾਵਨਾਵਾਂ ਨੂੰ ਜਿਹੜਾ ਕੈਂਸਲ ਨਹੀਂ ਕਰ ਸਕਦੇ। ਕਾਂਗਰਸ ਦੀ ਜਿਹੜੀ ਖਬਰ ਆ, ਕਾਂਗਰਸ ਦੀ ਖਬਰ ਵੀ ਆਪਾਂ ਨਾਲ ਨਾਲ ਸਮੇਟ ਦੇਣੀ ਆ ਕਿ ਕੱਲ੍ਹ ਦਿੱਲੀ ਦੇ ਵਿੱਚ ਕਾਫੀ ਕੁਝ ਹੋਇਆ, ਔਰ ਜੇ ਆਪਾਂ ਇੱਕ ਲਾਈਨ 'ਚ ਨਵੇੜਨੀ ਹੋਵੇ ਗੱਲ, ਕਿ ਹਾਈ ਕਮਾਂਡ ਨੇ ਚਰਨਜੀਤ ਸਿੰਘ ਨੂੰ ਬਰਫ਼ 'ਚ ਲਾ ਦਿੱਤਾ, ਠੰਡਾ ਅਠਾਰ ਕਰ ਦਿੱਤਾ। ਉਹੀ ਚਰਨੀ ਚੰਨੀ ਜਿਹੜੇ ਰਾਣਾ ਗੁਰਜੀਤ ਦੀ ਚੰਡੀਗੜ੍ਹ ਕੋਟੀ ਚ ਸ਼ਕਤੀ ਪ੍ਰਦਰਸ਼ਨ ਕਰਦੇ ਸੀ, ਕੱਲ ਜਾ ਕੇ ਉਹਨਾਂ ਨੇ ਸਾਰਾ ਭਾਂਡਾ ਸਾਡੇ ਪੱਤਰਕਾਰ ਭਾਈਚਾਰੇ ਤੇ ਭੰਡ ਦਿੱਤਾ। ਉਹ ਕਹਿੰਦੇ ਇਹ ਤਾਂ ਮੀਡੀਆ ਟਰਾਲ ਜਾਂਦੇ ਆ, ਕਾਂਗਰਸ ਦੇ ਵਿੱਚ ਤਾਂ ਕੁਛ ਵੀ ਨੀ ਇੱਦਾਂ ਦਾ, ਕਾਂਗਰਸ ਆਲ ਇਜ਼ ਵੈਲ ਪਾਰਟੀ ਆ, ਔਰ ਰਾਹੁਲ ਗਾਂਧੀ ਲਈ ਤਾਂ ਮੈਂ ਜੀ ਵੀ ਸਕਦਾ ਮਰ ਵੀ ਸਕਦਾ। ਸੋ ਇਹ ਭਾਈ ਹੁਣ ਬਦਨਾਮੀ ਜਿਹੜੇ ਪੱਤਰਕਾਰ ਭਾਈਚਾਰੇ ਨੂੰ ਮਿਲ ਗਈ ਆ। ਦੇਖਦੇ ਹਾਂ ਕਿ ਕੱਲ ਜਿਹੜੀਆਂ ਮੀਟਿੰਗਾਂ ਹੋਈਆਂ ਸੀ ਉਹਨਾਂ ਮੀਟਿੰਗਾਂ ਚ ਚਾਹੇ ਚਰਨਜੀਤ ਚੰਨੀ ਬਰਫ਼ ਵਾਂਗੂ ਠੰਡੇ ਠਾਰ ਹੋ ਕੇ ਪੰਜਾਬ ਪਰਤੇ ਨੇ, ਪਰ ਇਹ ਠੰਡ ਕਿੰਨੀ ਕਦੋਂ ਰਹਿੰਦੀ ਆ ਇਹ ਗੱਲ ਦੇਖਣ ਵਾਲੀ ਆ। ਕਿਉਂਕਿ ਦੂਸਰੇ ਪਾਸੇ ਰਾਜਾ ਵੜਿੰਗ ਹਾਰ ਦੀ ਘੜੀ ਚੁੱਪ ਤਾਂ ਵੱਟ ਗਏ ਨੇ ਕਿਉਂਕਿ ਉਹ ਪ੍ਰਧਾਨਗੀ ਬਚਾ ਗਏ ਨੇ। ਕੀ ਉਹ ਪ੍ਰਧਾਨਗੀ, ਉਹਨਾਂ ਦੀ ਪ੍ਰਧਾਨਗੀ 2027 ਦੀਆਂ ਚੋਣਾਂ ਚ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਹਰਾ ਕੇ ਕੋਈ ਸਰਕਾਰ ਬਣਾਉਣ ਦੀ ਵੀ ਸਮਰੱਥਾ ਰੱਖਦੀ ਆ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ।
0: ਜੀ ਬਿਲਕੁਲ। ਸੋ ਤੰਦੂਰੀ ਬੋਇਜ਼ ਦੇ ਚਾਰ ਲੋਕੇਸ਼ਨਾਂ ਤੋਂ ਸਰਵ ਕਰਦੇ ਆ ਸਾਨੂੰ, ਮਿਸੀਸਾਗਾ ਚਾ ਬ੍ਰੈਂਪਟਨ ਚਾ ਔਰੇਂਜਵਿਲ ਵਿੱਚ ਵੀ ਹੈਗੀ। ਸਰ ਤੁਸੀਂ ਤੰਦੂਰੀ ਬੋਇਜ਼ ਗੂਗਲ 'ਤੇ ਸਰਚ ਕਰਕੇ ਆਪਣੀ ਨੇੜਲੀ ਲੋਕੇਸ਼ਨ 'ਤੇ ਜਾਣਾ, ਵਧੀਆ ਟੇਕ ਆਊਟ ਡਾਇਨਿੰਗ ਜਾਂ ਫਿਰ ਕੇਟਰਿੰਗ ਜਾਂ ਸੇਵਾਵਾਂ ਲੈਣੀਆਂ ਹੋਣ ਤਾਂ ਫਿਰ ਤੁਸੀਂ ਤੰਦੂਰੀ ਬੋਇਜ਼ ਦਾ ਨਾਮ ਯਾਦ ਰੱਖਣਾ, 905-956-2111 ਉਹਨਾਂ ਦਾ ਫੋਨ ਨੰਬਰ ਹੈ, ਇੱਥੇ ਵੀ ਸੰਪਰਕ ਜਿਹੜਾ ਕੀਤਾ ਜਾ ਸਕਦਾ। ਜਸਵੀਰ ਭਾਅ ਜੀ ਸਟੀਫਨ ਫਰਨੀਚਰ ਤੋਂ ਕਹਿੰਦੇ ਨੇ ਵੀ ਵਧੀਆ ਵਧੀਆ ਫਰਨੀਚਰ ਦੀਆਂ ਡੀਲਾਂ ਲੈਣੀਆਂ, ਹੁਣ ਤੁਸੀਂ ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ, ਬੈੱਡ ਜਾਂ ਕੋਈ ਵੀ ਘਰ ਦਾ ਫਰਨੀਚਰ ਆ ਤਾਂ ਸਟੀਫਨ ਫਰਨੀਚਰ ਵਾਲਿਆਂ ਦੇ ਇੱਕ ਵਾਰੀ ਜ਼ਰੂਰ ਜਾ ਕੇ ਆਇਓ। 2575 ਸਟੀਲ ਐਵੀਨਿਊ ਈਸਟ ਦੇ ਉੱਤੇ ਸਾਂਝਾ ਵਿਰਸਾ ਦਾ ਪ੍ਰੋਗਰਾਮ ਦਾ ਰੈਫਰੈਂਸ ਦੇਣ ਦੇ ਉੱਤੇ ਤੁਹਾਨੂੰ ਵਧੀਆ ਉਹ ਡੀਲ ਜਿਹੜੀ ਆ ਬਣਾ ਕੇ ਦੇਣਗੇ।
4: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील एवेन्यू ईस्ट ब्रैम्पटन, 905-790-0560, 6 Marconi Code, Bolton, 905-951-9394. Stephen Furniture ki dhamakedar festival season se.
0: ਹਾਂਜੀ ਬਿਲਕੁਲ, PNJ ਸਪਰਿੰਗ ਵਾਲਿਆਂ ਨਾਲ ਵੀ ਤੁਸੀਂ ਸੰਪਰਕ ਕਰ ਲਿਓ। ਜੇ ਟਰੱਕਿੰਗ ਦਾ ਕੋਈ ਵੀ ਬੁਸ਼ਿੰਗ ਅਲਾਈਨਮੈਂਟ ਦਾ ਕਿਨ ਪਿਨ ਗ੍ਰੈਵਲ ਦਾ ਕੰਮ ਹੈਗਾ ਤਾਂ ਤੁਸੀਂ ਜੇ ਅਤੇ ਗੈਰੀ ਭਾਅ ਜੀ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। 5330 ਬ੍ਰੈਡਕੋ ਵੋਲੇਬਾਰਡ ਮਿਸੀਸਾਗਾ, ਡਿਕਸੀ ਅਤੇ ਮੈਥੇਸਨ ਦਾ ਏਰੀਏ ਜਿਹੜਾ ਇੰਟਰਸੈਕਸ਼ਨ ਇਹ ਪੈਂਦੀ ਹੈ, ਤੋ ਮੰਡੇ ਟੂ ਸੈਟਰਡੇ 9 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਖੁੱਲ੍ਹੇ ਹੁੰਦੇ ਨੇ। ਸੋ ਕੋਈ ਵੀ ਟਰੱਕਿੰਗ ਦੇ ਬੁਸ਼ਿੰਗ ਅਲਾਈਨਮੈਂਟ ਦਾ ਕੰਮ ਆ, ਅਤੇ ਜੇ ਜਾਂ ਕੈਰੀ ਭਾਅ ਜੀ ਉਹਨਾਂ ਨੂੰ 905-459-5533 ਦੇ ਉੱਤੇ ਸੰਪਰਕ ਕਰ ਲੈਣਾ। ਲਾਈਫ ਇੰਸ਼ੋਰੈਂਸ ਦੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਆ, ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ, ਗਰਮੀਆਂ ਦਾ ਸੀਜ਼ਨ ਹੈ, ਬਹੁਤ ਸਾਰੇ ਵਿਆਹਾਂ ਦੇ ਉੱਤੇ ਤੁਹਾਡੇ ਸੱਜਣ ਮਿੱਤਰ ਵੀਰ ਭਰਾ ਪਰਿਵਾਰਿਕ ਮੈਂਬਰ ਕੈਨੇਡਾ ਜਾ ਰਹੇ ਹੋਣਗੇ, ਜਾਂ ਤੁਸੀਂ ਆਪ ਕੈਨੇਡਾ ਤੋਂ ਬਾਹਰ ਕਿਤੇ ਜਾਂ ਓਨਟਾਰੀਓ ਤੋਂ ਬਾਹਰ ਘੁੰਮਣ ਜਾ ਰਹੇ ਹੋ, ਤਾਂ ਤੁਸੀਂ ਸੁਪਰਵੀਜ਼ਾ ਜਾਂ ਟਰੈਵਲ ਇੰਸ਼ੋਰੈਂਸ ਲਈ ਹਰਜੀਤ ਸਿੰਘ ਜੱਜੂਆ ਭਾਅ ਜੀ ਉਹਨਾਂ ਨਾਲ ਸੰਪਰਕ ਕਰ ਲਿਓ। 647-835-5294, ਸਾਰਿਆਂ ਨੂੰ ਤੁਹਾਨੂੰ ਉਹਨਾਂ ਦਾ ਨੰਬਰ ਪਤਾ ਹੀ ਹੈ। ਸੋ ਜੇ ਕੋਈ ਤੁਹਾਡੀ ਪੁਰਾਣੀ ਇੰਸ਼ੋਰੈਂਸ ਵੀ ਹੋਈ ਹੈ, ਤੁਸੀਂ ਉਹਦਾ ਰਿਵਿਊ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਭਾਅ ਜੀ ਉਹਨਾਂ ਨਾਲ 647-835-5294 ਜਾਂ ਸਾਡੇ ਆਫਿਸ ਆ ਕੇ ਤੁਸੀਂ ਮੈਨੂੰ ਵੀ ਮਿਲ ਸਕਦੇ ਹੋ। 200 ਵਿਲਕਿਨਸਨ ਰੋਡ, ਯੂਨਿਟ 7 ਦੇ ਉੱਤੇ, ਡਿਕਸੀ ਐਂਡ ਸਟੀਲ ਦੇ ਏਰੀਏ ਦੇ ਉੱਤੇ ਹੈਗਾ ਮੇਰਾ ਨੰਬਰ, 647-237-3123 ਆ। ਕਹਿੰਦੇ ਅਮੈਰੀਕਾ ਵਿੱਚ ਤਾਂ ਆ ਗਿਆ, ਜਿੱਦਾਂ ਹੁਣ 1 ਘੰਟਾ ਆਪਣਾ ਟਾਈਮ ਅੱਗੇ ਪਿੱਛੇ ਕਰ ਦਿੰਦੇ ਸੀ ਅਮੈਰੀਕਾ ਵਾਲੇ, ਕਹਿੰਦੇ ਵੀ ਕਾਂਗਰਸ ਨੇ ਹੁਣ ਵੋਟਾਂ ਪਾ ਕੇ ਕਰਤਾ ਕੰਮ, ਵੀ ਹੁਣ ਅਸੀਂ ਟਾਈਮ ਅੱਗੇ ਪਿੱਛੇ ਨਹੀਂ ਕਰਿਆ ਕਰਨਾ। ਬ੍ਰੈਂਪਟਨ ਜਾਂ ਓਨਟਾਰੀਓ ਦੀ ਗੱਲ ਕਰੀਏ, ਅਤੇ ਇੱਥੇ ਹਜੇ ਕੋਈ ਇਹਨਾਂ ਦੀ ਖਬਰ ਨਹੀਂ ਆਈ, ਪਰ ਵੈਨਕੂਵਰ ਵਾਲਿਆਂ ਨੇ ਵੀ ਪਹਿਲਾਂ ਹੀ ਕਰਤਾ ਸੀ ਵੀ ਹੁਣ ਅਸੀਂ ਜਿਹੜਾ ਹੈਗਾ ਆਉਣ ਵਾਲੇ ਸੀਜ਼ਨ ਦੇ ਵਿੱਚ ਟਾਈਮ ਅੱਗੇ ਪਿੱਛੇ ਨਹੀਂ ਕਰਨਾ। ਮੈਨੂੰ ਬੜੀ ਕਨਫਿਊਜ਼ਨ ਰਹਿੰਦੀ ਸੀ ਵੀ ਹੁਣ ਸਰਦੀਆਂ ਆ ਗਈਆਂ, ਗਰਮੀਆਂ ਆ ਗਈਆਂ, ਹੁਣ ਟਾਈਮ 1 ਘੰਟਾ ਪਿੱਛੇ ਕਰਨਾ ਕਿ ਅੱਗੇ ਕਰਨਾ, ਇਹਦਾ ਕੋਈ ਸਿੰਪਲ ਫਾਰਮੂਲਾ ਜਾਂ ਕਿਸੇ ਨੂੰ ਪਤਾ ਸੀ ਵੀ ਹੁਣ ਸਰਦੀਆਂ ਦੇ ਵਿੱਚ 1 ਘੰਟਾ ਅੱਗੇ ਕਰਨਾ ਕਿ 1 ਘੰਟਾ ਪਿੱਛੇ ਕਰਨਾ ਕੀ ਸੀਗਾ ਇਹਦਾ, ਕਿਵੇਂ ਕਰਦੇ, ਕਿਵੇਂ ਯਾਦ ਰੱਖਦੇ ਹੁੰਦੇ ਸੀਗੇ? ਜੇ ਇਹ ਬੰਦ ਹੋ ਜਾਵੇ ਤਾਂ ਚਲੋ ਵਧੀਆ ਗੱਲ ਆ, ਪਰ ਨਹੀਂ ਤਾਂ ਜੇ ਨਹੀਂ ਬੰਦ ਹੋਇਆ ਤਾਂ ਫਿਰ ਕਿਵੇਂ ਯਾਦ ਰੱਖਣਾ, ਕਿਉਂਕਿ ਕਨਫਿਊਜ਼ਨ ਹੀ ਹੋ ਜਾਂਦੀ ਵੀ ਹੁਣ 1 ਘੰਟਾ ਅੱਗੇ ਕਰੀਏ ਜਾਂ ਪਿੱਛੇ ਕਰੀਏ। ਸਾਂਝਾ ਵਿਰਸਾ ਪ੍ਰੋਗਰਾਮ 905-673-3337 ਦੇ ਉੱਤੇ ਤੁਸੀਂ ਕਾਲ ਕਰਕੇ ਸਾਨੂੰ ਇਹਦੇ ਬਾਬਤ ਵੀ ਗੱਲਬਾਤ ਕਰ ਸਕਦੇ ਹੋ। ਪਰਮਿੰਦਰ ਜੀ ਕਹਿੰਦੇ ਕਾਦੀਆਂ 'ਚ ਵੀ ਬੜਾ ਰੌਲਾ ਪੈ ਗਿਆ, ਪ੍ਰਤਾਪ ਸਿੰਘ ਬਾਜਵਾ ਦੇ ਗੜ੍ਹ 'ਚ।
1: ਦੇਖੋ ਜੀ, ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਨੇ, ਵਿਧਾਨ ਸਭਾ ਚ ਕੜ ਆਗੂ ਗਿਣੇ ਜਾਂਦੇ ਨੇ, ਔਰ ਆਉਣ ਵਾਲੀ ਜਿਹੜੀ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਣਨ ਦੇ ਲਈ ਵੀ ਬੜੀ ਦੌੜ ਭੱਜ ਕਰ ਰਹੇ ਨੇ। ਪਰ ਜੇਕਰ ਉਸੇ ਪ੍ਰਤਾਪ ਸਿੰਘ ਬਾਜਵਾ ਦੇ ਆਪਣੇ ਜੱਦੀ ਹਲਕੇ ਕਾਦੀਆਂ ਦੇ ਵਿੱਚ ਉਹਨਾਂ ਦੇ ਹੀ ਸਾਹਮਣੇ ਉਹਨਾਂ ਦੇ ਹੀ ਕਾਂਗਰਸੀ ਵਰਕਰਾਂ ਦੀ ਕੁੱਟਮਾਰ ਹੋਵੇ ਤਾਂ ਉਹ ਕੁੱਝ ਨਾ ਕਰ ਸਕਣ, ਮੈਨੂੰ ਲੱਗਦਾ ਇਸ ਤੋਂ ਮਾੜੀ ਸਥਿਤੀ ਨਹੀਂ ਹੋ ਸਕਦੀ। ਹਾਲਾਂਕਿ ਕੱਲ ਜਿਹੜੀ ਕਾਦੀਆਂ ਨਗਰ ਕੌਂਸਲ ਦੀ ਚੋਣ ਹੋਈ ਆ, ਉਸ ਚੋਣ ਦੇ ਵਿੱਚ ਪੂਰੀ ਤਰ੍ਹਾਂ ਨਜ਼ਰ ਆ ਰਹੀ ਆ ਧੱਕੇਸ਼ਾਹੀ ਆਮ ਆਦਮੀ ਪਾਰਟੀ ਦੀ, ਜਿਹੜੀ ਗੱਲ ਕਪੂਰਥਲਾ ਤੋਂ ਸ਼ੁਰੂ ਹੋਈ ਸੀ। ਕਪੂਰਥਲਾ ਦੇ ਵਿੱਚ ਰਾਣਾ ਗੁਰਜੀਤ ਦੀ ਹਾਜ਼ਰੀ ਦੇ ਵਿੱਚ ਧੱਕੇ ਨਾਲ ਆਮ ਆਦਮੀ ਪਾਰਟੀ ਦਾ ਮੇਅਰ ਬਣਾਇਆ ਸੀ। ਇਸੇ ਤਰ੍ਹਾਂ ਮੋਰਿੰਡਾ ਦੇ ਵਿੱਚ ਚਰਨਜੀਤ ਚੰਨੀ ਦੀ ਹਾਜ਼ਰੀ ਦੇ ਵਿੱਚ ਜਿਹੜਾ ਇੱਕ ਵੀ ਕੌਂਸਲਰ ਨਾ ਹੋਣ ਦੇ ਬਾਵਜੂਦ ਮੋਰਿੰਡਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਵੀ ਬਣਾ ਲਿਆ, ਡਿਪਟੀ ਮੇਅਰ ਵੀ ਬਣਾ ਲਿਆ, ਸੀਨੀਅਰ ਡਿਪਟੀ ਵੀ ਮੇਅਰ ਵੀ ਬਣਾ ਲਿਆ। ਔਰ ਕਾਦੀਆਂ 'ਚ ਵੀ ਇਸੇ ਤਰੀਕੇ ਨਾਲ ਕੱਲ ਹੋਇਆ ਵਾਪਰਿਆ ਕਿ ਕਾਦੀਆਂ ਦੇ ਵਿੱਚ ਵੀ 15 ਨਗਰ ਕੌਂਸਲ ਦੇ ਜਿਹੜੇ ਕੌਂਸਲਰ ਨੇ ਉਹਨਾਂ ਦੇ ਵਿੱਚੋਂ ਜਿਹੜੇ 4 ਕਾਂਗਰਸ ਦੇ ਹੀ, ਆਮ ਆਦਮੀ ਪਾਰਟੀ ਦੇ 2 ਸੀ, ਭਾਜਪਾ ਦੇ 5 ਸੀ ਤੇ ਆਜ਼ਾਦ 2 ਤੇ ਅਕਾਲੀ ਦਲ ਦੇ 2। ਹਾਲਾਂਕਿ ਕਾਂਗਰਸ ਵਾਲੇ ਕਹਿ ਰਹੇ ਸੀ ਕਿ ਅਸੀਂ ਸਮਰਥਨ ਸਾਡੇ ਕੋਲ 8 ਹੋ ਗਏ ਨੇ, ਪਰ ਇੱਥੇ ਭਾਣਾ ਹੋਰ ਵਾਪਰਿਆ, ਚੰਗੀ ਕੁੱਟਮਾਰ ਹੋਈ ਹੈ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਪ੍ਰਤਾਪ ਬਾਜਵਾ ਦੀ ਹਾਜ਼ਰੀ 'ਚ। ਹਾਲਾਂਕਿ ਉਹਨਾਂ ਨੇ ਚੇਤਾਵਨੀ ਬੜੀ ਸਖ਼ਤ ਦਿੱਤੀ ਹੈ ਰਮਨ ਜੀ, ਉਹ ਕਹਿੰਦੇ ਸਰਕਾਰ ਆਉਣ ਦਿਓ, ਮੌਕੇ ਤੇ ਜਿਹੜੇ SSP ਸੀ, SSP ਤੋਂ ਲੈ ਕੇ SDM ਕਹਿੰਦੇ ਸਾਰਿਆਂ ਦਾ ਨੰਬਰ ਲਾਵਾਂਗੇ, ਉਹ ਨੰਬਰ ਲੱਗੇਗਾ ਜਾਂ ਨਹੀਂ ਲੱਗੇਗਾ ਹਾਂ ਇਹ ਦੂਰ ਦੀ ਗੱਲ ਆ, ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਨਗਰ ਕੌਂਸਲ ਨਗਰ ਪੰਚਾਇਤ ਦੀਆਂ ਚੋਣਾਂ ਦੀ ਜਿਹੜੀ ਆਗੂ ਚੁਣੇ ਜਾਣੇ ਨੇ, ਮੇਅਰ ਚੇਅਰਪਰਸਨ ਚੁਣੇ ਜਾਣੇ ਨੇ, ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੂਰੀ ਤਰ੍ਹਾਂ ਚੱਲ ਰਹੀ ਹੈ ਜੀ।
0: ਜੀ ਬਿਲਕੁਲ ਬਿਲਕੁਲ ਠੀਕ ਹੈ ਜੀ। ਅੱਛਾ ਦੇਖੋ ਕਮਾਲ ਦੀ ਗੱਲ ਆ, ਪਨੇਸਰ ਸਾਹਿਬ ਉਹਨਾਂ ਨੇ ਇੱਕ ਗਾਣਾ ਦੱਸਿਆ ਯਾਰ, ਤੁਹਾਨੂੰ ਮੈਂ ਰਿਕੁਐਸਟ ਕੀਤੀ ਆ, ਪਿਆਰੇ ਪਿਆਰੇ ਸਰੋਤਿਓ ਕੋਈ ਵਧੀਆ ਜਿਹਾ ਗਾਣੇ ਦੀ ਸੁਜੈਸ਼ਨ ਹੀ ਦੇ ਦਿਓ, ਕਿਉਂਕਿ ਸ਼ੁੱਕਰਵਾਰ ਦਾ ਦਿਨ ਅਸੀਂ ਖਬਰਾਂ ਦੇ ਨਾਲ ਨਾਲ ਗੀਤ ਸੰਗੀਤ ਵੀ ਨਾਲ ਰੱਖਣਾ। ਅੱਛਾ ਜਿਹੜੀ ਰੁੱਤਾਂ ਦੀ ਮੈਂ ਗੱਲ ਕਰਦਾ ਸੀ, ਮੈਂ ਤਾਂ ਇਵੇਂ ਯਾਦ ਰੱਖਦਾ ਸੀ ਵੀ ਜਦੋਂ ਫੋਲ ਆ ਗਈ ਮਤਲਬ ਪੱਤੇ ਝੜਨੇ ਨੇ ਤੇ 1 ਘੰਟਾ ਅਸੀਂ ਟਾਈਮ ਪਿੱਛੇ ਕਰ ਦੇਣਾ, ਤੇ ਜਦੋਂ ਗਾਂਹ ਜਾ ਕੇ ਪੱਤੇ ਆਉਣੇ ਨੇ ਤੇ ਉਦੋਂ 1 ਘੰਟਾ ਟਾਈਮ ਪਿੱਛੇ ਅੱਗੇ ਕਰ ਦੇਣਾ। ਸੋ ਪਤਾ ਨਹੀਂ ਹੁਣ ਤੁਸੀਂ ਕਿਵੇਂ ਯਾਦ ਰੱਖਦੇ ਹੋਗੇ, ਸੋ ਮੇਰਾ ਤਾਂ ਇਹ ਤਰੀਕਾ ਸੀ। ਸੋ ਚਲੋ ਕੋਈ ਗੱਲ ਨਹੀਂ, ਗਾਣੇ ਦੀ ਫਰਮਾਇਸ਼ ਤਾਂ ਨਹੀਂ ਕੀਤੀ, ਸੋ ਜਿਹੜੇ ਮੇਰੇ ਮਨ 'ਚ ਆਉਂਦਾ ਕੋਈ ਮੈਂ ਉਹ ਲਾ ਦਿੰਦਾ, ਇੱਕ ਹਲਕਾ ਫੁਲਕਾ ਜਿਹਾ ਗਾਣਾ ਹੋਰ ਸੁਣ ਲਈਏ।

0: ਕਮਾਲ ਦੀ ਗੱਲ ਹੈ, ਇੰਨੇ ਵਧੀਆ ਵਧੀਆ ਗਾਣੇ ਆ ਯਾਰ, ਕੋਈ ਸੁਜੈਸ਼ਨ ਹੀ ਨਹੀਂ ਆਇਆ। ਐਂ ਨਾ ਕਰਿਆ ਕਰੋ, ਸਵੇਰੇ ਸਵੇਰੇ ਸ਼ੁੱਕਰਵਾਰ ਦਾ ਦਿਨ ਆ। ਜਗਤਾਰ ਰੋਕੇ ਭਾਅ ਜੀ ਕਹਿੰਦੇ ਪਲੰਬਿੰਗ ਦਾ ਕੋਈ ਵੀ ਕੰਮ ਕਰਾਉਣਾ ਆ, ਡਰੇਨ ਬੰਦ ਆ ਤੁਹਾਡਾ ਜਾਂ ਟੋਇਲਟ ਟੂਟੀ ਕੋਈ ਵੀ ਤੁਸੀਂ ਚੇਂਜ ਕਰਾਉਣੀ ਹੋਵੇ ਤਾਂ ਤੁਸੀਂ ਜਗਤਾਰ ਰੋਕੇ ਉਹਨਾਂ ਨੂੰ 416-800-2093-46 ਦੇ ਉੱਤੇ ਜਿਹੜੀ ਹੈਗੀ ਹੈ ਕਾਲ ਕੀਤੀ ਜਾ ਸਕਦੀ ਹੈ। ਜਾਂ ਫਿਰ ਗਰਾਜ ਡੋਰ ਰਿਪੇਅਰ ਕਰਾਉਣੀ ਆ ਜਾਂ ਨਵਾਂ ਗਰਾਜ ਇੰਸਟਾਲ ਕਰਨਾ, ਗਰਾਜ ਓਪਨਰ ਇੰਸਟਾਲ ਕਰਨਾ, ਤਾਂ ਤੁਸੀਂ ਸਨੀ ਬਾਈ ਨਾਲ 647-1245 6474701245 ਦੇ ਉੱਤੇ ਜਿਹੜੀ ਹੈਗੀ ਆ ਗੱਲਬਾਤ ਕੀਤੀ ਜਾ ਸਕਦੀ ਹੈ। ਕਸਟਮ ਮੇਡ ਸੋਫੇ ਬਣਾਉਣੇ ਆ, ਯੂ ਸ਼ੇਪ, ਪਾਈ ਸ਼ੇਪ ਜਾਂ ਕੋਈ ਵੀ ਤਰ੍ਹਾਂ ਨੂੰ, ਸ਼ਗਨਦੀਪ ਹੁਣਾਂ ਨੂੰ ਇੱਕ ਵਾਰੀ ਕਾਲ ਕਰਿਓ 905-799-7877। ਤੁਹਾਡੇ ਘਰ ਆ ਕੇ ਦੇਖ ਜਾਣਗੇ ਵੀ ਕਿਵੇਂ ਦੀ ਸ਼ੇਪ ਦਾ ਕਿਵੇਂ ਵਧੀਆ ਸੋਫਾ ਉੱਥੇ ਲੱਗੂਗਾ। ਕਨੇਡੀਅਨ ਮੇਡ ਵਧੀਆ ਕੁਆਲਿਟੀ 'ਚ ਸੋਫਾ ਸਟੂਡੀਓ 8550 ਟੋਰਮਮ ਰੋਡ ਯੂਨੀਅਨ 1 ਦੇ ਵਿੱਚ ਇਹਨਾਂ ਦਾ ਜਿਹੜਾ ਸ਼ੋਰੂਮ ਹੈਗਾ, ਤਾਂ ਤੁਸੀਂ ਸ਼ਗਨਦੀਪ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ 905-799-7877 ਦੇ ਉੱਤੇ। ਦੇਸੀ ਸਿਨੇ ਫਿਲਮਸ ਦੇ ਜਗਦੀਸ਼ ਸਿੰਘ ਭਾਅ ਜੀ ਕਹਿੰਦੇ ਆ ਵੀਡੀਓ ਫੋਟੋਗ੍ਰਾਫੀ ਅਤੇ ਡੀ ਜੇ ਦੀਆਂ ਸੇਵਾਵਾਂ ਦਿੰਦੇ ਆ। ਸੋ ਕੋਈ ਵੀ ਪ੍ਰੀ ਵੈਡਿੰਗ ਈਵੈਂਟ ਹੋ ਗਿਆ, ਐਨਵਰਸਰੀ, ਬਰਥਡੇ, ਵਿਆਹ ਸ਼ਾਦੀ, ਈ ਸ਼ੂਟ ਕਰਾਉਣਾ ਆ, ਤਾਂ ਤੁਸੀਂ ਜਗਦੀਸ਼ ਭਾਅ ਜੀ ਹੁਣਾਂ ਨਾਲ ਸਾਂਝਾ ਵਿਰਸਾ ਪ੍ਰੋਗਰਾਮ ਦਾ ਰੈਫਰੈਂਸ ਦੇ ਕੇ ਵਧੀਆ ਜਿਹੜੇ ਹੈਗੇ ਪ੍ਰਾਈਜ਼ ਲੈ ਸਕਦੇ ਹੋ। 416-930-1251 'ਤੇ ਜਿਹੜਾ ਇਹਨਾਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ। ਕੁਆਲਿਟੀ ਲੋਜਿਸਟਿਕ ਵਾਲੇ ਕਹਿੰਦੇ ਜੇ ਤੁਹਾਨੂੰ ਜੋਬ ਦੀ ਭਾਲ ਹੈ, ਟਰੈਕਿੰਗ ਦੀ ਜੋਬ ਦੀ ਭਾਲ ਹੈ, ਤਾਂ ਜਸਵੀਰ ਭਾਅ ਜੀ ਨੂੰ 416-717-2929 ਅਤੇ ਜਾਂ ਫਿਰ ਜਗਤਾਰ ਸਿੰਘ ਚੱਠਾ ਭਾਅ ਜੀ ਨੂੰ 416-455-9391 ਦੇ ਉੱਤੇ ਕਾਲ ਕਰਕੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਲਿਓ। ਮੋਨਟਰੀਅਲ ਦੇ ਵੀ ਡੈਡੀਕੇਟਡ ਰਨ ਨੇ, ਜਾਂ ਫਿਰ ਕੋਈ ਲੋਕਲ ਦੇ ਲਈ ਵੀ ਡਰਾਈਵਰ ਇਹਨਾਂ ਨੂੰ ਚਾਹੀਦੇ ਨੇ, ਤਾਂ ਜ਼ਰੂਰ ਗੱਲਬਾਤ ਜਿਹੜੀ ਹੈ ਕੀਤੀ ਜਾ ਸਕਦੀ ਹੈ। ਹਾਂਜੀ 9345 ਤੋਂ ਭਾਅ ਜੀ ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ ਹੈਡਲਾਈਨ ਕਰ ਲਈ ਹੈ, ਜਾਨੂੰ ਮੈਂ ਖਬਰਾਂ ਲੱਭਦਾ, ਗਾਣਾ ਲੱਭਦਾ।
1: ਨਹੀਂ ਬਿਲਕੁਲ, ਮੈਨੂੰ ਲੱਗਦਾ ਹੈਡਲਾਈਨ ਕਿਉਂਕਿ ਖਬਰਾਂ ਤਾਂ ਆਪਾਂ ਆਪਣੇ ਕੋਲ ਆਲਮੋਸਟ ਹੋ ਹੀ ਚੁੱਕੀ ਨੇ। ਦੋ ਖਬਰਾਂ ਇੰਪੋਰਟੈਂਟ ਆਪਾਂ ਫਟਾਫਟ ਲੈ ਲੈਣੀਆਂ। ਕੱਲ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਇੱਕ ਅਜੀਬੋ ਗਰੀਬ ਘਟਨਾ ਵਾਪਰੀ ਰਹਿਣ ਜੀ, ਕਿ 10 ਕੁ ਵਜੇ ਦੇ ਕਰੀਬ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਤੇ ਤਰਨ ਤਾਰਨ ਦੇ ਵਿੱਚ ਇੱਕ ਅਜੀਬ ਜਿਹੀ ਰੋਸ਼ਨੀ ਚਮਕੀ, ਔਰ ਉਹ ਅਜੀਬ ਜਿਹੀ ਰੋਸ਼ਨੀ ਅਸਮਾਨ ਤੋਂ ਧਰਤੀ ਵੱਲ ਆ ਰਹੀ ਸੀ। ਹਾਲਾਂਕਿ ਬਾਹਲੀ ਪੁਸ਼ਟੀ ਨਹੀਂ ਹੋਈ, ਬਹੁਤ ਸਾਰੀਆਂ ਵੀਡੀਓ ਵੀ ਬਣੀਆਂ ਨੇ ਮੌਕੇ ਦੀਆਂ, ਪਰ ਇਸ ਘਟਨਾ ਨੇ ਲੋਕੀ ਬੜੇ ਸਹਿਮ ਚ ਪਾ ਤੇ। ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ, ਜਲੰਧਰ, ਕਪੂਰਥਲਾ ਦੇ ਲੋਕ ਸਾਰੀ ਰਾਤ ਵਟਸਐਪ ਖੇਡਦੇ ਰਹੇ ਨੇ ਕਿ ਇਹ ਆਖਿਰ ਹੋਇਆ ਕੀ ਹੈ। ਇਸੇ ਤਰ੍ਹਾਂ ਜਲਾਲਾਬਾਦ ਦਾ DSP ਜਿਹੜਾ ਉਹ ਚਰਚਾ ਚ ਆ ਗਿਆ, ਗੁਰਸੇਵਕ ਸਿੰਘ। ਹੋਇਆ ਅਸਲ ਚ ਇਹ ਕਿ ਗੁਰਸੇਵਕ ਸਿੰਘ ਨੇ ਇੱਕ ਸਾਜਿਸ਼ ਰਚੀ ਸੀ ਪੰਜਾਬ ਬਿਜਲੀ ਬੋਰਡ ਦੇ ਜਈ ਅਮਿਤ ਕੁਮਾਰ ਨੂੰ ਫਸਾਉਣ ਦੇ। ਉਹਦੀ ਗੱਡੀ ਚ ਇੱਕ ਪੈਕਟ ਰੱਖਿਆ, ਪੈਕਟ ਨੂੰ ਹੈਰਨ ਚਿੱਟਾ ਦੱਸਿਆ ਗਿਆ, ਪਰ ਜਦੋਂ ਅਦਾਲਤ ਦੇ ਵਿੱਚ ਜਾ ਕੇ ਉਹ ਦੇਖਿਆ ਗਿਆ ਤਾਂ ਉਹ ਇੱਕ ਯੂਰੀਆ ਦਾ ਪੈਕਟ ਸੀ, ਜਿਹੜਾ ਖਾਦਾਂ 'ਚ ਆਪਾਂ ਖੇਤਾਂ 'ਚ ਯੂਰੀਆ ਪਾਈਦਾ। ਸੋ ਹੁਣ DSP ਜਲਾਲਾਬਾਦ ਗੁਰਸੇਵਕ ਸਿੰਘ
0: ਥੋੜੀ
1: ਦੇਰ 'ਚ
0: ਜੀ ਬਿਲਕੁਲ, ਸੋਰੀ ਪਰਮਿੰਦਰ ਜੀ, ਪੂਰਾ ਟਾਈਮ ਹੋ ਗਿਆ, ਸ਼ੰਮੀ ਭਾਅ ਜੀ ਵੀ ਪਹੁੰਚ ਗਏ ਨੇ। ਸੋ ਥੈਂਕ ਯੂ ਸਾਰਿਆਂ ਦਾ ਕਾਲ ਕਰਨ ਲਈ, ਤੁਹਾਡੇ ਸਾਡੇ ਵਿਚਾਰਾਂ ਨਾਲ ਸਾਂਝਾ ਵਿਰਸਾ ਪ੍ਰੋਗਰਾਮ ਜਾਂ 530 ਦਾ ਸਹਿਮਤ ਅਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਉਂਦੇ ਆ ਫਤਿਹ ਸੋਮਵਾਰ ਦੀ ਮਿਲਣ ਦੀ ਉਮੀਦ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਵਿਤਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ,
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ,
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ,
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਮੈਂ ਕਹਿ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ, ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ।
1: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ, ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ, ਵਧੀਆ ਰੈਕਟ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ।
0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ, ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ, ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ।
1: ਵਧੀਆ ਰੈਕਟ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7763।

ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸਰਜਰੀ ਸਵੇਰ ਵਿਦ ਸ਼ਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਸੋ 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਗੱਲਬਾਤ ਕਰਾਂਗੇ। ਬਾਕੀ ਇੱਕ ਵਾਰ ਮੈਨੂੰ ਥੋੜ੍ਹਾ ਜਿਹਾ ਬਸ ਇੱਕ ਟੈਕਸਟ ਮੈਸੇਜ ਕਰ ਦਿਓ ਵੀ ਤੁਹਾਡੇ ਤੱਕ ਮੇਰੀ ਆਵਾਜ਼ ਜਿਹੜੀ ਕ੍ਰਿਸਟਲ ਕਲੀਅਰ ਆ ਰਹੀ ਹੈ। ਸੋ ਸ਼ੁਕਰ, ਅੱਜ ਸ਼ੁੱਕਰਵਾਰ ਹੈ, ਹਾਂਜੀ। ਸੋ ਸ਼ੁੱਕਰਵਾਰ ਨੂੰ ਜਿਹੜਾ ਇੱਕ ਲਾਈਟ ਜਿਹਾ ਆਪਾਂ ਪ੍ਰੋਗਰਾਮ ਰੱਖਦੇ ਹੁੰਦੇ ਹਾਂ, ਤੁਹਾਡਿਆਂ ਨਾਲ ਗੱਲਾਂ ਕਰਦੇ ਹਾਂ, ਤੁਹਾਡੇ ਗੀਤ ਹੁੰਦੇ ਆ, ਅਤੇ ਕਈ ਇਹੋ ਜਿਹੇ ਚੁਣੀਦਾ ਗੀਤ ਤੁਸੀਂ ਸਾਡੇ ਤੱਕ ਫਰਮਾਇਸ਼ੀ ਆਪਣੇ ਕਰਦੇ ਹੋ ਵੀ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ, ਮਨ ਗਦਗਦ ਹੋ ਜਾਂਦਾ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਟੂਡੀਓ ਦੇ ਵਿੱਚ ਸਾਂਝ ਪਾਣੀਆਂ, ਨਿਊਜ਼ ਵਿਊਜ਼, ਕੋਈ ਅਪਡੇਟ ਦੇਣੀ ਹੈ ਜਾਂ

0: ਫਿਰ ਕੋਈ ਟ੍ਰੈਫਿਕ ਬਾਬਤ ਜਾਣਕਾਰੀ ਦੇਣੀ, ਅੱਜ ਕੱਲ੍ਹ ਕੰਸਟਰਕਸ਼ਨ ਆ ਜਿਹੜੀਆਂ ਬਹੁਤ ਚੱਲਦੀਆਂ ਨੇ, ਮੈਂ ਦੇਖਦਾ ਕਈ ਵਾਰ ਮੈਨੂੰ ਟੈਕਸਟ ਮੈਸੇਜ ਆਇਆ ਹੁੰਦਾ ਮੈਨੂੰ ਪ੍ਰੋਗਰਾਮ ਤੋਂ ਬਾਅਦ ਪਤਾ ਚੱਲਦਾ, ਮੈਨੂੰ ਮੈਂ ਇਹੀ ਬੇਨਤੀ ਕਰਦਾ ਤੁਸੀਂ ਕਾਲ ਹੀ ਕਰ ਦਿਆ ਕਰੋ, ਕਈ ਵਾਰ ਟੈਕਸਟ ਮੈਸੇਜ ਆ ਜਾਂ ਵਟਸਐਪ ਮੈਸੇਜ ਆ ਜਿਹੜਾ ਫੋਨ ਦੌਰਾਨ ਆ ਜਿਹੜਾ ਪ੍ਰੋਗਰਾਮ ਦੌਰਾਨ ਆ ਜਿਹੜਾ ਨਹੀਂ ਦੇਖ ਪਾਉਂਦਾ। ਸੋ ਪਰ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਆ ਜਿਹੜਾ ਸਾਰੀ ਅਪਡੇਟ ਆ ਜਿਹੜੀ ਮੇਰੇ ਤੱਕ ਪਹੁੰਚਾ ਦਿੰਦੇ ਹੋ। ਸੋ ਸਟੂਡੀਓ ਦਾ ਨੰਬਰ 905-673-3337 9056733337 ਤੇ ਤੁਸੀਂ ਇਹ ਜਿਹੜਾ ਕਾਲ ਕਰ ਸਕਦੇ ਹੋ 905-673-3337। ਇਸ ਟਾਈਮ ਬਾਹਰਲਾ ਤਾਪਮਾਨ 20 ਡਿਗਰੀ ਤੇ ਫੀਲ ਲਾਈਕ 21 ਡਿਗਰੀ ਆ, ਥੋੜਾ ਥੋੜਾ ਸਮੁੱਕ ਗਈ ਹੈ ਹਜੇ ਬਾਹਰ ਹੈਗਾ ਆ, ਇਸੇ ਕਰਕੇ ਔਰੇਂਜ ਅਲਰਟ ਆ ਜਿਹੜਾ ਹਜੇ ਲਗਾਤਾਰ ਜਾਰੀ ਆ। ਕੱਲ੍ਹ ਜਿਹੜੀ ਵਰਖਾ ਦੀ ਭਵਿੱਖਬਾਣੀ ਕੀਤੀ ਹੈ, ਸ਼ਾਇਦ ਕੱਲ੍ਹ ਇਹ ਜਿਹੜੀ ਧੁਆਂਖ ਹੈ ਜਿਹੜੀ ਅਸਮਾਨ ਦੇ ਵਿੱਚ ਹੈ ਜਿਹੜੀ ਉਹ ਸ਼ਾਇਦ ਬੈਠ ਜਾਵੇ। ਅੱਜ ਵੱਧ ਤੋਂ ਵੱਧ ਤਾਪਮਾਨ ਦੁਪਹਿਰ ਵੇਲੇ 27 ਡਿਗਰੀ ਤੇ ਫੀਲ ਲਾਈਕ 33 ਡਿਗਰੀ ਆ ਜਿਹੜਾ ਇਹ ਮਹਿਸੂਸ ਕੀਤਾ ਜਾਵੇਗਾ। ਸੋ ਕੋਸ਼ਿਸ਼ ਕਰੋ ਬੱਚਿਆਂ ਨੂੰ, ਬਜ਼ੁਰਗਾਂ ਨੂੰ ਜਾਂ ਜਿਹਨਾਂ ਨੂੰ ਦਮਾ ਜਾਂ ਸਾਹ ਦੀਆਂ ਪ੍ਰੋਬਲਮਸ ਹੈਗੀਆਂ ਨੇ, ਵੱਧ ਤੋਂ ਵੱਧ ਜਿਹੜਾ ਇਨਡੋਰ ਉਹ, ਜੇ ਮਜਬੂਰ ਬਸ ਹੈ ਜਾਂ ਕੰਮ ਦੇ ਸਿਲਸਿਲੇ ਦੇ ਵਿੱਚ ਬਾਹਰ ਜਾਣਾ ਵੀ ਪੈਂਦਾ, ਤੇ ਮਾਹਿਰ ਆ ਜਿਹੜੇ ਉਹ ਦੱਸ ਰਹੇ ਨੇ ਵੀ ਭਾਈ N95 ਸਿਰਫ N95 ਜਿਹੜਾ ਮਾਸਕ ਹੈ ਜਿਹੜਾ ਉਹਦਾ ਇਸਤੇਮਾਲ ਕਰੋ, ਕਿਉਂਕਿ ਇਹ ਬੜੇ ਬਰੀਕ ਬਰੀਕ ਕੰਨ ਹੈ ਜੋ ਸਾਡੇ ਸਾਹ ਦੇ ਨਾਲ ਹੈ ਜਿਹੜੇ ਸਾਡੇ ਲੰਗਸ ਸਾਡੀ ਬੋਡੀ ਦੇ ਅੰਦਰ ਐਂਟਰ ਕਰ ਜਾਂਦੇ ਨੇ, ਫਿਰ ਥੋੜ੍ਹੀ ਖਰਾਬੀ ਕਰ ਦਿੰਦੇ ਨੇ। ਸੋ ਇਸ ਕਰਕੇ ਜੇ ਤੁਹਾਨੂੰ ਕੋਈ ਸਾਹ ਦੀ ਪ੍ਰੋਬਲਮ ਹੈਗੀ ਹੈ ਜਾਂ ਫਿਰ ਜ਼ਰੂਰੀ ਤੁਸੀਂ ਬਾਹਰ ਜਾ ਰਹੇ ਹੋ, ਤਾਂ ਕੋਸ਼ਿਸ਼ ਕਰੋ N95 ਜਿਹੜਾ ਮਾਸਕ ਹੈ ਜਿਹੜਾ ਆਪਣੇ ਕੋਲ ਜ਼ਰੂਰ ਹੈ ਜਿਹੜਾ ਉਹ ਰੱਖੋ। ਕਹਿੰਦੇ ਜਿਹੜੇ ਲੋਕ ਆਪਣਾ ਗੁੱਸਾ ਅਤੇ ਨਫ਼ਰਤ ਜ਼ਾਹਰ ਕਰ ਦਿੰਦੇ ਨੇ ਉਹਨਾਂ ਤੋਂ ਘਬਰਾਉਣਾ ਉਹ ਸੱਚੇ ਹੁੰਦੇ ਨੇ। ਜਦੋਂ ਤੁਸੀਂ ਪਰਮਾਤਮਾ ਦੇ ਦਰ ਤੇ ਜਾ ਕੇ ਕੁਝ ਮੰਗਦੇ ਹੋ, ਉਸ ਤੋਂ ਪਹਿਲਾਂ ਉਹਨਾਂ ਅਣਗਿਣਤ ਦਾਤਾਂ ਅਤੇ ਸਾਹਾਂ ਲਈ ਪਰਮਾਤਮਾ ਦਾ ਧੰਨਵਾਦ ਕਰਿਆ ਕਰੋ ਜੋ ਉਸ ਨੇ ਤੁਹਾਨੂੰ ਪਹਿਲਾਂ ਹੀ ਬਖਸ਼ੇ ਨੇ। ਸ਼ੁਕਰਾਨਾ ਬਹੁਤ ਜ਼ਰੂਰੀ ਹੈ। ਸੋ ਅੱਜ ਸ਼ੁਕਰਾਨੇ ਵਾਲੇ ਗੀਤ ਦੇ ਨਾਲ ਹੀ ਆ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਕੁਲਦੀਪ ਭਾਜੀ ਹੋਣਾਂ ਨੇ ਵੀ ਕਿਹਾ ਸੀਗਾ ਵੀ ਸ਼ੁੱਕਰਵਾਰ ਨੂੰ ਹੈ ਜਿਹੜਾ ਇਹ ਸ਼ੁਕਰਾਨਾ ਸ਼ੁਕਰ ਦਾਤੇ ਵਾਲਾ ਗੀਤ ਹੈ ਜਿਹੜਾ ਲਾ ਦਿਆ ਕਰੋ, ਇਹਦੇ ਨਾਲ ਹੈ ਜਿਹੜੀ ਸ਼ੁਰੂਆਤ ਕਰਿਆ ਕਰੋ ਜ਼ਰੂਰ। ਜੋ ਕੁਝ ਮਿਲਿਆ ਉਹ ਰੱਬ ਦੀ ਮਿਹਰ ਹੈ, ਜੋ ਨਾ ਮਿਲਿਆ ਉਹ ਰੱਬ ਦੀ ਰਹਿਮਤ ਹੈ, ਕਿਉਂਕਿ ਉਹ ਸਾਡੀ ਸੋਚ ਤੋਂ ਵੀ ਵੱਧ ਜਾਣਦਾ ਕਰਮ ਸ਼ਬਦਾਂ ਨਾਲੋਂ ਜ਼ਿਆਦਾ ਬੋਲਦੇ ਨੇ। ਕਹਿਣ ਨਾਲੋਂ ਕਰਨਾ ਚੰਗਾ ਹੈ, ਅਸੀਂ ਵਾਰ ਵਾਰ ਮਾਫ਼ੀ ਮੰਗ ਸਕਦੇ ਹਾਂ ਪਰ ਜੇਕਰ ਸਾਡੇ ਕਰਮ ਨਹੀਂ ਬਦਲਦੇ ਤਾਂ ਸ਼ਬਦ ਆ ਜਿਹੜੇ ਉਹ ਬੇਅਰਥ ਹੋ ਜਾਂਦੇ ਨੇ। ਬਜ਼ੁਰਗਾਂ ਦੇ ਕੰਬਦੇ ਹੱਥਾਂ ਵਿੱਚ ਭਾਵੇਂ ਜਾਨ ਬਹੁਤ ਘੱਟ ਹੁੰਦੀ ਹੈ ਪਰ ਇਹ ਹੱਥ ਜਿਸ ਨੂੰ ਦਿਲੋਂ ਆਸ਼ੀਰਵਾਦ ਦੇ ਦੇਣ ਉਸ ਦੀ ਕਿਸਮਤ ਸਦਾ ਲਈ ਸਵਾਰ ਦਿੰਦੇ ਨੇ। ਦੋ ਇਨਸਾਨ ਅਭਾਗੇ ਨੇ, ਇੱਕ ਜਿਸ ਨੇ ਧਨ ਤਾਂ ਜੋੜਿਆ ਪਰ ਖਰਚ ਨਹੀਂ ਕੀਤਾ ਤੇ ਦੂਸਰਾ ਉਹ ਜਿਸ ਨੇ ਇਲਮ ਪੜ੍ਹਾਈਆਂ ਡਿਗਰੀਆਂ ਹਾਸਲ ਤਾਂ ਕੀਤੀਆਂ ਪਰ ਉਹਨਾਂ ਤੇ ਅਮਲ ਨਹੀਂ ਕੀਤਾ। ਸੋ ਦੋਸਤੋ ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਆਓ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਤੁਹਾਡੇ ਜਿਹੜੇ ਮੈਸੇਜਸ ਹੈ ਜਿਹੜੇ ਮੇਰੇ ਤੱਕ ਪਹੁੰਚੇ ਨੇ, ਆਪਣੇ ਗੁੱਡ ਮਾਰਨਿੰਗ 8757 ਗੁੱਡ ਮਾਰਨਿੰਗ ਭਾਅ ਜੀ, ਹੈਪੀ ਫਰਾਈਡੇ, ਸਤਿ ਸ਼੍ਰੀ ਅਕਾਲ ਭਾਅ ਜੀ, ਆਵਾਜ਼ ਵੈਰੀ ਗੁੱਡ, ਹਰਮਨ ਭਾਅ ਜੀ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। 5288 ਤੋਂ ਲਾਲੀ ਅਟਵਾਲ, ਮੈਂ ਭਾਅ ਜੀ ਲੱਭ ਦਿੰਦਾ ਇਹ ਗੀਤ ਲਾ ਦਿੰਦਾ ਹਾਂ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਧੰਨਵਾਦ। ਮਹਿਤਾਬ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਅਮਨਦੀਪ ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਆਵਾਜ਼ ਬਹੁਤ ਸੋਹਣੀ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਦਿਲਬਾਗ ਜੀ ਸਤਿ ਸ਼੍ਰੀ ਅਕਾਲ ਜੀ, ਗਗਨ ਜੀ ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ ਸਰ, ਮਨਦੀਪ ਜੀ ਸਤਿ ਸ਼੍ਰੀ ਅਕਾਲ, ਵਿਕਰਮ ਜੀ ਗੁੱਡ ਮਾਰਨਿੰਗ ਭਾਅ ਜੀ, ਕੀਪ ਇਟ ਅਪ ਦਾ ਗੁੱਡ ਵਰਕ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੁਹਾਡਾ। ਹਰਮਨ ਜੀ ਹੋਣਾਂ ਨੇ ਕੁਛ ਕੁ ਜਿਹੜੇ ਮੈਸੇਜ ਹੈ ਜਿਹੜੇ ਮੈਨੂੰ ਘੱਲੇ ਨੇ, ਬੜੇ ਪਿਆਰੇ ਥੋਟਸ ਕਹਿ ਲਓ ਜਾਂ ਵਿਚਾਰ ਕਹਿ ਲਓ ਇਹਨਾਂ ਵੱਲੋਂ ਭੇਜੇ ਜਾਂਦੇ ਨੇ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਿੰਦਾ। ਕਹਿੰਦੇ ਘਮੰਡ ਉਦੋਂ ਤੱਕ ਹੀ ਰਹਿੰਦਾ ਜਦੋਂ ਤੱਕ ਰਿਪੋਰਟ ਹੈ ਜਿਹੜੀ ਨੋਰਮਲ ਆਉਂਦੀ ਹੈ, ਜਦੋਂ ਡਾਕਟਰ ਕਹਿ ਦੇਵੇ ਕਿ ਹੁਣ ਤਾਂ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ, ਉਸ ਦਿਨ ਹੀ ਸਾਰੀ ਆਕੜ ਹੈ ਜਿਹੜੀ ਉਹ ਪਿਘਲ ਜਾਂਦੀ ਹੈ। ਸਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮਿਹਰ ਕਰਨ, ਬਹੁਤ ਬਹੁਤ ਧੰਨਵਾਦ। ਮਿਹਨਤ ਦਾ ਫਲ, ਮੁਸੀਬਤ ਦਾ ਹੱਲ ਅਤੇ ਆਉਣ ਵਾਲਾ ਕੱਲ੍ਹ, ਕਿਆ ਬਾਤ ਹੈ, ਕਿਆ ਰਾਈਮ ਬਣਾਈ ਹੈ। ਮਿਹਨਤ ਦਾ ਫਲ, ਮੁਸੀਬਤ ਦਾ ਹੱਲ ਅਤੇ ਆਉਣ ਵਾਲਾ ਕੱਲ੍ਹ ਸਭ ਪਰਮਾਤਮਾ ਦੇ ਹੱਥ ਵਿੱਚ ਹੈ। ਉਮੀਦ ਕਦੇ ਸੰਸਾਰ ਤੋਂ ਨਹੀਂ, ਸੰਸਾਰ ਨੂੰ ਰਚਣ ਵਾਲੇ ਤੋਂ ਰੱਖਣੀ ਚਾਹੀਦੀ ਹੈ। ਬਾਬਾ ਨਾਨਕ ਜੀ ਤੋਂ ਕਿਸੇ ਨੇ ਇੱਕ ਵਾਰ ਪੁੱਛਿਆ ਕਿ ਤੁਸੀਂ ਇੰਨੇ ਵੱਡੇ ਹੋ ਫਿਰ ਵੀ ਥੱਲੇ ਕਿਉਂ ਬਹਿੰਦੇ ਹੋ, ਤਾਂ ਬਾਬਾ ਨਾਨਕ ਜੀ ਦਾ ਜਵਾਬ ਸੀ ਕਿ ਥੱਲੇ ਬਹਿਣ ਵਾਲਾ ਕਦੇ ਡਿੱਗਦਾ ਨਹੀਂ, ਨਾ ਆਪਣੀਆਂ ਨਜ਼ਰਾਂ ਦੇ ਵਿੱਚ ਅਤੇ ਨਾ ਹੀ ਦੁਨੀਆਂ ਦੀਆਂ ਨਜ਼ਰਾਂ ਦੇ ਵਿੱਚ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਬਹੁਤ ਭਾਅ ਜੀ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਲਖਵਿੰਦਰ ਭਾਅ ਜੀ ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਭਾਅ ਜੀ, ਬਹੁਤ ਬਹੁਤ ਧੰਨਵਾਦ। ਰੇਸ਼ਮ ਭਾਅ ਜੀ ਹੁਣਾਂ ਦਾ ਮੈਸੇਜ ਆਇਆ, ਗੁੱਡ ਮਾਰਨਿੰਗ, ਮੇ ਯੂਅਰ ਡੇ ਬੀ ਬਲੈਸਡ ਵਿਦ ਆਲ ਥਿੰਗਸ ਬ੍ਰਾਈਟ ਐਂਡ ਬਿਊਟੀਫੁੱਲ, ਹੈਪੀ ਫਰਾਈਡੇ, ਮੇ ਯੂਰ ਵੀਕਐਂਡ ਵੀ ਫਿਲਡ ਵਿਦ ਗੁੱਡ ਨਿਊਜ਼, ਪੋਜ਼ਿਟਿਵ ਵਾਈਬਸ, ਐਂਡਲੈਸ ਪੀਸ, ਜੋਏ ਐਂਡ ਬਲੈਸਿੰਗਸ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਤੁਹਾਡੇ ਇਹਨਾਂ ਵਿਚਾਰਾਂ ਨੇ ਦਿਲ ਦਿਨ ਆ ਜਿਹੜਾ ਬਣਾ ਦਿੱਤਾ ਅਤੇ ਦਿਲ ਵੀ ਸਰਸ਼ਾਰ ਕਰ ਦਿੱਤਾ। ਆਓ ਫਿਰ ਇੱਕ ਖੂਬਸੂਰਤ ਗੀਤ ਦੇ ਨਾਲ ਪ੍ਰੋਗਰਾਮ ਦੀ ਆਵਾਜ਼ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਉਸ ਤੋਂ ਬਾਅਦ ਫਿਰ ਆ ਜਿਹੜੇ ਇੱਕ ਤੋਂ ਇੱਕ ਜਿਹੜੀਆਂ ਤੁਹਾਡੀਆਂ ਫਰਮਾਇਸ਼ਾਂ ਮੇਰੇ ਤੱਕ ਪਹੁੰਚਦੀਆਂ ਰਹਿਣਗੀਆਂ, ਉਹ ਮੈਂ ਤੁਹਾਡੇ ਰੂ ਬਰੂ ਕਰਦਾ ਰਹਾਂਗਾ। ਸੋ ਦੋਸਤੋ, ਬਾਕੀ ਜਿਹੜਾ ਹੋਮ ਆਟੋ ਇੰਸ਼ੋਰੈਂਸ, ਕੋਈ ਤੁਸੀਂ ਕੋਟ ਲੈਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਵੀ ਤੁਹਾਡੀਆਂ ਜਿਹੜੀ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੇ ਜਿਹੜਾ ਪ੍ਰੀਮੀਅਮ ਵਧਾ ਦਿੱਤਾ ਜਾਂ ਕੋਟ ਵਧਾ ਕੇ ਦਿੰਦੇ ਪਏ ਹੈ, ਤਾਂ ਇੱਕ ਵਾਰ ਜਿਹੜਾ ਮਨਵੀਰ ਸਿੰਘ ਹੋਣਾ ਦੇ ਨਾਲ ਗੱਲ ਕਰ ਲਿਓ। ਤੁਹਾਡੇ ਆ ਜਿਹੜੇ ਸੈਂਕੜੇ ਡੋਲਰ ਆ ਜਿਹੜੇ ਇਹ ਬਚਾ ਸਕਦੇ ਨੇ। ਮੈਂ ਹਮੇਸ਼ਾ ਕਹਿੰਦਾ ਸ਼ੋਪ ਅਰਾਊਂਡ ਕਰ ਲਿਓ, ਇੱਕ ਵਾਰ ਮਨਵੀਰ ਸਿੰਘ ਹੋਣਾ ਨੂੰ ਵੀ ਕਾਲ ਕਰ ਲਿਓ, ਫਿਰ ਤੁਹਾਨੂੰ ਜਿੱਥੇ ਲੱਗਾ ਵੀ ਹਾਂ ਜਿੱਥੇ ਸਾਡੀ ਬਚਤ ਹੁੰਦੀ ਹੈ, ਮੈਂ ਇਹੀ ਕਹਿੰਦਾ ਜਿੱਥੇ ਬਚਤ ਹੁੰਦੀ ਆ ਉੱਥੇ ਜਾਣਾ ਚਾਹੀਦਾ ਹੈ। ਪਰ ਇਹ ਵੀ ਦੇਖੋ ਵੀ ਉਹ ਜਿਹੜੀ ਕਵਰੇਜ ਹੈ ਕੀ ਤੁਹਾਨੂੰ ਸਾਰੀ ਜਗ੍ਹਾ ਜਿਹੜੀ ਹੈ ਪ੍ਰੋਟੈਕਸ਼ਨ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ। ਸੋ ਮਨਵੀਰ ਸਿੰਘ ਹੋਮ ਆਟੋ ਇੰਸ਼ੋਰੈਂਸ ਦੇ ਐਕਸਪਰਟ ਨੇ, ਉਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਨੰਬਰ 647-2198-70 6472192870 'ਤੇ ਸੰਪਰਕ ਕੀਤਾ ਜਾ ਸਕਦਾ। ਬਾਕੀ ਰਸ਼ਮੀਤ ਕੌਰ ਜੀ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਹੈ। ਮੋਰਗੇਜ ਬਾਬਤ ਕੋਈ ਵੀ ਸਲਾਹ ਮਸ਼ਵਰੇ ਦੀ ਲੋੜ ਪੈ ਗਈ ਹੈ, ਕੋਈ ਤੁਹਾਡੀ ਕਲੋਜ਼ਿੰਗ ਆ ਰਹੀ ਹੈ ਜਾਂ ਫਿਰ ਰੀਫਾਈਨੈਂਸਿੰਗ ਦੀ ਲੋੜ ਪੈ ਗਈ ਹੈ, ਪਰ ਮੋਰਗੇਜ ਹੈ ਜਿਹੜੀ ਤੁਹਾਡੀ ਫਿਕਸਡ ਹੈ, ਕਹਿੰਦੇ ਤੁਹਾਨੂੰ ਪੈਨਲਟੀ ਨਹੀਂ ਪੈਣ ਦੇਵੇਂਗੇ, ਫਿਰ ਵੀ ਹੈ ਜਿਹੜੀ ਬਹੁਤ ਸਾਰੇ ਇਹੋ ਜਿਹੇ ਪ੍ਰੋਡਕਟਸ ਹੈ ਜਿੱਥੇ ਤੁਸੀਂ ਆਪਣੀ ਇਕੁਇਟੀ ਅਜੇ ਘਰ ਦੇ ਵਿੱਚ ਬਿਲਡ ਹੈ ਉਹਨੂੰ ਤੁਸੀਂ ਐਕਸੈਸ ਕਰ ਸਕਦੇ ਹੋ। ਸੋ ਰਸ਼ਮੀਤ ਕੌਰ ਜੀ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ, ਨੰਬਰ ਟੂ ਕਾਲ 647-5349-4499 6475394499। ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਗੁੱਡ ਮਾਰਨਿੰਗ ਭਾਜੀ।
1: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡੇ ਰੱਬੇ ਸੱਤਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਚੜ੍ਹਦੀ ਕਲਾ ਤੇ ਹੈਪੀ ਫਰਾਈਡੇ ਜੀ।
0: ਹੈਪੀ ਫਰਾਈਡੇ, ਹੈਪੀ ਫਰਾਈਡੇ,
1: ਸ਼ੁਕਰਗੁਜ਼ਾਰ
0: ਜੀ।
1: ਹੁਣ ਸੁਣਿਆ ਜੀ, ਮੈਂ ਤੁਹਾਨੂੰ ਮੈਸੇਜ ਭੇਜਿਆ ਸੀ ਆਪਣੇ ਫਰਜੰਦ ਦਾ
0: ਜੀ, ਬਿਲਕੁਲ ਬਿਲਕੁਲ ਜੀ ਜੀ,
1: ਉਹਦੇ ਵੀ ਦਿਓ ਆਸ਼ੀਰਵਾਦ ਉਹਨੂੰ ਵੀ
0: ਜ਼ਰੂਰ ਭਾਜੀ।
1: ਪ੍ਰੋਗਰਾਮ ਆਲ ਵਿੱਚ ਚੜ੍ਹਦੀ ਕਲਾ ਆ ਜਾ
0: ਜੀ,
1: ਏਦਾਂ ਹੀ ਖਿੱਚ ਕੇ ਰੱਖੋ ਜਰਾ, ਪਰਮਾਤਮਾ ਸਾਨੂੰ ਤਰੱਕੀਆਂ ਬਖਸ਼ੇ। ਥੈਂਕ ਯੂ ਭਾਜੀ
0: ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ, ਤੁਸੀਂ ਕਾਲ ਕਰਦੇ ਹੋ, ਹੋਰ ਵੀ ਵਧੀਆ ਲੱਗਦਾ। ਥੈਂਕ ਯੂ ਕੁਲਦੀਪ ਭਾਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਕੁਲਦੀਪ ਭਾਜੀ, ਸਾਡੇ ਜਿਹੜੇ ਟ੍ਰਾਈ ਸਿਟੀ, ਵਾਟਰਲੂ, ਕੈਂਬਰਿਜ ਜਾਂ ਕਹਿ ਲਓ ਕੀ ਰਹਿ ਗਿਆ, ਵਾਟਰਲੂ, ਕੈਂਬਰਿਜ, ਕਿਚਨਰ, ਹਾਂਜੀ, ਉੱਥੇ ਆ ਜਿਹੜਾ ਭਾਜੀ ਹੁਣ ਦੇ ਚੰਗੀ ਆ ਜਿਹੜਾ ਰਸੂਖ ਹੈ, ਕਿਸੇ ਨੂੰ ਕੋਈ ਕੰਮ ਵੀ ਪਵੇ ਤਾਂ ਇਹਨਾਂ ਤੋਂ ਜਿਹੜੀ ਤੁਸੀਂ ਹੈਲਪ ਕਰ ਸਕਦੇ ਹੋ, ਮੈਂ ਕਹਿੰਦਾ ਵੀ ਮੋਹਰੀ ਰਹਿੰਦੇ ਨੇ ਜਿੱਥੇ ਵੀ ਕਿਸੇ ਦੀ ਹੈਲਪ ਹੋ ਸਕੇ। ਮੈਂ ਅੱਜ ਤੱਕ ਕਦੇ ਵੀ ਆ ਜਿਹੜਾ ਇਹਨਾਂ ਦੇ ਮੱਥੇ 'ਤੇ ਵੱਟ ਨਹੀਂ ਦੇਖਿਆ, ਵੱਧ ਚੜ੍ਹ ਕੇ ਹੀ ਆ ਜਿਹੜਾ ਇਹਨਾਂ ਨੇ ਉੱਥੇ ਕਿਸੇ ਨੂੰ ਹੈਲਪ ਦੀ ਲੋੜ ਹੋਵੇ ਤਾਂ ਵੱਧ ਚੜ੍ਹ ਕੇ ਹੀ ਅੱਗੇ ਆਏ ਨੇ। ਸੋ ਕੁਲਦੀਪ ਜੀ ਅਤੇ ਸਾਡੇ ਰੂਪਨ ਗਰੇਵਾਲ ਜੀ, ਉਹਨਾਂ ਦੇ ਫਰਜੰਦ, ਹਾਂਜੀ, ਜੇ ਜੇ ਗਰੇਵਾਲ ਦੀ ਆਵਾਜ਼ ਦੇ ਵਿੱਚ ਇਹ ਇੱਕ ਖੂਬਸੂਰਤ ਗੀਤ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਗੀਤ ਹੈ ਜਿਹੜਾ ਤੁਹਾਨੂੰ ਪਸੰਦ ਆਇਆ, ਜ਼ਰੂਰ ਹੈ ਜਿਹੜਾ ਇਸ ਨੂੰ ਹੋਰ ਸ਼ੇਅਰ ਕਰੋ ਤਾਂ ਕਿ ਜਿਹੜੇ ਸਾਡੇ ਇੱਥੇ ਦੇ ਬੱਚੇ ਹੈ ਉਹਨਾਂ ਨੂੰ ਉਤਸ਼ਾਹ ਮਿਲ ਸਕੇ, ਉਹਨਾਂ ਨੂੰ ਆਪਾਂ ਹੋਰ ਮੋਟੀਵੇਟ ਕਰੀਏ ਤਾਂ ਕਿ ਇੱਦਾਂ ਦੀਆਂ ਕੋਸ਼ਿਸ਼ਾਂ ਕਰਦੇ ਰਹਿਣ। ਸੋ ਜੇ ਜੇ ਗਰੇਵਾਲ ਦੀ ਆਵਾਜ਼ ਦੇ ਵਿੱਚ ਲੇਕ ਸ਼ੋਰ, ਇਹ ਜਿਹੜਾ ਗੀਤ ਹੈ ਰੇਡੀਓ ਸੈੱਟ 'ਤੇ ਹੁਣੇ ਆ ਰਿਹਾ।

0: ਇਹ ਭਾਜੀ ਹੁਣਾਂ ਵੱਲੋਂ ਹੈ ਜਿਹੜੀ ਫਰਮਾਇਸ਼ ਆਈ ਸੀ ਲਾਲੀ ਅਟਵਾਲ, ਹਾਂਜੀ ਪੱਟ ਲਿਆ ਪੁੱਤ ਜੱਟ ਦਾ, ਸੋ ਐਲਬਮ ਹੈ ਜਿਹੜੀ ਹੈ ਤੇਰੇ ਨਖਰੇ ਦਾ ਡਰਾਈਵਿੰਗ ਫੋਰਸ, ਹਾਂਜੀ ਸੋ ਇਸ ਦੇ ਵਿੱਚੋਂ ਇਹ ਗੀਤ ਸੀਗਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡੀ, ਜਿਵੇਂ ਜਿਵੇਂ ਫਰਮਾਇਸ਼ਾਂ ਆ ਰਹੀਆਂ ਮੈਂ ਕਿਉਂ ਆਪਾਂ ਜਿਹੜੀ ਆ ਦੋਸਤੋ ਉਹ ਕਰੀ ਜਾ ਰਹੇ ਹਾਂ। ਸੋ ਤੁਸੀਂ ਆ ਜਿਹੜਾ ਬਾਕੀ ਥੋੜ੍ਹੀ ਜਿਹੀ ਅੱਜ ਹੈਡਲਾਈਨਸ ਹੀ ਕਰਾਂਗਾ, ਕੋਈ ਆਪਾਂ ਕਿਸੇ ਖਬਰ 'ਤੇ ਆ ਜਿਹੜਾ ਮੈਂ ਜ਼ਿਆਦਾ ਨਹੀਂ ਤੁਹਾਨੂੰ ਕਹਿੰਦਾ ਹੁੰਦਾ ਵੀ ਤਬਸਰਾ ਕਰੋ, ਕਿਉਂਕਿ ਜ਼ਿਆਦਾਤਰ ਆ ਜਿਹੜਾ ਅੱਜ ਦਾ ਸ਼ੁੱਕਰਵਾਰ ਵਾਲਾ ਪ੍ਰੋਗਰਾਮ ਆਪਾਂ ਲਾਈਟ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਹਾਂ ਤੁਹਾਨੂੰ ਲੱਗਦਾ ਕਿਸੇ ਖਬਰ 'ਤੇ ਵਿਚਾਰ ਪੇਸ਼ ਕਰਨੇ ਹੈ ਤਾਂ ਮੋਰ ਦੈਨ ਵੈਲਕਮ, ਕਿਉਂਕਿ ਜਿਹੜੇ ਤੁਹਾਡੇ ਵਿਚਾਰਾਂ ਦੀ ਸਾਂਝ ਹੈ, ਮੀਡੀਆ ਦੀ ਤਾਕਤ ਦੇਖੋ। ਇੱਕ ਖਬਰ ਹੈ ਜਿਹੜੀ ਹਾਂਜੀ ਤੁਹਾਡੇ ਨਾਲ ਅਸੀਂ ਕੱਲ੍ਹ ਜਾਂ ਪਰਸੋਂ ਆ ਜਿਹੜੀ ਉਹ ਸਾਂਝੀ ਕੀਤੀ ਸੀਗੀ, ਅਤੇ ਉਸ ਖਬਰ ਦਾ ਅਸਰ ਆ ਦੇਖੋ ਕਿੱਦਾਂ ਹੁੰਦਾ। ਸੋ ਇਹ ਤਾਂ ਹੀ ਹੈ, ਕਈ ਵਾਰ ਕਹਿੰਦੇ ਮੀਡੀਆ 'ਚ ਕਿੰਨੀ ਕੁ ਤਾਕਤ ਹੈ, ਮੀਡੀਆ ਦੀ ਤਾਕਤ ਹੈ ਜਿਹੜੀ ਉਹ ਇੱਕ ਜਨਤਾ ਦੀ ਆਵਾਜ਼ ਹੈ, ਮੈਂ ਹਮੇਸ਼ਾ ਕਹਿੰਦਾ। ਇਸ ਕਰਕੇ ਵੱਖ ਵੱਖ ਇਸ਼ੂਜ਼ ਉੱਤੇ ਹੋ ਗਏ, ਮੁੱਦੇ ਹੋ ਗਏ, ਜਾਂ ਜਿੱਥੇ ਸਾਨੂੰ ਲੱਗਦਾ ਵੀ ਕਰਪਸ਼ਨ ਹੋ ਰਹੀ ਹੈ ਜਾਂ ਫਿਰ ਟੈਕਸ ਪੇਅਰ ਦੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ, ਅਸੀਂ ਤੁਹਾਡੇ ਤੱਕ ਉਹ ਗੱਲ ਕਰਦੇ ਹਾਂ ਅਤੇ ਤੁਸੀਂ ਵੀ ਵੱਧ ਚੜ੍ਹ ਕੇ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋ। ਅੱਜ 17 ਜੁਲਾਈ ਹੈ, ਅੱਜ ਦਾ ਦਿਨ ਆਪਣੇ ਆਪ ਦੇ ਵਿੱਚ ਬਹੁਤ ਕੁਛ ਇਤਿਹਾਸਿਕ ਘਟਨਾਵਾਂ ਲੁਕੋਈ ਬੈਠਾ। 1927 ਦੇ ਵਿੱਚ 17 ਜੁਲਾਈ ਨੂੰ ਕ੍ਰਾਂਤੀਕਾਰੀ ਬਾਬਾ ਗੁਰਦਿੱਤ ਸਿੰਘ ਜੀ ਨੂੰ ਹੈ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀਗਾ। ਕਾਮਾਗਾਟੂ ਮਾਰੂ ਘਟਨਾ ਦੇ ਮੁੱਖ ਆਗੂ ਬਾਬਾ ਗੁਰਦਿੱਤ ਸਿੰਘ ਜੀ ਨੂੰ ਬ੍ਰਿਟਿਸ਼ ਸਰਕਾਰ ਨੇ ਜਿਹੜਾ ਗ੍ਰਿਫਤਾਰ ਕੀਤਾ। ਉਹਨਾਂ ਨੇ ਕੈਨੇਡਾ ਦੀਆਂ ਨਸਲੀ ਇਮੀਗ੍ਰੇਸ਼ਨ ਨੀਤੀਆਂ ਨੂੰ ਚੁਣੌਤੀ ਦਿੱਤੀ ਸੀ। ਤੇ ਦੋਸਤੋ 1928 ਦੇ ਵਿੱਚ ਮਾਨਸਾ ਵਿਖੇ ਪੰਜਾਬ ਰਿਆਸਤ ਪ੍ਰਜਾ ਮੰਡਲ ਦੀ ਆ ਜਿਹੜੀ ਸਥਾਪਨਾ ਹੋਈ ਸੀ, ਤੇ 1948 ਦੇ ਵਿੱਚ ਭਾਰਤ ਸਰਕਾਰ ਵੱਲੋਂ ਸਿੱਖ ਰਿਆਸਤਾਂ ਦਾ ਏਕੀਕਰਨ ਹੈ ਜਿਹੜਾ ਏਕੀਕਰਨ ਕੀਤਾ ਗਿਆ ਸੀ। ਪਟਿਆਲਾ, ਨਾਭਾ, ਜਿੰਦ, ਫਰੀਦਕੋਟ ਅਤੇ ਹੋਰ ਰਿਆਸਤਾਂ ਨੂੰ ਮਿਲਾ ਕੇ ਪੈਪਸੂ ਦੇ ਪ੍ਰਬੰਧ ਨੂੰ ਅੱਗੇ ਵਧਾਇਆ ਗਿਆ ਸੀ, ਜਿਸ ਨਾਲ ਰਿਆਸਤੀ ਪ੍ਰਬੰਧ ਦੇ ਵਿੱਚ ਵੱਡਾ ਬਦਲਾਅ ਆਇਆ ਸੀਗਾ। ਸੋ ਪੈਪਸੂ ਹੈ ਜਿਹੜਾ ਹੋਣ ਦੇ ਵਿੱਚ ਆਇਆ। ਤੁਹਾਨੂੰ ਪਤਾ ਪੈਪਸੂ ਹੈ ਜਿਹੜਾ ਸੁਣਿਆ ਬਹੁਤ ਹੋਵੇਗਾ, ਪੈਪਸੂ ਦੀ ਹੈ ਜਿਹੜੀ ਫੁੱਲ ਫੋਰਮ ਹੈ ਜਿਹੜੀ ਉਹ ਤੁਹਾਨੂੰ ਪਤਾ ਕੀ ਸੀਗੀ? ਪੈਪਸੂ, ਪੈਪਸੂ ਦੀ ਆ ਜਿਹੜੀ ਆਪਾਂ ਕਹਿੰਦੇ ਹੁੰਦੇ ਬੱਸਾਂ ਵੀ ਚੱਲਦੀਆਂ, ਪੈਪਸੂ ਦੀ ਬੱਸਾਂ ਹੈ ਨੀ। ਸੋ ਪੈਪਸੂ ਦੀ ਜਿਹੜੀ ਫੁੱਲ ਫੋਰਮ ਹੈ ਜੇ ਤੁਹਾਨੂੰ ਪਤਾ ਤਾਂ ਜ਼ਰੂਰ ਹੈ ਜਿਹੜਾ ਸਾਂਝਾ ਕਰ ਦਿਓ ਅਤੇ ਪੈਪਸੂ ਦੀ ਫੁੱਲ ਫੋਰਮ ਹੈ ਜਿਹੜੀ ਕੀ ਹੈ। ਅਤੇ ਦੋਸਤੋ ਅੱਜ ਦੇ ਦਿਨ 17 ਜੁਲਾਈ ਵਾਲੇ ਦਿਨ ਰੂਸੀ ਕ੍ਰਾਂਤੀ ਦੌਰਾਨ ਆਖਰੀ ਰੂਸੀ ਸ਼ਾਹੀ ਪਰਿਵਾਰ ਦਾ ਅੰਤ ਹੋਇਆ ਸੀਗਾ। ਸੋ ਅੱਜ ਦੇ ਹੀ ਦਿਨ 17 ਜੁਲਾਈ 1955 ਦੇ ਵਿੱਚ ਵਾਲਟ ਡਿਜ਼ਨੀ ਦਾ ਦੁਨੀਆ ਦਾ ਪਹਿਲਾ ਡਿਜ਼ਨੀ ਥੀਮ ਪਾਰਕ ਲੋਕਾਂ ਲਈ ਖੋਲ੍ਹਿਆ ਗਿਆ ਸੀਗਾ, ਜੋ ਇੱਧਰ ਆਪਣੇ ਓਰਲੈਂਡੋ ਮਿਆਮੀ ਦੇ ਵਿੱਚ ਹੈਗਾ। ਸੋ ਉਹਦੀ ਅੱਜ 17 ਜੁਲਾਈ 1975 ਵਿੱਚ ਅਮਰੀਕਾ ਅਤੇ ਸੋਵੀਅਤ ਯੂਨੀਅਨ ਦੇ ਪੁਲਾੜ ਯਾਨ ਪਹਿਲੀ ਵਾਰ ਪੁਲਾੜ ਦੇ ਵਿੱਚ ਮਿਲੇ ਸੀਗੇ। ਸੋ ਇਹੋ ਜਿਹੀਆਂ ਕਈ ਇਤਿਹਾਸਿਕ ਘਟਨਾ ਘਟੀ ਸੀ, ਅਤੇ ਅੱਜ ਦੇ ਦਿਨ ਇੱਕ ਬੜੀ ਮੰਦਭਾਗੀ ਘਟਨਾ ਵੀ ਘਟੀ ਸੀਗੀ, ਜੇ ਤੁਹਾਨੂੰ ਯਾਦ ਹੋਵੇ, ਮਲੇਸ਼ੀਆ ਏਅਰਲਾਈਨ ਫਲਾਈਟ MH17 ਜਿਹੜੀ ਆ ਉਹ ਹਾਦਸਾਗ੍ਰਸਤ ਹੈ ਜਿਹੜੀ ਹੋਈ ਸੀਗੀ। ਸੋ ਯੂਕਰੇਨ ਦੇ ਉੱਪਰ ਜਿਹੜਾ ਇਹ ਜਹਾਜ਼ ਹੈ ਜਿਹੜਾ ਡਿੱਗ ਗਿਆ ਸੀਗਾ, ਜਿਸ ਵਿੱਚ ਸਵਾਰ ਸਾਰੇ 298 ਲੋਕਾਂ ਦੀ ਮੌਤ ਹੋ ਗਈ ਸੀਗੀ, ਇਹ ਆਧੁਨਿਕ ਇਤਿਹਾਸ ਦੀ ਸਭ ਤੋਂ ਵੱਡੀਆਂ ਹਵਾਈ ਤ੍ਰਾਸਦੀਆਂ ਦੇ ਵਿੱਚੋਂ ਇੱਕ ਦੋਸਤੋ ਹੈ। ਸੋ ਅੱਜ ਦੇ ਦਿਨ ਇਤਿਹਾਸ ਆਪਣੇ ਆਪ ਦੇ ਵਿੱਚ ਬਹੁਤ ਕੁਛ ਹੈ ਜਿਹੜਾ ਲੁਕੋਈ ਬੈਠਾ। ਸੋ ਇਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਅਤੇ ਜੇ ਗੱਲ ਕਰੀਏ ਉੱਤਰੀ ਓਨਟਾਰੀਓ ਦੇ ਵਿੱਚ ਲੱਗੀਆਂ ਭਿਆਨਕ ਜੰਗਲੀ ਅੱਗਾਂ ਦਾ ਧੂੰਆਂ ਹੁਣ ਕੈਨੇਡਾ ਤੋਂ ਬਾਹਰ ਅਮਰੀਕਾ ਦੇ ਕਈ ਰਾਜਾਂ ਤੱਕ ਵੀ ਪਹੁੰਚ ਗਿਆ, ਉਹ ਵੀ ਵਿਚਾਰੇ ਔਖੇ ਹੋ ਗਏ। ਇਸ ਕਾਰਨ ਮਿਸ਼ੀਗਨ, ਓਹਾਇਓ, ਨਿਊਯਾਰਕ ਸਮੇਤ ਕਈ ਇਲਾਕਿਆਂ ਦੇ ਵਿੱਚ ਹਵਾ ਦੀ ਜਿਹੜੀ ਗੁਣਵੱਤਾ ਆ ਬਹੁਤ ਖਰਾਬ ਹੋ ਗਈ ਹੈ, ਅਤੇ ਸਿਹਤ ਸੰਬੰਧੀ ਕਈ ਚੇਤਾਵਨੀਆਂ ਜਿਹੜੀਆਂ ਜਾਰੀਆਂ ਕੀਤੀਆਂ ਗਈਆਂ। ਇਸ ਧੂੰਏ ਨੂੰ ਲੈ ਕੇ ਕੁਝ ਜਿਹੜੇ ਅਮਰੀਕੀ ਰਿਪਬਲਿਕਨ ਆ, ਉੱਧਰਲੇ ਜਿਹੜੇ ਰਿਪਬਲਿਕਨ ਆ, ਉਹਨੂੰ ਤਾਂ ਬਹਾਨਾ ਚਾਹੀਦਾ ਬਸ। ਰਿਪਬਲਿਕਨ ਨੇਤਾਵਾਂ ਨੇ ਕੈਨੇਡਾ ਦੀ ਆਲੋਚਨਾ ਕੀਤੀ ਹੈ। ਉਹਨਾਂ ਦਾ ਕਹਿਣਾ ਵੀ ਭਾਈ ਕੈਨੇਡਾ ਨੂੰ ਇਹ ਜੰਗਲਾਂ ਦੀ ਸੰਭਾਲ ਅਤੇ ਅੱਗ ਰੋਕਣ ਲਈ ਹੋਰ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਨੇ। ਕੁਝ ਨੇ ਤਾਂ ਕੈਨੇਡਾ ਖਿਲਾਫ ਪਾਬੰਦੀਆਂ ਲਗਾਉਣ ਦੀ ਵੀ ਗੱਲ ਕੀਤੀ ਹੈ। ਜਦੋਂ ਅਮਰੀਕਾ ਦੇ ਵਿੱਚ ਅੱਗਾਂ ਲੱਗਦੀਆਂ ਨੇ ਉਦੋਂ ਜਿਹੜਾ ਆ ਕੈਨੇਡਾ ਆਪਣੇ ਕਿੰਨੇ ਹੀ ਜਹਾਜ਼ ਸਮੇਤ ਫਾਇਰ ਫਾਈਟਰਸ ਆ ਉੱਥੇ ਭੇਜਦਾ, ਭੁੱਲ ਜਾਂਦੇ ਨੇ ਨਾ ਜੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ 16 ਜੁਲਾਈ ਨੂੰ ਰਾਸ਼ਟਰ ਨੂੰ ਸੰਬੋਧਨ ਕੀਤਾ ਕੱਲ੍ਹ, ਕਹਿੰਦਾ ਭਾਵ ਭਾਸ਼ਣ ਤੋਂ ਪਹਿਲਾਂ ਹੀ ਵਾਈਟ ਹਾਊਸ ਵੱਲੋਂ ਇਸ਼ਾਰਾ ਦਿੱਤਾ ਗਿਆ ਸੀਗਾ ਵੀ ਇਸ ਵਿੱਚ ਚੋਣਾਂ, ਵੋਟਿੰਗ ਮਸ਼ੀਨਾਂ ਅਤੇ ਚੋਣਾਂ ਦੀਆਂ ਸੁਰੱਖਿਆ ਮੁੱਖ ਵਿਸ਼ੇ ਹੋਣਗੇ। ਟਰੰਪ ਨੇ ਆਪਣੇ ਸੰਬੋਧਨ ਦੇ ਵਿੱਚ 2020 ਦੀ ਜਿਹੜੀ ਅਮਰੀਕੀ ਰਾਸ਼ਟਰਪਤੀ ਚੋਣ ਬਾਰੇ ਪਹਿਲਾਂ ਵੀ ਕੀਤੇ ਗਏ ਦਾਅਵਿਆਂ ਨੂੰ ਦੁਹਰਾਇਆ ਅਤੇ ਸਖ਼ਤ ਫੈਡਰਲ ਵੋਟਿੰਗ ਨਿਯਮਾਂ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਅੱਛਾ ਦੋਸਤੋ, ਦੂਜੇ ਪਾਸੇ ਜਿਹੜੇ ਡੈਮੋਕ੍ਰੈਟਿਕ ਆਗੂ ਆਗੂ ਹੈ, ਚੋਣ ਮਾਹਿਰ ਹੈ ਅਤੇ ਕਈ ਮੀਡੀਆ ਸੰਸਥਾਵਾਂ ਨੇ ਟਰੰਪ ਦੇ ਕਈ ਦਾਅਵਿਆਂ ਨੂੰ ਬੇਬੁਨਿਆਦ ਜਾਂ ਪਹਿਲਾਂ ਹੀ ਖਾਰਜ ਕੀਤੇ ਜਾ ਚੁੱਕੇ ਦਾਅਵੇ ਕਰਾਰ ਦਿੱਤਾ। ਇਸੇ ਕਾਰਨ ਕੁਝ ਵੱਡੇ ਜਿਹੜੇ ਅਮਰੀਕੀ ਟੀਵੀ ਆਊਟਲੈਟਸ ਨੇ, ਮੀਡੀਆ ਆਊਟਲੈਟ ਨੇ ਇਹ ਭਾਸ਼ਾ ਲਾਈਵ ਦਿਖਾਉਣ ਦੀ ਬਜਾਏ ਬਾਅਦ ਦੇ ਵਿੱਚ ਤੱਥਾਂ ਦੀ ਜਾਂਚ ਨਾਲ ਕਵਰੇਜ ਦੇਣ ਦਾ ਜਿਹੜਾ ਫੈਸਲਾ ਕੀਤਾ ਵੀ ਭਾਈ ਟਰੰਪ ਸਾਹਿਬ ਇਹ ਕਹਿ ਰਹੇ ਸੀਗੇ, ਆ ਲਓ ਤੱਥ ਜਿਹੜੇ ਆ ਉਹ ਆ ਕਹਿ ਰਹੇ ਸੀਗੇ। ਕਿੰਨੀ ਹਾਸੋਹੀਣੀ ਗੱਲ ਹੈ। ਮੈਟਾ ਨੇ ਕੈਨੇਡਾ ਸਮੇਤ ਅਮਰੀਕਾ, ਯੂਕੇ ਅਤੇ ਆਸਟ੍ਰੇਲੀਆ ਦੇ ਵਿੱਚ ਇੱਕ ਨਵਾਂ AI ਸੁਰੱਖਿਆ ਜਾਂ ਸੇਫਟੀ ਫੀਚਰ ਸ਼ੁਰੂ ਕੀਤਾ। ਜੇਕਰ ਕੋਈ ਨੌਜਵਾਨ ਮੈਟਾ AI ਚੈਟ ਬੋਟ ਨਾਲ ਖੁਦਕੁਸ਼ੀ ਜਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਗੱਲਾਂ ਕਰਦਾ ਤਾਂ ਇੰਸਟਾਗ੍ਰਾਮ ਦੇ ਪੈਰੈਂਟਲ ਸੁਪਰਵੀਜ਼ਨ ਫੀਚਰ ਦੀ ਵਰਤੋਂ ਕਰ ਰਹੇ ਮਾਪਿਆਂ ਨੂੰ ਇਸ ਬਾਰੇ ਤੁਰੰਤ ਸੂਚਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੈਟਾ ਇੱਕ ਅਜਿਹੀ ਪ੍ਰਣਾਲੀ ਵੀ ਤਿਆਰ ਕਰ ਰਿਹਾ ਜੋ ਗੰਭੀਰ ਖਤਰੇ ਦੀ ਸਥਿਤੀ ਦੇ ਵਿੱਚ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰਨ ਦੇ ਯੋਗ ਹੋਵੇਗੀ। ਕੰਪਨੀ ਦਾ ਕਹਿਣਾ ਕਿ ਇਹ ਫੀਚਰ ਮਾਨਸਿਕ ਸਿਹਤ ਦੇ ਮਾਹਿਰਾਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਹੈ ਅਤੇ AI ਵੱਲੋਂ ਸ਼ੱਕੀ ਕੋਈ ਵੀ ਜੇ ਗੱਲਬਾਤ ਲੱਗਦੀ ਹੈ ਉਸ ਨੂੰ ਫਲੈਗ ਕਰਨ ਤੋਂ ਬਾਅਦ ਮਨੁੱਖੀ ਸਮੀਖਿਆ ਵੀ ਕੀਤੀ ਜਾਵੇਗੀ ਤਾਂ ਜੋ ਗਲਤ ਅਲਰਟਾਂ ਨੂੰ ਜਿਹੜਾ ਘਟਾਇਆ ਜਾ ਸਕੇ। ਨਵੀਂ ਭਾਜੀ ਸਤਿ ਸ੍ਰੀ ਅਕਾਲ ਜੀ। ਇਹਨੂੰ ਬਸ ਵਧੀਆ ਭਾਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ।
1: ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣਾ, ਪਟਿਆਲੇ ਤੋਂ ਚੰਡੀਗੜ੍ਹ, ਜਿਹੜੇ ਵਧੀਆ ਰੂਟ ਰੱਖੇ ਸੀ
0: ਲੌਂਗ ਰੂਟ ਹੁੰਦੇ ਸੀ,
1: ਲੌਂਗ ਰੂਟ ਸੀ ਭਾਜੀ। ਅਸੀਂ ਵੀ ਟਰੈਵਲ ਕੀਤਾ ਪਰ ਭਾਜੀ ਬਹੁਤ ਮਜ਼ਾ ਆਉਂਦਾ ਸੀਗਾ।
0: ਸਹੀ ਗੱਲ,
1: ਘੈਂਟ ਵਾਲੀ ਫੀਲਿੰਗ ਹੁੰਦੀ ਸੀ ਪੰਜਾਬ ਰੋਡੇ ਵਾਸਤੇ ਬੈਠੇ ਆ।
0: ਸਹੀ ਗੱਲ ਹੈ। ਬਿਲਕੁਲ ਭਾਜੀ, ਇਹ ਜਿਹੜਾ ਪੈਪਸੂ ਬੱਸਾਂ ਦਾ ਹੁੰਦਾ ਸੀ ਨਾ, ਇੱਕ ਆਪਣਾ ਚਾਹ ਹੁੰਦਾ ਸੀ ਭਾਈ ਪੈਪਸੂ ਬੱਸ ਹੈ ਜਿਹੜੀ ਉਹ ਆਣੀ ਹੈ ਇਧਰੋਂ ਤੇ ਉਹ ਮਿਸ ਨੀ ਕਰਨੀ ਤੇ ਉਹਦੇ ਉਹਨੇ ਜਿਹੜਾ ਟਾਈਮ ਸਿਰ ਆ ਜਿਹੜਾ ਆਪਾਂ ਨੂੰ ਮੰਜ਼ਿਲ ਤੇ ਪਹੁੰਚਾ ਦੇਣਾ ਤੇ ਉਹਦੀ ਸਵਾਰੀ ਜਿੱਦਾਂ ਤੁਸੀਂ ਕਿਹਾ ਤੇਜ ਚੱਲਦੀਆਂ ਸੀ ਉਹ ਬੱਸ।
1: ਚੰਡੀਗੜ੍ਹ ਜਾਣਾ ਭਾਜੀ ਤੋਂ ਭਾਜੀ ਪੈਪਸੂ ਵਾਲੀ ਬੱਸ ਤੋਂ ਭਾਈ ਸਵਾਰੀ ਅੱਡ ਹੁੰਦਾ ਭਾਜੀ।
0: ਸਹੀ ਗੱਲ ਹੈ, ਸਹੀ ਗੱਲ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਥੈਂਕ ਯੂ ਨਵੀ, ਥੈਂਕ ਯੂ ਜੀ, ਥੈਂਕ ਯੂ, ਵੰਡਰਫੁਲ ਤੁਸੀਂ ਕਹਿ ਲਓ ਵੀ ਜਾਣਕਾਰੀ ਤੇ ਯਾਦਾਂ ਜਿਹੜੀਆਂ ਉਤਾਜ਼ੀਆਂ ਕੀਤੀਆਂ। ਬਹੁਤ ਪਿੱਛੇ ਚੱਲ ਜਾਂਦੇ ਬੱਸਾਂ ਦੇ ਵਿੱਚ ਜਦੋਂ ਸਫ਼ਰ ਕਰਨਾ, ਨਿੱਕੇ ਨਿੱਕੇ ਹੁੰਦੇ ਸੀਗੇ ਉਦੋਂ ਪੈਪਸੂ ਦੀਆਂ ਬੱਸਾਂ 'ਚ। ਮੈਨੂੰ ਲੱਗਦਾ ਤੁਸੀਂ ਵੀ ਕਿਤੇ ਨਾ ਕਿਤੇ ਆ ਜਿਹੜੇ ਮੇਰੇ ਹਮ ਉਮਰ ਹੋਣਗੇ ਜਾਂ ਮੇਰੇ ਤੋਂ ਵੱਡੇ ਹੋਣਗੇ ਉਹਨਾਂ ਨੇ ਜ਼ਰੂਰ ਆ ਜਿਹੜਾ ਸਫ਼ਰ ਕੀਤਾ ਹੋਵੇਗਾ। ਪਰ ਪੈਪਸੂ ਦੀ ਫੁੱਲ ਫਾਰਮ ਨਹੀਂ ਦੱਸੀ ਹਜੇ ਕਿਸੇ ਨੇ, ਪੈਪਸੂ ਇਹਦੀ ਫੁੱਲ ਫਾਰਮ ਹੈ ਜਿਹੜੀ ਉਹ ਕੀ ਹੋ ਸਕਦੀ ਆ। ਓਕੇ, ਜਿਹੜੀ ਮੈਂ ਤੁਹਾਡੇ ਨਾਲ ਸ਼ੁਰੂਆਤ ਦੇ ਵਿੱਚ ਥੋੜ੍ਹੀ ਜਿਹੀ ਗੱਲ ਕੀਤੀ ਸੀ ਵੀ ਖ਼ਬਰ ਹੈ ਜਦੋਂ ਸਾਂਝੀ ਕੀਤੀ ਜਾਂਦੀ ਹੈ ਮੀਡੀਆ ਦੇ ਵਿੱਚ ਉਹਦਾ ਨਤੀਜਾ ਜ਼ਰੂਰ ਆਉਂਦਾ ਹੈ। ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਹੀ ਕੁਝ ਕੈਬਨਿਟ ਮੰਤਰੀਆਂ ਵੱਲੋਂ ਟੋਰਾਂਟੋ ਦੇ ਵਿੱਚ ਹੋਟਲਾਂ ਦੇ ਖਰਚੇ ਟੈਕਸਪੇਅਰ ਦੇ ਪੈਸਿਆਂ ਦੇ ਨਾਲ ਕਲੇਮ ਕਰਨ ਨੂੰ ਬਿਲਕੁਲ ਅਸਵੀਕਾਰਯੋਗ ਕਰਾਰ ਦਿੱਤਾ, ਟੋਟਲੀ ਅਨਅਸੈਪਟੇਬਲ ਇਹ ਉਹਨਾਂ ਨੇ ਕਿਹਾ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਖਰਚਿਆਂ ਦੇ ਰਿਕਾਰਡਾਂ ਤੋਂ ਪਤਾ ਲੱਗਿਆ ਕਿ ਕੁਝ MPP ਜੋ ਟੋਰਾਂਟੋ ਜਾਂ ਨੇੜਲੇ ਇਲਾਕਿਆਂ ਦੀ ਨੁਮਾਇੰਦਗੀ ਕਰਦੇ ਹਨ ਨੇ 2023 ਤੋਂ ਵਿਸ਼ੇਸ਼ ਹਾਲਾਤ ਦੇ ਵਾਲੇ ਨਿਯਮ ਅਧੀਨ ਹਜ਼ਾਰਾਂ ਡਾਲਰਾਂ ਦੇ ਹੋਟਲ ਆ ਜਿਹੜੇ ਉਹ ਖਰਚੇ ਕਲੇਮ ਕੀਤੇ ਸੀਗੇ। ਉਹ ਜਿਹੜਾ ਕਲੇਮ ਤਾਂ ਕਰ ਸਕਦੇ ਸੀ ਵੀ ਭਾਈ ਬਹੁਤ ਜ਼ਿਆਦਾ ਐਮਰਜੈਂਸੀ ਆ ਗਈ ਹੈ, ਤੁਹਾਨੂੰ ਲੱਗਦਾ ਵੀ ਤੁਸੀਂ ਆ ਜਿਹੜਾ ਆਪਣੇ ਘਰ ਨਹੀਂ ਪਹੁੰਚ ਸਕਦੇ, ਤੁਹਾਨੂੰ ਇਹ ਲੱਗਦਾ ਮੀਂਹ ਝੱਖੜ ਹਨੇਰੀ ਟੋਰਨੈਡੋ ਵਰਗੀਆਂ ਜਾਂ ਫਿਰ ਅਰਥਕੋਇਕ ਵਰਗੇ ਇੱਦਾਂ ਦੇ ਹਾਲਾਤ ਬਣ ਗਏ ਉਦੋਂ ਤੁਸੀਂ ਆ ਜਿਹੜਾ ਇਹ, ਜਾਂ ਫਿਰ ਤੁਹਾਨੂੰ ਲੱਗਦਾ ਵੀ ਬਹੁਤ ਜ਼ਿਆਦਾ ਟ੍ਰੈਫਿਕ ਹੈ, ਟ੍ਰੈਫਿਕ ਦੇ ਵਿੱਚ ਫਸ ਜਾਵਾਂਗੇ, ਨਹੀਂ ਜਾ ਪਾਵਾਂਗੇ। ਉਸ ਹਾਲਾਤਾਂ ਦੇ ਵਿੱਚ ਇਹ ਇੱਕ ਕਹਿ ਲਓ ਵੀ ਜਿਹੜੇ MPPs ਹੈ ਉਹਨਾਂ ਵਾਸਤੇ ਇਹ ਉਹਨਾਂ ਨੂੰ ਇੱਕ ਆਫਰ ਸੀਗੀ, ਇਹ ਮਤਲਬ ਉਹਨਾਂ ਵਾਸਤੇ ਜਿਹੜਾ ਇਹ ਇੱਕ ਲੋ ਸੀਗਾ, ਪਰ ਉਸਦਾ ਜਿਹੜਾ ਸ਼ੋਸ਼ਣ ਆ ਜਿਹੜਾ ਕੀਤਾ ਗਿਆ। ਸਭ ਤੋਂ ਵੱਧ ਖਰਚਾ ਤਾਂ ਜਿਹੜਾ ਟੂਰਿਜ਼ਮ ਮੰਤਰੀ ਸਟੇਂਚੋ, ਉਹਨਾਂ ਨੇ ਲਗਭਗ $16,000 ਦੇ ਹੋਟਲ ਖਰਚਿਆਂ ਨੂੰ ਲੈ ਕੇ ਹੋਈ ਜਿਹੜੀ ਸਭ ਤੋਂ ਵੱਡੀ ਚਰਚਾ, ਕਿਉਂਕਿ ਉਹ ਕੁਈਨਸ ਪਾਰਕ ਤੋਂ ਸਿਰਫ ਮਹਿਜ 6 ਕਿਲੋਮੀਟਰ ਦੀ ਦੂਰੀ ਤੇ ਰਹਿੰਦੇ ਸੀਗੇ। ਤੇ ਇਸ ਤੋਂ ਇਲਾਵਾ ਬ੍ਰੈਂਪਟਨ ਈਸਟ ਦੇ MPP ਹਰਦੀਪ ਗਰੇਵਾਲ ਦੇ ਨਾਮ ਤੇ ਵੀ $27,000 ਤੋਂ ਵੱਧ ਹੋਟਲ ਦੇ ਖਰਚੇ ਆ ਜਿਹੜੇ ਦਰਜ ਦੋਸਤੋ ਹੋਏ ਨੇ। ਪ੍ਰੀਮੀਅਰ ਫੋਰਡ ਨੇ ਕਿਹਾ ਜੇ ਕਿਸੇ ਵੀ ਖਰਚੇ ਨੇ ਨਿਯਮਾਂ ਦੀ ਮੂਲ ਭਾਵਨਾ ਦੀ ਉਲੰਘਣਾ ਕੀਤੀ ਹੈ ਤਾਂ ਹਰ ਇੱਕ ਪੈਸਾ ਜਿਹੜਾ ਉਹਨਾਂ ਦੇ MPP ਹੈ ਉਹਨਾਂ ਨੂੰ ਵਾਪਸ ਹੈ ਜਿਹੜਾ ਉਹ ਕਰਨਾ ਪਵੇਗਾ। ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਉਹ ਇਸ ਨਿਯਮ ਨੂੰ ਖਤਮ ਕਰੇਗੀ ਜਿਸ ਤਹਿਤ ਟੋਰਾਂਟੋ ਤੋਂ 50 ਕਿਲੋਮੀਟਰ ਦੇ ਅੰਦਰ ਰਹਿਣ ਵਾਲੇ ਜਿਹੜੇ MPP ਹੈ ਖਾਸ ਹਾਲਾਤਾਂ ਦੇ ਵਿੱਚ ਹੋਟਲ ਖਰਚੇ ਕਲੇਮ ਕਰ ਸਕਦੇ ਹਨ। ਵਿਰੋਧੀ ਧਿਰ ਨੇ ਇਸ ਨੂੰ ਟੈਕਸਪੇਅਰ ਦੇ ਪੈਸਿਆਂ ਦੀ ਗਲਤ ਵਰਤੋਂ ਹੈ ਦੋਸਤੋ ਦੱਸੀ ਹੈ। ਇਸੇ ਕਰਕੇ ਮੈਨੂੰ ਲੱਗਦਾ ਟੋਰੀ ਦਾ ਥੋੜਾ ਗ੍ਰਾਫ ਹੈ ਜਿਹੜਾ ਉਹ ਥੱਲੇ ਆਇਆ। ਇਸ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਜਹਾਜ਼ ਖਰੀਦਿਆ ਸੀ ਗ੍ਰੀਨ ਬੈਲਟ ਸਕੈਂਡਲ, ਸੋ ਇਹੋ ਜਿਹੇ ਕਈ ਜਦੋਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਨੋ ਮੈਟਰ ਤੁਸੀਂ ਕਿੰਨੇ ਵਧੀਆ ਕੰਮ ਕਰਦੇ ਹੋ, ਪਰ ਜਦੋਂ ਇੱਦਾਂ ਦੀ ਕਰਪਸ਼ਨ ਦੇ ਸਕੈਂਡਲ ਜੇ ਬਾਹਰ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਜਿਹੜੀ ਉਹ ਜਿਹੜੀ ਪਾਰਟੀ ਹੈ ਉਸ ਦੀ ਛਵੀ ਨੂੰ ਹੈ ਜਿਹੜੀ ਬਹੁਤ ਵੱਡੀ ਸੱਟ ਲੱਗਦੀ ਹੈ। ਕਿ ਤੁਹਾਡੇ ਵਿਚਾਰ ਦੇ ਵਿੱਚ MPPs ਅਤੇ ਮੰਤਰੀਆਂ ਦੇ ਸਾਰੇ ਖਰਚੇ ਹੈ ਜਿਹੜੇ ਇਹ ਜਨਤਕ ਤੌਰ 'ਤੇ ਹੋਰ ਵੱਧ ਪਾਰਦਰਸ਼ੀ ਹੈ ਜਿਹੜੇ ਉਹ ਹੋਣੇ ਚਾਹੀਦੇ ਨੇ, ਕਿ ਇਸ ਤਰ੍ਹਾਂ ਦੇ ਖਰਚਿਆਂ 'ਤੇ ਸਖ਼ਤ ਨਿਯਮ ਜਾਂ ਫਿਰ ਇੱਕ ਇੰਡੀਪੈਂਡੈਂਟ ਆਡਿਟ ਹੈ ਜਿਹੜੇ ਉਹ ਹੋਣੇ ਚਾਹੀਦੇ ਨੇ। ਸੋ ਇੱਦਾਂ ਦੇ ਕਈ ਸਵਾਲ ਹੈ ਜਿਹੜੇ ਉੱਠ ਰਹੇ ਨੇ। ਤੁਹਾਨੂੰ ਚੇਤਾ ਹੋਣਾ ਮੈਂ ਉਦੋਂ ਵੀ ਆਵਾਜ਼ ਉਠਾਈ ਸੀ ਜਦੋਂ ਪੀਲ ਦਾ ਜਿਹੜਾ ਬਜਟ ਹੈ ਜਿਹੜਾ ਹਾਂਜੀ ਉਹ ਵਧਾ ਦਿੱਤਾ ਗਿਆ ਸੀਗਾ। ਪਿਛਲੇ 5 ਸਾਲਾਂ ਦੇ ਵਿੱਚ ਪੀਲ ਪੁਲਿਸ ਦਾ ਜਿਹੜਾ ਬਜਟ ਹੈ ਤੁਸੀਂ ਇਹ ਕਹਿ ਲਓ 80% ਦੇ ਕਰੀਬ ਹੈ ਵੱਧ ਗਿਆ, ਪਰ ਉਹਦੀ ਕੋਈ ਇੰਡੀਪੈਂਡੈਂਟ ਆਡਿਟ ਦਾ ਪ੍ਰਬੰਧ ਨਹੀਂ ਕੀਤਾ ਗਿਆ। ਅਸੀਂ ਉਸ 'ਤੇ ਵੀ ਗੱਲਬਾਤ ਕੀਤੀ ਸੀ ਵੀ ਭਾਈ ਇਹਦੇ 'ਤੇ ਵੀ ਹੋਣਾ ਚਾਹੀਦਾ ਆ, ਕਿਉਂਕਿ ਪੀਲ ਪੁਲਿਸ ਦੇ ਵਿੱਚ ਨੋ ਡਾਊਟ ਬਹੁਤ ਸਾਡੇ ਆ ਜਿਹੜੇ ਜਾਬਾਜ ਅਫਸਰ ਹੈ ਜੋ ਸਾਡੀ ਸੁਰੱਖਿਆ ਕਰਦੇ ਨੇ, ਪਰ ਉਹਨਾਂ ਦੇ ਵਿੱਚ ਕੁਝ ਨਾ ਕੁਝ ਸ਼ਰਾਰਤੀ ਅੰਸਰ ਵੀ ਨੇ। ਹਾਂਜੀ, ਸੋ ਜਿਹੜੇ ਟੈਕਸਪੇਅਰ ਦਾ ਮਨੀ ਹੈ ਉਹ ਕੀ ਠੀਕ ਜਗ੍ਹਾ ਲੱਗ ਰਿਹਾ ਹੈ, ਇਸ ਦੀ ਸਹੀ ਵਰਤੋਂ ਹੋ ਰਹੀ ਹੈ, ਸੋ ਇਸ ਉੱਤੇ ਇੱਕ ਰੈਗੂਲੇਟਰੀ ਜਿਹੜੀ ਇੰਡੀਪੈਂਡੈਂਟ ਹੈ ਉਹ ਚਾਹੀਦੀ ਹੈ, ਮੇਰਾ ਇਹ ਮੰਨਣਾ। ਬਾਕੀ ਤੁਸੀਂ ਦੱਸ ਸਕਦੇ ਹੋ, ਬਾਕੀ ਇਹ ਮੈਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ। ਇਹਦੇ 'ਤੇ ਤੁਸੀਂ ਆਪਣੇ ਗੁੰਬ ਘੁੰਬਾਹਟ ਕੱਢਣੀ ਹੈ, ਟੀਕਾ ਟਿੱਪਣੀ ਕਰਨੀ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 905-673-3337 'ਤੇ ਦੋਸਤੋ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਚੱਲਦਾ ਮੈਂ ਅਗਲੀ ਕਾਲ 'ਤੇ। 3622 ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਭਾਜੀ।
1: ਤੁਸੀਂ ਪੈਪਸੂ ਦਾ ਪੁੱਛਿਆ ਜੀ, ਇਹ ਮੇਰਾ ਤਾਂ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਹੁੰਦੀ ਸੀ।
0: ਹਾਂਜੀ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਸਹੀ ਕਿਹਾ ਤੁਸੀਂ ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਬਿਲਕੁਲ ਬਿਲਕੁਲ ਜੀ, ਜਾਣਕਾਰੀ ਦੇ ਵਿੱਚ ਵਾਅਦਾ ਕੀਤਾ, ਥੈਂਕ ਯੂ ਭਾਜੀ, ਥੈਂਕ ਯੂ ਜੀ। ਅਗਲੀ ਕਾਲ ਤੇ ਚੱਲਦਾ 1451 ਜੀ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ।
2: ਭਾਜੀ ਜਿਹੜਾ ਤੁਸੀਂ ਕਹਿੰਦੇ ਤੇ ਟੈਕਸਪੇਅਰ ਦਾ ਪੈਸਾ ਯੂਜ਼ ਕੀਤਾ ਇਹਨਾਂ ਨੇ $2,500 ਕਿਸੇ ਨੇ ਕੀਤਾ ਹੋਟਲ, ਇਹਨਾਂ ਦੀ ਨਾ ਇਨਕੁਆਇਰੀ ਜਾਂ ਆਡਿਟ ਹੋਣੇ ਚਾਹੀਦੇ, ਬੈਂਕ ਦੇ ਵਿੱਚ ਪੂਰੀਆਂ ਸਟੇਟਮੈਂਟਾਂ ਚੈੱਕ ਹੋਣੀਆਂ ਚਾਹੀਦੀਆਂ ਕਿ ਹੋਰ ਕਿੱਥੋਂ ਕਿੱਥੋਂ ਪੈਸਾ ਆਇਆ, ਤੇ ਨਾਲੇ ਜਿੱਥੇ ਹੋਟਲ ਚ ਗਏ ਆ ਨਾ ਉੱਥੇ ਦੇਖਣਾ ਚਾਹੀਦਾ ਕਿਹੜੀਆਂ ਡੇਟਾਂ ਨੂੰ ਤੇ ਕੌਣ ਇਹਨਾਂ ਦੇ ਨਾਲ ਗਿਆ।
0: ਬਿਲਕੁਲ ਸਹੀ ਹੈ,
2: ਯਾਨੀ ਕਿ ਇਨਕੁਆਇਰੀ ਇਹ ਵੀ ਹੋਣੀ ਚਾਹੀਦੀ ਕਿ ਇਹ ਇਕੱਲੇ ਗਏ ਜਾਂ ਕੋਈ ਨਾਲ ਹੋਰ ਸੀ ਇਹਨਾਂ ਦੇ ਸੱਜਣ ਮਿੱਤਰ ਤੇ ਪਾਰਟੀ ਕਰਦੇ ਸੀ ਉੱਥੇ, ਇਹ ਚੈੱਕ ਹੋਣਾ ਚਾਹੀਦਾ ਕਿਉਂਕਿ ਇੰਨੀ ਵਾਰੀ 6-7 ਕਿਲੋਮੀਟਰ ਦੇ ਘਰ ਦੇ ਵਿੱਚ ਹੁਣ ਜਿਹੜਾ ਅਸੀਂ ਟਰੱਕ ਚਲਾਉਂਦੇ ਸੀ 15-20 ਕਿਲੋਮੀਟਰ ਜਾਂ 30 ਕਿਲੋਮੀਟਰ ਤੱਕ ਡਰਾਈਵ ਕਰਕੇ ਰੋਜ਼ ਪਹੁੰਚਦੇ, ਕਦੇ ਲੇਟ ਨੀ ਹੋਏ, 25-30 ਸਾਲ ਹੋ ਗਏ।
0: ਸਹੀ ਗੱਲ,
2: ਇਹ ਮਤਲਬ ਪਾਰਲੀਮੈਂਟ ਦੇ ਵਿੱਚ ਜਾਣ ਤੋਂ ਇਹ ਕਿਉਂ ਲੇਟ ਹੋ ਜਾਂਦੇ ਸੀ ਤੇ ਹੋਟਲ ਚ ਕਿਉਂ ਰਹਿਣਾ ਬਣਦਾ ਸੀ ਤੇ ਕੌਣ ਇਹਨਾਂ ਨਾਲ ਜਾਂਦਾ ਸੀ ਹੋਟਲ ਚ?
0: ਉਹ ਟੂਰਿਜ਼ਮ ਮਿਨਿਸਟਰ ਨੂੰ ਏਦੀ ਲੱਗਦਾ ਸੀਗਾ ਵੀ ਮੈਂ ਟੂਰ ਤੇ ਹੀ ਚੱਲਾਂ, ਵੀ ਕੁਈਨਸ ਪਾਰਕ ਤੇ ਜਾਣਾ 6 ਕਿਲੋਮੀਟਰ ਤੇ ਮੈਂ ਟੂਰ ਤੇ ਹੀ ਚੱਲਾਂ, ਤਾਂ ਹੀ ਉਹ ਇੰਨੇ ਕਿਲੇ
2: ਜਿੰਨੇ ਚਿਰ ਆਪਾਂ ਸਨੋ ਚੱਕਦੇ ਬੰਦਾ ਤੁਰ ਕੇ ਚੱਲ ਜਾਂਦਾ ਸੀ ਸਵੇਰ ਨੂੰ ਪਹਿਲਾਂ ਪਸਣਾ।
0: ਸਹੀ ਗੱਲ ਹੈ, ਸਹੀ ਗੱਲ, ਬਿਲਕੁਲ ਬਿਲਕੁਲ ਦਰੁਸਤ ਫਰਮਾਇਆ ਜੀ, ਬਹੁਤ ਗਲਤ ਹੈ ਜੀ, ਬਹੁਤ ਗਲਤ ਹੈ। ਸੋ ਇਹਨਾਂ ਖਿਲਾਫ਼ ਹੈ ਜਿਹੜੀ ਸਖ਼ਤ ਜਿਹੜੀ ਕਾਰਵਾਈ ਹੈ ਮਿੱਤਰੋ ਉਹ ਬਿਲਕੁਲ ਹੋਣੀ ਚਾਹੀਦੀ ਹੈ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹੈ। ਕਮਲਜੀ ਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਰ, ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਤੁਹਾਡਾ ਟਾਈਮ ਦਿੰਦਾ। ਮੈਂ ਨਾ ਗੱਲ ਥੋੜੀ ਜਿਹੀ ਪਿੱਛੇ ਲੈ ਕੇ ਜਾਂਦਾ, ਪਹਿਲਾਂ ਬ੍ਰੈਂਟਨ ਦੇ ਵਿੱਚ ਇੱਕ ਬੀਬੀ ਆਈ ਸੀ, ਉਹ $101,00 ਦਾ ਬਾਰਬੀਕਿਊ ਸ਼ੋਅ ਕਰਦਾ ਸੀ, ਇਹ ਅੱਜ ਤੋਂ 15-18 ਸਾਲ ਪਹਿਲੀ ਗੱਲ ਹੈ,
0: ਠੀਕ ਹੈ ਜੀ।
1: ਫਿਰ ਉਹ ਤੋਂ ਬਾਅਦ ਮੌਜੂਦਾ ਜਿਹੜੀ ਸਾਡੀ ਕੌਂਸਲ ਹੈ ਇਹਦੇ ਬਿਲਡਿੰਗਾਂ ਇਹ ਖਾ ਗਏ, ਘਰਾਂ ਦਾ ਟੈਕਸ ਇਹ ਖਾ ਗਏ, ਡਰਾਈਵੇ ਤੁਹਾਡੇ ਕਲੀਨ ਕਰਾਂਗੇ, ਇਹ ਕਰਾਂਗੇ, ਉਹ ਖਾ ਗਏ। ਪਰ ਜੀ ਇੱਥੇ ਤਾਂ ਮੌਜਾਂ ਲੱਗੀਆਂ ਪਈਆਂ, ਤੀਆਂ ਦਾ ਮੇਲਾ ਲੱਗਾ ਇਹਨਾਂ ਨੇ, ਤਾਂ ਜੋ ਮਰਜ਼ੀ ਕਰੀ ਜਾਣ ਜੀ। ਉਹ ਜਿਹੜਾ ਗਰੇਵਾਲ ਹੈ ਜੀ, ਅਸੀਂ ਖੈਰ ਮੈਂ ਖੁਦ ਸਪੋਰਟਰ ਹੈਗਾ ਇਹਨਾਂ ਇਹਨਾਂ ਬੰਦਿਆਂ ਦਾ, ਇਹਦੇ ਡੱਗ ਬੋਰਡ ਐਂਡ ਕੰਪਨੀ ਦਾ, ਪਰ ਹੁਣ ਹੁਣ ਤਾਂ ਇਹਨਾਂ ਦੇ ਪਰ ਕੁਤਰਨੇ ਆ ਕਿ ਪਰ ਇਹਨਾਂ ਦੇ ਐਡੇ ਬੇਈਮਾਨ ਲੋਕ ਨੇ ਯਾਰ ਇਹ, ਹੈ ਹੁਣ ਇਹਨਾਂ ਦੀ ਇਨਕੁਆਇਰੀ ਉੱਥੇ ਇਹ ਵੀ ਹੋਣੀ ਚਾਹੀਦੀ ਹੈ। ਬੰਦੇ ਜਿਹੜਾ ਭਾਈ ਸਾਹਿਬ ਪਹਿਲਾਂ ਕਹਿ ਕੇ ਗਏ ਬਿਲਕੁਲ ਐਗਰੀ ਆ, ਇਹ ਗਏ ਵੀ ਆ ਜਾਂ ਨਹੀਂ ਗਏ, ਹੋਰ ਤੁਸੀਂ ਹੋਰ ਦੇਖੋ ਜਿਹੜੇ ਕੌਂਸਲਰ ਨੇ, ਰੀਜਨਲ ਕੌਂਸਲਰ ਨੇ, MP ਨੇ, MPP ਨੇ ਜਿਹੜੇ, ਇਹਨਾਂ ਨੂੰ ਹੋਰ ਭੱਤੇ ਕਿੰਨੇ ਮਿਲਦੇ ਸਰ? ਇਹਨਾਂ ਦਾ ਤੁਸੀਂ ਦੇਖੋ ਇਹਨਾਂ ਦੇ ਕਾਗਜ਼ ਪੱਤਰ ਜਿਹੜੀ ਗੌਰਮੈਂਟ ਦਿੰਦੀ ਆ, ਇਹ ਬਾਦਲਾਂ ਵਾਂਗੂ ਨਾ ਅਕਾਲੀਆਂ ਵਾਂਗੂ, ਆਪਣੇ ਅਕਾਲੀਆਂ ਵਾਂਗੂ ਤਾਂ ਤੁਹਾਡੇ ਕੀ ਰਾਏ, ਕਾਂਗਰਸ ਵਾਂਗੂ ਇਹ ਪੰਜ ਪੰਜ ਪੈਨਸ਼ਨਾਂ ਵਾਲੇ ਹਿਸਾਬ ਲਾ ਕੇ ਰੱਖੇ, ਇੱਥੇ ਵੀ ਇਹਨਾਂ ਨੇ ਕੱਢ ਕੇ ਨਾ ਦੇਖੋ, ਆਮ ਬੰਦੇ ਨੂੰ ਤਾਂ ਪੈਨਸ਼ਨ ਨੀ ਮਿਲਦੀ ਇੱਥੇ, ਆ 1200 ਰੁਪਇਆ ਰੱਖਿਆ ਸਾਰਾ ਇਹਨਾਂ ਨੇ, ਸਾਰੇ ਜੋ ਜ਼ਿੰਦਗੀ ਬੰਦਾ ਕੰਮ ਕਰਦਾ ਰਹਿੰਦਾ, ਹੁਣ ਇੱਕ ਲਿਬਰਲ ਦਾ ਐਮ ਪੀ ਵੀ ਆ ਉਹ 350 ਕਿੰਨੇ ਮਿਲੀਅਨ ਦਾ ਉਹ ਐਮ ਪੀ ਆ, ਇਹ ਐਮ ਪੀ ਪੀ ਆ, ਐਮ ਪੀ ਆ, ਉਹ ਲੋਕਾਂ ਨਾਲ ਫਰੋਡ ਕਰ ਗਿਆ ਆਪਣੀ ਵਾਈਫ ਦੇ ਨਾਂ ਦੇ, ਬੱਚਿਆਂ ਦੇ ਨਾਂ ਦੇ, ਉਹਨੂੰ ਹਸਪਤਾਲ ਲਾ ਕੇ ਰੱਖਿਆ ਸਾਰਾ ਕੁਝ ਆ ਕੇ, ਤੇ ਉਹਦਾ ਵੀ ਕੰਮ ਬਾਹਰ ਆ ਰਿਹਾ ਸਾਰਾ ਕੁਝ। ਤੇ ਬਿਲਕੁਲ ਦੇਖੋ ਜੀ, ਮੈਂ ਹਰ ਇੱਕ ਬੰਦੇ ਨੂੰ ਇਹੀ ਗੱਲ ਕਰਦਾ, ਪਲੀਜ਼ ਇਹਨਾਂ ਲੋਕਾਂ ਨੂੰ ਚੱਲਦੇ ਕਰੋ, ਦੇਖੋ ਪਤਾ ਤਾਂ ਕਿਸੇ ਦਾ ਵੀ ਕੁਛ ਨੀ ਆ, ਪਰ ਜਿਹਦਾ ਪਤਾ ਲੱਗ ਗਿਆ ਨਾ ਉਹਨੂੰ ਮੁੜ ਕੇ ਨਾ ਲੈ ਕੇ ਆਇਓ। ਹੋਰ ਤੁਸੀਂ ਹੋਰ ਦੇਖੋ, ਟੂ ਦੋ ਟਾਈਮ ਦੇ ਉੱਤੇ ਸਾਡਾ ਇੱਕ ਪੰਜਾਬੀ ਭਾਈਚਾਰੇ ਦਾ ਸਿੱਖ ਚਿਹਰਾ ਉਹ ਛੱਡ ਗਿਆ ਸੀ ਵਿਜਾਰਤ ਦੇ ਵਿੱਚੋਂ, ਉਹ ਦੁਆਰਾ ਲਿਬਰਲ ਦਾ ਹੁਣ ਇੱਥੇ ਨਾ ਉਹਨੂੰ ਵੱਡਾ ਲੀਡਰ ਬਣਾ ਕੇ ਪ੍ਰੀਮੀਅਰ ਦੇ ਤੌਰ ਤੇ ਪੇਸ਼ ਕਰ ਰਹੇ ਨੇ। ਤੁਸੀਂ ਦੇਖ ਲਿਓ, ਅਸੀਂ ਫੇਰ ਵੋਟਾਂ ਪਾਉਣੀਆਂ ਨਹੀਂ, ਸਾਡੇ ਭਾਈਚਾਰੇ ਦਾ, ਸਾਡੀ ਜਾਤ ਦਾ, ਸਾਡੇ ਜ਼ਿਲ੍ਹੇ ਦਾ, ਸਾਡਾ ਫਸਾਨਾ। ਭਾਈ ਵੀਰੋ, ਇਹ ਜਿੱਦਾਂ ਨਾ ਪੰਜਾਬ ਚੋਂ ਦੁਖੀ ਹੋ ਕੇ ਅਸੀਂ ਇੱਥੇ ਆਏ ਗੌਰਮੈਂਟਾਂ ਤੋਂ, ਤੇ ਉਹੀ ਕੰਮ ਨੀ ਇੱਥੇ ਫੜ ਲਿਆ, ਇਹਨਾਂ ਦੀ ਰੇਲ ਬਣਾਓ ਫੜ ਕੇ ਜਿੰਨੇ ਵੀ ਹੈਗੇ ਬੰਦੇ। ਥੈਂਕ ਯੂ ਸਰ ਤੁਹਾਡਾ ਟਾਈਮ ਦੇਣ ਦਾ।
0: ਥੈਂਕ ਯੂ ਜੀ, ਥੈਂਕ ਯੂ। ਤੁਸੀਂ ਬੈਂਸ ਸਾਹਿਬ ਦੀ ਆ ਜਿਹੜੀ ਉਹ ਗੱਲ ਕੀਤੀ ਆ, ਦੁਬਾਰਾ ਅੰਟਾਰੀਓ ਦੀ ਲੀਡਰ ਲੀਡਰਸ਼ਿਪ ਵਾਸਤੇ ਆ ਜਿਹੜੇ ਉਹਨਾਂ ਨੇ ਆਪਣੇ ਕਾਗਜ਼ ਆ ਜਿਹੜੇ ਮੇਰੇ ਖਿਆਲ ਉਹ ਭਰਨੇ ਆ, ਕਿਉਂਕਿ ਅਨਾਊਂਸ ਕਰ ਦਿੱਤਾ ਸੀਗਾ। ਤੇ ਦੋਸਤੋ, ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਤੇ ਤੁਸੀਂ ਜਾ ਸਕਦੇ ਹੋ, ਐਨੂਅਲ ਸੇਫਟੀ ਐਮਿਸ਼ਨ ਟੈਸਟ, ਆਇਲ ਚੇਂਜ, ਜਾਂ ਫਿਰ ਤੁਸੀਂ ਆ ਜਿਹੜਾ ਕੋਈ ਡੀ ਪੀ ਐਫ ਟਰਾਂਸਮਿਸ਼ਨ ਦਾ ਡੈਫ ਦਾ ਕੰਮ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰ ਦੇ ਵਿੱਚ, ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਨੂੰ ਆ ਜਿਹੜਾ ਪੀ ਐਮ ਇੰਸਪੈਕਸ਼ਨ ਤੇ ਡਿਸਕਾਊਂਟਡ ਪ੍ਰਾਈਸ ਤੇ ਤੁਹਾਡੇ ਟਰੱਕਾਂ ਦੀ ਟਰੇਲਾਂ ਦੀ ਮੁਰੰਮਤ ਆ ਜਿਹੜੀ ਉਹ ਕੀਤੀ ਜਾਵੇਗੀ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ, ਸੋ ਇਸ ਤੋਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ ਵੀ ਕਿਹੋ ਜਿਹੀ ਇਹਨਾਂ ਦੀ ਸੁਪੀਰੀਅਰ ਕਸਟਮਰ ਸਰਵਿਸ ਹੋਵੇਗੀ। ਸੋ ਸਰਦਾਰ ਗੁਰਪ੍ਰੀਤ ਸਿੰਘ ਜੀ ਤੇ ਉਹਨਾਂ ਦੀ ਮਹਾਰਤ ਟੀਮ ਦੇ ਨਾਲ ਸੰਪਰਕ ਕਰਨਾ 519-400-9061, ਜਾਂ ਫਿਰ ਤੁਸੀਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਜਿਹੜਾ ਆ ਗੂਗਲ ਵੀ ਕਰ ਸਕਦੇ ਹੋ, 14 ਮੈਂਸਵੁੱਡ ਕੋਰਟ ਮਿਲਟਨ ਵਿਖੇ ਬਾਕੀ ਨੇ। ਕੋਈ ਅਪਲਾਈਸਿਸ ਬਾਏ ਕਰਨਾ ਚਾਹੁੰਦੇ ਹੋ ਤਾਂ ਡਰੀਮ ਹੋਮ ਅਪਲਾਈਸਿਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ, ਬਹੁਤ ਸਾਰੇ ਡਾਲਰਾਂ ਦੀ ਤੁਹਾਡੀ ਇਹ ਬਚਤ ਕਰਾ ਦਿੰਦੇ ਨੇ। 30% ਤੋਂ ਵੱਧ ਜੈਨੇਅਰ ਕਿਚਨ ਏਅਰ ਦੇ ਟੋਪ ਆਫ ਦਾ ਲਾਈਨ ਬਿਲਟ ਇਨ ਅਪਲਾਈਸਿਸ ਹੈ। ਤੁਸੀਂ ਵਾਸ਼ਰ ਡਰਾਇਰ ਲੈਣਾ, ਬਾਜ਼ਾਰ ਦੇ ਵਿੱਚ ਕੀਮਤ ਜਿਹੜੀ 24.99 ਜਾਂ 18.99 ਹੈ, ਉਹ ਸਿਰਫ ਹੈ ਜਿਹੜੀ ਇਹਨਾਂ ਵੱਲੋਂ ਬਹੁਤ ਹੀ ਵਧੀਆ ਪ੍ਰਾਈਸ ਤੇ, ਕਹਿ ਲਓ ਵੀ 14.99 ਤੇ ਤੁਹਾਨੂੰ ਮਿਲ ਸਕਦੀ ਹੈ, ਕਿੱਥੇ? ਡਰੀਮ ਹੋਮ ਅਪਲਾਈਸਿਸ ਤੇ। ਸੋ ਤੁਸੀਂ ਕਾਲ ਕਰਨ ਵਾਸਤੇ ਨੰਬਰ ਹੈ ਜੀ 905-805-3000, ਜਾਂ ਫਿਰ ਤੁਸੀਂ ਡਰੀਮ ਹੋਮ ਅਪਲਾਈਸਿਸ ਹੈ ਜਿਹੜਾ ਗੂਗਲ ਕਰ ਸਕਦੇ ਹੋ, 2915 ਅਰਜਨਟੀਆ ਰੋਡ ਯੂਨਿਟ ਨੰਬਰ 2 ਤੇ ਵਿਜ਼ਿਟ ਕੀਤਾ ਜਾ ਸਕਦਾ। ਭੁਪਿੰਦਰ ਭਾਜੀ, ਸਤਿ ਸ੍ਰੀ ਅਕਾਲ
3: ਜੀ। ਪੰਜਾਬ ਦਾ ਹਿੱਸਾ ਹੀ ਸਨ
0: ਜੀ, ਜੀ ਬਿਲਕੁਲ।
3: ਇਹ ਤਾਂ ਪੂਰੀ ਆਪਣੀ ਨੀ ਟੌਰ ਕਾਇਮ ਰੱਖੀ ਉਸ ਵੇਲੇ ਵੀ। ਹੁਣ ਜਿਹੜੀ ਗੱਲ ਦੂਜੀ ਆ ਨਾ, ਜਿਹੜਾ ਪੱਤਿਆਂ ਚ ਹੇਰਾ ਫੇਰੀ ਕੀਤੀ ਹੈ ਬਹੁਤੇ ਮਹੱਤਵ ਲੋਕਾਂ ਦੀ, ਇਹ ਤਾਂ ਇੰਨੀ ਸਾਲ ਦੀ ਤਨਖਾਹ ਆ,
0: ਸਹੀ ਗੱਲ ਆ ਬਾਜੀ,
3: ਉਹ ਵੀ ਤਾਂ ਗੁਜ਼ਾਰਾ ਕਰਦੇ, ਬਚ ਬਚਾ ਕੇ ਉਹਨਾਂ ਨੂੰ 20-25 ਹਜ਼ਾਰ ਵੀ ਨੀ ਬਣਦਾ
0: ਬਿਲਕੁਲ,
3: ਟੈਕਸ ਦੇ ਦੋ ਕੇ ਇਹਨਾਂ ਦੇ ਇੰਨੇ ਪੱਤੇ ਏਡੇ ਪੌਣੇ, ਦੋ ਲੱਖ ਇਹਨਾਂ ਦੀਆਂ ਤਨਖਾਹਾਂ ਨੇ। ਦੇਖੋ ਇਹ ਉੱਥੇ ਚਲੇ ਗਏ ਬਾਈ ਚਾਂਸ, ਨਹੀਂ ਤੇ ਨੀ ਇਹੋ ਜਿਹੇ ਲੋਕ ਨੇ ਨੀ ਇੱਥੇ ਬਾਹਰ ਗੱਡੀਆਂ ਚੋਰੀ ਕਰਨ ਜਿਹਨਾਂ ਦੇ ਨਾਂ ਆਉਣੇ ਸੀ, ਅੱਜ ਭਾਵੇਂ ਉਹ ਐਮਪੀ ਨੇ ਐਮਪੀਪੀ ਨੇ, ਇਹਨਾਂ ਦੇ ਚਿਹਰੇ ਵੀ ਇਹ ਨਾਲ ਹੀ ਮਿਲਮੇ ਹੋਣੇ ਸੀ ਹੋਰ ਲੋਕਾਂ ਦੇ ਨਾਲ, ਇਹਨੇ ਇਹੀ ਕੰਮ ਹੀ ਕਰਨੇ ਸੀ। ਮੈਂ ਕਹਿੰਦਾ ਪਿਛਲੇ 10 ਸਾਲ ਦਾ ਸਰਕਾਰ ਨੂੰ ਚਾਹੀਦਾ ਜੇ ਕਾਨੂੰਨ ਸਾਰਿਆਂ ਲਿਖ ਗਿਆ, ਜਿੰਨੇ ਆ ਦੇਸੀ ਐਮਪੀ ਐਮਪੀਪੀ 10 ਸਾਲ ਦੇ ਜਾਂ 5 ਸਾਲ ਦੇ, ਇਹਨਾਂ ਦੇ ਖਾਤੇ ਚੈੱਕ ਕਰ ਲਓ, 20 ਥਾਂ ਤੋਂ ਨਜਾਇਜ਼ ਪੈਸੇ ਆਏ ਹੋਣਗੇ ਇਹਨਾਂ ਨੂੰ, ਨਸ਼ਾ ਤਸਕਰੀ ਦੇ ਉਰਾ ਪਰਾ ਹੋਰ ਬਹੁਤ ਕੁਛ ਕਰਦੇ ਆ। ਹੁਣ ਸਾਡੇ ਕੋਲ ਅਸੀਂ ਹੁਣ ਕਿਹੜੀ ਅਦਾਲਤ ਚ ਪ੍ਰੂਫ ਦੇ ਦਈਏ? ਸਾਨੂੰ ਪਤਾ ਆ, ਅਦਾਲਤਾਂ ਅੰਨੀਆਂ ਨੇ, ਪੁਲਿਸ ਅੰਨੀ ਆ, ਪ੍ਰਸ਼ਾਸਨ ਦਿਸਦਾ ਨੀ ਉਹਨਾਂ ਨੂੰ
0: ਬਿਲਕੁਲ,
3: ਇਸ ਬੰਦੇ ਕੋਲ ਇੰਨੇ ਪੈਸੇ ਕਿੱਥੋਂ ਆ ਰਹੇ ਆ?
0: ਸਹੀ ਗੱਲ ਹੈ ਜੀ।
3: ਹਾਂ, ਤੇ ਹੁਣ ਬਾਕੀ ਇਹਨਾਂ ਦਾ ਜਿਹੜਾ ਵਧੀਆ ਉਹ ਖਤਮ ਕਰ ਦਿੱਤਾ, ਹੋ ਰਹਿਣ ਸਹਿਣ ਦਾ
0: ਕਰ ਦੇਣਾ ਜੀ ਹੁਣ
3: ਨਹੀਂ। ਹਾਂਜੀ, ਹੁਣ ਭਗਤ ਸਾਹਿਬ ਜਦੋਂ ਆਮ ਲੋਕ ਸਟੋਰਮ ਦੇ ਵਿੱਚ ਵੀ ਕੰਮ ਕਰਕੇ ਘਰਾਂ ਨੂੰ ਮੁੜ ਸਕਦੇ, ਇਹਨਾਂ ਨੂੰ ਘੇਰੀ ਦੀ ਬਿਮਾਰੀ ਹੋਈ ਆ।
0: ਸਹੀ ਗੱਲ ਆ ਬਾਜੀ, ਬਿਲਕੁਲ ਤੇ ਦਰੁਸਤ ਫਰਮਾਇਆ।
3: ਨਹੀਂ, ਇਹ ਬੰਦੇ ਨੀ ਜਾ ਰਹੇ, ਲੱਤਾਂ ਟੁੱਟੀਆਂ ਹੋਈਆਂ, ਕੀ ਹੋਇਆ ਇਹਨਾਂ ਨੂੰ? ਇਹ ਰਾਤ ਭਰ ਭਰ ਜਗਰਾਤੇ ਉੱਥੇ ਕਰ ਕਰਕੇ ਸਾਡੇ ਲਈ ਕੀ ਸਵਾਰਨਾ ਇਹਨਾਂ ਨੇ? ਬਾਕੀ ਦੂਜੀ ਗੱਲ ਹੈ, ਜਿਹਨੂੰ ਮਰਜ਼ੀ ਲਿਆਓ, ਊੜੇ ਨੂੰ ਬਦਲ ਕੇ ਭਾਵੇਂ ਐੜਾ ਲਿਓ, ਐੜੇ ਦੀ ਜਗ੍ਹਾ ਈੜੀ ਲਿਓ, ਕੱਖ ਨੀ ਬਦਲਦਾ, ਸ਼ਰਤੀਆ ਸ਼ਰਤੀਆ ਗੱਲ ਆ। ਲੋਕ ਰਾਜ ਦੇ ਵਿੱਚ ਵੋਟਾਂ ਨਾਲ ਤੁਸੀਂ ਚਿਹਰੇ ਬਦਲ ਸਕਦੇ ਹੋ, ਮੈਨੂੰ ਨੀ ਲਿਆਂਦਾ ਤੁਹਾਨੂੰ ਲਿਓ, ਤੁਸੀਂ ਢਾਂਚਾ ਨੀ ਬਦਲ ਸਕਦੇ ਕਦੀ ਵੀ। ਜਿਹੜਾ ਸਮਝਦਾਰ ਬੰਦਾ ਕਦੀ ਵੋਟ ਨੀ ਪਾਉਂਦਾ, ਇੱਥੇ ਬੇਸਮਝ ਲੋਕ ਹੀ ਵੋਟਾਂ ਪਾਉਂਦੇ ਆ। ਜੇ ਤੁਸੀਂ ਢਾਂਚਾ ਹੀ ਨੀ ਬਦਲ ਸਕਦੇ, ਆਮ ਲੋਕਾਂ ਲਈ ਕਾਨੂੰਨ ਹੋਰ ਆ, ਜੇ ਤੁਸੀਂ ਐਮ ਪੀ ਐਮ ਪੀ ਪੀ ਸਰਕਾਰ ਜਾ ਕੇ ਤੁਹਾਡੇ ਲਈ ਕਾਨੂੰਨ ਹੋਰ ਆ, ਤੇ ਤੁਸੀਂ ਕਿਵੇਂ ਬਦਲ ਦੋਗੇ?
0: ਸਹੀ ਗੱਲ ਹੈ।
3: ਜੇ ਤੁਹਾਨੂੰ ਚਲਾ ਹੀ ਕਾਰਪੋਰੇਟ ਰਹੀ ਹੈ, ਪੂੰਜੀਪਤੀ ਚਲਾ ਰਹੇ ਨੇ, ਤੇ ਫਿਰ ਮੈਂ ਅੱਜ ਮੈਂ ਤੁਸੀਂ ਅੱਜ ਉਹਨਾਂ ਕੀ ਫਰਕ ਪੈਣਾ? ਜਾਂ ਤੁਸੀਂ ਵੋਟ ਪਾਉਣ ਦੇ ਲਈ ਮੰਗ ਵੀ ਨੀ ਕਰਦੇ, ਵੋਟਾਂ ਭਾਈ ਤਾਂ ਪਾਵਾਂਗੇ, ਵੋਟਾਂ ਦਾ ਬਾਈਕਾਟ ਕਰੋ ਮੁਕੰਮਲ, ਵੀ ਇਸ ਕਾਨੂੰਨ ਚ ਤਰਮੀਮਾ ਕਰੋ, ਜੋ ਕਾਨੂੰਨ ਸਾਡੇ ਲਈ ਆ ਉਹੀ ਇਹਨਾਂ ਲਈ ਹੋਣ, ਤੁਹਾਨੂੰ ਚਿਹਰਾ ਬਦਲਣ ਦੀ ਲੋੜ ਨਹੀਂ ਕਦੀ ਵੀ। ਤੁਸੀਂ ਭਾਵੇਂ ਇੱਕ ਨੂੰ ਵੋਟਾਂ ਪਾਈ ਜਾਓ, ਇੱਕ ਵੀ ਮੰਗੂਗਾ ਨੀ ਵੀ ਮੈਨੂੰ ਵੋਟ ਪਾਓ, ਤੁਸੀਂ ਕਹੋ ਵੀ ਜੋ ਕਾਨੂੰਨ ਸਾਡੇ ਤੇ ਲਾਗੂ ਹੁੰਦੇ ਆ ਉਹੀ ਸਜਾਵਾਂ ਇਹਨਾਂ ਨੂੰ ਹੋਣ, ਇਹਨਾਂ ਦੀ ਤਨਖਾਹ ਕੱਟੀ ਜਾਵੇ, ਇਹਨਾਂ ਨੂੰ ਬਰਖਾਸਤ ਕੀਤਾ ਜਾਵੇ, ਇਹ ਤਾਂ ਤੁਸੀਂ ਮੰਗਦੇ ਨੀ। ਉਹਨੂੰ ਲਿਓ, ਇਹਨੂੰ ਲਿਓ, ਉਹਦਾ ਤੁਸੀਂ ਕੀ ਕਰ ਲਓਗੇ? ਵੋਟ ਦਾ ਬੁੱਧ ਨੀ ਡੁੱਗਣਾ, ਭਾਵੇਂ ਤੁਸੀਂ 100 ਸਾਲ ਵੋਟਾਂ ਪਾਈ ਚੱਲੋ।
0: ਜੀ ਜੀ, ਮਿਹਰਬਾਨੀ, ਥੈਂਕ ਯੂ ਭਵਿੰਦਰ ਭਾਜੀ, ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਦੇਖੋ ਤੁਹਾਡੇ ਸਾਰਿਆਂ ਦੇ ਆਪੋ ਆਪਣੇ ਵਿਚਾਰ ਹੈ, ਮੈਨੂੰ ਲੱਗਦਾ ਵੀ ਵੋਟ ਹੈ ਜਿਹੜੀ ਉਹਦਾ ਅਧਿਕਾਰ ਹੈ ਜਿਹੜਾ ਸਾਨੂੰ ਕਰਨਾ ਚਾਹੀਦਾ, ਜਿਹੜਾ ਸਾਨੂੰ ਲੱਗਦਾ ਵੀ ਸਾਡੀਆਂ ਨੀਤੀਆਂ ਸਾਡੀਆਂ ਵਧੀਆ ਨੁਮਾਇੰਦਗੀ ਕਰ ਸਕਦਾ, ਉਸ ਨੂੰ ਆ ਜਿਹੜਾ ਵੋਟ ਦਿਓ, ਤਾਂ ਹੀ ਪਰਿਵਰਤਨ ਆ ਸਕਦਾ, ਉੱਦਾਂ ਨਹੀਂ ਪਰਿਵਰਤਨ ਇਹ ਆਉਣਾ। ਸੋ ਇੱਕ ਲਓ ਜੀ, ਫਿਰ ਤੁਹਾਨੂੰ ਅੱਜ ਇੱਕ ਸੰਸਨੀ ਖੇਜ ਹੈ ਜਿਹੜਾ, ਹਾਂਜੀ, ਉਹਦੇ ਤਹਿਤ ਤੁਹਾਨੂੰ ਇੱਕ, ਤੁਸੀਂ ਸੁਣੇ ਹੁਣੇ ਹੁੰਦੇ ਸੀਗੇ ਸੰਸਨੀ ਖੇਜ ਨਾਟਕ ਜੇ, ਉੱਦਾਂ ਦਾ ਇੱਕ ਸਵਾਲ ਹੈ ਲਓ।

ਬਾਤ ਹੈ, ਕਿਆ ਬਾਤ ਹੈ ਮਹਿਤਾਬ ਜੀ, ਬਹੁਤ ਵਧੀਆ ਗਾਣੇ ਦੀ ਫਰਮਾਇਸ਼ ਕੀਤੀ। ਕਾਫੀ ਚਿਰ ਬਾਅਦ ਹੈ ਜਿਹੜਾ ਇਹ ਗੀਤ ਲਾਇਆ ਮੈਂ, ਲਾਈਨਸ ਮੇਰੀਆਂ ਸਾਰੀਆਂ ਫਲੈਸ਼ ਕਰੀਆਂ, ਮੈਂ ਇੱਕ ਇੱਕ ਕਰਕੇ ਏਅਰ 'ਤੇ ਜਿਹੜੀ ਲਾਈਨ ਲੈਂਦਾ ਹਾਂ। ਅਤੇ ਉਸ ਤੋਂ ਪਹਿਲਾਂ ਦੋਸਤੋ ਮੈਂ ਤੁਹਾਡੇ ਨਾਲ ਜਿਹੜਾ ਇੱਕ ਕਹਿ ਲਓ ਜੋ ਮੇਰੇ ਪਰਸਨਲ ਤਜਰਬਾ ਐਕਸਪੀਰੀਅੰਸ ਹੈ ਜਿਹੜਾ ਹੁਣ ਤੱਕ ਦੀ ਇੰਸ਼ੋਰੈਂਸ ਇੰਡਸਟਰੀ ਵਿੱਚ, ਉਹ ਤੁਹਾਡੇ ਨਾਲ ਸਾਹਮਣੇ ਕਰਦਾ। ਮੈਂ ਇਹ ਵੀ ਕੋਸ਼ਿਸ਼ ਕਰਾਂਗਾ ਵੀ ਇਹ ਜਿਹੜੇ ਪਰਿਵਾਰਾਂ ਦੀ ਮੈਂ ਤੁਹਾਡੇ ਨਾਲ ਕਹਾਣੀ ਹੈ ਜਿਹੜੀ ਦੱਸ ਰਿਹਾ ਨਾ, ਉਹਨਾਂ ਨੂੰ ਇੱਕ ਇੱਕ ਕਰਕੇ ਹੈ ਜਿਹੜਾ ਉਹਨਾਂ ਨੂੰ ਬੇਨਤੀ ਕਰਾਂਗੇ, ਜੇ ਉਹਨਾਂ ਨੂੰ ਹੋਇਆ ਕਿਉਂਕਿ ਝਿਜਕਦੇ ਨੇ ਹੈ ਨਾ ਜੀ, ਸੰਗਦੇ ਨੇ ਇੱਥੇ ਆਉਣ ਤੋਂ, ਤਾਂ ਕਿ ਇਹ ਜਿਹੜਾ ਤੁਹਾਨੂੰ ਹੈ ਜਿਹੜਾ ਗਰਾਊਂਡ ਰਿਐਲਿਟੀ ਪਤਾ ਚੱਲ ਸਕੇ। ਮੈਂ ਤੁਹਾਨੂੰ ਦੱਸਦਾ, ਇੱਕ ਕਪਲ ਉਹ ਇੰਡੀਆ ਗਏ ਸੀਗੇ, ਇੰਡੀਆ ਗਏ ਅਤੇ ਉੱਥੇ ਤੁਹਾਨੂੰ ਪਤਾ ਆ ਵੀ ਚਲੋ ਆਪਾਂ ਜਾਂਦੇ ਹਾਂ ਮਹੀਨੇ ਵਾਸਤੇ ਜਾਂਦੇ ਹਾਂ ਜਾਂ ਡੇਢ ਮਹੀਨੇ ਵਾਸਤੇ, ਇੰਨੇ ਕੁ ਜਾ ਸਕਦੇ ਹਾਂ। ਸੋ ਉਹ ਗਏ ਸੀਗੇ ਅਤੇ ਉੱਥੇ ਉਹਨਾਂ ਦਾ ਇੱਕ ਨਾ ਰੋਡ ਐਕਸੀਡੈਂਟ ਹੋ ਗਿਆ, ਅਤੇ ਵਾਈਫ ਨੂੰ ਆ ਜਿਹੜੀਆਂ ਸੱਟਾਂ ਲੱਗ ਗਈਆਂ ਅਤੇ ਫਿਰ ਉਹ ਹੋਸਪਿਟਲ ਗਏ। ਚਲੋ ਉੱਥੇ ਆ ਜਿਹੜਾ ਇੱਕ ਉਹਨਾਂ ਦੇ ਮੇਰੇ ਖਿਆਲ ਬਾਂਹ ਦੀ ਜਿਹੜੀ ਹੱਡੀ ਹੈ ਉਹਦੇ 'ਚ ਫ੍ਰੈਕਚਰ ਆਇਆ ਸੀਗਾ ਅਤੇ ਮੂੰਹ ਦੇ ਇੱਕ ਪਾਸੇ ਆ ਜਿਹੜੀਆਂ ਝਰੀਟਾਂ ਲੱਗ ਗਈਆਂ। ਅਤੇ ਫਿਰ ਆ ਜਿਹੜਾ ਨਾ ਉਹਨਾਂ ਦੇ ਐਕਸਰੇ ਕੀਤੇ ਗਏ ਜਾਂ ਸਿਟੀ ਸਕੈਨ MRI ਕੀਤੀ ਗਈ ਵੀ ਭਾਈ ਕਿਤੇ ਹੋਰ ਦਿਮਾਗ ਦੇ ਵਿੱਚ ਤਾਂ ਨਹੀਂ ਕੋਈ ਹੋਰ ਅੰਦਰੂਨੀ ਹੈ ਜਿਹੜੀ ਸੱਟ ਲੱਗੀ। ਅਤੇ ਦੋਸਤੋ ਜਦੋਂ ਉਹ ਕੀਤਾ ਸਕੈਨ ਅਤੇ ਉਹਦੇ ਵਿੱਚ ਪਤਾ ਚੱਲਿਆ ਵੀ ਉਹਨਾਂ ਦੀ ਵਾਈਫ ਨੂੰ ਆ ਜਿਹੜਾ ਬ੍ਰੇਨ ਟਿਊਮਰ ਸੀਗਾ, ਬ੍ਰੇਨ ਟਿਊਮਰ, ਇਹ ਇੰਡੀਆ ਦੀ ਗੱਲ ਹੈ, ਇੰਡੀਆ ਦੇ ਵਿੱਚ ਇੱਦਾਂ ਹੋਇਆ। ਅਤੇ ਇਹ ਹੋਇਆ ਅਤੇ ਉਹ ਘਾਬਰ ਗਏ ਉਹਨਾਂ ਦੇ ਹਸਬੈਂਡ ਹੈ ਵੀ ਲੱਗੀਆਂ ਤਾਂ ਸੱਟਾਂ ਸੀਗੀਆਂ, ਇਹ ਕਿੱਦਾਂ ਆ ਗਿਆ, ਇਹ ਕਿੱਦਾਂ ਹੋ ਗਿਆ। ਚਲੋ ਜਿਹੜੇ ਆ ਉਹਨਾਂ ਨੇ ਸਕੈਨ ਆ ਜਿਹੜੇ ਇੱਧਰ ਵੀ ਭੇਜੇ ਹਨ, ਮੈਂ ਵੀ ਦੇਖੇ, ਅਤੇ ਉਹਨਾਂ ਨੇ ਇੱਥੇ ਹੋਰ ਵੀ ਆ ਉੱਥੇ ਜਾ ਕੇ ਆ ਜਿਹੜੇ ਕਈ ਜਿਹੜੇ ਹੋਰ ਉਹਨਾਂ ਨੂੰ ਜਾਣਕਾਰ ਆ ਹੋਸਪਿਟਲਸ, ਉੱਥੇ ਵੀ ਉਹਨਾਂ ਨੇ, ਅਤੇ ਬਾਕੀ ਆ ਜਿਹੜੇ ਉਸ ਗੱਲ ਦੀ ਪੁਸ਼ਟੀ ਹੋ ਗਈ। ਅਤੇ ਫਿਰ ਡਾਕਟਰ ਨੇ ਇੱਕ ਗੱਲ ਹੋਰ ਕਹੀ, ਕਹਿੰਦੇ ਵੀ ਇਸ ਦਾ ਜਿਹੜਾ ਇਲਾਜ ਤੁਹਾਨੂੰ ਕਰਾਉਣਾ ਪਵੇਗਾ, ਜੇ ਨਹੀਂ ਕਰਾਇਆ ਤਾਂ ਇਸ ਦੇ ਨਾਲ ਕੀ ਹੋਵੇਗਾ, ਉਹਨਾਂ ਦੇ ਵਾਈਫ ਦੀ ਜਿਹੜੀ ਵਿਜ਼ਨ ਹੈ, ਜਿਹੜੀ ਅੱਖਾਂ ਦੀ ਰੋਸ਼ਨੀ ਹੈ, ਉਹ ਚਲੇ ਜਾਵੇਗੀ। ਹੁਣ ਸਾਨੂੰ ਇੱਥੇ ਪਤਾ ਵੀ ਇੱਥੇ ਦੇ ਹਾਲਾਤ ਕਿੱਦਾਂ ਦੇ। ਇੱਥੇ ਤੁਸੀਂ ਸਪੈਸ਼ਲਿਸਟ, ਮੈਂ ਤੁਹਾਡੇ ਨਾਲ 2 ਦਿਨ ਪਹਿਲਾਂ ਇੱਕ ਖਬਰ ਵੀ ਸਾਂਝੀ ਕੀਤੀ ਸੀ, ਸਪੈਸ਼ਲਿਸਟ ਦੀ ਜੇ ਤੁਸੀਂ ਅਪੁਆਇੰਟਮੈਂਟ ਲੈਣੀ ਹੈ ਮਹੀਨਾ ਮਹੀਨੇ, ਕਿੰਨੇ ਕਈ ਮਹੀਨੇ ਆ ਜਿਹੜਾ ਤੁਹਾਨੂੰ ਇੰਤਜ਼ਾਰ ਆ ਜਿਹੜਾ ਵੇਟਿੰਗ ਲਿਸਟ ਦੇ ਵਿੱਚ ਪਾਇਆ ਜਾਂਦਾ। ਚਲੋ ਉੱਥੇ ਜਿਹੜਾ ਉਹਨਾਂ ਨੇ ਮੇਰੇ ਨਾਲ ਇੱਦਾਂ ਕੰਟੈਕਟ ਕੀਤਾ ਅਤੇ ਕਹਿੰਦੇ ਵੀ ਆਹ ਸਾਡੀ ਹੋ ਗਈ ਹੈ, ਪਹਿਲਾਂ ਮੈਂ ਸੌਰੀ ਕੀਤਾ, ਮੈਂ ਕਿਹਾ ਜੀ ਭਾਜੀ ਤੁਸੀਂ ਕੋਈ ਨਾ ਤੁਸੀਂ ਕਲੇਮ ਹੈ ਜਿਹੜਾ ਉਹ ਆ ਜਿਹੜਾ ਓਪਨ ਕਰਦੇ ਆ, ਜਿਹੜੇ ਡਾਕੂਮੈਂਟਸ ਚਾਹੀਦੇ ਮੈਂ ਥੋੜ੍ਹੀ ਲਿਸਟ ਬਣਾ ਦਿੰਦਾ, ਤੁਸੀਂ ਉਹ ਡਾਕੂਮੈਂਟ ਲੈ ਲਓ। ਅਤੇ ਦੋਸਤੋ ਉੱਧਰ ਆ ਜਿਹੜਾ ਉਹਨਾਂ ਨੇ ਉਹਨਾਂ ਦਾ ਆਪਣੇ ਵਾਈਫ ਦਾ ਇਲਾਜ ਕਰਾਇਆ ਅਤੇ ਜਿਹੜਾ ਲੱਖਾਂ ਦਾ ਖਰਚਾ ਸੀਗਾ ਇੱਧਰ ਆ ਜਿਹੜਾ ਕਲੇਮ ਹੋ ਗਿਆ। ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਇਹ ਲਾਈਫ ਇੰਸ਼ੋਰੈਂਸ ਲੈਣ ਵਾਸਤੇ ਆਏ ਸੀਗੇ ਅਤੇ ਮੈਂ ਇਹਨਾਂ ਨੂੰ ਆ ਜਿਹੜਾ CI ਕ੍ਰਿਟੀਕਲ ਇਲਨੈਸ ਦਾ ਪਲੈਨ ਨਾਲ ਰਾਈਡਰ ਐਡ ਕਰਤਾ ਸੀਗਾ। ਮੈਂ ਕਿਹਾ ਭਾਜੀ ਇਹ ਜ਼ਰੂਰ ਲਓ, ਕੋਈ ਪਤਾ ਨਹੀਂ ਹੈਗਾ ਜਿੱਦਾਂ ਦਾ ਸਾਡਾ ਖਾਣ ਪੀਣ ਹੈ, ਜਿੱਦਾਂ ਦੀ ਸਾਡੇ ਇਸ ਟਾਈਮ ਆਲੇ ਦੁਆਲੇ ਦਾ ਮਾਹੌਲ ਹੈ, ਕੋਈ ਵੀ ਇਲਨੈਸ ਹੈ ਜਿਹੜੀ ਹੈ, ਜੇ ਬਾਈ ਚਾਂਸ ਹੈ ਜਿਹੜੀ ਹੋ ਜਾਂਦੀ ਹੈ ਤਾਂ ਫਿਰ ਆ ਜਿਹੜਾ ਸਾਨੂੰ ਆ ਜਿਹੜਾ ਕ੍ਰਿਟੀਕਲ ਇਲਨੈਸ ਹੈ ਜਿਹੜਾ ਸਾਨੂੰ ਲੰਬਸਮ ਪੈਸਾ ਦੇ ਦਿੰਦੀ ਹੈ ਇੰਸ਼ੋਰੈਂਸ ਕੰਪਨੀ। ਅਤੇ ਚਲੋ ਮੈਂ ਉਹ ਕਰਵਾਤਾ ਸੀਗਾ ਅਤੇ ਉਹ ਗੱਲ ਹੈ ਜਿਹੜੀ ਇਹ ਸਾਲ ਕੁ ਪਹਿਲਾਂ ਦੀ ਹੈ ਜੋ ਕਲੇਮ ਉਹਨਾਂ ਲਿਆ ਅਤੇ ਗੱਲ ਅੱਜ ਦੀ ਹੈ। ਅਤੇ ਉਹਨਾਂ ਨੇ ਪਤਾ ਨਹੀਂ ਮੈਨੂੰ ਕਿੰਨੇ ਲੋਕਾਂ ਨੂੰ ਜਿਹੜਾ ਰੈਫਰ ਕਰਕੇ ਮੇਰੇ ਤੱਕ ਉਹਨਾਂ ਨੂੰ ਪਹੁੰਚਾ ਦਿੱਤਾ ਵੀ ਭਾਈ ਸੇ ਸਾਡੇ ਨਾਲ ਹੱਡ ਬੀਤੀ ਹੋਈ ਹੈ ਅਤੇ ਜਿਹੜੀ ਕ੍ਰਿਟੀਕਲ ਇਲਨੈਸ। ਦੇਖੋ ਲਾਈਫ ਇੰਸ਼ੋਰੈਂਸ ਜ਼ਿਆਦਾ ਕੀ ਹੁੰਦਾ, ਡੈਥ ਬੈਨੀਫਿਟ ਕੀ ਹੈ, ਠੀਕ ਹੈ ਡੈਥ ਬੈਨੀਫਿਟ ਉਹ ਠੀਕ ਹੈ, ਉਹ ਤੁਹਾਡੀ ਸਟੇਟ ਪਲੈਨਿੰਗ ਦੇ ਵਿੱਚ ਕੰਮ ਆਉਂਦੇ, ਪਰ ਵੱਟ ਅਬਾਊਟ ਲਿਵਿੰਗ ਬੈਨੀਫਿਟ, ਤੁਹਾਡੇ ਜੀਂਦੇ ਜੀ ਤੁਹਾਨੂੰ ਹੈ ਜਿਹੜਾ ਕੋਈ ਵੀ ਇਲਨੈਸ ਹੈ, ਜੇ ਬਾਈ ਚਾਂਸ ਜਿਹੜੀਆਂ ਕੰਪਨੀ ਦੇ ਵਿੱਚ ਨਾ 25 ਲਿਸਟਡ ਹੈ ਅਤੇ ਉਹਨਾਂ ਦੇ ਵਿੱਚੋਂ 6-7 ਇਹੋ ਜਿਹੀਆਂ ਆ ਜਿਹੜੀਆਂ ਤਕਰੀਬਨ ਆਮ ਜਿਹੜੀਆਂ ਜਿਹੜੀਆਂ ਪਾਈਆਂ ਜਾਂਦੀਆਂ ਸਾਡੇ ਕੈਨੇਡੀਅਨ ਮਾਹੌਲ ਦੇ ਵਿੱਚ। ਸੋ ਇਸ ਕਰਕੇ ਮੈਂ ਕਹਿੰਦਾ ਵੀ ਕ੍ਰਿਟੀਕਲ ਇਲਨੈਸ ਦਾ ਪਲੈਨ ਜ਼ਰੂਰ ਲਓ। ਤੁਸੀਂ ਇਹ ਜਿਹੜਾ ਪੋਲਿਸੀ ਲਈ ਹੋਈ ਹੈ ਰਿਵਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਲੈ ਰਹੇ ਹੋ ਕਿਸੇ ਤੋਂ, ਉਹਨਾਂ ਤੋਂ ਇਹ ਪੁੱਛੋ ਵੀ ਕੋਸਟ ਆਫ ਇੰਸ਼ੋਰੈਂਸ ਹੈ ਜਿਹੜੀ ਕਿੰਨੀ ਹੈ। ਸੋ ਦੋਸਤੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਡੇ ਆ ਜਿਹੜੇ ਬਹੁਤ ਸਾਰੇ ਡਾਲਰ ਦੀ ਬੱਚਤ ਕਰਾ ਸਕਦੀ ਹੈ ਅਤੇ ਤੁਹਾਨੂੰ ਇੱਕ ਫੁੱਲ ਸਿਕਿਉਰਡ ਹੈ ਜਿਹੜੀ ਉਹ ਦੇ ਸਕਦੀ ਹੈ। ਤੁਹਾਨੂੰ ਨਹੀਂ ਪਤਾ ਵੀ ਤੁਹਾਡੀ ਜਿਹੜੀ ਕੋਸਟ ਆਫ ਇੰਸ਼ੋਰੈਂਸ ਜਿਹੜੀ ਤੁਸੀਂ ਪੋਲਿਸੀ ਲਈ ਹੋਈ ਹੈ ਕਿੰਨੀ ਹੈ, ਉਹਦੇ ਵਿੱਚ ਕੋਸਟ ਆਫ ਇੰਸ਼ੋਰੈਂਸ ਹੈ ਜਿਹੜੀ ਜੋ ਤੁਸੀਂ ਇੱਕ ਤਾਂ ਪ੍ਰੀਮੀਅਮ ਹੈ ਜਿਹੜਾ ਹਰ ਮੰਥ ਦਿੰਦੇ ਹੋ ਉਹਦੇ ਵਿੱਚ ਕੋਸਟ ਆਫ ਇੰਸ਼ੋਰੈਂਸ ਹੁੰਦੀ ਹੈ। ਸੋ ਕੋਸਟ ਆਫ ਇੰਸ਼ੋਰੈਂਸ ਜਿਹੜਾ ਪੁੱਛਿਓ ਪਹਿਲਾਂ ਵੀ ਕੋਸਟ ਆਫ ਇੰਸ਼ੋਰੈਂਸ ਹੁੰਦੀ ਕੀ ਹੈ, ਨਹੀਂ ਪਤਾ ਜਾਂ ਫਿਰ ਤੁਹਾਡਾ ਜਿਹੜਾ ਜਾਂ ਤੁਸੀਂ ਲਈ ਹੋਈ ਹੈ ਪੋਲਿਸੀ ਤੁਹਾਨੂੰ ਪਤਾ ਨਹੀਂ ਹੈ, ਜਾਂ ਜਿਹਨਾਂ ਲਈ ਸੀ ਐਡਵਾਈਜ਼ਰ ਦੇ ਨਾਲ ਉਹ ਕਈ ਵਾਰ ਕੰਮ ਛੱਡ ਦਿੰਦੇ ਹੈ, ਜਾਂ ਫਿਰ ਜਿਹੜਾ ਫੋਨ ਨਹੀਂ ਚੱਕਦੇ ਤਾਂ ਤੁਸੀਂ ਮੈਨੂੰ ਕਾਲ ਕਰ ਲਿਓ, ਮੈਂ ਰਿਵਿਊ ਕਰਕੇ ਜਿਹੜਾ ਤੁਹਾਨੂੰ ਦੱਸ ਦੇਵਾਂਗਾ। ਬਾਕੀ ਦੋਸਤੋ ਕ੍ਰਿਟੀਕਲ ਇਲਨੈਸ ਹੈ ਜਿਹੜਾ ਲਿਵਿੰਗ ਬੈਨੀਫਿਟ ਦੇ ਜਿਹੜੇ ਪਲੈਨ ਹੈ ਜ਼ਰੂਰ ਲਿਓ, ਸਟੈਂਡ ਅਲੋਨ ਪੋਲਿਸੀ ਤੁਸੀਂ ਲੈ ਸਕਦੇ ਹੋ, ਤੁਹਾਨੂੰ ਕਵਰੇਜ ਵੀ ਮਿਲਦੀ ਹੈ। ਅਤੇ ਜੇ ਬਾਈ ਚਾਂਸ ਤੁਹਾਨੂੰ ਲੱਗਦਾ ਵੀ ਤੁਸੀਂ ਕਲੇਮ ਨਹੀਂ
ਨਹੀਂ ਕੀਤਾ ਤਾਂ ਤੁਸੀਂ 20 ਸਾਲਾਂ ਬਾਅਦ ਜਾਂ ਫਿਰ 65 ਸਾਲਾਂ ਬਾਅਦ ਹੈ ਜਿਹੜਾ ਆਪਣਾ ਸਾਰਾ ਜਿਹੜਾ ਪ੍ਰੀਮੀਅਮ ਦਿੱਤਾ ਉਹ ਵਾਪਸ ਵੀ ਲੈ ਸਕਦੇ ਹੋ, ਚੋਪੜੀਆਂ ਅਤੇ ਨਾਲੇ ਦੋ ਦੋ। ਇਹ ਮੈਂ ਕਹਿੰਦਾ ਇੱਕ ਪੀਸ ਆਫ ਮਾਈਂਡ ਹੈ, ਨਾਲ ਤੁਹਾਡੀ ਸੇਵਿੰਗਸ ਵੀ ਹੋ ਰਹੀ ਹੈ ਅਤੇ ਨਾਲੇ ਦੋਸਤੋ ਇੰਸ਼ੋਰੈਂਸ ਦੇ ਵਿੱਚ ਇਹੋ ਜਿਹੇ ਪਲੈਨ ਵੀ ਨੇ। ਆਪਾਂ ਗੱਲ ਕਰਦੇ ਨਾ ਘਰਾਂ ਦੇ ਵਿੱਚ ਇਕੁਇਟੀ ਹੈਗੀ ਹੈ, ਉਹਦਾ ਆਪਾਂ 70-80% ਹੈ ਜਿਹੜਾ ਉਹਨਾਂ ਨੂੰ ਲੀਵਰੇਜ ਕਰ ਸਕਦੇ ਹਾਂ, ਯੂਟੀਲਾਈਜ਼ ਕਰ ਸਕਦੇ ਹਾਂ। ਇਸੇ ਤਰ੍ਹਾਂ ਇੰਸ਼ੋਰੈਂਸ ਤੁਹਾਡੇ ਕੋਲ ਪ੍ਰੋਡਕਟਸ ਹੈਗੇ ਨੇ, ਤੁਸੀਂ 90-100% ਤੱਕ ਜਿਹੜਾ ਉਹਨਾਂ ਨੂੰ ਲੀਵਰੇਜ ਯੂਜ਼ ਕਰ ਸਕਦੇ ਹੋ। ਤੁਸੀਂ ਇੱਦਾਂ ਵੀ ਕਰ ਸਕਦੇ ਹੋ, ਤੁਹਾਡੀ ਵੈਲਿਊ ਹੈ ਜਿਹੜੀ ਬਿਲਡਅਪ ਹੈ ਜਿਹੜੀ ਹੋ ਚੁੱਕੀ ਹੈ ਇੰਸ਼ੋਰੈਂਸ ਦੇ ਵਿੱਚ, ਇਕੁਇਟੀ ਦੇ ਵਿੱਚ। ਹੁਣ ਜਦੋਂ ਆਪਾਂ ਘਰਾਂ ਦੇ ਵਿੱਚੋਂ ਜਦੋਂ ਇਕੁਇਟੀ ਕੱਢਦੇ ਹਾਂ ਤਾਂ ਉਹਦਾ ਵਿੱਚ ਸਾਨੂੰ ਇੰਟਰਸਟ ਪਾਉਂਦਾ। ਸੇਮ ਚੀਜ਼ ਹੈ ਜਿਹੜਾ ਇੰਸ਼ੋਰੈਂਸ ਦੇ ਵਿੱਚ ਵੀ ਇਸੇ ਤਰ੍ਹਾਂ ਆ, ਕੋਲੈਟਰਲ ਹੈ ਜਿਹੜਾ ਚਾਰਜ ਪੈਂਦਾ, ਪਰ ਕਈ ਕੰਪਨੀਆਂ ਦਾ ਡਿਵੀਡੈਂਟਸੀ ਹੈ ਜਿਹੜਾ ਇੰਨਾ ਆ, ਇੱਕ ਕੰਪਨੀ ਆ ਉਹਦਾ ਹਮੇਸ਼ਾ 6% ਤੋਂ ਉੱਤੇ ਹਰ ਸਾਲ ਦਾ ਡਿਵੀਡੈਂਟਸ ਮਤਲਬ ਪ੍ਰੋਫਿਟ ਹੈ ਜਿਹੜਾ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹੈ। ਉਹ ਜੇ ਤੁਸੀਂ ਹੈ ਜਿਹੜਾ ਉਹਦੇ ਵਿੱਚੋਂ ਇਕੁਇਟੀ ਚੱਕਦੇ ਹੋ, ਉਹ ਡਿਵੀਡੈਂਟ ਹੈ ਜਿਹੜਾ ਉਹ ਮਾਈਨਸ ਕਰ ਦਿੰਦਾ, ਮਤਲਬ ਤੁਹਾਡੇ ਕੋਲ ਫ੍ਰੀ ਦੀ ਜਿਹੜੀ ਇਕੁਇਟੀ ਹੈ, ਜਿਹੜੇ ਪੈਸੇ ਹੈ ਜਿਹੜੇ ਇੰਸ਼ੋਰੈਂਸ ਪਾਲਿਸੀ ਦੌਰਾਨ ਆ ਜਾਂਦੇ। ਸੋ ਇੱਦਾਂ ਦੇ ਬਹੁਤ ਸਾਰੇ ਪ੍ਰੋਡਕਟਸ ਨੇ, ਇਹ ਮੈਂ ਹੱਡ ਬੀਤੀਆਂ ਸਾਰੀਆਂ ਤੁਹਾਨੂੰ ਦੱਸਦਾ, ਇਸ ਕਰਕੇ ਤੁਹਾਨੂੰ ਜਾਗਰੂਕ ਕੀਤਾ ਜਾਵੇ, ਤੁਹਾਨੂੰ ਸੁਚੇਤ ਕੀਤਾ ਜਾਵੇ। ਨਾਲੇ 7 ਸਮੁੰਦਰੋਂ ਪਾਰ ਕੋਈ ਨਾ ਕੋਈ ਇੰਸ਼ੋਰੈਂਸ ਪ੍ਰੋਡਕਟ ਹੈ ਜਿਹੜਾ ਜ਼ਰੂਰ ਲੈ ਕੇ ਰੱਖੋ। ਇੱਦਾਂ ਨਾ ਹੋਵੇ ਵੀ ਕੋਈ ਵੀ ਲੈ ਲਿਆ। ਮੈਂ ਤੁਹਾਨੂੰ ਕਹਾਂ ਵੀ ਮੈਂ ਬੰਡਲ ਪੈਕੇਜ ਹੈ ਜਿਹੜਾ, ਜਿਹਦੇ ਵਿੱਚ ਲਾਈਫ ਵੀ ਹੈਗੀ ਹੈ, ਕ੍ਰਿਟੀਕਲ ਵੀ ਹੈਗੀ ਹੈ ਅਤੇ ਡਿਸੇਬਿਲਿਟੀ ਵੀ ਹੈਗੀ ਹੈ 2 ਸਾਲ ਵਾਸਤੇ, ਅਤੇ ਕੰਪਨੀ ਤੁਹਾਨੂੰ ਜੇ ਬਾਈ ਚਾਂਸ ਤੁਹਾਡੇ ਕੰਮ 'ਤੇ ਸਰਟੀਫਿਕੇਟ ਲੱਗ ਗਈ $1200 ਪੇ ਕਰੂਗੀ, ਉਹ ਪਲੈਨ ਹੈ ਜਿਹੜਾ ਮੈਂ ਤੁਹਾਨੂੰ $50 'ਚ ਦੇ ਦਿੰਦਾ। ਇੱਦਾਂ ਦੇ ਬਹੁਤ ਸਾਰੀਆਂ ਐਡਸ ਚੱਲਦੀਆਂ ਨੇ, ਇਹ ਸਿਰਫ ਇੱਕ ਮਾਰਕੀਟਿੰਗ ਜਿਹੜੇ ਸਟੰਟ ਹੁੰਦੇ ਨੇ, ਪਰ ਅਸਲ ਚੀਜ਼ ਇਹ ਹੈ ਵੀ ਜੋ ਤੁਹਾਡੀਆਂ ਰਿਕੁਆਇਰਮੈਂਟ ਤੁਹਾਡੀਆਂ ਜ਼ਰੂਰਤਾਂ ਚੀਜ਼ ਪੂਰੀ ਕਰਦੀ ਹੋਵੇ, ਕਿਉਂਕਿ ਆਪਾਂ ਲੈਂਦੇ ਕਾਹਤੋਂ ਹੈ, ਇੰਨਾ ਪ੍ਰੀਮੀਅਮ ਹੈ ਜਿਹੜਾ ਭਰਨਾ ਕਾਹਤੋਂ ਹੈ, ਉਹ ਇਸੇ ਕਰਕੇ ਭਰਦੇ ਹਾਂ ਵੀ ਜਦੋਂ ਸਾਨੂੰ ਜ਼ਰੂਰਤ ਹੋਵੇ ਉਦੋਂ ਸਾਨੂੰ ਹੈ ਜਿਹੜਾ ਕਲੇਮ ਸਾਨੂੰ ਮਿਲ ਜਾਵੇ, ਉਦੋਂ ਸਾਨੂੰ ਹੈ ਜਿਹੜਾ ਫਾਈਨੈਂਸ਼ੀਅਲੀ ਸਾਡੀ ਹੈਲਪ ਹੋ ਜਾਵੇ। ਸੋ ਇੰਸ਼ੋਰੈਂਸ ਵਾਸਤੇ ਕੋਈ ਵੀ ਤੁਹਾਡੀ ਸੇਵਾਵਾਂ ਵਾਸਤੇ ਤੁਹਾਡਾ ਆਪਣਾ ਇੰਸ਼ੋਰੈਂਸ ਐਡਵਾਈਜ਼ਰ ਸ਼ੰਮੀ ਪੱਠਲ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਬਹੁਤ ਧੰਨਵਾਦੀ ਹਾਂ, ਤੁਸੀਂ ਰੈਫਰ ਵੀ ਕਰਦੇ ਹੋ ਕਈ ਪਰਿਵਾਰਾਂ ਨੂੰ, ਅਤੇ ਕਈ ਪਰਿਵਾਰ ਹੈ ਜਿਹੜੇ ਮੈਂ ਜਦੋਂ ਤੋਂ ਥੋੜ੍ਹਾ ਜਿਹਾ ਜ਼ੋਰ ਦੇਣਾ ਸ਼ੁਰੂ ਕੀਤਾ, ਤੁਸੀਂ ਇਹ ਵੱਧ ਚੜ੍ਹ ਕੇ ਹੈ ਜਿਹੜਾ ਮੈਨੂੰ ਹੈ ਜਿਹੜਾ ਆਪਣੀ ਇੰਸ਼ੋਰੈਂਸ ਬਾਬਤ ਹੈ ਜਿਹੜੇ ਤੁਸੀਂ ਇਨਫੋਰਮੇਸ਼ਨ ਲੈ ਰਹੇ ਹੋ, ਮੇਰੇ ਤੋਂ ਕਈ ਇੰਸ਼ੋਰੈਂਸਾਂ ਤੁਸੀਂ ਲਿਖਾਈਆਂ, ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਇਹ ਦੇਖੋ ਠੀਕ ਹੈ, ਕੰਮ ਤਾਂ ਹੈ ਹੀ ਹੈ ਮੇਰਾ, ਠੀਕ ਹੈ ਜੀ, ਪਰ ਬਾਕੀ ਮੈਨੂੰ ਤਸੱਲੀ ਇਹ ਹੁੰਦੀ ਹੈ ਵੀ ਤੁਹਾਨੂੰ ਹੈ ਜਿਹੜੀ ਇੱਕ ਕਵਰੇਜ ਜਿਹੜੀ ਮਿਲ ਰਹੀ ਹੈ, ਤੁਹਾਡੇ ਪਰਿਵਾਰ ਨੂੰ ਇੱਕ ਸੇਫਟੀ ਮਿਲ ਰਹੀ ਹੈ, ਤੁਹਾਨੂੰ ਇੱਕ ਇਨਕਮ ਪ੍ਰੋਟੈਕਸ਼ਨ ਮਿਲ ਰਹੀ ਹੈ। ਸੋ ਇਹ ਮੇਰਾ ਮੇਨ ਮੋਟਿਵ ਹੈ, ਬਾਕੀ ਮੈਂ ਨੌਲੇਜ ਵੱਧ ਤੋਂ ਵੱਧ ਹੈ। ਤੁਸੀਂ ਨਹੀਂ ਲੈਣੀ, ਤੁਸੀਂ ਜਾਣਕਾਰੀ ਕੋਈ ਲੈਣੀ ਹੈ ਇੰਸ਼ੋਰੈਂਸ ਬਾਬਤ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਨੰਬਰ 416-917-3416-916-9176-7763 'ਤੇ ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇੰਸ਼ੋਰੈਂਸ ਬਾਬਤ ਕੋਈ ਵੀ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ, ਨੰਬਰ ਮੇਰਾ ਫਿਰ 416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਦੰਦਾਂ ਦੀ ਸੰਭਾਲ ਕਰਨੀ ਆ, ਓਰਲ ਡੈਂਟਲ ਹੈਲਥ ਵਾਸਤੇ ਸਮਾਈਲਸ ਔਨ ਵੀਲਸ ਨੰਬਰ ਨੇ ਨੋਟ ਹੈ ਜਿਹੜਾ ਕਈ ਵਾਰ ਨਹੀਂ ਹੁੰਦਾ, ਤਾਂ ਤੁਸੀਂ ਇਹ ਜਿਹੜਾ ਸਮਾਈਲਸ ਔਨ ਵੀਲਸ ਨੂੰ ਹੈ ਜਿਹੜਾ ਗੂਗਲ ਕਰ ਸਕਦੇ ਹੋ, ਉੱਥੇ ਨੰਬਰ ਹੈ, ਅਤੇ 6479690008 6479690008 'ਤੇ ਸਮਾਈਲਸ ਔਨ ਵੀਲਸ ਦੇ ਬਲਵੀਰ ਕੌਰ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ, ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਣੀ, ਤੁਸੀਂ ਬਸ ਇੱਕ ਕਾਲ ਕਰਨੀ ਹੈ, ਇਹਨਾਂ ਨੇ ਆਪਣਾ ਡੈਂਟਲ ਟਰੱਕ ਹੈ ਜਿਹੜਾ ਤੁਹਾਡੇ ਡਰਾਈਵ 'ਤੇ ਲਾ ਦੇਣਾ, ਫਿਰ ਇੱਕ ਇੱਕ ਕਰਕੇ ਭਾਵੇਂ ਘਰ ਬੁਲਾਉਣਾ, ਜਾਂ ਫਿਰ ਕਈ ਵਾਰ ਇਹ ਹੁੰਦੀ ਵੀ ਬੱਚਿਆਂ ਦੀ ਇਸ ਟਾਈਮ ਸਮਰ ਕਲਾਸਿਸ ਚੱਲਦੀ ਪਈ ਆ, ਜਾਂ ਫਿਰ ਤੁਸੀਂ ਕਿਤੇ ਵੇਟ 'ਤੇ ਲੱਗੇ ਹੋਏ ਹੋ, ਤੁਸੀਂ ਉੱਥੇ ਬੁਲਾ ਸਕਦੇ ਹੋ। ਉਨੀ ਦੇਰ ਤੋਂ ਤੁਹਾਡੀ ਜਿਹੜੀ ਹੈ ਡੈਂਟਲ ਜਾਂ ਦੰਦਾਂ ਦੀ ਸੰਭਾਲ ਹੋ ਜਾਂਦੀ ਹੈ, ਸਾਫ਼ ਸਫਾਈ ਹੋ ਜਾਂਦੀ ਹੈ, ਅਤੇ ਨਾਲ ਹੀ ਹੈ ਜਿਹੜਾ ਤੁਹਾਡਾ ਸਮਾਂ ਬਚ ਜਾਂਦਾ। ਸੋ 6479690008 ਜਾਂ ਸਮਾਈਲਸ ਔਨ ਵੀਲਸ ਦੇ ਬਲਵੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਕੋਈ ਵੀ ਸਾਡੇ ਸਪੋਂਸਰ ਹੈ ਤੁਹਾਡਾ, ਤੁਹਾਨੂੰ ਲੱਗਦਾ ਵੀ ਕਾਲ ਨਹੀਂ ਚੱਕਦੇ ਪਏ ਹੈ, ਤਾਂ ਤੁਸੀਂ ਮੈਨੂੰ ਹੈ ਜਿਹੜਾ ਸੰਪਰਕ ਕਰ ਸਕਦੇ ਹੋ, ਅਤੇ ਫਿਰ ਜਿਹੜਾ ਮੈਂ ਡਾਇਰੈਕਟ ਨੰਬਰ ਵੀ ਹੈ ਜਿਹੜਾ ਤੁਹਾਨੂੰ ਉਹਨਾਂ ਦਾ ਪ੍ਰੋਵਾਈਡ ਕਰ ਸਕਦਾ। ਉੱਥੇ ਹੀ ਬੱਚਿਆਂ ਨੂੰ ਜਾਂ ਆਪਣੇ ਆਪ ਨੂੰ ਭੰਗੜੇ ਗਿੱਧੇ ਦੇ ਵਿੱਚ ਇਨਰੋਲ ਕਰਨਾ ਚਾਹੁੰਦੇ ਹੋ, ਤਾਂ ਫਿਰ ਦੋਸਤੋ ਦਾ ਭੰਗੜਾ ਅਕੈਡਮੀ ਨਾਮ ਨਾ ਭੁੱਲੋ, ਕਿਆ ਬਾਤ ਹੈ, ਵਿਲੀਅਮ 'ਤੇ ਏਅਰਪੋਰਟ 'ਤੇ ਹੈ। ਆਪਣੇ ਬੱਚਿਆਂ ਨੂੰ ਅਮੀਰ ਵਿਰਸੇ ਦੇ ਨਾਲ, ਸੱਭਿਆਚਾਰ ਦੇ ਨਾਲ ਜੋੜੋ, ਅਤੇ ਨਾਲ ਦੀ ਨਾਲ ਉਹਨਾਂ ਦੀ ਜਿਹੜੀ ਹੈ ਗਰੋਥ ਹੈ ਜਿਹੜੀ ਬਹੁਤ ਵਧੀਆ ਹੁੰਦੀ ਹੈ, ਕਿਉਂਕਿ ਇੱਕ ਕਸਰਤ ਹੁੰਦੀ ਹੈ, ਪਲੱਸ ਉੱਥੇ ਦਾ ਜਿਹੜਾ ਮਾਹੌਲ ਹੈ, ਉੱਥੇ ਦੀ ਜਿਹੜੀ ਸੰਗਤ ਹੈ, ਹਾਂਜੀ, ਬੱਚਿਆਂ ਦੇ ਵਿੱਚ ਇੱਕ ਪੋਜ਼ਿਟਿਵ ਊਰਜਾ ਦਾ ਸੰਚਾਰ ਕਰਦੀ ਹੈ। ਸੋ ਦਾ ਭੰਗੜਾ ਅਕੈਡਮੀ
ਸਮਰ ਕੈਂਪ ਆ ਜਿਹੜਾ ਉਹ ਚੱਲ ਰਹੇ ਨੇ। ਸੋ ਦੁਬਾਰਾ ਵੀ ਇਹਨਾਂ ਦੇ ਨਵੇਂ ਕੈਂਪ ਮੈਨੂੰ ਪਤਾ ਚੱਲਿਆ ਕਿਉਂਕਿ ਭਰਪੂਰ ਹੁੰਗਾਰਾ ਕਮਿਊਨਿਟੀ ਵੱਲੋਂ ਮਿਲਿਆ। ਉਹ ਵੀ ਆ ਜਿਹੜੇ ਜਲਦ ਨਵੇਂ ਕਲਾਸਿਸ ਆ ਜਿਹੜੀਆਂ ਉਹ ਸਟਾਰਟ ਕਰਨ ਜਾ ਰਹੇ ਨੇ। ਸੋ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਲਿਓ, ਨੰਬਰ 647-76-72 6475077672 ਤੇ ਦ ਭੰਗੜਾ ਅਕੈਡਮੀ ਦੇ ਹਰਜੋਤ ਜੀ ਹੋਣਾ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਉੱਥੇ PNJ ਸਪਰਿੰਗ ਵੀਲ ਅਲਾਈਨਮੈਂਟ, ਟਰੱਕਾਂ ਤੇ ਟਰੇਲਾਂ ਦੇ ਕਮਾਨੀਆਂ ਦਾ ਬੁਸ਼ਿੰਗਸ ਦਾ ਆਇਲ ਚੇਂਜ, ਵੈਲਡਿੰਗ ਦਾ ਕੰਮ ਕਰਾਉਣਾ, ਫਰੰਟ ਐਂਡ ਸਸਪੈਂਸ਼ਨ ਐਕਸਪਰਟ ਨੇ ਆਪਣੇ ਭਾਈਚਾਰੇ ਦੇ ਵਿੱਚ ਸਭ ਤੋਂ ਪਹਿਲੀ ਸਸਪੈਂਸ਼ਨ ਦੇ ਬਾਬਤ ਜੇ ਗਰਾਜ ਖੋਲੀ ਸੀ ਤੇ ਉਹ PNJ ਸਪਰਿੰਗ ਵੀਲ ਅਲਾਈਨਮੈਂਟ ਦਾ ਨਾਮ ਹੈ ਦੋਸਤੋ ਉਹ ਵੱਜਦਾ। ਕੁਆਲਿਟੀ ਸਰਵਿਸ ਤੇ ਹਰ ਤਰ੍ਹਾਂ ਦੇ ਪਾਰਟਸ ਦੇ ਗੱਡੀਆਂ ਦੇ ਹਰ ਤਰ੍ਹਾਂ ਦੇ ਪਾਰਟਸ ਦੀ ਮੁਰੰਮਤ ਤਸੱਲੀ ਬਖਸ਼ ਕੀਤੀ ਜਾਂਦੀ ਹੈ। ਸੋ ਨੰਬਰ ਤੁਸੀਂ ਜਾ ਸਕਦੇ ਹੋ 5330 ਬ੍ਰੈਡਕੋ ਬੁਲੇਵਰਡ, 5330 ਬ੍ਰੈਡਕੋ ਬੁਲੇਵਰਡ ਤੇ ਉੱਥੇ ਹੀ ਰੁਦਰਾ IPTV ਬਾਕਸ, ਕਿਆ ਬਾਤ ਹੈ, ਵਧੀਆ ਸਰਵਿਸਿਸ ਤੇ ਕੁਆਲਿਟੀ ਬੇਮਿਸਾਲ। ਨੰਬਰ 4372-36-4700 ਇੱਥੇ ਦੋ ਜਾਜ ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-917-7763 416-917-7763 ਹੈਵ ਏ ਵੈਰੀ ਗੁੱਡ ਵੀਕਐਂਡ। ਇੱਥੇ ਦੋ ਜਾਜ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

0: Oh, he's doing dishes with Dawn Platinum.
1: The only soap trusted to save wildlife affected by oil.
0: And Platinum removes up to 99% of grease and food residue, so he doesn't have to work so hard.
1: Well, flap my wings. What'll he do with all that unused elbow grease?
0: Organize the fridge, the spice rack, the junk drawer.
1: What are you quacking on about? He's gonna make enchiladas.
0: More dishes? That's giving this duck goosebumps.
2: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
5: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
4: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ CHLO 530 AM ਡਾਇਲ ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ। 7 ਵਜੇ ਤੱਕ ਸਾਡਾ ਤੁਹਾਡਾ ਸਾਥ ਰਹੇਗਾ ਏਅਰ ਦੇ ਉੱਪਰ, ਤੇ ਸਲਾਹ ਮਿਲਦੀ ਰਹੀਦਾ ਵੱਖ ਵੱਖ ਜਗ੍ਹਾ ਦੇ ਉੱਤੇ। ਜੀ ਆਇਆਂ ਨੂੰ ਸ਼ੰਮੀ ਭੱਠਲ ਜੀ ਪ੍ਰੋਗਰਾਮ ਕਰਕੇ ਗਏ ਹੈ, ਉਸ ਤੋਂ ਪਹਿਲਾਂ ਜੰਝੂਆ ਸਾਹਿਬ ਦਾ ਪ੍ਰੋਗਰਾਮ ਸੀਗਾ, ਹੁਣ ਸਾਡੀ ਵਾਰੀ ਆ ਗਈ ਆ। ਸਵੇਰ ਤੋਂ ਸ਼ਾਮ 24 ਘੰਟੇ ਵੱਖ ਵੱਖ ਟਾਈਮਿੰਗ ਦੇ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਹਨ। ਹਰ ਇੱਕ ਨੂੰ ਸਪੋਰਟ ਦਿਆ ਕਰੋ। ਤੁਹਾਡਾ ਸਟੂਡੀਓ, ਸਾਡੇ ਸਟੂਡੀਓ ਨੰਬਰ 416-837-1515, ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ, 416-451-2222। ਸ਼ੁੱਕਰਵਾਰ ਦਾ ਦਿਨ ਹੈ, ਜੁਲਾਈ ਮਹੀਨੇ ਦੀ 17 ਤਰੀਕ ਹੋ ਗਈ ਆ। ਉਡੀਕ ਕਰੀ ਦੀ ਆ ਇਸ ਦਿਨ ਦੀ, ਪਰ ਹੁਣ ਤਾਂ ਐਤਵਾਰ ਵੀ ਲਾ ਕੇ ਫੇਰ ਵੀ ਨਹੀਂ ਖਰਚੇ ਪੂਰੇ ਹੋ ਰਹੇ। ਗੱਲਾਂ ਪਤਾ ਕਰਕੇ ਤੁਹਾਡੇ ਨਾਲ ਵਿਚਾਰ ਤੁਹਾਡੇ ਸਾਂਝੇ ਹੋ ਜਾਂਦੇ ਹਨ, ਤੁਹਾਡੇ ਵਿਚਾਰ ਆਪਣੇ ਹੁੰਦੇ ਆ। ਖਿਆਲ ਰੱਖਿਆ ਕਰੋ, ਚਿੱਠੀ ਤੁਹਾਨੂੰ ਵੀ ਆ ਸਕਦੀ ਹੈਗੀ ਆ। ਇਹੀ ਮੈਂ ਕਹਿੰਦਾ, ਇਫ ਬਟ ਨਾ ਰੂਲਸ ਰੈਗੂਲੇਸ਼ਨ, ਕਿਸੇ ਦਾ ਜ਼ਿੰਦਗੀ ਚੇਂਜ ਹੋ ਜਾਂਦੀ ਹੈਗੀ ਆ। ਜੋ ਹੈਗਾ ਉਹੀ ਪੇਸ਼ ਕਰਨ ਦੀ ਆਪਾਂ ਕੋਸ਼ਿਸ਼ ਕਰੀਦੀ ਆ, ਪਰ ਫਿਰ ਵੀ ਜੇ ਕਿਤੇ ਸਾਡੇ ਵੀ ਕਦੇ ਗਲਤੀ ਹੋ ਜਾਂਦੀ ਹੈਗੀ ਨਾ, ਆ ਜਿਆ ਕਰੋ। ਖੱਬੇ ਪਾਸੇ ਸੀਟ ਅਵੇਲੇਬਲ ਹੈਗੀ ਆ ਸਾਡੇ ਸਟੂਡੀਓ ਦੇ ਵਿੱਚ, ਦੱਸ ਦਿਆ ਕਰੋ, ਸਾਨੂੰ ਵੀ ਸਮਝਾਇਆ ਕਰੋ ਯਾਰ, ਅਸੀਂ ਤੁਹਾਡੇ ਲਈ ਬੈਠੇ ਹਾਂ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ, ਆਪਣਾ ਹੀ ਮੀਡੀਆ ਹੱਬ ਹੈਗਾ। 24 ਘੰਟੇ 7 ਦਿਨ ਵਿਰਾਸਤ TV ਚੱਲਦੀ ਹੈਗੀ ਆ, ਦੇਖਿਆ ਕਰੋ ਤੁਸੀਂ ਆਪਣੇ IP ਡਿਵਾਈਸ ਉੱਪਰ ਵਿਰਾਸਤ TV 24 ਘੰਟੇ 7 ਦਿਨ ਚੱਲਦੀ ਆ। ਆਹ ਪ੍ਰੋਗਰਾਮ ਵੀ ਰਿਪੀਟ ਹੋਣ ਲੱਗ ਪੈਂਦੇ ਹਨ 8 ਵਜੇ ਤੋਂ ਬਾਅਦ, ਅਤੇ ਵੱਖ ਵੱਖ ਪ੍ਰੋਗਰਾਮ ਚੱਲਦੇ ਹਨ। ਥੱਲੇ ਖਬਰਾਂ ਤੁਸੀਂ ਪੜ੍ਹ ਸਕਦੇ ਹੋ, ਵੱਖਰਾ ਡਿਜ਼ਾਈਨ ਦਿੱਤਾ ਹੋਇਆ ਤੁਹਾਨੂੰ। ਪਰ ਆਪਣਾ ਹੀ ਮੀਡੀਆ ਹੱਬ ਵਿਰਾਸਤ ਮੀਡੀਆ, ਸਾਡਾ ਯੂਟਿਊਬ ਦਾ ਚੈਨਲ ਵੀ ਹੈਗਾ ਆ, ਅਤੇ ਨਾਲ ਦੀ ਨਾਲ ਇੰਸਟਾਗ੍ਰਾਮ, ਫੇਸਬੁੱਕ ਅਤੇ ਟਿਕਟੋਕ 'ਤੇ ਘੱਟ ਜਾਈਦਾ ਆਪਾਂ, ਕਿਉਂਕਿ ਟਾਈਮ ਬਹੁਤ ਵੇਸਟ ਹੁੰਦਾ ਆ। ਟਾਈਮ ਘੱਟ ਵੇਸਟ ਕਰਿਆ ਕਰੋ, ਬਹੁਤ ਕੁਝ ਸਿੱਖਣ ਨੂੰ ਹੈਗਾ, ਬਹੁਤ ਕੁਝ ਸਿੱਖਣ ਨੂੰ ਹੈਗਾ। ਜੇ ਸਿੱਖਣਾ ਚਾਹੁੰਦੇ ਹੋ, ਮੈਂ ਇਹੀ ਗੱਲ ਕਰਨਾ ਚਾਹੁੰਦਾ, ਜੇ ਸਿੱਖਣਾ ਚਾਹੁੰਦੇ ਹੋ ਸਿੱਖ ਸਕਦੇ ਹੋ, ਪਰ ਜੇ ਉਹ ਮਾੜੀ ਜਿਹੀ ਜ਼ਿੰਦਗੀ ਵਿੱਚ ਫਸੇ ਰਹਿਣਾ, ਸਕਰੋਲ ਕਰੀ ਜਾਣਾ, ਉਹ ਤੁਹਾਡੇ 'ਤੇ ਹੈਗਾ ਆ। ਕਿੰਨਾ ਕੁ ਬਿਜ਼ਨਸ ਤੁਹਾਡਾ ਬੱਚੇ ਕਰਦੇ ਹਨ ਜਿਹੜਾ ਫੋਨ ਨਹੀਂ ਛੱਡਦੇ, ਸੋਚਣ ਵਾਲੀ ਗੱਲ ਹੈਗੀ ਹੈ ਯਾਰ। ਜੇ ਬੱਚਾ ਪਰਿਵਾਰ ਨਾਲ ਬੋਰ ਹੋ ਜਾਂਦਾ, ਫਿਰ ਆਪਣੀ ਜਨਾਨੀ ਕਿੱਦਾਂ ਸਾਂਭੇਗਾ ਫਿਊਚਰ ਵਿੱਚ, ਵੱਖਰੇ ਵੱਖਰੇ ਰਹਿਣ ਲੱਗ ਪੈਂਦੇ ਹਨ। ਸੋ ਪਲੀਜ਼, ਸੋ ਜਿਹੜੀ ਆਦਤਾਂ ਨੇ, ਆਦਤ ਇਹ ਆਦਤ ਤੋਂ ਦੂਰ ਕਰੋ। ਇਹ ਚੰਗੀ ਆਦਤ ਨਹੀਂ ਹੈਗੀ, ਮੈਂ ਇਹੀ ਕਹਿਣਾ, ਆਦਤ ਨਹੀਂ ਚੰਗੀ ਹੈਗੀ, ਇਹ ਮਾੜੀ ਆਦਤ ਹੈਗੀ ਆ। ਕਈ ਵਾਰ ਫੰਕਸ਼ਨ ਵਾਸਤੇ ਬੰਦਾ 2-4 ਮਿੰਟ ਚੱਲ ਜਾਂਦਾ, ਪਰ 2-4 ਮਿੰਟ ਕਿਉਂ, 2-3 ਘੰਟੇ ਲੱਗ ਜਾਂਦੇ ਹਨ। ਮੈਂ ਨਿਆਣੇ ਆਪਣੇ ਵੱਖ ਵੱਖ ਪਲਾਜ਼ਿਆਂ ਦੇ ਵਿੱਚ, ਜਾਂ ਰੈਸਟੋਰੈਂਟ ਵੀ ਹੋਏ ਜਾਂ ਜਿਹੜੇ ਮਾਲ ਵੀ ਹੋਏ, ਥੱਲੇ ਲਿੜਦੇ ਦੇਖੇ ਆ, ਮੈਨੂੰ ਫੋਨ ਚਾਹੀਦਾ। ਰੀਬੂਟ ਸਟਿੱਕ ਜੀ ਨਾ ਵਰਤੇ ਕਰੋ, ਨਹੀਂ ਵਰਤਣੀ ਚਾਹੀਦੀ, ਪਰ ਕਈ ਵੀ ਰੀਬੂਟ ਵੀ ਕਰਨੇ ਪੈਂਦੇ ਆ। ਰੀਬੂਟ ਤਾਂ ਹੀ ਹੋਣਗੇ ਜੇ ਤੁਸੀਂ ਖੁਦ ਇਸ ਫੋਨ ਨੂੰ ਛੱਡੋਗੇ। ਲਓ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ। ਮੌਸਮ ਜਿਹੜਾ ਹੈਗਾ ਆ, ਇਸ ਵੇਲੇ 19 ਡਿਗਰੀ ਟੈਂਪਰੇਚਰ ਆ, 23 ਡਿਗਰੀ ਤੱਕ ਪਹੁੰਚ ਜਾਵੇਗਾ, ਅਤੇ 26-28 ਤੱਕ ਇਹ ਟੈਂਪਰੇਚਰ ਰਹੇਗਾ। ਧੁੱਪ ਅਤੇ ਬੱਦਲ ਛਾਏ ਰਹਿਣਗੇ, ਧੂੰਆਂ ਹਜੇ ਵੀ ਬਾਹਰ ਹੈਗਾ, ਬਹੁਤ ਸਾਰੇ ਧੂੰਏ ਦੀ ਆਪਾਂ ਗੱਲਬਾਤ ਕਰਨੀ ਆ। ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਕੈਨਡੀ ਰੋਡ 'ਤੇ ਹਨ, ਅਤੇ ਨਾਲ ਨਾਲ ਚੌੜਾ ਬਾਜ਼ਾਰ ਜਿਹੜਾ ਐਥੋਵਿਕਲ ਰੈਕਸਟਰ ਇਜ਼ਲਡਨ ਕਹਿ ਲਵੋ, ਉੱਥੇ ਇਹ ਹਨ। ਦੋ ਇਹਨਾਂ ਦੀਆਂ ਲੋਕੇਸ਼ਨਾਂ ਇੰਡੀਆ ਬਾਜ਼ਾਰ ਵਾਲਿਆਂ ਦੀਆਂ, ਅਤੇ ਗਰੋਸਰੀ ਸ਼ੋਪਿੰਗ ਕਰਨੀ ਹੋਵੇ ਅਤੇ ਸਪੈਸ਼ਲੀ ਕੈਨਡੀ ਦੇ ਉੱਪਰ ਰੈਸਟੋਰੈਂਟ ਜਿਹੜਾ ਹੈਗਾ ਆ, ਡਾਈਨ ਇਨ, ਟੇਕ ਆਊਟ ਅਤੇ ਨਾਲ ਟਿਫਨ ਸਰਵਿਸ ਵੀ ਅਵੇਲੇਬਲ ਹੈਗੀ ਆ, ਕੇਟਰਿੰਗ ਵੀ ਅਵੇਲੇਬਲ ਆ। 905-840-1116 'ਤੇ ਤੁਸੀਂ ਚੈਨ ਬੋਲਾ ਸਾਹਿਬ ਨਾਲ, ਨੌਰੀਆ ਸਾਹਿਬ ਨਾਲ ਗੱਲਬਾਤ ਤੁਸੀਂ ਕਰ ਲੈਣੀ ਆ। ਅਵੀ ਧਾਲੀਵਾਲ ਜੀ ਮੇਅਰ ਦੀ ਸੀਟ ਲਈ ਖੜ੍ਹੇ ਹਨ, ਤੁਹਾਡੀ ਵੋਟ ਮੰਗਦੇ ਹਨ, ਕਹਿੰਦੇ ਵੋਟ ਪਾਇਓ। ਜਿਹੜੀ 22% ਵੋਟ ਨਿਕਲਦੀ ਹੈ ਉਹੀ ਆ ਜਿਹੜੇ ਇਹਨਾਂ ਦੇ ਆਪਣੇ ਖੁਦ ਫਰੈਂਡਸ, ਮਿੱਤਰ, ਦੋਸਤ ਹੁੰਦੇ ਹਨ। ਜੇ ਚੇਂਜ ਚਾਹੁੰਦੇ ਹੋ ਤਾਂ 35% ਦੇ ਵੋਟ ਜਿਹੜੀ ਆ ਜਾਵੇ ਨਾ, ਤਾਂ ਚੇਂਜ ਆ ਸਕਦੀ ਆ। ਸੋ ਚੇਂਜ ਲਿਆਉਣ ਦੀ ਕੋਸ਼ਿਸ਼ ਤੁਸੀਂ ਕਰ ਰਹੇ ਹੋ, ਤੁਹਾਡੀ ਮਰਜ਼ੀ ਹੈ। ਜੇ ਸੇਮ ਰੱਖਣੀ ਤਾਂ ਸੇਮ ਰੱਖ ਲਵੋ। ਸੋ ਤੁਹਾਡੇ ਕੋਲ ਅਕਤੂਬਰ ਵਿੱਚ ਮੌਕਾ ਹੋਣਾ ਆ ਵੋਟ ਪਾਉਣ ਦਾ, ਵੱਖ ਵੱਖ ਸਿਟੀਆਂ ਦੇ ਵਿੱਚ ਤੁਸੀਂ ਕਿਹਨੂੰ ਚੂਜ਼ ਕਰਨਾ ਚਾਹੁੰਦੇ ਹੋ, ਤੁਹਾਡੇ ਛੱਡ ਦਿੰਦੇ ਹਨ। ਨੰਬਰ 416-837-1515 ਹਜੇ ਕੱਲ੍ਹ ਨਾ ਕਰੋ, ਮੇਰੇ ਕੋਲ ਬਹੁਤ ਸਾਰੀਆਂ ਖਬਰਾਂ ਹਨ, ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਸ਼ੇਰ ਆਟਾ ਬਰਾੜ ਮਿਲਦੀ, ਚੱਕੀ ਦਾ ਆਟਾ ਮੇਡ ਫਰੈਸ਼ ਇਨ ਕੈਨੇਡਾ, ਉਹ ਵੀ ਤੁਸੀਂ ਖਰੀਦਦੇ ਹੋ, ਧੰਨਵਾਦ। ਇਹਨਾਂ ਦਾ ਮਲਟੀ ਗ੍ਰੇਨ ਆਟਾ ਪਹੁੰਚਿਆ ਹੋਇਆ, ਇਹਨਾਂ ਦਾ ਦੇਗ ਆਟਾ, ਪ੍ਰਸ਼ਾਦ ਆਟਾ ਵੀ ਹੈਗਾ ਆ,
ਜਿਹੜਾ ਤੁਸੀਂ ਘਰ ਪ੍ਰਸ਼ਾਦ ਬਣਾਉਣਾ ਹੋਵੇ ਬਣਾ ਸਕਦੇ, ਸਪੈਸ਼ਲੀ ਪ੍ਰਸ਼ਾਦ ਵਾਸਤੇ ਬਣਿਆ। ਬਹੁਤ ਸਾਰੇ ਗੁਰੂ ਘਰ ਇਸ ਪ੍ਰਸ਼ਾਦ ਆਟੇ ਨੂੰ ਵਰਤਦੇ ਹਨ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਥਸਨ ਬੁਲਵਾਰਡ ਤੇ ਹਨ। ਡਰਾਈਵ ਥਰੂ ਓਇਲ ਚੇਂਜ ਜਾਂ ਬ੍ਰੇਕ ਰਿਪੇਅਰ ਐਂਡ ਸਰਵਿਸ, ਏ ਸੀ ਰਿਪੇਅਰ ਅਤੇ ਨਾਲ ਦੀ ਨਾਲ ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਹਨ। ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ। ਟਰੱਕਾਂ ਦੀਆਂ ਲਾਈਟਾਂ ਚਾਹੀਦੀਆਂ, ਐਗਜ਼ੋਸਟ ਪਾਈਪ ਚਾਹੀਦੀ ਹੈ, ਫਰੰਟ ਗਿਲ ਚਾਹੀਦੀ ਹੈ, ਲੈਂਡਿੰਗ ਗੇਅਰ ਚਾਹੀਦੇ, ਰੇਡੀਏਟਰਸ ਚਾਹੀਦੇ ਹਨ। ਬੜੀ ਵਧੀਆ ਪ੍ਰਾਈਸ 'ਤੇ ਮਿਲਦੇ ਹਨ। ਤੁਸੀਂ ਸੁਰਜੀਤ ਜਾਂ ਬਲਕਾਰ ਨਾਲ 905-212-9900 'ਤੇ ਗੱਲਬਾਤ ਕਰ ਲੈਣੀ ਆ। ਖਬਰਾਂ ਮੇਰੇ ਕੋਲ ਬਹੁਤ ਸਾਰੇ ਖਬਰ 'ਤੇ ਨਜ਼ਰ ਜਿਹੜੀ ਕਾਫੀ ਦੇਰ ਤੋਂ ਰੱਖੀ ਹੈਗੀ ਆ, ਸ਼ੇਅਰ ਕੀਤੀ ਸੀਗੀ, ਤਾਂ ਹੁਣ ਤਾਂ ਨੈਸ਼ਨਲ ਮੀਡੀਆ ਵੀ ਉਹਨੂੰ ਕਵਰ ਕਰਨ ਲੱਗ ਪਿਆ ਹੈਗਾ। ਅਕਾਊਂਟਬਿਲਟੀ, ਸੱਚ, ਸੱਚਾਈ, ਇਹ ਸਾਂਭਣ ਜਾਣੀ ਬੜੀ ਜ਼ਰੂਰੀ। ਤੁਹਾਡਾ ਪੈਸਾ ਯਾਰ ਕਿੱਥੇ ਵਰਤ ਹੋ ਰਿਹਾ? ਲਓ ਜੀ, ਖੋਜ ਲਿਓ, ਬਲੋਕੀ ਖੋਜਣ ਲੱਗ ਪਏ ਹਨ ਅਤੇ ਤੁਹਾਡੇ ਸਾਹਮਣੇ ਆ ਰਿਹਾ ਵੀ ਕੌਣ ਕੀ ਕਰ ਰਿਹਾ ਹੈਗਾ, ਉਹਦੀ ਆਪਾਂ ਜਾਣਕਾਰੀ ਲੈ ਕੇ ਆਵਾਂਗੇ। ਸਾਡੀ ਆਪਣੀ ਫਰੀਵੇ ਰੀਅਲ ਅਸਟੇਟ ਬ੍ਰੋਕਰੇਜ ਹੈਗੀ ਆ, ਜਿਹਦੇ ਵਿੱਚ ਐਂਡੀ ਕੂਨਰ, ਰਾਜ ਮੱਲੀ, ਮਾਈਸੈਲਫ ਕੰਮ ਕਰਦੇ ਹਾਂ ਅਸੀਂ ਰੀਅਲ ਅਸਟੇਟ ਵਿੱਚ। ਤੁਸੀਂ ਪ੍ਰੋਪਰਟੀ ਖਰੀਦ

ਤੁਸੀਂ ਰਿਲੈਕਸ ਹੋ ਕੇ ਆਪਣੀ ਗੱਡੀ ਚਲਾਉਂਦੇ ਹੁੰਦੇ ਆ, ਮੋਹਰੇ ਦੇਖ ਕੇ ਦੇਖਦੇ ਆ ਕਿੱਡੀ ਕੁ ਦੂਰ ਬ੍ਰੇਕਾਂ ਲੱਗਦੀ ਆ ਰਹੀ, ਉਸ ਵਕਤ ਬ੍ਰੇਕ ਲਾਈਏ ਕਿ ਨਾ ਲਾਈਏ, ਨਹੀਂ ਤਾਂ ਪਿਆਰ ਨਾਲ ਗੱਡੀ ਚਲਾਈ ਜਾਈਏ, ਉਹ ਦਿਨ ਗਏ ਹੈ। ਮਾੜੀ ਜਿਹਾ ਸਪੇਸ ਛੋੜ ਤੋਂ ਮੋਹਰੇ ਗੱਡੀ ਵਸਾ ਦਿੰਦੇ ਹਨ ਅਤੇ ਬੰਪਰ ਟੂ ਬੰਪਰ ਜਦੋਂ ਕਰਨ ਲੱਗ ਪਏ ਐਕਸੀਡੈਂਟ ਵੱਧ ਹੁੰਦੇ ਹਨ। ਜਸਟ ਗਾਈਜ਼, ਜਸਟ ਬੀ ਕੇਅਰਫੁਲ। ਕੈਨੇਡਾ ਵਿੱਚ ਆਏ ਹੋਏ ਆ, ਸ਼ਾਂਤੀ ਨਾਲ ਜੀਣਾ ਚਾਹੁੰਦੇ ਪਰ ਸ਼ਾਂਤੀ ਮਿਲ ਨਹੀਂ ਰਹੀ। ਬਹੁਤ ਸਾਰੀਆਂ ਅੱਗਾਂ ਜਿਹੜੀਆਂ ਲੱਗੀਆਂ, ਫੋਰੈਸਟ ਫਾਇਰਸ ਆਊਟ ਆਫ ਕੰਟਰੋਲ ਵੀ ਹਨ, ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਹੜਾ ਧੂੰਆਂ ਹੈਗਾ ਆ, ਇਹ ਫੋਰੈਸਟ ਫਾਇਰ ਦਾ ਧੂੰਆਂ ਹੈਗਾ ਆ, ਇਹਦੀ ਵੀ ਆਪਾਂ ਜਾਣਕਾਰੀ ਥੋੜ੍ਹੀ ਠਹਿਰ ਕੇ ਲੈ ਕੇ ਆਵਾਂਗੇ। ਪਹਿਲਾਂ ਦੱਸ ਦੇਵਾਂ, ਜਸ ਭੁੱਲਰ ਸਾਹਿਬ ਮੋਰਗੇਜਸ ਲੈ ਕੇ ਆਉਂਦੇ ਤੁਹਾਡੇ ਵਾਸਤੇ। ਮੋਰਗੇਜ ਤਾਂ ਤੁਹਾਡੀ ਹੁੰਦੀ ਆ, ਪਰ ਮੋਰਗੇਜ ਦੀਆਂ ਸੇਵਾਵਾਂ ਪੇਸ਼ ਕਰਦੇ ਹਨ, ਵੱਖ ਵੱਖ ਬੈਂਕਾਂ ਨਾਲ ਡੀਲ ਕਰਦੇ ਆ। ਪ੍ਰਾਈਵੇਟ ਮੋਰਗੇਜ ਚਾਹੀਦੀ ਉਹ ਵੀ ਮਿਲ ਜਾਂਦੀ ਆ। 416-732-2611 'ਤੇ ਗੱਲਬਾਤ ਕਰ ਰਹੀ ਹੈ, 416-732-2611 ਹੈਗਾ ਜਸ ਭੁੱਲਰ ਸਾਹਿਬ ਦਾ ਨੰਬਰ। ਅਤੇ ਬੀ ਕੇ ਟੈਕਸ ਐਂਡ ਅਕਾਊਂਟ ਦੇ ਪਾਲ ਮਾਂਗਰ ਸਾਹਿਬ, ਟੈਕਸ ਭਰਵਾਉਣਾ ਹੋਵੇ ਤਾਂ 905-451-1414 'ਤੇ ਗੱਲਬਾਤ ਕਰਨ ਲਈ। ਕਾਫੀ ਸਾਰੇ ਪ੍ਰੋਗਰਾਮ ਆ ਰਹੇ ਨੇ ਇਸ ਵੀਕਐਂਡ 'ਤੇ। ਇੱਕ ਅੰਟੇਰੀਓ ਖਾਲਸਾ ਦਰਬਾਰ ਦਾ ਜਿਹੜਾ ਫੀਲਡ ਹਾਕੀ ਦਾ ਟੂਰਨਾਮੈਂਟ ਆ, ਉਹ ਵੀ ਆ ਰਿਹਾ ਹੈਗਾ, ਦੇਖਣਾ ਜ਼ਰੂਰ। ਕੇ ਸੀ ਕੈਂਪਲ ਜਿਹੜੀ ਗਰਾਊਂਡਾਂ ਹਨ, ਫੀਲਡ ਹਾਕੀ ਮੈਚ ਬਹੁਤ ਵਧੀਆ ਹੁੰਦੇ ਹਨ, ਜੇ ਮੈਚ ਦੇਖਣਾ ਚਾਹੁੰਦੇ ਅੱਜ ਤੋਂ ਸ਼ੁਰੂ ਹੋ ਜਾਣੇ ਆ, ਐਤਵਾਰ ਤੱਕ ਇਹ ਚੱਲਦੇ ਹਨ। ਅਤੇ ਕਬੱਡੀ ਦੇ ਮੈਚ ਵੀ ਆ ਰਹੇ ਹਨ, ਸ਼ਨੀਵਾਰ ਨੂੰ ਚੜ੍ਹਦੀ ਕਲਾਂ ਕਬੱਡੀ ਕਲੱਬ, ਅਤੇ ਤੁਸੀਂ ਇਹ ਮੈਚ ਦੇਖਣੇ ਹੋਣ ਤਾਂ CA ਸੈਂਟਰ ਦੇ ਗਰਾਊਂਡਾਂ ਵਿੱਚ ਦੇਖ ਸਕਦੇ। ਕਬੱਡੀ ਦੇ ਮੈਚ ਸ਼ਨੀਵਾਰ ਨੂੰ ਇਹ ਹੋਣੇ ਆ। ਅਤੇ ਰੈੱਡ FM ਦਾ ਜਿਹੜਾ ਇਵੈਂਟ ਹੈਗਾ ਆ, ਸਮਰ ਭੰਗੜਾ ਜੈਮ, ਉਹ ਸੈਲੀਬ੍ਰੇਸ਼ਨ ਸਕੁਅਰ ਹੁੰਦਾ ਆ, ਉਹ ਵੀ ਫਰੀ ਇਵੈਂਟ ਹੁੰਦਾ ਆ, ਉਹ ਵੀ ਹੈਗਾ ਸ਼ਨੀਵਾਰ ਨੂੰ, ਅਸੀਂ ਵੀ ਉੱਥੇ ਹੋਣਾ। ਕਬੱਡੀ 'ਤੇ ਵੀ ਹੋਣਾ, ਤੁਸੀਂ ਪਹੁੰਚਣ ਦੀ ਕੋਸ਼ਿਸ਼ ਕਰਨੀ ਜ਼ਰੂਰ। LP ਰੂਫਿੰਗ ਵਾਲੇ ਹਨ, ਰੂਫਿੰਗ ਦਾ ਕੰਮ ਹੋਵੇ, ਸ਼ਿੰਗਲ ਦਾ ਕੰਮ ਹੋਵੇ, ਸ਼ਿੰਗਲ ਰਿਪਲੇਸ ਅਤੇ ਰਿਪੇਅਰ ਕਰਕੇ ਦਿੰਦੇ ਆ। ਕੌਂਕ੍ਰੀਟ ਦਾ ਕੰਮ ਹੋਵੇ, ਸਮੈਂਟ ਪਾਉਣਾ ਚਾਹੁੰਦੇ ਹੋ ਤਾਂ ਸਮੈਂਟ ਪਾਉਣ ਵਾਸਤੇ, ਕੋਈ ਡਰਾਈਵੇ ਚੌੜਾ ਕਰਨਾ, ਡਰਾਈਵੇ ਬਣਾਉਣਾ, ਕੋਈ ਸਮੈਂਟ ਦਾ ਕੰਮ ਹੋਵੇ ਨਾ, ਤੁਸੀਂ ਕਰਵਾ ਸਕਦੇ ਹੋ LP ਰੂਫਿੰਗ ਦੇ ਬਲਵਿੰਦਰ ਸਿੰਘ ਕੋਲੋਂ। 416-602-7216 ਸਟਾਰ ਲੇਨ ਪੇਂਟਿੰਗ, ਹੋਟਲ ਮੋਟਲ ਪੇਂਟ ਕਰਵਾਉਣ ਵਾਸਤੇ ਸਟਾਰ ਲੇਨ ਪੇਂਟਿੰਗ ਦਾ ਨੰਬਰ 416-230-4000। ਡੈਕ ਸਟੇਨ ਪੇਂਟ ਕਰਕੇ ਦੇਣ ਗੋਰਾ ਧਨੋਆ ਸਾਹਿਬ, ਕਮਰਸ਼ਲ ਰੈਜੀਡੈਂਸ਼ੀਅਲ ਦਾ ਪੇਂਟਿੰਗ ਦਾ ਕੰਮ ਕਰਦੇ ਹਨ। ਖਬਰਾਂ ਦੇ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਦਵਿੰਦਰ ਸਿੰਘ ਪਵਾਰ ਸਾਹਿਬ ਦਾ ਮੈਂ ਨੰਬਰ ਦੇ ਦਿੰਦਾ ਤੁਹਾਨੂੰ। ਅਕਾਲ ਮੋਰਗੇਜ ਨਾਲ ਕੰਮ ਕਰਦੇ, ਪਰਸਨਲਾਈ ਮੋਰਗੇਜ ਸਲਿਊਸ਼ਨਸ ਲੈ ਕੇ ਆਉਂਦੇ ਤੁਹਾਡੇ ਪਾਸ। 6479883-1 647-988-7731 'ਤੇ ਗੱਲਬਾਤ ਕਰ ਲੈਣੀ ਆ ਦਵਿੰਦਰ ਸਿੰਘ ਪਵਾਰ ਸਾਹਿਬ ਨਾਲ। ਅਕਾਲ ਮੋਰਗੇਜ ਨਾਲ ਇਹ ਕੰਮ ਕਰਦੇ ਹਨ। ਲਓ ਜੀ, ਖਬਰਾਂ ਵੱਲ ਚਲੀਏ, ਖਬਰਾਂ 'ਤੇ ਨਜ਼ਰ ਰੱਖੀਏ, ਕਿੱਥੋਂ ਸ਼ੁਰੂ ਕਰੀਏ। ਪਹਿਲਾਂ ਮਨਮੋਹਨ ਵਾਰਸ ਦੇ ਕਮਲ ਹੀ ਅਤੇ ਸੰਗਦਾਰ ਦੇ ਸ਼ੋਅ ਤੋਂ ਹੀ ਸ਼ੁਰੂ ਕਰ ਲੈਂਦੇ ਹਨ। ਸ਼ਨੀਵਾਰ ਜੁਲਾਈ ਦੀ 25 ਤਰੀਕ ਨੂੰ ਹੋਣ ਜਾ ਰਿਹਾ ਹੈਗਾ ਇਹ, T4 ਐਂਟਰਟੇਨਮੈਂਟ ਵਾਲੇ ਲੈ ਕੇ ਆਇਆ, ਟਿਕਟਾਂ ਲੈ ਲਵੋ। ਵਧੀਆ ਸ਼ੋਅ ਹੁੰਦਾ, ਇੱਕ ਪਰਿਵਾਰਕ ਸ਼ੋਅ ਹੁੰਦਾ ਆ। 6474-0062 'ਤੇ ਤੁਸੀਂ ਗੱਲਬਾਤ ਕਰ ਲੈਣੀ ਆ, ਜੇ ਇਹ ਸ਼ੋਅ ਦੇਖਣਾ ਚਾਹੁੰਦੇ ਹੋ, ਪਰਿਵਾਰਕ ਸ਼ੋਅ ਤਾਂ ਦੇਖ ਤੁਸੀਂ ਸਕਦੇ ਹੋ। ਖਬਰਾਂ ਵੱਲ ਚਲੀਏ, ਅਤੇ ਮੈਂ ਹੁਣ ਕਿੱਥੋਂ ਸ਼ੁਰੂ ਕਰਾਂ, ਮੈਂ ਥੋੜ੍ਹੀ ਕਾਲਾਂ ਆਉਣ ਲੱਗ ਪਈ, ਫਿਰ ਕਾਲਾਂ ਹੋਲਡ ਕਰ ਲਿਓ ਪਲੀਜ਼, ਠਹਿਰ ਕੇ ਕਾਲ ਕਰੋ ਬਈ, ਕਹਿੰਦਾ ਜਿਹੜੀ ਇੱਕ ਦੋ ਕਾਲ ਆ ਰਹੀ ਹੈ ਤੁਸੀਂ ਪਲੀਜ਼ ਹੋਲਡ 'ਤੇ, ਬਹੁਤ ਲੰਬਾ ਸਮਾਂ ਰੱਖਣਾ ਪੈਣਾ, ਮੈਂ ਥੋੜ੍ਹੀ ਖਬਰਾਂ ਦੀ ਸਾਂਝ ਪਾ ਲਵਾਂ। ਪਹਿਲਾਂ ਤਾਂ ਚੜ੍ਹਦੀ ਕਲਾ ਕਬੱਡੀ ਕਲੱਬ, ਇਹ ਸ਼ਨੀਵਾਰ ਨੂੰ ਕੱਲ੍ਹ ਨੂੰ ਯਾਨੀ ਕਿ ਹੋਣਾ ਹੈਗਾ ਆ। CA ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਬਹੁਤ ਤਕੜੇ ਕਬੱਡੀ ਦੇ ਮੈਚ ਹੁੰਦੇ ਹਨ, ਦੇਖਣਾ ਚਾਹੁੰਦੇ ਹੋ ਦੇਖ ਸਕਦੇ ਹੋ, ਅਤੇ ਪਹੁੰਚੋ। ਸਵੇਰ ਤੋਂ ਸ਼ਾਮ ਤੱਕ ਮੈਚ ਚੱਲਣਗੇ। ਨੈਸ਼ਨਲ ਕਬੱਡੀ ਐਸੋਸੀਏਸ਼ਨ ਜਿਹੜੀ ਹੈਗੀ ਆ, ਚੜ੍ਹਦੀ ਕਲਾ ਕਬੱਡੀ ਕਲੱਬ ਦਾ ਟੂਰਨਾਮੈਂਟ ਆ, ਨਵੇਂ ਨਵੇਂ ਪਲੇਅਰ ਵੀ ਪਹੁੰਚੇ ਹੋਏ ਹਨ। ਅਤੇ 30th ਐਨੂਅਲ OKD ਮੈਨਸ ਐਂਡ ਵੂਮਨ ਫੀਲਡ ਹਾਕੀ ਟੂਰਨਾਮੈਂਟ ਆ, ਇਹ ਹੋ ਰਿਹਾ 17 ਅੱਜ ਤੋਂ ਲੈ ਕੇ 19 ਤਰੀਕ ਤੱਕ KC ਕੈਂਬਲ ਕਮਿਊਨਿਟੀ ਸੈਂਟਰ ਜਿਹੜਾ ਬਰੈਂਪਟਨ ਵਿੱਚ, ਗਰਾਊਂਡਾਂ ਬਣਾਈਆਂ ਹੋਈਆਂ ਹਨ ਫੀਲਡ ਹਾਕੀ ਦੀਆਂ, ਉੱਥੇ ਇਹ ਮੈਚਿਸ ਹੋਣੇ ਆ। ਸਮੁੰਦਰ ਦੇ ਟੈਂਪਰੇਚਰ ਵੀ ਵੱਧ ਰਹੇ ਹਨ, 2 ਡਿਗਰੀ ਅਬਵ ਐਵਰੇਜ ਆ ਕਈ ਜਗ੍ਹਾ ਦੇ ਵਿੱਚ, ਸੋ ਕਹਿੰਦੇ ਵੀ ਅਲਾਰਮਿੰਗ ਸਿਚੁਏਸ਼ਨ ਹੈਗੀ ਆ, ਜਿਸ ਹਿਸਾਬ ਨਾਲ ਟੈਂਪਰੇਚਰ ਚੇਂਜ ਹੋ ਰਹੇ ਹਨ। ਬੋਡੀ ਆਫ ਅ ਮੈਨ ਫਾਊਂਡ ਇਨ ਸਟੋਨੀ ਕ੍ਰੀਕ, ਬੁੱਧਵਾਰ ਇੱਕ ਬੋਡੀ ਲੱਭੀ ਸੀ, ਬਿਲੋਂਗਸ ਟੂ ਬਰੈਂਪਟਨ, ਬਰੈਂਪਟਨ ਅ ਮੈਨ ਆਈਡੈਂਟੀਫਾਈਡ ਕੀਤਾ ਗਿਆ ਹੈਗਾ ਆ। ਇਸ ਦੇ ਨਾਲ ਨਾਲ ਨੈਸ਼ਨਲ ਐਡਰੈਸ ਕੀਤਾ ਗਿਆ US ਪ੍ਰੈਜੀਡੈਂਟ ਵੱਲੋਂ, ਡੋਨਲਡ ਟਰੰਪ ਦੇ ਵੱਲੋਂ ਅਕਿਊਜ਼ ਚਾਈਨਾ ਆਫ ਇਲੈਕਸ਼ਨ ਇੰਟਰਫੇਰੈਂਸ, ਕਹਿੰਦੇ ਜਿਹੜਾ ਚਾਈਨਾ ਹੈ ਉਹ ਸਾਡੀ ਇਲੈਕਸ਼ਨ ਦੇ ਵਿੱਚ ਇੰਟਰਫੇਰਸ ਕਰਦਾ। ਸੋ ਟਰੰਪ ਨੇ ਵਾਈਟ ਹਾਊਸ ਵਿੱਚ ਦੱਸਿਆ ਵੀ ਸਾਡੇ ਕੋਲ ਪਰੂਫ ਹੈਗਾ ਆ ਕਿ ਚਾਈਨਾ ਨੇ ਜਿਹੜੀ ਆ ਕਿਸ ਹਿਸਾਬ ਨਾਲ ਵੋਟਾਂ ਹੈਕ ਕਰਦੇ ਹਨ। ਇੰਟੈਲੀਜੈਂਸ ਏਜੰਸੀ ਕਹਿੰਦੇ ਕਵਰ ਅਪ ਕਰਕੇ ਰੱਖਦੇ, ਆਪਣੀ ਏਜੰਸੀ ਨੂੰ ਹੀ ਖਰਾਬ ਕਰਨ ਲੱਗੇ ਹੋਏ ਹਨ, ਕਿਆ ਬਾਤ ਆ। ਰਿਪਬਲਿਕ ਮੈਂਬਰਸ ਆਫ US ਐਂਡ ਕਾਂਗਰਸ, ਉਹਨਾਂ ਨੇ ਫੈਡਰਲ ਗਵਰਨਮੈਂਟ ਅਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਕਾਫੀ

0: ਚੇਤਾਵਨੀ ਦਿੱਤੀ ਹੈ। ਕਹਿੰਦੇ ਹਨ ਵੀ ਤੁਸੀਂ ਫੇਲਿੰਗ ਟੂ ਕੰਟਰੋਲ ਯੋਰ ਫੋਰੈਸਟ ਫਾਇਰਸ, ਜਿਹੜੀ ਅੱਗ ਲੱਗੀ ਹੋਈ ਆ ਤੁਸੀਂ ਇਹਨੂੰ ਕੰਟਰੋਲ ਕੱਲ ਨਹੀਂ ਕਰਦੇ। ਇਹ ਕਹਿੰਦੇ ਤੁਹਾਨੂੰ ਪਹਿਲਾਂ ਵੀ ਚਿੱਠੀ ਭੇਜੀ ਸੀ, ਹੁਣ ਫਿਰ ਚਿੱਠੀ ਭੇਜੀ ਆ ਮਿਸ਼ੀਗਨ ਰਿਪਬਲਿਕਸ ਦੇ ਵੱਲੋਂ ਜੌਨ ਜੇਮਸ, ਜੈਕ ਬਰਗਮੈਨ, ਜੌਨ ਮੋਲਨਮਾਰ ਅਤੇ ਐਂਡ ਲੀਸਾ ਮਕਲੇਨ ਨੇ ਇਹਨੇ ਚਿੱਠੀ ਲਿਖੀ ਸੀ। ਕਹਿੰਦੇ ਸਨ ਵੀ ਥਰਡ ਕੰਜ਼ਰਵੇਟਿਵ ਈਅਰ ਹੈਗਾ, 3 ਸਾਲ ਹੋ ਗਏ ਲਗਾਤਾਰ ਵੀ ਅਸੀਂ ਤੁਹਾਨੂੰ ਲਿਖ ਰਹੇ ਹੈਗੇ ਹਾਂ, ਕ੍ਰਾਈਸਿਸ ਕੈਨੇਡਾ ਜਿਹੜੇ ਫੇਸ ਕਰ ਰਹੇ ਹਨ, ਵੀ ਤੁਹਾਡੇ ਕੋਲ ਸਭ ਕੁਛ ਹੈਗਾ, ਫਿਰ ਵੀ ਤੁਸੀਂ ਇਹ ਅੱਗਾਂ ਪਰ ਜਿਹੜੀ ਅੱਗ ਲੱਗੀ ਹੋਈ ਫੋਰਸ ਪ੍ਰਵੈਂਟ ਨਹੀਂ ਕਰ ਰਹੇ, ਜਾਂ ਤੁਸੀਂ ਜਾਣ ਕੇ ਨਹੀਂ ਇਹਨੂੰ ਬੁਝਾਉਣਾ ਚਾਹੁੰਦੇ। ਕਹਿੰਦੇ ਸਾਡੇ ਜਿਹੜੇ ਹਸਪਤਾਲ ਹਨ ਉਹ ਭਰੇ ਹਨ ਬੱਚਿਆਂ ਦੇ ਨਾਲ, ਡਾਇਲਿਸਿਸ ਪੇਸ਼ੈਂਟ ਆ ਰਹੇ ਹਨ, ਓਲਡਰ ਰੈਜੀਡੈਂਟ ਜਿਹੜੇ ਹੈਗੇ ਉਹ ਇਫੈਕਟ ਹੋ ਰਹੇ ਹਨ, ਜਿਹੜੀ ਤੁਹਾਡੀ ਧੂੰਏ ਦੀ ਜਿਹੜਾ ਅੱਗ ਦਾ ਧੂੰਆਂ ਹੈਗਾ ਸਾਡੇ ਵੱਲੋਂ ਆ ਰਿਹਾ, ਅਤੇ ਸਾਨੂੰ ਵੀ ਕਾਫੀ ਸਾਰੀਆਂ ਬਿਮਾਰੀਆਂ ਲੱਗਦੀਆਂ ਹਨ। ਜੇ ਦੇਖਿਆ ਜਾਵੇ ਸੋ ਫਾਰ 858 ਐਕਟਿਵ ਫਾਇਰਸ ਆ ਅਕਰੋਸ ਕੈਨੇਡਾ, ਇਹ ਵੀਰਵਾਰ ਦੀ ਰਿਪੋਰਟ ਹੈਗੀ ਆ। 858 ਅੱਗ ਵੱਖ ਵੱਖ ਜਗ੍ਹਾ 'ਤੇ ਲੱਗੀ ਹੋਈ ਆ ਕੈਨੇਡਾ ਦੇ ਵਿੱਚ ਅਕਰੋਸ ਕੈਨੇਡਾ, ਇਹ ਜਿਹੜੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕੈਨੇਡੀਅਨ ਇੰਟੈਲੀਜੈਂਸੀ ਫੋਰੈਸਟ ਫਾਇਰ ਸੈਂਟਰ ਹੈਗਾ ਉੱਥੋਂ ਮਿਲਦੀ ਆ, ਅਤੇ ਅੰਟੇਰੀਓ ਦੇ ਵਿੱਚ ਸੋ ਫਾਰ ਜੇ ਦੱਸ ਰਹੇ ਹਨ 136 ਐਕਟਿਵ ਫਾਇਰਸ ਹਨ ਨੌਰਥ ਵੈਸਟ ਰੀਜਨ ਦੇ ਵਿੱਚ, 63 ਜਿਹੜੀਆਂ ਅੱਗ ਲੱਗੀਆਂ ਹੋਈਆਂ ਆਊਟ ਆਫ ਕੰਟਰੋਲ ਆ, ਅਤੇ 44 ਅੱਗਾਂ ਨੌਰਥ ਵਿੱਚ ਲੱਗੀਆਂ ਹੋਈਆਂ ਹਨ ਫੋਰੈਸਟ ਫਾਇਰ ਇਸ ਅਮੇਜ਼ਿੰਗ। ਸੋ ਯੂਕਰੇਨ ਨੂੰ ਪੈਸਾ ਦੇਈ ਜਾਵੋ, ਤੁਸੀਂ ਉਹ ਅੱਗ ਨਾਲ ਲੜਨ ਵਾਲੇ ਪਲੇਨ ਖਰੀਦ ਸਕਦੇ ਹੋ, ਇਹ ਬੰਦੇ ਹਾਇਰ ਕਰ ਸਕਦੇ। ਨਾ ਨਾ ਨਾ, ਅਸੀਂ ਕੱਲ੍ਹ ਕੈਨੇਡਾ ਟੇਕ ਕੇਅਰ ਕਰੀਏ, ਜਦੋਂ ਕੈਨੇਡਾ ਨੂੰ ਪ੍ਰੋਬਲਮ ਹੁੰਦੀ ਹੈ ਕਿਸੇ ਨੇ ਕੋਈ ਪੈਸਾ ਦਿੱਤਾ, ਬਸ ਚੁਣੇ ਹੋਏ ਜਿਹੜੇ ਲੀਡਰ ਆ ਨਾ ਯੂਸਲੈਸ, ਮੋਸਟ ਆਫ ਦੈਮ ਆਪਣੀ ਕੰਟਰੀ ਦੀ ਨਹੀਂ ਟੇਕ ਕੇਅਰ ਕਰ ਰਹੇ। ਇੱਥੇ ਲੋਕ ਤਰਸ ਰਹੇ ਹਨ, ਬਾਹਰ ਜਾਣ ਨੂੰ ਬਜ਼ੁਰਗ ਬੈਠੇ ਘੁੰਮਣਾ ਫਿਰਨਾ ਚਾਹੁੰਦੇ ਆ, ਇਹ ਤੁਹਾਡੀਆਂ ਗਲਤੀਆਂ ਨਾਲ ਅੱਗ ਤਾਂ ਲੱਗਦੀ ਹੈਗੀ ਆ, ਪਰ ਇਸ ਆਊਟ ਆਫ ਕੰਟਰੋਲ। ਕਹਿੰਦੇ ਅਮੈਰੀਕਾ ਵੀ ਕਹਿ ਰਿਹਾ ਤੁਸੀਂ ਹੋਰ ਟੂਲ, ਹੋਰ ਪਲੇਨ ਖਰੀਦ ਸਕਦੇ ਹੋ ਇਹਨਾਂ ਨੂੰ ਬੁਝਾਉਣ ਵਾਸਤੇ, ਪਰ ਨਹੀਂ ਅਸੀਂ ਚੂਜ਼ ਕੀਤਾ ਵੀ ਉਹਨੂੰ ਵੀ ਪੈਸੇ ਦੇਈਏ, ਆਪਣੇ ਨੰਬਰ ਬਣਾਉਣ 'ਤੇ ਲੱਗੇ ਹੋਏ। ਮੈਂ ਜਿਹੜੀ ਆਈ ਪਈ ਸਾਡੇ ਲੀਡਰਾਂ ਦੇ ਵਿੱਚ ਨਾ, ਉਹ ਸਾਡੇ ਵਾਸਤੇ ਬਹੁਤ ਮਾੜੀ ਹੈਗੀ ਇਸ ਵੇਲੇ। ਆਪਣੇ ਪਰਿਵਾਰ ਅਤੇ ਆਪਣੀ ਕੰਟਰੀ ਨੂੰ ਪਹਿਲਾਂ ਸਾਂਭੋ, ਅਤੇ ਨਹੀਂ ਸਾਂਭ ਰਹੇ। ਪਰ ਹਾਂ, ਜਿਹੜਾ ਗੋਲਡੀ ਹਾਊ ਬ੍ਰਿਜ ਹੈਗਾ ਉੱਤੇ ਬੋਲੇ ਆ ਆਪਣੇ ਮਾਰਕਾਨੀ ਸਾਹਿਬ, ਉਹ ਕਹਿੰਦੇ ਵੀ ਜਿਹੜਾ ਪ੍ਰੋਫਿਟ ਉਹਦਾ ਹੋਣਾ ਆ ਉਹ ਸਪਲਿਟ ਨਹੀਂ ਕੀਤਾ ਜਾਵੇਗਾ। $6.4 billion ਦਾ ਜਿਹੜਾ ਡੈਬਟ ਆ, ਡੈਟ ਹੋਇਆ, ਡੈਟ ਹੈਗਾ ਆ, ਉਹ ਰੀਪੇ ਹੋਣਾ, ਉਸ ਤੋਂ ਬਾਅਦ ਆਪਾਂ ਸਪਲਿਟ ਕਰਾਂਗੇ। ਸਪਲਿਟ ਕਿਸ ਪਰਸੈਂਟ 'ਤੇ ਹੋਊਗਾ ਇਹ ਨਹੀਂ ਦੱਸਿਆ ਗਿਆ, ਪਰ ਕੈਨੇਡੀਅਨ ਗਵਰਨਮੈਂਟ ਨੇ ਅਨਾਊਂਸ ਕੀਤਾ ਸਾਹਿਬ 27 July ਨੂੰ, ਦੇਖਦੇ ਹਾਂ ਖੁੱਲਦਾ ਕਿ ਨਹੀਂ ਖੁੱਲਦਾ, ਪਰ ਕਹਿੰਦੇ ਖੁੱਲ ਜਾਵੇਗਾ ਗੋਲਡੀ ਹਾਊ ਬ੍ਰਿਜ। ਅਤੇ ਜਿਹੜਾ ਰੈਵਨਿਊ ਸ਼ੇਅਰ ਹੋਣਾ, ਜਿੱਥੋਂ ਪੈਸੇ ਬਣਨੇ ਆ ਉੱਥੇ, ਉਹ ਕਹਿੰਦੇ ਪਹਿਲਾਂ ਸਾਰਾ ਡੈਟ ਪੇ ਕੀਤਾ ਜਾਵੇਗਾ, ਉਹ ਸਾਡੇ ਬਹੁਤ ਸਾਰੇ ਪੈਸੇ ਲੱਗੇ ਹੋਏ ਹਨ, ਅਤੇ ਫਿਰ ਕਿ ਸਾਡੀ ਅਗਰੀਮੈਂਟ ਹੈਗੀ ਆ ਮਿਸ਼ੀਗਨ ਦੇ ਨਾਲ, ਉਹ ਅਗਰੀਮੈਂਟ ਜਿਹੜੀ ਹੈਗੀ ਆ ਇਹ ਰਿਮੇਨਸ, ਅਤੇ ਕਹਿੰਦੇ ਨੋ ਸ਼ੇਅਰਿੰਗ ਆਫ ਟੋਲਸ ਅੰਟਿਲ ਦ ਡੈਟ ਇਜ਼ ਰੀਪੇਡ। ਸੋ ਗੁੱਡ, ਇਹ ਜਿਹੜੀ ਆ ਗੱਲ ਕੀਤੀ ਆ ਕਾਰਨੀ ਸਾਹਿਬ ਨੇ, ਪਹਿਲੀ ਵਾਰੀ ਕਿ ਦੂਸਰੀ ਤੀਸਰੀ ਵਾਰੀ, ਚਲੋ ਐਲਬੋ ਸਾਪਿਆ ਤੁਸੀਂ ਦੱਸ ਸਕਦੇ ਹੋ। ਉੱਧਰੋਂ ਆਪਾਂ ਮੈਟਾ ਦੀ ਜਿਹੜੀ ਕੰਪਨੀ ਹੈਗੀ ਆ, ਫੇਸਬੁੱਕ ਹੋਈ ਆ, ਯੂਟਿਊਬ ਵੱਖ ਵੱਖ ਕੰਪਨੀਆਂ ਹਨ, ਜਾਂ ਜਿਹੜੀ ਆ ਚੈਟ ਵਾਲੇ ਹਨ, ਇਹ ਮੈਟਾ ਵਾਲੇ ਜਿਹੜੀ ਏ ਆਈ ਹੈਗੀ ਆ ਆਰਟੀਫਿਸ਼ਲ ਇੰਟੈਲੀਜੈਂਸ ਏਜੰਸੀ, ਕੰਪਿਊਟਰ ਜਿੱਥੇ ਕੰਮ ਕਰਦੇ ਹਨ ਲੱਖਾਂ ਦੇ ਹਿਸਾਬ ਨਾਲ, ਏਕੜਾਂ 'ਤੇ ਏਕੜਾਂ ਦੇ ਵਿੱਚ ਕੰਪਿਊਟਰ ਹੁੰਦੇ ਆ, ਗਰਮੀ ਬਹੁਤ ਹੁੰਦੀ, ਹੀਟ ਬਹੁਤ ਪ੍ਰੋਡਿਊਸ ਕਰਦੇ ਹਨ, ਅਤੇ ਉਹਦੇ ਵਾਸਤੇ ਪਾਣੀ ਚਾਹੀਦਾ ਕੂਲ ਡਾਊਨ ਕਰਨ ਵਾਸਤੇ। ਅਤੇ ਇਹਨਾਂ ਨੇ ਹੁਣ ਜਿਹੜੇ ਵੱਖ ਵੱਖ ਪ੍ਰੋਵਿੰਸਿਸ ਆ ਉਹ ਵੀ ਹੁਣ ਬੋਲਣ ਲੱਗ ਪਈਆਂ ਹਨ, ਕਹਿੰਦੇ ਵੀ ਇੱਥੇ ਥੋੜ੍ਹਾ ਸਲੋਅ ਡਾਊਨ ਹੋ ਜਾਵੋ, ਪਹਿਲਾਂ ਦੇਖਿਓ ਤਾਂ ਸਹੀ ਹੈ ਕਿੰਨਾ ਕੁ ਪਾਣੀ ਵਰਤਦੇ ਹਨ, ਕਿਤੇ ਬਾਅਦ ਵਿੱਚ ਆਪਾਂ ਇਹਦਾ ਆਪਣੀ ਕੰਟਰੀ ਨੂੰ ਆਪਣੇ ਪ੍ਰੋਵਿੰਸ ਨੂੰ ਅਫੈਕਟ ਨਾ ਕੋਈ ਪੈ ਜਾਵੇ। ਸੋ ਸਪੋਂਸਰ ਵੀਰਾਂ ਭੈਣਾਂ ਦੀਆਂ ਮੈਂ ਕਾਲਾਂ ਲੈ ਲੈਂਦਾ ਹੁਣ, ਪਰ ਜਿਹੜੀ ਖਬਰ 'ਤੇ ਨਜ਼ਰ ਰੱਖਣੀ ਹੈਗੀ ਆ ਉਹਦੀਆਂ ਕਾਲਾਂ ਮੈਂ ਥੋੜ੍ਹੀਆਂ ਠਹਿਰ ਕੇ ਲਵਾਂਗਾ, ਬਾਕੀ ਕਾਲਾਂ ਡਰੋਪ ਕਰ ਦਿਓ। ਮੋਨਾ ਮਹਿੰਗੀ ਜੀ ਨਾਲ ਵੀ ਗੱਲਬਾਤ ਕਰਨੀ ਆ, ਇਨਸ਼ੋਰੈਂਸ ਲੈਣੀ ਬੜੀ ਜ਼ਰੂਰੀ ਹੁੰਦੀ ਆ। ਮੋਨਾ ਮਹਿੰਗੀ ਜੀ ਵਿਦਾਊਟ ਐਨੀ, ਸਾਹ ਲੈਣ ਤੋਂ ਬਗੈਰ ਬੋਲਦੇ ਹਨ, ਬੜੇ ਮਿਹਨਤ ਕਰਦੇ ਹਨ, ਸੋ ਲੰਗਸ ਵੀ ਸਪੈਸ਼ਲ ਹਨ ਦੇਖਿਆ ਜਾਵੇ, ਕਿਉਂਕਿ ਇੱਕ ਇੱਕ ਅੱਖਰ ਧਿਆਨ ਨਾਲ ਬੋਲਦੇ, ਬੋਲਣਾ ਵੀ ਚਾਹੀਦਾ। ਜਦੋਂ ਤੁਸੀਂ ਆਪਣੇ ਫੀਲਡ ਵਿੱਚ ਹੁੰਦੇ ਨਾ ਤੁਸੀਂ ਮਾਹਰ ਹੋ ਜਾਂਦੇ ਹੋ, ਸੋ ਕਾਫੀ ਲੰਬੇ ਸਮੇਂ ਤੋਂ ਇਨਸ਼ੋਰੈਂਸ ਦਾ ਕੰਮ ਕਰਦੇ ਹਨ, ਥੋੜ੍ਹੀ ਬਹੁਤੀ ਲੈ ਲਿਆ ਕਰੋ, ਲੈਣੀ ਬੜੀ ਜ਼ਰੂਰੀ ਹੈ। ਕਾਰ ਇਨਸ਼ੋਰੈਂਸ ਲੈਂਦੇ ਹੋ, ਘਰ ਦੀ ਇਨਸ਼ੋਰੈਂਸ ਲੈਂਦੇ ਹੋ, ਪਰ ਜਿਹੜੀ ਲਾਈਫ ਇਨਸ਼ੋਰੈਂਸ ਹੈ ਨਾ ਤੁਹਾਡੇ ਆਪਣੇ ਵਾਸਤੇ, ਤੁਹਾਡੇ ਪਰਿਵਾਰ ਵਾਸਤੇ ਹੁੰਦੀ ਆ, ਉਹ ਵੀ ਲੈਣੀ ਬਹੁਤ ਜ਼ਰੂਰੀ ਹੁੰਦੀ ਆ। ਜਿੰਨੀ ਮਰਜ਼ੀ ਲੈ ਲਵੋ, ਮੈਂ ਕਦੇ ਨਹੀਂ ਫੋਰਸ ਕੀਤਾ ਵੱਧ ਲਵੋ, ਇੰਨੀ ਲਵੋ, ਪਰ ਸਲਾਹ ਲੈ ਲਵੋ। ਜੇ ਲਈ ਹੋਈ ਹੈਗੀ ਆ ਤਾਂ ਪੇਪਰ ਕਿੱਥੇ ਆ, ਉਹ ਕਦੇ ਮੈਨੂੰ ਵੀ ਨਹੀਂ ਲੱਭਦੇ ਹੁੰਦੇ ਕਈ ਵਾਰੀ, ਸੱਚੀ ਗੱਲ ਹੈ। ਸਾਡੇ ਘਰ ਵੀ ਆਏ ਸੀ ਪੇਪਰ, ਕਿਤੇ ਕਿਤੇ ਦਿਖਾਲ ਫਾਈਲ ਨੇ ਕਿਹਾ ਮੈਂ ਆਪੇ ਲੱਭ, ਸਾਨੂੰ ਤਾਂ ਕੋਈ ਸਮਝ ਨਹੀਂ ਲੱਗਦੀ, ਸਮਝਾ ਜਾਂਦੇ ਹਨ। ਲਓ ਜੀ ਮੋਨਾ ਮਹਿੰਗੀ ਜੀ ਆ ਜਾਓ, ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ।
1: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਫਰਾਈਡੇ ਟੂ ਐਵਰੀਵਨ।
0: ਵੈਰੀ ਗੁੱਡ ਫਰਾਈਡੇ, ਸਾਹ ਹੌਲੀ ਹੌਲੀ ਲਿਓਗੇ, ਬਾਹਰ ਧੂੰਆਂ ਬਹੁਤ ਆ।
1: ਬਿਲਕੁਲ ਹਾਂਜੀ, ਡੈਫੀਨਿਟਲੀ ਪ੍ਰੀਕਾਸ਼ਨ।
0: ਇਨਸ਼ੋਰੈਂਸ ਦੀ ਗੱਲਬਾਤ ਕਰਦੇ ਆ, ਮੈਂ ਇਹੀ ਕਹਿੰਦਾ ਹੁੰਦਾ ਮੋਨਾ ਜੀ, ਇਹ ਥੋੜ੍ਹੇ ਜਿਹੇ ਪੈਸੇ ਵੀ ਪੈਸੇ ਲੱਗਦੇ ਹਨ, ਡਿਪੈਂਡ ਕਰਦਾ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਹੈਗੀ ਆ। ਸਲਾਹ ਲੈ ਲਵੋ, ਇਨਸ਼ੋਰੈਂਸ ਲੈ ਲਵੋ, ਕੋਈ ਨਵੀਂ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ, ਗੋ ਅਹੈਡ।
1: ਡੈਫੀਨੇਟਲੀ ਬਲਜਿੰਦਰ ਜੀ, ਜਿੱਦਾਂ ਕਿ ਹੁਣੇ ਤੁਸੀਂ ਗੱਲ ਕਰ ਰਹੇ ਸੀਗੇ ਕਿ ਲਾਈਫ ਇੰਸ਼ੋਰੈਂਸ ਚਾਹੇ ਥੋੜ੍ਹੀ ਲਵੋ ਜਾਂ ਕੋਈ ਨਾ ਕੋਈ ਅਮਾਊਂਟ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡੀ ਫੈਮਿਲੀ ਦੇ ਲਈ ਫਾਈਨੈਂਸ਼ੀਅਲ ਸਪੋਰਟ ਜ਼ਰੂਰ ਹੋਵੇ। ਕੱਲੂ ਰੱਬ ਨਾ ਕਰੇ ਕੋਈ ਵੀ ਮਿਸਹੈਪ ਹੁੰਦਾ ਤਾਂ ਉਸ ਟਾਈਮ 'ਤੇ ਉਹਨਾਂ ਦੇ ਕੋਲ ਪ੍ਰੋਟੈਕਸ਼ਨ ਹੋਵੇ। ਪਰ ਇਸ ਟਾਈਮ 'ਤੇ ਇਸ ਤਰੀਕੇ ਦੀਆਂ ਪੋਲਿਸੀਜ਼ ਆਉਂਦੀਆਂ ਨੇ ਕਿ ਜੇ ਤੁਹਾਡਾ ਤੁਸੀਂ ਚਾਹੁੰਦੇ ਹੋ ਕਿ ਕੋਈ ਇੱਦਾਂ ਦੀ ਲਾਈਫ ਇੰਸ਼ੋਰੈਂਸ ਹੋਵੇ ਜਿਹਦੇ ਵਿੱਚ ਫੈਮਿਲੀ ਦੇ ਲਈ ਪ੍ਰੋਟੈਕਸ਼ਨ ਤਾਂ ਹੋਵੇ ਹੀ ਜ਼ਰੂਰ, ਪਰ ਨਾਲ ਦੇ ਨਾਲ ਤੁਹਾਡੇ ਆਪਣੇ ਲਈ ਵੀ ਉਹਦੇ ਵਿੱਚ ਗਰੋਥ ਹੁੰਦੀ ਜਾਵੇ। ਲੇਟਰ ਸਟੇਜਿਸ ਤੇ ਅੱਜ ਕੋ ਤੁਸੀਂ ਕੋਈ ਏਜ ਕੋਈ 30s ਦੇ ਵਿੱਚ ਹੈਗੇ ਹੋ, 40s ਦੇ ਵਿੱਚ ਹੈਗੇ ਹੋ, ਅੱਜ ਤੁਸੀਂ ਆਪਣੀ ਪੋਲਿਸੀ ਕਰਵਾ ਲੈਂਦੇ ਹੈਗੇ ਹੋ, ਇੱਕ ਤਾਂ ਉਹਦੇ ਵਿੱਚ ਸਭ ਨਾਲੋਂ ਬੈਸਟ ਚੀਜ਼ ਇਹ ਹੋ ਜਾਂਦੀ ਹੈ ਕਿ ਜੋ ਟਾਈਮ ਫਰੇਮ ਤੁਸੀਂ ਚੂਜ਼ ਕਰਦੇ ਹੋ 10 ਸਾਲ ਦਾ 20 ਸਾਲ ਦਾ ਉਹਨਾਂ ਟਾਈਮ ਤੱਕ ਹੀ ਪੇ ਕਰੋਗੇ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ। ਮਤਲਬ ਇਹ ਹੈ ਕਿ ਵਰਕਿੰਗ ਈਅਰਸ ਦੇ ਵਿੱਚ ਆਪਾਂ ਆਪਣੀ ਪੋਲਿਸੀ ਨੂੰ ਪੇਡ ਅਪ ਕਰ ਸਕਦੇ ਹੁੰਦੇ ਹੈਗੇ ਹਾਂ, ਐਂਡ ਰਿਟਾਇਰਮੈਂਟ ਦੇ ਟਾਈਮ 'ਤੇ ਆਪਾਂ ਨੂੰ ਕੋਈ ਵੀ ਪ੍ਰੀਮੀਅਮ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਦੂਜੀ ਚੀਜ਼ ਇਹ ਹੈਗੀ ਹੈ ਕਿ ਮੋਸਟ ਆਫ ਦਾ ਟਾਈਮ ਅਸੀਂ ਦੇਖਦੇ ਹਾਂ ਜਦੋਂ ਵੀ ਪਰਸਨ ਰਿਟਾਇਰਮੈਂਟ 'ਤੇ ਜਾਂਦਾ ਹੈ, ਜੋ ਵੀ ਅਸੀਂ ਆਪਣਾ ਲਾਈਫ ਸਟਾਈਲ ਇਸ ਟਾਈਮ 'ਤੇ ਰੱਖਿਆ ਹੁੰਦਾ, ਓਬਵੀਅਸਲੀ ਉਸ ਟਾਈਮ 'ਤੇ ਸਾਡੀ ਇਨਕਮ ਰਿਡਿਊਸ ਡਾਊਨ ਹੋ ਜਾਣੀ ਹੈ, ਐਂਡ ਜਿਹੜੀ ਪੈਨਸ਼ਨ ਹੈਗੀ ਹੈ ਸਾਨੂੰ ਇਹ ਵੀ ਪਤਾ ਹੈਗਾ ਕਿ ਉਹ ਬਹੁਤ ਥੋੜ੍ਹੀ ਅਮਾਊਂਟ 'ਤੇ ਹੋਣੀ ਹੈ, ਜਿਹਦੇ ਨਾਲ ਕਿ ਮੋਸਟ ਆਫ ਦਾ ਟਾਈਮ ਦੇਖਦੇ ਹਾਂ ਕਿ ਉਸ ਟਾਈਮ 'ਤੇ ਜਦੋਂ ਰਿਟਾਇਰ ਪਰਸਨ ਹੁੰਦਾ ਹੈ ਤਾਂ ਉਸ ਟਾਈਮ 'ਤੇ ਸਾਨੂੰ ਇੱਦਾਂ ਦੀ ਕੋਈ ਨਾ ਕੋਈ ਜ਼ਰੂਰਤ ਹੁੰਦੀ ਹੈ ਕਿ ਕਿਤੇ ਨਾ ਕਿਤੇ ਸਾਡੀ ਕੋਈ ਨਾ ਕੋਈ ਲਿਕੁਇਡਿਟੀ ਜ਼ਰੂਰ ਹੋਣੀ ਚਾਹੀਦੀ ਹੈ, ਕੁਛ ਇਹੋ ਜਿਹਾ ਪੈਸਾ ਜਿਹੜਾ ਕਿ ਸਾਨੂੰ ਕਿਤੇ ਅਪਰੂਵਲ ਨਾ ਲੈਣੀ ਪਵੇ, ਸਾਡੇ ਆਪਣੇ ਹੱਥ ਦੇ ਵਿੱਚ ਹੋਵੇ ਜਦੋਂ ਵੀ ਅਸੀਂ ਚਾਹੀਏ ਆਪਣਾ ਕਢਾ ਸਕੀਏ। ਸੋ ਇਸੇ ਤਰੀਕੇ ਦੀ ਇਨਵੈਸਟਮੈਂਟ ਤੁਹਾਡੀ ਪੋਲਿਸੀਜ਼ ਦੇ ਵਿੱਚ ਬਿਲਡ ਅਪ ਹੋ ਸਕਦੀ ਹੁੰਦੀ ਹੈ ਕਿ ਲੇਟਰ ਸਟੇਜਿਸ ਤੇ ਉਹਦੇ ਵਿੱਚੋਂ ਤੁਸੀਂ ਆਪਣੇ ਲਈ ਮਨੀ ਯੂਜ ਕਰਨਾ ਚਾਹੋ ਤਾਂ ਡੈਫੀਨੇਟਲੀ ਕਰ ਸਕਦੇ ਹੁੰਦੇ ਹੋ। ਇਹਦੇ ਲਈ ਤੁਹਾਨੂੰ ਕੋਈ ਵੀ ਡਿਟੇਲ ਚਾਹੀਦੀ ਹੈ ਕਿਉਂਕਿ ਓਬਵੀਅਸਲੀ ਹੈਗਾ ਕਿ ਇਹਦੇ ਲਈ ਫਿਗਰਸ ਦੇ ਉੱਤੇ ਵਰਕ ਕਰਨਾ ਹੁੰਦਾ ਹੈ ਤੁਹਾਨੂੰ, ਤਾਂ ਕਿ ਅਸੀਂ ਡਿਟੇਲ ਦੇ ਵਿੱਚ ਸਮਝਾ ਸਕੀਏ ਕਿ ਕਿੱਦਾਂ ਪਲਾਨ ਦੇ ਵਿੱਚ ਗਰੋਥ ਹੋਣੀ ਹੈਗੀ ਹੈ। ਡਿਵੀਡੈਂਡਸ ਦੇ ਨਾਲ ਤੁਹਾਡੀ ਕੈਸ਼ ਵੈਲਿਊ ਵੀ ਤੇ ਕਵਰੇਜ ਵੀ ਇਨਕਰੀਜ਼ ਹੁੰਦੀ ਚਲੇ ਜਾਂਦੀ ਹੈ, ਜਿਹਦੇ ਵਿੱਚ ਕਿ ਤੁਸੀਂ ਆਪਣੇ ਲਈ ਵੀ ਤੇ ਆਪਣੀ ਫੈਮਿਲੀ ਲਈ ਵੀ ਬੈਨੀਫਿਟ ਲੈ ਸਕਦੇ ਹੁੰਦੇ ਹੋ। ਦੂਜੀ ਚੀਜ਼ ਮੈਂ ਜ਼ਰੂਰ ਕਵਰ ਅਪ ਕਰਨਾ ਚਾਹੂੰਗੀ ਕਿ ਜਦੋਂ ਵੀ ਅਸੀਂ ਇਸ ਤਰੀਕੇ ਦੀਆਂ ਪੋਲਿਸੀਜ਼ ਦੀ ਗੱਲ ਕਰਦੇ ਹਾਂ ਲਾਈਫ ਇੰਸ਼ੋਰੈਂਸ ਦੀ, ਇਹਦੇ ਨਾਲ ਨਾਲ ਸਭ ਨਾਲੋਂ ਵੱਡੀ ਗੱਲ ਇਹ ਜ਼ਰੂਰ ਆ ਜਾਂਦੀ ਹੈ ਕਿ ਬਜਟ, ਕਿ ਇਸ ਟਾਈਮ 'ਤੇ ਤੁਹਾਡਾ ਬਜਟ ਕੀ ਹੈਗਾ, ਕਿਉਂਕਿ ਤੁਹਾਡੇ ਬਜਟ ਦੇ ਵਿੱਚ ਡੈਫੀਨੇਟਲੀ ਪੋਲਿਸੀ ਜ਼ਰੂਰ ਉਸ ਤਰੀਕੇ ਦੇ ਨਾਲ ਡਿਜ਼ਾਈਨ ਕੀਤੀ ਜਾ ਸਕੇ ਕਿ ਤੁਹਾਡੇ ਬਜਟ ਦੇ ਵਿੱਚ ਰਹੇ, ਤੁਹਾਨੂੰ ਕਦੇ ਵੀ ਉਸ ਦੇ ਵਿੱਚ ਇਹ ਨਾ ਲੱਗੇ ਕਿ ਸਾਡਾ ਪ੍ਰੀਮੀਅਮ ਬਹੁਤ ਜ਼ਿਆਦਾ ਹੈਗਾ। ਸੋ ਇਸੇ ਕਰਕੇ ਤੁਸੀਂ ਇੱਦਾਂ ਦੀ ਪੋਲਿਸੀ ਚਾਹੁੰਦੇ ਹੋ ਜਿਹਦੇ ਵਿੱਚ ਕਿ ਲਾਈਫ ਇੰਸ਼ੋਰੈਂਸ ਹੋਵੇ, ਇਨਵੈਸਟਮੈਂਟਸ ਵੀ ਹੋਣ ਤੇ ਤੁਹਾਡੇ ਬਜਟ ਦੇ ਹਿਸਾਬ ਦੇ ਨਾਲ ਹੋਵੇ, ਤਾਂ ਇਸ ਤਰੀਕੇ ਦੀ ਪੋਲਿਸੀ ਨੂੰ ਡਿਜ਼ਾਈਨ ਕਰਨ ਲਈ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ @416-509-1509। ਇੱਕ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਕਿਉਂਕਿ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਮੈਂ ਅਕਸਰ ਇਹ ਕਹਿੰਦੀ ਹਾਂ ਕਿ ਸਾਡੇ ਕੋਲ ਆਪਣੇ ਲਈ ਲਿਵਿੰਗ ਬੈਨੀਫਿਟਸ ਜ਼ਰੂਰ ਹੋਣੇ ਚਾਹੀਦੇ ਆ। ਅੱਜ ਅਸੀਂ ਪੋਲਿਸੀ ਕਰਵਾ ਲਈ 5 ਸਾਲਾਂ ਨੂੰ 10 ਸਾਲਾਂ ਨੂੰ, ਰੱਬ ਨਾ ਕਰੇ ਕੋਈ ਖੁਦ ਨੂੰ ਕੋਈ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੁੰਦੀ ਹੈ ਤਾਂ ਉਸ ਟਾਈਮ ਤੇ ਸਾਡੇ ਕੋਲ ਇੱਦਾਂ ਦਾ ਬੈਨੀਫਿਟ ਜ਼ਰੂਰ ਹੋਵੇ, ਗਰੰਟਿਡ ਬੈਨੀਫਿਟ, ਜਿਹੜਾ ਕਿ ਅਸੀਂ ਕੋਈ $1,00,000 ਦੀ 2 ਲੱਖ ਦੀ ਜਿੰਨੇ ਦੀ ਵੀ ਕਵਰੇਜ ਲਈ ਸੀ, ਐਟਲੀਸਟ ਸਾਨੂੰ ਪਤਾ ਹੈਗਾ ਕਿ ਇਹ ਅਮਾਊਂਟ ਸਾਨੂੰ ਮਿਲ ਜਾਣੀ ਜੇ ਰੱਬ ਨਾ ਕਰੇ ਇੱਦਾਂ ਦੀ ਸਿਚੁਏਸ਼ਨ ਆਈ, ਉਸ ਟਾਈਮ ਤੇ ਸਾਨੂੰ ਆਪਣੀ ਸੇਵਿੰਗਸ ਨੂੰ ਸਕਰੈਚ ਆਊਟ ਨਾ ਕਰਨਾ ਪਵੇ। ਬਲਜਿੰਦਰ ਜੀ, ਜਿੱਦਾਂ ਕਿ ਆਪਾਂ ਨੂੰ ਪਤਾ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ 25 ਲਾਈਫ ਥ੍ਰੈਟਨਿੰਗ ਡਿਜ਼ੀਜ਼ ਕਵਰ ਹੁੰਦੀਆਂ ਨੇ। ਸੋ ਉਹਦੇ ਵਿੱਚੋਂ ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਅਕਸਰ ਆਪਾਂ ਗੱਲ ਕਰਦੇ ਹਾਂ ਕਦੇ ਹਾਰਟ ਅਟੈਕ ਦੀ, ਸਟ੍ਰੋਕ, ਬਾਈਪਾਸ ਸਰਜਰੀ, ਕੈਂਸਰ, 4 ਤੋਂ 5 ਡਿਜ਼ੀਜ਼ ਦੀ ਹੀ ਗੱਲ ਕਰਦੇ ਹਾਂ ਤਾਂ ਅਸੀਂ ਆਪਣੇ ਸਰਕਲ ਦੇ ਵਿੱਚ ਕਿੰਨੇ ਪਰਸਨਸ ਇੱਦਾਂ ਦੇ ਦੇਖ ਲੈਂਦੇ ਹਾਂ ਕਿ ਉਹ 4-5 ਡਿਜ਼ੀਜ਼ ਦੇ ਵਿੱਚ ਹੀ ਘਿਰੇ ਹੋਏ ਹਾਂ ਅਸੀਂ। ਜੇ ਅਸੀਂ 25 ਡਿਜ਼ੀਜ਼ ਦੀ ਮੈਨੂੰ ਲੱਗਦਾ ਗੱਲ ਕਰੀਏ ਤਾਂ ਪਤਾ ਨਹੀਂ ਕਿੰਨੇ ਕੁ ਕੇਸਿਸ ਨਿਕਲੇ ਆਉਣੇ ਹੈਗੇ ਆ। ਸੋ ਇਸੇ ਤਰੀਕੇ ਦੇ ਨਾਲ ਇੱਕ ਕੈਂਸਰ ਦੀ ਮੈਂ ਜ਼ਰੂਰ ਗੱਲ ਕਰਾਂਗੀ, ਜਿਵੇਂ ਕਿ ਇਸ ਟਾਈਮ ਤੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਛੋਟੀ ਏਜਿਸ ਦੇ ਵਿੱਚ ਕੈਂਸਰ ਡਿਵੈਲਪ ਹੋਈ ਜਾ ਰਿਹਾ ਅਨਫੋਰਚੁਨੇਟਲੀ, ਜਿਵੇਂ ਕਿ ਸਟੈਟਸ ਦੇ ਵਿੱਚ ਵੀ ਇਹ ਕਹਿੰਦੇ ਨੇ ਕਿ 2% ਦੇ ਵਿੱਚੋਂ 1% ਜਿਹੜਾ ਹੈਗਾ ਇਸ ਟਾਈਮ ਤੇ ਕੈਂਸਰ ਡਾਇਗਨੋਸ ਹੋਣ ਦੇ ਚਾਂਸਿਸ ਹੈਗੇ ਆ ਲਾਈਫ ਟਾਈਮ ਦੇ ਵਿੱਚ। ਮਤਲਬ ਇਹ ਹੈ ਕਿ 50% ਆਫ ਦਾ ਪੀਪਲ ਜਿਹੜੇ ਹੈਗੇ ਆ ਕੈਂਸਰ ਦੇ ਨਾਲ ਡਾਇਗਨੋਸ ਹੋਣ ਦੇ ਚਾਂਸਿਸ ਹੈਗੇ ਆ, ਜਿਹਨਾਂ ਦੇ ਵਿੱਚੋਂ 25% ਹੋਣੇ ਆ ਕਿ ਜਿਹੜੇ ਕਿ ਹੋ ਸਕਦਾ ਕਿ ਪਾਸ ਅਵੇ ਹੋ ਜਾਣ, ਮੋਸਟ ਆਫ ਦ ਟਾਈਮ ਚਾਂਸਿਸ ਹੈਗੇ ਆ। ਸੋ ਇਸੇ ਤਰੀਕੇ ਦੇ ਨਾਲ ਜੇ ਅਸੀਂ 100 ਬੰਦਿਆਂ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚੋਂ ਕਿ 50 ਪਰਸਨਸ ਨੂੰ ਕੈਂਸਰ ਡਾਇਗਨੋਸ ਹੋਣਾ, 12 ਨੇ ਸਰਵਾਈਵ ਨਹੀਂ ਕਰਨਾ, ਹੁਣ ਰਹਿ ਗਏ 37। ਮਤਲਬ ਇਹ ਹੈ ਕਿ ਮੈਕਸੀਮਮ ਆਫ ਦਾ ਪਰਸਨ ਹੈਗੇ ਆ ਕਿ ਮੈਡੀਕਲ ਐਡਵਾਂਸਮੈਂਟ ਕਰਕੇ ਸਰਵਾਈਵ ਕਰ ਜਾਣਗੇ। ਸੋ ਉਸ ਟਾਈਮ ਤੇ ਸਾਨੂੰ ਕੀ ਚਾਹੀਦਾ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ। ਉਹ ਤਾਂ ਹੀ ਹੋਏਗੀ ਜੇ ਤੁਸੀਂ ਅੱਜ ਜਦੋਂ ਸਿਹਤ ਚੰਗੀ ਹੈ ਉਸ ਟਾਈਮ ਤੇ ਪਾਲਿਸੀ ਕਰਵਾਈ ਹੋਊਗੀ। ਸੋ ਮੇਕ ਸ਼ੋਰ ਕਰੋ ਕਿ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਜ਼ਰੂਰ ਕੀਤੀ ਜਾਵੇ, ਚਾਹੇ ਅਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰੀਏ, ਕੋਈ ਇਨਵੈਸਟਮੈਂਟ ਦੀ ਗੱਲ ਕਰਨਾ ਚਾਹੁੰਦੇ ਹੋ, FHSA, TFSA ਜਾਂ RRSP ਤੁਹਾਡੀ ਕਿਤੇ ਚੱਲ ਵੀ ਰਹੀ ਹੈਗੀ ਹੈ। ਇਹ ਨਾ ਸੋਚੋ ਕਿ ਸਾਡੀ TFSA ਅਸੀਂ ਕਿਸੇ ਬੈਂਕ ਦੇ ਨਾਲ, ਕਿਸੇ ਇੰਸਟੀਟਿਊਸ਼ਨ ਦੇ ਨਾਲ ਖੋਲਿਆ ਸੀਗਾ, ਹੋਰ ਅਕਾਊਂਟ ਖੋਲ ਹੀ ਨਹੀਂ ਸਕਦੇ। ਨੋ, ਏਦਾਂ ਨਹੀਂ ਹੁੰਦਾ ਹੈਗਾ। ਤੁਸੀਂ ਆਪਣੀ ਕੰਟਰੀਬਿਊਸ਼ਨ ਰੂਮ ਦੇ ਵਿੱਚ ਰਹਿੰਦੇ ਹੈਗੇ ਹੋ, ਚਾਹੇ ਇੱਕ ਅਕਾਊਂਟ, ਦੋ ਅਕਾਊਂਟ, ਤਿੰਨ ਅਕਾਊਂਟ, ਡਾਇਵਰਸੀਫਾਈ ਕਰਕੇ ਜ਼ਰੂਰ ਉਹਨਾਂ ਨੂੰ ਓਪਨ ਕਰ ਸਕਦੇ ਹੈਗੇ ਹੋ। ਐਂਡ ਜੇ ਤੁਸੀਂ ਆਪਣੇ ਸਟੇਟਮੈਂਟਸ ਨੂੰ ਵੀ ਰਿਵਿਊ ਕਰਨਾ ਚਾਹੋ ਤਾਂ ਵੀ ਕਰਵਾ ਸਕਦੇ ਹੁੰਦੇ ਹੋ। ਜੇ ਕਿਤੇ ਵੀ ਤੁਹਾਡੀਆਂ ਇਨਵੈਸਟਮੈਂਟਸ ਚੱਲ ਰਹੀਆਂ ਉਹਨਾਂ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਕੀ ਗਰੋਥ ਆ ਰਹੀ ਹੈ, ਕੀ ਰਿਟਰਨ ਆ ਰਹੀ ਹੈ, ਡੈਫੀਨੇਟਲੀ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ 416-509-1509, ਜਾਂ ਫਿਰ ਸਾਨੂੰ ਇੰਸ਼ੋਰੈਂਸ ਫਾਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਮੈਨੂੰ ਮਿਲ ਵੀ ਸਕਦੇ ਹੈਗੇ ਜੀ ਉੱਥੇ ਆ ਕੇ ਸਾਡੇ ਨਾਲ ਗੱਲ ਕਰ ਸਕਦੇ ਹੋ, ਜਾਂ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਫਾਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਚਾਹੇ LLQP ਲਾਇਸੈਂਸ ਹੋਲਡਰ ਹੈਗੇ ਹੋ ਤਾਂ ਵੀ, ਜਾਂ ਫਿਰ ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ ਵੀ, ਸਾਡੇ ਨਾਲ ਮਿਲ ਕੇ ਗੱਲ ਕੀਤੀ ਜਾ ਸਕਦੀ ਹੈ ਕਿ ਕਿੱਦਾਂ ਤੁਸੀਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆ ਕੇ ਆਪਣਾ ਕੈਰੀਅਰ ਬਿਲਡਅਪ ਕੀਤਾ ਜਾ ਸਕਦਾ ਹੈਗਾ। ਹੋਰ ਕੋਈ ਵੀ ਡਿਟੇਲ ਚਾਹੀਦੀ ਹੋਵੇ, ਆਪਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ, ਜਾਂ ਫਿਰ ਨਾਨ ਮੈਡੀਕਲ ਲਾਈਫ ਇੰਸ਼ੋਰੈਂਸ ਦੇ ਲਈ 416-509-1509। ਥੈਂਕ ਯੂ ਸੋ ਮਚ ਪ੍ਰਜਿੰਦਰ,
0: ਬਹੁਤ ਬਹੁਤ ਧੰਨਵਾਦ। ਹੈਵ ਅ ਗੁੱਡ ਡੇ, ਹੈਵ ਅ ਗੁੱਡ ਵੀਕਐਂਡ। ਮੋਨਾ ਮਹਿੰਗੀ ਜੀ, ਮੈਂ ਤੁਹਾਡੇ ਵਾਸਤੇ ਇੱਕ ਇਨਫੋਰਮੇਸ਼ਨ ਦਿੰਦਾ, ਤੁਸੀਂ ਨਾ ਜੇ ਬੱਚੇ ਵਿਹਲੇ ਹਨ, ਕੋਈ ਕੰਮ ਨਹੀਂ ਮਿਲ ਰਿਹਾ, ਤਾਂ ਇੰਸ਼ੋਰੈਂਸ ਦਾ ਤੁਸੀਂ ਲਾਇਸੈਂਸ ਲੈ ਸਕਦੇ। ਮੋਨਾ ਮਹਿੰਗੀ ਜੀ ਸੰਪਰਕ ਕਰੋ, ਤੁਹਾਡੀ ਮਦਦ ਕਰਨਗੇ, ਕੁਝ ਨਾ ਕੁਝ ਸਿੱਖ ਲੈਣਗੇ। ਲਾਇਸੈਂਸ ਜੇ ਲੈਣਾ ਹੋਵੇ ਨਾ ਇੰਸ਼ੋਰੈਂਸ ਦਾ, ਇਹਨਾਂ ਨਾਲ ਕੰਮ ਕਰਨਾ ਹੋਵੇ ਤਾਂ ਤੁਸੀਂ ਮੋਨਾ ਮਹਿੰਗੀ ਨਾਲ ਸੰਪਰਕ ਕਰ ਲਿਓ। ਇੰਸ਼ੋਰੈਂਸ ਚਾਹੀਦਾ ਤਾਂ ਵੀ ਮੋਨਾ ਮਹਿੰਗੀ ਨਾਲ ਗੱਲਬਾਤ ਕਰ ਲਿਓ। ਖਬਰਾਂ ਬਹੁਤ ਸਾਰੀਆਂ ਮੈਂ ਲੈ ਕੇ ਆਉਣੀਆਂ, ਅਤੇ ਖਬਰਾਂ 'ਤੇ ਨਜ਼ਰ ਆਪਾਂ ਰੱਖਾਂਗੇ ਜ਼ਰੂਰ। ਪਹਿਲਾਂ ਵੀ ਦੱਸਿਆ ਸੀਗਾ, ਹੁਣ ਫਿਰ ਦੱਸ ਰਹੇ ਹੈਗੇ ਹਾਂ, ਜਿੱਥੇ ਸਾਡੇ ਲੀਡਰ ਨੂੰ ਕੰਮ ਕਰਨਾ ਚਾਹੀਦਾ ਨਹੀਂ ਕੰਮ ਕਰ ਰਹੇ, ਹੁਣ ਤਾਂ ਪ੍ਰੋਬਲਮ ਪਈ ਹੋਈ ਹੈ, ਫਿਊਚਰ ਵਿੱਚ ਕੀ ਹੋਵੇਗਾ। ਨੈਸ਼ਨਲ ਰਿਪੋਰਟ ਆਪਾਂ ਪਹਿਲਾਂ ਵੀ ਸਾਂਝੀ ਕੀਤੀ, ਫਿਰ ਦੱਸਾਂ, 4.5 million ਕੈਨੇਡੀਅਨਸ ਹਨ ਜਿਹੜੇ ਮਿਡਲ ਏਜ ਅਤੇ ਓਲਡਰ ਹਨ, ਉਹਨਾਂ ਨੂੰ ਸਪੈਸ਼ਲਿਸਟ ਨਹੀਂ ਮਿਲ ਰਿਹਾ। ਮੈਂ ਜੇ ਮਿਲਦਾ ਤਾਂ ਬਹੁਤ ਲੰਬਾ ਟਾਈਮ ਲੱਗ ਜਾਂਦਾ ਹੈਗਾ, ਇਹ ਪ੍ਰੋਬਲਮ ਵਰਸ ਹੋਣੀ ਆ। ਸੋ ਜਦੋਂ ਇਹ ਪਕੌੜੇ ਸ਼ਗਨ ਆਉਂਦੇ ਨੇ, ਕੁਛ ਕਰਨ ਆਉਂਦੇ ਆ, ਅਤੇ ਪੁੱਛ ਲਿਆ ਕਰੋ ਵੀ ਸਾਡਾ ਜਿਹੜਾ ਹੈਲਥ ਕੇਅਰ ਸਿਸਟਮ ਹੈ, ਇਟ ਇਜ਼ ਗੈਟਿੰਗ ਵਰਸ, ਵੀ ਸਾਨੂੰ ਸਪੈਸ਼ਲਿਸਟ ਨਹੀਂ ਮਿਲ ਰਹੇ। ਲੋੜ ਪੈ ਜਾਣੀ ਆ, ਕਿੰਨੇ ਪਰਸੈਂਟ ਲੋਕਾਂ ਨੂੰ ਪੈਂਦੀ ਆ, ਤੁਹਾਡੇ ਸਾਹਮਣੇ ਹੀ ਹੈਗਾ ਆ। ਸੋ ਲੈਟਸ ਗੈਟ ਦੀਜ਼ ਲੀਡਰਸ ਆਫ ਦੇਅਰ, ਆਈ ਕੈਨਟ ਸੀ ਦ ਵਰਡ, ਆਫ ਦੇਅਰ ਚੇਅਰਸ ਐਂਡ ਗੈਟ ਦੈਮ ਵਰਕਿੰਗ। ਉੱਧਰ ਅਮੈਰੀਕਾ ਵਾਲਿਆਂ ਨੇ ਹਜੇ ਹਟਦੇ ਨਹੀਂ, 6 ਰਾਤਾਂ ਲਗਾਤਾਰ ਸਟ੍ਰਾਈਕ ਕਰ ਰਹੇ ਹਨ, ਜਿਹੜਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ ਸਟੇਟ ਆਫ ਹਰਮੋਨਸ। ਲੜਾਈ ਲੱਗੀ ਹੋਈ ਆ, ਹਜੇ ਹਟੀ ਨਹੀਂ। ਫੀਫਾ ਵਰਲਡ ਕੱਪ ਇਸ ਵੀਕਐਂਡ 'ਤੇ ਤੁਸੀਂ ਦੇਖਣਾ ਹੋਵੇ ਤਾਂ ਪੈਸਾ ਬਹੁਤ ਜਨਰੇਟ ਕਰਦੇ ਸੀ ਆਪਣੇ ਵਾਸਤੇ, $7.6 billion ਇਹਨਾਂ ਨੇ ਜਨਰੇਟ ਕੀਤਾ ਸੀਗਾ ਆਪਣੇ ਵਾਸਤੇ, ਸਾਡੇ ਵਾਸਤੇ ਨਹੀਂ। ਕਟਾਰ ਦੇ ਵਿੱਚ ਜਦੋਂ 2022 ਦੇ ਵਿੱਚ ਕੱਪ ਹੋਇਆ, ਅਤੇ ਕਹਿੰਦੇ ਜਿਹੜਾ ਹੁਣ ਹੋ ਰਿਹਾ ਹੈ US, ਕੈਨੇਡਾ ਅਤੇ ਮੈਕਸੀਕੋ ਦੇ ਵਿੱਚ, ਇਹਦੇ ਵਿੱਚ ਵੀ ਕਾਫੀ ਸਾਰਾ ਇਹਨਾਂ ਨੇ ਪੈਸਾ ਕਮਾਉਣਾ ਹੈਗਾ ਆ, ਕਿਉਂਕਿ 48 ਟੀਮਾਂ ਐਂਟਰ ਕੀਤੀਆਂ, ਪਹਿਲਾਂ 32 ਹੁੰਦੀਆਂ ਸੀਗੀਆਂ, ਹੁਣ 48 ਟੀਮਾਂ। ਕਰੀਏ ਗੱਲ ਫਿਰ ਲੋਕਲ ਖਬਰਾਂ ਦੀ, ਕਰ ਲੈਂਦੇ ਹਾਂ। ਮੈਂ ਗੱਲ ਕਰਨੀ ਹੈਗੀ ਆ ਜਿਹੜੇ MPPs ਨੇ ਟੈਕਸ ਪੇਅਰ ਦਾ ਜਿਹੜਾ ਪੈਸਾ ਖਰਚਿਆ, ਹੋਟਲਾਂ ਵਿੱਚ ਕੌਣ ਸੀਗਾ, ਇਕੱਲੇ ਸੀਗੇ, ਫੈਮਿਲੀ ਲੈ ਕੇ ਗਏ ਸੀਗੇ, ਕਿਹੜੀ ਮੁਸ਼ਕਿਲ ਆ ਗਈ, ਜਿਹੜੇ ਹੋਟਲ ਬੁੱਕ ਕਰਨੇ ਪਏ। ਇੱਕ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
2: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ
0: ਦਵਿੰਦਰ ਸਾਹਿਬ, ਕੀ ਹਾਲ ਚਾਲ? ਤੁਸੀਂ ਮੈਨੂੰ ਲੱਭਦੇ ਰਹਿੰਦੇ ਆ, ਕਹਿੰਦੇ ਇਨਵੋਇਸ ਭੇਜ ਦੇਵੋ, ਮੈਂ ਕਿਹਾ ਵੇਟ ਕਰ ਲਵੋ, ਤੁਸੀਂ ਆਪਣੇ ਹੀ ਹੋ, ਤੁਹਾਡਾ ਆਪਣਾ ਹੀ ਪ੍ਰੋਗਰਾਮ। ਮੋਰਗੇਜ ਚਾਹੀਦੀ ਹੁੰਦੀ ਆ, ਸਲਾਹ ਲੈ ਲਿਆ ਕਰੋ। ਸਲਾਹ ਦੇ ਨਾਲ ਨਾਲ ਨਾ ਇਹਨਾਂ ਇੱਕ ਬਹੁਤ ਵਧੀਆ ਗੱਲ ਕੀਤੀ, ਪ੍ਰੀ ਅਪਰੂਵ ਕਰਵਾ ਲਿਆ ਕਰੋ ਪਲੀਜ਼। ਤੁਹਾਨੂੰ ਪਤਾ ਲੱਗ ਗਿਆ ਤੁਸੀਂ ਕਿੱਥੇ ਕੁ ਖੜ੍ਹੇ ਆ, ਤੁਹਾਡਾ ਜਿਹੜਾ 1-2 lakh ਕਮਾਇਆ ਹੋਇਆ ਡਾਊਨ ਦੇਣਾ ਪੈਂਦਾ ਨਾ, ਜੇ ਉਹ ਵੀ ਚੱਲ ਜਾਂਦਾ ਨਾ, ਫਿਰ ਸਾਰੀ ਉਮਰ ਨਹੀਂ ਬੰਦਾ ਉੱਠਦਾ। ਪਵਾਰ ਸਾਹਿਬ, ਇੰਟਰਸਟ ਰੇਟ ਕਿੰਨਾ ਕਿੰਨਾ ਕੁ ਚੱਲਦਾ? ਹਰ ਇੱਕ ਸਿਚੁਏਸ਼ਨ ਵੱਖਰੀ ਵੱਖਰਾ ਵੱਖਰਾ ਮਿਲਦਾ, ਫਿਰ ਵੀ ਕਿੰਨੇ ਕਿੰਨਾ ਕੁ ਰੇਟ ਮਿਲ ਰਿਹਾ?
2: ਜਿਹੜੇ ਇਸ ਵੇਲੇ ਸਾਡੇ ਕੋਲ ਸ਼ੋਰਟ ਰੇਟ ਆ ਭਾਜੀ, ਉਹ ਇਸ ਵੇਲੇ ਬਹੁਤ ਸਾਰੇ ਹਰ ਇੱਕ ਬੈਂਕ ਦੇ ਆਪੋ ਆਪਣੇ ਰੇਟ ਆ ਜੀ। ਕੱਲ ਹੀ ਇੱਕ ਅਪਰੂਵਲ ਕਰਵਾਈ ਹੈ ਕਿਸੇ ਦੀ, ਜਾਣੀ ਕਿ 30 ਈਅਰ ਐਮੋਟਾਈਜੇਸ਼ਨ ਦੇ ਨਾਲ ਤੇ 20% ਡਾਊਨ ਪੇਮੈਂਟ ਦੇ ਨਾਲ ਉਹਨਾਂ ਦਾ 375 ਤੇ ਕਰਵਾ ਕੇ ਦਿੱਤੀ ਹੈ ਜੀ, ਤੇ ਨਾਲ ਉਹਨਾਂ ਨੂੰ $3,250 ਕੈਸ਼ ਬੈਕ ਲੈ ਕੇ ਦਿੱਤਾ ਜੀ। ਇਸੇ ਤਰ੍ਹਾਂ ਜਿਹੜੀਆਂ ਸ਼ੋਰਟ ਡੀਲ ਹੈ ਉਹਨਾਂ ਦੇ ਰੇਟ ਸਾਡੇ ਕੋਲ ਇਸ ਵੇਲੇ ਆਲਮੋਸਟ 3% ਦੇ ਆਉਂਦੇ ਆ ਜੀ, 3 ਤੋਂ ਲੈ ਕੇ 3.60 ਤੇ ਆ ਗਏ ਆ। ਤੇ ਇਸੇ ਤਰ੍ਹਾਂ ਜਿਹੜੇ ਆਪਣੇ ਆਲਟਰਨੇਟਿਵ ਲੈਂਡਰ ਆ ਜਿਹਨਾਂ ਨੂੰ ਆਪਾਂ ਬੀ ਲੈਂਡਰ ਜਾਂ ਕ੍ਰੈਡਿਟ ਯੂਨੀਅਨ ਕਹਿ ਦੇਈਦਾ, ਉਹਨਾਂ ਦੇ ਰੇਟ ਇਸ ਵੇਲੇ ਆਪਣੇ ਕੋਲ 4.89 ਤੋਂ ਸ਼ੁਰੂ ਹੁੰਦੇ ਪਏ ਆ ਜੀ। ਇਸੇ ਤਰ੍ਹਾਂ ਜਿਹੜੇ ਫਿਕਸ ਰੇਟ ਆ ਆਪਣੇ 3.44 ਵੀ ਹੈਗਾ ਜੀ, 3-5 ਸਾਲ ਦਾ। ਇਸੇ ਤਰ੍ਹਾਂ ਜਿਹੜਾ 4.29 ਵੀ ਹੈਗਾ ਆ, ਤੇ ਹਰ ਇੱਕ ਬੈਂਕ ਦੇ ਆਪੋ ਆਪਣੇ ਰੇਟ ਆ ਜੀ, ਕਿਉਂਕਿ ਹਰ ਇੱਕ ਬੰਦੇ ਦੀ ਆਪੋ ਆਪਣੀ ਨੀਡ ਹੈ। ਕਿਸੇ ਨੇ 5% ਡਾਊਨ ਪਾਉਣੀ, ਕਿਸੇ ਨੇ 10% ਪਾਉਣੀ, ਕਿਸੇ ਨੇ 20 ਪਾਉਣੀ ਹੈ ਜੀ, ਕਿਸੇ ਦਾ ਕ੍ਰੈਡਿਟ ਸਕੋਰ ਕਿੰਨਾ, ਕਿਸੇ ਦਾ ਕਿੰਨਾ, ਹਰ ਇੱਕ ਦੀ ਆਪੋ ਆਪਣੀ ਨੀਡ ਹੈ, ਉਹਦੇ ਆਧਾਰ ਤੇ ਉਹਨਾਂ ਨੂੰ ਰੇਟ ਲੈ ਕੇ ਦਿੱਤਾ ਜਾ ਸਕਦਾ ਹੈ ਜੀ। ਪ੍ਰਾਈਵੇਟ ਮੌਕੇ ਦੇ ਰੇਟ ਜਿਹੜੇ ਸਾਡੇ ਕੋਲ ਇਸ ਵੇਲੇ ਕਾਫੀ ਵਧੀਆ ਹੈਗੇ ਆ, ਜਿਹਨਾਂ ਦੇ ਵਿੱਚ 75% LTV ਜਾਣੀ ਕਿ 25% ਡਾਊਨ ਤੱਕ, ਤੋਂ ਸਾਨੂੰ ਜਿਹੜਾ ਹੈ ਜੀ ਆਪਾਂ 5.84 ਤੇ ਲੈ ਕੇ ਦਿੱਤਾ ਜਾ ਸਕਦਾ ਹੈ ਜੀ ਉਹ ਰੇਟ, ਪ੍ਰਾਈਵੇਟ ਮੌਕੇ ਦੇ ਹੈ ਜੀ।
0: ਵਾਓ, ਦੈਟਸ ਗੁੱਡ।
2: ਤੇ ਇਸ ਕਰਕੇ ਕੋਈ ਵੀ ਭੈਣ ਭਰਾ ਅਗਰ ਕਿਸੇ ਦੀ ਹਰ ਕਦੇ ਆਪੋ ਆਪਣੀ ਨੀਡ ਆ, ਤੇ ਕਦੇ ਕਾਲ ਕਰਕੇ ਗੱਲਬਾਤ ਜ਼ਰੂਰ ਕਰ ਲਓ ਜੀ, ਕਿਉਂਕਿ ਭੈਣ ਭਰਾ ਜਦੋਂ ਕਦੇ ਕਈ ਦਫ਼ਾ ਇਹ ਹੁੰਦਾ ਕਿ ਕਈ ਦਫ਼ਾ ਜਦੋਂ ਫਸ ਜਾਈਦਾ ਆਪਾਂ ਕਿਤੇ ਨਾ ਕਿਤੇ, ਉਦੋਂ ਫਿਰ ਕਾਲ ਆਉਂਦੀ ਆ ਇਸ ਕਰਕੇ, ਕਿਉਂਕਿ ਜਦੋਂ ਕ੍ਰੈਡਿਟ ਆਪਾਂ ਥਾਂ ਥਾਂ ਫੁੱਲ ਕਰਾਈਦਾ ਉਹਦੇ ਨਾਲ ਤੁਹਾਡਾ ਕ੍ਰੈਡਿਟ ਸਕੋਰ ਥੱਲੇ ਜਾਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਇੱਕ ਦਫ਼ਾ ਬੈਠ ਕੇ ਗੱਲਬਾਤ ਕਰ ਲਓ, ਅਗਰ ਤੁਹਾਡੀ ਡੀਲ ਹੋਣ ਵਾਲੀ ਹੋਊਗੀ ਤੇ ਅਸੀਂ ਕ੍ਰੈਡਿਟ ਪੁੱਲ ਕਰਾਂਗੇ, ਅਦਰਵਾਈਜ਼ ਤੁਹਾਡਾ ਕੋਈ ਕ੍ਰੈਡਿਟ ਨਹੀਂ ਪੁੱਲ ਕੀਤਾ ਜਾਂਦਾ ਜੀ। ਕਿਉਂਕਿ ਬਹੁਤ ਸਾਰੇ ਭੈਣ ਭਰਾ ਵੀ ਕਿਦਾਂ ਹੋ ਗਏ ਗੱਲਬਾਤ ਕਰਦੇ ਆ, ਕਈ ਦਫ਼ਾ ਇਹ ਕਹਿੰਦੇ ਆ ਕਿ ਅਸੀਂ ਫਲਾਨੀ ਬੈਂਕ ਚ ਗਏ, ਉਹਨਾਂ ਨੇ ਕ੍ਰੈਡਿਟ ਪੁੱਲ ਕਰਿਆ, ਫਲਾਨੀ ਗਏ, ਤਾਂ ਕਰਕੇ ਸਾਡਾ ਸਕੋਰ ਡਾਊਨ ਹੋ ਗਿਆ
0: ਜੀ।
2: ਇਸ ਕਰਕੇ ਸਕੋਰ ਨੂੰ ਆਪਣੇ ਨੂੰ ਅਪ ਰੱਖਣ ਲਈ ਤੁਸੀਂ ਇੱਕ ਦਫ਼ਾ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਜੀ, 6478887 ਤੇ। ਦੂਜੀ ਗੱਲ ਤੰਬੜ ਸਾਹਿਬ ਮੈਂ ਗੱਲ ਕਰੂੰਗਾ ਜੀ, ਪੈਸੇ ਤੇਰੇ ਦੀ ਲੋੜ ਹਰ ਇੱਕ ਭੈਣ ਭਰਾ ਨੂੰ ਰਹਿੰਦੀ ਹੈ, ਕਿਉਂਕਿ ਕਿਸੇ ਕੋਲ ਪੈਸਾ ਲੈ ਕੇ ਆਪਾਂ ਯੂਜ਼ ਕਰਾਂਗੇ, ਮਗਰੋਂ ਅਗਲਾ ਵੀ ਸਾਡੇ ਤੋਂ ਪੈਸਾ ਮੰਗਦਾ ਤੇ ਸਾਨੂੰ ਮੋੜਨਾ ਪੈਂਦਾ ਆ। ਤੇ ਇਸ ਕਰਕੇ ਜੇ ਤੁਹਾਡੀ ਘਰ ਦੀ ਇਕੁਇਟੀ 'ਚ ਪੈਸਾ ਪਿਆ ਆ, ਤੁਸੀਂ ਪ੍ਰੋਪਰਟੀ ਓਨ ਕਰਦੇ ਆ, ਉਹਨੂੰ ਅਜਾਈ ਨਾ ਗਵਾਓ, ਉਹਦੇ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਜ਼ਰੂਰ ਲੈ ਕੇ ਰੱਖੋ। ਮੋਰਗੇਜ ਤੁਹਾਡੀ ਕਿਸੇ ਵੀ ABC ਬੈਂਕ ਤੋਂ ਹੋਈ ਆ, ਆਪਾਂ ਤੁਹਾਡੀ ਮੋਰਗੇਜ ਤੋੜਨ ਤੋਂ ਬਿਨਾਂ ਉਹਨੂੰ ਐਜ਼ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦੇ ਸਕਦੇ ਹਾਂ ਜੀ। ਤੇ ਕਾਲ ਕਰਨ ਲਈ ਨੰਬਰ ਹੈ 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਕੋਈ ਪੀਜ਼ਾ ਸ਼ੋਪ ਹੈ ਉਹਦਾ ਓਪਨ ਵਗੈਰਾ ਚੇਂਜ ਕਰਨਾ ਆ, ਉਹਦਾ ਲੋਨ ਕਰਾਉਣਾ ਚਾਹੁੰਦੇ ਹਾਂ, ਜਾਂ ਕੋਈ ਆਪਣਾ ਬਿਜ਼ਨਸ ਹੈਗਾ ਉਹਦੇ ਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਜਾਂ ਬਿਜ਼ਨਸ ਲੋਨ ਕਰਾਉਣਾ ਚਾਹੁੰਦੇ ਹਾਂ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ, 6479888731, 647-988-87-31। ਹਮੇਸ਼ਾ ਗੱਲ ਕਹਿ ਰਹੀ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਏ। ਬਹੁਤ ਬਹੁਤ ਧੰਨਵਾਦ ਵੀਰ ਜੀ,
0: ਬਹੁਤ ਬਹੁਤ ਧੰਨਵਾਦ। ਕਾਲਜ ਦਾ ਟਾਈਮ ਚੇਤਾ ਕਰਦਾ, ਇੱਕ ਵਾਰੀ ਹਾਂ ਕਹਿ ਗਈ ਬਸ ਫਿਰ ਹਾਂ ਹਾਂ ਆ। ਇਹ ਵੀ ਕਹਿੰਦੇ ਆ ਮੋਰਗੇਜ ਚਾਹੀਦੀ ਆ, ਪੈਸੇ ਚਾਹੀਦੇ ਆ, ਪੈਸਾ ਧੇਲਾ ਚਾਹੀਦਾ। 6479888731 ਤੁਸੀਂ ਪਵਾਰ ਸਾਹਿਬ ਨਾਲ ਗੱਲ ਕਰ ਲਓ ਜੀ। ਕਮਲਜੀਤ ਸਿੰਘ ਤੁਹਾਡੀ ਕਾਲ ਲੈ ਲੈਂਦਾ ਤੇ ਫਿਰ ਮੈਂ ਬ੍ਰੇਕ ਵੀ ਲੈਣੀ ਹੈ ਤੇ ਹੋਰ ਕੱਲ੍ਹ ਬਾਅਦ ਚਲੂੰਗਾ, ਪਹਿਲਾਂ ਇਹ ਖਬਰੇ ਬਹੁਤ ਸਾਰੀਆਂ ਪੜ੍ਹਨੀਆਂ। ਕਮਲਜੀਤ ਸਿੰਘ ਆ ਜਾਓ ਜੀ।
3: ਹਾਂਜੀ ਤੰਬੜ ਸਾਹਿਬ, ਸਤਿ ਸ੍ਰੀ ਅਕਾਲ। ਦੇਖੋ ਜੀ, ਤੁਹਾਡੇ ਜਿੰਨੇ ਵੀ ਲਿਸਨਰ ਨੇ ਉਹਨਾਂ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਪੈਸਾ ਜਿਹੜਾ ਹੱਡ ਭਰਮੀ ਮਿਹਨਤ ਕਮਾ ਕੇ ਅਸੀਂ ਜੋ ਦਿੰਦੇ ਇਹਨਾਂ ਨੂੰ ਟੈਕਸ ਦੇ ਰੂਪ ਦੇ ਵਿੱਚ, ਕੀ ਉਹਦਾ ਇਸਤੇਮਾਲ ਸਹੀ ਹੋ ਰਿਹਾ। ਔਰ ਬ੍ਰੈਂਪਟਨ ਦੇ ਵਿੱਚ ਖਾਸ ਕਰਕੇ ਸਰ, ਪਹਿਲਾਂ ਤਾਂ ਇਹ ਦੇਖੋ ਵੀ ਇੱਕ $30,00,000 ਦਾ ਬਾਰ ਦੀ ਕੀ ਫਲਾਤਾ ਫਲਾਤਾ ਦੀ ਸ਼ੇਅਰ ਤੇ ਉਹ ਪਤਾ ਨੀ ਲੱਗਾ। ਫਿਰ ਉਸ ਤੋਂ ਬਾਅਦ ਦੇ ਵਿੱਚ ਆ ਹੁਣ ਰਾਈਟ ਨਾਓ ਜੋ ਸਾਡੇ ਫਸਲ ਦੇ ਵਿੱਚ ਘਟਾਲੇ ਹੋ ਰਹੇ ਆ, ਆਪਾਂ ਇੱਦਾਂ ਇਹ ਕਰਨੇ ਆ। ਤਾਂ ਰੀਸੈਂਟਲੀ ਤੁਸੀਂ ਹੁਣ ਦੇਖ ਲਓ ਆ 3 MPP ਬਣੇ ਗਏ ਆ, ਤੇ ਇਹ ਦੇਖ ਲਓ ਅੱਗੇ ਬੰਦੇ 1.5-1.5 ਘੰਟੇ ਦੀ ਡਰਾਈਵ ਕਰਕੇ ਜਾਂਦੇ ਆ ਕੰਮਾਂ ਕਾਰਾਂ ਦੇ ਉੱਤੇ, ਔਰ ਉਹਨਾਂ ਨੂੰ ਫਿਰ ਵੀ ਇਸ ਤਰ੍ਹਾਂ ਦੀ ਮਤਲਬ ਇੱਜ਼ਤ ਨਹੀਂ ਮਿਲਦੀ। ਇੱਕ ਵਰਕਰ ਜਿਹੜਾ ਕੋਈ ਕੁਛ ਬਣਾ ਰਿਹਾ, ਕੋਈ ਡਰਾਈਵ ਕਰ ਰਿਹਾ, ਕੋਈ ਕੁਛ ਕਰ ਰਿਹਾ, ਇਹ ਬੰਦੇ ਬਿਲ ਟਾਈ ਲਾ ਕੇ ਖਾਂਦੇ ਨੇ ਸਵੇਰੇ ਨਹਾ ਧੋ ਕੇ, ਜਿੱਦਾਂ ਇਹਨਾਂ ਨੇ ਕਦੇ ਮੂਵੀ ਦੀ ਸ਼ੂਟ ਕਰੇ ਜਾਣਾ ਹੋਵੇ ਵਿੱਚ ਪਿੱਛੀਆਂ ਬੀਬੀਆਂ ਦੇ ਪਿੱਛੇ ਬੀਬੇ। ਸਾਡਾ ਪੈਸਾ ਤੁਸੀਂ ਦੇਖ ਲਓ ਕਿੱਥੇ ਲਾ ਰਹੇ ਨੇ ਸਰ ਜੀ। ਇਹਨਾਂ ਦੀ ਇਨਕੁਆਇਰੀ ਇਹ ਵੀ ਹੋਣੀ ਚਾਹੀਦੀ ਕਿ ਹੋਸਟਲ ਤੇ ਗਏ ਆ ਜਾਂ ਗਏ ਨੀ, ਜਾਂ ਉਹ ਆਪਣੇ ਮਾਸਕ ਮੂਸਕ ਪਾ ਹੋਰ ਹੀ ਬੰਦਾ ਕਰ ਦਿੱਤਾ, ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ। ਔਰ ਜੇ ਡਰ ਕੋਡ ਅਗਰ ਇਹ ਕਹਿ ਰਿਹਾ ਕਿ ਜੀ ਦੇਖੋ ਜੀ ਇਹ ਪੈਸੇ ਵਾਪਸ ਕਰਨਗੇ, ਨਹੀਂ ਇਹਨਾਂ ਦੀ ਇਨਸ਼ੋਰੈਂਸ ਦੀ ਇਨਕੁਆਇਰੀ ਕਰਕੇ ਸਾਰੀ ਗੌਰਮੈਂਟ ਦੀ ਇਨਕੁਆਇਰੀ ਹੋਣੀ ਚਾਹੀਦੀ ਆ।
0: ਧੰਨਵਾਦ ਤੁਹਾਡਾ। ਉਹ ਮਾਫ ਕਰਾਂ, ਲਾਈਨ ਹੋਰ ਤੇ ਬਣੀ ਸੀਗੀ, ਦੁਬਾਰਾ ਕਾਲ ਕਰ ਠਹਿਰ ਕੇ ਕਾਲ ਕਰ ਲਿਓ। ਹਜੇ ਮੈਂ ਕਾਫੀ ਸਾਰੀਆਂ ਖਬਰਾਂ ਵੀ ਲੈ ਕੇ ਆਣੀਆਂ, ਇਹ ਖਬਰ ਤੇ ਨਜ਼ਰ ਵੀ ਰੱਖਣੀ ਹੈਗੀ। ਨਾ ਤੋਂ ਕਿ ਟਾਈਸ਼ ਲੈ ਕੇ ਜਾਣਾ ਚਾਹੀਦਾ ਯਾਰ, ਬਹੁਤ ਤਕੜੀ ਪੁਜੀਸ਼ਨ ਹੈਗੀ ਆ। ਦੇਰ ਆਰ ਇਲੈਕਟਡ ਮੈਂਬਰਸ ਆਫ ਪਾਰਲੀਮੈਂਟ, ਦੇ ਸ਼ੁਡ ਲੁੱਕ ਗੁੱਡ, ਬਟ ਲੁਕਿੰਗ ਗੁੱਡ ਇਨ ਅਦਰ ਵੇ। ਖਬਰਾਂ ਵਿੱਚ ਛਾਏ ਪਏ ਆ, ਬਾਕੀ ਹੋਰ ਵੀ ਛਾਏ ਪਏ ਹੈ ਨਾ, ਪੰਜਾਬੀ ਵੀ ਛਾਏ, ਸਾਰੇ ਪਾਸੇ ਛਾਏ ਪਏ ਹੈਗੇ ਆ। ਮੈਂ ਖਬਰ ਪੜ੍ਹਦਾ ਸੀਗਾ ਵੀ ਹੈਮਿਲਟਨ ਪੁਲਿਸ ਨੇ ਇੱਕ ਗੱਡੀ ਰੋਕੀ, ਗੱਡੀ ਵਿੱਚੋਂ ਲੱਖਾਂ ਡਾਲਰਾਂ ਦੀ ਸਿਗਰਟਸ ਮਿਲੀਆਂ। ਮੈਂ ਕਹਿੰਦਾ ਵੀ ਪੁਲਿਸ ਵਾਲਿਆਂ ਨੂੰ ਹੁਣ ਜਿਸ ਹਿਸਾਬ ਨਾਲ ਘਪਲੇ ਹੋ ਰਹੇ ਹਨ, ਚੋਰੀਆਂ, ਰੋਕ ਲਿਆ ਕਰੋ ਗੱਡੀਆਂ ਯਾਰ, ਮੇਰੀ ਰੋਕ ਲਿਆ ਕਰੋ, ਦਸ ਵਾਰੀ ਸਰਚ ਕਰ ਲਿਆ ਕਰੋ, ਦੇਖੋ ਗਲਤ ਚੀਜ਼ ਤਾਂ ਨਹੀਂ ਕੰਮ ਹੈ ਇਹਦੇ ਵਿੱਚ। ਜਿੰਨੀਆਂ ਰੋਕੂਗੇ ਉਨੇ ਵੱਧ ਫੜੀ ਜਾਣਗੇ, ਕਿ 5 ਮਿੰਟ ਵੇਸਟ ਹੋ ਜਾਂਦੇ ਆ, 10 ਮਿੰਟ ਵੇਸਟ ਹੋ ਜਾਂਦੇ ਆ, ਪਰ ਤੁਹਾਡੀ ਕਮਿਊਨਿਟੀ ਸਾਫ਼ ਹੋਣ ਲੱਗ ਪੈਂਦੀ ਆ। ਸਫਾਈ ਕਰੋ ਇਹਨਾਂ ਲੋਕਾਂ ਦੀ ਜਿਹੜੇ ਇੱਦਾਂ ਦੇ ਮਾੜੇ ਕੰਮ ਕਰ ਰਹੇ ਹਨ, ਡਰੱਗਸ, ਗਨਸ ਗੱਡੀਆਂ ਵਿੱਚ ਰੱਖੀ ਹੁੰਦੀ ਹੈਗੀ ਆ, ਪਰ ਫਿਰ ਉੱਥੇ ਚਾਰਟਰ ਆਫ ਰਾਈਟਸ ਲੈ ਕੇ ਆ ਜਾਂਦੇ ਹਨ। ਪਰ ਇਹ ਵੀ ਕ੍ਰੀਏਟ ਕਰ ਸਕਦੇ ਆ ਵੀ ਡਿਊ ਟੂ ਸੋ ਮਚ ਕ੍ਰਾਈਮ ਇਨ ਦਿਸ ਏਰੀਆ, ਆਪਾਂ ਸਾਨੂੰ ਮੌਕਾ ਦਿਓ, ਕਿਹੜੀ ਵੀ ਗੱਡੀ ਕਿਹੜੇ ਵੀ ਰੋਕ ਸਕਦੇ ਹਾਂ, ਤਾਂ ਹੀ ਫੜੇ ਜਾਣਗੇ, ਨਹੀਂ ਤਾਂ ਬਹੁਤ ਕੁਝ ਹੋ ਰਿਹਾ ਕਮਿਊਨਿਟੀ ਦੇ ਵਿੱਚ। ਮੈਂ ਨਾ ਇੱਕ ਛੋਟੀ ਜਿਹੀ ਬ੍ਰੇਕ ਲੈ ਲਵਾਂ, ਫਰਾਈਡੇ ਗੀਤ ਸੰਗੀਤ ਥੋੜ੍ਹਾ ਹੋਊਗਾ, ਫਿਰ ਵਾਪਸ ਆਉਂਦੇ ਹਾਂ, ਤੁਹਾਡੇ ਨਾਲ ਗੱਲਾਂ ਬਾਤਾਂ ਸ਼ੁਰੂ ਕਰਾਂਗੇ, ਬਹੁਤ ਸਾਰੀਆਂ ਖਬਰਾਂ ਲੈ ਕੇ ਆਉਣੀਆਂ।

0: समोसा एंड स्वीट फैक्ट्री जिथे भाजी दिया सारिया आइटमां $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुण 3 लोकेशन तो सर्व करते ने। 2 इन ब्रैम्पटन 1850 एल्बन रोड इटोबीको। वधेरे जानकारी ले कॉल करो 416-213-1165।
1: ओहो सर्दी च हीट नहीं चलदी ते गर्मी च एसी।
2: ले आपा हुणे करदे आ संधू साहब नाल गल ते करदे आ मसले दा हल।
1: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640
3: 647-706-6640।
4: रोकी तू तो अपनी इंश्योरेंस किस तो करवांदा यार?
5: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार नंबर ता दई मोना जी दा।
5: हां जी तुसी भी नोट करो इंश्योरेंस कोई भी होवे
6: इंश्योरेंस फॉर यू दी मोना मेंगी जी।
5: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुण
7: तुहानू ए लगातार कम ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ। ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
8: दुनिया विच किते भी घूमण फिरण लई या सस्ते टूर पैकेजेस लई याद रखो कटारिया टूर्स एंड ट्रैवल 905-678-1200। कटारिया टूर्स एंड ट्रैवल दो लोकेशन तो अपनिया सेवावां प्रदान करते ने। 2883 डेरी रोड ईस्ट मिसिसागा, सेकंड लोकेशन 4550 एबनेजर रोड ब्रैम्पटन।
9: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
10: ओ जी हुण तुसी भी देर ना लगाओ, ग्रीन वैली सुपरमार्केट आओ। सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666 905-913-1666।
11: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇੰਨਾ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
12: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
11: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
13: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
14: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ।
15: ਟੌਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੌਬਸ। Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
16: Ek vari fir program de vich GNU jehdi air quality thodi worse ho javegi later on, to raati thodi better hoi sigi. ਅੱਗ ਹਜੇ ਬੁਝਣ 'ਚ ਆ ਨਹੀਂ ਰਹੀ, ਧੂੰਆਂ ਬਹੁਤ ਆਸੇ ਪਾਸੇ ਫੈਲ ਰਿਹਾ ਹੈਗਾ। ਅਮੈਰੀਕਾ ਵੀ ਕਹਿੰਦਾ ਗੈਰੇ ਅੰਡਰ ਕੰਟਰੋਲ, ਅਤੇ ਆਪਾਂ ਵੀ ਕਹਿ ਰਹੇ ਹੈਗੇ ਯੂਕਰੇਨ ਨੂੰ ਪੈਸੇ ਨਾ ਦੇਵੋ, ਅੱਗ ਬੁਝਾ ਲਵੋ, ਪਲੇਨ ਹੋਰ ਖਰੀਦ ਲਵੋ। ਕਿਹੜੀਆਂ ਗੱਲਾਂ ਕਰਦੇ ਤੁਸੀਂ ਯਾਰ? ਜਸਵੀਰ ਸਿੰਘ ਤੁਹਾਡੀ ਮੈਂ ਲਾਈਨ ਇੱਕ ਲਵਾਂਗਾ, ਪਹਿਲਾਂ ਮੈਂ ਦੱਸ ਦੇਵਾਂ ਸੋ ਜਿਹੜੀ ਖਬਰ ਸੀਗੀ ਬਈ ਜਿਹੜੇ ਐਮ ਪੀ ਪੀਜ਼ ਆ ਜਦੋਂ ਡਾਊਨ ਟਾਊਨ ਜਾਂਦੇ ਆ ਕੰਮ ਦੇ ਵਿੱਚ ਅਤੇ ਮੁੜ ਕੇ ਉਹਨਾਂ ਨੂੰ ਘਰ ਨੂੰ ਆਉਣਾ ਪੈਂਦਾ, ਜੇ ਦੂਰ ਰਹਿੰਦੇ ਹਨ ਤਾਂ ਉਹ ਆਪਣਾ ਕਲੇਮ ਕਰਦੇ ਟੈਕਸ ਵਿੱਚ ਇੱਕ ਕਿਲੋਮੀਟਰ 50 ਕਿਲੋਮੀਟਰ ਥੱਲੇ, ਅਤੇ ਇੱਕ ਤਾਂ 6 ਕੁ ਖਰੇ ਨੇੜੇ ਹੀ ਸੀਗਾ, ਤੁਰ ਕੇ ਵੀ ਜਾ ਸਕਦਾ ਸਾ, ਫਿਰ ਵੀ ਉਹਨੇ ਕਲੇਮ ਕੀਤਾ। ਸੋ ਸਾਡੇ ਵੀ ਸਾਰੇ ਹੀ ਆਪਣੇ ਹਨ ਜਿਹਨਾਂ ਨੇ ਕਲੇਮ ਕੀਤੇ, ਜਿੰਨੇ ਵੀ ਕੀਤੇ, ਕਿਸੇ ਨੇ 28,000, 2,000, 10,000, 5,000, ਦੇ ਹੈਵ ਦਾ ਰਾਈਟ, ਪਰ ਉਹ ਪ੍ਰੂਵ ਕਰਨਾ ਪੈਣਾ ਹੋਟਲ ਵਿੱਚ ਕੌਣ ਸੀਗਾ, ਤੁਸੀਂ ਸੀਗੇ ਕਿ ਨਹੀਂ, ਇਹਨਾਂ ਦੀ ਚੈੱਕ ਇਨ ਕਿੱਥੇ ਹੋਈ ਸੀ, ਸੈੱਲਫੋਨ ਚੈੱਕ ਕਰ ਲਵੋ, ਕਿੱਥੋਂ ਪਿੰਗਾਂ ਚੱਲ ਰਹੀਆਂ ਸੀਗੀਆਂ, ਕਿੱਥੋਂ ਕਾਲਾਂ ਹੋ ਰਹੀਆਂ ਸੀਗੀਆਂ, ਕਿਉਂਕਿ ਬਹੁਤ ਦੇਰ ਪਹਿਲਾਂ ਇੱਕ ਮਿਨਿਸਟਰ ਨੇ ਰਿਜ਼ਾਈਨ ਵੀ ਕੀਤਾ ਸੀਗਾ ਇਸੇ ਕਰਕੇ, ਕਿਉਂਕਿ ਕੈਨੇਡਾ ਫੋਰਨ ਏਡ ਮਿਨਿਸਟਰ ਸੀਗੇ, ਉਹਨੂੰ ਰਿਜ਼ਾਈਨ ਕਰਨਾ ਪਿਆ ਸੀਗਾ, ਕਿਉਂਕਿ ਜਿਹੜੀ ਉਹਦੀ ਸਪੈਂਡਿੰਗ ਸੀਗੀ $16 ਦਾ ਔਰੇਂਜ ਗਲਾਸ ਸੀਗਾ, ਜਿਹੜਾ ਲੈ ਔਰੇਂਜ ਜੂਸ ਦਾ ਗਲਾਸ ਹੁਣ ਪੀਤਾ ਸੀਗਾ ਲਕਸ਼ਰੀ ਲੰਡਨ ਹੋਟਲ ਦੇ ਵਿੱਚ, ਅਤੇ ਵੈਬ ਔਡਰ ਸੀਗੀ ਕੈਨੇਡਾ ਮਿਨਿਸਟਰ ਆਫ ਇੰਟਰਨੈਸ਼ਨਲ ਕੋਰਪੋਰੇਸ਼ਨ ਰਿਜ਼ਾਈਨਡ ਫਰੋਮ ਹਰ ਪੋਜੀਸ਼ਨ ਐਂਡ ਐਜ਼ ਅ ਮੈਂਬਰ ਆਫ ਪਾਰਲੀਮੈਂਟ ਡੋਰਮ July 31, 2012 ਨੂੰ। ਹੁਣ ਇਹਨਾਂ ਦਾ ਕੀ ਹੋਵੇਗਾ, ਉਹ ਡੱਗ ਫੋਰਟ 'ਤੇ ਛੱਡ ਦਿੰਦੇ ਹਨ, ਓਪੋਜੀਸ਼ਨ ਜਿਹੜੀ ਹੈਗੀ ਉਹ ਮੰਗ ਰਹੇ ਹਨ ਮਾਲਟ ਸਟਾਈਲ, ਕਹਿੰਦੇ ਅਕਾਊਂਟਬਿਲਟੀ ਸਾਨੂੰ ਹੋਰ ਦੇਵੋ, ਹੋਟਲ ਵਿੱਚ ਕੌਣ ਸੀਗਾ ਕਿਨ ਰਿਹਾ ਸਿੱਧਾ ਦੇਵੋ ਸਾਨੂੰ, ਕਹਿੰਦੇ ਵੀ ਇਹ ਕੰਮ ਸੱਚੀ ਗੱਲ ਹੈ ਯਾਰ, ਇਹ ਦੀਜ਼ ਆਰ ਇਲੈਕਟਡ ਸਿਲੈਕਟਡ ਇਲੈਕਟਡ ਅਫੀਸ਼ੀਅਲਸ, ਦੇ ਸ਼ੁੱਡ ਨਾਟ ਬੀ ਡੂਇੰਗ ਦਿਸ, ਸੋ ਰਿਜ਼ਾਈਨ। ਸੋ ਦੇਖਦੇ ਹਾਂ ਕੀ ਕੁਝ ਹੁੰਦਾ। ਸੋ ਸਾਰੇ ਹੀ ਆਪਣੇ ਹਨ ਕੱਲ੍ਹ ਸਪੈਂਡ ਕੀਤੇ। ਹਾਂ ਜੇ ਐਮਰਜੈਂਸੀ ਪੈ ਜਾਂਦੀ ਹੈਗੀ ਆ ਤਾਂ ਤੁਸੀਂ ਓਵਰਨਾਈਟ ਸਟੇ ਕਰ ਸਕਦੇ ਹੋ, ਪਰ ਤੁਸੀਂ ਕੀਤਾ, ਇਹਨਾਂ ਨੇ ਕੀਤਾ, ਕਿਨ ਕੀਤਾ, ਕੌਣ ਅੰਦਰ ਆਇਆ, ਕੌਣ ਬਾਹਰ ਗਿਆ, ਪਤਾ ਲੱਗ ਜਾਵੇਗਾ। ਅਤੇ ਲੱਗੇ ਹੋਏ ਆ ਹੁਣ ਇਹਨਾਂ ਮਗਰ। ਇੱਕ ਕਾਲ ਲੈ ਲਵਾਂ, ਜਸਵੀਰ ਸਿੰਘ ਜੀ ਆ ਜਾਓ, ਸਤਿ ਸ਼੍ਰੀ ਅਕਾਲ ਜੀ।
3: ਅੰਬਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਹੈਪੀ ਫਰਾਈਡੇ।
16: ਹੈਪੀ ਹੈਪੀ ਫਰਾਈਡੇ, ਕੀ ਹਾਲ ਚਾਲ ਵੀਰੇ?
3: ਧੰਨਵਾਦ ਹੈ, ਧੰਨਵਾਦ ਹੈ ਜੀ। ਸਿਹਤਾਂ ਕਿੱਦਾਂ? ਧੰਨਵਾਦ, ਠੀਕ ਹੈ ਜੀ।
16: ਇਹ ਤਾਂ ਫੁੱਲੀਆਂ ਪਈਆਂ, ਮੈਂ ਕਿਹਾ ਨਜ਼ਾਰੇ ਆ।
3: ਅੰਬਰ ਸਾਹਿਬ ਜਿੱਦਾਂ ਬਾਈ ਕਮਲਜੀਤ ਨੇ ਗੱਲ ਕੀਤੀ ਆ ਵੀ ਜਿਹੜੇ ਵਰਕਰ ਹੈਗੇ ਆ ਬ੍ਰਾਂਪਟਨ ਚੋਂ ਡੇਢ ਡੇਢ ਘੰਟਾ ਲਾ ਕੇ ਕੰਮ ਕਰਨ ਜਾਂਦੇ ਆ, ਕੀ ਗੱਲ ਹੈ? ਇਹ 35 ਕਿਲੋਮੀਟਰ, ਇਹ 40 ਕਿਲੋਮੀਟਰ ਆ ਜਾ ਨੀ ਸਕਦੇ? ਟੈਕਸ ਪੇਅਰ ਦੀ ਮਨੀ ਦਾ ਮੈਸੇਜ ਯੂਜ਼ ਕਾਹਤੇ ਹੋ ਰਿਹਾ ਆ? ਜੇ ਇਹਨਾਂ ਨੂੰ ਤੰਬਰ ਸਾਹਿਬ ਕਹੇ ਵੀ ਤੁਹਾਡੇ ਗੱਲ ਚ ਹਾਰ ਪਾਉਣਾ, ਮੈਨੂੰ ਲੱਗਦਾ ਤੁਰ ਕੇ ਇਹ 3 ਘੰਟੇ ਚੱਲ ਜਾਣਗੇ। ਸੋ ਕਹਿਣ ਦਾ ਮਤਲਬ ਇਹ ਆ, ਇਹਨਾਂ ਲੋਕਾਂ ਨੇ ਮੈਸੇਜ ਮਨੀ ਕੀਤੀ ਆ, ਇਹਨੂੰ ਫਰਾਡ ਕਹਿੰਦੇ ਆ। ਜੇ ਹਨਾ ਤੁਸੀਂ ਕਿਸੇ ਦੇ $5 ਦੀ ਕੈਂਡੀ ਚੱਕ ਲੈਂਦੇ ਆ, ਤੁਹਾਡੇ ਤੇ ਚਾਰਜ ਲੱਗ ਜਾਂਦਾ ਆ ਟੈਕਸ ਪੇਅਰ ਦੇ ਨਾਲ ਦੀ ਮਨੀ ਨਾਲ, ਜਦੋਂ ਤੁਸੀਂ ਏਦਾਂ ਕਰਦੇ ਆ ਇਹਨਾਂ ਤੇ ਇਨਵੈਸਟੀਗੇਟ ਹੋ ਕੇ ਫਰਾਡ ਦੇ ਚਾਰਜ ਹੋਣੇ ਚਾਹੀਦੇ ਆ। ਔਰ ਐਗਜੈਕਟਲੀ ਉੱਥੇ ਦਾ ਟਾਈਮ ਦੇਖਣਾ ਚਾਹੀਦਾ, ਕਿਹੜੀ ਡੇਟ ਨੂੰ ਮੀਟਿੰਗ ਸੀ, ਕਿੱਦਾਂ ਹੋਟਲ ਦਾ ਬਿੱਲ ਆਇਆ, ਉੱਥੇ ਕੌਣ ਮਾਸਕ ਪਾ ਕੇ ਗਿਆ, ਕੋਹਰੇ ਮੋਨੇ ਕੋ ਨੇ ਉੱਥੇ ਜਿੱਦਾਂ ਹੋਟਲਾਂ 'ਚ ਨਜ਼ਾਰੇ ਲੈਂਦੇ ਰਹੇ ਆ। ਸੋ ਕਹਿਣ ਦਾ ਮਤਲਬ ਇਹ ਆ, ਸਾਡੀ ਜਿਹੜੀ ਮਨੀ ਬਹੁਤ ਮੈਸੇਜ ਯੂਜ਼ ਹੋ ਰਹੀ ਆ, ਇਹਦਾ ਤਕੜਾ ਇਨਵੈਸਟੀਗੇਟ ਹੋਣਾ ਚਾਹੀਦਾ। ਇਹ ਤਾਂ ਮੈਂ ਕਹਿੰਦਾ ਓ ਪੀ ਪੀ ਨੂੰ ਕੇਸ ਦੇ ਲੈਣਾ ਚਾਹੀਦਾ ਹੈਗਾ ਆ, ਕਿਉਂਕਿ ਜਿਹੜਾ ਇੱਥੇ ਦਾ ਲਾ ਆ ਉਹਨੂੰ ਫੋਲੋ ਕਰਨਾ ਚਾਹੀਦਾ। ਜੇ ਇਹ ਵੱਡੇ ਚਾਂਗਣੀਆਂ ਟਾਈਆਂ ਵਾਲੇ ਨੀ ਲਾ ਨੂੰ ਫੋਲੋ ਕਰਦੇ ਤਾਂ ਆਮ ਜਨਤਾ ਦਾ ਕੀ ਹਾਲ ਹੋਊਗਾ? ਆਮ ਜਨਤਾ ਜੇ ਕਹਿੰਦੇ ਆ ਤੁਰੇ ਜਾਂਦੇ ਨੂੰ ਟੈਕਸ ਦਿੰਦੇ ਆ, ਟੈਕਸ ਪੇਅਰ ਦੀ ਮਨੀ ਸਾਡੀ ਸਿਟੀ ਦੇ ਵਿੱਚ ਕਿੰਨੀ ਖਰਾਬ ਹੋ ਰਹੀ ਆ। ਸੋ ਕਹਿਣ ਦਾ ਮਤਲਬ ਲੋਕਾਂ ਨੂੰ ਜਾਗਣਾ ਚਾਹੀਦਾ, ਜਦੋਂ ਇਹਨਾਂ ਨੂੰ ਵੋਟਾਂ ਪਾਉਣੀਆਂ ਦੇਖ ਕੇ ਵੋਟਾਂ ਪਾ ਕਰੋ, ਐਵੇਂ ਨਾ ਇਹਨਾਂ ਦੇ ਪੈਰਾਂ 'ਚ ਬਹਿ ਕੇ ਹਨਾ ਚੌਲ ਖਾ ਕੇ ਤਾਂ ਖਰਾਬ ਚਿਕਨ ਤਾਂ ਬੇਹੇ ਸਮੋਸੇ ਖਾ ਕੇ ਵੋਟਾਂ ਪਾ ਲਿਆ ਕਰੋ। ਉਹ ਇਨਸਾਨ ਨੂੰ ਚੜ੍ਹੋ ਜਿੱਦਾਂ ਆਪਣੀ ਧਾਲੀਵਾਲ ਆ, ਇੱਦਾਂ ਦੇ ਚੰਗੇ ਬੰਦੇ ਲਿਆਓ ਜਿਹੜੇ ਸੱਚ ਹੱਕ ਦੇ ਨਾਲ ਚੱਲਦੇ ਆ, ਤਾਂ ਤੁਹਾਡੀ ਜਿਹੜੀ ਕਮਾਈ ਆ ਚੰਗੇ ਜਗ੍ਹਾ ਤੇ ਲੱਗੇ। ਧੰਨਵਾਦ ਆ ਜੀ।
16: ਧੰਨਵਾਦ ਤੁਹਾਡਾ। ਤੁਸੀਂ ਕਿਹਨੂੰ ਸਪੋਰਟ ਕਰਦੇ ਹੋ? ਤੁਸੀਂ ਹੋ, ਅਸੀਂ ਕਿਹਨੂੰ ਸਪੋਰਟ ਕਰਦੇ? ਮੈਂ ਤਾਂ ਔਨ ਏਅਰ ਕਹਿ ਨਹੀਂ ਸਕਦਾ, ਪਰ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਨਾ, ਕੋਈ ਵੀ ਰੂਲ ਚੇਂਜ ਹੁੰਦਾ, ਚਾਹੇ ਰੈਜੀਡੈਂਸ ਲੋਕਾਂ 'ਤੇ ਹੋਵੇ, ਚਾਹੇ ਲੀਡਰ 'ਤੇ ਹੋਵੇ, ਜੇ ਸਜ਼ਾਵਾਂ ਨਹੀਂ ਹਨ ਤਾਂ ਹੁਣ ਇੱਕ ਰੂਲ ਚੇਂਜ ਕਰ ਦੇਵੋ। ਜੇ ਫਿਊਚਰ ਵਿੱਚ ਇੱਦਾਂ ਦੇ ਕੰਮ ਹੋਏ, ਯੂ ਮਸਟ ਰਿਜ਼ਾਈਨ, ਯੂ ਹੈਵ ਟੂ ਰਿਜ਼ਾਈਨ, ਯੂ ਹੈਵ ਟੂ ਕੁਇਟ, ਜਾਂ ਗੁੱਸਾ ਜਾ ਵੀ ਦੇਵੋ। ਚੇਂਜ ਹੋ ਸਕਦੇ, ਫਿਊਚਰ ਵਾਸਤੇ ਬੈਟਰ ਕਰ ਸਕਦੇ ਹੈਗੇ ਆ, ਪਰ ਬੈਟਰ ਕੌਣ ਕਰੇਗਾ? ਸਾਰੇ ਕਈ ਵਾਰੀ ਵਿੱਚ ਫਸੇ ਹੋਏ ਹੁੰਦੇ ਆ, ਅਤੇ ਪਰ ਹਾਂ ਡੱਗ ਫੋਨ ਇਹ ਕਿਹਾ ਗਿਆ ਇਹਨੂੰ ਪੈਸਾ ਵਾਪਸ ਦੇਣਾ ਪਵੇਗਾ। ਸੋ ਕੌਣ ਦਿੰਦਾ, ਕਿੰਨਾ ਦਿੱਤਾ, ਲੱਗ ਜਾਵੇਗਾ। ਪਰ ਲੋਕ ਮੰਗ ਕਰ ਰਹੇ ਹਨ, ਸੰਦਰ ਸਿੱਧਾ ਚਾਹੀਦੀ ਆ, ਵੀਡੀਓ ਚਾਹੀਦੀ ਹੈ, ਕੌਣ ਉਸ ਕਮਰੇ ਵਿੱਚ ਗਿਆ ਪਤਾ ਕਰੋ, ਕਹਿੰਦੇ ਵੀ ਰਹੇ ਕਿ ਨਹੀਂ, ਇਹ ਕਿੱਥੇ ਸੀਗੇ, ਟਾਊਨ ਵਿੱਚ ਸੀਗੇ, ਹੋਰ ਪਾਸੇ ਗਏ ਸੀਗੇ, ਇਹ ਤੱਕ ਅਪਲਾਈ ਆ। ਚਲੋ ਜੀ, ਹੁਣ ਪ੍ਰਾਈਮ ਮਿਨਿਸਟਰ ਮਾਰਕਾਨੀ ਦੀ ਵੀ ਗੱਲਬਾਤ ਕਰ ਲਈਏ। 1,59,000 ਏਅਰਪਲੇਨ ਫੂਡ 'ਤੇ ਖਰਚਿਆ, ਪ੍ਰਾਈਮ ਮਿਨਿਸਟਰ ਆ, ਖਰਚਣਾ ਚਾਹੀਦਾ, ਮੈਂ ਨਹੀਂ ਕਹਿੰਦਾ, ਬਟ ਨੋਟ ਦਿਸ ਮੱਚ। ਚਿਕਨ ਸਜ਼ੌਰ, ਚਿੱਲੀ ਸੀ ਬੌਸ, ਡੈਥ ਬਾਏ ਚੋਕਲੇਟ, ਅਤੇ ਟੈਕਸ ਪੇਅਰ ਦਾ ਪੈਸਾ 55 ਜਾਣੇ ਸੀਗੇ ਇੱਕ ਟ੍ਰਿਪ ਤੇ, 1,69,800 ਖਰਚਿਆ ਸਿਰਫ ਫੂਡ ਤੇ, ਨੋ ਪਲੇਨ ਟਿਕਟ, ਨੋ ਟੈਕਸੀ ਰਾਈਡ, ਸਿਰਫ ਖਾਣੇ ਤੇ $1,69,800 ਖਰਚਿਆ। ਜੇ ਆਪਣਾ ਹੁੰਦਾ ਨਾ, ਇਹਨਾਂ ਟੇਮੋ ਦਾ ਕੌਫੀ ਕੱਪ ਪੀ ਕੇ ਸਾਰ ਲੈਣਾ ਸੀਗਾ, ਕਹਿੰਦੇ ਕੋਈ ਗੁਰੂ ਘਰ ਲੱਭ ਉੱਥੇ ਲੰਗਰ ਛਕ ਲੈਂਦੇ ਆ, ਜੇ ਆਪਣਾ ਹੁੰਦਾ ਪੈਸਾ ਨਹੀਂ ਖਰਚਣਾ ਸੀਗਾ, ਪਰ ਟੈਕਸ ਫਿਰਦਾ ਆ। ਕੁਛ ਨਾ ਕੁਛ ਤਾਂ ਹੋਣਾ ਚਾਹੀਦਾ ਨਾ। ਕਾਰਨੀ ਸਪੈਂਟ $1,000,000 ਔਨ ਏਅਰ ਪਲੇਨ ਫੂਡ 14 ਫਲਾਈਟਾਂ ਦੇ ਵਿੱਚ ਪਹਿਲੇ ਸਾਲ, 14 ਫਲਾਈਟਾਂ ਦੇ ਵਿੱਚ $1,000,000 ਫੂਡ ਤੇ ਖਰਚਿਆ। ਵਾਓ, ਕਹਿੰਦੇ ਵਿਦ ਮਨੀ ਸੈਂਡ ਟੂ ਯੂਕਰੇਨ ਆਪਾਂ 50 ਪਲੇਨ ਖਰੀਦ ਸਕਦੇ ਸੀਗੇ, ਵਾਟਰ ਬੰਬਰਸ, ਜਿਹੜੇ ਸਾਨੂੰ ਬਿਮਾਰੀਆਂ ਫੈਲ ਰਹੀਆਂ ਹੁਣ, ਆਹ ਸਾਹ ਜਿਹੜਾ ਲੈ ਰਹੇ ਆ ਬਾਹਰ ਕੋਲ ਕੰਮ ਕਰਨੇ ਪੈਂਦੇ ਆ, ਉਹ ਦੇਖੇ ਕੌਂਕਰੀਟ ਦਾ ਕੰਮ ਕਰਦੇ, ਹੋਰ ਕੰਮ ਕਰਦੇ ਆ, ਕੰਮ ਤਾਂ ਕਰਨਾ ਹੀ ਪੈਣਾ, ਵਿਚਾਰੇ ਕਰਨ ਵੀ ਕੀ। ਪਰ ਇਹ ਪੈਸਾ ਯੂਕਰੇਨ ਦੇਈ ਜਾਂਦੇ, 50 ਪਲੇਨ ਖਰੀਦ ਸਕਦੇ ਸੀਗੇ ਅੱਗ ਅੱਗ ਬੁਝਾਉਣ ਵਾਸਤੇ, ਪਰ ਨਾ, ਹੋਰ ਪਾਸੇ ਪੈਸਾ ਲੈਣਾ। ਲਓ ਜੀ, ਬਲਦੇਵ ਸਿੰਘ, ਦਰਸ਼ਪ੍ਰੀਤ ਸਿੰਘ, ਪਹਿਲੀ ਵਾਰੀ ਕਾਲ ਆਈ ਇਹਨਾਂ ਦੀ, ਆਈ ਥਿੰਕ ਸੋ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
17: ਸਤਿ ਸ਼੍ਰੀ ਅਕਾਲ ਭਾਜੀ,
16: ਕੀ ਹਾਲ ਚਾਲ ਵੀ ਵੀਰੇ?
17: ਵਧੀਆ ਜੀ, ਵਧੀਆ, ਤੁਸੀਂ ਦੱਸੋ ਜੀ, ਪਹਿਲੀ ਵਾਰੀ ਕਾਲ ਕੀਤੀ ਹੈ। ਮੈਂ ਤਾਂ ਹੈਰਾਨ ਹਾਂ ਜੀ, ਮੈਂ ਕੱਲ ਇਹ ਰਿਪੋਰਟ ਦੇਖ ਰਿਹਾ ਸੀ ਵੀ ਇੰਨੇ $1,000,000,000 ਦੇ ਕੀ ਨੋਟ ਹੀ ਚੱਬ ਗਏ, ਇਹਨਾਂ ਖਾ ਕੇ ਜਾਂ ਸਮਝ ਨੀ ਹੁੰਦੀ ਹੈਗੀ ਭਾਈ। ਅਸੀਂ ਗੱਲ ਤਾਂ ਇਹ ਦਫਰ ਸਾਹਿਬ ਵੱਡੇ ਤੋਂ ਵੱਡਾ ਲੈ ਕੇ ਅਥਾਰਟੀ ਦਾ ਬੰਦਾ ਲੈ ਕੇ ਆਪਣੇ ਲੋਕਲ ਬੰਦੇ ਸਾਰੇ ਜਿਹੜਾ ਖਾਣ ਨੂੰ ਲੱਗੇ ਹੋਏ ਆ,
16: ਚਾਹੇ ਸਿਟੀ ਲੈ ਲਵੋ, ਚਾਹੇ ਪ੍ਰੋਵਿੰਸ਼ਲ ਜਾਂ ਫੈਡਰਲ ਲੈ ਲਵੋ, ਵੀ ਆਪਾਂ ਆਹ ਕੰਪਨੀਆਂ ਫੜਨੀਆਂ, ਇਹ ਜੋ ਮਰਜ਼ੀ ਕਰਨ ਤੇ ਇਹਨਾਂ ਦੀਆਂ ਵੋਟਾਂ ਸਾਨੂੰ ਮਿਲੀਆਂ ਤੇ ਆਪਾਂ ਜਿੱਤੀ ਜਾਣਾ। ਤਾਂ ਹੀ ਮੈਂ ਕਹਿ ਰਿਹਾ, ਜਦੋਂ ਵੋਟਾਂ ਪੈਂਦੀ ਉਹ ਤੁਹਾਡੇ ਕੋਲ ਰਾਈਟ ਹੁੰਦਾ ਕਿਹਨੂੰ ਰੱਖਣਾ, ਕਿਹਨੂੰ ਕਿਹਨੂੰ ਉਠਾਉਣਾ। ਤੋ ਚੇਂਜ ਲਿਆਉਣ ਦੀ ਬੜੀ ਜ਼ਰੂਰਤ ਪੈਂਦੀ ਹੁੰਦੀ ਹੈ, ਵੋਟਾਂ ਆ ਕੇ ਪਾਵੋ, ਨਿਕਲੋ ਬਾਹਰ, ਵੋਟਾਂ ਪਾ ਕੇ ਤੁਸੀਂ ਚੇਂਜ ਲਿਆ ਸਕਦੇ ਹੋ, ਇੱਧਰ ਦੇ ਕੰਮ ਨਾ ਹੋਣ, ਨਹੀਂ ਤਾਂ ਉਹੀ ਗੈਂਗਲੈਂਡ ਬਣੇ ਰਹਿਣਾ।
17: ਡੈਫੀਨੇਟਲੀ ਜੀ, ਹੁਣ ਦੇਖੋ ਉਹ ਸਾਹਿਬ ਕਿੰਨੀ ਇੱਕ ਸੋਹਣਾ ਟੋਲ ਸੀਗਾ ਜਿਹੜੇ ਹੈਲਪ ਹੁੰਦੇ ਸੀ ਬੱਚਿਆਂ ਦੀ, ਰਾਈਟ। ਹੁਣ ਕਾਲਜਾਂ ਨੇ ਕੁਛ ਤਾਂ ਆਪਣੇ ਪ੍ਰਾਈਵੇਟ ਕਾਲਜ ਰਲ ਗਏ, ਕੁਛ ਆਪਣੇ ਬੰਦੇ ਵੀ ਜਵਾਕ ਵੀ ਰਲ ਗਏ ਜਿਹੜੇ ਕਹਿੰਦੇ ਸੀ ਪੜ੍ਹਨਾ ਨਹੀਂ ਹੈਗਾ ਸਾਨੂੰ ਤਾਂ ਗ੍ਰੈਂਡ ਚਾਹੀਦੀ ਆ
16: ਜੀ,
17: ਤੇ ਸਾਰੇ ਰਲ ਕੇ ਇਹ ਕੰਮ ਹੁੰਦੇ ਸੀ। ਹੁਣ ਜਿਹੜੀ ਜਿੱਦਾਂ ਦੀ ਹੈਲਪ ਕਿਸੇ ਨੂੰ ਉਹ ਵੀ ਜਾਣਗੇ ਵਿਚਾਰੇ
16: ਜੀ,
17: ਸੋਚਦੇ ਨੀ ਹੈ ਕਿ ਲੋਕਾਂ ਨੂੰ 30,000 ਦਾ ਖਾਣ ਵੀ ਪੈਸੇ ਨੇ ਸਾਰੇ, ਈਜ਼ੀ ਮਨੀ ਕਰੀ ਜਾਂਦੇ ਆ।
16: ਧੰਨਵਾਦ ਜੀ, ਤੁਸੀਂ ਪਹਿਲੀ ਵਾਰੀ ਕਾਲ ਕੀਤੀ ਜੀ, ਜੀ ਆਇਆਂ ਨੂੰ ਪ੍ਰੋਜੈਕਟ ਕਾਲ ਕਰਦੇ ਰਿਹਾ ਕਰੋ। ਤੇ ਬਲਦੇਵ ਸਿੰਘ ਜੀ ਨਾਲ ਗੱਲਬਾਤ ਕਰਨੀ ਆ, ਕੈਨੇਡਾ ਪੋਸਟ ਦੀ ਗੱਲਬਾਤ ਕਰ ਲਈਏ। ਇਹਨਾਂ ਨੇ ਆਪਣੇ ਐਗਜ਼ੈਕਟਿਵ ਨੂੰ $30.8 million ਦਿੱਤਾ ਬੋਨਸਿਸ ਇਨ 2025, ਬੋਨਸ ਦਿੱਤੇ ਗਏ ਕੰਮ ਹੋਵੇ, ਕਿਹੜਾ ਕੰਮ ਵਧੀਆ ਕੀਤਾ, $billions ਲੂਜ਼ ਕਰ ਰਹੇ ਹਨ ਤੇ ਫਿਰ ਵੀ ਇਹਨਾਂ CEO ਨੂੰ ਬੋਨਸ ਮਿਲ ਰਹੇ ਹਨ, ਸ਼ਰਮ ਕਰੋ ਥੋੜ੍ਹੀ ਜਿਹੀ ਯਾਰ। ਸੋ ਵੇਅਰਜ਼ ਆਰ ਲੀਡਰ, ਫਿਰ ਵੀ ਆਪਣੇ ਇੱਥੇ $millions ਇਹਨਾਂ ਨੂੰ ਦੇ ਰਹੇ ਹਨ ਵੀ ਕੰਪਨੀ ਠੀਕ ਨਹੀਂ ਚੱਲਦੀ, ਸਾਨੂੰ ਸੰਭਾਲਣੀ ਪੈਣੀ ਆ, ਉਹ ਸੰਭਾਲਣੀ ਸਵਾਇਆ। $30.8 million ਇਹਨਾਂ ਨੂੰ ਪਰਫੋਰਮੈਂਸ ਬੋਨਸ ਮਿਲਿਆ, ਯਾਰ ਇਹਨੇ ਜੇਬਾਂ 'ਚੋਂ ਪੈਸੇ ਕੱਟੋ। ਮੈਂ ਕਰ ਦਿੰਦਾ ਹੁੰਦਾ ਜੇ ਮੈਂ ਰੈਸਟੋਰੈਂਟ ਜਾਵਾਂ ਨਾ, ਖਾਣਾ ਨਾ ਚੰਗਾ ਹੋਵੇ ਮੈਂ ਮਾਈਨਸ ਟਿਪ ਲਿਖ ਕੇ ਜਾਂਦਾ ਵੀ ਖਾਣਾ ਨਹੀਂ ਚੰਗਾ, ਸਰਵਿਸ ਨਹੀਂ ਚੰਗੀ। ਜੇ ਆਪਾਂ ਦੱਸਾਂਗੇ ਨਾ ਤਾਂ ਹੋਵੇਗਾ ਕੀ? ਸੋ ਪੈਸੇ ਦੇਈ ਜਾਵੋ, ਇਹ ਉੱਧਰ ਬੋਨਸ ਦੇਈ ਜਾਂਦੇ ਹਨ। ਬਲਦੇਵ ਸਿੰਘ ਜੀ, ਬੋਨਸ ਵਿੱਚ ਤੁਸੀਂ ਕਹਿੰਦੇ ਛੋਲੇ ਭਟੂਰੇ ਲੈ ਕੇ ਆ ਰਹੇ ਹੋ ਕਬੱਡੀ ਤੇ।
18: ਅਸਤੀਫਾ ਮੰਗੀ ਜਾਵੇ
16: ਜੀ,
18: ਪੈਟਰਿਕ ਵਲੋਂ ਉਹਨੂੰ ਕਿਹਾ ਵੀ ਅਸਤੀਫਾ ਦੇਵੇ। ਮੈਂ ਹੈਰਾਨ ਆ, ਜਿਹਨਾਂ ਨੇ ਅੱਧੇ ਬ੍ਰਹਮ ਵੋਟਾਂ ਹੀ ਹੈਗੀਆਂ ਆਪਣੇ ਦੇਸੀਆਂ ਨੇ, ਇੱਥੇ ਵੋਟਾਂ ਬਣਾਓ ਫਿਰ ਸਾਰਾ ਕੁਝ ਚੇਂਜ ਹੋਊਗਾ
16: ਜੀ,
18: ਚੇਂਜ ਕਰਨਾ ਵੋਟਾਂ ਇੰਡੀਆ ਦੀ ਫਿਕਰ ਪਿਆ, ਇੱਥੇ ਕੋਈ ਵੋਟ ਨੀ ਬਣਾਉਂਦਾ ਨਾ, ਜੋ ਜਿਹਨਾਂ ਨੇ ਹੈਗੀਆਂ ਉਹ ਵੀ ਪਾਉਣ ਨੀ ਜਾਂਦੇ
16: ਜੀ।
18: ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਮੈਂ ਜੇ ਦੇਖੋ ਬ੍ਰਹਮਟਨ ਵਾਲਾ ਮੰਤਰੀ ਸੰਤਰੀ ਜਿਹੜੇ ਕਿੰਨੇ ਖਾ ਕੇ ਪੈਸੇ ਉੱਥੇ ਹੋਟਲਾਂ 'ਚ ਰਹਿਣ ਦੇ
16: ਜੀ,
18: ਹੋਰ ਤਾਂ ਕੁਛ ਨੀ ਕਹਿਣਾ। ਬਾਕੀ ਹੈਗਾ ਗ੍ਰੇਟ ਵੀਕਐਂਡ ਸੰਡੇ, ਫੀਫਾ ਕੱਪ ਨਾ ਦੇਖਣਾ ਭੁੱਲਣਾ,
16: ਕੌਣ ਜਿੱਤੇਗਾ?
18: ਸਪੇਨ, ਮੈਂ ਤਾਂ ਸਪੇਨ ਜੀ ਪਾਉਂਗਾ।
16: ਥੈਂਕ ਯੂ,
18: ਮੈਂ ਤਾਂ ਮੈਸੀ ਨੂੰ ਪੁੱਛੋਂ ਫੜ ਕੇ ਪਿਆ ਉਹਨੂੰ ਧੂਲਣਾ। ਧੰਨਵਾਦ
16: ਧੰਨਵਾਦ, ਮੈਂ ਕੱਲ ਹੋਰ ਲੈਂਦਾ ਠਹਿਰ ਕੇ ਮਾੜੇ ਯਾਰ, ਕਹਿੰਦੇ ਮੈਨੂੰ ਮੈਸੇਜ ਆ ਰਿਹਾ ਥੋੜਾ ਬੂਟਾ ਧਾਲੀਵਾਲ ਸਟਾਰਗੇਟ ਤੋਂ ਪ੍ਰੋਗਰਾਮ ਸੁਣ ਰਹੇ ਹਨ, ਕਹਿੰਦੇ ਥੋੜਾ ਗੀਤ ਸੰਗੀਤ ਵੀ ਹੋ ਜਾਵੇ, ਮਾੜੀਆਂ ਮੈਂ ਸੁਣਾ ਦਿੰਦਾ, ਸੁਣ ਲਿਓ ਜ਼ਰੂਰ।

0: ਇੰਡੀਅਨ ਪੰਜਾਬੀ ਬੱਸਾਂ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬੱਸਾਂ ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ ਦਾਲਾਂ ਮਸਾਲੇ ਤੇ ਆਟਾ ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ ਇੰਨਾ ਹੀ ਨਹੀਂ ਮਿਠਾਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ ਭਾਰਤੀ ਗਰੋਸਰੀ ਮੀਟ ਅਤੇ ਮਿਠਾਈਆਂ ਵਾਲੇ ਸਦਾ ਇੱਕ ਨਾ ਯਾਦ ਰੱਖੋ ਇੰਡੀਅਨ ਪੰਜਾਬੀ ਬਾਜ਼ਾਰ
1: IIM Swiss Corp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swiss Corp, we make tracking easy.
2: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਐਨ ਤੁਹਾਡਾ ਵੈਲਕਮ ਕਰਦੇ ਨਾਵੇਰ ਕੰਫਰਟ ਤੋਂ ਸੰਧੂ ਸਾਹਿਬ ਨੂੰ ਸਪੋਂਸਰ ਕਰਦੇ ਹਾਂ 6477066640 ਢਿੱਲੋ ਵੀਡੀਓ 905-204-1313 ਆਈ ਪੀ ਟੀ ਵੀ ਬੋਕਸ ਡਿਵਾਈਸ ਚਾਹੀਦੇ ਗੁਰਬਾਣੀ ਰੇਡੀਓ ਚਾਹੀਦਾ ਫੀਫਾ 4K ਦੇ ਵਿੱਚ ਦੇਖੋ ਵੀਕਐਂਡ ਹੀ ਰਹਿ ਗਿਆ ਅਤੇ ਫਰੀਜ਼ ਨਹੀਂ ਹੁੰਦੇ ਸਰਵਿਸ ਬਹੁਤ ਵਧੀਆ ਢਿੱਲੋ ਵੀਡੀਓ ਦੀ 905-204-1313 'ਤੇ ਗੱਲਬਾਤ ਕਰ ਲੈਣੀ ਆ ਅਤੇ ਜਸ ਭੋਲਰ ਸਾਹਿਬ ਜੀ ਜੀ ਆਇਆਂ ਨੂੰ ਸ਼ੁੱਕਰਵਾਰ ਦਾ ਦਿਨ ਆ ਤੇ ਲਓ ਨਜ਼ਾਰੇ ਤੇ ਲੋਕਾਂ ਦੀ ਹੈਲਪ ਕਰ ਦੇਵੋ ਪਲੀਜ਼
3: ਵੈਰੀ
2: ਗੁੱਡ ਮਾਰਨਿੰਗ ਕੀ ਨਵੀਂ ਜਾਣਕਾਰੀ ਲੈ ਕੇ ਆਏ ਆ ਬਹੁਤ ਸਾਰੇ ਮੌਰਗੇਜ ਰਿਨੂ ਹੋਣੀ ਆ ਤੋਂ ਪਹਿਲੇ ਹੀ ਰੈਡੀ ਹੋ ਜਾਣਾ ਚਾਹੀਦਾ
3: ਬਿਲਕੁਲ ਜੀ ਜਾਣਕਾਰੀ ਇਹ ਕਿ ਇੱਕ ਤਾਂ ਇਸ ਵੀ ਸਾਡੇ ਇੰਟਰਸਟ ਰੇਟ ਸੀਗਾ ਜਿਹੜਾ ਕਿ ਸੇਮ ਹੀ ਰਹੇਗਾ ਉਹ ਚ ਕੋਈ ਚੇਂਜ ਨਹੀਂ ਆਈ ਸੋ ਇਟਸ ਗੁੱਡ ਨਿਊਜ਼ ਨੰਬਰ 2 ਦੇ ਉੱਤੇ ਬਿਲਕੁਲ ਤੁਸੀਂ ਕਿਹਾ ਜੀ ਸਾਡੇ ਬਹੁਤ ਸਾਰੇ ਰਿਨਿਊਲ ਆ ਰਹੀਆਂ ਕਈ ਵਾਰੀ ਸਾਨੂੰ ਭੁਲੇਖਾ ਹੁੰਦਾ ਹੈਗਾ ਬਹੁਤ ਸਾਰੇ ਫੋਨ ਕਰਦੇ ਕਹਿੰਦੇ ਜੋਬ ਚੇਂਜ ਹੋ ਗਈ ਕੀ ਉਹਨੂੰ ਹੁਣ ਮੌਰਗੇ ਮਿਲ ਜਾਊਗੀ ਜਾਂ ਨਹੀਂ ਮਿਲੂਗੀ ਜਾਂ ਫਿਰ ਕਈ ਨੂੰ ਭੁਲੇਖਾ ਹੁੰਦਾ ਹੈਗਾ ਕਿ ਅਸੀਂ ਉਹ ਜੀ ਬੈਂਕ ਨੇ ਸਾਨੂੰ ਰੇਟ ਦੇ ਰਹੀ ਹੈ ਬੈਟਰ ਸੋ ਬੈਟਰ ਇਹ ਹੁੰਦਾ ਕਿ ਆਲਵੇਜ਼ ਇੱਕ ਐਕਸਪਰਟ ਨਾਲ ਗੱਲ ਕਰੋ ਭਾਵੇਂ ਤੁਹਾਨੂੰ ਬੈਂਕ ਬੈਟਰ ਰੇਟ ਹੀ ਦੇ ਰਹੀ ਹੈ ਪਰ ਫਿਰ ਵੀ ਤੁਹਾਡੇ ਕੋਲ ਬਹੁਤ ਆਪਸ਼ਨ ਹੁੰਦੀਆਂ ਹੈਗੀਆਂ ਜੋ ਤੁਸੀਂ ਗੱਲ ਕਰਨੀ ਹੈ ਬੈਂਕ ਦੇ ਨਾਲ ਤਾਂ ਤੁਹਾਨੂੰ ਮਾੜੀ ਨੌਲੇਜ ਹੋਵੇ ਮੈਂ ਕਿੰਨਾ ਰੇਟ ਕਿਹੜੀ ਬੈਂਕ ਕਿੰਨਾ ਰੇਟ ਦੇ ਰਹੀ ਹੈ ਤਾਂ ਤੁਹਾਡੇ ਵਾਸਤੇ ਬਹੁਤ ਈਜ਼ੀ ਹੋ ਜਾਂਦਾ ਹੈਗਾ ਔਰ ਜੇ ਤੁਸੀਂ ਕੋਈ ਚੇਂਜ ਨਹੀਂ ਕਰ ਰਹੇ ਮੌਰਗੇ ਦੇ ਵਿੱਚ ਕੁਛ ਨਹੀਂ ਤੁਸੀਂ ਕੋਈ ਉਹਦੇ ਚ ਕੋਈ ਪੈਸਾ ਕੱਢਣਾ ਨਹੀਂ ਪਾਉਣਾ ਨਹੀਂ ਤੇ ਸਿਰਫ ਰਿਨਿਊਲ ਕਰਨੀ ਹੈ ਉਹਦੇ ਚ ਜੋਬ ਮੈਟਰ ਨਹੀਂ ਕਰਦੀ ਜੋਬ ਥੋੜੀ ਚੇਂਜ ਹੋਈ ਹੈ ਨਹੀਂ ਹੋਈ ਭਾਵੇਂ ਸੇਮ ਜੋਬ ਹੈ ਤਾਂ ਉਹਨਾਂ ਨੇ ਜੋਬ ਨਹੀਂ ਪੁੱਛਣੀ ਤੁਹਾਨੂੰ ਸਿਰਫ ਇੱਕ ਈਮੇਲ ਆਉਣੀ ਹੈ ਤੁਸੀਂ ਸੈਂਡ ਕਰਕੇ ਭੇਜ ਦੇਣੀ ਹੈ ਪਰ ਆਲਵੇਜ਼ ਇੱਕ ਆਪਸ਼ਨ ਜ਼ਰੂਰ ਰੱਖੋ ਕਿ ਇੱਕ ਐਕਸਪਰਟ ਨੂੰ ਮਿਲ ਕੇ ਕਈ ਵਾਰੀ ਕੀ ਹੁੰਦਾ ਸਾਨੂੰ ਬੈਂਕ ਰੇਟ ਆਫਰ ਕਰਦੀ ਆ ਅਸੀਂ ਜੇ ਮਾੜੇ ਜਿਹੀ ਇੱਕ ਵਾਰੀ ਉਹਨੂੰ ਕਾਲ ਕਰ ਲਈਏ ਤੇ ਸਾਨੂੰ 5-7% ਮਿਲ ਸਕਦੇ ਆ ਆਫਰ ਵਾਈ ਨਾਟ ਕੀ ਫਰਕ ਪੈਂਦਾ ਜੇ ਸਾਨੂੰ 5-7% ਆਫ ਮਿਲਦੇ ਕਾਲ ਕਰਨਾ ਸੋ ਮੇਰੇ ਹਿਸਾਬ ਨਾਲ ਕਰ ਲੈਣੀ ਚਾਹੀਦੀ ਹੈਗੀ ਸੋ ਆਲਵੇਜ਼ ਸਾਨੂੰ ਆ ਕੇ ਮਿਲੋ ਫਸਟ ਟਾਈਮ ਬਹਿ ਰਹੋ ਤਾਂ ਆਪਣੇ ਆਪ ਨੂੰ ਪ੍ਰਪੇਅਰ ਕਰੋ ਮੇਕ ਸ਼ੋਰ ਜੋਬ ਨੂੰ ਪ੍ਰਪੇਅਰ ਕਰੋ ਤੁਹਾਡੀ ਜੋਬ ਪ੍ਰਪੇਅਰ ਹੋਣੀ ਚਾਹੀਦੀ ਹੈ ਕ੍ਰੈਡਿਟ ਗੁੱਡ ਹੋਣਾ ਚਾਹੀਦਾ ਡਾਊਨ ਪੇਮੈਂਟ ਕੋਲ ਹੋਣੀ ਚਾਹੀਦੀ ਤੁਹਾਡੇ ਜ਼ੀਰੋ ਡਾਊਨ ਜਾਂ 5% ਵਾਲਾ ਹੁਣ ਹੈ ਨੀਗਾ ਉਹ ਚ ਮਿਸ ਯੂਜ਼ ਬਹੁਤ ਹੁੰਦੇ ਆ ਬੰਦੇ ਬਾਅਦ ਚ ਫਿਰ ਕੀ ਹੁੰਦਾ ਹੈਗਾ ਕਿ ਪਹਿਲਾਂ ਉਹ ਕਹਿ ਦਿੰਦੇ ਆ ਕਰ ਦਿਆਂਗੇ ਅਸੀਂ ਐਂਡ ਤੇ ਆ ਕੇ ਵੀ ਕਹਿੰਦੇ ਨਹੀਂ ਜੀ ਹੁਣ 20% ਲੈ ਕੇ ਆਓ ਸੋ ਉਹਨਾਂ ਗੱਲਾਂ ਚ ਨਾ ਆਓ ਬਾਕੀ ਜਿਹੜਾ ਕਈ ਤੁਹਾਨੂੰ ਨਾਲ ਲਾ ਦਿਆ ਤੁਹਾਨੂੰ ਕੈਸ਼ ਬੈਕ ਦੇਵਾਂਗੇ ਜੀ ਉਹ ਸਾਰੇ ਹੈ ਨੀ ਜੀ ਹੁਣ ਕੈਸ਼ ਬੈਕ ਵਾਲਾ ਸਾਰਾ ਕੰਮ ਖਤਮ ਹੋ ਗਿਆ ਉਹ ਤੁਹਾਡੇ ਪੈਸੇ ਸੋਨੋ ਹੀ ਦੇਣੇ ਹੁੰਦੇ ਹੈਗੇ ਤੁਹਾਡੇ ਵਜੋਂ ਪੰਜਾਬੀ ਕਹਾਂ ਸੂਟਿਆਂ ਜੁੱਤੇ ਤੁਹਾਡੇ ਸਿਰ ਚ ਮਾਰਨੇ ਹੁੰਦੇ ਆ ਸੋ ਇਹਨਾਂ ਗੱਲਾਂ ਚ ਬਚ ਕੇ ਪ੍ਰੋਪਰਲੀ ਵਰਕ ਕਰੋ ਤਾਂ ਕਿ ਤੁਸੀਂ ਅੱਗੇ ਜਾ ਕੇ ਆਪਣਾ ਫਿਊਚਰ ਬੈਟਰ ਬਣਾ ਸਕੋ
2: ਜੀ ਤੇ ਕਿੱਦਾਂ ਮਿਲ ਸਕਦੇ ਤੁਹਾਨੂੰ
3: ਮੈਨੂੰ ਮੇਰਾ ਆਫਿਸ ਕੈਨੇਡੀ ਅੰਡਰ ਰਿੰਡਾ ਤੇ ਜੀ 30 Kennedy Road ਸਾਊਥ ਮੰਡੇ ਟੂ ਫਰਾਈਡੇ ਮੈਂ 10 ਵਜੇ ਤੋਂ ਲੈ ਕੇ 5 ਵਜੇ ਤੱਕ ਆਫਿਸ ਹੁੰਦਾ ਵੀਕਐਂਡ ਤੇ ਅਪੋਇੰਟਮੈਂਟ ਬਣਾ ਕੇ ਆ ਸਕਦੇ ਹੋ ਨੰਬਰ ਮੇਰਾ ਇੱਕੋ ਹੀ ਹੈ 416-732-2611-4164-732-2611-4326
2: ਬਹੁਤ ਬਹੁਤ ਧੰਨਵਾਦ ਇੰਟਰਵਿਊ ਕਰਨ ਆਉਣ ਵਾਲੇ ਦਿਨਾਂ ਵਿੱਚ ਟਾਈਮ ਸਮਾਜ ਵੱਲ ਜਾ ਰਿਹਾ ਧੰਨਵਾਦ ਤੁਹਾਡਾ ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹਨ ਮੈਂ ਤੁਹਾਡੇ ਫੋਨ ਕਰ ਦਿੰਦਾ ਇੱਕ ਵਾਰੀ ਫਿਰ ਦੱਸ ਦੇਵਾਂ ਸੋ $30.6 million ਡਾਲਰ ਦੇ ਬੋਨਸ ਦਿੱਤੇ ਆ ਕੈਨੇਡਾ ਪੋਸਟ ਵਾਲੇ ਨੇ ਹੁਣ ਕਿਹਨੂੰ ਚਾਰਜ ਕਰੀਏ ਆਪਣੇ ਪ੍ਰਾਈਮ ਮਿਨਿਸਟਰ ਨੂੰ ਤੁਸੀਂ ਚੱਕ ਚੱਕ ਕੇ ਪੈਸੇ ਦੇ ਜੇ ਆਹ ਤਾਂ ਖੋਜੋ ਵੀ ਉਹ ਬੋਨਸ ਦੇ ਰਹੇ ਆ ਕੰਪਨੀ ਸਹੀ ਨਹੀਂ ਚੱਲ ਰਹੀ $673 million ਮਈ ਦੇ ਵਿੱਚ ਦਿੱਤਾ ਇੱਕ ਹੋਰ ਤੇ ਰੈਕਡ ਬ੍ਰੇਕਿੰਗ ਲਾਸ $1.57 billion ਟੈਕਸਪੇਅਰ ਦਾ ਪੈਸਾ ਯਾਰ ਤੁਹਾਡਾ ਪੈਸਾ ਧੱਜਿਆ ਉਡਾ ਰਹੇ ਹਨ ਛੱਡਿਓ ਨਾ ਯਾਰ ਫੜ ਲਓ ਇਹਨਾਂ ਨੂੰ ਪੁੱਛ ਲਿਓ ਭਾਵੇਂ ਟਾਈ ਫੜ ਕੇ ਪੁੱਛ ਲਿਓ ਵੀ ਵਟ ਦਾ ਹੈਲ ਆਰ ਯੂ ਗਾਈਜ਼ ਡੂਇੰਗ ਗਿਵਿੰਗ ਅਵੇ ਮਨੀ ਟੂ ਦੀਜ਼ ਗਾਈਜ਼ ਹੂ ਆਰ ਵੇਸਟਿੰਗ ਆਰ ਮਨੀ $205 million ਬਿਫੋਰ ਟੈਕਸ ਲੂਜ਼ ਕੀਤਾ 2026 ਦੇ ਵਿੱਚ ਇਹ ਲਾਸ ਆਫ $205 million ਬਿਫੋਰ ਟੈਕਸ ਰਿਪੋਰਟਡ ਇਨ ਦਾ ਫਸਟ ਕੁਆਟਰ ਤੇ ਫਿਰ ਵੀ ਇਹ ਪੈਸੇ ਦੇ ਰਹੇ ਹਨ। ਸੱਚ ਆ ਸੈਡ ਸਟੋਰੀ। ਇੱਕ ਮੈਂ ਕਾਲ ਲੈ ਲਵਾਂ, 3645।
4: ਹਾਂਜੀ ਤੱਬਰ ਸਾਹਿਬ, ਤੁਸੀਂ ਇਹ ਦੇਖੋ ਅਖਬਾਰਾਂ ਜਿਹੜੀਆਂ ਆਉਂਦੀਆਂ ਜਾਂ ਨਿਊਜ਼ 'ਚ ਆਉਂਦੀਆਂ ਚੰਗੀ ਆਉਣੀ ਚਾਹੀਦੀ। ਲੈ ਜੀ ਸਾਡੇ MLA ਨੇ ਆਹ ਕੰਮ ਕੀਤਾ ਬ੍ਰਾਂਟਨ ਲਈ, ਈਸਟ ਲਈ ਆਹ ਕੰਮ ਕੀਤਾ, ਈਸਟ ਤੋਂ ਰਾਜਗਰੇਵਾਲ ਖੜ ਗਿਆ, ਉਹ ਕਿੱਡਾ ਲਾ ਗਿਆ ਧੱਬਾ, ਕਿੰਨੀ ਉਹ ਹੇਰਾ ਫੇਰੀ ਕਰ ਗਿਆ, ਫਿਰ ਹਰਦੀਪ ਗਰੇਵਾਲ, ਫਿਰ ਉਹਦਾ ਪੇ, ਇਹ ਸਾਰੇ ਚੋਰਬਾਜੀ ਹੈ, ਸਭ ਕਰਨ ਨੂੰ ਆਉਂਦੇ ਆ। ਥੋੜੀ ਜਿਹੀ ਸੰਗ ਚਾਹੀਦੀ ਆ ਵੀ ਹਸਪਤਾਲ ਬਣਾਓ, ਕੋਈ ਇੰਸ਼ੋਰੈਂਸ ਘਟਾਓ, ਸੰਗ ਕਰੋ ਇਹਨਾਂ ਨੂੰ ਜੀ।
2: ਥੋੜੀ ਲੈਂਗੁਏਜ ਰੱਖੋ, ਚੋ ਕੀ ਕਰੀਏ ਹੁਣ, ਲੋਕੀ ਅੱਕੇ ਪਏ ਹਨ। ਸੋ ਸੋਰੀ ਟੂ ਸੇ, ਇੱਦਾਂ ਲੈਂਗੁਏਜ ਵਰਤਣੀ ਨਹੀਂ ਚਾਹੀਦੀ। ਮੈਂ ਆਪਣੇ ਵੱਲੋਂ ਮਾਫ਼ੀ ਮੰਗ ਲੈਂਦਾ, ਪਰ ਗਾਈਜ਼ ਕਮ ਔਨ ਵੇਕ ਅਪ, ਅਸੀਂ ਛਾਏ ਪਏ ਹਾਂ ਮਾੜੇ ਕੰਮਾਂ 'ਚ, ਚੰਗਾ ਕੰਮ ਕਿੱਥੋਂ ਆ ਰਿਹਾ? ਆਹ ਦੇਖ ਲਓ ਮੂਵੀ ਦਲਜੀਤ ਦੋਸਾਂਝ ਦੀ, ਦੱਸੋ ਕਿਹੜੇ ਸਿੰਗਰ ਨੇ ਸਪੋਰਟ ਵਿੱਚ ਇਹਨਾਂ ਨੇ ਬਿਆਨ ਦਿੱਤੇ ਆ, ਦੱਸ ਦਿਓ। ਕਈ ਇੱਥੇ ਪਹੁੰਚੇ ਹੋਏ ਹਨ, ਫਿਲਮਾਂ ਲੈ ਕੇ ਪਹੁੰਚੇ ਹੋਏ, ਮੈਂ ਦੱਸ ਦਿਓ ਵੀ ਜੀ ਕਿਸੇ ਸਿੰਗਰ ਨੇ ਦਲਜੀਤ ਸਾਂਝ ਸਪੋਰਟ ਬਿਆਨ ਦਿੱਤੇ ਹੋ। ਤੁਹਾਡੀ ਇੰਡਸਟਰੀ ਹੈਗੀ, ਬੋਲਣਾ ਪੈਂਦਾ ਜੇ ਕੋਈ ਚੰਗਾ ਕੰਮ ਕੀਤਾ ਤਾਂ ਧੰਨਵਾਦ ਵੀ ਕਰਿਆ ਕਰੋ ਨਾ, ਡਰਦੇ ਇਕੱਲੇ ਹਾਂ। ਅਤੇ ਇੱਕ ਲਾਸਟ ਕਾਲ, ਜਤਿੰਦਰ ਸਿੰਘ ਆ ਜਾਓ।
5: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ
5: ਭਾਜੀ, ਮੈਂ ਮਤਲਬ ਪਲੀਜ਼ ਮੇਰੀ ਹੈਲਪ ਕਰੀਓ ਕਿ ਵੀ ਮੈਂ ਪੁੱਛਣਾ ਚਾਹੁੰਦਾ ਕਿ ਆਪਣੀ ਕਮਿਊਨਿਟੀ ਨੇ ਸੋ ਕਿੱਥੇ ਕਰਦੀ ਹੈ ਵੀ ਲਿਬਰਲ ਤੋਂ ਬਿਨਾਂ ਆਪਾਂ ਜਾਣਾ ਨੀ ਵੋਟ ਪਾਉਣਾ ਨਾ, ਕਿ ਲਿਬਰਲ ਕਰਕੇ ਕਾਰਨ ਕੀ ਹੈ ਭਾਜੀ? ਮੈਨੂੰ ਸਮਝ ਨੀ ਆ ਰਹੀ ਵੀ ਕਾਰਨ ਕੀ ਹੈ ਵੀ ਲਿਬਰਲ। ਦੇਖੋ ਮਾਰਕਾਰਨੀ ਨੇ ਯੂਕਰੇਨ ਨੂੰ ਕਿੰਨੇ ਪੈਸੇ ਦੇਈ ਜਾ ਰਿਹਾ, ਇੱਥੇ ਭੁੱਖਮਰੀ ਛਾਈ ਹੈ, ਪ੍ਰੋਪਰਟੀ ਟੈਕਸ ਭਾਜੀ ਦੇਖਣ ਵਾਲਾ ਵੀ ਇੰਨਾ ਕਿਉਂ ਦੇਣਾ, $1 trillion ਐਵਰੀ ਮੰਥ ਕਿਉਂ ਦੇ ਰਹੇ ਹਾਂ ਜੀ ਆਪਾਂ?
2: ਜੀ
5: ਦੱਸੋ,
2: ਧੰਨਵਾਦ ਸਾਡਾ ਟਾਈਮ ਫਿਰ ਸਪੋਸੀਬਲ ਜਾ ਰਿਹਾ ਹੈਗਾ ਆ। ਲੋਕੀ ਸਵਾਲ ਕਰ ਰਹੇ ਵਾਈ ਆਰ ਯੂ ਗਿਵਿੰਗ ਅਵੇ ਮਨੀ? ਇੱਥੇ ਲੋਕਾਂ ਦਾ ਮਸੀ ਸਾਰੇ, ਇੱਥੇ ਆਪਣੇ ਤਾਂ ਸਾਂਭ ਲਵੋ ਪਲੀਜ਼। ਜੇ ਗਲਤੀਆਂ ਹੋ ਰਹੀਆਂ ਕੋਈ ਰੂਲ ਨਹੀਂ ਹੈਗਾ, ਚੇਂਜ ਕਰੋ। ਦੇ ਸ਼ੁਡ ਬੀ ਫਾਇਰਡ, ਦੇ ਸ਼ੁਡ ਰਿਜ਼ਾਈਨ ਇਫ ਐਨੀਬਡੀ ਮੈਸਸ ਵਿਦ ਟੈਕਸ ਪੇਅਰਸ ਮਨੀ। ਦੈਟਸ ਵਾਟ ਆਮ ਸੇਇੰਗ। ਮੇਰਾ ਬਾਅਦ ਚ ਕਹਿੰਦੇ ਸੰਪਰਕ ਕਰਾਂ 416-451 ਬਾਈ ਬਾਈ। ਮਨਜੀਤ ਚੀਮਾ ਜੀ ਪ੍ਰੋਗਰਾਮ ਸਪੋਂਸਰ ਕਰਦੇ ਹਨ, 416-357-9965। ਜੇ ਪੈਸਾ ਤੇ ਚਾਹੀਦਾ ਹੈ, ਫਸੇ ਹੋਏ ਆ, ਭੂਜੇ ਚਿੱਠੀਆਂ ਆ ਰਹੀਆਂ, ਤਾਂ ਤੁਸੀਂ ਜਸਵੀਰ ਸਿੰਘ ਨਾਲ ਗੱਲ ਕਰ ਲੈਣੀਆਂ ਅਤੇ ਗੱਲ ਕਰਕੇ ਕਹਿਣ ਦਾ ਕਸੂਮਰ ਕਹਿ ਸਿਸਟਮ ਤੁਹਾਡੀ ਮਦਦ ਹੋ ਸਕਦੀ ਹੈਗੀ ਆ। ਵੀਕਐਂਡ 'ਤੇ ਕਬੱਡੀ ਦੇ ਮੈਚ, ਰੈੱਡ FM ਦਾ ਇਵੈਂਟ ਅਤੇ ਫੀਲਡ ਹਾਕੀ ਦੇ ਮੈਚ ਚੱਲ ਰਹੇ ਹਨ, ਨਜ਼ਾਰੇ ਲਵੋ ਯਾਰ। ਜ਼ਿੰਦਗੀ ਬੜੀ ਔਖੀ ਲੰਘ ਰਹੀ ਹੈ, ਥੋੜ੍ਹੀ ਸੌਖੀ ਕਰ ਲਵੋ, ਲਓ ਨਜ਼ਾਰੇ। 416-451 ਬਾਈ ਬਾਈ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਕੁੱਤੇ ਬਿੱਲੀਆਂ ਜਿਹੜੀਆਂ ਮਰਜ਼ੀ ਰੱਖ ਲਵੋ, ਇਨਸਾਨ ਨੂੰ ਪਹਿਲਾ ਮੋਹਰੇ ਰੱਖੋ, ਫਿਰ ਬਾਕੀ ਸਾਰਿਆਂ ਦੀ ਹੈਲਪ ਕਰੋ। ਸਾਰੇ ਹੀ ਆਪਣੇ ਹਨ, ਜਾਨਵਰ ਵੀ ਆਪਣੇ ਹਨ, ਪਰ ਟੇਕ ਕੇਅਰ ਯੋਰ ਪੇਰੈਂਟਸ, ਦੇ ਬਰੋਚ ਯੂ ਇਨ ਦਿਸ ਵਰਲਡ। ਰਾਤ ਦਿਨ ਮਿਹਨਤ ਕੀਤੀ ਹੈ ਨਾ ਬਜ਼ੁਰਗਾਂ ਨੇ ਇੱਥੇ ਪਹੁੰਚਾਉਣ ਵਾਸਤੇ। ਹੈਵ ਅ ਗੁੱਡ ਡੇ, ਸਤਿ ਸ਼੍ਰੀ ਅਕਾਲ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: ਸੱਚ ਕਿਹੋ ਜਿਹਾ ਹੁੰਦਾ?
3: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
4: ਮਿੱਟੀ ਚੁਗਦੀ ਫਸਲ ਸੱਚ ਹੈ,
3: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: 17 ਜੁਲਾਈ ਤੱਕ ਖੂਬਸੂਰਤ ਦਿਨ, ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸਵੇਰ ਨੂੰ ਜੀ ਆਇਆਂ ਆਖ ਰਹੇ ਹੋਵੋਗੇ। ਸੋ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਕਹਿੰਦਾ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਅਤੇ ਕੀ ਹਾਲ ਚਾਲ ਆ, ਸਾਰੇ ਠੀਕ ਠਾਕ ਹੋ? ਰੋਜ਼ ਸਵੇਰੇ ਤੁਹਾਡੇ ਨਾਲ ਜੁੜਨ ਦੀ ਜਿਹੜੀ ਤਾਂਘ ਹੁੰਦੀ ਆ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਵੇਂ ਬੜਾ ਖੂਬ ਲਿਖਿਆ ਕਿ ਥੋੜਿਆਂ ਵਾਂਗੂੰ ਥੁੜ ਕੇ ਮਿਲੀਏ, ਥੋੜੀਆਂ ਵਾਂਗੂੰ ਥੁੜ ਕੇ ਮਿਲੀਏ, ਪੰਛੀਆਂ ਵਾਂਗੂੰ ਉੜ ਕੇ ਮਿਲੀਏ, ਅਤੇ ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ ਕਿ ਦਿਲ ਨਹੀਂ ਭਰਿਆ ਮੁੜ ਕੇ ਮਿਲੀਏ, ਦਿਲ ਨਹੀਂ ਭਰਿਆ ਮੁੜ ਕੇ ਮਿਲੀਏ। ਕਿਸੇ ਸੱਜਣ ਪਿਆਰੇ ਮਿੱਤਰ ਨੂੰ ਮਿਲਣ ਤੋਂ ਬਾਅਦ ਲੱਗਦਾ ਨਾ ਕਿ ਯਾਰ ਕਾਸ਼ ਹੋਰ ਮਿਲ ਲੈਂਦੇ, ਕੋਈ ਜਾਵੇ ਨਾ। ਸਾਡੀ ਜ਼ਿੰਦਗੀ ਵੀ ਐਵੇਂ ਹੀ ਆ, ਅਸੀਂ ਇਸ ਖੂਬਸੂਰਤ ਜ਼ਿੰਦਗੀ ਦੇ ਵਿੱਚ ਜਦੋਂ ਆਉਂਦੇ ਹਾਂ ਤਾਂ ਸਾਡਾ ਜਾਣ ਨੂੰ ਜੀ ਨਹੀਂ ਕਰਦਾ, ਅਤੇ ਨਾ ਹੀ ਜਿਹੜੇ ਸਾਡੇ ਸੱਜਣ ਪਿਆਰੇ ਆ, ਸਾਡੇ ਪਰਿਵਾਰਕ ਜੀ ਆ, ਸਾਡੇ ਰਿਸ਼ਤੇ ਆ, ਅਤੇ ਨਾ ਸਾਨੂੰ, ਅਸੀਂ ਕਦੇ ਇਹ ਚਾਹੁੰਦੇ ਹਾਂ ਕਿ ਉਹ ਸਾਡੇ ਤੋਂ ਵਿਛੜਨ। ਅਸੀਂ ਚਾਹੁੰਦੇ ਹਾਂ ਕਿ ਸਾਡੇ ਮਾਂ ਪਿਓ, ਭੈਣ ਭਰਾ ਸਦਾ ਹੀ ਸਾਡੇ ਨਾਲ ਰਹਿਣ, ਪਰ ਜ਼ਿੰਦਗੀ ਦੀ ਇਹ ਦਸਤੂਰ ਆ, ਇਹ ਜ਼ਿੰਦਗੀ ਦੀ ਰੀਤ ਆ। ਜਿਸ ਇਸ ਧਰਤੀ 'ਤੇ ਜਨਮ ਲਿਆ ਉਸਨੇ ਜਾਣਾ ਆ, ਜੋ ਆਇਆ ਉਸਨੇ ਜਾਣਾ ਆ। ਸੋ 905-673-33-37 905-673-33-37 'ਤੇ ਗੱਲਾਂ ਕਰਾਂਗੇ ਜੀ। ਬਸ ਕੁਛ ਹੀ ਸਮੇਂ ਦੇ ਵਿੱਚ ਰਮੇਸ਼ ਜੀ ਸਾਡੇ ਨਾਲ ਜੁੜ ਚੁੱਕਣਗੇ ਅਤੇ ਫਿਰ ਆਪਾਂ ਖਬਰਾਂ ਦੇ ਨਾਲ ਸਾਂਝ ਪਾਵਾਂਗੇ। ਸੋ 905-673-33-37
1: ਲਿਓ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ 905-673-33-37 ਮੈਂ ਚਾਹ ਦਾ ਘੁੱਟ ਭਰਨ ਲੱਗ ਗਿਆ ਸੀ ਅਤੇ ਚਾਹ 'ਤੇ ਬੜੀ ਖੂਬਸੂਰਤ ਗੱਲਬਾਤ ਯਾਦ ਆਈ ਕਿ ਅੱਜ ਫਿਰ ਇਕੱਲਿਆਂ ਚਾਹ ਪੀਤੀ ਹੈ। ਇਕੱਲੇ ਚਾਹ ਪੀਏ ਤਾਂ ਬੜਾ ਕੁਛ ਯਾਦ ਆਉਂਦਾ। ਸੋ ਚਾਹ ਵੀ ਇੱਕ ਐਸੀ ਚੀਜ਼ ਹੈ ਨਾ, ਕਿਸੇ ਦੇ ਨਾਲ ਬਹਿ ਕੇ ਪੀ ਜਾਵੇ ਤਾਂ ਹੀ ਸਵਾਦ ਲੱਗਦੀ ਆ, ਇਕੱਲੇ ਸਵਾਦ ਹੀ ਨਹੀਂ ਆਉਂਦਾ ਹੈਗਾ। ਕਹਿੰਦੇ ਕਿ ਅੱਜ ਫਿਰ ਇਕੱਲਿਆਂ ਚਾਹ ਪੀਤੀ ਹੈ, ਧੱਕ ਕੇ ਉਹਦੀ ਰਾਹ ਪੀਤੀ ਹੈ, ਅਤੇ ਲੰਘੇ ਪਾਣੀ ਮੁੜ ਨਹੀਂ ਆਉਂਦੇ, ਲੰਘੇ ਪਾਣੀ ਮੁੜ ਨਹੀਂ ਆਉਂਦੇ, ਸੋਚ ਕੇ ਇੱਕੋ ਸਾਹ ਪੀਤੀ ਹੈ, ਸੋਚ ਕੇ ਇੱਕੋ ਚਾਹ ਪੀਤੀ ਹੈ। ਅਤੇ ਰਮੇਸ਼ ਜੀ ਦਾ ਵੇਟ ਕਰ ਰਹੇ ਹਾਂ, ਅਤੇ ਜਿੱਦਾਂ ਰਮੇਸ਼ ਜੀ ਆਉਣਗੇ ਤਾਂ ਫਿਰ ਉਹਨਾਂ ਦੇ ਨਾਲ ਚਾਹ ਦੀਆਂ ਚੁਸਕੀਆਂ ਦਾ ਸਵਾਦ ਲੈਂਦੇ ਹਾਂ ਅਤੇ ਫਿਰ ਦੇਸ਼ ਦੁਨੀਆ ਦੀ ਖਬਰਾਂ ਦੇ ਨਾਲ ਜੁੜਦੇ ਹਾਂ। ਸੋ 905-673-33-37 905-673-33-37 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੋਨਾ ਮਹਿੰਗੀ ਜੀ। ਮੋਨਾ ਮਹਿੰਗੀ ਜੀ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਤੁਹਾਡੀ ਪਰਿਵਾਰ ਦੀਆਂ ਜਿਹੜੀਆਂ ਫਾਈਨੈਂਸ਼ੀਅਲ ਪਲਾਨਿੰਗਸ ਔਰ ਨਾਲ ਦੀ ਨਾਲ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਐਬਿਲਿਟੀ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ ਦੀਆਂ ਨੀਡਸ ਨੂੰ ਪੂਰਾ ਕਰਦੇ ਨੇ ਅਤੇ ਸਾਡੇ ਨਾਲ ਜੁੜ ਚੁੱਕੇ ਨੇ। ਜਦ ਤੱਕ ਰਮੇਸ਼ ਜੀ ਆਈ ਥਿੰਕ ਆਉਂਦੇ ਨੇ ਤਦ ਤੱਕ ਆਪਾਂ, ਕਾਲ ਵੀ ਤੁਹਾਡੀਆਂ ਬਹੁਤ ਸਾਰੀਆਂ ਆ ਗਈਆਂ ਆ, ਸੋ ਆਪਾਂ ਮੋਨਾ ਜੀ ਨਾਲ ਇੱਕ ਲਿੰਕ ਲੈ ਲਈਏ। ਸੋ ਇੰਸ਼ੋਰੈਂਸ ਦੇ ਬਾਬਤ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਮੋਨਾ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਜੀ?
2: ਬਹੁਤ ਵਧੀਆ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ ਜੀ।
0: ਵੈਰੀ ਗੁੱਡ ਈਵਨਿੰਗ ਜੀ, ਮਾਰਨਿੰਗ ਜੀ, ਸੌਰੀ, ਮਾਫ ਕਰਨਾ, ਮੈਂ ਈਵਨਿੰਗ ਜੀ। ਮੋਨਾ ਜੀ,
2: ਲੱਗਦਾ ਅੱਜ ਕੱਲ ਮਾਰਨਿੰਗ ਦੇ ਟਾਈਮ ਵੀ ਈਵਨਿੰਗ ਦਾ ਫੀਲਿੰਗ ਆਉਂਦੀ
0: ਹੈ। ਹਾਂ, ਦੇਖੋ ਚਾਰੇ ਪਾਸੇ ਬਿਲਕੁਲ ਅੱਗ ਲੱਗਣ ਕਰਕੇ ਤੇ ਹੋਇਆ ਸੀਗਾ ਅੱਜ। ਖੈਰ, ਮੈਨੂੰ ਲੱਗਦਾ ਕੱਲ ਈਵਨਿੰਗ ਤੋਂ ਬਾਅਦ ਥੋੜਾ ਜਿਹਾ ਬਿਹਤਰ ਹੋ ਗਿਆ ਸੀਗਾ, ਸੋ ਏਅਰ ਕੁਆਲਿਟੀ ਥੋੜੀ ਜਿਹੀ ਠੀਕ ਹੋ ਗਈ ਸੀਗੀ। ਸੋ ਕੱਲ ਮਾਰਨਿੰਗ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਸੀਗਾ। ਸੋ ਐਨੀਵੇ, ਖੂਬਸੂਰਤ ਸਵੇਰ ਆ ਜੀ, ਚੜ੍ਹਦੀ ਕਲਾ ਵਾਲੀ ਸਵੇਰ ਆ, ਤੇ ਉੱਥੋਂ ਮੋਨਾ ਜੀ ਆ ਗਏ ਨੇ ਔਰ ਬਹੁਤ ਬੈਕ ਟੂ ਬੈਕ ਕਾਲ ਨੇ, ਬਹੁਤ ਸਟੂਡੀਓਜ਼ ਦੇ ਵਿੱਚ ਰਮੇਸ਼ ਜੀ ਵੀ ਜੁੜ ਚੁੱਕੇ ਨੇ। ਸੋ ਮੋਨਾ ਜੀ, ਅੱਜ ਆਪਾਂ ਇੰਸ਼ੋਰੈਂਸ ਦੇ ਸਾਰੇ ਵਿਸ਼ੇ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸਾਰੇ ਵਿਸ਼ੇ ਕਿਤੇ ਨਾ ਕਿਤੇ ਆਪਣੇ ਸਰੋਤੇ ਤੱਕ ਪਹੁੰਚਾਉਣ ਵਾਲੇ ਆ। ਸੋ ਅੱਜ ਆਪਾਂ ਕਿਹੜੇ ਵਿਸ਼ੇ ਦੀ ਗੱਲਬਾਤ ਕਰ ਰਹੇ ਹਾਂ?
2: ਬਿਲਕੁਲ ਪ੍ਰਭ ਜੀ, ਸਭ ਨਾਲੋਂ ਪਹਿਲਾਂ ਅੱਜ ਨੋ ਡਾਊਟ ਕਿ ਮਾਰਨਿੰਗ ਦੇ ਟਾਈਮ ਡੈਫੀਨੇਟਲੀ ਅਸੀਂ ਉਹ ਗੱਲ ਬਾਤ ਕਰੀਏ ਜਿਹਦੇ ਵਿੱਚ ਕਿ ਸਾਨੂੰ ਬਹੁਤ ਵੱਡੀ ਰਿਕੁਆਇਰਮੈਂਟ ਹੈਗੀ ਹੈ। ਸਮਰ ਦਾ ਟਾਈਮ ਹੈ,

0: ਜੀ ਨੇ ਕਿੰਨੀਆਂ ਗੱਲਾਂ ਪੰਜਾਬ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀਆਂ ਤੇ ਕਿੰਨੀਆਂ ਗੱਲਾਂ ਪੰਜਾਬ ਦੇ ਵਿਕਾਸ ਦੀਆਂ ਕੀਤੀਆਂ। ਉਵੇਂ ਮੈਂ ਦੱਸਦਾ ਕਿ ਪ੍ਰਧਾਨ ਮੰਤਰੀ ਜੀ ਦੀ ਅੱਜ ਦੀ ਫੇਰੀ ਜੀਂਦ ਹਰਿਆਣਾ ਤੋਂ ਸ਼ੁਰੂਆਤ ਹੋਈ, ਉੱਥੇ ਜਿੱਥੇ ਬਹੁਤ ਸਾਰੇ ਹੋਰ ਕਰੋੜਾਂ ਦੇ ਪ੍ਰੋਜੈਕਟਾਂ ਦੇ ਐਲਾਨ ਕੀਤੇ, ਉਦਘਾਟਨ ਕੀਤੇ ਆ। ਜਿਹੜਾ ਸਭ ਤੋਂ ਮਹੱਤਵਪੂਰਨ ਉਹਨਾਂ ਦਾ ਉਦਘਾਟਨ ਸੀ ਉਹ ਸੀ ਹਾਈਡਰੋਜਨ ਰੇਲ ਗੱਡੀ, ਹਾਈਡਰੋਜਨ ਟ੍ਰੇਨ। ਦੁਨੀਆ ਦੇ ਸ਼ਾਇਦ 4 ਮੁਲਕ ਹੀ ਹੈ ਜਿੱਥੇ ਇਸ ਵੇਲੇ ਚੱਲਦੀ ਹੈ, ਭਾਵ ਕਿ ਜਿਹਨੂੰ ਆਪਾਂ ਕਹਿੰਦੇ ਪ੍ਰਦੂਸ਼ਣ 0 ਦੇ ਬਰਾਬਰ, ਉਹ ਭਾਰਤ ਵਿੱਚ ਅੱਜ ਪਹਿਲੀ ਉਸ ਟ੍ਰੇਨ ਦੀ ਆਰੰਭਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤੀ ਹੈ। ਹਾਲਾਂਕਿ ਸਫ਼ਰ ਬਹੁਤ ਛੋਟਾ ਹੈ, ਥੋੜੇ ਸਫ਼ਰ ਲਈ ਉਹ ਚੱਲਣੀ ਹੈ, ਹੌਲੀ ਹੌਲੀ ਗਾਂਹ ਆਉਣ ਵਾਲੇ ਸਮੇਂ ਵਿੱਚ ਉਹ ਗੱਡੀਆਂ 'ਚ ਵਾਧਾ ਹੋਵੇਗਾ। ਪਰੰਤੂ ਭਾਰਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਵਿੱਚ ਵੀ ਹੁਣ ਹਾਈਡਰੋਜਨ ਰੇਲ ਗੱਡੀ ਦੀ ਆਰੰਭਤਾ ਹੋ ਗਈ ਹੈ, ਜਿਹਦਾ ਪ੍ਰਧਾਨ ਮੰਤਰੀ ਜੀ ਨੇ ਰੀਬਨ ਕੱਟਿਆ। ਇਹ ਤੋਂ ਇਲਾਵਾ ਫਿਰ ਉਹ ਚੰਡੀਗੜ੍ਹ ਪਹੁੰਚੇ, ਚੰਡੀਗੜ੍ਹ ਦੇ ਵਿੱਚ ਬਾਵਾ ਸਾਰੇ ਪ੍ਰੋਜੈਕਟ, ਕਰੀਬ ਕਰੀਬ ਦੱਸਿਆ ਜਾ ਰਿਹਾ ਕਿ 6,000 ਕਰੋੜ ਦੇ ਪ੍ਰੋਜੈਕਟ ਹੈ ਜਿਨ੍ਹਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਜੀ ਨੇ ਕੀਤਾ, ਉਸ ਤੋਂ ਬਾਅਦ ਸੰਬੋਧਨ ਵੀ ਕੀਤਾ। ਉਹਦੇ ਪ੍ਰੋਜੈਕਟਾਂ ਦੇ ਵਿੱਚ ਜਿੱਥੇ ਪੰਜਾਬ ਮੈਡੀਕਲ ਇੰਜੀਨੀਅਰਿੰਗ ਕਾਲਜ ਜਿਹੜਾ ਉਹਦਾ ਹੈਗਾ, ਜਿੱਥੇ ਹੋਰ ਹੈਗੇ ਪੰਜਾਬ ਮੈਡੀਕਲ ਤੇ ਪਲੱਸ ਦੂਜੇ ਪਾਸੇ ਪੈਕ ਪੰਜਾਬ ਇੰਜੀਨੀਅਰਿੰਗ ਕਾਲਜ, ਵਿਸ਼ੇਸ਼ਤਾ ਇਹ ਹੈ ਕਿ PGI ਦੇ ਵਿੱਚ ਕਾਫੀ ਵੱਡੇ ਪੱਧਰ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ, ਉਦਘਾਟਨ ਕੀਤੇ ਹੈਗੇ ਆ। ਫਿਰ ਉਹ ਤੋਂ ਬਾਅਦ ਚਾਲੇ ਪਾਲੇ ਉਹਨਾਂ ਨੇ ਪੰਜਾਬ ਵਾਲੇ ਜਲੰਧਰ ਨੂੰ, ਜਲੰਧਰ ਦੇ ਵਿੱਚ ਪਹੁੰਚ ਚੁੱਕੇ ਨੇ ਬਕਾਇਦਾ, ਉਹਨਾਂ ਨੂੰ ਜਿਹੜਾ ਰਿਸੀਵ ਕਰਨ ਤੋਂ ਬਾਅਦ ਛਾਉਣੀ ਕੈਂਟ ਰੇਲਵੇ ਸਟੇਸ਼ਨ ਦਾ ਰੀਬਨ ਉਹ ਕੱਟ ਚੁੱਕੇ ਆ। ਜਿਹੜੀ ਬਨਾਰਸ ਐਕਸਪ੍ਰੈਸ ਹੈ, ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਇੱਕ ਰੇਲ ਗੱਡੀ ਚਲਾਈ ਗਈ ਜਿਹੜੀ ਅੰਮ੍ਰਿਤਸਰ ਤੋਂ ਵਾਰਾਨਸੀ ਚਲੇਗੀ, ਉਹਦਾ ਰੀਬਨ ਕੱਟਿਆ। ਔਰ ਮੈਂ ਦੱਸਦਾ ਕਿ ਜਦੋਂ ਰੀਬਨ ਕੱਟਿਆ, ਜਿਸ ਜਲੰਧਰ ਦੀ ਅਸੀਂ ਗੱਲ ਕਰ ਰਹੇ ਹਾਂ, ਜਿਸ ਦੁਆਬੇ ਦੀ ਗੱਲ ਕਰ ਰਹੇ ਹਾਂ, ਉੱਥੇ ਇੱਕ ਬਹੁਤ ਵੱਡਾ ਜਿਹੜਾ ਦਲਿਤ ਭਾਈਚਾਰੇ ਦਾ ਧਾਰਮਿਕ ਸਥਾਨ ਹੈ ਜਿਹਨੂੰ ਡੇਰਾ ਸੱਚਖੰਡ ਬੱਲਾਂ ਆਖਦੇ ਆ, ਉਸ ਡੇਰਾ ਸੱਚਖੰਡ ਬੱਲਾਂ ਦੇ ਜਿਹੜੇ ਸੁਪਰੀਮੋ ਨੇ, ਉੱਥੋਂ ਦੇ ਸੰਤ ਨੇ, ਸੰਤ ਨਿਰੰਜਣ ਦਾਸ, ਜਿਹਨਾਂ ਨੂੰ ਅਸੀਂ ਹੁਣ ਪਦਮ ਸ਼੍ਰੀ ਨਿਰੰਜਣ ਦਾਸ ਵੀ ਆਖਦੇ ਹਾਂ ਕਿਉਂਕਿ ਉਹਨਾਂ ਨੂੰ ਸਰਕਾਰ ਨੇ ਪਦਮ ਸ਼੍ਰੀ ਵੀ ਦਿੱਤਾ, ਉਹ ਵੀ ਨਾਲ ਨਾਲ ਸੀ। ਰਵਨੀਤ ਬਿੱਟੂ ਤੇ ਖੈਰ ਨਾਲ ਨਾਲ ਸੀਗੇ। ਭਾਰਤ ਦੇ ਰੇਲ ਮੰਤਰੀ ਵੀ ਪਹੁੰਚੇ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਪਹੁੰਚੇ। ਹੁਣ ਸਰੋਤੇ ਦੇ ਵਿੱਚ ਇੱਕ ਨਾਮ ਹੋਰ ਭਾਲ ਰਹੇ ਹੋਣਗੇ, ਜਿੱਥੇ ਮੈਂ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਦਾ ਨਾਂ ਲੈ ਦਿੱਤਾ, ਜਿੱਥੇ ਰਾਜ ਮੰਤਰੀ ਰਵਨੀਤ ਬਿੱਟੂ ਦਾ ਲੈ ਦਿੱਤਾ, ਰਾਜਪਾਲ ਗੁਲਾਬ ਚੰਦ ਕਟਾਰੀਏ ਦਾ ਲੈ ਦਿੱਤਾ, ਸੰਤ ਨਿਰੰਜਣ ਦਾਸ ਦਾ ਲੈ ਦਿੱਤਾ। ਸਰੋਤੇ ਭਾਲ ਰਹੇ ਹੋਣਗੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਕਿਉਂ ਨਹੀਂ ਲਿਆ। ਸਰੋਤਿਓ, ਮੇਰੇ ਕੋਲ ਜਿਹੜੀ ਜਾਣਕਾਰੀ ਹੈ, ਪੰਜਾਬ ਦੀ ਸਰਕਾਰ ਨੇ, ਪੰਜਾਬ ਦੀ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਪ੍ਰਧਾਨ ਮੰਤਰੀ ਦਾ ਸਵਾਗਤ, 2 ਮੰਤਰੀ ਡਿਊਟੀ ਲਾਈ ਸੀ ਕਿ ਉਹ ਕਰਨਗੇ, ਚਾਹੇ ਚੰਡੀਗੜ੍ਹ ਚ ਤੇ ਚਾਹੇ ਇੱਥੇ ਆਦਮਪੁਰ ਹਵਾਈ ਅੱਡੇ ਤੇ। ਹੁਣ ਜਿਹੜੇ ਉਦਘਾਟਨਾਂ ਦੀ ਗੱਲ ਹੈ, ਨਾ ਤੇ ਉੱਥੇ ਮੈਨੂੰ ਪੰਜਾਬ ਦਾ ਕੋਈ ਮੰਤਰੀ ਨਜ਼ਰ ਆਇਆ, ਤੇ ਨਾ ਮੈਨੂੰ ਲੱਗਦਾ ਸਟੇਜ ਤੇ, ਕਿਉਂਕਿ ਪਹਿਲਾਂ ਹੀ ਫੈਸਲਾ ਲੈ ਲਿਆ ਸੀ ਕਿ ਭਾਈ ਉਹ ਤੇ ਸਿਆਸੀ ਸਟੇਜ ਹੈ, ਭਾਰਤੀ ਜਨਤਾ ਪਾਰਟੀ ਦੀ, ਅਸੀਂ ਉਸ ਸਮਾਗਮ ਦਾ ਹਿੱਸਾ ਕਿਉਂ ਬਣੀਏ। ਉਹ ਪਹਿਲਾਂ ਹੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਵਾਲੇ ਪਾਸਿਓਂ ਗੱਲ ਸਾਫ਼ ਹੋ ਚੁੱਕੀ ਸੀ। ਕੈਪਟਨ ਅਮਰਿੰਦਰ ਸਿੰਘ ਦੀ ਵੀ ਮੈਂ ਵੇਖਿਆ ਕਿ ਉੱਥੇ ਕਿਤੇ ਨਾ ਕਿਤੇ ਗੈਰ ਹਾਜ਼ਰੀ ਰੜਕੀ ਹੈ। ਉਵੇਂ ਜਲੰਧਰ ਦੇ ਵਿੱਚ ਇੱਕ ਬੜਾ ਵਿਸ਼ੇਸ਼ ਪੰਡਾਲ ਬਣਾਇਆ ਗਿਆ, ਵਾਟਰ ਪਰੂਫ, ਉੱਥੇ ਕਾਫੀ ਵੱਡੀ ਗਿਣਤੀ ਚ ਭਾਜਪਾ ਲੀਡਰ ਪਹੁੰਚੇ ਹੋਏ ਹੈ, ਤੇ ਪ੍ਰਧਾਨ ਮੰਤਰੀ ਜੀ ਨੇ ਸੰਬੋਧਨ ਕਰਨਾ, ਤੇ ਸੰਬੋਧਨ ਵਿੱਚ ਬੜਾ ਸਾਫ਼ ਹੈ ਕਿ ਗੱਲਾਂ ਵਿਕਾਸ ਦੀਆਂ ਵੀ ਹੋਣਗੀਆਂ, ਕਿਉਂਕਿ ਕਾਫੀ ਪ੍ਰੋਜੈਕਟ ਜਿਹੜੇ ਸੜਕੀ ਪ੍ਰੋਜੈਕਟ ਹੈ ਉਹਨਾਂ ਦਾ ਉਦਘਾਟਨ ਵੀ ਕੀਤਾ ਹੈ। ਔਰ ਨੰਗਲ ਤੋਂ ਹਿਮਾਚਲ ਦੇ ਜਿਹੜਾ ਨੰਗਲ ਹੈ, ਉਹ ਨੰਗਲ ਤੋਂ ਅੱਗੇ ਹਿਮਾਚਲ ਦੇ ਉਹਦੇ ਵਿੱਚੋਂ ਦੀ ਹੁੰਦੀ ਹੋਈ ਤਲਵਾੜੇ, ਤੇ ਤਲਵਾੜੇ ਤੋਂ ਹੁੰਦੀ ਹੋਈ ਮਕੇਰੀਆਂ ਰੇਲ ਗੱਡੀ ਲਾਈਨ ਦਾ ਵੀ ਕਹਿੰਦੇ ਉਹਨਾਂ ਨੇ ਅੱਜ ਉਦਘਾਟਨ ਕਰਨਾ, ਕਾਫੀ ਉਹਦੇ ਵਿੱਚੋਂ ਤਿਆਰ ਹੋ ਚੁੱਕੀ ਹੈਗੀ ਹੈ। ਸੋ ਇਦਾਂ ਦਾ ਕਾਫੀ ਕੁਛ ਹੈਗਾ ਜਿਹੜਾ ਪ੍ਰਧਾਨ ਮੰਤਰੀ ਜੀ ਅੱਜ ਪੰਜਾਬੀਆਂ ਦੇ, ਜਾਂ ਕਹੀਏ ਕਿ ਦੇਸ਼ ਦੇ ਨਾਮ ਦੇਸ਼ ਨੂੰ ਸਮਰਪਿਤ ਕਰਨ ਜਾ ਰਹੇ ਹੈ। ਬਹੁਤਾ ਕੁਛ ਕਰ ਦਿੱਤਾ, ਬਹੁਤ ਸਾਰੇ ਰੇਲਵੇ ਪ੍ਰੋਜੈਕਟਾਂ ਦੇ ਉਦਘਾਟਨ ਕਰ ਦਿੱਤੇ। ਰਹੀ ਗੱਲ ਸੰਬੋਧਨ ਦੀ, ਤੇ ਸੰਬੋਧਨ ਵਿੱਚ ਤੇ ਪ੍ਰਭ ਸੰਧੂ ਜੀ ਬੜੀ ਸਿੱਧੀ ਗੱਲ ਹੈ ਕਿ ਵੋਟਾਂ ਦੀ ਗੱਲ ਵੀ ਹੋਣੀ ਹੈ, ਤੇ ਵੋਟਾਂ ਦੇ ਨਾਲ ਨਾਲ ਭੋਰਾ ਇੱਕ ਗੱਲ ਵਿਕਾਸ ਦੀ ਵੀ ਹੋਣੀ ਹੈ, ਤੇ ਗੱਲ ਜਿਹੜੀ ਮਰਜ਼ੀ ਹੋਵੇ ਲੱਭਣੀਆਂ ਉਹ ਚੋਂ ਵੋਟਾਂ ਹੀ ਹੈ। ਪ੍ਰਧਾਨ ਮੰਤਰੀ ਜੀ ਦਾ ਪੰਜਾਬ ਆਉਣਾ ਮੈਂ ਸਮਝਦਾ ਕਿ ਬਹੁਤ ਸਿੱਧੀ ਪੱਧਰੀ ਗੱਲ ਹੈ ਕਿ ਇਹ 227 ਦੀ ਸਿਆਸਤ ਨੂੰ, ਭਾਜਪਾ ਦੀ ਸਿਆਸਤ ਨੂੰ ਸਰਗਰਮ ਕਰਨ ਦੇ ਲਈ ਜਿਹੜਾ ਕਿਤੇ ਨਾ ਕਿਤੇ ਆਏ ਹੈ। ਔਰ ਭਾਜਪਾ ਵਾਲੇ ਪਾਸਿਓਂ ਜਿਸ ਢੰਗ ਦੇ ਨਾਲ ਪੰਜਾਬ ਤੇ ਵਿਸ਼ੇਸ਼ ਸਿਆਸੀ ਅੱਖ ਰੱਖੀ ਹੋਈ ਹੈ, ਤੇ ਜੇ ਇਹ ਫੇਰੀਆਂ ਇਸੇ ਤਰ੍ਹਾਂ ਜਾਰੀ ਰਹੀਆਂ, ਕਦੇ ਪ੍ਰਧਾਨ ਮੰਤਰੀ ਆ ਗਏ, ਕਦੇ ਕੋਈ ਕੇਂਦਰੀ ਮੰਤਰੀ ਆ ਗਏ, ਤੇ ਕੁਦਰਤੀ ਹੈ ਪੰਜਾਬ ਦਾ ਵੋਟ ਬੈਂਕ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਥੋੜਾ ਬਹੁਤਾ ਤੇ ਪ੍ਰਭਾਵਿਤ ਹੋਵੇਗਾ ਹੀ ਹੋਵੇਗਾ
1: ਜੀ। ਬਿਲਕੁਲ, ਨਾਲ ਦੀ ਨਾਲ ਇੱਕ ਮੈਸੇਜ ਸਾਨੂੰ ਹਰਵੀਨ ਮਾਵੀ ਜੀ ਦਾ ਦੇ ਦਈਏ, ਜੇ ਤੁਸੀਂ ਆਟੋ ਅਤੇ ਹੋਮ ਇੰਸ਼ੋਰੈਂਸ ਕਟਵਾਉਣਾ ਚਾਹੁੰਦੇ ਹੋ ਅਤੇ ਉਹਦੇ ਵਿੱਚ ਵਧੀਆ ਕੋਟੇਸ਼ਨ ਦੇ ਵਿੱਚ ਪ੍ਰਾਈਜ਼ ਭਾਲ ਰਹੇ ਹੋ ਤਾਂ ਹਰਵੀਨ ਮਾਵੀ ਜੀ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ। ਮਲਟੀ ਪ੍ਰੋਡਕਟ ਮਲਟੀ ਪ੍ਰੋਪਰਟੀ ਦੇ ਬੰਡਲ ਡਿਸਕਾਊਂਟ ਗਰੁੱਪ ਡਿਸਕਾਊਂਟ ਲਗਾ ਕੇ ਤੁਹਾਡੀ ਇੰਸ਼ੋਰੈਂਸ ਘਟਾ ਕੇ ਦੇਣਗੇ। 6472780976 6472870976 ਹਰਵੀਨ ਮਾਵੀ ਜੀ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ। ਅਪਲਾਈਂਸ ਜੰਕਸ਼ਨ, ਅਪਲਾਈਂਸ ਜੰਕਸ਼ਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ। ਕਿਸੇ ਵੀ ਤਰ੍ਹਾਂ ਦੇ ਘਰ ਦੇ ਅਪਲਾਈਂਸ ਖਰੀਦਣੀ ਹੈ ਤਾਂ ਤੁਸੀਂ ਅਪਲਾਈਂਸ ਜੰਕਸ਼ਨ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ। 905-450-0054 905-450-0054 ਅਪਲਾਈਂਸ ਜੰਕਸ਼ਨ। ਔਰ ਹੁਣ ਆਈਏ ਜੀ ਬੀ ਟੀਮ ਵੱਲ। ਈਡੀ ਨੇ ਪੰਜਾਬ ਦੇ ਵਿੱਚ ਇੱਕ ਹੋਰ ਕੈਬਨਿਟ ਮੰਤਰੀ ਦੀ ਘੇਰਾਬੰਦੀ ਕਰ ਲਈ ਹੈ ਜੀ। ਕੌਣ ਇਹ ਮੰਤਰੀ ਆ ਅਤੇ ਕਿਹਦੀ ਸ਼ਾਮਤ ਆ ਗਈ ਹੈ ਜੀ?
0: ਦੇਖੋ ਇਹ ਮੰਤਰੀ ਉਹ ਅੱਗੇ ਜਾ ਕੇ ਕਹੀਏ ਕਿ ਪੰਜਾਬ ਦੀ ਇੱਕ ਨੁੱਕਰ 'ਚ ਲਾਲ ਚੰਦ ਕਟਾਰੂ ਚੱਕ ਜੀ। ਲਾਲ ਚੰਦ ਕਟਾਰੂ ਚੱਕ ਪ੍ਰਭ ਸੰਧੂ ਜੀ ਆਮ ਆਦਮੀ ਪਾਰਟੀ ਦੇ ਵਿੱਚ ਚੰਗਾ ਸਥਾਨ ਰੱਖਦੇ ਆ, ਚੰਗਾ ਮੰਤਰੀ ਨੇ। ਹਾਲਾਂਕਿ ਲਾਲ ਚੰਦ ਕਟਾਰੂ ਚੱਕ ਜੀ ਦਾ ਜਦੋਂ ਅਸੀਂ ਗੱਲ ਕਰਦੇ ਹਾਂ, ਜੇ ਇਹਨਾਂ ਦਾ ਪਿਛੋਕੜ ਵੇਖੀਏ ਤੇ ਖੱਬੇ ਪੱਖੀ ਪਿਛੋਕੜ ਰਿਹਾ, ਪੰਜਾਬ ਦੀ ਸਿਆਸਤ 'ਚ ਸਰਗਰਮ ਰਹੇ ਪਰੰਤੂ ਖੱਬੇ ਪੱਖੀ ਨਜ਼ਰੀਏ ਤੋਂ ਰਹੇ ਹੈ। ਫਿਰ ਆਮ ਆਦਮੀ ਪਾਰਟੀ 'ਚ ਆ ਗਏ, ਭੋਆ ਖੇਤਰ ਤੋਂ ਚੋਣ ਲੜੀ, ਵਿਧਾਇਕ ਬਣ ਗਏ, ਵਿਧਾਇਕ ਬਣਨ ਤੋਂ ਬਾਅਦ ਮੰਤਰੀ ਬਣ ਗਏ, ਸਰਗਰਮੀ 'ਚ ਰਹਿੰਦੇ ਹੈ। ਥੋੜਾ ਬਹੁਤਾ ਬੀਤੇ ਸਮੇਂ 'ਚ ਇੱਕ ਵਿਵਾਦ ਨਾਲ ਜੁੜਿਆ, ਪਰੰਤੂ ਚਲੋ ਉਹ ਸ਼ਾਂਤ ਹੋ ਗਿਆ। ਹੁਣ ਈਡੀ ਪਿਛਲੇ 24 ਘੰਟੇ ਤੋਂ ਉਹਨਾਂ ਦੇ ਪਿੰਡ ਘੇਰਾ ਪਾ ਕੇ ਬੈਠੀ ਹੋਈ ਹੈ, ਉਹਨਾਂ ਦੇ ਘਰ ਦੀ ਤਲਾਸ਼ੀ ਲਈ ਹੈ। ਖਾਸ ਕਰਕੇ ਉਹਨਾਂ ਦੇ ਨੇੜਲੇ ਲੋਕ ਕਹੇ ਜਾਂਦੇ ਆ ਜਿਹੜੇ ਕ੍ਰੈਸ਼ਰ ਉਦਯੋਗ ਨਾਲ ਜੁੜੇ ਆ। ਜਿਸ ਖੇਤਰ ਦਾ ਅਸੀਂ ਜ਼ਿਕਰ ਕਰਦੇ ਹਾਂ ਭੋਆ ਖੇਤਰ, ਪ੍ਰਭ ਸੰਧੂ ਜੀ ਜੋ ਅਸੀਂ ਉਹ ਬਿਆਸ ਦੇ ਉੱਪਰ ਚਲੇ ਜਾਈਏ ਤੇ ਇੱਧਰ ਰਾਵੀ ਵਾਲੇ ਕੰਢੇ ਤੇ ਚਲੇ ਜਾਈਏ, ਪਠਾਨਕੋਟ ਦੇ ਨਾਲ ਨਾਲ ਜਿੰਨਾ ਖੇਤਰ ਹੈ ਇੱਥੇ ਬਹੁਤ ਵੱਡੇ ਪੱਧਰ ਤੇ ਰੇਤਾ ਬਜਰੀ ਦਾ ਕਾਰੋਬਾਰ ਹੁੰਦਾ ਹੈ ਬਹੁਤ ਵੱਡੇ ਪੱਧਰ ਤੇ। ਉਹ ਚੋਂ ਕਿੰਨਾ ਇੱਕ ਨੰਬਰ ਦਾ ਕਿੰਨਾ ਦੋ ਨੰਬਰ ਦਾ ਇੱਥੇ ਸਰਕਾਰ ਜਾਣੇ, ਪਰੰਤੂ ਕਾਰੋਬਾਰ ਬਹੁਤ ਵੱਡੇ ਪੱਧਰ ਤੇ ਹੈ। ਔਰ ਇਹ ਮੰਨਿਆ ਜਾਂਦਾ ਹੈ ਕਿ ਕਾਰੋਬਾਰ ਦਾ ਵੱਡਾ ਹਿੱਸਾ ਜਿਹੜੀ ਮੌਕੇ ਦੀ ਸੱਤਾਧਾਰੀ ਧਿਰ ਹੁੰਦੀ ਹੈ ਉਹਦੇ ਨਾਲ ਦੇ ਸੰਬੰਧਿਤ ਲੋਕਾਂ ਕੋਲ ਹੀ ਉਹਦਾ ਮਲਕੀਅਤ ਹੁੰਦੀ ਹੈ, ਉਹੀ ਵੱਡੇ ਹਿੱਸਾ ਹੁੰਦਾ, ਉਹਨਾਂ ਕੋਲ ਹੀ ਠੇਕੇ ਟੈਂਡਰ ਵਗੈਰਾ ਹੁੰਦੇ। ਹੁਣ ਇਹੋ ਜਿਹੀਆਂ ਉਂਗਲਾਂ ਕਈਆਂ ਤੇ ਉੱਠੀਆਂ, ਉਹਦੇ ਵਿੱਚੋਂ ਲਾਲ ਚੰਦ ਕਟਾਰੂ ਚੱਕ ਵੀ ਇੱਕ ਹੈ। ਈਡੀ ਦੀ ਛਾਪੇਮਾਰੀ ਜਿਹੜੀ ਪੰਜਾਬ ਦੀ ਗੱਲ ਕਰੀਏ ਤੇ ਲਗਾਤਾਰ ਹੀ ਹੈ ਈਡੀ ਤੇ ਪੰਜਾਬ ਦੇ ਉੱਪਰ। ਜਿੱਦਾਂ ਕਹਿੰਦੇ ਕਿ ਸਾਰੇ ਤੇ ਸਾਰੇ ਆਪਣੇ ਕੈਮਰੇ ਫਿੱਟ ਕੀਤੇ ਆ ਕਿ ਕਿਤੇ ਕਿਤੇ ਨਾ ਕਿਤੇ ਕੋਈ ਗਲਤੀ ਕਰੇ ਤੇ ਅਸੀਂ ਧਾਵਾ ਬੋਲੀਏ, ਕਿਉਂਕਿ ਇਹ ਵੀ ਤੇ ਆਪਣੇ ਆਪ 'ਚ ਇੱਕ ਸਿਆਸਤ ਹੀ ਹੈ। ਕਿਉਂਕਿ ਜੀ ਪੰਜਾਬ ਦੀ ਗੱਲ ਕਰੀਏ ਤੇ ਇੱਥੇ ਪੰਜਾਬ ਪੁਲਿਸ ਸੂਬਾ ਸਰਕਾਰ ਦਾ ਸਿਆਸੀ ਸੰਦ ਬਣ ਕੇ ਕੰਮ ਕਰਦੀ ਹੈ। ਕੇਂਦਰ ਦੀ ਗੱਲ ਕਰੀਏ ਤੇ ਉੱਥੇ CBI ਤੇ ED ਕੇਂਦਰ ਸਰਕਾਰ ਦਾ ਸਿਆਸੀ ਸੰਦ ਬਣ ਕੇ ਕੰਮ ਕਰਦੀ ਹੈ। ਇਹ ਗੱਲ ਬਹੁਤ ਵਾਰ ਇਹ ਗੱਲ ਕਿਸੇ ਨਾ ਕਿਸੇ ਰੂਪ ਚ ਸੱਚ ਸਾਬਤ ਹੋ ਚੁੱਕੀ ਹੈ। ਭਾਰਤ ਦਾ ਸੁਪਰੀਮ ਕੋਰਟ ਇਸ ਗੱਲ ਤੇ ਟਿੱਪਣੀਆਂ ਕਰ ਚੁੱਕਾ ਹੈਗਾ। ਹੁਣ ED ਦੀ ਛਾਪੇਮਾਰੀ ਲਗਾਤਾਰ ਪੰਜਾਬ ਚ ਵੱਧ ਰਹੀ, ਕਦੇ ਕਿਤੇ। ਹੁਣ 2027 ਤੋਂ ਪਹਿਲਾਂ ਜਿਹੜੀਆਂ ਛਾਪੇਮਾਰੀਆਂ ਇਹਦੇ ਵਿੱਚੋਂ ਕਿਤੇ ਨਾ ਕਿਤੇ ਸਿਆਸੀ ਬੋਬੀ ਆਉਂਦੀ ਹੈ। ਆਮ ਆਦਮੀ ਪਾਰਟੀ ਤੇ ਸਿੱਧੇ ਦੋਸ਼ ਲਾਉਂਦੀ ਹੈ ਕਿ ED ਭਾਰਤੀ ਜਨਤਾ ਪਾਰਟੀ ਨੇ ਰੱਖੀ ਇਸ ਕੰਮ ਲਈ ਹੈ ਕਿ ਸਾਡੇ ਲੋਕਾਂ ਨੂੰ ਡਰਾਓ ਤੇ ਆਪਣੀ ਭਾਜਪਾ ਦੇ ਵਿੱਚ ਸ਼ਾਮਿਲ ਕਰਾਓ। ਹੁਣ ਇਹ ਕਟਾਰੂ ਚੱਕ ਵਾਲੇ ਪਾਸੇ ਨੂੰ ਇਸ ਵੇਲੇ ED ਦੀ ਰਡਾਰ ਹੈ, ਉੱਥੇ ਕਹਿੰਦੇ ਛਾਪੇਮਾਰੀ ਚੱਲ ਰਹੀ ਹੈ। ਬਾਕੀ ਵੇਖਦੇ ਹਾਂ ਭਾਈ 2-4 ਹੋਰ ਘੰਟਿਆਂ ਨੂੰ ਉੱਥੋਂ ਕੀ ਖ਼ਬਰਾਂ ਆਉਂਦੀਆਂ। ਫਿਲਹਾਲ ED ਉੱਥੇ ਕਈ ਥਾਵਾਂ ਤੇ ਕਈ ਟਿਕਾਣਿਆਂ ਤੇ ਪਿਛਲੇ 24 ਘੰਟੇ ਤੋਂ ਜਾਂਚ ਪੜਤਾਲ ਤੇ ਛਾਪੇਮਾਰੀ ਕਰ ਰਹੀ ਹੈ।
1: ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਹਾਨੂੰ ਮੱਲੀ ਟੈਂਟ ਸਰਵਿਸ ਦਾ ਸੁਨੇਹਾ ਦੇ ਦਈਏ। ਮੱਲੀ ਟੈਂਟ ਸਰਵਿਸ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ। ਆਊਟਡੋਰ ਈਵੈਂਟਸ ਦੇ ਲਈ ਤੁਸੀਂ ਟੈਂਟ ਲੱਭ ਰਹੇ ਸੀ ਤਾਂ 6479992569 ਤੁਹਾਡੀ ਭਾਲ ਖਤਮ। ਮੱਲੀ ਟੈਂਟ ਸਰਵਿਸ 6479992569 ਮੱਲੀ ਟੈਂਟ ਸਰਵਿਸ। ਨਾਲ ਦੀ ਨਾਲ ਤੁਸੀਂ ਵੀਕਐਂਡ ਆ ਗਿਆ ਬਾਈ, ਜਿਹਦੀ ਸਾਨੂੰ ਵੇਟ ਹੁੰਦੀ ਆ, ਅਤੇ ਫਰਾਈਡੇ ਵੀ ਆ ਗਿਆ ਉੱਪਰੋਂ, ਔਰ ਤੁਸੀਂ ਅੱਜ ਅਤੇ ਕੱਲ੍ਹ ਅਤੇ ਪਰਸੋਂ ਤਿੰਨੇ ਦਿਨ ਤੁਸੀਂ ਆਰਾਮ ਨਾਲ ਗੇੜਾ ਮਾਰ ਸਕਦੇ ਹੋ ਗਿੱਲ ਫਾਰਮ 'ਤੇ। ਐਂਗਜ਼ਾਇਟੀ ਸਟ੍ਰੈੱਸ ਡਿਪਰੈਸ਼ਨ ਤੁਹਾਡਾ ਦੂਰ ਹੋ ਜਾਣਾ ਆ। ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਨੇ, ਕੈਲਡਨ ਦੇ ਵਿੱਚ 416-898 87 78 ਪੰਜਾਬੀ ਲਹਿਰਾਂ ਦਾ ਰੈਫਰੈਂਸ ਜ਼ਰੂਰ ਦੇ ਦਿਆ ਕਰੋ। ਹਰ ਤਰ੍ਹਾਂ ਦੀ ਪਨੀਰੀ ਮਿਲ ਜਾਣੀ ਆ, ਬੈਕਯਾਰਡ ਵਾਸਤੇ ਲਾਉਣੀ ਆ ਜਾਂ ਤੁਸੀਂ ਆਪਣੇ ਫਾਰਮ ਹਾਊਸ ਸਬਜ਼ੀਆਂ ਦੀ ਮੌਸਮੀ ਸਬਜ਼ੀਆਂ ਦੀ ਪਨੀਰੀ, ਔਰ ਨਾਲ ਦੀ ਨਾਲ ਚੱਕੀ ਆਟਾ ਲਿਆਉਣਾ ਨਾ ਭੁੱਲਿਓ, ਮਲਟੀ ਗ੍ਰੇਨ ਔਰ ਤਾਜ਼ਾ ਸਬਜ਼ੀਆਂ ਨੂੰ ਤਾਂ ਭੁੱਲ ਹੀ ਨਹੀਂ ਸਕਦੇ। ਸੋ ਗਿੱਲ ਫਾਰਮ ਨੂੰ ਯਾਦ ਰੱਖੋ, ਇੱਕ ਗੇੜਾ ਜ਼ਰੂਰ ਮਾਰ ਕੇ ਆਓ, ਪਿੰਡਾਂ ਵਰਗੀ ਪੰਜਾਬ ਵਰਗੀ ਤੁਹਾਨੂੰ ਫੀਲਿੰਗ ਆਉਣੀ ਆ। ਸੋ ਗਿੱਲ ਫਾਰਮ 416-9898-8778 ਗਿੱਲ ਫਾਰਮ 'ਤੇ ਤੁਸੀਂ ਪਹੁੰਚ ਸਕਦੇ ਹੋ। ਸੋ 905-673-3337 ਔਰ ਨਾਲ ਦੀ ਨਾਲ ਤੁਹਾਨੂੰ ਲਿਵਾਨਾ ਵੈਲਨੈਸ ਸਪਾ ਦਾ ਮੈਸੇਜ ਜ਼ਰੂਰ ਦਈਏ। ਜੀ ਟੀ ਏ ਦੀ ਲੇਡੀਜ਼ ਵਾਸਤੇ, ਭੈਣਾਂ ਵਾਸਤੇ ਬੜੀ ਵੱਡੀ ਖੁਸ਼ਖਬਰੀ ਆ ਕਿ ਇੱਕ ਤਾਂ ਥੈਰੇਪੀ ਅਤੇ ਬਿਊਟੀ ਸਰਵਿਸ ਜੇ ਤੁਸੀਂ ਲੱਭ ਰਹੇ ਸੀਗੇ ਤਾਂ ਲਿਵਾਨਾ ਵੈਲਨੈਸ ਸਪਾ ਖੁੱਲ੍ਹ ਚੁੱਕਿਆ ਆ। ਪ੍ਰੋਫੈਸ਼ਨਲ ਥੈਰੇਪਿਸਟ ਨੇ, ਤੁਸੀਂ ਜੇ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ, ਰੋਵੇ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ, ਕਿਸੇ ਵੀ ਤਰ੍ਹਾਂ ਦੀ ਸਰਵਿਸ ਲੱਭ ਰਹੇ ਸੀ ਨਾ, ਅਤੇ ਲਿਵਾਨਾ ਵੈਲਨੈਸ ਸਪਾ ਹੁਣ ਖੁੱਲ੍ਹ ਚੁੱਕਿਆ ਆ ਬ੍ਰੈਂਪਟਨ ਦੇ ਵਿੱਚ। ਸੋ ਤੁਸੀਂ 341 ਪਾਰਕਹਸਟ ਸਕੁਆਇਰ ਬ੍ਰੈਂਪਟਨ ਦੇ ਵਿੱਚ ਪਹੁੰਚਣਾ ਹੈ, ਕੋਰਨਰ ਵਾਲੀ ਯੂਨਿਟ ਆ। 416-883-5585 ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ 20% ਔਫ ਆ ਲਿਵਾਨਾ ਵੈਲਨੈਸ ਸਪਾ, ਤੁਸੀਂ ਇੱਕ ਗੇੜਾ ਜ਼ਰੂਰ ਲਾ ਕੇ ਆਉਣਾ। ਔਰ ਚੱਲਦੇ ਹਾਂ ਜੀ ਅਗਲੀ ਖਬਰ ਦੇ ਵੱਲ। ਭਾਜਪਾ ਨੇ ਪੰਜਾਬ ਦੇ ਇੱਕ ਹੋਰ ਵੱਡੇ ਲੀਡਰ ਨੂੰ ਇੱਕ ਵੱਡਾ ਅਹੁਦਾ ਦੇ ਤਾ ਜੀ। ਕਿਹੜੇ ਉਹ ਲੀਡਰ ਨੇ ਅਤੇ ਕਿਹੜਾ ਉਹ ਅਹੁਦਾ ਮਿਲਿਆ ਰਮੇਸ਼ ਜੀ?
0: ਪ੍ਰਭ ਸੰਧੂ ਜੀ, ਭਾਰਤੀ ਜਨਤਾ ਪਾਰਟੀ ਦਾ ਉਹ ਲੀਡਰ ਵਾਕਿਆ ਭਾਜਪਾ ਦਾ ਬੜਾ ਵੱਡਾ ਵਫ਼ਾਦਾਰ ਸਿਪਾਹੀ ਸੀਗਾ ਜਾਂ ਹੈ, ਔਰ ਕੋਟਾ ਮੁੱਲ ਉਹਦਾ ਪਿਆ ਨਹੀਂ ਸੀ। ਬੜੀਆਂ ਖਬਰਾਂ ਸੀ ਕਿ ਕਿੱਥੇ ਗਿਆ ਹਰਜੀਤ ਗਰੇਵਾਲ, ਬੋਲਦਾ ਹੀ ਨਹੀਂ, ਕਿਤੇ ਰੁਸਤਾ ਨਹੀਂ ਗਿਆ, ਕਿਤੇ ਇੱਧਰ ਉੱਧਰ ਤਾਂ ਨਹੀਂ। ਪਰੰਤੂ ਅੱਜ ਅਚਾਨਕ ਜਿੱਥੇ ਪ੍ਰਧਾਨ ਮੰਤਰੀ ਜੀ ਪੰਜਾਬ ਆਏ, ਉੱਥੇ ਦਿੱਲੀ ਵਾਲੇ ਪਾਸਿਓਂ ਇੱਕ ਹੋਰ ਖਬਰ ਆਈ ਕਿ ਹਰਜੀਤ ਗਰੇਵਾਲ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਲਾ ਦਿੱਤਾ। ਇਹ ਬਹੁਤ ਵੱਡਾ ਇੱਕ ਰੁਤਬਾ ਹੁੰਦਾ ਹੈ। ਇਕਬਾਲ ਸਿੰਘ ਲਾਲਪੁਰਾ ਵੀ ਇਸ ਰੁਤਬੇ ਤੇ ਰਹਿ ਚੁੱਕੇ, ਸ਼ਾਇਦ 3 ਸਾਲ ਦੀ ਨਿਯੁਕਤੀ ਹੁੰਦੀ ਹੈ ਕੌਮੀ ਘੱਟ ਗਿਣਤੀ ਦਾ ਚੇਅਰਮੈਨ ਬਣਨ। ਥੋੜੇ ਸਮੇਂ ਤੋਂ ਉਹਦਾ ਖਾਲੀ ਸੀ ਤੇ ਅੱਜ ਪਤਾ ਲੱਗਾ ਹਰਜੀਤ ਸਿੰਘ ਗਰੇਵਾਲ ਨੂੰ ਜਿਹੜਾ ਉੱਥੇ ਚੇਅਰਮੈਨ ਲਾ ਦਿੱਤਾ ਗਿਆ। ਮੈਂ ਸਮਝਦਾ ਕਿ ਹਰਜੀਤ ਸਿੰਘ ਗਰੇਵਾਲ ਦਾ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਵਫ਼ਾਦਾਰੀ ਹਰਜੀਤ ਸਿੰਘ ਗਰੇਵਾਲ ਨੇ ਉਸ ਵੇਲੇ ਦਿਖਾਈ ਜਦੋਂ ਭਾਜਪਾ ਦੇ ਹੱਕ 'ਚ ਬੋਲਦਾ ਕੋਈ ਨਹੀਂ ਸੀ, ਕਿਸਾਨ ਅੱਡੀਆਂ ਚੁੱਕ ਚੁੱਕ ਕੇ ਪੈਂਦੇ ਸੀ, ਕਈਆਂ ਦੇ ਕੱਪੜੇ ਪਾੜ ਦਿੱਤੇ ਸੀ। ਇਹ ਹਰਜੀਤ ਸਿੰਘ ਗਰੇਵਾਲ ਸੰਧੂ ਸਾਹਿਬ ਉਹ ਵਿਅਕਤੀ ਹੈ ਜਿਹੜਾ ਉਸ ਵੇਲੇ ਕਿਸਾਨਾਂ ਦੇ ਵਿਰੋਧ ਵਿੱਚ ਤੇ ਭਾਜਪਾ ਦੇ ਹੱਕ 'ਚ ਬੋਲਿਆ ਡਟ ਕੇ। ਇਹ ਹਰਜੀਤ ਸਿੰਘ ਗਰੇਵਾਲ ਉਹ ਹੈ ਜਿਹਦੇ ਖੇਤਾਂ ਦੇ ਵਿੱਚ ਲੱਗਿਆ ਝੋਨਾ ਕਿਸਾਨਾਂ ਨੇ ਵਾਹ ਦਿੱਤਾ ਸੀ। ਇਹ ਉਹ ਹਰਜੀਤ ਸਿੰਘ ਗਰੇਵਾਲ ਹੈ ਜਿਹੜਾ ਸੱਥਾਂ 'ਚ ਨਿਕਲ ਤੋਂ ਡਰਦਾ ਸੀ ਕਿਉਂਕਿ ਕਿਸਾਨ ਇਹਦੇ ਗਲ ਪੈ ਜਾਂਦੇ ਸੀ, ਪਰੰਤੂ ਅਗਲਾ ਲੱਗਾ ਰਿਹਾ ਜਿੱਥੇ ਉਹਦੀ ਟੇਕ ਸੀ। ਆ ਬੀਤੇ ਸਮੇਂ ਦੇ ਵਿੱਚ ਕਿਸੇ ਨੂੰ ਸਿੱਖ ਚਿਹਰੇ ਨੂੰ ਪ੍ਰਧਾਨ ਬਣਾ ਦਿੱਤਾ, ਕਿਸੇ ਨੂੰ ਹਾਰੇ ਹੋਏ ਨੂੰ ਕੇਂਦਰੀ ਰਾਜ ਮੰਤਰੀ ਬਣਾ ਦਿੱਤਾ, ਇੱਦਾਂ ਦੀਆਂ ਕਈ ਗੱਲਾਂ ਬਾਤਾਂ ਚੱਲਦੀਆਂ ਸੀ। ਪਰੰਤੂ ਉਹ ਚ ਹਰਜੀਤ ਸਿੰਘ ਗਰੇਵਾਲ ਦਾ ਨਾਮ ਨਹੀਂ ਕਿਤੇ ਲੱਭਦਾ ਸੀ ਕਿ ਗਰੇਵਾਲ ਸਾਹਿਬ ਕਿੱਥੇ ਗਏ, ਤੇ ਅੱਜ ਅਚਾਨਕ ਖ਼ਬਰ ਆਈ ਹੈ। ਸੋ ਕਹਿ ਸਕਦੇ ਹਾਂ ਕਿ ਭਾਜਪਾ ਨੇ ਭਾਈ ਉਹਦੀ ਜਿਹੜੀ ਪਾਰਟੀ ਤੇ ਪ੍ਰਤੀ ਉਹਦੀ ਭਾਵਨਾ ਸੀ ਉਹਦਾ ਮੁੱਲ ਪਾ ਦਿੱਤਾ ਹੈ, ਤੇ ਹਰਜੀਤ ਸਿੰਘ ਗਰੇਵਾਲ ਹੁਣ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਣ ਗਏ ਨੇ।
1: ਸੋ ਬਿਲਕੁਲ ਜੀ, ਮਿਹਨਤ ਦਾ ਅਤੇ ਵਫ਼ਾਦਾਰੀ ਦਾ ਮੁੱਲ ਪੈਣਾ ਜ਼ਰੂਰੀ ਹੈ। ਸੋ 905-673-3337 ਸੋ 905-673-3337 ਔਰ ਸਾਡੇ ਨਾਲ ਫਿਰ ਇੱਕ ਵਾਰ ਮੋਨਾ ਮਹਿੰਗੀ ਜੀ ਜੁੜ ਚੁੱਕੇ ਨੇ, ਇੰਸ਼ੋਰੈਂਸ ਦੇ ਬਾਬਤ ਅਵੇਅਰਨੈਸ ਦਾ ਮੈਸੇਜ ਤੁਹਾਨੂੰ ਦੇ ਰਹੇ ਹਾਂ। ਮੋਨਾ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ।
2: ਥੈਂਕ ਯੂ ਸੋ ਮਚ ਪ੍ਰਭ ਜੀ। ਡੈਫੀਨੇਟਲੀ ਪ੍ਰਭ ਜੀ, ਜਿੱਦਾਂ ਕਿ ਹੁਣ ਆਪਾਂ ਇੰਸ਼ੋਰੈਂਸ ਦੀ ਗੱਲ ਕੀਤੀ ਸੀਗੀ ਕਿ ਵਿਜ਼ਿਟਰ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ, ਸੋ ਹੁਣ ਉਹਨਾਂ ਦੇ ਲਈ ਗੱਲ ਕਰਨਾ ਚਾਹਾਂਗੇ ਜਿਹੜੇ ਕਿ ਪਰਸਨ ਇੱਥੇ ਆਪਾਂ ਚਾਹੇ PR ਹੈਗੇ ਹਾਂ, ਸਿਟੀਜ਼ਨ ਹਾਂ, ਚਾਹੇ ਸਾਡਾ ਸਟੈਟਸ ਸਿਸਟਮ ਤੇ ਰਿਫਿਊਜੀ ਹੈਗਾ ਜਾਂ ਵਰਕ ਪਰਮਿਟ ਤੋਂ ਜਾਂ ਸਟੂਡੈਂਟ ਵੀਜ਼ਾ ਤੇ ਹੈਗੇ ਹੋ। ਨੋ ਡਾਊਟ ਹਰੇਕ ਪਰਸਨ ਨੂੰ ਕਵਰੇਜ ਜ਼ਰੂਰ ਚਾਹੀਦੀ ਹੈਗੀ ਹੈ। ਨੋ ਡਾਊਟ ਕਿ ਇਹ ਗੌਰਮੈਂਟ ਵੱਲੋਂ ਮੈਂਡੇਟਰੀ ਨਹੀਂ ਹੈ, ਪਰ ਇੱਕ ਰਿਸਪੋਂਸੀਬਿਲਟੀ ਜੈਸੀ ਸਮਝੀਏ ਕਿ ਆਪਣੀ ਫੈਮਿਲੀ ਦੇ ਰਿਲੇਟਿਡ, ਆਪਣੇ ਆਪ ਦੇ ਰਿਲੇਟਿਡ, ਕਿਉਂਕਿ ਜਦੋਂ ਵੀ ਅਸੀਂ ਆਪਣੇ ਐਸੈਟਸ ਦੀ ਗੱਲ ਕਰਦੇ ਹਾਂ ਤਾਂ ਉਸ ਟਾਈਮ ਤੇ ਸਭ ਨਾਲੋਂ ਵੱਡਾ ਐਸੈਟ ਜਿਹੜਾ ਹੈਗਾ ਅਸੀਂ ਆਪਣੇ ਆਪ ਨੂੰ ਜ਼ਰੂਰ ਇਸ ਧਿਆਨ ਦੇ ਵਿੱਚ ਰੱਖੀਏ ਕਿ ਅਸੀਂ ਆਪਣੇ ਆਪ ਨੂੰ ਇੱਕ ਇਗਨੋਰ ਸੋਚ ਮੰਨ ਲੈਂਦੇ ਹੈਗੇ ਹਾਂ ਕਿ ਪਰ ਤੁਸੀਂ ਖੁਦ ਇੱਕ ਬਹੁਤ ਹੀ ਵੱਡਾ ਐਸੈਟ ਹੁੰਦੇ ਹੋ ਕਿਉਂਕਿ ਜਦੋਂ ਵੀ ਅਸੀਂ ਖੁਦ ਇਨਕਮ ਅਰਨ ਕਰਕੇ ਘਰ ਲਿਆ ਰਹੇ ਹੈਗੇ ਹਾਂ ਤਾਂ ਹੀ ਇਹ ਸਾਰੇ ਘਰ ਬਣ ਪਾਉਂਦੇ ਹੈਗੇ ਹਾਂ ਤਾਂ ਹੀ ਅਸੀਂ ਸਾਰੀਆਂ ਆਪਣੀਆਂ ਕਹਿ ਲਓ ਕਿ ਐਸੈਟਸ ਬਿਲਡਅਪ ਕਰ ਪਾਉਂਦੇ ਹੈਗੇ ਹਾਂ ਸੋ ਇਸੇ ਕਰਕੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਸੋ ਇਸੇ ਕਰਕੇ ਮੈਂ ਹਮੇਸ਼ਾ ਕਹਿੰਦੀ ਹੈਗੀ ਕਿ ਨੋਟ ਈਵਨ ਕਿ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਤਾਂ ਕਿ ਰੱਬ ਨਾ ਕਰੇ ਕੋਈ ਵੀ ਇੱਦਾਂ ਦਾ ਕੁਝ ਮਿਸਅਪ ਹੁੰਦਾ ਜਦੋਂ ਲਾਈਫ ਇੰਸ਼ੋਰੈਂਸ ਨੇ ਵਰਕਆਊਟ ਕਰਨਾ ਫੈਮਿਲੀ ਨੂੰ ਪ੍ਰੋਟੈਕਟ ਕਰਨ ਦੇ ਲਈ ਨਾਲ ਦੀ ਨਾਲ ਕ੍ਰਿਟੀਕਲ ਇਲਨੈਸ ਨੇ ਪ੍ਰੋਟੈਕਟ ਕਰਨਾ ਤੁਹਾਨੂੰ ਆਪਣੇ ਆਪ ਨੂੰ ਇਸ ਟਾਈਮ ਤੇ ਜਦੋਂ ਵੀ ਕ੍ਰਿਟੀਕਲ ਇਲਨੈਸ ਦੀ ਗੱਲ ਕਰਦੇ ਹਾਂ 25 ਡਿਜ਼ੀਜ਼ ਕਵਰ ਹੁੰਦੀਆਂ ਨੇ ਨੋ ਡਾਊਟ ਕੋਈ ਵੀ ਅਲਜ਼ਾਈਮਰਸ ਡਾਇਮੈਂਸ਼ੀਆ ਦੀ ਗੱਲ ਕਰ ਲਈਏ ਕੈਂਸਰ ਦੀ ਗੱਲ ਕਰ ਲਈਏ ਹਾਰਟ ਡਿਜ਼ੀਜ਼ ਦੀ ਗੱਲ ਕਰ ਲਈਏ ਬਹੁਤ ਹੀ ਕਾਮਨ ਹੋ ਗਈਆਂ ਨੇ ਜੇ ਅਸੀਂ 4 to 5 ਡਿਜ਼ੀਜ਼ ਦੀ ਹੀ ਗੱਲ ਕਰਦੇ ਹਾਂ ਆਪਣੇ ਸਰਕਲ ਦੇ ਵਿੱਚ ਅਸੀਂ 4-5 ਡਿਜ਼ੀਜ਼ ਹੀ ਬਹੁਤ ਕਾਮਨਲੀ ਦੇਖ ਲੈਂਦੇ ਹੈਗੇ ਹਾਂ ਸੋ ਮੇਕ ਸ਼ੋਰ ਕਰੀਏ ਕਿ ਅਸੀਂ ਆਪਣੇ ਆਪ ਨੂੰ ਪ੍ਰੋਪਰਲੀ ਪ੍ਰੋਟੈਕਟ ਕਰੀਏ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਆਪਸ਼ਨਸ ਆਉਂਦੀਆਂ ਈਵਨ ਕਿ ਸੇਵਿੰਗਸ ਆਪਸ਼ਨ ਕਿ ਜੇ ਆਪਾਂ ਨੂੰ ਨਹੀਂ ਵੀ ਕੋਈ ਕਲੇਮ ਆਉਂਦਾ ਹੈਗਾ ਕੋਈ ਡਿਜ਼ੀਜ਼ ਨਹੀਂ ਵੀ ਡਾਇਗਨੋਸ ਹੋਈ ਪੂਰੇ ਦੀ ਪੂਰੀ ਮਨੀ ਤੁਹਾਡੀ ਰਿਫੰਡ ਹੋ ਜਾਂਦੀ ਇੱਕ ਰਿਟਾਇਰਮੈਂਟ ਪਲੈਨਿੰਗ ਦੀ ਤਰ੍ਹਾਂ ਸੇਵਿੰਗਸ ਦੀ ਤਰ੍ਹਾਂ ਤੁਹਾਨੂੰ ਵਾਪਸ ਮਿਲ ਜਾਂਦੀ ਹੈਗੀ ਹੈ ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਕਿਉਂਕਿ ਜਿੱਦਾਂ ਕਿ ਮੈਂ ਮੈਂਸ਼ਨ ਕੀਤਾ 25 ਡਿਜ਼ੀਜ਼ ਕਵਰ ਹੁੰਦੀਆਂ ਨੇ ਪਰ ਜਦੋਂ ਅਸੀਂ ਇਹ 4-5 ਡਿਜ਼ੀਜ਼ ਦੀ ਗੱਲ ਕਰਦੇ ਹਾਂ ਚਾਹੇ ਕੈਂਸਰ ਦੀ ਹੀ ਗੱਲ ਕਰੀਏ ਜਿੱਦਾਂ ਕਿ ਇਸ ਦੇ ਵਿੱਚ ਸਟੈਟਸ ਦੇ ਵਿੱਚ ਆਉਂਦਾ ਹੈਗਾ ਕਿ 2% ਦੇ ਵਿੱਚੋਂ 1% ਨੂੰ ਕੈਂਸਰ ਡਾਇਗਨੋਸ ਹੋਣ ਦੇ ਚਾਂਸਿਸ ਹੈਗੇ ਆ ਜਿਹਦਾ ਮਤਲਬ ਇਹ ਹੈਗਾ ਕਿ 50% ਆਫ ਪੀਪਲ ਨੋ ਚਾਂਸਿਸ ਹੈਗੇ ਆ ਐਂਡ ਜਿਹਦੇ ਵਿੱਚੋਂ 25% ਹੋਣੇ ਹੈਗੇ ਆ ਜਿਹਦੇ ਕਿ ਚਾਂਸਿਸ ਹੈ ਕਿ ਪਰਸਨ ਪਾਸ ਅਵੇ ਹੋ ਸਕਦਾ ਬਾਕੀ ਦੇ ਪਰਸਨ ਸਰਵਾਈਵ ਕਰਨਗੇ ਜੇ 100 ਬੰਦਿਆਂ ਦੀ ਗੱਲ ਕਰੀਏ ਤਾਂ ਸਟੈਟਸ ਦੇਖੀਏ ਤਾਂ 37% ਵਿਲ ਸਰਵਾਈਵ ਜਿਹਨਾਂ ਨੂੰ ਉਸ ਟਾਈਮ ਤੇ ਇੱਕੋ ਹੀ ਚੀਜ਼ ਸਪੋਰਟ ਕਰ ਸਕਦੀ ਆ ਉਹ ਹੈਗੀ ਆ ਉਹਨਾਂ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ ਸੋ ਮੇਕ ਸ਼ੋਰ ਕਰੀਏ ਅਸੀਂ ਆਪਣੇ ਟਾਈਮ ਸਿਰ ਜਦੋਂ ਤੁਹਾਡੀ ਹੈਲਥ ਚੰਗੀ ਆ ਫੈਮਿਲੀ ਦੀ ਮੈਡੀਕਲ ਹਿਸਟਰੀ ਚੰਗੀ ਹੈਗੀ ਹੈ ਸੋ ਉਸ ਟਾਈਮ ਤੇ ਆਪਣੇ ਆਪ ਨੂੰ ਜਾਂ ਆਪਣੇ ਬੱਚਿਆਂ ਦੇ ਲਈ ਕੋਈ ਵੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ ਪੇਡ ਅਪ ਆਪਸ਼ਨ ਦੇ ਵਿੱਚ ਜਾਣਾ ਚਾਹੁੰਦੇ ਹੋ ਮਨੀ ਬੈਕ ਆਪਸ਼ਨ ਦੇਖਣਾ ਚਾਹੁੰਦੇ ਹੈਗੇ ਹੋ ਕੋਈ ਵੀ ਡਿਟੇਲ ਚ ਗੱਲ ਕਰਨ ਦੇ ਲਈ ਕਾਲ ਕਰ ਸਕਦੇ ਹੋ ਜੀ ਐਟ 416-509-1509-416-509-1509 ਜਾਂ ਫਿਰ ਇੰਸ਼ੋਰੈਂਸ ਕੋਲਜ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਥੈਂਕ ਯੂ ਸੋ ਮਚ ਜੀ
1: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਤੁਸੀਂ ਵੀ ਮੋਨਾ ਮਹਿੰਗੀ ਜੀ ਉਹਨਾਂ ਨਾਲ ਰਾਬਤਾ ਕਰ ਲਿਓ ਜੋ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਮੋਨਾ ਮਹਿੰਗੀ ਜੀ ਸੋ 905-673-3337 9056733337 ਇੱਕ ਵਾਰ ਫਿਰ ਤੁਹਾਨੂੰ ਹਰਵੀਨ ਮਾਵੀ ਜੀ ਦਾ ਮੈਸੇਜ ਦੇ ਦਈਏ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਤੁਸੀਂ ਵਧੀਆ ਕੋਟੇਸ਼ਨ ਵਧੀਆ ਪ੍ਰਾਈਜ਼ ਲੱਭ ਰਹੇ ਸੀ ਅਤੇ ਬਹੁਤ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋਮ ਅਤੇ ਆਟੋ ਇੰਸ਼ੋਰੈਂਸ ਐਡਵਾਈਜ਼ਰ 12 ਸਾਲਾਂ ਦਾ ਤਜਰਬਾ ਗਰੁੱਪ ਅਤੇ ਬੰਡਲ ਡਿਸਕਾਊਂਟ ਲਗਾ ਕੇ ਤੁਹਾਡੀ ਇੰਸ਼ੋਰੈਂਸ ਘਟਾ ਕੇ ਦੇਣਗੇ ਬਹੁਤ ਸਾਰੀ ਤੁਹਾਡੀ ਸੇਵਿੰਗ ਕਰਵਾ ਕੇ ਦੇਣਗੇ 647-287-0976 647-287-0976 ਹਰਵੀਨ ਮਾਵੀ ਜੀ ਔਰ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਪਿਛਲੇ ਦਿਨੀ ਰਮੇਸ਼ ਜੀ ਬੜੀ ਚਰਚਾ ਦੇ ਵਿੱਚ ਆਈ ਇੱਕ ਸੋਸ਼ਲ ਮੀਡੀਆ 'ਤੇ ਬਣੀ ਪਾਰਟੀ ਕਾਕਰੇਚ ਜਨਤਾ ਪਾਰਟੀ ਅਤੇ ਉਹਦਾ ਇੱਕੋ ਦਮ ਬਹੁਤ ਪ੍ਰਭਾਵ ਉੱਠਿਆ ਪਰ ਹੁਣ ਉਹ ਕਿਤੇ ਨਾ ਕਿਤੇ ਠੰਡੀ ਹੁੰਡੀ ਜਾਪਦੀ ਆ ਪਰ ਪਿਛਲੇ ਦਿਨੀ ਸੋਨਮ ਵਾਂਗਚੂ ਭੁੱਖ ਹੜਤਾਲ 'ਤੇ ਬੈਠ ਗਏ ਸੀਗੇ ਕੁਛ ਕੁ ਮੰਗਾਂ ਨੂੰ ਲੈ ਕੇ ਅਤੇ ਉਹਨਾਂ ਦੀ ਹਾਲਤ ਹੁਣ ਕਹਿੰਦੇ ਨਾਜ਼ੁਕ ਹੋ ਗਈ ਹੈ ਜੀ ਕਿਸੇ ਦਾ ਗਿਆ ਉਹਨਾਂ ਵੱਲ ਧਿਆਨ ਜਾਂ ਨਹੀਂ
0: ਦੇਖੋ ਗੱਲ ਇਹ ਆ ਧਿਆਨ ਤੇ ਗਿਆ ਪਰੰਤੂ ਅਜੇ ਵਿਰੋਧੀ ਸਿਆਸੀ ਪਾਰਟੀਆਂ ਦਾ ਗਿਆ ਰਹੀ ਗੱਲ ਨਾਜ਼ੁਕ ਹਾਲਾਤਾਂ ਦੀ ਪ੍ਰਭ ਸੰਧੂ ਜੀ ਭੁੱਖ ਹੜਤਾਲ ਲਗਾਤਾਰ ਰੱਖਣੀ ਦੁਨੀਆਂ ਦਾ ਬੜਾ ਔਖਾ ਕਾਰਜ ਹੈ ਪਰੰਤੂ ਜੇ ਅਸੀਂ ਪੰਜਾਬ ਨਾਲ ਜੁੜ ਕੇ ਗੱਲ ਕਰੀਏ ਤੇ ਪੰਜਾਬ ਚ ਅਸੀਂ ਏਦਾਂ ਦੇ ਲੀਡਰ ਵੀ ਵੇਖੇ ਆ ਜਿਹੜੇ ਕਹਿ ਲਈਏ ਕਿ ਲਗਭਗ ਪੰਜ ਪੰਜ ਚਾਰ ਮਹੀਨੇ ਦਾ ਵੀ ਮਰਨ ਵਰਤ ਰੱਖ ਗਏ ਹਾਲਾਂਕਿ ਕਿਵੇਂ ਰੱਖ ਗਏ ਸਾਨੂੰ ਨਹੀਂ ਪਤਾ ਸੋਨਮ ਵਾਂਗਚੁਕ ਤੇ 20 ਦਿਨ ਹੋਏ ਆ ਹੀਲਾਂ ਨਿਕਲ ਗਈਆਂ ਭਾਰ ਘਟ ਗਿਆ ਸਰੀਰ ਦੇ ਕਈ ਅੰਗ ਡਿਸਟਰਬ ਹੋ ਗਏ ਡਾਕਟਰ ਕਹਿੰਦੇ ਹਾਲਾਤ ਚਿੰਤਾਜਨਕ ਹੈ ਸੋਨਮ ਵਾਂਗਚੁਕ ਕਹਿੰਦਾ ਕਿ ਰੱਬਾ ਮੈਨੂੰ 20 ਤਰੀਕ ਤੱਕ ਜਿੰਦਾ ਰੱਖ ਲਾ ਕਿਉਂਕਿ ਮੈਂ ਇਸ ਕਾਕਰੋਚ ਪਾਰਟੀ ਦੇ ਨਾਲ ਹਾਂ ਤੇ ਇਸ ਕਾਕਰੋਚ ਪਾਰਟੀ ਨੇ 20 ਤਰੀਕ ਨੂੰ ਸੰਸਦ ਵਾਲੇ ਪਾਸੇ ਪ੍ਰਦਰਸ਼ਨ ਕਰਨਾ ਮਾਰਚ ਕਰਨਾ ਮੈਂ ਉਸ ਮਾਰਚ ਦਾ ਹਿੱਸਾ ਬਣਨਾ ਚਾਹੁੰਦਾ 20 ਤਰੀਕ ਤੋਂ ਬਾਅਦ ਕਹਿੰਦਾ ਜੋ ਮਰਜ਼ੀ ਹੋ ਜਾਏ ਰਹੀ ਗੱਲ ਧਿਆਨ ਜਾਣ ਦੀ, ਦੇਖੋ ਧਿਆਨ ਜੇ ਗਿਆ ਹੈ ਤੇ ਉਹ ਗਿਆ ਆ ਪਵਨ ਖੇੜਾ ਦਾ, ਕਾਂਗਰਸ ਪਾਰਟੀ ਦਾ ਧਿਆਨ ਗਿਆ ਤੇ ਅਰਵਿੰਦ ਕੇਜਰੀਵਾਲ ਦਾ ਗਿਆ, ਸਮਾਜਵਾਦੀ ਪਾਰਟੀ ਦਾ ਗਿਆ ਤੇ ਭੋਰਾ ਕਹਿ ਸਕਦੇ ਅਮੀਰ ਖਾਨ ਹੁਣਾਂ ਦਾ ਵੀ ਗਿਆ। ਹਾਲਾਂਕਿ ਅਮੀਰ ਖਾਨ ਹੁਣਾਂ ਨੇ ਅੱਜ ਇੱਕ ਗੱਲ ਬੜੀ ਸਾਫ਼ ਕੀਤੀ, ਇੱਕ ਤੇ ਉਹਨਾਂ ਨੇ ਚਲੋ ਇਹ ਆਖਿਆ ਕਿ ਭਾਈ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਅਮੀਰ ਖਾਨ ਹੁਣਾਂ ਨੇ ਜਿਹੜੇ ਕਲਾਕਾਰ ਹੈ। ਦੂਜੀ ਗੱਲ ਉਹਨਾਂ ਨੇ 3 Idiot ਫਿਲਮ ਦਾ ਜ਼ਿਕਰ ਕਰਦੇ ਕਹਿੰਦੇ ਕਿ ਸੋਨਮ ਬਾਂਗਚੁੱਕ ਨੂੰ ਮੈਂ ਉਸ ਵੇਲੇ ਨਹੀਂ ਜਾਣਦਾ ਸੀ, ਜਿਹੜੀ ਇਹ ਫਿਲਮ ਹੈ ਸੋਨਮ ਬਾਂਗਚੁੱਕ ਬਾਰੇ ਨਹੀਂ ਹੈ। ਜਿਹੜੀ 3 Idiot ਫਿਲਮ ਵਿੱਚ ਕਈ ਵਾਰ ਜ਼ਿਕਰ ਆ ਜਾਂਦਾ ਕਿ ਬਾਂਗਚੁੱਕ ਸ਼ਾਇਦ ਉਹ ਵਿਅਕਤੀ ਹੈ ਸੋਨਮ ਬਾਂਗਚੁੱਕ, ਹਾਲਾਂਕਿ ਹੈ ਨਹੀਂ ਹੈ, ਸਾਨੂੰ ਨਹੀਂ ਪਤਾ ਕੌਣ ਹੈ। ਪਰੰਤੂ ਅਮੀਰ ਖਾਨ ਨੇ ਆਪਣੇ ਅੱਜ ਸ਼ਬਦਾਂ 'ਚ ਇਹ ਗੱਲ ਆਖੀ ਹੈ ਕਿ ਭੁੱਖ ਹੜਤਾਲ ਖਤਮ ਕਰਨੀ ਚਾਹੀਦੀ ਹੈ ਸੋਨਮ ਬਾਂਗਚੁੱਕ ਨੂੰ। ਉਸ ਵੇਲੇ ਕਹਿੰਦੇ ਮੈਂ ਜਾਣਦਾ ਹੀ ਨਹੀਂ ਸੀ ਜਦੋਂ ਅਸੀਂ ਫਿਲਮ ਬਣਾਈ ਸੀ 3 Idiot। ਕੇਜਰੀਵਾਲ ਸਾਹਿਬ ਉੱਥੇ ਗਏ ਆ ਤੇ ਕੇਜਰੀਵਾਲ ਸਾਹਿਬ ਕਹਿੰਦੇ ਕਿ ਜਿਹੜਾ ਸੋਨਮ ਬਾਂਗਚੁੱਕ ਹੈ ਉਹਨੂੰ ਭਾਰਤ ਦਾ ਸਿੱਖਿਆ ਮੰਤਰੀ ਬਣਾਉਣਾ ਚਾਹੀਦਾ। ਮੈਨੂੰ ਬੜਾ ਉਸ ਵੇਲੇ ਹੈਰਾਨੀ ਹੋਈ ਕਿ ਠੀਕ ਹੈ, ਸਧਾਰਨ ਵਿਅਕਤੀ ਕੋਈ ਕਹੇ, ਕੋਈ ਬੁੱਧੀਜੀਵੀ ਕਹੇ, ਕੋਈ ਪੱਤਰਕਾਰ ਕਹੇ, ਕੋਈ ਵਿਰੋਧੀ ਕਹੇ ਤੇ ਮੰਨ ਲੈਂਦੇ ਆ ਗੱਲ, ਤੇ ਕੇਜਰੀਵਾਲ ਸਾਹਿਬ ਤੁਹਾਡੀ ਵੀ ਤੇ ਪੰਜਾਬ ਦੇ ਵਿੱਚ ਸਰਕਾਰ ਹੈ, ਇੱਥੇ ਲਿਆ ਕੇ ਮੰਤਰੀ ਬਣਾ ਦਿਓ। ਤੁਸੀਂ ਉੱਥੇ ਤੇ ਦਿੱਲੀ ਵਾਲਿਆਂ ਨੂੰ ਸਲਾਹ ਤੇ ਦਿੰਦੇ ਹੋ ਕਿ ਸੋਨਮ ਬਾਂਗਚੁੱਕ ਨੂੰ ਭਾਰਤ ਦਾ ਸਿੱਖਿਆ ਮੰਤਰੀ ਬਣਾਓ, ਤੁਸੀਂ ਕਹਿੰਦੇ ਪੰਜਾਬੀ ਜਿਹੜੇ ਮਰਨ ਵਰਤ ਤੇ ਬੈਠਣ ਵਾਲੇ ਆ ਜਾਂ ਅੰਦੋਲਨ ਲੜਨ ਵਾਲੇ ਆ ਉਹਨਾਂ ਨੂੰ ਤੁਸੀਂ ਮੰਤਰੀ ਬਣਾ ਦਿੱਤਾ। ਸੋ ਇਹ ਇਹ ਜਿਹੜਾ ਇਸ ਵੇਲੇ ਰੌਲਾ ਰੱਪਾ ਚੱਲ ਰਿਹਾ, ਚਾਹੇ ਡਿੰਪਲ ਯਾਦਵ ਹੈ ਚਾਹੇ ਕਾਂਗਰਸ ਹੈ, ਦੇਖੋ ਵਿਰੋਧੀ ਸਿਆਸੀ ਪਾਰਟੀਆਂ ਨੇ ਕੁਝ ਇੱਕ ਤੇ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੀਆਂ ਤੇ ਬਹੁਤੀ ਕਰ ਰਹੀਆਂ ਸਿਆਸਤ। ਰਹੀ ਗੱਲ ਕਾਂਗਰਸ ਜਨਤਾ ਪਾਰਟੀ ਦੀ, ਮੈਂ ਕਈ ਵਾਰੀ ਟਿੱਪਣੀ ਕੀਤੀ ਕਿ ਅਜੇ ਤੱਕ ਤੇ ਉਹਨਾਂ ਦਾ ਖਾਸਾ ਹੀ ਨਹੀਂ ਪਤਾ ਕਿ ਕਾਂਗਰਸ ਜਨਤਾ ਪਾਰਟੀ ਆਖਰ ਚਾਹੁੰਦੀ ਕੀ ਹੈ, ਉਹਨਾਂ ਦਾ ਇਰਾਦਾ ਕੀ ਹੈ, ਉਹਨਾਂ ਦੀ ਵਿਚਾਰਧਾਰਾ ਕੀ ਹੈ ਭਾਰਤੀ ਸਿਆਸਤ ਦੇ ਬਾਰੇ, ਕਿੱਧਰ ਨੂੰ ਉਹਨਾਂ ਨੇ ਕੱਲ ਭੁਗਤ ਜਾਣਾ, ਕੁਛ ਨੀ ਕਿਸੇ ਨੂੰ ਪਤਾ। ਬਾਕੀ ਹੁਣ 20 ਤਰੀਕ ਦਾ ਉਹਨਾਂ ਨੇ ਰੋਸ ਮਾਰਚ ਦਾ ਐਲਾਨ ਕੀਤਾ, ਸ਼ਾਂਤਮਈ ਮਾਰਚ ਕਹਿੰਦੇ ਕੱਢਣਾ, ਜਿਸ ਦਿਨ ਭਾਰਤ ਦਾ ਮਾਨਸੂਨ ਸੈਸ਼ਨ ਲੋਕ ਸਭਾ ਤੇ ਰਾਜ ਸਭਾ ਦਾ ਆਰੰਭ ਹੋਣਾ। ਵੇਖਦੇ ਹਾਂ ਭਾਈ ਉਧਰ ਨੂੰ ਕੀ ਕੁਛ ਬਣਦਾ, ਕਿੰਨੇ ਕੁ ਲੋਕ ਉੱਥੇ ਦਿੱਲੀ ਚ ਇਕੱਠੇ ਹੁੰਦੇ ਆ।
1: ਸੋ ਬਿਲਕੁਲ ਜੀ, 905-673-3337 ਨਾਲ ਦੀ ਨਾਲ ਆਲ ਵੇ ਰੋਫਰ ਦਾ ਸੁਨੇਹਾ ਤੁਹਾਨੂੰ ਦੇ ਦਈਏ। ਤੁਸੀਂ ਘਰ ਦੀਆਂ ਛੱਤਾਂ ਚੇਂਜ ਕਰਵਾਉਣੀਆਂ, ਫਿਕਸ ਕਰਵਾਉਣੀਆਂ, ਰਿਪੇਅਰ ਕਰਵਾਉਣੀਆਂ ਜਾਂ ਨਵੀਂ ਛੱਤ ਲਵਾਉਣਾ ਚਾਹੁੰਦੇ ਹੋ, ਚਾਹੇ ਫਲੈਟ ਰੂਫ, ਸ਼ਿੰਗਲ ਰੂਫ, ਮੈਟਲ ਰੂਫ, 15 ਸਾਲਾਂ ਦਾ ਐਕਸਪੀਰੀਅੰਸ ਆ ਆਲ ਵੇ ਰੂਫਰਸ ਵਾਲਿਆਂ ਨੂੰ। ਸੋ ਆਲ ਵੇ ਰੂਫਰਸ ਨਾਲ ਤੁਸੀਂ ਰਾਬਤਾ ਕਰ ਲੈਣਾ ਆ ਘਰ ਦੀਆਂ ਛੱਤਾਂ ਠੀਕ ਅਤੇ ਨਵੀਆਂ ਕਰਵਾਉਣ ਦੇ ਲਈ। 647-505-0943, 6475-0549-43 ਆਲਵੇ ਰੂਫਰ GTA ਤੇ GTA ਸਾਰਾ ਰਾਊਂਡ ਸੁਵਾਵਾਂ ਦਿੰਦੇ ਨੇ। ਲਵਾਨਾ ਬੈਲੈਂਸ ਪਾ ਦੇ ਇੱਕ ਮੈਸੇਜ ਲਈ, ਉਸ ਤੋਂ ਬਾਅਦ ਫਿਰ ਕਾਲਸ ਦੇ ਵੱਲ ਚੱਲਦੇ ਹਾਂ ਜੀ।
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਬਿਲਕੁਲ ਜੀ, 905-673-3337, 905-673-3337। ਔਰ ਇੱਕ ਵਾਰ ਅਸੀਂ ਮੈਸੇਜ ਫਿਰ ਦੇ ਦਈਏ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ, ਤੁਸੀਂ ਇੱਕੋ ਛੱਤ ਥੱਲੇ ਬਿਲਡਿੰਗ ਰੈਨੋਵੇਸ਼ਨ ਅਤੇ ਬਿਲਡਿੰਗ ਸਪਲਾਈ ਦਾ ਸਮਾਨ ਤੁਹਾਨੂੰ ਮਿਲ ਜਾਣਾ ਆ। ਬੈਸਟ ਵੈਲਿਊ ਬਿਲਡਿੰਗ ਸਪਲਾਈ ਵਨ ਸਟੋਪ ਸ਼ੋਪ ਆ, ਚਾਹੇ ਪਲੰਬਰ ਸਪਲਾਈ ਦਾ ਸਮਾਨ ਹੋਵੇ, HVAC ਦਾ ਸਮਾਨ ਹੋਵੇ, ਇਲੈਕਟ੍ਰੀਕਲ, ਫਲੋਰਿੰਗ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈ ਵਾਲਸ, ਟੂਲਸ, ਵੈਂਟੀਆਂ, ਪੋਸਟ, ਸ਼ਾਵਰ ਸਿਸਟਮ, ਕਿਸੇ ਵੀ ਤਰ੍ਹਾਂ ਦਾ ਸਮਾਨ ਤੁਸੀਂ ਇੱਕੋ ਛੱਤ ਥੱਲੋਂ ਲੈ ਸਕਦੇ ਹੋ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਵਧੀਆ ਕੀਮਤਾਂ, ਵਧੀਆ ਕੁਆਲਿਟੀ ਅਤੇ ਵਧੀਆ ਸੇਵਾਵਾਂ ਦੇ ਲਈ ਤੁਸੀਂ www.bestvaluebuildingsupplies.ca ਤੇ ਜਾ ਕੇ ਵਿਜ਼ਿਟ ਵੀ ਕਰ ਸਕਦੇ ਹੋ, ਜਾਂ ਤੁਸੀਂ 8005 ਡਿਕਸੀ ਰੋਡ ਬ੍ਰੈਂਪਟਨ ਸਟੀਲ ਐਂਡ ਡਿਕਸੀ ਦੇ ਕਾਰਨਰ 'ਤੇ ਲੋਕੇਟਡ ਨੇ। 647-961-0585, 647-961-0585, bestvaluebuildingsupplies.ca ਤੇ ਤੁਸੀਂ ਨਾਲ ਰਾਬਤਾ ਕਰ ਸਕਦੇ ਹੋ। ਸੋ ਆਪਾਂ ਕਾਲਜ ਦੇ ਵੱਲ ਜਾਣ ਤੋਂ ਪਹਿਲਾਂ ਇੱਕ ਵਾਰ ਰਮੇਸ਼ ਜੀ ਹੁਣਾਂ ਤੋਂ ਅੱਗੇ ਲੈ ਲਈ। ਰਮੇਸ਼ ਜੀ ਚੱਲੀਏ ਜੀ ਆਪਾਂ ਕਾਲਜ ਦੇ ਵੱਲ।
0: ਜੀ ਜੀ ਸੁਣ ਸਰ ਪਲੀਜ਼
1: ਜੀ। ਨੈਕਸਟ ਕਾਲ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ। ਕੁਲਦੀਪ ਜੀ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
4: ਪਹਿਲੀ ਗੱਲ ਤੇ ਇਹ ਜਿਹੜਾ ਤੁਸੀਂ ਕਾਂਗਰਸ ਪਾਰਟੀ ਦੀ ਗੱਲ ਕੀਤੀ ਹੈ, ਮੈਂ ਕਹਿੰਦਾ ਜੀ ਆਪਣਾ ਰਮੇਸ਼ ਜੀ ਤੁਸੀਂ ਨੰਬਰ ਪਾਸ ਕਰੋ ਜੀ, ਉਹਨਾਂ ਦਾ ਜਿਹੜਾ ਮੁਖੀ ਉਹਨੂੰ ਨੰਬਰ ਪਾਸ ਕਰੋ ਡੱਲੇਵਾਲ ਦਾ, ਤੇ ਫਿਰ ਉਹ ਆਪਣਾ ਅਗਲਾ ਕੰਮ ਕਰਨ। ਦੂਸਰੀ ਗੱਲ, ਤੁਸੀਂ ਕੱਲ ਇੱਕ ਗੱਲ ਕੀਤੀ ਸੀ ਵੀ ਦੇਖੋ ਜੀ ਇਹ ਤੇਲ ਦੇ ਰਹੇ ਨੇ, ਇਹ ਆਪਣਾ ਪੰਜਾਬ ਗੌਰਮੈਂਟ ਹੋਰ ਸਮਾਨ ਦੇ ਰਹੀ। ਦੇਖੋ ਰਮੇਸ਼ ਜੀ, ਇਹ ਮੁੱਖ ਮੰਤਰੀ ਜਿਹੜੇ ਨੇ ਇਹ ਸਭ ਤੋਂ ਅਵੱਲੇ ਮੁੱਖ ਮੰਤਰੀ ਨੇ ਤੇ ਨਵੇਕਲੇ ਨੇ, ਇਹ ਹਰ ਇੱਕ ਨੂੰ ਕੰਮ ਤੇ ਲਾਉਣਾ ਚਾਹੁੰਦੇ ਨੇ। ਤੇਲ ਮਿਰਚ ਪੁਲਿਸ ਨੂੰ ਫੁੱਲ ਧਾਰ ਦੇਣਗੇ ਕੁੱਟਣ ਮਾਰਨ ਦੇ ਹਰ ਵਰਗ ਨੂੰ। ਉਹ ਬੰਦੇ ਜਿਹਨੂੰ ਕੁੱਟੇ ਮਾਰੇ ਜਾਣਗੇ ਲੱਤਾਂ ਟੁੱਟਣਗੀਆਂ, ਬਾਡੀ ਨੂੰ ਕੋਈ ਵੀ ਪ੍ਰੋਬਲਮ ਆਏਗੀ ਤੇ ਹੋਸਪਿਟਲ ਜਾਣਗੇ, ਉੱਥੇ ਉਹਨਾਂ ਦਾ ਕਾਰਡ ਚੱਲੇਗਾ, ਡਾਕਟਰ ਵਿਹਲੇ ਬੈਠੇ ਨੇ ਉਹਨਾਂ ਨੂੰ ਕੰਮ ਮਿਲੇਗਾ। ਇਹ ਬੜਾ ਵਧੀਆ ਕੰਮ ਕਰ ਰਿਹਾ। ਜਿਹੜੀ ਲਾਸਟ ਗੱਲ ਜਿਹੜੀ ਤੁਸੀਂ ਕੀਤੀ ਕਟਾਰੂ ਚੱਕ ਦੀ, ਉਹ ਬੰਦਾ ਵਧੀਆ ਬੰਦਾ ਜੀ, ਉਹਨੂੰ ਹੋਣਾ ਤੇ ਕੱਖ ਨਹੀਂ, ਕੋਈ ਐਸੀ ਗੱਲ ਨਹੀਂ। ਦੇਖੋ ਉਹ ਪਾਰਟੀ ਦਾ ਬੜਾ ਵਫ਼ਾਦਾਰ ਬੰਦਾ ਹੈ, ਪਾਰਟੀ ਦਾ ਵੇਖਿਆ ਜਦੋਂ ਅਸੀਂ ਆਪਣਾ ਪ੍ਰਭ ਜੀ ਜਿਹਨੂੰ ਇਕੱਠ ਕਰਦਾ ਰਿਹਾ ਨਾ ਪਾਰਟੀ ਦੇ
1: ਜੀ,
4: ਤੇ ਧੰਨ ਧੰਨ ਕਰਾਉਂਦਾ ਰਿਹਾ, ਬੰਦੇ ਤੋਂ ਬੰਦਾ ਚੜਿਆ ਹੁੰਦਾ ਜੀ। ਮਿਹਰਬਾਨੀ, ਧੰਨਵਾਦ, ਚੜ੍ਹਦੀ ਕਲਾ ਰਹੋ।
1: ਬਹੁਤ ਸ਼ੁਕਰੀਆ। ਤੁਸੀਂ ਕਟਾਸ਼ ਲਾ ਜਾਂਦੇ ਹੋ ਅਤੇ ਕੱਲ੍ਹ ਦੀ ਖਬਰ ਇੱਕ ਰਮੇਸ਼ ਜੀ ਹੋਣੀ, ਅਸੀਂ ਵੀ ਵੇਖ ਰਹੇ ਸੀਗੇ ਇੱਕ ਲੇਡੀਜ਼ ਦੀਆਂ ਲੱਤਾਂ ਤੋੜੀਆਂ ਗਈਆਂ। ਸੋ ਬਿਲਕੁਲ ਮੈਨੂੰ ਲੱਗਦਾ ਕਿ ਇਹਨਾਂ ਦਾ ਇਸ਼ਾਰਾ ਉਹਨਾਂ ਵਾਲੇ ਸੀਗਾ ਜੀ। ਰਮੇਸ਼ ਜੀ
0: ਦੇਖੋ, ਇੱਕ ਗੱਲ ਤਾਂ ਬੜੀ ਸਾਫ਼ ਹੈ, ਪੰਜਾਬ ਦੀ ਜਿਹੜੀ ਮੌਕੇ ਦੀ ਸਰਕਾਰ ਹੈ, ਇਹਦੇ ਰਾਜ ਪ੍ਰਬੰਧ ਦੇ ਵਿੱਚ ਜੋ ਬੀਤੀਆਂ ਸਰਕਾਰਾਂ ਦੇ ਵਿੱਚ ਹੁੰਦਾ ਰਿਹਾ ਉਹੀ ਹੋਇਆ, ਹੁਣ ਵੀ ਉਹੀ ਚੱਲ ਰਿਹਾ ਹੈ। ਜੇ ਕੋਈ ਧਰਨਾਕਾਰੀ ਪ੍ਰਦਰਸ਼ਨਕਾਰੀ ਹੈ, ਜਿੱਥੇ ਮੁੱਖ ਮੰਤਰੀ ਜਾਂਦਾ ਉਹਨਾਂ ਨੂੰ ਕਿਸੇ ਨੂੰ ਘਰਾਂ ਦੇ ਵਿੱਚ ਡੱਕ ਦਿੱਤਾ ਜਾਂਦਾ, ਕਿਸੇ ਨੂੰ ਥਾਣਿਆਂ 'ਚ ਡੱਕ ਦਿੱਤਾ ਜਾਂਦਾ, ਜੇ ਕੋਈ ਹੀਲਾ ਵਸੀਲਾ ਕਰਕੇ ਯੋਜਨਾਬੰਦੀ ਕਰਕੇ ਪਹੁੰਚ ਜਾਂਦਾ ਤੇ ਫਿਰ ਉਹਨੂੰ ਕੁੱਟਿਆ ਮਾਰਿਆ ਕਟਾਪਾ ਚੜ੍ਹਦਾ। ਕਈ ਥਾਵਾਂ ਤੇ ਕਟਾਪੇ ਚੜ੍ਹੇ ਆ, ਕਈਆਂ ਥਾਵਾਂ ਤੇ ਸੱਟਾਂ ਚੋਟਾਂ ਲੱਗੀਆਂ, ਕੋਈ ਇੱਕ ਘਟਨਾ ਥੋੜੋ ਹੈ। ਸੋ ਸਰੋਤਿਓ, ਇਸ ਮਸਲੇ 'ਚ ਚਾਹੇ ਪੰਜਾਬ ਦੀ ਸਰਕਾਰ ਚਾਹੇ ਕੇਂਦਰ ਦੀ, ਮੈਂ ਇੱਕੋ ਹੀ ਥਾਂ ਤੇ ਰੱਖਦਾ, ਮੇਰੇ ਲਈ ਕੋਈ ਬਹੁਤਾ ਫਰਕ ਨਹੀਂ ਹੈ। ਬਸ ਇਹੀ ਹੈ ਕਿ ਪੱਗਾਂ ਦੇ ਰੰਗਾਂ ਦਾ ਫਰਕ ਹੈ, ਢੰਗ ਦਾ ਫਰਕ ਹੈ। ਮੈਂ ਤੇ ਕੱਲ ਚਲੋ ਸਾਂਝ ਪਾਵਾਂਗਾ ਪ੍ਰਭ ਸੰਧੂ ਜੀ, ਕਿਉਂਕਿ ਮੈਂ ਇਸ ਵੇਲੇ ਤੁਹਾਡੇ ਨਾਲ ਜੁੜ ਕੇ ਬੈਠਾ ਆ। ਬੜਾ ਹੈਰਾਨੀਜਨਕ ਚੀਜ਼ਾਂ ਆਉਂਦੀਆਂ ਕਿ ਜਦੋਂ ਆਪਾਂ ਜਲੰਧਰ ਪਹੁੰਚਦੇ ਆ ਪ੍ਰਧਾਨ ਮੰਤਰੀ ਜੀ, ਤੇ ਪ੍ਰਧਾਨ ਮੰਤਰੀ ਜੀ ਉੱਥੇ ਜਲੰਧਰ ਦੇ ਰੇਲਵੇ ਕੈਂਟ ਵਿੱਚ ਸਟੇਸ਼ਨ ਦਾ ਉਦਘਾਟਨ ਕਰਦੇ ਆ ਨਵੀਂ ਇਮਾਰਤ ਦਾ, ਉਸ ਵੇਲੇ ਮੈਨੂੰ ਉਹਨਾਂ ਦੇ ਸਿਰ ਤੇ ਦਸਤਾਰ ਨਜ਼ਰ ਨਹੀਂ ਆਈ। ਤੇ ਜਦੋਂ ਉਹ ਉੱਥੇ ਦੀ ਸਿਆਸੀ ਸਟੇਜ ਜਿਹੜੀ ਬਿਲਕੁਲ ਨੇੜੇ ਬਣੀ ਉੱਥੇ ਗਏ ਤੇ ਉੱਥੇ ਹਰੇ ਰੰਗ ਦੀ ਦਸਤਾਰ ਨਜ਼ਰ ਆਈ ਹੈ। ਦੇਖੋ ਇਹ ਹਾਲਾਂਕਿ ਮੈਂ ਕੱਲ ਇੱਥੇ ਤੱਥ ਦੇਖ ਰਹੇ ਹਾਂ, ਤੱਥ ਸਾਹਮਣੇ ਕਿੰਨੇ ਕਹਾਉਂਦੇ, ਪਰੰਤੂ ਬੜੇ ਹੈਰਾਨੀਜਨਕ ਵਰਤਾਰੇ ਆ ਕਿ ਸਾਰਾ ਕੁਛ ਕਿੱਧਰ ਨੂੰ ਇਹ ਸਾਰਾ ਕੁਛ ਚੱਲ ਰਿਹਾ। ਜੋ ਗੱਲ ਭਾਵਾਂ ਸੂਬਾ ਸਰਕਾਰ ਦੀ ਕਰੀਏ ਜੀ ਚਾਹੇ ਕੇਂਦਰ ਦੀ, ਸਾਰੀਆਂ ਹੀ ਇੱਕੋ ਪਾਸੇ ਤੁਰੀਆਂ, ਵਿਕਾਸ ਦੇ ਸੋਹਲੇ ਇੱਥੇ ਸੂਬਾ ਮੁੱਖ ਮੰਤਰੀ ਕਹਾਉਂਦਾ ਜਾ ਕੇ ਪਿੰਡਾਂ ਚ, ਪ੍ਰਧਾਨ ਮੰਤਰੀ ਅੱਜ ਜਲੰਧਰ ਚ ਗਾ ਰਹੇ ਆ, ਇਹ ਤੋਂ ਪਹਿਲਾਂ ਚੰਡੀਗੜ੍ਹ ਚ ਗਾ ਕੇ ਆਇਆ। ਸਵਾਲ ਇਹੀ ਹੈ ਕਿ ਵਿਕਾਸ ਦੀ ਪਰਿਭਾਸ਼ਾ ਕੀ ਹੈ? ਇਹ ਵਿਕਾਸ ਇੱਟਾਂ ਚਿਣਨ ਨੂੰ ਦੱਸਦੇ ਆ ਕਿ ਇੱਟਾਂ ਚਿਣ ਦਿਓ, ਇਮਾਰਤਾਂ ਵੱਡੀਆਂ ਕਰ ਦਿਓ, ਸੜਕਾਂ ਪੱਕੀਆਂ, ਸੜਕਾਂ ਤੇ ਨਾਲੀਆਂ ਨੂੰ ਵਿਕਾਸ ਦੱਸੀ ਜਾਂਦੇ ਆ। ਦੇਖ ਲਓ ਆਜ਼ਾਦ ਹੋਇਆ ਨੂੰ ਕਿੰਨਾ ਸਮਾਂ ਹੋ ਗਿਆ। ਇਹ ਹੈ ਰੌਲਾ ਕਿ ਵਿਕਾਸ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਇਹ ਪਾਰਟੀਆਂ ਲੋਕਾਂ ਨੂੰ ਭੁਲਾ ਰਹੀਆਂ ਤੇ ਆਪਣੀ ਜਿਹੜੀ ਉੱਥੇ ਪਰਿਭਾਸ਼ਾ ਉਹ ਫਿੱਟ ਕਰ ਰਹੀਆਂ
1: ਜੀ। ਨੈਕਸਟ ਕਾਲ ਵੱਲ ਚੱਲਦੇ ਆ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ। ਹਰਵਿੰਦਰ ਜੀ।
5: ਹੈਲੋ, ਸਤਿ ਸ਼੍ਰੀ ਅਕਾਲ ਪ੍ਰਭ ਜੀ।
1: ਸਤਿ ਸ਼੍ਰੀ ਅਕਾਲ ਜੀ।
5: ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਰਮੇਸ਼ ਜੀ, ਮੈਂ ਗੱਲ ਕਰਨਾ ਸੀ ਕਾਂਗਰਸ ਦੀ, ਵੀ ਕੀ ਤੁਹਾਨੂੰ ਲੱਗਦਾ ਜੇ ਇਹਦੇ ਅੰਡਰ ਰਾਜਾ ਬਰਿੰਗ ਦੇ ਅੰਦਰ ਵੀ ਇਲੈਕਸ਼ਨ ਲੜੀ ਜਾਵੇ, ਕਿਉਂਕਿ ਵੀ ਇਹ ਜਿੱਤ ਜਾਣਗੇ, ਕਿਉਂਕਿ ਉਦੋਂ ਬੂਟਾ ਸਿੰਘ ਵਾਲੀਆਂ ਗੱਲਾਂ ਹੋਰ ਸਾਰੀਆਂ ਗੱਲਾਂ ਅਪੋਜੀਸ਼ਨ ਨੇ ਲੈ ਕੇ ਆਉਣੀਆਂ। ਦੂਜਾ, ਜਿਹੜਾ ਇੱਕ ਪੰਜਾਬ ਦਾ ਸੂਬਾ ਨਹੀਂ ਸਾਂਭ ਸਕਦਾ ਰਾਹੁਲ ਗਾਂਧੀ, ਮੈਨੂੰ ਨਹੀਂ ਲੱਗਦਾ ਵੀ ਉਹ ਇੰਡੀਆ ਸਾਂਭ ਲੂਗਾ। ਇਹਨਾਂ ਦਾ ਤਾਂ ਮੈਨੂੰ ਲੱਗਦਾ ਹੀ ਨਹੀਂ ਵੀ ਰਾਹੁਲ ਕਦੇ ਇੰਡੀਆ ਦਾ ਪ੍ਰਧਾਨ ਮੰਤਰੀ ਬਣੂਗਾ। ਮੈਂ ਤੁਹਾਡੇ ਵਿਚਾਰ ਲਊਂਗਾ ਸਰ, ਦੱਸੋਗੇ?
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
0: ਮੈਨੂੰ ਇਹ ਯਾਦ ਹੈ ਪ੍ਰਭ ਸੰਧੂ ਜੀ, ਡਾਕਟਰ ਮਨਮੋਹਨ ਸਿੰਘ ਜੀ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਜਦੋਂ
1: ਜੀ,
0: ਰਾਹੁਲ ਗਾਂਧੀ ਦੀ ਉਮਰ ਉਸ ਵੇਲੇ ਕਾਫੀ ਥੋੜੀ ਹੈ, ਗੱਲਾਂ ਪੁਰਾਣੀਆਂ ਨੇ, 20 ਸਾਲ ਦਾ ਜ਼ਿਆਦਾ ਹੀ ਹੋਣਾ, ਕਰੀਬ ਕਰੀਬ 20 ਸਾਲ ਦਾ ਫਰਕ ਹੁਣ ਦੇ ਮੁਕਾਬਲੇ। ਖੈਰ ਏਡੀ ਵੀ ਉਮਰ ਘੱਟ ਨਹੀਂ ਸੀ, ਪਰੰਤੂ ਮੈਂ ਉਹਦੀ ਇੱਕ ਉਹ ਚੀਜ਼ ਤੁਹਾਡੇ ਨਾਲ ਸਾਂਝੀ ਕਰਦਾ। ਪ੍ਰੈਸ ਵਾਲੇ ਰਾਹੁਲ ਗਾਂਧੀ ਨੂੰ ਪੁੱਛਦੇ ਕਿ ਆਪ ਪ੍ਰਧਾਨ ਮੰਤਰੀ ਕਦੋਂ ਬਣੋਗੇ, ਉਹ ਕਹਿੰਦਾ ਇਹ ਕਿੱਡੀ ਕੁ ਗੱਲ ਹੈ, कल बन सकता हूं, अभी बन सकता हूं। असल विच उह शब्द बड़े एक सियासी हंकार चो शब्द निकले सी कि डॉक्टर मनमोहन सिंह तो असी बनाया, साडा चित कीता सी बनाते इहदा की इहनूं भावें कल गद्दी तो ला दईए। एक नौजवान कांग्रसी आगू दे इह विचार जिहड़े मैं समझदा कि ठीक है, कईआं नूं भुल गए होणगे, कईआं नूं याद होणगे, मैं उदों ही इदां दे जिहड़े सियाने लोक सी उहनां ने आइडिया ला लिया सी कि राहुल गांधी कोई सियाणा नहीं है, इह शब्द जनतक तौर ते कहण वाले नहीं। जबकि कहना तो यह चाहिए कि डॉक्टर मनमोहन सिंह प्रधानमंत्री, भाई मैं ही प्रधानमंत्री, कि साढ़े प्रधानमंत्री साढ़े बजुर्ग है असी, तो वह कहना कि गल है प्रधानमंत्री तो मैं। सो जरा स्रोते अच्छ सवाल पूछा कि राहुल गांधी की अगवाई, देखो गल यह है जिस पार्टी का वह लीडर है वह पार्टी वेखे कि है, जो मेरे तो सवाल आता मेरी टिप्पणी करनी ड्यूटी है। मैं ये महसूस करदा जिड्डी वड्डी कांग्रेस पार्टी है, जिड्डी वड्डी उत्ते मोढ़ियां ते जिम्मेवारी है, जिहड़ा उहदा इतिहास है, जिहड़ी उहदी आइडियोलॉजी है कांग्रेस की, अज भावें थिरक गए आइडियोलॉजी तो, जिहड़ी उहदी आइडियोलॉजी सी, जिन्ने वड्डे उत्तों लीडर है, जिन्ने सियाने, राहुल गांधी उहनां विच शायद 15वें 20वें 25वें 30वें 40वें नंबर ते आउंदा होवेगा। मैं बस यही कह सकदा कि कांग्रेस दे कोल सारा कुछ है, जिहड़ा 30वें 40वें नंबर ते आ उहनूं इह पहले नंबर ते लिया के फिट कर रहे आ। इह कांग्रेस अपना नुकसान कर रही है, किसे होर दा नहीं भाई, बाकी मर्जी कांग्रेस की है किहदे अगवाई च चोण लड़नी है किहदे नहीं लड़नी। हालात चाहे सूबे दे है चाहे दिल्ली वाले पासे करे, जदों सियासी तौर ते असीं गलत जिहे फैसले लै लईए ते फिर सिर ते कदे चंगे निकलदे नहीं हुंदे।
1: सो बिल्कुल जी, एक बार फिर मोना मैंगी सेना जुड़े ने, उन्हों का कोई एक मैसेज लै लिए, उस तो बाद बहुत सारिया कॉल ने, सबनों वन बाय वन तुम अपने सवाल रेडी रखना शॉर्ट के विच्च ताकि रमेश जी उन्होंने जवाब दे पाउण। 905-673-3333 मोना जी सत श्री अकाल, तुसी ऑनर जी।
2: थैंक यू सो मच प्रभ जी। जिदा की इंश्योरेंस की आप गल करते हैं जी, अक्सर लाइफ इंश्योरेंस, क्रिटिकल इलनेस, डिसेबिलिटी इंश्योरेंस या परसनल मोरगेज इंश्योरेंस के बारे, तो जो असं इनवैसमेंट की गल करते हैं या सेविंग की गल करते हैं, सब नालों पहला ध्यान जाता है बच्चों के वल। इस टाइम से जुलाई अगस्त टाइम के सू बहुत सारे कंसर्न पुराने क्लाइंट्स से आते हैं जिन्हों के बच्चों ने इस टाइम से सितंबर के यूनिवर्सिटी जाना है, कॉलेज जाना है, सो ताकि इस टाइम से आर ESP का विदड्रॉल लै सकन। एंड बहुत ही ईजी हो गया पहला टाइम नालों, मैं कहूंगी कि जे अज तो 10-15 साल पहला की गल करिए उस तो कंपैरेटिवली बहुत ईजी हो गया है। हुण इस टाइम से ऑनलाइन पोर्टल दे विच ही उन्हां दी RESP दी एप्लीकेशन सबमिट हो जाती है, विद इन 2 बिजनेस डेज अकाउंट दे विच मनी ट्रांसफर हो जाती है। सो इसे दे नाल नाल ये जरूर मैं रिमाइंडर देना चाहूंगी उन्हां नूं जिहड़े पेरेंट्स या ग्रैंड पेरेंट्स के घर हुण नवे न्यू बॉर्न किड्स हैगे हैं या तुसीं बच्चों की RESP हजे तक नहीं करवाई, मेक श्योर करो एजुकेशन सेविंग्स प्लान बहुत ज्यादा इंपॉर्टेंट है। सब नालों वड्डा एसेट जिहड़ा हैगा मैं कहूंगी वो साडे बच्चों की एजुकेशन हैगी है। एजुकेशन उन्होंने कोल ताही हो सकूगी जे उन्होंने कोल फंडिंग अवेलेबल होगी, एंड फंडिंग अवेलेबिलिटी वास्ते सानू अज तो ही प्लैनिंग करनी पैंदी है ताकि जो भी तुसीं कॉन्ट्रीब्यूशन कर रहे हो गवर्नमेंट की ग्रांट्स भी लै सको, इंटरस्ट कंपाउंडिंग इंटरस्ट की पावर के नाल तुसीं उसका बेनीफिट लै सको। सो थानू कोई भी डिटेल इनफॉरमेशन चाहिए है RESP दे प्लान्स कि वर्कआउट करते हैं, किहड़ी ऑप्शन थोड़े लिए सुटेबल हैगी है, नो मैटर कि वह इंश्योरेंस कंपनीज है, बैंक्स है या ट्रस्ट कंपनीज है, हर ऑप्शन अवेलेबल होंगी है वर्किंग एज अ ब्रोकर। सो थोड़े लिए किहड़ी ऑप्शन सुटेबल रहेगी थोड़े पोर्टफोलियो के हिसाब के नाल, ज्यादा डिटेल के गल करने बच्चों के रजिस्टर्ड एजुकेशन सेविंग्स प्लान जिद कि $25 पर मंथ तो भी कॉन्ट्रीब्यूशन शुरू कर सकते हैं, जो ऑलरेडी कितने प्लान चल रहे हैं उन्होंने रिव्यू करना चाहते जरूर मैंने कॉन्टैक्ट कर सकते हो जी। मोना मेंगी फ्रॉम इंश्योरेंस फॉर यू 416-509-1509-416-509-1509 या फिर इंश्योरेंस फॉर यू ऑफिस मिल सकते हो जी 9280 गोरवे ड्राइव यूनिट C110।
1: बहुत शुक्रिया जी, थैंक यू सो मच। मोना मैंगी जी ने रबता कर लेना इंश्योरेंस के बाबत कोई भी सवाल, थोड़ा कोई भी इनकुआरी, मोना मैंगी जी इंश्योरेंस फॉर यू। सो 905-673-3333। अगली कॉल वाल जाने तो पहला मैं दसा कि तुम मॉर्गेज दियां सेवावां दे लई एक वधिया मॉर्गेज ब्रोकर लभ रहे सी तां हरमन बत्ता नूं तुसीं याद रखना, घर खरीदना, रीन्यूअल, रीफाइनेंसिंग, प्री अपरूवल जां इन्वेस्टमेंट प्रॉपर्टी दे लई तुसीं मॉर्गेज लभ रहे सी तां हरमन बत्ता मॉर्गेज ब्रोकर तुहाडी बांह फड़नगे। 647-685-9000 हरमन बत्ता मॉर्गेज ब्रोकर। सो अगले कॉल वाल चलते हैं जी। जी सर सत श्री अकाल, 7479 तुसीं ऑनर जी।
6: ਹਾਂਜੀ ਸਤਿ ਸ੍ਰੀ ਅਕਾਲ ਰਮੇਸ਼ ਜੀ, ਸਤਿ ਸ੍ਰੀ ਅਕਾਲ ਭਾਜੀ
1: ਜੀ, ਸਤਿ ਸ੍ਰੀ ਅਕਾਲ ਜੀ।
6: ਹਾਂਜੀ ਮੈਂ ਇੱਕ ਹੈਗਾ ਜੀ ਸ਼ਾਇਦ ਸੰਗਤ ਸਾਰੀ ਨੂੰ ਫਾਇਦਾ ਹੋਵੇ। ਮੇਰਾ ਇੱਕ ਸੁਨੇਹਾ, ਐਸ ਜੀ ਪੀ ਸੀ ਜਿਹੜੀ ਆ ਆਪਣੇ, ਉਹਨਾਂ ਦਾ ਬਜਟ ਦੇਖੋ ਸਾਰੇ ਪੰਜਾਬ ਦੀ ਬਜਟ ਨਾਲ ਵੱਡਾ। ਹੁਣ ਕਈ ਬੰਦੇ ਬਹੁਤ ਸਿਆਣੇ ਅਪਾਹਜ ਹੁੰਦੇ ਆ ਜੇ ਤੁਰ ਨਹੀਂ ਸਕਦੇ, ਉਹਨਾਂ ਨੂੰ ਉੱਥੇ ਉਹਨਾਂ ਵਾਸਤੇ ਅਰੇਂਜਮੈਂਟ ਕਰਨਾ ਚਾਹੀਦਾ। ਕੋਈ ਪੰਜ ਸੱਤ ਬਜ਼ੁਰਗ ਇਕੱਠੇ ਬਿਠਾਓ, ਜਿੱਦਾਂ ਏਅਰਪੋਰਟ ਦੇ ਵਿੱਚੋਂ ਇਲੈਕਟ੍ਰਿਕ ਜਿੱਦਾਂ ਗੋਲਫ ਕਾਰਟ ਜੀ ਹੁੰਦੀ ਓਦਾਂ ਦੀ ਹੁੰਦੀ ਆ। ਹੁਣ ਮੈਂ ਮੇਰੇ ਮਾਂ ਬਾਪ ਇੱਛਾ ਜਾਹਰ ਕਰਦੇ ਆ, ਉਹਨਾਂ ਦੀ ਚਾਹ ਕਹਿੰਦੇ ਅਸੀਂ ਦਰਬਾਰ ਸਾਹਿਬ ਜਾਣਾ, 93 ਰੋਡ ਆ, ਤੁਰ ਨਹੀਂ ਸਕਦੇ, ਉਹਦਾ ਉਹਨੇ ਸੱਟ ਵੀ ਲੱਗੇ। ਓਦਾਂ ਉਹਨਾਂ ਨੂੰ ਕੋਈ ਚਾਹੀਦਾ ਨੀ ਵੀ ਉੱਥੇ ਬੇਸ਼ੱਕ ਪੈਸੇ ਲੈ ਲੈਣ, ਦਸ 400-500 ਰੁਪਈਆ ਰੱਖ ਦੇਣ। ਹਾਂ ਜਿਹੜੇ ਰੀਅਲੀ ਨੀਡਿਡ ਆ, ਉਹਨਾਂ ਦਾ ਹੁੰਦਾ ਵੀ ਅਸੀਂ ਜਾ ਕੇ ਮਹਾਰਾਜ ਦੇ ਦਰਸ਼ਨ ਕਰਕੇ ਮੱਥਾ ਟੇਕੇ ਦਰਬਾਰ ਸਾਹਿਬ, ਉਹ ਇਹਨਾਂ ਨੂੰ ਕੋਈ ਬੰਦੋਬਸਤ। ਉਹਨਾਂ ਵਾਸਤੇ ਬਹੁਤ ਵੱਡੇ ਵੱਡੇ ਆਪਣੇ ਗੁਰਦੁਆਰਾ ਸਾਹਿਬ ਆਉਣਾ, ਤਰਨ ਤਾਰਨ ਸਾਹਿਬ ਦਾ ਗੁਰਦੁਆਰਾ ਸਾਹਿਬ ਦੇਖੋ ਕਿੱਡਾ ਸਰੋਵਰ ਆ, ਇੱਥੇ ਦੇਖੋ ਪਰਵਕਾਰ ਮਾਲੀ, ਇਹਨਾਂ ਨੂੰ ਕੋਈ ਬੰਦੋਬਸਤ ਏਦਾਂ ਦਾ ਕਰਨਾ ਚਾਹੀਦਾ। ਮੇਰਾ ਇੱਕ ਸੁਨੇਹਾ ਉੱਥੇ ਤੱਕ ਜੇ ਪਹੁੰਚ ਜਾਵੇ, ਬਹੁਤ ਮੇਰੇ ਮਾਂ ਬਾਪ ਚਾਹੁੰਦੇ ਵੀ ਅਸੀਂ ਹੁਣ ਦੇਖੋ ਵੀ ਪਤਾ ਨੀ ਹੁੰਦੀ ਕਿੰਨੀ ਉਮਰ ਹੈਗੀ ਕਿੰਨੀ ਨਹੀਂ, ਉਹ ਚਾਹੁੰਦੇ ਵੀ ਅਸੀਂ ਜਾਈਏ ਦਰਬਾਰ ਸਾਹਿਬ, ਠੀਕ ਹੈ ਨਾ। ਉਹ ਹੁਣ ਤੁਰ ਨਹੀਂ ਸਕਦੇ, ਉਹਨੇ ਸੱਟ ਵੀ ਲੱਗੀ, ਉਹ ਆ ਉਹਨੂੰ ਚੱਕ ਕੇ ਤਾਂ ਲਿਜਾ ਨਹੀਂ ਹੁੰਦਾ ਨਾ, ਸਿੱਧੀ ਗੱਲ ਆ। ਕੋਈ ਇਹਨਾਂ ਨੂੰ ਚਾਹੀਦਾ ਨੀ ਜਿਹੜਾ ਬਈ ਉਹ ਇੱਕ ਸੇਵਾ ਦਾ ਰੱਖ ਲੈਣ, ਉੱਥੇ 5-7 ਬਜ਼ੁਰਗ ਬਿਠਾ ਲਓ ਜਿਹੜੇ ਨਹੀਂ ਤੁਰ ਸਕਦੇ, ਆਪਾਹ ਜਾ ਉਦਾਂ ਆ, ਤੇ ਉਹਨਾਂ ਵਾਸਤੇ ਕੋਈ ਬੰਦੋਬਸਤ ਕਰ ਨੀ ਸਕਦੇ ਉਹ।
0: ਚਲੋ ਮੈਨੂੰ ਨੀ ਪਤਾ ਸਰੋਤਿਓ ਇਹ ਜਾਣਕਾਰੀ ਕਿੰਨਿਆਂ ਨੂੰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੁੱਖ ਦੁਆਰ ਹੈ, ਜਦੋਂ ਅਸੀਂ ਇਧਰੋਂ ਬਰਾਸਤੀ ਰਸਤੇ ਚੋਂ ਇੰਟਰ ਕਰਦੇ ਹਾਂ, ਉਹਦੇ ਰਾਈਟ ਸਾਈਡ ਤੁਸੀਂ ਉੱਥੇ ਬਹੁਤ ਸਧਾਰਨ ਹਾਲਾਤਾਂ ਵਿੱਚ, ਕੋਈ ਵਿਸ਼ੇਸ਼ ਉੱਥੇ ਫਾਰਮੈਲਿਟੀ ਨਹੀਂ ਹੈ, ਵੀਲਚੇਅਰ ਲੈ ਸਕਦੇ ਹੋ। ਹਾਲਾਂਕਿ ਵੀਲਚੇਅਰ ਲਈ ਸੇਵਾਦਾਰ ਨਹੀਂ ਹੈ, ਵੀਲਚੇਅਰ ਲੈ ਸਕਦੇ ਹੋ। ਵੀਲਚੇਅਰ 'ਤੇ ਤੁਸੀਂ ਬਕਾਇਦਾ ਪ੍ਰਕਰਮਾ ਕਰਾ ਸਕਦੇ ਹੋ ਆਪਣੇ ਸਾਥੀ ਦੀ, ਆਪਣੇ ਬਜ਼ੁਰਗਾਂ ਦੀ। ਔਰ ਮੇਰੀ ਜਾਣਕਾਰੀ ਜਿਹੜੀ ਹੈ, ਵੀਲਚੇਅਰ ਬਕਾਇਦਾ ਅੰਦਰ ਜਾਂਦੀ ਹੈ ਔਰ ਵੀਲਚੇਅਰ ਵਾਲੇ ਨੂੰ ਪ੍ਰਾਇਓਰਟੀ ਵੀ ਹੁੰਦੀ ਹੈ, ਵੀਲਚੇਅਰ ਵਾਲੇ ਨੂੰ ਪ੍ਰਾਇਓਰਟੀ ਵੀ ਹੁੰਦੀ ਹੈ। ਸੋ ਇਸ ਕਰਕੇ ਉਹ ਕਈ ਵਾਰੀ ਮੈਨੂੰ, ਮੇਰੀ ਸਮਝ ਤੇ ਬੜੀ ਸਾਫ਼ ਹੈ ਕਿ ਮੈਨੂੰ, ਮੈਂ ਇਹ ਚੀਜ਼ ਜਿਹੜੀ ਹੈ ਕਿਸੇ ਬਜ਼ੁਰਗ ਲਈ ਆਪ ਅਪਣਾਈ ਹੋਈ ਹੈ ਇੱਕ ਸਮੇਂ, ਹਾਲਾਂਕਿ ਉਹ ਬਜ਼ੁਰਗ ਬਾਅਦ ਵਿੱਚ ਸਿਹਤਮੰਦ ਹੋ ਗਏ। ਮੈਨੂੰ ਕੋਈ ਦਿੱਕਤ ਨਹੀਂ ਆਈ ਸੀ, ਜਾ ਕੇ ਉਹਨਾਂ ਨੂੰ ਆਪਣਾ ਮੈਂ ਲਾਇਸੈਂਸ ਦਿੱਤਾ, ਉਹ ਕਹਿੰਦੇ ਜੀ ਕੋਈ ਪ੍ਰੂਫ ਦੇ ਦਿਓ, ਲਾਇਸੈਂਸ ਉਹਨਾਂ ਨੇ ਮੇਰਾ ਰੱਖ ਲਿਆ, ਮੈਨੂੰ ਉਹਦੇ ਅਗੇਂਸਟ ਵੀਲਚੇਅਰ ਦੇ ਦਿੱਤੀ। ਮੈਂ 5-4 ਘੰਟੇ ਬਾਅਦ ਜਾ ਕੇ ਉਹਨਾਂ ਦੀ ਵੀਲਚੇਅਰ ਵਾਪਸ ਕਰ ਦਿੱਤੀ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਹੈ, ਉਹ ਕਈ ਵਾਰੀ ਏਦਾਂ ਹੁੰਦਾ ਕਿ ਸ਼ਾਇਦ ਜਾਣਕਾਰੀ ਨਾ ਹੋਵੇ, ਇਹ ਪ੍ਰੋਵੀਜ਼ਨ ਹੈਗੀ ਹੈ
1: ਜੀ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ, ਸਤਿ ਸ਼੍ਰੀ ਅਕਾਲ। ਲਖਵਿੰਦਰ ਜੀ, ਤੁਸੀਂ ਓਨਰ ਹੋ ਜੀ? ਨਹੀਂ, ਇਸ ਤੋਂ ਪਹਿਲਾਂ 1052 ਤੁਸੀਂ ਲੰਬੇ ਸਮੇਂ ਤੋਂ ਹੋਲਡ ਹੋ ਜੀ, ਤੁਸੀਂ ਓਨਰ ਜੀ? ਜੀ ਓਕੇ, ਤੁਸੀਂ ਕਾਲ ਕੱਟ ਗਏ ਹੋ ਜੀ। ਚਲੋ ਲਖਵਿੰਦਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
7: ਸਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
7: ਮੈਂ ਵੀ ਕਾਲਰ ਤੇ ਬੜੇ ਆਏ ਨੇ, ਸਾਰੇ ਸਰਕਾਰਾਂ ਦੀਆਂ ਗੱਲਾਂ ਕਰ ਗਏ ਨੇ, ਤੇ ਮੈਂ ਤੁਹਾਡਾ ਕਿਸੇ ਦਾ ਥੈਂਕ ਯੂ ਧੰਨਵਾਦ ਨਹੀਂ ਕੀਤਾ ਰਮੇਸ਼ ਭਾਜੀ ਦਾ, ਤੇ ਮੈਂ ਸਿਰਫ ਐਪਰੀਸ਼ੀਏਟ ਕਰਨ ਵਾਸਤੇ ਤੁਹਾਡਾ ਫੋਨ ਲਾਇਆ ਯਾਰ। ਬੜਾ ਤੁਹਾਡਾ ਜਿਗਰਾ, ਇੰਨੀਆਂ ਕੌਲਾਂ ਲੈਣੀਆਂ ਤੇ ਇੰਨੀ ਨੌਲੇਜ ਰੱਖਣੀ, ਤੇ ਉਦੋਂ ਰਮੇਸ਼ ਭਾਜੀ ਦਾ ਇੰਨਾ ਠੰਡਾ ਸੁਭਾਅ, ਇਹਦੇ ਵਾਸਤੇ ਮੈਂ ਫੋਨ ਕੀਤਾ ਵੀ ਤੁਸੀਂ ਦੋਨੇ ਵੀਰ ਮੇਰੇ ਵੀਰ ਚੜ੍ਹਦੀ ਕਲਾ ਚਲਾਓ ਤੇ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ। ਆਪਾਂ ਸਰਕਾਰਾਂ ਨਾਲ ਆਪਣਾ ਕੋਈ ਫੰਡਾ ਨਹੀਂ ਆਇਆ, ਬਸ ਆਪਾਂ ਨੂੰ ਤਾਂ ਕੰਮ ਕਰਨਾ ਭਾਜੀ, ਠੀਕ ਹੈ ਨਾ, ਤੇ ਬਾਕੀ ਤੁਸੀਂ ਅਵੇਅਰਨੈਸ ਦਾ ਮੁੱਦਾ ਲਿਆਉਂਦੇ ਹੋ, ਬਹੁਤ ਵਧੀਆ ਗੱਲ ਹੈ ਭਾਜੀ। ਮੈਂ ਥੈਂਕ ਯੂ ਕਰਨਾ ਚਾਹੁੰਦਾ ਤੁਹਾਡਾ ਸਪੈਸ਼ਲੀ ਤੇ ਰਮੇਸ਼ ਭਾਜੀ ਦਾ।
1: ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ। ਸੋ ਸੋਹਣੀ ਗੱਲ ਹੈ ਜੀ, ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਬਸ ਗੁਰੂ ਮਹਾਰਾਜ ਵੀ ਇਹੀ ਕਹਿ ਕੇ ਗਏ ਆ। ਮੈਨੂੰ ਪਤਾ ਰਮੇਸ਼ ਜੀ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਗੇ। ਸੋ ਅਗਲੀ ਕਾਲ ਵੱਲ ਚੱਲਦੇ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ 7765।
8: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
8: ਮੈਂ ਪਹਿਲਾਂ, ਹਾਂਜੀ ਮੈਂ ਵੀ ਧੰਨਵਾਦ ਹੀ ਕਰਦਾ ਪ੍ਰਭ ਸਿੰਘ ਤੁਹਾਡਾ ਤੇ ਰਮੇਸ਼ ਜੀ ਦਾ, ਪਹਿਲਾਂ ਜਦੋਂ ਦੇਸ਼ ਵਿਦਿਓ ਕਰਦੇ ਹੁੰਦੇ ਉਹ ਪ੍ਰੋਗਰਾਮ ਵਿੱਚ ਵੀ, ਬਟ ਉਹਦੇ ਵਿੱਚ ਮੈਂ ਤੁਹਾਨੂੰ ਪਰਸਨਲੀ ਕਮੈਂਟ ਕਰਦਾ, ਉਹ ਮੈਨੂੰ ਚੈਨਲ ਉੱਤੇ ਰਮੇਸ਼ ਜੀ ਕਰਕੇ ਸੁਣਦੇ ਸੀਗੇ, ਤੁਸੀਂ ਆ ਕੇ ਦਿਲ ਖੁਸ਼ ਹੋਇਆ, ਇਹ ਚੀਜ਼ ਤਾਂ ਵਧੀਆ ਲਾਈਕ ਕਰਦੇ ਹਨਾ। ਤੇ ਮੇਰਾ ਸਵਾਲ ਇਹ ਸੀਗਾ ਰਮੇਸ਼ ਜੀ, ਤੁਸੀਂ ਵੀਲਚੇਅਰ ਦੀ ਪਹਿਲਾਂ ਜਿਹੜੀ ਗੱਲ ਕੀਤੀ ਉਹ ਵੀ ਸਹੀ ਆ, ਸੀ ਵੀ ਓ ਸੇਵਾ ਲਈ ਆ ਪੂਰੀ, ਉਹ ਪਰਫੈਕਟ ਆ, ਕੋਈ ਪ੍ਰੋਬਲਮ ਨਹੀਂ ਆਉਂਦੀ ਉਹਦੇ ਵਿੱਚ। ਤੇ ਦੂਜੇ ਨੰਬਰ ਤੇ ਮੈਂ ਉਹ ਸਵਾਲ, ਇੱਕ ਦਿਨ ਮੈਂ ਪਰਸੋਂ ਸਵਾਲ ਕੀਤੇ ਰਮੇਸ਼ ਜੀ ਨੂੰ ਕਿ ਉਹ ਵਕੀਲ ਅਕਾਲੀਆਂ ਦਾ ਜੋ ਹਨਾ ਸਤਨਾਮ ਕਲੇਰ ਵਾਲੇ, ਜੇ ਉਹ ਆਪਦੀ ਜੋਬ ਕਰਦਾ ਤਾਂ ਫਿਰ ਮੈਂ ਕਹੀਏ, ਪੁਲਿਸ ਵਾਲਿਆਂ ਨੇ ਵੀ ਕਹੀਆਂ ਨੇ ਜੀ ਜੋਬ ਹੀ ਕੀਤੀ ਆ, ਜੇ ਉਹ ਬੰਦੇ ਝੂਠ ਬੋਲਣ ਦੀ ਜੋਬ ਤੇ ਪੈਸੇ ਕਮਾਉਂਦੇ ਸੀ, ਵੀ ਝੂਠ ਨੂੰ ਸੱਚ ਪੇਸ਼ ਕਰਕੇ ਪੈਸੇ ਕਮਾਉਣਾ ਉਹਨਾਂ ਦੀ ਜੋਬ ਸੀ, ਇੱਕ ਧੰਦਾ ਸੀ ਹਨਾ, ਤੇ ਇੱਕ ਤੌਰ ਤੇ ਉਹ ਮਨੁੱਖੀ ਇੱਕ ਸਿੱਖ ਵੀ ਸੀ ਬੰਦਾ, ਫਿਰ ਆਪਾਂ ਕਹੇ ਪੁਲਿਸ ਵਾਲਿਆਂ ਨੂੰ ਵੀ ਆਪਾਂ ਇਹ ਚੀਜ਼ ਨਾ ਕਰ ਸਕਦੇ, ਉਹ ਕਹਿਣਗੇ ਅਸੀਂ ਜੋਬ ਕਰਦੇ ਸੀ ਯਾਰ, ਅਸੀਂ ਕਿਹੜਾ ਕੋਈ ਰੋਜ਼ੀ ਰੋਟੀ ਤੋਂ ਵੀ ਕਮਾ ਰਹੇ ਸੀ, ਅਕਾਲੀ ਦਲ ਚ ਵੀ ਜੁਆਇਨ ਕਰ ਸਕਦੇ ਫਿਰ ਮੇਰੇ ਹਿਸਾਬ ਨਾਲ ਤਾਂ ਨਾ ਉਹ। ਤੇ ਨੰਬਰ ਦੂਜੇ ਦੋ ਤੇ ਅੱਜ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਪੀਚ ਚੱਲਦੀ ਪਈ ਸੀ ਉਹ ਸੁਣਦਾ ਸੀਗਾ ਹੁਣੇ ਹਨਾ ਤੇ ਉਹ ਕਿਵੇਂ ਟਾਰਗੇਟ ਦਬਾਬੇ ਨੂੰ ਕੀਤਾ ਜਾ ਰਿਹਾ ਸਪੈਸ਼ਲੀ ਇੱਕ ਹਨਾ ਤੇ ਸਪੈਸ਼ਲੀ ਉਹ ਡੇਰੇ ਨੂੰ ਕੀਤਾ ਜਾ ਰਿਹਾ ਕਿ ਕਿੱਦਾਂ ਵੀ ਉਹ ਇੱਕ ਮੈਂ ਥੋੜੀ ਸੁਣਦਾ ਸੀਗਾ ਵੀ ਐਸ ਆਈ ਆਰ ਦੇ ਵਿੱਚ ਕਹਿੰਦੇ ਦੁਆਬੇ ਦੇ ਵਿੱਚ ਵੋਟ ਬਹੁਤ ਜ਼ਿਆਦਾ ਕੱਟੀ ਜਾਣੀ ਆ ਤੇ ਦੂਜੀ ਪਰਦੇਸੀਆਂ ਦੀ ਵੋਟ ਬਹੁਤ ਜ਼ਿਆਦਾ ਬਣਨੀ ਆ ਉੱਥੇ ਇਹ ਦੁਆਬੇ ਨੂੰ ਬੀਜੇਪੀ ਜ਼ਿਆਦਾ ਟਾਰਗੇਟ ਕਰਦੀ ਪਈ ਇਹਦੇ ਬਾਰੇ ਰਮੇਸ਼ ਜੀ ਦਿਓ ਵਿਚਾਰ ਜੀ ਧੰਨਵਾਦ ਜੀ ਬਹੁਤ ਬਹੁਤ ਜੀ
1: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਜੀ ਰਮੇਸ਼ ਜੀ
0: ਦੇਖੋ ਇੱਕ ਵੋਟ ਬੈਂਕ ਭਾਰਤੀ ਜਨਤਾ ਪਾਰਟੀ ਤੋਂ ਜਿਹੜਾ ਹੈਗਾ ਉਹਨੂੰ ਆਪਾਂ ਵਪਾਰੀ ਵੋਟ ਬੈਂਕ ਸ਼ਹਿਰੀ ਵੋਟ ਬੈਂਕ ਜਾਂ ਹਿੰਦੂ ਵੋਟ ਬੈਂਕ ਕਹਿੰਦੇ ਤਿੰਨੇ ਚੀਜ਼ਾਂ ਥੋੜੀਆਂ ਥੋੜੀਆਂ ਨੇੜੇ ਆ ਉਹ ਭਾਜਪਾ ਦੇ ਕੋਲ ਹੈਗਾ ਉਹਨਾਂ ਨੇ ਕਾਫੀ ਹੱਦ ਤੱਕ ਟਿਕਾ ਲਿਆ ਆ ਬੀਤੇ ਸਮੇਂ ਚ ਜੋ ਅਯੁੱਧਿਆ ਰਾਮ ਮੰਦਿਰ ਤੋਂ ਲੈ ਕੇ ਜੋ ਪੰਜਾਬ ਦੇ ਵਿੱਚ ਉਹਨਾਂ ਨੇ ਲਗਾਤਾਰ ਸਮਾਗਮ ਕੀਤੇ ਅੰਦਰ ਖਾਤੇ ਕੀਤੇ ਬਾਹਰੀ ਤੌਰ ਤੇ ਕੀਤੇ ਔਰ ਮਾਫ ਕਰਨਾ ਇਹ ਵੀ ਗੱਲ ਕਹਿਣੀ ਪਏਗੀ ਕਿ ਹਿੰਦੂਤਵ ਦਾ ਜਿਹੜਾ ਪੱਤਾ ਹੈਗਾ ਆ ਉਹ ਕੇਜਰੀਵਾਲ ਨੇ ਵੀ ਖੇਡਿਆ ਸੋਫਟ ਹਿੰਦੂ ਕਾਰਨਰ ਦਾ ਪੱਤਾ ਉਹਨੂੰ ਖੇਡਿਆ ਉਹ ਹੁਣ ਭੁਗਤਾ ਕਿੱਦਾਂ ਮੈਨੂੰ ਨੀ ਪਤਾ ਦੋਵੇਂ ਖੇਡ ਰਹੇ ਆ ਜਿਹੜੀ ਗੱਲ ਆ ਗਈ ਦੁਆਬੇ ਨਾਲ ਹੁਣ ਭਾਜਪਾ ਦੇ ਕੋਲ ਇੱਕ ਪੱਤੇ ਦਾ ਅਸੀਂ ਜ਼ਿਕਰ ਕਰ ਦਿੱਤਾ ਦੂਜਾ ਪੱਤਾ ਜਿਹੜਾ ਭਾਜਪਾ ਕਾਬੂ ਕਰਨਾ ਚਾਹੁੰਦੀ ਉਹ ਹੈ ਦਲਿਤ ਤੇ ਦਲਿਤਾਂ ਦਾ ਜਿਹੜਾ ਜਲੰਧਰ ਦੂਜੀ ਵਾਰੀ ਆ ਗਏ ਪ੍ਰਧਾਨ ਮੰਤਰੀ ਜੀ ਪਹਿਲਾਂ ਆਏ ਸੀ ਜਿੱਦਣ ਗੁਰੂ ਰਵਿਦਾਸ ਜਯੰਤੀ ਸੀ ਉਸ ਡੇਰੇ 'ਚ ਹੀ ਗਏ ਸੀ ਉਸ ਡੇਰੇ ਦੇ ਜਿਹੜੇ ਸੰਤ ਨੇ ਉਹਨਾਂ ਨੂੰ ਪਦਮ ਸ਼੍ਰੀ ਦੇਣਾ ਹਾਲਾਂਕਿ ਜੇ ਮੇਰੇ ਵਰਗਾ ਪੱਤਰਕਾਰ ਕਹੇ ਵੀ ਭਾਈ ਕਿਉਂ ਦਿੱਤਾ ਮੈਨੂੰ ਪਤਾ ਹੈ ਕਿ ਉਹ ਸਮੁਦਾਇ ਦੇ ਲੋਕ ਮੇਰੇ ਨਾਲ ਨਾਰਾਜ਼ ਹੋ ਜਾਣਗੇ ਪਰੰਤੂ ਜੇ ਆਪਾਂ ਟੈਕਨੀਕਲ ਡਿਬੇਟ ਕਰਨੀ ਤੇ ਮੈਨੂੰ ਲੱਗਦਾ ਕਿ ਪਦਮ ਸ਼੍ਰੀ ਦੇ ਵੀ ਜਿਵੇਂ ਅਸੀਂ ਕਹਿੰਦੇ ਕਿ ਜਥੇਦਾਰ ਕੌਣ ਹੋਵੇ ਜਥੇਦਾਰ ਦੀ ਨਿਯੁਕਤੀ ਕਿਵੇਂ ਹੋਵੇ ਜਥੇਦਾਰ ਨੂੰ ਕੱਢਿਆ ਕਿਵੇਂ ਜਾ ਸਕਦਾ ਸੇਵਾ ਮੁਕਤੀ ਉਹਦੇ ਨਿਯਮ ਹੋਣੇ ਚਾਹੀਦੇ ਆ ਤੇ ਪਦਮ ਸ਼੍ਰੀ ਦੇ ਵੀ ਨਿਯਮ ਹੋਣੇ ਚਾਹੀਦੇ ਆ ਇਹ ਥੋੜਾ ਕਿ ਅਸੀਂ ਸਿਆਸੀ ਰੋਟੀਆਂ ਸੇਕਣ ਲਈ ਜਿਹਨੂੰ ਚਿੱਤ ਕੀਤਾ ਦਿੱਤਾ ਜਿਹਨੂੰ ਚਿੱਤ ਕੀਤਾ ਨਹੀਂ ਦਿੱਤਾ ਉਹ ਇਹ ਅੱਜ ਵੀ ਜਲੰਧਰ ਦੇ ਵਿੱਚ ਸਮਾਗਮ ਰੱਖਣਾ ਸੋ ਇਹ ਮੇਰਾ ਤੇ ਬੜਾ ਸਿੱਧਾ ਪਤਰਾ ਹੈ ਕਿ ਦਲਿਤ ਭਾਈਚਾਰੇ ਦੇ ਵੋਟ ਬੈਂਕ ਦੇ ਉੱਪਰ ਭਾਜਪਾ ਨੇ ਨਿਗਾਹ ਟਿਕਾ ਕੇ ਬੈਠੀ ਉਹ ਕਿਤੇ ਨਾ ਕਿਤੇ ਉਹ ਸਾਰਾ ਸਿਆਸੀ ਰੋਟੀਆਂ ਦੇ ਨਾਲ ਉਧਰ ਜੁੜਿਆ ਬਾਕੀ ਲਾਹਾ ਕਿੰਨਾ ਕੁ ਭਾਜਪਾ ਲੈ ਪਾਉਂਦੀ ਹੈ ਉਹ ਸਮਾਂ ਦੱਸੇਗਾ ਪਰੰਤੂ ਦਲਿਤਾਂ ਦੀ ਵੋਟਾਂ ਦੇ ਉੱਪਰ ਆ ਕੇ ਦੁਆਬੇ ਚ ਜਿਹੜੇ ਉਹ ਤੁਸੀਂ ਭਾਸ਼ਣ ਦੀ ਗੱਲ ਕੀਤੀ ਹੈ ਉੱਥੇ ਜਿਹੜਾ ਡੇਰਾ ਪਹੁੰਚਣਾ ਜਿਹੜੀ ਟ੍ਰੇਨ ਪ੍ਰਧਾਨ ਮੰਤਰੀ ਜੀ ਨੇ ਝੰਡੀ ਦਿੱਤੀ ਹੈ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਉਹ ਉਸ ਟ੍ਰੇਨ ਦਾ ਨਾਂ ਰੱਖਿਆ ਇਹ ਸਾਰਾ ਇੱਕ ਸਿਨੈਰੀਓ ਹੈ ਜਿਹੜਾ ਦਲਿਤ ਭਾਈਚਾਰੇ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੀਆਂ ਵੋਟਾਂ ਨੂੰ ਆਪਣੇ ਵਾਲੇ ਪਾਸੇ ਜੋੜਨ ਲਈ ਕੀਤਾ ਜਾ ਰਿਹਾ
1: ਸੋ ਬਿਲਕੁਲ ਜੀ 905-673-3337 ਨਾਲ ਦੀ ਨਾਲ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਸੁਨੇਹਾ ਤੁਹਾਨੂੰ ਦਈਏ ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ ਆਪਣੀਆਂ ਜ਼ਿੰਮੇਵਾਰੀਆਂ ਆਪ ਨਿਭਾਉਣਾ ਚਾਹੁੰਦੇ ਹੋ ਮੈਨੂੰ ਲੱਗਦਾ ਕਿ ਸਾਡਾ ਇਨਸਾਨੀਅਤ ਤੌਰ 'ਤੇ ਇਹ ਫਰਜ਼ ਵੀ ਬਣਦਾ ਕਿ ਜਾਂਦੇ ਜਾਂਦੇ ਅਸੀਂ ਪਰਿਵਾਰਕ ਜੀਆਂ ਦੀਆਂ ਮੁਸ਼ਕਲਾਂ ਘਟਾ ਕੇ ਜਾਈਏ ਸੋ ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰ ਸਕਦੇ ਹੋ ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ ਬ੍ਰੈਂਪਟਨ ਕ੍ਰੈਮਟੋਰੀਅਮ ਅਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਓ ਅੱਜ ਦੇ ਪ੍ਰਾਈਜ਼ ਲੌਕ ਕਰ ਸਕਦੇ ਹੋ 905-458-2222 905-458-2222 ਬ੍ਰੈਂਪਟਨ ਕ੍ਰੈਮਟੋਰੀਅਮ ਅਤੇ ਮੈਨੂੰ ਇੱਕ ਹੋਰ ਮੈਸੇਜ ਆਇਆ ਜੀ ਉਹਦੇ ਵਿੱਚ ਵੀ ਥੈਂਕ ਯੂ ਕੀਤਾ ਗਿਆ ਅੱਜ ਦੇ ਪ੍ਰੋਗਰਾਮ ਪਰ ਮੈਨੂੰ ਇਹ ਲੱਗਦਾ ਕਿ ਇਸ ਦਾ ਸਾਰਾ ਸਿਰਾ AM 530 ਦੇ ਸਾਡੇ ਕਰਤਾ ਧਰਤਾ ਔਰ ਬਹੁਤ ਰਿਸਪੈਕਟਡ ਪੰਜਾਬੀ ਲਹਿਰਾਂ ਦੇ CEO ਸਤਿੰਦਰਪਾਲ ਸਿੰਘ ਸਿੱਧਵਾਂ ਹੁਣਾਂ ਨੂੰ ਜਾਣਦਾ ਜਿਨ੍ਹਾਂ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਤੁਹਾਡੇ ਨਾਲ ਰੂਬਰੂ ਹੋਣ ਦਾ ਰਮੇਸ਼ ਜੀ ਨੂੰ ਟਾਈਮ ਦਿੱਤਾ ਕਿ ਉਹ ਦੇਸ਼ ਅਤੇ ਦੁਨੀਆ ਭਰ ਪੰਜਾਬ ਦੀਆਂ ਖਬਰਾਂ ਤੁਹਾਡੇ ਤੱਕ ਲੈ ਕੇ ਆਉਣ ਅਤੇ ਨਿਰਪੱਖ ਅਤੇ ਨਿਡਰ ਆਵਾਜ਼ ਦੇ ਜ਼ਰੀਏ ਤੁਹਾਨੂੰ ਹਰ ਉਹ ਖਬਰ ਪਹੁੰਚਾਉਣ ਇਸ ਉਹ ਸਾਰਾ ਸਿਹਰਾ ਸਾਡਾ ਸਤਿੰਦਰਪਾਲ ਸਿੱਧਵਾਂ ਹੁਣਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਇਹ ਸਮਾਂ ਦਿੱਤਾ ਤੁਹਾਡੇ ਲਈ ਤੁਹਾਡੀਆਂ ਗੱਲਾਂ ਤੁਹਾਡੇ ਜਿਹੜੇ ਸਵਾਲ ਜਵਾਬ ਰਮੇਸ਼ ਜੀ ਤੱਕ ਪਹੁੰਚਦੇ ਆ ਇਹ ਸਾਰਾ ਥੈਂਕ ਯੂ ਸਾਡਾ ਸਤਿੰਦਰਪਾਲ ਸਿੱਧਵਾਂ ਹੁਣਾਂ ਜੀ ਨੂੰ ਕਰਨਾ ਬਣਦਾ ਆ ਨਵੀਂ ਸਿੱਧੂ ਹੁਣਾਂ ਨੂੰ ਕਰਨਾ ਬਣਦਾ ਪੰਜਾਬੀ ਲਹਿਰਾਂ ਨੂੰ ਕਰਨਾ ਬਣਦਾ ਸੋ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਤੁਹਾਡੇ ਮੈਸੇਜ ਲਈ ਤੁਹਾਡੀਆਂ ਕਾਲਜ ਲਈ ਗਾਹੇ ਬਗਾਹੇ ਤੁਸੀਂ ਰਸਤੇ 'ਚ ਮਿਲਦੇ ਹੋ ਉਦੋਂ ਵੀ ਬਹੁਤ ਤੁਸੀਂ ਐਪਰੀਸ਼ੀਏਟ ਕਰਦੇ ਹੋ ਸੋ ਥੈਂਕ ਯੂ ਸੋ ਮਚ ਅਗਲੀ ਕਾਲ ਵੱਲ ਚੱਲਦੇ ਹਾਂ ਜੀ ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ ਤੁਸੀਂ ਓਨਰ ਜੀ
9: ਰਮੇਸ਼ ਜੀ ਨੂੰ ਸਤਿ ਸ਼੍ਰੀ ਅਕਾਲ ਅੱਛਾ ਮੈਂ ਆਪਣਾ ਸਿਰਫ ਤਜਰਬਾ ਸਾਂਝਾ ਕਰਨਾ ਜੀ ਇੱਕ ਦਰਬਾਰ ਸਾਹਿਬ ਬਾਰੇ ਰਮੇਸ਼ ਜੀ ਨੇ ਦੱਸਿਆ ਕਿ ਉੱਥੇ ਵੀਲਚੇਅਰ ਹੈਗੀਆਂ ਬਿਲਕੁਲ ਹੈਗੀਆਂ ਜੀ ਮੈਂ ਉੱਥੇ ਖੁਦ ਗਿਆ ਸੀਗਾ 2019 ਚ ਆਪਣੇ ਮਾਤਾ ਜੀ ਨੂੰ ਲੈ ਕੇ ਲੇਕਿਨ ਰਮੇਸ਼ ਜੀ ਨੇ ਦੱਸਿਆ ਕਿ ਵੀਲਚੇਅਰ ਅੰਦਰ ਜਾਣ ਦਿੰਦੇ ਹੈਗੇ ਆ ਉਹ ਮੇਰੇ 2019 ਵਿੱਚ ਮੇਰੇ ਤਜਰਬੇ ਚ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤੀ ਵੀਲਚੇਅਰ ਸਾਨੂੰ ਲਾਚੀ ਵਾਰੀ ਤੇ ਸਾਨੂੰ ਰੋਕ ਲਿਆ ਉਹਨਾਂ ਨੇ ਕਿ ਵੀਲਚੇਅਰ ਇੱਥੇ ਛੱਡ ਜਾਓ ਤੋੜ ਕੇ ਲੈ ਜਾਓ ਅੰਦਰ ਜੇ ਜਾ ਸਕਦੇ ਸਨ ਸੋ ਉਹਨਾਂ ਨੇ ਇਹ 2019 ਦੀ ਗੱਲ ਹੈ ਹੋ ਸਕਦਾ ਪਿਛਲੇ 7 ਸਾਲਾਂ ਚ ਹੁਣ ਉਹਨਾਂ ਨੇ ਚੇਂਜ ਕਰਤਾ ਹੋਵੇ ਤੇ ਮੈਂ ਨੀ ਕਹਿੰਦਾ ਰਮੇਸ਼ ਜੀ ਕੋਈ ਪੁਖਤਾ ਜਾਣਕਾਰੀ ਹੋ ਸਕਦੀ ਹੈ ਤੇ ਮੈਂ ਆਪਣਾ ਤਜਰਬਾ ਸਿਰਫ ਸਾਂਝਾ ਕਰ ਰਿਹਾ ਹੈਗਾ ਕਿ 2019 ਵਿੱਚ ਮੈਂ ਗਿਆ ਸੀ ਆਪਣੀ ਮਾਤਾ ਜੀ ਨੂੰ ਲੈ ਕੇ, ਉਹ ਵੀਲਚੇਅਰ ਸਿਰਫ ਲੱਤੀ ਵਿੱਚ ਰੁਕੀ ਆ, ਉਸ ਤੋਂ ਅੱਗੇ ਫਿਰ ਮੈਂ ਉਹਨੂੰ ਤੋਰ ਕੇ ਲੈ ਕੇ ਗਿਆ ਸੀ ਨਾਲ।
1: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ। ਹੁਣ ਇਹਦੇ ਵਿੱਚ ਕੋਈ ਚੇਂਜਿੰਗ ਆਈ ਹੈ ਕਿ ਹੁਣ ਜਾ ਸਕਦਾ ਦਰਬਾਰ ਸਾਹਿਬ ਤੱਕ?
0: ਚਲੋ ਅਸੀਂ ਰੁਕ ਜਾਂਦੇ ਇਸ ਗੱਲ ਤੇ, ਇੱਕ ਅੱਧੇ ਦਿਨ ਵਿੱਚ ਦੁਬਾਰਾ ਸਾਂਝ ਪਾ ਲਾਂਗੇ ਆਪਾਂ ਵੀ, ਕਿਉਂ ਇਸ ਗੱਲ ਤੇ ਥੋੜਾ ਜਿਹਾ ਮੈਨੂੰ ਵੀ, ਮੈਂ ਵੀ ਸਮਝਦਾ ਕਿ ਥੋੜਾ ਜਿਹਾ ਵਿਸ਼ਾ ਜਿੱਦਾਂ ਦਾ ਹੈਗਾ ਸਹੀ ਜਵਾਬ ਹੀ ਜਾਣਾ ਚਾਹੀਦਾ। ਇੱਕ ਅੱਧਾ ਦਿਨ ਰੁਕਦੇ, ਮੈਂ ਕਿਸੇ SCPC ਮੈਂਬਰ ਦੇ ਨਾਲ ਜਾਂ ਉੱਥੇ ਕਮੇਟੀ ਦੇ ਨਾਲ ਕੋਈ ਰਾਬਤਾ ਕਰਨ ਦਾ ਯਤਨ ਕਰਦਾ।
1: ਜੀ ਬਿਲਕੁਲ ਜੀ, ਸਮਾਂ ਹੋ ਚੁੱਕਿਆ ਜੀ, ਬਹੁਤ ਸ਼ੁਕਰੀਆ ਰਮੇਸ਼ ਜੀ, ਕੱਲ੍ਹ ਨੂੰ ਮਿਲਦੇ ਹਾਂ ਨਵੀਆਂ ਗੱਲਾਂ, ਨਵਾਂ ਦਿਨ ਅਤੇ ਨਵੀਆਂ ਖਬਰਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਬਹੁਤ ਸ਼ੁਕਰੀਆ, ਬਹੁਤ ਥੈਂਕ ਯੂ, ਧੰਨਵਾਦ ਜੀ।
0: ਜੀ ਮਿਹਰਬਾਨੀ ਜੀ।
1: ਸੋ ਬਿਲਕੁਲ ਜੀ, ਸਮਾਂ ਹੋ ਚੁੱਕਿਆ ਹੁਣ ਪੰਜਾਬੀ ਲਹਿਰਾਂ ਦੇ ਅਗਲੇ ਹਿੱਸੇ ਵੱਲ ਜਾਣ ਦਾ, ਨਵੀਂ ਸਿੱਧੂ ਹੋਣਾ ਦਾ ਜਿਹੜਾ ਡਰਾਈਵ ਟਾਈਮ ਪ੍ਰਾਈਮ ਟਾਈਮ ਸ਼ੋਅ ਦੇ ਨਾਲ ਜੁੜਨ ਦਾ। ਸੋ ਅਸੀਂ ਵੀ ਸੁਣਦੇ ਹਾਂ, ਮੇਰਾ ਖੁਦ ਦਾ ਫੇਵਰੇਟ ਸ਼ੋਅ ਆ। ਸੋ ਜੁੜੇ ਰਹੋ ਪੰਜਾਬੀ ਲਹਿਰਾਂ ਦੇ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ। ਸੋ ਆਪਾਂ ਚੱਲਦੇ ਹਾਂ ਜੀ ਪੰਜਾਬੀ।
10: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.
5: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ. ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ. ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ. ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ. ਕੰਟੈਕਟ ਅਸ ਐਟ bridgemohan.com.
6: ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ. ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ. ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ. IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ. PUNJABILEHRAN, ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ.
7: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ. ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ. ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ. 9057

0: all good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 4 37 655-1984।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475415
1: ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕਿਆ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬ

0: ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਡਾ ਤੁਹਾਡਾ ਸਾਥ ਰਹੇਗਾ। ਤੇ ਚਲੋ ਸਾਥ ਆਪਣਾ ਬੜਿਆ ਹੀ ਹੋਇਆ, ਸਾਥ ਕਿੱਧਰ ਗਿਆ? ਸਵੇਰ ਦੇ ਹੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਸਵੇਰ ਦੇ 4 ਵਜੇ ਤੋਂ ਲੈ ਕੇ ਚੱਲ ਸੌ ਚੱਲ ਬੱਲੇ ਬੱਲੇ ਬਹਿਜਾ ਬਹਿਜਾ ਹੋ ਰਹੀ ਹੈ। ਸਵੇਰੇ 4 ਵਜੇ ਹਰਜੀਤ ਜੰਜੂਆ ਜੀ, ਤੇ ਫਿਰ 5 ਵਜੇ ਸ਼ਮੀ ਭੱਠਲ, ਤੇ ਫਿਰ 6 ਵਜੇ ਤੰਬੜ ਸਾਹਿਬ ਆ ਜਾਂਦੇ ਆ ਵਿਰਾਸਤ ਰੇਡੀਓ ਲੈ ਕੇ, 7 ਵਜੇ ਫਿਰ ਪੰਜਾਬੀ ਲਹਿਰਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਬਈ। ਐਂਡ ਹੁਣ ਤੁਸੀਂ ਮੇਰੇ ਨਾਲ ਜੁੜ ਚੁੱਕੇ ਹੋ, ਸੋ ਹੈਪੀ ਹੈਪੀ ਹੈਪੀ ਫਰਾਈਡੇ ਸਭ ਨੂੰ, ਫਰਾਈਡੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਹੁਣ ਵੀਕਐਂਡ ਦੀ ਉਡੀਕ ਦੇਖੋ ਕਿਹਨੂੰ ਨਹੀਂ ਰਹਿੰਦੀ। ਮੈਂ ਹਮੇਸ਼ਾ ਕਹਿੰਦਾ ਹੁੰਦਾ ਖਾਸ ਤੌਰ 'ਤੇ ਕੈਨੇਡਾ 'ਚ ਰਹਿੰਦੇ ਨੂੰ ਨਾ, ਬਸ ਇੱਕ ਗੱਲ ਹੈ, ਜੋ ਮਰਜ਼ੀ ਹੋ ਜਾਵੇ ਉਡੀਕ ਇਹੀ ਰਹਿੰਦੀ ਹੈ ਕਿ ਕਾਸ਼ ਕਿਤੇ ਵੀਕਐਂਡ ਆ ਜਾਵੇ ਅਤੇ ਬੈਠੀਏ, ਰਿਲੈਕਸ ਕਰੀਏ, ਨੀਂਦ ਪੂਰੀ ਕਰੀਏ, ਇਹੀ ਗੱਲਾਂ ਹੁੰਦੀਆਂ ਨੇ। ਆਪਾਂ ਹੋਰ ਕੀ ਕਰਨਾ ਹੈ, ਆਪਾਂ ਕਿੱਧਰ ਨੂੰ ਚੱਲ ਜਾਣਾ? ਸੋ ਇਹ 2-4 ਚੀਜ਼ਾਂ ਆਪਾਂ ਖਾਸ ਤੌਰ ਦੇ ਉੱਤੇ ਬਹੁਤ ਚੇਰਿਸ਼ ਕਰਦੇ ਆ ਅੱਜ ਕੱਲ੍ਹ। ਪਹਿਲਾਂ ਚਲੋ ਨਹੀਂ ਸੀ ਯਾਰ ਉਹ ਮਾਹੌਲ ਕੰਮਾਂ ਦਾ ਅਤੇ ਬਿੱਲ ਬੱਤੀਆਂ ਯੇ ਵੋ, ਇੱਥੇ ਬੰਦਾ ਉਹਦਾ ਤਾਂ ਪਤਾ ਲੱਗਦਾ ਯਾਰ ਕਿ ਰਿਲੈਕਸੇਸ਼ਨ ਅਤੇ ਲੀਜਰ ਟਾਈਮ ਜਿਹਨੂੰ ਕਹਿੰਦੇ ਆ ਉਹ ਕਿੰਨਾ ਕੀਮਤੀ ਆ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਆਪਣਾ ਫੋਨ ਨੰਬਰ ਹੈ। ਵੈਲਕਮ ਟੂ ਐਵਰੀ ਵਨ, ਐਂਡ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ, ਅਤੇ ਅੱਜ ਦੀ ਇਸ ਖੂਬਸੂਰਤ ਸਵੇਰ ਨੂੰ ਜ਼ਰੂਰ ਜ਼ਰੂਰ ਜ਼ਰੂਰ ਇੰਜੋਏ ਕਰਦੇ ਹਾਂ। ਇਸ ਵੀਕਐਂਡ ਫਿਰ ਫੀਫਾ ਵਰਲਡ ਕੱਪ ਦਾ ਫਾਈਨਲ ਹੋ ਰਿਹਾ, ਐਤਵਾਰ ਨੂੰ ਸਪੇਨ ਅਰਜਨਟੀਨਾ 3 ਵਜੇ, ਦੇਖਦੇ ਹਾਂ ਕੀ ਬਣਦਾ, ਕਿਹੜੀ ਟੀਮ ਜਿੱਤਦੀ ਹੈ। ਅਤੇ ਕੱਲ੍ਹ ਨੂੰ ਫਰਾਂਸ ਇੰਗਲੈਂਡ ਦਾ ਵੀ 3rd place ਪਲੇ ਆਫ ਮੈਚ ਹੈ, ਕੱਲ੍ਹ ਨੂੰ 5 ਵਜੇ ਹੈ। ਯਾਰ ਜੇ ਐਤਵਾਰ ਦਾ ਵੀ ਮੈਚ 5 ਵਜੇ ਹੁੰਦਾ ਵਧੀਆ ਨਹੀਂ ਸੀ ਹੋਣਾ, ਥੋੜ੍ਹਾ ਜਿਹਾ ਲੇਟ, ਬਟ ਚਲੋ ਯੂਰੋਪੀਅਨ ਕੰਟਰੀਜ਼ ਨੂੰ ਵੀ ਕੇਟਰ ਕਰਨਾ ਪੈਂਦਾ। ਹੁਣ ਜਿਹੜਾ 3 ਵਜੇ ਦਾ ਮੈਚ ਹੈ ਇੰਗਲੈਂਡ ਦੇ ਵਿੱਚ ਤਾਂ ਉਹ ਰਾਤ ਨੂੰ 8 ਵਜੇ ਹੈ ਨਾ, ਜਿਹੜਾ 5 ਵਜੇ ਦਾ ਮੈਚ ਹੈ ਉਹ ਇੰਗਲੈਂਡ ਦੇ ਵਿੱਚ ਹੋਊਗਾ ਆਪਣੇ 10 ਵਜੇ ਦੇ ਹਿਸਾਬ ਨਾਲ। ਸੋ ਗੋ ਜਿਹੜੀ ਵੀ ਟੀਮ ਨੂੰ ਸਪੋਰਟ ਕਰ ਰਹੇ ਹੋ, ਜੇ ਸਪੇਨ ਨੂੰ ਤਾਂ ਗੋ ਸਪੇਨ ਗੋ, ਜੇ ਮੈਸੀ ਨੂੰ ਤਾਂ ਗੋ ਅਰਜਨਟੀਨਾ ਗੋ। 7479 ਹੈਲੋ,
1: ਸਤਿ
0: ਸ਼੍ਰੀ ਅਕਾਲ। ਅੱਛਾ, ਤੁਸੀਂ ਇੱਕ ਨੰਬਰ ਨੋਟ ਕਰ ਲਓ, ਟਰਾਈ ਕਰ ਲਓ, 9056037 ਆਪਣਾ ਫੋਨ ਨੰਬਰ ਹੈ। ਕਿਵੇਂ ਆਪਣੀ ਏਅਰ ਕੁਆਲਿਟੀ? ਸੋ ਕਹਿੰਦੇ ਕਿ ਲੁਕਸ ਕੈਨ ਬੀ ਡਿਸੀਵਿੰਗ। ਟੋਰਾਂਟੋ ਦੀ ਹੁਣ ਆਪਾਂ ਦੇਖ ਰਹੇ ਨਾ ਸਕਾਈ ਵੱਲ, ਲੱਗ ਰਿਹਾ ਕਿ ਕਲੀਅਰ ਹੈ, ਬਟ ਹਜੇ ਵੀ ਏਅਰ ਕੁਆਲਿਟੀ ਪੂਰ ਹੈ। ਹੁਣ ਚਲੋ ਉਹ ਓਰੇਂਜਨੈਸ, ਉਹ ਹੇਜ਼ੀਨੈਸ ਮੇ ਬੀ ਅੱਜ ਨਹੀਂ ਦੇਖਣ ਨੂੰ ਮਿਲ ਰਹੀ, ਬਟ ਫਿਰ ਵੀ ਏਅਰ ਕੁਆਲਿਟੀ ਦੇ ਵਿੱਚ ਕਿਤੇ ਨਾ ਕਿਤੇ ਇਸ਼ੂ ਹੈ। ਟੋਰਾਂਟੋਜ ਸਮੋਕੀ ਕੰਡੀਸ਼ਨਸ ਕਰਕੇ ਆਊਟਡੋਰ ਫੈਸਿਲਿਟੀਜ਼, ਪੂਲਸ ਹਜੇ ਵੀ ਬੰਦ ਨਹੀਂ ਕੀਤੇ ਜਾ ਰਹੇ। ਐਜ਼ ਆਫ ਫਰਾਈਡੇ ਮੋਰਨਿੰਗ ਹਜੇ ਵੀ ਏਅਰ ਕੁਆਲਿਟੀ ਵਾਰਨਿੰਗ ਓਰੇਂਜ ਅਲਰਟ 3rd day ਲਗਾਤਾਰ। ਗਲੋਬਲ ਏਅਰ ਕੁਆਲਿਟੀ ਟਰੈਕਰ IQ ਏਅਰ ਆਪਣੇ ਸ਼ਹਿਰ ਨੂੰ 5th worst ਏਅਰ ਕੁਆਲਿਟੀ ਇਨ ਦਾ ਵਰਲਡ ਅੱਜ ਵੀ ਰੈਂਕ ਕੀਤਾ ਜਾ ਰਿਹਾ। ਸੋ ਪਲੀਜ਼ ਬੀ ਕੇਅਰਫੁਲ, ਖਿਆਲ ਰੱਖੋ ਆਪਣਾ। ਹਲਕੀ ਫੁਲਕੀ ਕਹਿੰਦੇ ਆ ਕਿ ਆਫਟਰਨੂਨ ਦੇ ਵਿੱਚ ਹੋ ਸਕਦਾ ਕਿ ਆਪਣਾ ਚੇਂਜ ਆਵੇ, ਬਟ ਟੈਂਪਰੇਰੀ ਹੋਵੇਗਾ। ਜਸਟ ਬੀ ਕੇਅਰਫੁਲ, ਆਊਟਡੋਰ ਸਪੋਰਟਸ ਐਕਟੀਵਿਟੀਜ਼ ਇਵੈਂਟਸ ਨੂੰ ਰੀਸਕੈਡਿਊਲ ਕੈਂਸਲ ਕਰ ਸਕਦੇ ਹੋ। ਕਿਤੇ ਨਾ ਕਿਤੇ ਹਲਕੀ ਫੁਲਕੀ ਜੀ ਇਰੀਟੇਸ਼ਨ ਬਹੁਤ ਸਾਰੇ ਲੋਕਾਂ ਨੂੰ ਆ ਰਹੀ ਹੈ, ਅੱਖਾਂ ਨੱਕ ਥਰੋਟ ਇਰੀਟੇਸ਼ਨ, ਹੈਡੇਕਸ, ਹਲਕੀ ਫੁਲਕੀ ਕੌਫ। ਸੋ ਜਸਟ ਬੀ ਕੇਅਰਫੁਲ, ਖਿਆਲ ਰੱਖੋ ਆਪਣਾ। ਐਂਡ ਕੋਈ ਗੱਲ ਨਹੀਂ, ਜਿੱਥੇ ਹੋਰ ਉੱਥੇ ਹੋਰ ਹੈ, ਨਹੀਂ ਬਾਹਰ ਬਾਹਰ ਨਿਕਲਣ ਦੀ ਲੋੜ ਤਾਂ ਰਹੋ ਅੰਦਰ, ਅਤੇ TV ਲਾ ਲਓ, ਮੂਵੀਆਂ ਮਾਵੀਆਂ ਦੇਖੋ, ਤੇ ਇੰਜੋਏ ਕਰੋ। ਸੌਰਵ ਰਤਨ ਜੀ ਸਾਡੇ ਨਾਲ ਨੇ ਐਂਡ ਕਰਦੇ ਹਾਂ ਕੁਝ ਗੱਲਬਾਤ ਫਾਈਨੈਂਸ਼ੀਅਲ ਲਿਟਰੇਸੀ ਦੀ। ਸੋ ਸੌਰਵ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ
0: ਜੀ।
1: ਕੀ ਹਾਲ ਚਾਲ?
0: ਬਹੁਤ ਵਧੀਆ ਸਰ, ਬਹੁਤ ਵਧੀਆ, ਬੱਲੇ ਬੱਲੇ। ਤੁਸੀਂ ਸੁਣਾਓ ਕੀ ਬਣਦਾ?
1: ਬਹੁਤ ਵਧੀਆ, ਬਸ ਹੁਣ ਥੋੜੀ ਵੈਕੇਸ਼ਨ ਦੀ ਤਿਆਰੀ ਹੈ।
0: ਕਿੱਥੇ ਘੁੰਮਣ ਜਾ ਰਹੇ ਹੋ?
1: ਹਾਂਜੀ,
0: ਕਿੱਥੇ ਘੁੰਮਣ ਜਾ ਰਹੇ ਹੋ?
1: ਆਈ ਥਿੰਕ ਵੀ ਆਰ ਗੋਇੰਗ ਟੂ ਦ ਸੇਮ ਲੋਕੇਸ਼ਨ।
0: ਵੀ ਆਰ ਗੋਇੰਗ ਟੂ ਦ ਸੇਮ ਲੋਕੇਸ਼ਨ? ਮੈਂ ਤਾਂ ਕਿੱਥੇ ਨਹੀਂ, ਮੈਂ ਤਾਂ ਕਿਤੇ ਨਹੀਂ ਚੱਲਿਆ।
1: ਹਾਂਜੀ ਨਹੀਂ, ਤੁਸੀਂ ਕਹਿੰਦੇ ਸੀ ਸਪੇਨ ਜਾ ਰਹੇ ਹੋ।
0: ਅੱਛਾ ਹਾਂ ਹਾਂ, ਮੈਂ ਪਰ ਹਜੇ ਮੇਰਾ ਪਿਆ ਮਹੀਨਾ।
1: ਅੱਛਾ ਅੱਛਾ ਹਾਂ,
0: ਕਲਚਰ ਸਪੇਨ ਦਾ, ਖਾਣਾ ਬੜਾ ਕਮਾਲ ਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਚਲੋ ਨੇ ਵੈਰੀ ਗੁੱਡ, ਦੇਖੋ ਇੰਜੋਏ ਕਰੋ ਐਂਡ ਵਕੇਸ਼ਨ ਵੀ ਦੇਖੋ। ਸਰ ਵੀ ਬੜੇ ਲੋਕ ਚਾਹੁੰਦੇ ਆ ਕਿ ਛੁੱਟੀਆਂ ਕੱਟੇ ਆਈਏ, ਵਕੇਸ਼ਨ ਤੇ ਜਾ ਆਈਏ। ਖਾਸ ਤੌਰ ਤੇ ਜਦੋਂ ਆਪਾਂ 50-60 ਹੁੰਦੇ ਆ, ਉਦੋਂ ਹੁੰਦਾ ਕਿ ਕੰਮ ਬਥੇਰਾ ਕਰ ਲਿਆ, ਬਟ ਪੈਸੇ ਸੇਵ ਕੀਤੇ ਹੋਣਗੇ ਤਾਂ ਹੀ ਵਕੇਸ਼ਨ ਪੋਸੀਬਲ ਨੇ।
1: ਦੈਟਸ ਟਰੂ, ਦੈਟਸ ਵੈਰੀ ਟਰੂ ਮਾਈ ਫਰੈਂਡ।
0: ਸੋ ਦੱਸੋ ਕੀ ਬਣਦਾ,
1: ਪੈਸੇ ਬਣਾਣੇ ਕਿਵੇਂ? ਆਪਾਂ ਅੱਜ ਆਹ ਮੈਸੇਜ ਦਈਏ ਮੇਰੇ ਸਾਹਿਬ ਨਾਲ ਆਪਾਂ ਆਪਣੇ ਲਿਸਨਰਸ ਨੂੰ, ਕਿਉਂਕਿ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਸਟਰਕਚਰਡ ਨੇ, ਹਾਈ ਟੈਕਸ ਬ੍ਰੈਕਟ ਦੇ ਵਿੱਚ ਨੇ, ਜਿਹੜੇ ਲਿਸਨਰਸ ਪ੍ਰੋਗਰਾਮ ਸੁਣ ਰਹੇ ਨੇ, ਜਿਨ੍ਹਾਂ ਦੀ ਆਲਰੇਡੀ ਇਨਵੈਸਟਮੈਂਟਸ ਕਾਫੀ ਡਾਇਵਰਸੀਫਾਈਡ ਹੈ, ਕਮਰਸ਼ੀਅਲ ਰੀਅਲ ਸਟੇਟ, ਰੈਜ਼ੀਡੈਂਸ਼ੀਅਲ ਔਰ ਅਦਰ ਐਸੈਟਸ, ਈਵਨ RRSPs, ਤੇ ਉਹਨਾਂ ਦੇ ਕੋਲ ਟੈਕਸ ਸਿਚੁਏਸ਼ਨ, ਪੋਜ਼ਿਟਿਵ ਕੈਸ਼ ਫਲੋ ਸਿਚੁਏਸ਼ਨ ਤੇ ਏਜ ਮੁਤਾਬਿਕ, ਜਿਵੇਂ ਤੁਸੀਂ ਗੱਲ ਕੀਤੀ ਐਕਸਪੀਰੀਅੰਸ ਦੀ, ਉਹ ਕਾਫੀ ਰਿਚ ਹੈ। ਉਹਨਾਂ ਦੇ ਲਈ ਬੜਾ ਅੱਛਾ ਪ੍ਰੋਗਰਾਮ, ਇਨਵੈਸਟਮੈਂਟ ਲੈਂਡਿੰਗ ਪ੍ਰੋਗਰਾਮ ਆਪਾਂ ਲੈ ਕੇ ਆਏ ਹਾਂ, ਵਿਚ ਵਾਸ ਡਿਊ ਫੋਰ ਲੌਂਗ ਟਾਈਮ। ਇਹ ਦੋਨਾਂ ਪਾਰਟੀਜ਼ ਦੇ ਲਈ ਹੈ, ਇਫ ਯੂ ਆਰ ਕਾਰਪੋਰੇਸ਼ਨ ਹੋਲਡਰ ਔਰ ਇਫ ਯੂ ਆਰ ਐਨ ਇੰਡੀਵਿਜੁਅਲ ਪ੍ਰੋਫੈਸ਼ਨਲ ਜਾਂ ਇੰਡੀਵਿਜੁਅਲ ਤੁਸੀਂ ਇਨਵੈਸਟਰ ਹੈਗੇ ਹੋ। ਕਾਰਨ ਕੀ ਹੈ ਕਿ ਅਪ ਟੂ $1,000,000 ਯੂ ਵਿਲ ਗੈਟ ਵਿਦਆਊਟ ਐਨੀ ਗਰੰਟੀ, ਪਰਸਨਲ ਗਰੰਟੀ, ਵਿਦਆਊਟ ਹਿਟਿੰਗ ਦਾ ਕ੍ਰੈਡਿਟ ਬਿਊਰੋ, ਵਿਦਆਊਟ ਹਿਟਿੰਗ ਦਾ ਬਿਜ਼ਨਸ ਬਿਊਰੋ। ਸੋ ਉਹਦੇ ਵਿੱਚ ਕੀ ਹੈ ਕਿ ਤੁਸੀਂ ਜਿਹੜਾ ਡਾਲਰ ਕੰਟਰੀਬਿਊਟ ਕਰੋਗੇ ਉਹਦੇ ਅਗੇਂਸਟ ਤੁਹਾਨੂੰ $3 ਮਿਲ ਜਾਣਗੇ। ਭਾਵ ਇਫ ਯੂ ਆਰ ਪੁਟਿੰਗ $300, $300,000, ਯੂ ਵਿਲ ਗੈਟ $900,000 ਐਜ਼ ਅ ਇਨਵੈਸਟਮੈਂਟ ਲੋਨ। ਸੋ ਟੋਟਲ ਇਨਵੈਸਟਮੈਂਟ ਤੁਹਾਡੀ $1.2 million ਦੀ ਹੋ ਗਈ, ਵਿਚ ਇਜ਼ ਬੇਸਿਕਲੀ ਬੀਂਗ ਗਿਵਨ ਟੂ ਯੂ ਐਟ ਦਾ ਇੰਟਰਸਟ ਰੇਟ ਆਫ ਪ੍ਰਾਈਮ ਪਲੱਸ 0.75। ਸੋ ਤੁਸੀਂ ਇੰਟਰਸਟ ਰੇਟ ਹੀ ਪੇ ਕਰਨਾ ਹੈ, ਜਿਹੜਾ ਕਿ ਕਲੋਜ਼ ਟੂ $46,800 ਬਣ ਰਿਹਾ ਹੈਗਾ ਔਨ $900,000, ਵਿਚ ਇਜ਼ ਪਿਓਰ ਟੈਕਸ ਡਿਡਕਟੇਬਲ। ਭਾਵ ਕਿ ਅੱਜ ਇਹ ਤੁਹਾਨੂੰ ਬੇਸਡ ਔਨ ਤੁਹਾਡੀ ਮਾਰਜਨਲ ਟੈਕਸ ਰੇਟ ਤੇ ਤੁਹਾਨੂੰ ਟੈਕਸ ਰੀਫੰਡ ਜਨਰੇਟ ਕਰ ਦੇਗਾ। ਸੋ ਤੁਹਾਡੀ ਨੈਟ ਕੋਸਟ ਜਿਹੜੀ ਹੈਗੀ ਹੈ, ਇਟ ਕੁਡ ਬੀ ਐਜ਼ ਲੋ ਐਜ਼, ਜੇ ਤੁਹਾਡੀ 50% ਦੀ ਟੈਕਸ ਬ੍ਰੈਕਟ ਹੈ, ਸਿਰਫ 2.7%। ਔਰ ਇਸ ਰੇਟ ਦੇ ਉੱਪਰ ਆਪਾਂ ਨੂੰ ਕਿਤੋਂ ਪੈਸੇ ਨਹੀਂ ਮਿਲਣੇ। ਅੱਛੀ ਗੱਲ ਕੀ ਹੈ ਕਿ ਤੁਸੀਂ ਇਸ ਪੈਸੇ ਨੂੰ ਇਨਵੈਸਟ ਕਰਕੇ ਕੈਪੀਟਲ ਗਰੋਥ ਜਨਰੇਟ ਕਰ ਰਹੇ ਹੈਗੇ ਹੋ। ਇਫ ਯੂਰ ਰੇਟ ਆਫ ਰਿਟਰਨ ਇਜ਼ 10%, ਮੈਂ ਇਹ ਕਹਿ ਰਿਹਾ ਹੈਗਾ, ਤਾਂ ਵੀ ਤੁਹਾਡੀ ਜਿਹੜੀ ਰਿਟਰਨ ਹੈਗੀ ਹੈ ਓਵਰ 400% ਦੀ ਬਣਦੀ ਹੈਗੀ ਹੈ, ਵਿਚ ਮੀਨਸ ਯੂ ਵਿਲ ਡਬਲ ਅਪ ਯੋਰ ਮਨੀ ਈਵਨ ਬਿਫੋਰ ਯੋਰ ਰਿਟਾਇਰਮੈਂਟ। ਔਰ ਆਲ ਦ ਕੈਸ਼ ਇਜ਼ ਰੈਡੀਲੀ ਅਵੇਲੇਬਲ ਟੂ ਲਿਕੁਇਡ ਰੂਪ ਦੇ ਵਿੱਚ, ਔਰ ਇਹਦੇ ਉੱਪਰ ਕੋਈ ਤੁਹਾਡੀ ਬੰਦਿਸ਼ ਨਹੀਂ ਹੈ, ਕੋਈ ਸਰੈਂਡਰ ਚਾਰਜਿਸ ਨਹੀਂ ਹੈ, ਪੈਨਲਟੀਜ਼ ਨਹੀਂ ਹੈ। ਸੋ ਪਿਓਰ ਕੈਸ਼ ਇਨਵੈਸਟਮੈਂਟ ਕ੍ਰੀਏਟਿਡ ਆਊਟ ਆਫ ਇਨਵੈਸਟਮੈਂਟ ਲੋਨ ਪ੍ਰੋਗਰਾਮ ਦੈਟ ਕੈਨ ਯੀਲਡ ਬੈਨੀਫਿਟਸ, ਜੇ ਤੁਸੀਂ ਕਾਰਪੋਰੇਸ਼ਨ ਚੋਂ ਪੈਸੇ ਇਨਵੈਸਟ ਕਰਨੇ ਆ ਜਾਂ ਤੁਸੀਂ ਐਜ਼ ਅ ਇੰਡੀਵਿਜੁਅਲ ਕਰਨੇ ਆ। ਇਟਸ ਅ ਗ੍ਰੇਟ ਪ੍ਰੋਗਰਾਮ, ਬੜੇ ਲੰਬੇ ਸਮੇਂ ਤੋਂ ਅਸੀਂ ਇਹਦੀ ਕੋਸ਼ਿਸ਼ ਕਰ ਰਹੇ ਸੀ, ਵੀ ਰਿਸੀਵ ਦ ਗੋ ਅਹੈਡ ਦਿਸ ਈਅਰ, ਔਰ ਇਹ ਪ੍ਰੋਗਰਾਮ ਤੁਹਾਡੇ ਕਾਫੀ ਕੰਮ ਆ ਸਕਦਾ ਹੈਗਾ। ਬਟ ਕੀ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ, ਕੀ ਤੁਹਾਡਾ ਪ੍ਰੋਫਾਈਲ ਹੈ, ਇਹ ਗੱਲਾਂ ਬਾਤਾਂ ਕਰਨੀਆਂ ਬਹੁਤ ਜ਼ਰੂਰੀ ਨੇ। ਔਰ ਫੀਲ ਫਰੀ ਟੂ ਗਿਵ ਮੀ ਅ ਕਾਲ ਸੋ ਦੈਟ ਆਈ ਕੈਨ ਬਿਲਡ ਦ ਕੇਸ ਫੋਰ ਯੂ। 416-833-8533, 416-833-8533। ਬਹੁਤ ਬਹੁਤ ਧੰਨਵਾਦ,
0: ਥੈਂਕ ਯੂ ਸਰ। 416-833-8533 ਦੇ ਉੱਤੇ ਤੁਸੀਂ ਸੌਰਵ ਜੀ ਦੇ ਨਾਲ ਗੱਲਬਾਤ ਕਰੋ। 416-833-8533 ਇੱਕ ਫੋਨ ਨੰਬਰ ਹੈ। ਕੱਲ ਨੂੰ ਕਹਿੰਦੇ ਸੀ ਕਣੀਆਂ ਪੈ ਰਹੀਆਂ ਹੈ, ਦੇਖ ਲਓ ਵੀਕਐਂਡ ਆਉਂਦਾ, ਵੀਕਐਂਡ ਤੇ ਪੈ ਜਾਂਦੀਆਂ ਕਣੀਆਂ। ਸੀਗਾ ਕਿ ਕੱਲ ਯਾਰ ਵਧੀਆ ਖੇਡਾਂਗੇ, ਗੋਲਫ ਗੁਲਫ ਇੰਜੋਏ ਕਰਾਂਗੇ, ਬਟ ਕੱਲ ਦਾ ਮੌਸਮ ਨਵੀਂ ਕੀ ਕਹਿ ਰਿਹਾ ਸਵੇਰੇ, ਕੱਲ ਨੂੰ ਸ਼ੁਰੂ ਨੇ ਕਣੀਆਂ। ਅੱਛਾ, ਸਵੇਰੇ 6 ਵਜੇ ਤੋਂ ਸ਼ੁਰੂ ਹੈ, ਚੱਲ ਸੋ ਚੱਲ ਕੰਮ ਹੈ। ਸਵੇਰੇ 6 ਤੋਂ ਲੈ ਕੇ ਕਹਿ ਰਿਹਾ ਕਿ ਸ਼ਾਮ ਦੇ 5 ਵਜੇ ਤੱਕ ਕਣੀਆਂ ਪੈਣਗੀਆਂ। ਸੋ ਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ ਦਿਲਦਾਰਾ। ਵਾਹ ਬਈ ਵਾਹ। ਸੋ ਖੈਰ ਗੱਲਬਾਤ ਅੱਜ ਆਪਾਂ ਥੋੜ੍ਹੀ ਜਿਹੀ ਕਰਦੇ ਹਾਂ। ਇੱਕ ਨਾ ਦੋ ਜਾਣਿਆਂ ਦੀ ਡਿਬੇਟ ਹੋ ਰਹੀ ਸੀ। ਇੱਕ ਲੇਡੀ ਹੈ ਤੇ ਉਹ ਲੇਡੀ ਕਹਿੰਦੀ ਕਿ ਭਾਵੇਂ ਮੇਰੇ ਬੱਚਿਆਂ ਦੇ ਵਿਆਹ ਹੋ ਜਾਣ ਵੀ ਮੈਂ ਫਿਰ ਵੀ ਫੈਮਿਲੀ ਵਕੇਸ਼ਨਸ ਕਰੂੰਗੀ, ਕਰਨਾ ਚਾਹਵਾਂਗੀ, ਮੈਂ, ਮੇਰੇ ਹਸਬੈਂਡ ਤੇ ਮੇਰੇ ਦੋ ਬੱਚੇ ਵੀ। ਉਹਨਾਂ ਦੇ ਹਸਬੈਂਡ ਵਾਈਫ ਨਹੀਂ ਆ ਸਕਦੇ, ਸਿਰਫ ਅਸੀਂ ਚਾਰੇ। ਤੇ ਇੱਕ ਬੰਦੇ ਨੇ ਬਹੁਤ ਉਸ ਗੱਲ ਨਾਲ ਡਿਸਅਗਰੀ ਕੀਤਾ। ਉਹ ਕਹਿੰਦਾ ਬੀਬਾ ਤੂੰ ਪਾਗਲ ਆ। ਉਹ ਕਹਿੰਦਾ ਜੇ ਤੂੰ ਹੁਣ ਤੇਰੇ ਬੱਚਿਆਂ ਦੇ ਵਿਆਹਾਂ ਤੋਂ ਬਾਅਦ ਕੋਈ ਛੁੱਟੀਆਂ ਕਰਨੀਆਂ ਨੇ ਤਾਂ ਤੈਨੂੰ ਲਾਜ਼ਮੀ ਆਪਣੇ ਬੱਚਿਆਂ ਦੇ ਸਪਾਊਸ ਨੂੰ ਇਨਵਾਈਟ ਕਰਨਾ ਪੈਣਾ ਹੀ ਪੈਣਾ। ਹੁਣ ਉਹ ਜਿਹੜੀ ਫੈਮਿਲੀ ਆ ਉਹਨਾਂ ਦੀ, ਤੋ ਉਹਨਾਂ ਨੂੰ ਥੋੜ੍ਹਾ ਨਿਗਲੈਕਟ ਆਏ ਕਰ ਸਕਦੀ ਹੈ। ਸੋ ਤੁਹਾਡਾ ਸਭ ਦਾ ਕੀ ਖਿਆਲ ਹੈ ਇਸ ਬਾਰੇ? ਇੱਕ ਲੇਡੀ ਕਹਿ ਰਹੀ ਹੈ ਕਿ ਮੈਂ ਆਪਣੇ ਬੱਚਿਆਂ ਦੇ ਸਪਾਊਸਿਸ ਨੂੰ, ਹਸਬੈਂਡ ਵਾਈਫ ਨੂੰ ਨਹੀਂ ਇਨਵੀਟੇਸ਼ਨ ਦੇਣੀ, ਮੈਂ ਵਕੇਸ਼ਨ 'ਤੇ ਜਾਣਾ ਚਾਹਾਂਗੀ, ਸਿਰਫ ਮੈਂ ਅਤੇ ਮੇਰੇ ਬੱਚੇ ਅਤੇ ਮੇਰਾ ਹਸਬੈਂਡ, ਬਸ ਅਸੀਂ ਚਾਰੇ ਜਿਹੜੀ ਸਾਡੀ ਫੈਮਿਲੀ ਕੋਟ ਅਨ ਕੋਟ ਹੈ। ਹੁਣ ਉਹ ਬੰਦਾ ਕਹਿੰਦਾ ਕਿ ਫੈਮਿਲੀ ਯਾਰ ਹੁਣ ਉਹਨਾਂ ਦੀ ਵੀ ਉਹ ਹੈ, ਉਹ ਵੀ ਹੁਣ ਤੇਰੀ ਫੈਮਿਲੀ ਹੈ, ਤੂੰ ਉਹਨਾਂ ਨੂੰ ਐਂ ਨਿਗਲੈਕਟ ਕਿਵੇਂ ਕਰ ਸਕਦੀ ਹੈ? ਤੁਹਾਡਾ ਸਭ ਦਾ ਕੀ ਖਿਆਲ ਹੈ? ਉਹ ਲੇਡੀ ਨੇ ਬੜਾ ਸਟਰੋਂਗਲੀ ਸੋਚਿਆ ਕਿ ਫਿਰ ਕੀ ਹੋ ਗਿਆ ਜੇ ਉਹਨਾਂ ਦੇ ਵਿਆਹ ਹੋ ਗਏ, ਯਾਰ ਅਸੀਂ ਜੇ ਮੈਮਰੀਜ਼ ਕ੍ਰੀਏਟ ਕਰਨਾ ਚਾਹੁੰਦੇ ਹਾਂ, ਹੋਰ ਸਿਰਫ ਅਸੀਂ ਚਾਰੇ ਜਾਣੇ, ਹੁਣ ਮੈਂ, ਮੇਰੇ ਹਸਬੈਂਡ ਨੇ ਬੱਚਿਆਂ ਨੂੰ ਅਸੀਂ ਦੁਨੀਆ 'ਤੇ ਲੈ ਕੇ ਆਏ ਹਾਂ, ਕਿਤੇ ਨਾ ਕਿਤੇ ਸਾਡੇ ਵੀ ਕੁਝ ਰਾਈਟਸ ਨੇ, ਸਾਡੀ ਵੀ ਸੋਚ ਹੈ, ਸਾਡੀ ਵੀ ਲਾਈਫ ਹੈ, ਅਸੀਂ ਜਿਵੇਂ ਮਰਜ਼ੀ ਕਰ ਲਈਏ। 905-673-3337 ਆਪਣਾ ਨੰਬਰ ਹੈ, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। 905-673-3337। ਵਟ ਡੂ ਯੂ ਸੇ? ਲੇਡੀ ਨਾਲ ਤੁਸੀਂ ਸਹਿਮਤ ਹੋ ਜਾਂ ਜਿਹੜਾ ਬੰਦਾ ਤੁਸੀਂ ਉਹਦੀ ਸਾਈਡ ਲੈ ਰਹੇ ਹੋ ਕਿ ਹਾਂ ਯਾਰ ਬੰਦੇ ਦੀ ਵਾਕਈ ਗੱਲ 100% ਰਾਈਟ ਹੈ? 905-673-3337 ਆਪਣਾ ਫੋਨ ਨੰਬਰ ਹੈ, 905-673-3337। ਯਾਦ ਰੱਖੋ ਕੁਆਲਿਟੀ ਕਾਰ ਰਿਪੇਅਰ ਨੂੰ, ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੀ ਗੱਡੀ ਦਾ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਵੀਕਐਂਡ ਹੈ, ਗੱਡੀ ਦਾ ਕੰਮ ਕਰਾਉਣਾ, ਬ੍ਰੇਕਾਂ ਬਰੂਕਾਂ ਨਵੀਆਂ ਪੈਣ ਵਾਲੀਆਂ, 905-460-1111 ਕੁਆਲਿਟੀ ਕਾਰ ਰਿਪੇਅਰ, 171 ਰਦਰਫਰਡ ਰੋਡ ਸਾਊਥ, 905-460-1111 8248। ਹੈਲੋ,
2: ਹਾਂਜੀ ਭਾਈ ਨਵੀਂ, ਕੀ ਹਾਲ ਚਾਲ?
0: ਵਧੀਆ ਜੀ ਵਧੀਆ। ਸਰ ਕੀ ਹਾਲ ਹੈ?
2: ਉਹ ਮੈਂ ਸੋਚਦਾ ਉਹ ਲੇਡੀ ਠੀਕ ਹੀ ਕਹਿ ਰਹੀ ਹੈ ਜੀ।
0: ਅੱਛਾ, ਠੀਕ ਕਿਉਂ ਕਹਿ ਰਹੀ?
2: ਜਾਂ ਤਾਂ ਉਹਦੀ ਆਖਰੀ ਇੱਛਾ ਦੀ ਆ ਵੀ ਮੈਂ ਪਤਨੀ ਦੇ ਜਾਣਾ, ਤੇ ਦੂਸਰਾ ਪੁਆਇੰਟ ਇਹ ਆ ਵੀ ਜੇ ਉਹ ਆਪਣੇ ਬੱਚਿਆਂ ਦੇ ਹਸਬੈਂਡ ਵਾਈਫ ਨੂੰ ਲੈ ਕੇ ਜਾਂਦੀ ਆ, ਜਿੱਥੇ ਹੋਟਲ 'ਚ ਸਟੇ ਕਰਨਗੇ ਉਹਨਾਂ ਨੇ ਤਾਂ ਜਾ ਕੇ ਰੂਮ ਦੇ ਵਿੱਚ ਆਪਣਾ ਬਣ ਜਾਣਾ ਉਹਦੇ ਨਾਲ, ਫਿਰ ਉਹ ਵਕੇਸ਼ਨ ਮਦਰ ਦੀ ਬੱਚਿਆਂ ਨਾਲ ਕੋਈ ਅਟੈਚਮੈਂਟ ਰਹਿਣੀ ਨਹੀਂ ਹੈ।
0: ਨਹੀਂ ਪਰ ਜਦੋਂ ਹੁਣ ਬੱਚਿਆਂ ਦੇ ਵਿਆਹ ਹੋ ਗਏ, ਹੁਣ ਤਾਂ ਯਾਰ ਉਹਨਾਂ ਦੀ ਫੈਮਿਲੀ ਉਹੀ ਹੈ, ਹੁਣ ਉਹਨਾਂ ਨੂੰ ਕਿਵੇਂ ਨਹੀਂ ਤੁਸੀਂ ਇਨਵਾਈਟ ਕਰਨਾ?
2: ਉਹੀ ਨਾ, ਬੱਚਿਆਂ ਨੂੰ ਇਸ ਗੱਲ ਤੋਂ ਡਰ ਰਹੀ ਹੈ ਨਾ ਵੀ ਜੇ ਮੈਂ ਬੱਚਿਆਂ ਨੂੰ ਨਾਲ ਲੈ ਗਈ, ਅਸੀਂ ਉੱਥੇ ਘੁੰਮ ਰਹੇ ਹਾਂ ਤੇ ਉਹਦੀ ਵਾਈਫ ਨੇ ਕਹਿਣਾ ਨਹੀਂ ਇੱਧਰ ਆਓ ਜਾਨੂ, ਆਪਾਂ ਤਾਂ ਉੱਧਰ ਜਾਣਾ, ਜਾਨੂ ਆਪਾਂ ਇੱਧਰ ਜਾਣਾ, ਫਿਰ ਉਹ ਪ੍ਰੋਬਲਮ ਆ ਜਾਣੀ ਹੈ ਜੀ, ਫਿਰ ਉਹ ਲੇਡੀ ਦੀ ਜਿਹੜੀ ਇੱਛਾ ਪੂਰੀ ਨਹੀਂ ਹੋਣੀ ਹੈ।
0: ਅੱਛਾ, ਲੇਡੀ ਦੀ ਇੱਛਾ, ਸੋ ਉਹਦੀ ਇੱਛਾ ਹਜੇ ਵੀ ਜ਼ਰੂਰੀ ਹੈ? ਹੈ
2: ਹਾਂਜੀ, ਉਹ ਹੁਣ ਮਾਂ ਫਿਰ ਵੀ ਜੇ ਉਹਦੀ ਹੈਗੀ ਇੱਛਾ, ਮਾਂ ਦੀ ਇੱਛਾ ਤਾਂ ਰੱਬ ਵੀ ਨਹੀਂ ਮੋੜ ਸਕਦਾ, ਤਾਂ ਬੱਚਿਆਂ ਨੂੰ ਵੀ ਮੰਨ ਲੈਣਾ ਚਾਹੀਦਾ, ਠੀਕ ਆ ਯਾਰ ਡਾਰਲਿੰਗ ਤੂੰ 4-5 ਦਿਨ ਘਰੇ ਰਹਿ, ਮੈਂ ਆਪਣੀ ਮਦਰ ਨਾਲ ਜਾ ਕੇ ਆਉਣਾ ਬਈ, ਫਿਰ ਇਸ ਤੋਂ ਵੱਡੀ ਪਿਕਨਿਕ ਹੈ।
0: ਚਲੋ ਠੀਕ ਹੈ, ਲੈਟਸ ਸੀ, ਥੈਂਕ ਯੂ ਸਰ। ਸੋ ਭਾਅ ਜੀ ਕਹਿੰਦੇ ਕਿ ਉਸ ਮਾਂ ਦੀ ਇੱਛਾ ਹੈ ਤੇ ਉਹਨੂੰ ਡਰ ਇਹ ਹੈ ਕਿ ਬੱਚਿਆਂ ਨੇ ਤਾਂ ਜੇ ਉਹਨਾਂ ਦੇ ਹਸਬੈਂਡ ਜਾਂ ਵਾਈਫ ਆ ਗਏ ਤਾਂ ਕਮਰਿਆਂ 'ਚ ਵੜ ਜਾਣਾ ਉਹਨਾਂ ਨਾਲ, ਘੁੰਮਣ ਫਿਰਨ ਲੱਗ ਜਾਣਾ ਉਹਨਾਂ ਨਾਲ, ਤੇ ਫਿਰ ਮਦਰ ਦੀ ਜਿਹੜੀ ਇੱਕ ਵਕੇਸ਼ਨ ਰਹਿ ਜਾਣੀ. ਪਰ ਆਈ ਡੋਂਟ ਨੋ ਯਾਰ, ਤੁਸੀਂ ਕਿਵੇਂ ਇੰਜ ਉਹਨਾਂ ਨੂੰ ਕਹਿ ਲਓ ਕਿ ਐਕਸਕਲੂਡ ਕਰੋਗੇ. 6122 ਹੈਲੋ.
2: ਹੈਲੋ. ਹਾਂਜੀ ਭਾਈ.
0: ਹਾਂਜੀ ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ
2: ਭਾਜੀ ਦਾ ਜਾਨੂ ਵਰਡ ਸੁਣ ਕੇ ਮੈਨੂੰ ਥੋੜਾ ਆ ਗਿਆ. ਦੱਸ ਦੇ
0: ਜਾਨੂ ਹੈ ਅੱਜ ਕੱਲ ਜਾਨੂ ਜਾਨੂ ਬਹੁਤ ਹੋਣ ਲੱਗ ਗਈ.
2: ਹਾਂਜੀ ਭਾਈ, ਮੈਂ ਆਪਣਾ ਪੁਆਇੰਟ ਵੀ ਦੱਸ ਸਕਦਾ ਇਨ ਕੇਸ ਜੇ ਮੇਰੀ ਵਾਈਫ ਨੂੰ ਉਹਦਾ ਸਹੁਰਾ ਮਤਲਬ ਕਿ ਮੇਰਾ ਉਹਦੇ ਮਾਂ ਪਿਓ ਜੇ ਕਹਿ ਲੱਗਿਆ ਕਿ ਮੈਂ ਇਹਨੂੰ ਲੈ ਕੇ ਜਾਣਾ ਤਾਂ ਮੈਨੂੰ ਤੁਹਾਨੂੰ ਕੋਈ ਮਾਇੰਡ ਨਹੀਂ ਹੋਊਗਾ. ਆਈ ਵਿਲ ਲੈਟ ਹਰ ਗੋ.
0: ਤੁਸੀਂ ਅਪਸੈਟ ਨਹੀਂ ਹੋਵੋਗੇ ਕਿ ਯਾਰ ਤੁਸੀਂ ਮੇਰੇ ਬਾਰੇ ਕਿਵੇਂ ਨਹੀਂ ਸੋਚ ਰਹੇ?
2: ਨੋ, ਆਈ ਵਿਲ ਡੈਫੀਨਿਟਲੀ ਨਾਟ.
0: ਅੱਛਾ,
2: ਇਹਨਾਂ ਕੋਲ ਤਾਂ ਆਪਾਂ ਨੂੰ ਮੈਚੋਰ ਹੋਣਾ ਚਾਹੀਦਾ. ਪਰਸਨਲ ਸਪੇਸ ਆਲਵੇਜ਼ ਤੁਸੀਂ ਵੀ ਵੇਅਰ ਕਰਦੇ ਹੋ, ਪਰਸਨਲ ਸਪੇਸ ਹੋਣੀ ਚਾਹੀਦੀ ਆ. ਇੱਦਾਂ ਨਹੀਂ ਕਿ ਤੁਸੀਂ ਪੱਥਰ ਦੇ ਲਕੀਰ ਹੋ.
0: ਹਾਂ, ਨਹੀਂ ਪਰਸਨਲ ਸਪੇਸ ਤਾਂ ਠੀਕ ਹੈ, ਪਰ ਜਦੋਂ ਹੁਣ ਵਿਆਹ ਹੋ ਗਏ ਬੱਚਿਆਂ ਦੇ ਤਾਂ ਯਾਰ ਅਕਸਰ ਉਹਨਾਂ ਦੇ ਹਸਬੈਂਡ ਨੇ, ਵਾਈਫ ਨੇ, ਉਹ ਵੀ ਯਾਰ ਉਹਨਾਂ ਦਾ ਹੀ ਹਿੱਸਾ ਹੀ ਹੈ ਇੱਕ.
2: ਨਹੀਂ, ਹਿੱਸਾ ਤਾਂ ਹੈਗਾ ਹੀ ਹੈ, ਪਰ ਉਹ ਤਾਂ ਫਿਰ ਸਟਿਲ ਆਪਾਂ ਨੂੰ ਚੀਜ਼ਾਂ ਚੇਂਜ ਹੋ ਰਹੀਆਂ, ਆਪਾਂ ਉਹ ਚੀਜ਼ਾਂ ਕੈਰੀ ਓਵਰ ਨਹੀਂ ਕਰ ਸਕਦੇ. ਚਲੋ, ਇਨ ਕੇਸ ਉਹ ਖੁਸ਼ ਆ ਮੇਰੇ ਨਾਲ, ਕੋਈ ਉਹ ਬੈਡ ਨਹੀਂ ਕਰ ਰਹੇ. ਸੋ
0: ਓਕੇ, ਤੁਸੀਂ ਮਾਈਂਡ ਨਹੀਂ ਕਰੋਗੇ, ਬਟ ਤੁਸੀਂ ਆਪਦੀ ਵਾਈਫ ਨੂੰ ਪੁੱਛ ਕੇ ਦੇਖੋ. ਜੇ ਤੁਹਾਡੇ ਮੋਮ ਡੈਡ ਕਹਿਣ ਕਿ ਹਾਂ ਬਈ ਆਪਾਂ ਜਾਣਾ, ਤੇ ਪਰ ਉਹਨੂੰ ਨਹੀਂ ਲੈ ਕੇ ਆਉਣਾ, ਫਿਰ ਉਹ ਵਾਈਫ ਤੁਹਾਡੀ ਕਿਵੇਂ ਫੀਲ ਕਰੂਗੀ?
2: ਉਹੀ ਮੈਂ ਕਹਿ ਰਿਹਾ, ਉਹ ਤਾਂ ਪੁਆਇੰਟ ਆਫ ਵਿਊ ਹੋਊਗਾ, ਪਰ ਐਟ ਮਾਈ ਐਂਡ ਨੋ, ਮੈਂ ਨਹੀਂ ਕਰੂੰਗਾ.
0: ਤੁਸੀਂ ਮਾਈਂਡ ਨਹੀਂ ਕਰੋਗੇ? ਚਲੋ, ਆਪਣੀ ਵਾਈਫ ਨੂੰ ਅੱਜ ਪੁੱਛਿਓ, ਫਿਰ ਮੈਨੂੰ ਦੱਸਿਓ, ਠੀਕ ਹੈ?
2: ਡੈਫੀਨਿਟਲੀ.
0: ਚਲੋ, ਨੰਬਰ ਹੈ ਆਪਣਾ 9056733337, 9056733337 ਆਪਣਾ ਨੰਬਰ ਹੈ. ਭਾਜੀ ਕਹਿੰਦੇ ਕਿ ਨਵੀਂ ਮੈਂ ਤਾਂ ਮਾਈਂਡ ਨਹੀਂ ਕਰਾਂਗਾ, ਬਟ ਪੁੱਛੋ ਆਪਣੇ ਘਰ ਵਾਲੀ ਨੂੰ ਕਿੰਨਾ ਕੁ ਮਾਈਂਡ ਕਰਨਗੇ. ਮਨਜੀਤ ਸਾਡੇ ਨਾਲ ਅਪਲਾਇੰਸ ਜੰਕਸ਼ਨ ਤੋਂ. ਮਨਜੀਤ, ਵੈਲਕਮ ਸਰ.
3: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ. ਤੇ ਬਾਕਸਿੰਗ ਵੀਕ ਇਨ ਜੁਲਾਈ, ਸੋ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਹੈ ਜੀ. ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਔਨ ਦਾ ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਇਸ ਬਾਕਸਿੰਗ ਵੀਕ ਇਨ ਜੁਲਾਈ ਸੇਲ ਤੇ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ. ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਇਸ ਟਾਈਮ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸਿਸ ਆਫਰ ਕੀਤੀਆਂ ਜਾ ਰਹੀਆਂ, ਅਪ ਟੂ 35% ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਦੇ ਉੱਪਰ ਇਸ ਵੀਕਐਂਡ ਅਪਲਾਈਸ ਜੰਕਸ਼ਨ ਤੇ ਅਵੇਲੇਬਲ ਹੈ. ਜਿੰਨੇ ਵੀ ਕਸਟਮਰ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75 ਇੰਚ 75 ਇੰਚ ਦਾ LED ਸਮਾਰਟ 4K ਟੀਵੀ $1,600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ 899 ਦੇ ਵਿੱਚ ਤੁਸੀਂ ਲਗਾ ਸਕਦੇ ਹਾਂ. ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ. ਨੰਬਰ ਟੂ ਕਾਲ ਇਜ 905-450-0054-00-54-0054-0054-0054. ਅਪਲਾਇੰਸ ਜੰਕਸ਼ਨ. ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ.
0: ਥੈਂਕ ਯੂ ਮਨਜੀਤ. 905-450-0054. ਮਨਜੀਤ ਦੇ ਨਾਲ ਗੱਲਬਾਤ ਤੁਸੀਂ ਕਰੋ, 905-450-0054. ਅਪਲਾਇੰਸ ਜੰਕਸ਼ਨ. ਗ੍ਰੋਸਰੀ ਕਰਨੀ ਹੈ ਬਈ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਡੂਗਲ ਦੇ ਕੋਰਨਰ ਤੇ, ਕੈਨੇਡੀ ਮੇਫੀਡ ਦੇ ਬਿਲਕੁਲ ਨਾਲ. ਫਰੈਸ਼ ਫੂਡ ਸੈਂਟਰ ਤੇ ਕਾਲ ਤੁਸੀਂ ਕਰ ਸਕਦੇ ਹੋ ਜਾਂ ਪਹੁੰਚੋ. HK ਮੂਵਰਸ, ਨੰਬਰ 1 ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ HK ਮੂਵਰਸ ਨੂੰ ਤੁਸੀਂ ਜ਼ਰੂਰ ਕਾਲ ਕਰਨਾ. 416-524-6704. ਇਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ, ਪਿਛਲੇ 25-30 ਸਾਲਾਂ ਤੋਂ ਦੇਖ ਲਓ ਯਾਰ ਕਿ ਮੂਵਿੰਗ ਦਾ ਕੰਮ ਹੀ ਕਰ ਰਹੇ ਆ. ਤੇ 416-524-6704 ਨੰਬਰ ਹੈ. 6664. ਹੈਲੋ.
4: Hi Navi, how are you?
0: Good. This now.
4: Bas theek. Navi, I don't think so, okay, it's theek hai. Spouses nahi puchna. Agar spouses mana kar dete hain ki nahi main ko time nahi hai ya main nahi jana chahti, to alag jaana. But kisi bilkul ignore kar do ke haan ji spouses nu leke nahi jana, ye galat hai.
0: Galat gal hai. So tusi bhi mind karoge je thode naal kade aaye hove.
4: Bilkul. ਜੇ ਪੁੱਛਣਾ ਹੀ ਨਹੀਂ ਬੰਦੇ ਨੂੰ, ਫਿਰ ਤਾਂ ਇਹ ਹੈ ਨਾ ਕਿ ਐਗਜ਼ਿਸਟੈਂਸ ਹੀ ਖਤਮ ਕਰਤੀ ਬੰਦੇ ਦੀ, ਕਿ ਹੈ ਹੀ ਨਹੀਂ ਉਹ, ਕੁਝ ਮਤਲਬ ਹੀ ਨਹੀਂ ਉਸ ਬੰਦੇ ਦਾ ਕੁਝ.
0: ਹੁਣ ਕਈਆਂ ਨੇ ਕਿਹਾ ਕਿ ਉਸ ਮਾਂ ਦੀ ਵੀ ਇੱਛਾ, ਜੇ ਉਹ ਚਾਹੁੰਦੀ ਹੈ ਕਿ ਮੈਂ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਤਾਂ ਉਹਨੂੰ ਕਰ ਲੈਣ ਦੇਣਾ ਚਾਹੀਦਾ.
4: ਨਹੀਂ ਬਟ ਅਗਰ ਵਿਆਹ ਕੀਤੇ ਉਹਨਾਂ ਦੇ ਬੱਚਿਆਂ ਦੇ ਤੇ ਸੋਚ ਸਮਝ ਕੇ ਕੀਤੇ ਨਾ ਤੇ ਉਹਨਾਂ ਦੀ ਵੀ ਫੈਮਿਲੀ ਅੱਗੇ ਵਧੇ ਤਾਂ ਇਗਨੋਰ ਨਹੀਂ ਕਰ ਸਕਦੇ ਬੱਚਿਆਂ ਨੂੰ।
0: ਬਿਲਕੁਲ ਬਿਲਕੁਲ, ਚਲੋ ਲੈਟਸ ਸੀ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 9056733337। ਤੁਹਾਡਾ ਕੀ ਕਹਿਣਾ 905-673-3337 9056733337 ਆਪਣਾ ਨੰਬਰ ਹੈ। ਸੋ ਗੱਲ ਅਸੀਂ ਅੱਜ ਕਰ ਰਹੇ ਹਾਂ, ਦੋ ਜਣਿਆਂ ਦੀ ਡਿਬੇਟ ਹੋਈ ਬੜੀ ਵੱਡੀ। ਇੱਕ ਲੇਡੀ ਹੈ ਉਹ ਕਹਿ ਰਹੀ ਹੈ ਕਿ ਜੇ ਜਦੋਂ ਮੇਰੇ ਬੱਚਿਆਂ ਦੇ ਵਿਆਹ ਹੋ ਗਏ, ਭਾਵੇਂ ਉਹਨਾਂ ਦੇ ਵਿਆਹ ਹੋ ਗਏ, ਮੈਂ ਫਿਰ ਵੀ ਵਕੇਸ਼ਨਸ ਪਲਾਨ ਕਰਾਂਗੀ, ਸਿਰਫ ਮੈਂ, ਮੇਰੇ ਹਸਬੈਂਡ ਅਤੇ ਸਾਡੇ ਦੋ ਬੱਚੇ, ਉਹਨਾਂ ਦੇ ਗਾਹਾਂ ਹਸਬੈਂਡ ਵਾਈਫ ਨੂੰ ਨਹੀਂ ਮੈਂ ਇਨਵਾਈਟ ਕਰਾਂਗੀ। ਅਤੇ ਉਹ ਬੰਦੇ ਨੇ ਬਹੁਤ ਡਿਸਐਗਰੀ ਕੀਤਾ ਉਸ ਲੇਡੀ ਨਾਲ। ਉਹ ਬੰਦਾ ਕਹਿੰਦਾ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਐਂ ਯਾਰ ਤੁਸੀਂ ਕਰ ਸਕਦੇ ਹੋ, ਤੁਸੀਂ ਆਪਣੇ ਬੱਚਿਆਂ ਦੇ ਗਾਹਾਂ ਹਸਬੈਂਡ ਵਾਈਫ ਸਪਾਊਸਿਸ ਨੂੰ ਐਂ ਕਿਵੇਂ ਐਕਸਕਲੂਡ ਕਰ ਸਕਦੇ ਹੋ। ਉਹ ਕਹਿੰਦੀ ਯਾਰ ਵੀ ਮੇਰੀ ਵੀ ਇੱਛਾ ਕਿ ਮੈਂ ਚਾਹੁੰਦੀ ਹਾਂ ਕਿ ਹੋਰ ਵੀ ਮੈਮਰੀਜ਼ ਮੈਂ ਆਪਣੇ ਬੱਚਿਆਂ ਨਾਲ ਸਿਰਫ ਉਹਨਾਂ ਨਾਲ ਕ੍ਰੀਏਟ ਕਰਾਂ, ਮੈਂ ਅਤੇ ਮੇਰੇ ਹਸਬੈਂਡ ਅਸੀਂ ਦੁਨੀਆ 'ਤੇ ਬੱਚਿਆਂ ਨੂੰ ਲੈ ਕੇ ਆਏ, ਸਾਡੇ ਵੀ ਕੁਝ ਇੱਕ ਕਹਿ ਲਓ ਕਿ ਯੂ ਨੋ ਡਰੀਮਸ ਨੇ। ਪਰ ਉਹ ਬੰਦਾ ਕਹਿੰਦਾ ਕਿ ਯਾਰ ਹੁਣ ਤੁਸੀਂ ਉਹ ਡਰੀਮਸ ਪੂਰੀਆਂ ਕਰੋ ਉਹਨਾਂ ਦੇ ਵੀ ਗਾਹਾਂ ਸਪਾਊਸਿਸ ਦੇ ਨਾਲ, ਐਂ ਥੋੜ੍ਹਾ ਵੀ ਤੁਸੀਂ ਬੱਚਿਆਂ ਦੇ ਵਿਆਹ ਹੋ ਗਏ ਅਤੇ ਉਹਨਾਂ ਬਾਰੇ ਸੋਚਣਾ ਹੀ ਤੱਕ ਨਹੀਂ। ਸੋ ਤੁਹਾਡਾ ਸਭ ਦਾ ਕੀ ਖਿਆਲ ਆ? ਦੋ ਕੌਲਾਂ ਆਈਆਂ। ਇੱਕ ਭਾਅ ਜੀ ਕਹਿੰਦੇ ਕਿ ਰਵੀ ਯਾਰ ਉਹ ਜਿਹੜੀ ਮਾਂ ਹੈ ਉਹਦੀ ਵੀ ਇੱਛਾ ਹੈਗੀ ਹੈ ਕਿ ਮੈਂ ਬੱਚਿਆਂ ਨਾਲ ਆਪਣਿਆਂ ਨਾਲ ਹੋਰ ਵੀ ਟਾਈਮ ਸਪੈਂਡ ਕਰਾਂ, ਇੱਕ ਪਰਸਨਲ ਟਾਈਮ ਸਪੈਂਡ ਕਰਾਂ। ਅਤੇ ਭਾਅ ਜੀ ਕਹਿੰਦੇ ਕਿ ਇੱਕ ਨਵੀਂ ਮੈਨੂੰ ਜੇ ਕੋਈ ਮੇਰੇ ਸੱਸ ਸਹੁਰਾ ਕਹਿਣ ਕਿ ਵੀ ਅਸੀਂ ਜਾਣਾ ਛੁੱਟੀਆਂ ਅਤੇ ਪਰ ਤੂੰ ਨਹੀਂ ਆਉਣਾ, ਭਾਅ ਜੀ ਕਹਿੰਦੇ ਮੈਂ ਤਾਂ ਮਾਇੰਡ ਨਹੀਂ ਕਰਾਂਗਾ। ਸੋ ਇੱਕ ਹੁਣ ਲੇਡੀ ਦੀ ਕਾਲ ਹੈ, ਉਹ ਕਹਿੰਦੇ ਨਵੀਂ ਯਾਰ ਮੈਂ ਤਾਂ ਬਹੁਤ ਅਪਸੈਟ ਹੋਵਾਂਗੀ ਜੇ ਮੇਰੇ ਨਾਲ ਕਦੇ ਐਂ ਹੋਵੇ। ਸੋ ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 9056733337 9056733337 ਆਪਣਾ ਫੋਨ ਨੰਬਰ ਹੈ। 7858 ਹੈਲੋ
5: ਹੈਲੋ ਜੀ,
0: ਸਤਿ ਸ਼੍ਰੀ ਅਕਾਲ ਜੀ।
5: ਮੈਨੂੰ ਨੀ ਲੱਗਦਾ ਪਤਾ ਕੀ ਆ, ਅਸੀਂ ਹੁਣ ਉਹ ਗੱਲਾਂ ਹੈ ਨੀ ਜਿੱਦਾਂ ਆਮ ਆ 50+ ਵੁਮਨ ਐਮਐਨ ਪਹਿਲਾਂ ਵਾਲੀਆਂ ਗੱਲਾਂ ਹੈ ਨੀ, ਨਾ ਤਾਂ ਸਫਾਈ ਓਦਾਂ ਦੀਆਂ ਹੁਣ ਅੱਜ ਕੱਲ੍ਹ ਤੇ ਨਾ ਹੀ ਲੋਹਾਂ ਓਦਾਂ ਦੀਆਂ, ਤਾਂ ਜਾਂ ਜਵਾਹੀ ਆ। ਮੇਰੇ ਖੁਦ ਦੇ ਬੱਚੇ ਮੈਰਿਡ ਆ ਤੇ ਸਮ ਟਾਈਮ ਐਕਚੁਅਲੀ ਦੇ ਪਲਾਨ ਟੂ ਹੈਵ ਓਕੇ ਵੁਮਨ ਲੈਟਸ ਹੈਵ ਲੈਟਸ ਹੈਵ ਅ ਗੈਟ ਟੁਗੇਦਰ ਜਸਟ ਫॉर ਸਿਬਲਿੰਗਸ ਐਂਡ ਯੂ। ਮੈਨੂੰ ਨੀ ਲੱਗਦਾ ਉਹ ਸਪਾਊਸਸ ਕੁਝ ਉਹ ਦੱਸ ਕੇ ਪੁੱਛ ਕੇ ਵੈਸੇ ਤਾਂ ਆਉਂਦੇ ਆ, ਬਟ ਪਰ ਜੇ ਉਹ ਇੱਕ ਬੀਂਗ ਅ ਮਦਰ ਜੇ ਉਹਦੀ ਵਿਸ਼ ਆ ਤਾਂ ਹੁਣ ਅਸੀਂ ਉਹਨਾਂ ਟਾਈਮਾਂ 'ਚ ਹੈ ਨੀ ਪੁਰਾਣੇ ਟਾਈਮਾਂ ਦੇ ਵਿੱਚ। ਹੁਣ ਜਿਹੜੀ ਅੰਡਰਸਟੈਂਡਿੰਗ ਦਾ ਜਿਹੜਾ ਲੈਵਲ ਆ ਜਾਂ ਸੋਸਾਇਟੀ ਦੈਟ ਵੀ ਆਰ ਲਿਵਿੰਗ ਵੀ ਆਰ ਟੋਟਲੀ ਡਿਫਰੈਂਟ ਲਾਈਕ ਜਨਰੇਸ਼ਨ ਜਾਂ ਜਿਹੜਾ ਪਹਿਲੀਆਂ ਚੀਜ਼ਾਂ ਸੀਗੀਆਂ ਸਮਝਾਉਣਾ ਜਿੱਦਾਂ ਫੋਰ ਐਗਜ਼ਾਮਪਲ ਮਾਈ ਮਦਰ ਲਾਅ ਇਟ ਕੁਡ ਬੀ ਆ ਐਜੂਕੇਸ਼ਨਲ ਗੈਪ ਜਾਂ ਕੁਡ ਬੀ ਆ ਏਜ ਗੈਪ ਜੋ ਵੀ ਕਹਿ ਸਕਦੇ ਆ, ਦ ਥਿੰਗਸ ਆਰ ਵੇ ਮੋਰ ਡਿਫਰੈਂਟ। ਸਿਬਲਿੰਗ ਸਿਬਲਿੰਗ ਇਕੱਠੇ ਜਾਂਦੇ ਆ, ਇਵਨ ਦੇ ਆਰ ਮੈਰਿਡ ਦੇ ਗੋ ਆਊਟ ਫੋਰ ਵਕੇਸ਼ਨ ਔਰ ਗੋ ਆਊਟ ਫੋਰ ਅ ਡਿਨਰ ਔਰ ਸਪਰ ਵਾਂਸ ਇਨ ਅ ਵਾਈਲ। ਮੈਂ ਖੁਦ ਜਾਂਦੀ ਹਾਂ ਜੀ, ਆਮ ਅ ਮਦਰ ਔਰ ਆਮ ਮਾਈ ਡਾਟਰ ਇਜ਼ ਮੈਰਿਡ ਐਂਡ ਸਮ ਟਾਈਮ ਵੀ ਟੇਕ ਅ ਪਲਾਨ ਟੂ ਜਸਟ ਗੋ ਹੈਵ ਅ ਲੈਟਸ ਸੇ ਕਿ ਦੋਸਤਾਂ ਚੱਲਦੇ ਆ ਤੇ ਮੈਂ ਮਮ ਦਾ ਸਟਾਰਟ ਸਮ ਟਾਈਮ ਟੂ ਬਾਦਰ ਬੱਚੇ ਇਵਨ ਕਮ ਅਪ ਵਿਦ ਦਿਸ ਟਾਈਪ ਆਫ ਕੰਸਰਨ ਐਂਡ ਆ ਮਾਈ ਸਨ ਇਨ ਲਾ ਔਰ ਦੈਟ ਆਈ ਓਨਲੀ ਹੈਵ ਸਨ ਇਨ ਲਾ ਸੋ ਫਾਰ ਮਾਈ ਸਨ ਇਜ਼ ਨਾਟ ਮੈਰਿਡ ਯੈਟ। ਪਰ ਮੈਨੂੰ ਨਹੀਂ ਲੱਗਦਾ ਸ਼ੁੱਡ ਲਾਈਕ ਵਿਦ ਅ ਵਿਦ ਅ ਮੈਚਿਓਰਿਟੀ ਲੈਵਲ ਤੇ ਆਈ ਡੋਨਟ ਥਿੰਕ ਸੋ ਸ਼ੁੱਡ ਬੀ ਐਨੀ ਇਸ਼ੂ ਐਂਡ ਵੀ ਕੈਨ ਜਸਟ ਸਟ੍ਰਚਿੰਗ ਅਪ ਫਾਰ ਦਾ ਲੈਵਲ ਵੀ ਓ।
0: ਸੋ ਓਕੇ, ਕੋਈ ਇਸ਼ੂ ਤੁਹਾਨੂੰ ਲੱਗਦਾ ਕਿ ਨਹੀਂ ਹੋਣਾ ਚਾਹੀਦਾ, ਬਟ ਤੁਸੀਂ ਆਪਦਾ ਸੋਚੋ ਜੇ ਕਦੇ ਤੁਹਾਡੀ ਮਦਰ ਲਾ ਆਈ ਕਹਿੰਦੀ ਤੁਸੀਂ ਮਾਈਂਡ ਨਹੀਂ ਸੀ ਕਰਨਾ।
5: ਨੋ ਓਕੇ, ਸੋ ਵੈਨ ਦ ਟਾਈਮ ਵੈਨ ਆਈ ਗਾਟ ਮੈਰਿਡ ਯੂ ਨੋ ਵੀ ਵਰ ਲਿਵਿੰਗ ਇਨ ਦ ਇੰਪ੍ਰੈਸ਼ਨ ਲਾਈਕ ਠੀਕ ਹੈ ਓਕੇ ਮੈਨੂੰ ਨਹੀਂ ਪਤਾ ਇਹਦਾ ਕਿੰਨੀ ਰਾਈਟ ਹੈ, ਮੇਰਾ ਓਪੀਨੀਅਨ ਹੈ, ਦਿਸ ਇਜ਼ ਮਾਈ ਓਪੀਨੀਅਨ, ਸਮਬਡੀ ਡੋਨਟ ਹੈਵ ਟੂ ਬੀ ਅਗਰੀ ਵਿਦ ਦੈਟ, ਬਟ ਮੇਰਾ ਓਪੀਨੀਅਨ ਤਾਂ ਇਹ ਵੀ ਜਦੋਂ ਅਸੀਂ ਆਏ ਸੀ ਵਿਆਹ ਹੋ ਕੇ ਜਾਂ ਸਾਡੇ ਮਾਡਲ ਨਾਲ ਉਸ ਟਾਈਮ ਅਸੀਂ ਤਾਂ ਸੈਟਰਡੇ ਸੰਡੇ ਵੀ ਛੇਤੀ ਉੱਠ ਜਾਈਦਾ ਸੀਗਾ ਵੀ ਓ ਮਾਈ ਗੋਡ ਪ੍ਰੋਬਬਲੀ ਦੇ ਗੋਣਾ ਆਸਕ ਅਸ ਅ ਕੁਐਸਚਨ ਵਾਈ ਯੂ ਆਰ ਸਲੀਪਿੰਗ ਦਿਸ ਲੇਟ, ਲਾਈਕ ਯੂ ਅੰਡਰਸਟੈਂਡ ਵਟ ਮਾਈ ਪੁਆਇੰਟ ਇਜ਼, ਇਟ ਡਸਨਟ ਮੀਨ ਕਿ ਉਹਨਾਂ ਨੇ ਮੈਨੂੰ ਕਦੇ ਪੁੱਛਿਆ, ਬਟ ਦ ਸੋਸਾਇਟੀ ਹੁਣ ਨਾ ਆਈ ਡੋਨਟ ਹੈਵ ਅ ਡਾਟਰ ਲਾ ਬਟ ਮਾਈ ਬੋਥ ਸਿਸਟਰ ਹੈਜ਼ ਅ ਡਾਟਰ ਲਾ ਐਂਡ ਉਹਨਾਂ ਨੇ ਮੈਂ ਜਦੋਂ ਅੰਡਰਸਟੈਂਡਿੰਗ ਦੇਖਦੀ ਹਾਂ ਮੈਂ ਕਹਿੰਦੀ ਨਹੀਂ ਵਾਓ ਵਾਟ ਅ ਗ੍ਰੇਟ ਅੰਡਰਸਟੈਂਡਿੰਗ, ਬਟ ਦੈਟ ਡਸਨਟ ਮੀਨ ਕਿ ਮੇਰੀ ਮਦਰ ਲਾ ਨੇ ਜੇ ਮੇਰਾ ਰਿਲੇਸ਼ਨ ਜਿੱਦਾਂ ਦਾ ਸੀ ਕਿ ਮੇਰੀ ਮਦਰ ਲਾ ਰੋਂਗ ਸੀ, ਉਹ ਜਿੱਦਾਂ ਦੇ ਇਨਵਾਇਰਮੈਂਟ ਚ ਪਲੇ ਉਹਨਾਂ ਨੇ ਉਦਾਂ ਦਾ ਮਾਹੌਲ
0: ਠੀਕ ਹੈ ਠੀਕ ਹੈ ਚਲੋ ਨਹੀਂ ਥੈਂਕ ਯੂ ਤੁਹਾਡਾ ਬਹੁਤ ਸ਼ੁਕਰੀਆ ਧੰਨਵਾਦ ਤੇ ਸੁਖ ਭਾਜੀ ਵੀ ਸਾਡੇ ਨਾਲ ਨੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਅੱਜ ਸ਼ਾਮ ਨੂੰ ਪੰਜਾਬੀ ਦਾ ਲਾਈਵ ਆਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਤੇ ਹੋਵੇਗਾ ਵੀ ਗੈਟ ਰੈਡੀ ਐਂਡ ਐਨੀਵਰਸਰੀ ਐਨੀਵਰਸਰੀ ਐਨੀਵਰਸਰੀ ਸੇਲ ਐਟ ਗ੍ਰੈਂਡ ਹੋਮ ਫਰਨੀਚਰ ਸੁਖ ਭਾਜੀ ਵੈਲਕਮ
6: ਬਹੁਤ ਸ਼ੁਕਰੀਆ ਧੰਨਵਾਦ ਨਬੀ ਬਾਈ ਜੀ ਬਿਲਕੁਲ ਅੱਜ ਸ਼ਾਰਪ 11 ਵਜੇ ਦਰਵਾਜ਼ੇ ਓਪਨ ਹੋ ਜਾਣੇ ਨੇ ਤੇ ਜਿਹੜੀ ਐਨਵਰਸਰੀ ਸੇਲ ਸਟਾਰਟ ਹੋ ਜਾਣੀ ਆ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਫਰਾਈਡੇ ਸੈਚਰਡੇ ਸੰਡੇ ਤੁਸੀਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਜਿੱਥੇ ਨਵੇਕਲੇ ਕਿਸਮ ਦੇ ਨਿਊ ਅਰਾਈਵਲ ਡਿਜ਼ਾਈਨਰ ਬੈਡਰੂਮ ਸੈੱਟ ਟਰਕੀ ਦੇ ਸੋਫਾ ਸੈੱਟ ਮਸਾਜਰ ਪਾਵਰ ਰਿਕਲਾਈਨਰ ਹਾਰਡ ਫੋਮ ਦੇ ਮੈਟਰ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤਾਂ ਲੋਐਸਟ ਪ੍ਰਾਈਸ ਮਿਲਣੀਆਂ ਐਨਵਰਸਰੀ ਸੇਲ ਦੇ ਉੱਪਰ ਤੇ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਬਾਈ ਕਰਨਾ ਜੀ ਹਾਂ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮੈਮਰੀ ਫੋਮ ਪਿਲੋ ਟੌਪ ਦੇ ਨਾਲ ਜਿਹਦੀ ਰੈਗੂਲਰ ਕੀਮਤ $6,700 ਸੀ ਪਰ ਐਨਵਰਸਰੀ ਸਪੈਸ਼ਲ ਹਾਰਡ ਫੋਮ ਦਾ ਮੈਟਰਸ ਮੈਮਰੀ ਫੋਮ ਪਿਲੋ ਟੌਪ ਦੇ ਨਾਲ ਸਿਰਫ $199 ਦਾ $199 ਦੇ ਵਿੱਚ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮਿਲੂਗਾ ਸੋ ਸਾਰੀਆਂ ਡੀਲਾਂ ਦੇ ਤੋਹਫੇ ਲੈਣ ਵਾਸਤੇ ਤੁਸੀਂ ਪਹੁੰਚਣਾ 6685 ਟੋਮਕਰ ਰੋਡ ਦੇ ਉੱਪਰ 6685 ਟੋਮਕਰ ਰੋਡ ਨੂੰ ਯਾਦ ਰੱਖਣਾ ਤੇ ਫਰੰਟ ਤੇ ਬਾਕਸ ਜਿਹੜਾ ਪਿਆ ਔਰ ਜੋ ਪਰਚੀ ਕੱਢਣੀ ਨਹੀਂ ਭੁੱਲਣੀ ਜਿਹ ਚ $1100 $500 ਕੈਸ਼ ਵੀ ਨਿਕਲ ਸਕਦਾ ਜਿਹਦੇ ਵਿੱਚੋਂ ਐਪਲ ਦੀ ਸਮਾਰਟ ਵਾਚ ਟੀਵੀ ਬਹੁਤ ਸਾਰੇ ਤੋਹਫੇ ਨਿਕਲ ਸਕਦੇ ਆ ਰਾਈਟ ਵੇ ਪਰਚੀ ਕੱਢਣੀ ਹੈ ਜਿਹੜਾ ਵੀ ਤੋਹਫਾ ਨਿਕਲਿਆ ਗੱਡੀ ਵਿੱਚ ਰੱਖ ਕੇ ਤੁਸੀਂ ਰਾਈਟ ਵੇ ਲੈ ਕੇ ਜਾ ਸਕਦੇ ਹੋ ਸੋ ਤੁਸੀਂ ਪਹੁੰਚੋ ਫਰਾਈਡੇ ਸੈਚਰਡੇ ਸੰਡੇ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ ਨਵੀਂ ਭਾਜੀ
0: ਕੀ ਬਾਤ ਹੈ ਬਹੁਤ ਸ਼ੁਕਰੀਆ ਸਰ 8112 ਹੈਲੋ
7: ਹਾਂਜੀ ਨਵੀ ਜੀ ਗੁੱਡ ਮਾਰਨਿੰਗ
0: ਗੁੱਡ ਮਾਰਨਿੰਗ ਜੀ
7: ਨਵੀ ਜੀ ਟੌਪਿਕ ਤੁਹਾਡਾ ਬੜਾ ਵਧੀਆ ਵਾ ਰੀਅਲੀ ਮੇਰੇ ਹਿਸਾਬ ਨਾਲ ਟੌਪਿਕ ਟੱਚ ਨਹੀਂ ਕੀਤਾ ਕਦੀ ਕਿਸੇ ਨੇ
0: ਜੀ
7: ਤੇ ਮੇਰੇ ਐ ਲੱਗਦਾ ਵੀ ਜਿਵੇਂ ਇੱਕ ਸੋਸ਼ਲ ਟੈਬੂ ਵੀ ਆ ਬਟ ਬਹੁਤ ਵਧੀਆ ਹੋਣਾ ਚਾਹੀਦਾ ਹਰ ਇੱਕ ਰਿਸ਼ਤੇ ਦੇ ਵਿੱਚ ਇੰਡੀਪੈਂਡੈਂਸ ਹੋਣੀ ਚਾਹੀਦੀ ਆ ਕੋਈ ਵੀ ਰਿਸ਼ਤਾ ਡਾਊਨਵਰਡਸ ਪਰ ਐ ਲੱਗਦਾ ਵੀ ਜਿਵੇਂ ਮੈਰਿਜ ਦੇ ਈਅਰਸ ਦਾ ਨਾ ਫਰਕ ਪੈਣਾ ਵਾ ਆਉਣ ਵਾਲੇ ਜੇ ਮੰਨ ਲਓ ਕੋਈ ਨਵਾਂ ਨਵਾਂ ਮੈਰਿਡ ਆ ਇਟਸ ਵੈਰੀ ਡਿਫਿਕਲਟ ਫਾਰ ਦੈਮ ਟੂ ਅੰਡਰਸਟੈਂਡ ਦੀ ਰਿਕੁਆਇਰਮੈਂਟ ਬਟ ਓਵਰਆਲ ਮੇਰੇ ਹਿਸਾਬ ਨਾਲ ਜਿਹੜਾ ਵਾ ਚਾਹੀਦਾ ਹਰ ਇੱਕ ਰਿਲੇਸ਼ਨਸ਼ਿਪ ਦਾ ਤੇ ਹਸਬੈਂਡ ਵਾਈਫ ਸਪਾਊਸ ਦੋਵੇਂ ਇੱਕ ਦੂਜੇ ਨਾਲ ਡਿਸਾਈਡ ਕਰਨ ਵੀ ਤੂੰ ਆਪਣੇ ਪੇਰੈਂਟਸ ਨਾਲ ਵੀ ਵੈਕੇਸ਼ਨ ਕਰ ਸਕਦੀ ਜਾਂ ਕਰ ਸਕਦਾ ਤੇ ਮੈਂ ਵੀ ਕਰ ਸਕਦਾ ਮੇਰੇ ਹਿਸਾਬ ਨਾਲ ਦੋਵਾਂ ਦਾ ਬੜਾ ਜਿਹੜਾ ਵਧੀਆ ਅੰਡਰਸਟੈਂਡਿੰਗ ਹੋਵੇ ਤੇ ਇਹ ਬਹੁਤ ਹੀ ਵਧੀਆ ਜਿਹੜਾ ਵਾ ਕੰਸਟਰਕਟਿਵ ਆ
0: ਬੱਚਿਆਂ ਦੇ ਵਿਆਹ ਹੋ ਗਏ ਤਾਂ ਫਿਰ ਉਹਨਾਂ ਦੇ ਗਾਹਾਂ ਹਸਬੈਂਡ ਵਾਈਫ ਉਹ ਸਾਡੇ ਬੱਚੇ ਨੇ ਫਿਰ ਆਪਾਂ ਕਹਿੰਦੇ ਕਿ ਅਸੀਂ ਉਹਨਾਂ ਨੂੰ ਨਹੀਂ ਲੈ ਕੇ ਰਹਿਣਾ ਨਾਲ
7: ਇਹ ਸਾਡੀ ਗੱਲ ਬਿਲਕੁਲ ਠੀਕ ਹੈ ਨਵੀਂ ਜੀ ਬਟ ਮੇਰੇ ਹਿਸਾਬ ਨਾਲ ਹਰ ਇੱਕ ਰਿਲੇਸ਼ਨ ਦੇ ਵਿੱਚ ਇੱਕ ਹੁੰਦਾ ਨੀ ਜਿਵੇਂ ਆਪਾਂ ਵਨ ਔਨ ਵਨ ਰਿਲੇਸ਼ਨਸ਼ਿਪ ਹਰ ਇੱਕ ਬੱਚੇ ਦਾ ਪਿਓ ਨਾਲ ਭੈਣ ਨਾਲ ਮਾਂ ਨਾਲ ਉਹ ਬੜਾ ਜ਼ਰੂਰੀ ਆ ਤਾਂ ਹੀ ਵਾਈਫ ਦਾ ਵੀ ਜਿਹੜਾ ਕਾਨੂੰਨ ਉਹਨਾਂ ਦਾ ਆਪਸ ਜਿਹੜਾ ਵਾ ਉਹ ਓਨਾ ਹੀ ਨਰਚਰਡ ਹੋਊਗਾ ਰਿਲੇਸ਼ਨਸ਼ਿਪ ਜਿੰਨੀ ਇੰਡੀਪੈਂਡੈਂਸ ਹੋਊਗੀ ਇਹਨਾਂ ਦੇ ਵਿੱਚ ਹਾਂਜੀ ਠੀਕ ਹੈ ਬਟ ਦੋਵਾਂ ਦੀ ਅੰਡਰਸਟੈਂਡਿੰਗ ਦੇ ਨਾਲ
0: ਚਲੋ ਠੀਕ ਹੈ ਸਰ ਬਹੁਤ ਸ਼ੁਕਰੀਆ ਤੁਹਾਡਾ ਬਟ ਦੇਖੋ ਯਾਰ ਆਪਾਂ ਨਾਲੇ ਤਾਂ ਆਪਾਂ ਕਹਿੰਦੇ ਹਾਂ ਕਿ ਆਈ ਡੋਨਟ ਨੋ ਕਿ ਹੁਣ ਜੇ ਬੱਚਿਆਂ ਦੇ ਵਿਆਹ ਹੋ ਗਏ ਤਾਂ ਉਹਨਾਂ ਦੇ ਜਿਹੜੇ ਸਪਾਊਸ ਨੇ ਗਾਹਾਂ ਉਹਨਾਂ ਦੇ ਹਸਬੈਂਡ ਵਾਈਫ ਨੇ ਯਾਰ ਉਹ ਉਹਨਾਂ ਦਾ ਹੀ ਇੱਕ ਪਾਰਟ ਹੈ ਉਹਨਾਂ ਯੂ ਨੋ ਉਹ ਇੱਕ ਦੂਜੇ ਦੀ ਇੱਕ ਕਹਿ ਲਓ ਕਿ ਕੰਪਨੀ ਬਿਨਾਂ ਕੁਛ ਕਰਦੇ ਹੀ ਨਹੀਂਗੇ ਤੇ ਦੂਜੇ ਪਾਸੇ ਆਪਾਂ ਕਹਿੰਦੇ ਫਰੀਡਮ ਹੋਣੀ ਚਾਹੀਦੀ ਹੈ ਅਲਾਊਡ ਹੋਣਾ ਚਾਹੀਦਾ ਚਲੋ ਖੈਰ ਤੁਹਾਡੀਆਂ ਗੱਲਾਂ ਬਾਤ ਸੁਣਦੇ ਹਾਂ ਫਾਈਵ ਰਿਵਰਸ ਡਕਟ ਕਲੀਨਿੰਗ ਨੂੰ ਕਾਲ ਕਰੋ ਡਕਟ ਕਲੀਨ ਹਜੇ ਤੱਕ ਨਹੀਂ ਕਰਾਏ ਬਹੁਤ ਹੀ ਰੀਜ਼ਨੇਬਲ ਰੇਟ ਹੈ ਫਾਈਵ ਰਿਵਰਸ ਡਕਟ ਕਲੀਨਿੰਗ ਦੀ ਟੀਮ ਨੂੰ ਤੁਸੀਂ ਕਾਲ ਕਰ ਲਓ ਫੋਨ ਨੰਬਰ ਹੈ 437-688-7750 ਫਾਈਵ ਰਿਵਰਸ ਡਕਟ ਕਲੀਨਿੰਗ 4376887750 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਤੇ ਰੀਜ਼ਨੇਬਲ ਰੇਟ ਇਸ ਵੀਕਐਂਡ ਇਹਨਾਂ ਕੋਲ ਕੁਝ ਓਪਨਿੰਗਸ ਨੇ 437-688-7750 ਤੇ ਫੋਨ ਕਰੋ ਫਾਈਵ ਰਿਵਰਸ ਫੈਸ਼ਨ ਆਈ ਕਿਊ ਕੋਟ ਪੈਂਟ ਚਾਹੀਦੇ ਆ ਕੁੜਤੇ ਪਜਾਮੇ ਚਾਹੀਦੇ ਆ ਇੱਕ ਕਿਲੋ ਦੂਜਾ 30% ਡਿਸਕਾਊਂਟ ਤੇ ਕੁੜਤੇ ਪਜਾਮੇ ਵੀ ਤੇ ਕੋਟ ਪੈਂਟ ਵੀ ਸ਼ੇਰਵਾਨੀਆਂ ਵੀ ਕਸਟਮ ਰੈਡੀ ਕਰਦੇ ਆ ਕੋਈ ਵੀ ਵੈਡਿੰਗ ਵੇਅਰ ਚਾਹੀਦਾ ਲੇਡੀਜ਼ ਦੇ ਲਹਿੰਗੇ ਨਾਨ ਬ੍ਰਾਈਡਲ ਸੂਟ ਵੀ ਇੱਕ ਕਿਲੋ ਦੂਜਾ 30% ਆਫ 9054532225 9054532225 G2989 ਹੈਲੋ 2989 ਹਾਂਜੀ ਹਾਂਜੀ
8: ਹਾਂਜੀ ਹਾਂਜੀ ਕਿਹਨੇ
0: 3-7 ਤੇ ਗੱਲਾਂ ਬਾਤਾਂ ਆਪਣੀਆਂ ਹੋ ਰਹੀਆਂ ਨੇ ਤੇ ਜ਼ਰੂਰ ਆਪਣਾ ਓਪੀਨੀਅਨ ਤੁਸੀਂ ਦਿਓ। ਲੇਡੀਜ਼ ਤੁਸੀਂ ਵੀ ਜ਼ਰੂਰ ਦਿਆ ਕਰੋ ਵੱਧ ਤੋਂ ਵੱਧ। ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਹੈ ਸਬਜ਼ੀ ਮਾਰਕੀਟ ਤੁਹਾਡੇ ਲਈ ਖੁੱਲ੍ਹਦਾ। ਸਬਜ਼ੀ ਮਾਰਕੀਟ 'ਤੇ ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ। ਇੱਥੇ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ ਦੂਜਾ ਫ੍ਰੀ ਹੈ। 10 ਲੋਡ ਮੈਲ ਗੇਟ ਸੈਂਡਲਵੁੱਡ ਮਕਲੋਗਲਿਨ, 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ 'ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਆਓ। ਬਹੁਤ ਫਰੈਸ਼ਨੈਸ ਐਂਡ ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ 'ਤੇ ਹੈ। ਤੁਹਾਨੂੰ ਐਨਕਾਂ ਚਾਹੀਦੀਆਂ ਨੇ, ਆਈ ਡਾਕਟਰ ਅਵੇਲੇਬਲ ਨੇ, ਨਿਗਾਹ ਚੈੱਕ ਕਰਾਓ ਉੱਥੇ, ਸਨਗਲਾਸਿਸ ਚਾਹੀਦੀਆਂ ਨੇ ਤਾਂ ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ। 9057933937 9057933937 G1136 Hello.
8: Hello, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
8: ਹਾਂਜੀ ਭਾਜੀ, ਮੇਰਾ ਇਹ ਟੌਪਿਕ ਤੇ ਇਹੀ ਓਪੀਨੀਅਨ ਆ, ਜਦੋਂ ਤੁਹਾਡਾ ਮੈਰਿਜ ਹੁੰਦੀ ਬੱਚਿਆਂ ਦੀ, ਹਸਬੈਂਡ ਵਾਈਫ ਆਪਾਂ ਸਾਰੇ ਉਹਨਾਂ ਨੂੰ ਸਮਝਦੇ ਆ ਨਾ ਕਿ ਫੈਮਿਲੀ ਦਾ ਮੈਂਬਰ ਆ, ਜਿਹੜੀ ਬਹੂ ਵੀ ਆ ਜਾਂ ਜਵਾਈ ਵੀ ਆ, ਫੈਮਿਲੀ ਦਾ ਮੈਂਬਰ ਬਣਾ ਕੇ ਅਸੀਂ ਵਿਆਹ ਕਰਕੇ ਲੈ ਕੇ ਆਉਂਦੇ ਆ, ਬੜੇ ਗਾਣੇ ਵੀ ਲਗਾਉਂਦੇ ਆ ਪਾਰਟੀਆਂ, ਤੇ ਫਿਰ ਇਹ ਜਿਹੜਾ ਟੌਪਿਕ ਹੈ ਲਾਈਕ ਇਹਦੇ ਏਦਾਂ ਕਰਨਾ ਮੇਰੇ ਹਿਸਾਬ ਨਾਲ ਬਿਲਕੁਲ ਠੀਕ ਨੀ, ਕਿਉਂਕਿ ਉਹ ਵੀ ਤਾਂ ਸੇਮ ਫੈਮਿਲੀ ਦੇ ਮੈਂਬਰ ਆ, ਉਹਨਾਂ ਦਾ ਵੀ ਨਾਲ ਹੋਣਾ ਜ਼ਰੂਰੀ ਆ। ਇਸ ਤਰ੍ਹਾਂ ਫਿਰ ਘਰ ਦੇ ਵਿੱਚ ਫਰਕ ਪੈ ਸਕਦਾ ਉਹਨਾਂ ਦੇ ਮਨਾਂ ਚ ਕਿ ਸਾਨੂੰ ਪਸੰਦ ਨੀ ਕਰਦੇ, ਆਪਣਾ ਇੰਡੀਵਿਜੁਅਲ ਫੈਮਿਲੀ ਦੇ ਨਾਲ ਟ੍ਰਿਪ ਬਣਾ ਕੇ ਜਾ ਰਹੇ, ਕਿਉਂਕਿ ਦੇ ਆਰ ਪਾਰਟ ਆਫ ਯੂਅਰ ਫੈਮਿਲੀ, ਦੇ ਆਰ ਪਾਰਟ ਆਫ ਦਾ ਲਾਈਫ, ਸੋ ਤੁਹਾਨੂੰ ਉਹਨਾਂ ਨੂੰ ਨਾਲ ਰੱਖਣਾ ਜ਼ਰੂਰੀ ਆ। ਸੋ ਮੈਂ ਇਹਦੇ ਨਾਲ ਅਗਰੀ ਨਹੀਂ ਕਰਦੀ, ਜਿਹੜੇ ਬਾਕੀ ਲੋਕੀ ਕਰਦੇ ਨੇ ਉਹਨਾਂ ਦਾ ਆਪਣਾ ਓਪੀਨੀਅਨ ਆ
0: ਜੀ।
8: ਓਕੇ ਜੀ, ਥੈਂਕ ਯੂ।
0: ਥੈਂਕ ਯੂ। ਨਹੀਂ ਦੇਖੋ, ਬਿਲਕੁਲ ਗੱਲ ਤੁਹਾਡੀ ਠੀਕ ਹੈ ਕਿ ਤੁਸੀਂ ਇੱਕ ਡਿਫਰੈਂਸਿਸ ਕ੍ਰੀਏਟ ਕਰ ਰਹੇ ਹੋ, ਨਾਲੇ ਤਾਂ ਕਹਿੰਦੇ ਹੋ ਕਿ ਇਕਜੁੱਟ ਬਣ ਕੇ ਰਹੋ, ਨਾਲੇ ਫਿਰ ਇੱਦਾਂ ਦੀਆਂ ਹਲਕੀਆਂ ਹਲਕੀਆਂ ਨਿੱਕੀ ਨਿੱਕੀ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ, ਇਹਦੇ ਨਾਲ ਡਿਫਰੈਂਸਿਸ ਹੀ ਪੈਦਾ ਹੋ ਰਹੇ ਆ। ਜੇ ਹੁਣ ਤੁਸੀਂ ਕੋਈ ਫੋਟੋ ਪਾ ਰਹੇ ਹੋ, ਤੁਸੀਂ ਆਪਣੇ ਯੂਨੋ ਬੱਚਿਆਂ ਬੁੱਚਿਆਂ ਦੇ ਗਾਹ ਹਸਬੈਂਡ ਵਾਈਫ ਨੂੰ ਨਹੀਂ ਇੰਕਲੂਡ ਕਰ ਰਹੇ, ਕੁਛ ਇੱਦਾਂ ਦੀਆਂ ਚੀਜ਼ਾਂ ਤੁਸੀਂ ਕਿਸੇ ਕੋਈ ਯੂਨੋ ਸਵਾਲ ਪੁੱਛ ਰਹੇ ਹੋ, ਸਿਰਫ ਇੱਕੋ ਹੀ ਤੁਸੀਂ ਆਪਣੇ ਬੱਚੇ ਨੂੰ ਪੁੱਛ ਰਹੇ ਹੋ, ਉਹਨਾਂ ਦੇ ਗਾਹਾਂ ਹਸਬੈਂਡ ਵਾਈਫ ਨੂੰ ਨਹੀਂ ਪੁੱਛ ਰਹੇ। ਸੋ ਦੀਸ ਸਮਾਲ ਥਿੰਗਸ ਦੇ ਮੇਕ ਅ ਬਿਗ ਡਿਫਰੈਂਸ। ਸਾਡੇ ਨਾਲ ਹਰਮਨ ਜੁੜਿਆ, ਟੀਮ ਹਰਮਨ ਬੱਤਾ, ਨੰਬਰ ਵਨ ਸਾਡੀ ਮੋਰਗੇਜ ਫਾਈਨੈਂਸਿੰਗ ਦੀ ਟੀਮ, ਟੀਮ ਹਰਮਨ ਬੱਤਾ। ਹਰਮਨ ਵੈਲਕਮ।
9: ਗੁੱਡ ਮਾਰਨਿੰਗ ਐਵਰੀਵਨ। ਨਵੀਂ ਐਕੋਫੈਕਸ ਦੇ ਟ੍ਰਾਂਸ ਯੂਨੀਅਨ ਬਾਰੇ ਕਲਾਇੰਟਸ ਨੂੰ ਥੋੜਾ ਅਪਡੇਟ ਕਰਦੇ ਹਾਂ। ਅਕਸਰ ਦੇਖਿਆ ਜਾਂਦਾ ਕਿ ਆਪਣੀ ਕਮਿਊਨਿਟੀ ਵਿੱਚ ਕਾਮਨ ਸਰਨੇਮਸ ਲਾਸਟ ਨੇਮ ਹੋਣ ਕਰਕੇ ਆਪਣਾ ਜਿਹੜਾ ਪ੍ਰੋਫਾਈਲ ਆ, ਕ੍ਰੈਡਿਟ ਪ੍ਰੋਫਾਈਲ ਆ, ਉਹ ਕਈ ਵਾਰ ਮਿਕਸ ਹੋ ਜਾਂਦੀ ਆ ਕਿਸੇ ਨਾਲ, ਜਿਹਦੇ ਕਰਕੇ ਜੋ ਤੁਹਾਡਾ ਕ੍ਰੈਡਿਟ ਸਕੋਰ ਆ ਉਹ ਕਾਫੀ ਡ੍ਰੌਪ ਕਰ ਜਾਂਦਾ। ਐਂਡ ਇਹ ਕਲਾਇੰਟਸ ਯੂਜੁਅਲੀ ਚੈੱਕ ਨਹੀਂ ਕਰਦੇ ਹੈਗੇ, ਤੇ ਜਦੋਂ ਅਸੀਂ ਕ੍ਰੈਡਿਟ ਪੁੱਲ ਕਰਦੇ ਹਾਂ ਦੈਨ ਅਸੀਂ ਚੈੱਕ ਕਰਦੇ ਹਾਂ ਕਿ ਜੀ ਆਹ ਡੈਟ ਤੁਹਾਡਾ ਐਡਾ ਖੜਾ। ਐਂਡ ਕਾਫੀ ਵਾਰ ਸੁਣਨ ਨੂੰ ਮਿਲਦਾ ਕਿ ਜੀ ਇਹ ਡੈਟ ਤਾਂ ਸਾਡੇ ਕੋਲ ਹੈ ਹੀ ਨਹੀਂ। ਫੋਰ ਐਗਜ਼ਾਮਪਲ BMO ਦਾ ਕ੍ਰੈਡਿਟ ਕਾਰਡ 20-30,000 ਦਾ ਕਈ ਵਾਰ ਸ਼ੋਅ ਹੁੰਦਾ ਹੁੰਦਾ ਜਾਂ TD ਦਾ, ਤੇ ਕਲਾਇੰਟ ਬੜਾ ਹੀ ਸਰਪ੍ਰਾਈਜ਼ਡ ਹੋ ਜਾਂਦੇ ਨੇ ਕਿ ਇਹ ਸਾਡੇ ਡੈਟ ਹੈ ਹੀ ਨਹੀਂ। ਸੋ ਮੇਰੀ ਸੁਜੈਸ਼ਨ ਇਹੀ ਹੁੰਦੀ ਹੈ ਕਿ 5-6 ਮਹੀਨੇ ਪਹਿਲਾਂ ਘਰ ਲੈਣ ਤੋਂ ਆਪਣਾ ਕ੍ਰੈਡਿਟ ਕੀਪ ਐਨ ਆਈ ਔਨ ਯੂਅਰ ਕ੍ਰੈਡਿਟ ਪ੍ਰੋਫਾਈਲ, ਦੇਖਿਆ ਕਰੋ ਕਿ ਤੁਹਾਡੇ ਜੋ ਸ਼ੋ ਹੋ ਰਹੇ ਨੇ ਕ੍ਰੈਡਿਟ ਲਾਈਨਸ ਉਹ ਤੁਹਾਡੀਆਂ ਹੀ ਨੇ। ਰੀਸੈਂਟਲੀ ਟ੍ਰਾਂਸ ਯੂਨੀਅਨ ਤੇ ਐਕੋਫੈਕਸ ਦੇ ਇੱਕ ਲਾਅ ਸੂਟ ਹੋਇਆ ਕੈਨੇਡਾ ਚ 2026 ਦੇ ਵਿੱਚ, ਜਿੱਥੇ ਜੇ ਪਾਸ ਹੋ ਜਾਂਦਾ ਦੈਨ ਟ੍ਰਾਂਸ ਯੂਨੀਅਨ ਐਂਡ ਐਕੋਫੈਕਸ ਨੂੰ $10,000 ਹਰੇਕ ਕਲਾਇੰਟ ਨੂੰ ਦੇਣਾ ਪੈਣਾ ਜਿਨ੍ਹਾਂ ਦਾ ਇਹ ਪ੍ਰੋਫਾਈਲ ਮਿਸ ਐਂਡ ਮੈਚ ਹੋ ਰਿਹਾ। ਸੋ ਤੁਸੀਂ ਵੀ ਧਿਆਨ ਰੱਖੋ, ਮੈਂ ਹਮੇਸ਼ਾ ਇਹੀ ਕਹਿਣਾ ਹੁੰਦਾ ਕਿ ਬਾਅਦ ਚ ਆਪਾਂ ਫਾਈਟ ਕਰੀਏ, ਉਹ ਤੋਂ ਪਹਿਲਾਂ ਆਪਣਾ ਥੋੜਾ ਕੇਅਰਫੁਲ ਹੋ ਜਾਓ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕ੍ਰੈਡਿਟ ਚ ਪ੍ਰੋਫਾਈਲ ਚ ਕੋਈ ਪ੍ਰੋਬਲਮ ਆ ਤਾਂ ਤੁਸੀਂ ਡਿਸਪਿਊਟ ਕਰੋ, ਆਨਲਾਈਨ ਹੀ ਡਿਸਪਿਊਟ ਕਰ ਸਕਦੇ ਹੋ। ਕੋਈ ਇਨਫੋਰਮੇਸ਼ਨ ਦੀ ਜਾਂ ਹੈਲਪ ਦੀ ਲੋੜ ਆ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਕੋਈ ਮੋਰਗੇਜ ਦੇ ਰਿਲੇਟਡ ਕੁਐਸਚਨ ਆ ਤੁਹਾਡਾ, ਕੋਈ ਇਸ਼ੂ ਆ ਰਿਹਾ ਬੈਂਕ ਤੋਂ, ਮੈਂ ਕਹਿੰਦਾ ਹੁੰਦਾ ਬੈਂਕ ਜਾਣ ਤੋਂ ਪਹਿਲਾਂ ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਬੈਠੋ, ਤੇ ਅਸੀਂ ਹੋ ਸਕਦਾ ਤੁਹਾਨੂੰ ਬੈਂਕ ਤੋਂ ਵੀ ਵਧੀਆ ਇੰਟਰਸਟ ਰੇਟ ਆਫਰ ਕਰ ਦਈਏ ਤੇ ਬੈਟਰ ਸਰਵਿਸਿਸ। ਟੀਮ ਹਰਬਨ ਬੱਤਾ 6476859000 6487589000। ਥੈਂਕ ਯੂ ਨਵੀ।
0: ਥੈਂਕ ਯੂ ਹਰਮਨ। 6476859000 6487589000। ਸੋ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ ਕਿ ਲੇਡੀ ਨੇ ਇੱਕ ਵੀਡੀਓ ਪਾਈ, ਉਹ ਕਹਿ ਰਹੀ ਹੈ ਕਿ ਮੇਰੇ ਬੱਚਿਆਂ ਦੇ ਜਦੋਂ ਵਿਆਹ ਹੋ ਗਏ ਮੈਂ ਫਿਰ ਵੀ ਫੈਮਿਲੀ ਵਕੇਸ਼ਨ ਕਰਾਂਗੀ, ਸਿਰਫ ਮੈਂ, ਮੇਰੇ ਹਸਬੈਂਡ ਅਤੇ ਮੇਰੇ ਦੋ ਬੱਚੇ। ਕਹਿੰਦੀ ਕਿ ਮੈਂ ਆਪਣੇ ਸਨ ਇਨ ਲਾਅ, ਡਾਟਰ ਇਨ ਲਾਅ ਨੂੰ ਨਹੀਂ ਇਨਵਾਈਟ ਕਰਾਂਗੀ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਅਸੀਂ ਜਿਹੜੇ ਚਾਰੇ ਹਾਂ, ਸਾਡੀ ਜਿਹੜੀ ਫੈਮਿਲੀ ਹੈ, ਵੀ ਅਸੀਂ ਮੈਮਰੀਜ਼ ਫਿਰ ਵੀ ਇਕੱਠੇ ਕ੍ਰੀਏਟ ਕਰੀਏ। ਇੱਕ ਬੰਦੇ ਨੇ ਬਹੁਤ ਖਿਲਾਫ ਉਹਦੇ ਵੀਡੀਓ ਪਾਈ ਕਿ ਤੂੰ ਬਿਲਕੁਲ 110% ਗਲਤ ਹੈ, ਜੇ ਤੂੰ ਐਂ ਕਰੇਂਗੀ ਤੇਰੀ ਨਾ ਤੇਰੇ ਬੱਚਿਆਂ ਨਾਲ ਬਣਨੀ ਹੈ, ਨਾ ਤੇਰੀ ਤੇਰੇ ਸਨ ਇਨ ਲਾਅ ਡਾਟਰ ਇਨ ਲਾਅ ਨਾਲ ਬਣਨੀ ਹੈ, ਵੀ ਯੂ ਆਰ ਵੈਰੀ ਰੋਂਗ, ਤੇਰੀ ਇਹ ਸੋਚ ਬਹੁਤ ਗਲਤ ਹੈ। ਤੇ ਮੈਂ ਤੁਹਾਨੂੰ ਪੁੱਛ ਰਿਹਾ ਤੁਹਾਡਾ ਕੀ ਖਿਆਲ ਹੈ, ਤੇ ਬਹੁਤ ਸਾਰੇ ਸਾਡੇ ਲਿਸਨਰਸ ਕੁਝ ਕਹਿ ਰਹੇ ਕਿ ਨਵੀ ਉਹ ਲੇਡੀ ਬਿਲਕੁਲ ਬੇਵਕੂਫ ਹੈ, ਕੁਝ ਕਹਿ ਰਹੇ ਕਿ ਨਹੀਂ ਯਾਰ ਨਵੀ ਫਿਰ ਕੀ ਹੋ ਗਿਆ, ਜੇ ਉਹ ਚਾਹੁੰਦੀ ਹੈ ਤਾਂ ਕੋਈ ਮਾੜੀ ਗੱਲ ਨਹੀਂ, ਹਰੇਕ ਰਿਸ਼ਤੇ ਦੇ ਵਿੱਚ ਥੋੜ੍ਹੀ ਬਹੁਤੀ ਇੰਡੀਪੈਂਡੈਂਸ ਹੋਣੀ ਚਾਹੀਦੀ ਹੈ। ਜੇ ਤੁਸੀਂ ਕੁਛ ਕਰਨਾ ਚਾਹੁੰਦੇ ਹੋ ਆਪਣੇ ਯੂਨੋ ਪੇਰੈਂਟਸ ਦੇ ਨਾਲ, ਆਪਣੇ ਹਸਬੈਂਡ ਵਾਈਫ ਤੋਂ ਬਗੈਰ, ਤਾਂ ਤੁਹਾਨੂੰ ਫਰੀਡਮ ਇੱਕ ਉਸ ਚੀਜ਼ ਦੀ ਹੋਣੀ ਚਾਹੀਦੀ ਹੈ। ਸੋ ਤੁਹਾਡਾ ਕੀ ਓਪੀਨੀਅਨ ਹੈ, ਨੰਬਰ ਹੈ ਆਪਣਾ 9056736733337 9057933337 ਇੱਕ ਬੰਦੇ ਨੇ ਕਿਹਾ ਜੇ ਮੇਰੇ ਪੇਰੈਂਟਸ ਨੇ ਮੈਨੂੰ ਇਨਵਾਈਟ ਕੀਤਾ ਬਟ ਮੇਰੀ ਵਾਈਫ ਨੂੰ ਨਹੀਂ ਤਾਂ ਮੈਂ ਮਨਾ ਕਰਾਂਗਾ, ਮੈਂ ਤਾਂ ਜਾਵਾਂਗਾ ਇਹਨਾਂ। ਇੱਕ ਨੇ ਕਿਹਾ ਕਿ ਇਹ ਜੋ ਗੱਲ ਕੋਈ ਕਵੇਗੀ ਨਾ ਸਿਰਫ ਕਿਸੇ ਮੁੰਡੇ ਦੀ ਮਾਂ ਕਹੂਗੀ, ਕਦੇ ਕੁੜੀ ਦੀ ਮਾਂ ਨਹੀਂ ਕਹੂਗੀ। ਐਂਡ ਹੋਰ ਕਿਹੜੇ ਕਿਹੜੇ ਕਮੈਂਟ ਨੇ, ਇੱਕ ਕੁੜੀ ਕਹਿੰਦੀ ਕਿ ਆਈ ਮੀਨ ਮੈਂ ਤਾਂ ਮਾਇਨ ਨਹੀਂ ਕਰਾਂਗੀ, ਜੇ ਮੇਰਾ ਹਸਬੈਂਡ ਜਾ ਕੇ ਚਾਹੁੰਦਾ ਕਿ ਉਹ ਆਪਣੇ ਪੇਰੈਂਟਸ ਨਾਲ ਟਾਈਮ ਸਪੈਂਡ ਕਰਾਂ ਮੇਰੇ ਬਗੈਰ ਤਾਂ ਮੈਂ ਮਾਇਨ ਨਹੀਂ ਕਰਾਂਗੀ। ਸੋ ਨੰਬਰ ਹੈ ਆਪਣਾ 905-673-3337, 905-673-3337। ਇੱਕ ਕੁੜੀ ਕਹਿੰਦੀ ਕਿ ਮੇਰੇ ਨਾਲ ਇੱਦਾਂ ਹੋਇਆ ਅਤੇ ਮੈਂ ਆਪਣੇ ਉਸ ਫੈਮਲੀ ਨੂੰ ਮਾਫ਼ ਹੀ ਨਹੀਂ ਕਰ ਪਾਈ, ਉਸ ਤੋਂ ਬਾਅਦ ਵੀ ਉਹ ਚੀਜ਼ ਹਜੇ ਵੀ ਮੈਨੂੰ ਹਰਟ ਕਰਦੀ ਹੈ ਕਿ ਇਹਨਾਂ ਨੇ ਆਏ ਕਿਵੇਂ ਕੀਤਾ, ਮੈਨੂੰ ਕਿਵੇਂ ਨਹੀਂ ਇਨਕਲੂਡ ਕੀਤਾ। ਸੋ 905-673-3337 ਆਪਣਾ ਫੋਨ ਨੰਬਰ ਹੈ, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਕੈਲਡਨ ਮਿਤਸੂਬਿਸ਼ੀ, ਮਿਤਸੂਬਿਸ਼ੀ ਦੀਆਂ ਗੱਡੀਆਂ ਲਓ, ਤੁਹਾਨੂੰ 10 ਸਾਲ ਦੀ ਵਾਰੰਟੀ ਮਿਲ ਰਹੀ ਹੈ, 10 ਈਅਰਸ ਗੱਡੀਆਂ 'ਤੇ ਯਾਰ, ਬਹੁਤ ਰੀਜ਼ਨੇਬਲੀ ਪ੍ਰਾਈਸਡ ਗੱਡੀਆਂ ਨੇ, ਟੋਪ ਟੋਪ ਟੋਪ ਦੀਆਂ ਗੱਡੀਆਂ ਨੇ। ਨੰਬਰ ਹੈ 6474-678-2754, ਨੰਬਰ ਹੈ 6474-678-2754, 4791, ਹੈਲੋ,
10: ਹਾਂਜੀ ਭਾਜੀ ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
10: ਵਧੀਆ ਵਧੀਆ। ਅੱਛਾ ਭਾਜੀ, ਇੱਕ ਤੁਹਾਨੂੰ ਯਾਰ ਇੰਸਟਾ ਤੇ ਕੀਤਾ ਸੀਗਾ ਮੈਂ ਮੈਸੇਜ, ਗੱਲ ਕਰਨੀ ਸੀ, ਕੋਈ ਤੁਸੀਂ ਰਿਪਲਾਈ ਨਹੀਂ ਕੀਤਾ ਹੋਵੇ, 4-5 ਦਿਨ ਬੜੇ ਦੇਖੇ ਹੋਏ ਉਹਨੂੰ।
0: ਕਿਸ ਚੀਜ਼ ਦੀ ਗੱਲ ਕਰਨੀ ਮੇਰੇ?
11: ਮੇਰੀ ਮੰਮੀ ਤੋਂ ਮੇਰੇ ਸੇ ਬਾਤ ਵੀ ਨਹੀਂ ਕਰਤੀ, ਬਹੂ ਸੇ ਬਾਤ ਕਰਤੀ ਹੈ।
0: ਅੱਛਾ,
11: ਕਰਨਾ ਵੀ ਹੋਇਆ ਕੁਛ ਇਨਵਾਈਟ ਵੀ ਭੇਜਣਾ ਹੋਵੇ ਮੇਰੇ ਕੋ ਤੋ ਕਈ ਵਾਰ ਉਸਕੇ ਥਰੂ ਪਤਾ ਚਲਤਾ, ਤੋ ਐਸੇ ਹੀ ਹੋਣਾ ਚਾਹੀਏ। ਔਰ ਜੋ ਉਸਕੇ ਪੇਰੈਂਟਸ ਹੈ ਵੋ ਮੇਰੇ ਸੇ ਬਾਤ ਕਰਤੇ ਹੈ, ਮਤਲਬ ਹਮਾਰਾ ਤੋ ਐਸੇ ਚਲਤਾ ਹੈ। ਤੋ ਮੇਰੇ ਪੇਰੈਂਟਸ ਜੋ ਹੈ ਵੋ ਮੇਰੀ ਵਾਈਫ ਕੋ ਜ਼ਿਆਦਾ ਤਵੱਜੋ ਦੇਤੇ ਹੈ ਔਰ ਉਸਕੇ ਪੇਰੈਂਟਸ ਮੁਝੇ ਜ਼ਿਆਦਾ ਤਵੱਜੋ।
0: ਹਾਂ, ਨਹੀਂ ਚਾਹੀਏ ਐਸੇ ਯਾਰ, ਦੇਖੋ ਆਪਕੀ ਵਾਈਫ ਵੀ ਫਿਰ ਵੋ ਫੀਲ ਕਰਤੀ ਹੈ ਕਿ ਮੈਂ ਇਸ ਫੈਮਿਲੀ ਕਾ ਪਾਰਟ ਹੂੰ।
11: ਹਾਂ ਐਗਜ਼ੈਕਟਲੀ, ਉਸਕੋ ਜ਼ਿਆਦਾ ਪ੍ਰਾਇੋਰਟੀ ਮਿਲਤੀ ਹੈ ਮੇਰੇ ਸੇ ਔਰ ਉਸਕੀ ਫੈਮਿਲੀ ਮੇਂ ਮੁਝੇ ਜ਼ਿਆਦਾ ਪ੍ਰਾਇੋਰਟੀ ਮਿਲਤੀ ਹੈ।
0: ਹਾਂ ਚਲੋ, ਨਹੀਂ
11: ਲੇਕਿਨ ਇਹ ਕਿਸੇ
0: ਸਾਂਝੀ ਕਰਦੇ ਹੋ ਤਾਂ ਉਹਨਾਂ ਨੂੰ ਬੜਾ ਅੱਛਾ ਲੱਗਦਾ। ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ ਸੁਖਭਾਜੀ ਸਾਡੇ ਨਾਲ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ ਤੋਂ, ਅੱਜ ਸ਼ਾਮ ਨੂੰ 6 ਵਜੇ ਪੰਜਾਬੀ ਦਾ ਲਾਈਵ ਆਨ ਲੋਕੇਸ਼ਨ ਐਟ ਗ੍ਰੈਂਡ ਹੋਮ ਫਰਨੀਚਰ, 6685 ਟੋਮਕਨ ਰੋਡ। ਜੀ ਭਾਜੀ,
6: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਜਿਨ੍ਹਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ ਜਿਹਦੀ ਰੈਗੂਲਰ ਕੀਮਤ $1500 ਸੀ, ਪਰ ਐਨਵਰਸਰੀ ਸੇਲ ਦੇ ਉੱਪਰ ਇਸ ਵੀਕਐਂਡ ਤੇ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਸਿਰਫ 399 ਦਾ ਮਿਲੂਗਾ, ਤੇ ਨਾਲ ਮਾਈਕਰੋਵੇਵ ਬਿਲਕੁਲ ਫ੍ਰੀ ਦਿੱਤਾ ਜਾਊਗਾ, ਤੇ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਵੀ ਤੋਹਫਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਸੇਲ ਨਵੀਂ ਭਾਜੀ।
0: ਵੈਰੀ ਗੁੱਡ, ਸੋ ਜ਼ਰੂਰ 6685 ਟੋਮਕਨ ਰੋਡ ਤੇ ਇੱਕ ਗੇੜਾ ਤੁਸੀਂ ਅੱਜ ਮਾਰਨਾ, 6685 ਟੋਮਕਨ ਰੋਡ ਏਰੀਆ ਤੇ, ਟੋਮਕਨ ਦੇ ਬਿਲਕੁਲ ਕੋਰਨਰ ਤੇ, ਵਨ ਐਂਡ ਓਨਲੀ, ਇੱਕੋ ਇੱਕ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀਆਂ ਗ੍ਰੈਂਡ ਗ੍ਰੈਂਡ ਡੀਲਾਂ ਦਾ ਫਾਇਦਾ ਤੁਸੀਂ ਲਓ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਰਿਪੇਅਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਤੇ ਤੁਸੀਂ ਜਾਓ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਬਿਲਕੁਲ ਕੋਰਨਰ ਹੈ, 401 ਤੋਂ ਉੱਤਰਨ ਸਾਰ ਈਗਲ ਟਰੱਕ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਤੇ ਨੰਬਰ ਤੁਸੀਂ ਨੋਟ ਕਰ ਲਓ, 6472346293। ਬਹੁਤ ਖਾਸ ਡਿਸਕਾਊਂਟ ਗ੍ਰੈਂਡ ਓਪਨਿੰਗ ਦੇ ਮੌਕੇ ਤੇ, ਤੇ ਨਾਲ ਦੀ ਨਾਲ ਬਹੁਤ ਖਾਸ ਡਿਸਕਾਊਂਟ ਪੰਜਾਬੀ ਲਹਿਰਾਂ ਦੇ ਰੈਫਰੈਂਸ ਤੇ, ਤੁਸੀਂ ਇੱਕ ਵਾਰ ਜ਼ਰੂਰ ਪਹੁੰਚੋ। ਤੇ ਨੰਬਰ ਹੈ 6472346293। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045557
12: ਕੀ ਤੁਸੀਂ ਹੁਣ ਵੱਧ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚ ਹੋ ਤਾਂ ਟੈਮਰੇਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਸ ਤੇ। ਸ਼ਾਨਦਾਰ ਮੂਵਮੈਂਟ ਆਫਿਸ ਦੇ ਨਾਲ ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845
13: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
14: ਤੁਹਾਡੀ ਨਿੱਖਰ ਦੀ ਸਵੇਰ ਨੂੰ ਸਜਰੀ ਸਵੇਰ ਬਣਾਉਂਦੀ ਆਵਾਜ਼ ਇਹ ਹੈ ਰੇਡੀਓ ਆਵਾਜ਼। ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼।
15: All advertisements are paid. Awaz the Voice does not take any responsibility for any paid advertisements during this program.

0: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45। ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850। ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750 ਐਂਡ ਏਸੀ ਰੀਚਾਰਜ ਇਜ ਐਟ ਜਸਟ $180। ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਮਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
2: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਸ ਟੂ ਫਿਕਸ ਹੈ ਤੁਹਾਡਾ ਭਰੋਸੇ ਯੋਗ ਸਰਵਿਸ ਪਾਰਟਨਰ। ਫ੍ਰਿਜ, ਅਵਨ, ਚੁੱਲਾ, ਡਿਸ਼ ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਰਵਿਸ ਸਿਰ ਕੰਮ ਦਾ ਵਾਧਾ। ਅਪਲਾਈਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 6474071470, 647-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
4: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000-9056712000।
4: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056-9058038056।
6: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜੱਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAP
7: 905-908-2499-905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
8: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
9: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, दैट इज 6476562810।
10: ड्राइव कर रहे हो, शो नो एंजॉय कर रहे हो, कुछ बोल रहे हो?
11: ड्राइविंग लाइसेंस?
10: नो।
11: पुलिस ऑफिसर?
10: नो नो।
11: ट्रैफिक लाइट्स?
10: नो।
11: देन
12: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नु चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900 647-325-9100 पवन कौर गिल फ्रॉम डायमंड इंश्योरेंस।
13: जिंदगी एक सफर है सुहाना।
14: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
15: सुनो जी किथे हो साढ़े ग्यारह हो गया रात दे घरे नहीं आना अज
16: मैं सेविंग कर रहा नाले ग्रोसरी खरीद रहा नजारा आ रहा है का
15: झूठ बोलन दी आदत नहीं की तुहाडी रात नु साढ़े ग्यारह केड़ा ग्रोसरी स्टोर खुला होया
16: फ्रेश ग्रोसरी डिपो रात दे बारह बजे तक खुलते ने जिन्हां दा कहंदे एक डोर तो बढ़ो दूजे तो निकलो सेविंग सौ डॉलर दी 905-458-1331 स्टेपल बुश स्टॉर रूम ते स्टेपल बुश दा इंटरसेक्शन फ्रेश ग्रोसरी डिपो 905-458-1300
17: छोटा मोटा कर्जा या करवानी है कोई भी घर विच रेनोवेशन होम एक्विटी वीजा ले सकते हो साधारण क्रेडिट कार्डा नालों कितने घट ब्याज आसानी नाल उपलब्धता
18: आज ही होम एक्विटी वीजा लेने दे लई कॉल करो 905-671-2000 905-671-2000 कुछ शर्तें लागू होंदी हैं
19: कि तुसी भी इन्वेस्टमेंट दे इस दौर च प्रॉपर्टी च इन्वेस्ट करना चाहते हो कि तुसी भी प्रॉफिटेबल आउटकम लई प्रॉपर्टी लभ रहे हो फिर फेयर डी रियल्टी रिप्रेजेंट्स आउटस्टैंडिंग फार्म हाउस 28 एकड़ लैंड विद 2 रोड फ्रंटेजेस डबल कार गराज ग्रीन हाउस एंड वर्कशॉप यही नहीं 407-418 हाईवे तो सिर्फ 1 किलोमीटर की दूरी ते फॉर बेस्ट इन्वेस्टमेंट्स कॉल द बेस्ट टीम फेयरडी रियल्टी ब्रोकर ऑफ रैकेट हरदीप पंदेव एंड 905-671-2000 905-671-2000
20: की गल सिमरन बड़ी पतली हो गई है कुछ खांदी खुंदी नहीं
21: ले दस काम तो जामा के घरे रोटियां बनावा तो
20: टिफिन लवा ला
21: घर दा स्वाद किथों मिलदा वारो
20: मतलब तू तवा किचन दा फूड नहीं टेस्ट कीता तवा किचन बिल्कुल घर वर्गा स्वाद कस्टमाइज टिफिन पैकेजेस अवेलेबल फूड क्वालिटी ते क्वांटिटी एकदम लाजवाब
16: 50 सनीवेल गेट ब्रैम्पटन माउंटेनश एंड बवेड़ा इंटरसेक्शन या विजिट करो www.tawakitchen.ca 905-790-1699 905-790-1699 kitchen.ca
22: यार आजकल इकोनॉमी बहुत टफ चल रही है ट्रकिंग इंडस्ट्री स्लो है बिल्डर क्लोजिंग्स रुक रहे ने ते कई बिजनेसेस लॉस विच जा रहे ने जिथे सेविंग्स तक खत्म होने लग जांदी है पर कनाडा विच फाइनेंशियल स्ट्रेस दे लई लीगल ऑप्शंस अवेलेबल ने थ्रू द इनसॉल्वेंसी प्रोसेस तुहानू डेट नु प्रॉपर्ली असेस करन मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने इस प्रोसेस नाल तुसी अपनी फाइनेंशियल सिचुएशन नु कंट्रोल विच ले आ सकदे हो ते अगला सही स्टेप प्लान कर सकदे हो ज्यादा इंफॉर्मेशन लई अज ही कॉल करो 416-518-3200 416-518-3200
23: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਆ ਕਸਟਮਰਸ ਨੂੰ ਤੇ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ
24: ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣੀ ਕੰਪਨੀ ਅਮਿਸੀ ਸਾਗਾ ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਤੇ ਆਪਣੇ ਕਰੀਬ 55 ਤੋਂ 60 ਬੰਦੇ ਸੀਗੇ ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ ਸਾਨੂੰ ਕੋਈ ਥੋੜ ਨਹੀਂ ਆਈ ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ ਥੈਂਕ ਯੂ ਸੋ ਮਚ
16: Tawa Kitchen, 50 Sunnyvale Gate, Brampton, Mountainash and Bovedda Intersection. Ya visit karo www.tawakitchen.ca 905.

0: ਬੰਦਾ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਮੈਂ ਫਰੈਸ਼ ਯੂਸੀ ਡੀਪੋ ਕਹਿੰਦਾ ਕਿ ਮਹਿੰਗਾਈ ਨਾਲ ਦੁਸ਼ਮਣੀ, ਅਸੀਂ ਸਲੋਗਨਸ ਲੈ ਕੇ ਚੱਲੇ ਸੀ ਅੱਜ ਤੋਂ 4 ਸਾਲ ਪਹਿਲਾਂ, ਔਰ ਇਸ ਸਮੇਂ 2 ਲੋਕੇਸ਼ਨ ਤੋਂ, ਇਸ ਸਮੇਂ ਵਿਟਬੀ ਦੇ ਵਿੱਚੋਂ ਅਤੇ ਦੂਸਰਾ ਬਰੈਂਪਟਨ ਦੇ ਵਿੱਚੋਂ, 2 ਲੋਕੇਸ਼ਨ ਦੇ ਵਿੱਚੋਂ ਜਿਹੜੀ ਸਰਵਿੰਗ ਦੇ ਰਹੇ ਨੇ ਫਰੈਸ਼ ਯੂਸੀ ਡੀਪੋ। ਵੀਰ ਜੀ ਤੁਸੀਂ ਆਉਂਦੇ, ਪਲੀਜ਼ ਦਿਓ ਮੈਸੇਜ।
1: ਜੀ ਅਮਨ ਭਾਜੀ ਸਤਿ ਸ਼੍ਰੀ ਅਕਾਲ, ਔਰ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਜੀ,
1: ਫਰਾਈਡੇ ਆ ਗਿਆ ਜੀ, ਲੌਂਗ ਸੋਰੀ ਵੀਕਐਂਡ ਆ ਗਿਆ, ਗ੍ਰੋਸਰੀ ਕਰਨ ਸਾਰੇ ਨੇ ਨਿਕਲਣਾ ਹੀ ਆ। ਸੋ ਬਹੁਤ ਹੀ ਵਧੀਆ ਵਧੀਆ ਡੀਲਸ ਲੈ ਕੇ ਹਮੇਸ਼ਾ ਹੀ ਅਸੀਂ ਆਉਂਦੇ ਹਾਂ, ਹਰ ਵੀਕ ਵਧੀਆ ਤੋਂ ਵਧੀਆ ਪ੍ਰਾਈਸ, ਵਧੀਆ ਤੋਂ ਵਧੀਆ ਡੀਲਸ ਲੈ ਕੇ ਲੋਕਾਂ ਦੇ ਸਾਹਮਣੇ ਪੇਸ਼ ਹੁੰਦੇ ਹਾਂ। ਸੋ ਇਸ ਵੀਕ ਜੇ ਤੁਸੀਂ ਚਾਹ ਪੱਤੀ ਦੇ ਸ਼ੌਕੀਨ ਹੋ ਤਾਂ 2 ਚਾਹ ਪੱਤੀਆਂ ਅਸੀਂ ਲਾਈਆਂ ਹੋਈਆਂ ਜੀ। ਇੱਕ ਤਾਂ ਹੈਗੀ ਲਕਸ਼ਮੀ ਦੀ ਪ੍ਰੀਮੀਅਮ ਟੀ, ਨਵੀਂ ਲਾਂਚ ਹੋਈ ਆ, 2 LB ਦਾ ਬੈਗ ਹੈ ਜੀ, ਸਿਰਫ 799 ਮਤਲਬ ਕਿਲੋ ਆ, 799 ਦੇ ਵਿੱਚ ਮਿਲਣੀ ਹੈ ਜੀ, ਜਿਹਦਾ ਰੈਗੂਲਰ ਪ੍ਰਾਈਸ ਘੱਟੋ ਘੱਟ $12 to $13 ਦਾ ਹੈ ਜੀ, ਉਹ ਤੁਹਾਨੂੰ ਸਿਰਫ $8 ਚ ਮਿਲਣੀ ਆ, ਯਾਨੀ ਕਿ $4 ਤੁਹਾਡੇ ਆਫ ਆ ਜੀ ਇੱਕ ਬੈਗ। ਮਗਰ ਇਦੋਂ ਇਲਾਵਾ ਤੁਸੀਂ ਤਾਜ ਮਹਿਲ ਟਾਟਾ ਟੀ ਮਿਨੀਮਮ $17 ਅਸੀਂ ਆਪ ਆਪਣੀ ਅੱਖਾਂ ਨਾਲ ਪ੍ਰਾਈਸ ਦੇਖਦੇ ਹਾਂ। ਸੋ $17 ਦਾ ਜਿਹੜਾ ਬਾਕਸ ਲੱਗਿਆ ਹੁੰਦਾ ਜੀ ਵੱਡੇ ਵੱਡੇ ਸਟੋਰਾਂ ਦੇ ਵਿੱਚ, ਤੁਹਾਨੂੰ ਸਿਰਫ $12 ਦੇ ਵਿੱਚ ਮਿਲਣਾ ਜੀ। 900 ਗ੍ਰਾਮ ਦਾ ਇਹ ਪੈਕ ਆ, ਪਰ ਵਨ ਆਫ ਦਾ ਬੈਸਟ ਆ ਜੀ ਟੀਜ਼ ਦੇ ਵਿੱਚ, ਇੰਡੀਆ ਦੇ ਵਿੱਚ। ਸੋ ਇਹ ਸਿਰਫ ਤੁਹਾਨੂੰ $12 ਚ ਮਿਲਣਾ, ਤੁਸੀਂ $5 ਸੇਵ ਕਰ ਲਏ ਜੀ ਇਹਦੇ ਪਿੱਛੇ। ਸਵੇਰਾ ਔਰ ਨਾਨਕ ਘਿਓ ਸੋਰੀ ਪਨੀਰ ਤੁਹਾਨੂੰ ਮਿਲਣਾ ਜੀ ਸਿਰਫ $3.99 ਦੇ ਵਿੱਚ, ਜਿਹੜਾ ਕਿ ਮਿਨੀਮਮ $5.99 ਜਾਂ $6.49 ਤੱਕ ਲੱਗਿਆ ਹੁੰਦਾ, ਤੁਹਾਨੂੰ ਸਿਰਫ $4 ਦੇ ਵਿੱਚ ਮਿਲਣਾ ਜੀ। ਔਰ ਦੇਸੀ ਘਿਓ ਦੀ ਡੀਲ ਤੁਸੀਂ ਕਿਤੇ ਵੀ ਘੁੰਮਿਆ ਹੋ, ਤੁਹਾਨੂੰ ਸਭ ਨਾਲ ਬੈਸਟ ਪ੍ਰਾਈਸ ਮਿਲਣਾ ਜੀ, ਸਿਰਫ ਇੱਕੋ ਜਗ੍ਹਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਸੋ ਬਰਾੜ ਦੇਸੀ ਘਿਓ ਵੱਡਾ 1.6 KG ਵਾਲਾ ਤੁਸੀਂ ਲੈ ਕੇ ਜਾਣਾ ਤਾਂ ਸਿਰਫ $25 ਚ ਮਿਲਣਾ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ, ਤੇ ਜੇ ਛੋਟਾ ਨਾਨਕ ਘਿਓ ਲੈਣਾ ਤਾਂ ਸਿਰਫ $12.99 ਚ ਮਿਲਣਾ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਇਦੋਂ ਇਲਾਵਾ ਤੁਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਫਲਾਇਰ ਦੇ ਵਿੱਚ ਫਲਿੱਪ ਦੇ ਉੱਤੇ ਆਉਂਦੀਆਂ ਜੀ, ਤੁਸੀਂ ਉਹ ਚੈੱਕ ਕਰ ਸਕਦੇ ਹੋ ਆਨਲਾਈਨ, ਸਾਡਾ ਫਲਾਇਰ ਸਾਰਾ ਫਲਿੱਪ ਦੇ ਉੱਤੇ ਹੈਗਾ ਜੀ। ਸੋ ਬਹੁਤ ਹੀ ਅਮੇਜ਼ਿੰਗ ਡੀਲਸ ਨੇ, ਸਾਰੀਆਂ ਦੱਸ ਵੀ ਨਹੀਂ ਸਕਦਾ। ਪਹੁੰਚਣਾ ਤੁਸੀਂ 2 ਲੋਕੇਸ਼ਨ ਹੈ ਜੀ, ਬਰੈਂਪਟਨ ਦੇ ਵਿੱਚ 31 ਸਟੀਪਲ ਬੁਸ਼ ਐਵਨਿਊ ਬਰੈਂਪਟਨ ਦੇ ਉੱਤੇ, ਫੋਨ ਨੰਬਰ ਇੱਕੋ ਇੱਕ ਹੈ ਜੀ 905-458-1300, 905-458-1300। ਸੈਕਿੰਡ ਲੋਕੇਸ਼ਨ ਡਰਹਮ ਦੇ ਵਿੱਚ ਹੈ ਜੀ, ਵਿਟਵੀ ਦੇ ਵਿੱਚ ਡੰਡਾਸ ਐਂਡ ਸਿਕਸਨ ਦੇ ਬਿਲਕੁਲ ਕਾਰਨਰ ਦੇ ਉੱਤੇ, 1618 ਡੰਡਾਸ ਸਟਰੀਟ ਈਸਟ ਵਿਟਵੀ। ਫੋਨ ਨੰਬਰ ਹੈ ਜੀ 905-556-1651, 905-556-1651। ਸੇਵਿੰਗਸ 110% ਹੈ ਜੀ, ਔਰ ਤੁਹਾਡੀ ਗ੍ਰੋਸਰੀ ਦੇ ਬਿੱਲ ਇਸ ਸਟੋਰਾਂ ਦੇ ਵਿੱਚ ਜਾ ਕੇ ਪੱਕਾ ਹੀ ਘਟਣਗੇ। ਸੋ ਪਹੁੰਚਣਾ ਕਿੱਥੇ ਜੀ? ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ। ਥੈਂਕ ਯੂ ਭਾਈ,
0: ਥੈਂਕ ਯੂ ਸੋ ਮਚ। ਫਰੈਸ਼ ਗ੍ਰੋਸਰੀ ਡਿਪੂ ਦੇ ਦੋਨੋਂ ਸਟੋਰ ਦੇ ਉੱਤੇ ਜਾਣ ਦਾ ਮਤਲਬ ਹੈ ਕਿ ਤੁਸੀਂ$100 ਜਾਂ $150 ਇਸ ਵੀਕਐਂਡ ਦੇ ਉੱਤੇ ਜਿਹੜਾ ਤੁਸੀਂ ਬਚਾ ਰਹੇ ਹੈਗੇ ਹੋ। ਸੋ ਤੁਸੀਂ ਫਰੈਸ਼ ਗ੍ਰੋਸਰੀ ਡਿਪੂ ਨੂੰ ਜ਼ਰੂਰ ਵਿਜ਼ਿਟ ਕਰੋਗੇ, ਅਤੇ ਸ਼ੋਅ ਦੇ ਵਿੱਚ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕਰੋਗੇ। ਜਿੱਥੇ ਕੁਛ ਖਬਰਾਂ ਨੇ, ਇੱਕ ਲੜਕੇ ਦੀ ਤਸਵੀਰ ਆ ਰਹੀ ਆ ਜਿਹਨੂੰ ਮੈਂ ਦੇਖ ਰਿਹਾ ਕਿ ਨੌਰਦਲੀ ਹੈਮਿਲਟਨ ਇਨ ਹੈਮਿਲਟਨ ਪੇਜ ਦੇ ਉੱਤੇ, ਜਿੱਥੇ ਨਫ਼ਰਤ ਦੇ ਭਰੇ ਅੰਦਾਜ਼ ਦੇ ਵਿੱਚ ਹਰ ਬੰਦਾ ਕਹਿ ਰਿਹਾ ਕਿ ਉਹ ਇੰਡੀਆ 'ਚ ਹੁੰਦਾ ਨਾ ਮਰਦਾ। 2-2.5 ਸਾਲ ਪਹਿਲਾਂ ਟਰੱਕ ਡਰਾਈਵਰ ਦੇ ਰੂਪ ਦੇ ਵਿੱਚ ਇੱਥੇ ਆਇਆ ਹੈ ਬੰਦਾ ਤਰਨਪ੍ਰੀਤ ਸਿੰਘ ਸਿੱਧੂ। ਇੱਕ ਤਸਵੀਰ ਹੈ ਜਿਹਦੇ ਵਿੱਚ ਬਾਹਾਂ ਦੇ ਉੱਤੇ ਘੜੀ ਲਗਾਈ ਹੋਈ ਹੈ, ਟੈਟੂਆਂ ਨਾਲ ਬਾਹਾਂ ਭਰੀਆਂ ਹੋਈਆਂ ਨੇ ਦੋਹੇ, ਅਤੇ ਫੇਸ ਜਿਹੜਾ ਹੈਗਾ ਮੈਨੂੰ ਭੋਲਾ ਲੱਗਦਾ, ਪਰ ਇਹਨਾਂ ਨੂੰ ਕਮੈਂਟਸ ਦੇ ਵਿੱਚ ਐਂ ਲੱਗ ਰਿਹਾ ਕਿ ਇਹ ਬੰਦਾ ਠੀਕ ਨਹੀਂ ਹੈ। ਤੋ ਕਈ ਲੋਕਾਂ ਦੇ ਮੈਂ ਕਮੈਂਟਸ ਦੇਖ ਰਿਹਾ ਸੀ ਜਿਹੜੇ ਨਫ਼ਰਤ ਭਰੇ ਨਹੀਂ ਸੀ, ਉਹ ਕਹਿੰਦੇ ਸੀ ਬੰਦਾ ਚਲਿਆ ਗਿਆ, ਹੁਣ ਤਾਂ ਬਸ ਕਰੋ, ਇਹ ਹੋ ਰਿਹਾ ਹੈਗਾ। ਅਤੇ ਦੂਸਰਾ, 2-2.5 ਸਾਲ ਪਹਿਲਾਂ ਆਇਆ ਹੋਇਆ ਬੰਦਾ ਉਹਨੂੰ ਕੋਈ ਮਾਰ ਦੇਵੇ, ਮਾਰ ਕੇ ਉਹਦੀ ਡੈੱਡ ਬੋਡੀ ਕਿਤੇ ਹੋਰ ਸੁੱਟ ਕੇ ਆਵੇ, ਤੁਸੀਂ ਇਹ ਵੀ ਸੋਚਣ ਦਾ ਵਿਸ਼ਾ ਹੈਗਾ ਕਿ ਲੋਕ 2.5 ਸਾਲ ਦੇ ਵਿੱਚ ਆ ਕੇ ਇਹੋ ਜਿਹਾ ਕੀ ਮਾੜਾ ਕਰ ਲੈਂਦੇ ਨੇ ਕਿ ਉਹਨਾਂ ਨੂੰ ਮਾਰ ਦਿੱਤਾ ਜਾਂਦਾ, ਅਤੇ ਉਹਨਾਂ ਦੀ ਬੋਡੀ ਨੂੰ ਕਿਸੇ ਹੋਰ ਜਗ੍ਹਾ 'ਤੇ ਸਿੱਟਿਆ ਜਾਂਦਾ, ਮਾਰਿਆ ਕਿਤੇ ਹੋਰ ਜਾਂਦਾ, ਪਲੈਨਡ ਸਾਰਾ ਕੁਛ ਕੀਤਾ ਜਾਂਦਾ। ਇੰਨੀ ਕੀ ਨਫ਼ਰਤ ਹੋਣੀ ਆ, ਇੰਨਾ ਕੀ ਮਾੜਾ ਹੋਣਾ, ਇਹ ਉਹੀ ਦੱਸ ਸਕਦਾ ਜਿਹਨਾਂ ਹੋਇਆ ਜਾਂ ਜਿਹਨੇ ਕੀਤਾ, ਜਾਂ ਇਨਵੈਸਟੀਗੇਸ਼ਨਸ ਜਿਹੜੀਆਂ ਪੁਲਿਸ ਦੀਆਂ ਚੱਲ ਰਹੀਆਂ ਨੇ ਉਹ, ਲੋਕ ਤਾਂ ਸਿਰਫ ਕਮੈਂਟਸ ਕਰ ਸਕਦੇ ਨੇ। ਇਸ ਸਮੇਂ ਫੈਡੈਕਸ ਮੇਰੇ ਵੱਲ ਨੂੰ ਪਿੱਠ ਕਰੀ ਖੜ੍ਹਾ ਅਤੇ ਭੱਜਣ ਨੂੰ ਤਿਆਰ ਹੈ, ਅਸਮਾਨ ਦੇ ਵਿੱਚ ਆਪਣੇ ਕੰਮ ਲਈ ਰੈਡੀ ਖੜ੍ਹਾ ਹੈਗਾ। 9:20 ਸਟੂਡੀਓਜ਼ ਦੀ ਘੜੀਆਂ ਦੇ ਉੱਤੇ ਹੋ ਚੁੱਕੇ ਨੇ। ਮੇਰੇ ਖਿਆਲ ਨਾਲ ਅੱਜ ਫਰਾਈਡੇ ਹੈਗਾ, ਅਤੇ ਮੈਨੂੰ ਲੱਗਦਾ ਕਿ ਸੰਤੋਸ਼ ਅੱਜ ਕੁਛ ਨਾ ਕੁਛ ਜ਼ਰੂਰ ਗੜਬੜ ਕਰੂਗੀ। ਸੰਤੋਸ਼ ਦੀਆਂ ਗੜਬੜਸ ਨੂੰ ਵੀ ਅਸੀਂ ਦੇਖਾਂਗੇ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਅਮਨਦੀਪ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ। ਹੋਪਫੁਲੀ ਤੁਸੀਂ ਇੰਜੋਏ ਕਰਦੇ ਹੋ ਸਾਡਾ ਸ਼ੋਅ। ਤੇ ਅਮਨ ਜੀ, ਮੈਂ ਨਾ ਇੱਕ ਟੈਨਸ਼ਨ 'ਚ ਹਾਂ, ਘਰ ਦੇ ਕਹਿੰਦੇ
0: ਮੈਂ ਇੱਕ ਗੱਲ 'ਤੇ ਬੜਾ ਹੈਰਾਨ ਹੋਇਆ ਅੱਜ ਕੱਲ੍ਹ ਸੰਤੋਸ਼ ਜੀ।
2: ਜੀ ਅਮਨ ਜੀ,
0: ਤੁਸੀਂ ਸਿੱਧਾ ਉਡਣਾ ਗੇਰ ਪਾ ਕੇ ਆਉਂਦੇ ਹੋ ਅੱਜ ਕੱਲ੍ਹ ਏਅਰ ਦੇ ਉੱਤੇ ਬਸ
2: ਜੀ,
0: ਹਾਂਜੀ ਕੋਈ ਆਪਣਾ ਹਾਲ ਕੋਈ ਗੱਲਬਾਤ ਨਹੀਂ, ਸਿੱਧਾ ਉਡਾਨ ਭਰਨੀ ਜਿਵੇਂ ਫੈਡਕਸ ਦਾ ਜਹਾਜ਼ ਨਹੀਂ ਖੜਾ, ਗੇਰ ਦੇ ਉੱਪਰ ਨੂੰ ਚੱਕ ਦੇਣਾ ਬਸ ਉੜੇ ਪੈਣਾ।
2: ਅੱਜ
0: ਕੀ ਤੁਸੀਂ ਪਰੇਸ਼ਾਨ ਕਰ ਲਿਓ, ਪਹਿਲਾਂ ਥੋੜੀ ਪਰੇਸ਼ਾਨੀ ਦੂਰ ਕਰਵਾਈਏ ਸਾਰਿਆਂ ਤੋਂ। ਹਾਂਜੀ ਕੀ ਪਰੇਸ਼ਾਨੀ ਹੈ?
2: ਆਹ ਪਰੇਸ਼ਾਨੀ ਆ ਕਿ ਮੈਨੂੰ ਲੱਗਦਾ ਕਿ ਮੈਂ ਹੀ ਇੱਦਾਂ ਕਰਦੀ ਹਾਂ, ਸਾਰੇ ਇੱਦਾਂ ਕਰਦੇ ਆ ਜਦੋਂ ਵੀ ਅਸੀਂ ਘਰੇ ਲੌਕ ਕਰ ਦਿੰਦੇ ਆ ਘਰ। ਇੱਦਾਂ ਦੀ ਕਿਹੜੀ ਚੀਜ਼ ਆ ਜਿਹਦੇ ਵਾਸਤੇ ਤੁਸੀਂ ਫਿਰ ਮੁੜ ਕੇ ਘਰੇ ਆਉਂਦੇ ਹੋ? ਮੇਰੇ ਨਾਲ ਤੇ ਆਲਵੇਸ ਹੁੰਦਾ ਆ, ਔਰ ਮੈਨੂੰ
0: ਬੜੀ ਕਾਮਨ ਚੀਜ਼ ਆ, ਬੜੀ ਕਾਮਨ ਚੀਜ਼ ਆ,
2: ਕਾਮਨ ਚੀਜ਼ ਆ। ਦੇਖੋ ਨਾ ਕਿਹਦੇ ਨਾਲ ਮੈਂ,
0: ਪਰ ਤੁਸੀਂ ਗੱਲ ਨੂੰ ਧਿਆਨ ਨਾਲ ਸੁਣਨਾ, ਜਦੋਂ ਤੁਸੀਂ ਆਪਣਾ ਘਰ ਲੌਕ ਕਰ ਦਿੰਦੇ ਹੋ ਦੁਬਾਰਾ, ਫਿਰ ਤੁਸੀਂ ਕੋਈ ਚੀਜ਼ ਜਿਹੜੀ ਆ ਉਹ ਅੰਦਰ ਲੈਣ ਲਈ ਆਉਂਦੇ ਹੋ
2: ਜੀ,
0: ਉਹ ਕੀ ਹੈ?
2: ਲੈਣ ਲਈ ਆਉਂਦੇ ਹੋ ਜਾਂ ਕੀ ਕਰਨ ਲਈ ਆਉਂਦੇ? ਆਈ ਡੋਨਟ ਨੋ, ਕੁਛ ਵੀ ਹੋ ਸਕਦਾ ਹੈ ਜਦੋਂ ਤੁਸੀਂ ਲੈਣ ਲਈ ਆਉਂਦੇ।
0: ਅੱਛਾ ਫਿਰ ਦੁਬਾਰਾ ਬੋਲੋ ਕੀ ਹੈ।
2: ਜਦੋਂ ਤੁਸੀਂ ਘਰੋਂ ਚਲੇ ਜਾਂਦੇ ਹੋ ਲੌਕ ਕਰਕੇ, ਫਿਰ ਤੁਸੀਂ ਘਰੇ ਤੁਹਾਨੂੰ ਆਉਣਾ ਪੈਂਦਾ ਉਸ ਚੀਜ਼ ਲਈ।
0: ਅੱਛਾ,
2: ਹੋ ਸਕਦਾ ਲੈਣ ਲਈ ਜਾਂ ਕੁਛ ਹੋਰ ਵੀ ਹੋ।
0: ਇਹ ਤੇ ਹੋਰ ਵੀ ਕੰਪਲਿਕੇਟਡ ਕਰ ਛੜਿਆ ਦਾ ਕੁੜੀ
2: ਜੀ।
0: 905-673-3337 ਜਿਹਦੇ ਮੋਢਿਆਂ ਤੇ ਤੌਣ ਉਹੀ ਦੱਸੂਗਾ ਕੌਣ। 905-673-3337 ਤੁਸੀਂ ਦੱਸ ਰਹੇ ਹੋ ਸੰਤੋਸ਼ ਦਾ ਬੜਾ ਗੁੰਝਲਦਾਰ ਸਵਾਲ, ਜਿਹੜਾ ਕਿ ਆਇਨਸਟਾਈਨ ਹੁੰਦਾ ਜੇ ਅੱਜ ਉਹਨੇ ਉਲਝ ਜਾਣਾ ਸੀਗਾ।
2: ਬਿਲਕੁਲ ਬਿਲਕੁਲ
0: ਹੈ ਸੰਤੋਸ਼ ਆਇਨਸਟਾਈਨ ਜਿਹੜਾ ਹੈਗਾ, ਉਹਦੇ ਕੋਲ ਨਾ ਇੱਕ ਨੌਕਰ ਰਖਾਇਆ ਕਿਸੇ ਨੇ
2: ਜੀ,
0: ਮੇਡ ਜਿਹੜਾ ਉਹਦਾ ਖਾਣਾ ਤਿਆਰ ਕਰਦਾ ਸੀ, ਉਹ ਵੀ ਸਾਇੰਟਿਸਟ ਸੀਗਾ। ਹੋਲਡ ਰੱਖ ਲਿਓ ਕਾਲਸ ਨਾਲ ਨਾਲ ਸਾਰੇ, ਸੰਤੋਸ਼ ਦੇ ਸਵਾਲ ਦਾ ਦਿਲਚਸਪ ਜਵਾਬ ਦੇਣ ਵਾਲੇ ਲੋਕ ਮੈਂ ਕਹਾਣੀ ਸੁਣਾਊਂਗਾ ਨਾਲ ਆਇਨਸਟਾਈਨ ਦੀ, ਯਾਦ ਰੱਖਿਓ ਨਾਲ ਸੰਤੋਸ਼ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਲੋਕ ਫਟਾਫਟ ਦੇ ਰਹੇ ਨੇ, ਮਤਲਬ ਕੁਛ ਹੈ ਦਾਲੇ ਕਾਲੀ ਲੱਗਦੀ ਮੈਨੂੰ ਅੱਜ। ਹਾਂਜੀ ਸਤਿ ਸ਼੍ਰੀ ਅਕਾਲ।
2: ਕੱਲ ਬੜੀਆਂ ਗਾਲਾਂ ਪਈਆਂ।
1: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
1: ਭਾਈ, ਜੇ ਤਾਂ ਲੇਡੀਜ਼ ਆ ਤਾਂ ਫਿਰ ਹੈਗਾ ਕਿ ਗੈਸ ਚੈੱਕ ਕਰਨੀ ਹੈ ਕਿ ਗੈਸ ਬੰਦ ਕੀਤੀ ਹੈ ਕਿ ਨਹੀਂ।
0: ਅੱਛਾ,
1: ਜੇ ਤਾਂ ਬੰਦਾ ਆ ਤੇ ਹੋਊਗਾ ਜੀ, ਜੇ ਵਾਲਟ ਰਹਿ ਗਿਆ ਜਾਂ ਗੱਡੀ ਦੀ ਚਾਬੀ ਰਹਿ ਗਈ।
0: ਇਹ ਤਾਂ ਤੁਸੀਂ ਬਹੁਤ ਕੁਛ ਕਹਿ ਸਕਦੇ ਹੋ, ਹੋਰ ਵੀ ਬਹੁਤ ਕੁਛ ਕਹਿ ਸਕਦੇ ਹੋ,
1: ਇਹ ਦੋ ਚੀਜ਼ਾਂ ਜੀ।
0: ਠੀਕ ਹੈ, ਤੁਹਾਡਾ ਸ਼ੁਭ ਨਾਮ?
1: ਵਿਨੀ।
0: ਵਿਨੀ, ਥੈਂਕ ਯੂ ਸੋ ਮਚ ਵਿਨੀ। ਤੇ ਤੁਸ਼ਾਰ, ਤੁਸ਼ਾਰ ਸਾਰਿਆਂ ਨੂੰ ਕੁਛ ਨਾ ਕੁਛ ਯਾਦ ਆਊਗਾ, ਉਹ ਕੀ ਭੁੱਲਦੇ ਹੁੰਦੇ ਨੇ ਸਾਰਿਆਂ ਨੂੰ। 905-673-3337 ਇੱਕ ਲਾਈਨ ਖਾਲੀ ਹੈ, ਕਰ ਲਓ ਕਾਲ। ਹਾਂਜੀ
3: ਹਾਂਜੀ ਸਰ ਜੀ, ਮੈਨੂੰ ਲੱਗਦਾ ਕਿ ਆਪਾਂ ਜਦੋਂ ਲੌਕ ਕਰ ਦਿੰਦੇ ਆਪਾਂ ਚਾਬੀ ਮੋਸਟਲੀ ਆਪਾਂ ਭੁੱਲ ਜਾਂਦੇ ਲੌਕ ਦੀ, ਉਹ ਲੈਣ ਲਈ ਵਾਪਸ ਆਂ।
0: ਬਾਈ ਪਰ ਲੌਕ ਦੀ ਚਾਬੀ ਫਿਰ ਲੌਕ ਕਿਵੇਂ ਕਰ ਦਿੰਦੇ ਜੇ ਚਾਬੀ ਅੰਦਰ ਭੁੱਲ ਜਾਂਦੇ ਹੋ?
3: ਸਰ ਜਿਵੇਂ ਲੌਕ ਲਾ ਕੇ ਘੁਮਾ ਕੇ ਆਪਾਂ ਚਾਬੀ ਉੱਥੇ ਹੀ ਰਹਿਣ ਦਿੰਦੇ, ਆਪਾਂ ਕੱਢਣੀ ਭੁੱਲ ਜਾਂਦੇ।
0: ਅੱਛਾ, ਇਹ ਤੁਸ਼ਾਰ ਜੀ ਤੁਸੀਂ ਕਰਦੇ ਹੋਗੇ ਜ਼ਰੂਰ ਇਦਾਂ? ਹਾਂਜੀ, ਥੋੜੇ ਲੋਕ ਨੇ ਜਿਹੜੇ ਗੱਲੇ ਨੂੰ ਚਾਬੀ ਲਾ ਕੇ ਚਾਬੀ ਵਿੱਚ ਛੱਡ ਦਿੰਦੇ ਨੇ, ਜਾਂ ਤਾਂ ਇੰਡੀਅਨ ਸੀਰੀਅਲਸ ਦੇ ਵਿੱਚ ਹੁੰਦਾ ਹੈ। ਇੰਡੀਅਨ ਸੀਰੀਅਲ ਨਹੀਂ ਆਉਂਦੇ
2: ਜੀ,
0: ਉਹ ਸਿੰਘਾਨੀਆ ਪਰਿਵਾਰ ਬਹੁਤ ਅਮੀਰ ਪਰਿਵਾਰ ਦਿਖਾਇਆ ਹੁੰਦਾ
2: ਜੀ,
0: ਤੇ ਉਹਨਾਂ ਦੀ ਨੂੰਹ ਰਾਣੀ ਭੁੱਲ ਜਾਂਦੀ ਹੈ ਤੇ ਫਿਰ ਉਹ ਜਿਹੜੀ ਦੂਸਰੀ ਹੁੰਦੀ ਹੈ ਛੋਟੇ ਵਾਲੀ ਉਹ ਵਿੱਚੋਂ ਕੱਢ ਲੈਂਦੀ ਹੈ। ਵੈਸੇ ਗੱਲ ਆ ਸੰਤੋਸ਼, ਪਾਕਿਸਤਾਨੀ ਸੀਰੀਅਲ ਜਾਨ ਕੱਢ ਦਿੰਦੇ ਨੇ ਬੰਦੇ ਦੀ ਜਾਨ। ਸਹੀ ਗੱਲ ਹੈ ਕਿ ਨਹੀਂ?
2: ਬਿਲਕੁਲ।
0: ਪਾਕਿਸਤਾਨ ਕੁਛ ਨਾ ਕਰੇ, ਆਪਣੇ ਸੀਰੀਅਲ ਬਣਾ ਕੇ ਅਲੱਗ ਅਲੱਗ ਲੈਂਗੁਏਜ ਵੇਚਣਾ ਸ਼ੁਰੂ ਕਰ ਦੇ, ਬਸ ਡਨ ਆ। ਹਾਂਜੀ ਜੀ ਗਾਂਧੀ ਜੀ।
4: ਹੈਲੋ।
0: ਹਾਂਜੀ
4: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਆਪਾਂ ਕਈ ਵਾਰ ਪ੍ਰੈਸ ਚੈੱਕ ਕਰਨਾ ਭੁੱਲ ਜਾਂਦੇ ਸਟੋਪ ਤੇ ਵਾਲਟ।
0: ਅੱਛਾ ਠੀਕ ਹੈ, ਤੁਹਾਡਾ ਵੀ ਦੇਖ ਲੈਂਦੇ ਹਾਂ, 780 ਨੰਬਰ ਆ। ਤੁਸੀਂ ਕੀ ਭੁੱਲਦੇ ਹੋ ਅਕਸਰ, ਚਲੋ ਲੌਕ ਲਾ ਦਿੰਦੇ ਹੋ?
5: ਭਾਜੀ ਮੈਂ ਤਾਂ ਅਕਸਰ ਹਫਤੇ 'ਚ ਚੜਕਦੇ ਨਾ ਮੋਬਾਈਲ ਹੀ ਭੁੱਲਦਾ, ਉਹਨਾਂ ਕਾਰ 'ਚ ਜਾ ਕੇ ਫੇਰ ਦੇਖਣ ਜਾਂਦਾ।
0: ਓ ਮਾਈ ਗੋਡ ਭਾਜੀ, ਅੱਗੇ ਕਹਿੰਦੇ ਸੀ ਮਾਇਆ ਹੁੰਦੀ ਹੈ, ਸਵਾਸ ਰੁਕ ਜਾਂਦੇ ਨੇ, ਹੁਣ ਤਾਂ ਸੈੱਲਫੋਨ ਖੋਜੋ ਤਾਂ ਵੀ ਸਵਾਸ ਰੁਕ ਜਾਂਦੇ ਬੰਦੇ ਦੇ।
5: ਇੱਕ ਹੋਰ ਗੱਲ ਬਾਈ, ਕੱਲ ਕ ਪਰਸੋਂ ਜਿਹੜਾ ਤੁਸੀਂ ਕਹਿ ਰਹੇ ਸੀ ਇਨਸਾਨ ਨੂੰ ਸਭ ਤੋਂ ਵੱਧ ਖੁਸ਼ੀ ਮਿਲਦੀ ਹੈ, ਉਸ ਟਾਈਮ ਮੈਂ ਨੈਟਵਰਕ ਜੋਨ ਮੇਰਾ ਉੱਡ ਗਿਆ ਸੀਗਾ। ਦੱਸੋ ਬਈ
0: ਪਰਿਵਾਰ ਨਾਲ ਬੈਠ ਕੇ, ਦੋਸਤਾਂ ਨਾਲ ਬੈਠ ਕੇ? ਆਪਣੀਆਂ ਪੁਰਾਣੀਆਂ ਗੱਲਾਂ ਵੀ ਤੋੜ ਕੇ ਦੇਖੇ, ਮੈਂ ਤੋਰੀ ਰੱਖਦਾ ਉਹਨਾਂ ਘਰੇ। ਥੈਂਕ ਯੂ। ਔਰ ਨੈਕਸਟ ਕਾਲ, ਸਤਿ ਸ਼੍ਰੀ ਅਕਾਲ। ਹੈਲੋ।
6: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਸਰ, ਤੁਹਾਡਾ ਕੁਐਸਚਨ ਸੀ ਕਿ ਆਪਾਂ ਘਰ ਲੌਕ ਕਰਕੇ ਪਹਿਲਾਂ ਸਭ ਤੋਂ ਪਹਿਲਾਂ ਕੀ ਚੈੱਕ ਕਰਦੇ ਹਾਂ?
0: ਹਾਂਜੀ,
6: ਸੋ ਮੇਨਲੀ ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਚੈੱਕ ਕਰਦੇ ਹਾਂ ਕਿ ਆਪਾਂ ਲੌਕ ਕਰਤਾ ਜਾਂ ਨਹੀਂ, ਸਭ ਤੋਂ ਪਹਿਲਾਂ ਤਾਂ ਇਹੀ ਆਪਾਂ ਰੀਕਨਫਰਮ ਕਰਦੇ ਹਾਂ।
0: ਦੁਬਾਰਾ ਜਾ ਕੇ?
6: ਹਾਂਜੀ,
0: ਦੁਬਾਰਾ ਜਾ ਕੇ ਚੈੱਕ ਕਰਦੇ ਹਾਂ ਲੌਕ ਲਾਇਆ ਕਿ ਨਹੀਂ। ਰਾਸ਼ਟਰਪਤੀ ਪਤਾ ਨੀ ਕੋਈ ਹੋਰ ਸਨਮਾਨ ਨਾ ਦੇ ਸਕਦੇ ਜਿਹੜਾ ਲੌਕ ਲਾ ਕੇ ਬਾਰ ਬਾਰ ਚੈੱਕ ਕਰਨ ਜਾਈ ਜਾਂਦਾ ਵੀ ਲੌਕ ਲੱਗ ਗਿਆ ਕਿ ਨਹੀਂ।
6: ਇੱਕ ਵਾਰ ਚੈੱਕ ਕਰਦੇ ਹਾਂ ਤੇ ਅਦਰਵਾਈਜ਼ ਦੂਜੀ ਚੀਜ਼ ਇਹ ਹੋ ਸਕਦੀ ਹੈ ਕਿ ਗੈਸ ਜਾਂ ਸਟੋਵ ਬੰਦ ਹੈ, ਇਹੀ ਚੀਜ਼ ਹੋ ਸਕਦੀ ਹੈ।
0: ਚਲੋ ਧੰਨਵਾਦ ਤੁਹਾਡਾ ਕਾਲ ਕਰਨ ਲਈ। ਕਰਨ ਤੁਸੀਂ ਕੀ ਕਹਿੰਦੇ ਹੋ?
7: ਕੀ ਹਾਲ ਚਾਲ ਹੈ ਭਾਜੀ?
0: ਚੜ੍ਹਦੀ ਕਲਾ।
7: ਇੱਕ ਨਾ ਮੈਨੂੰ ਗੱਲ ਯਾਦ ਆ ਗਈ ਆ, ਪਿੱਛੇ ਭੈਣ ਨੇ ਕਿਹਾ ਨਾ ਵੀ ਲੌਕ ਚੈੱਕ ਕਰਦੇ ਆ, ਤੇ ਮੇਰੀ ਨਾ ਭੂਆ ਦਾ ਮੁੰਡਾ ਸੀਗਾ ਇੱਕ ਭਾਜੀ, ਤੇ ਰਾਤੀ ਉਹ ਕੀ ਕਰਦਾ ਸੀਗਾ ਜਿੱਦਾਂ ਆਪਣਾ ਭੂਆ ਨੇ ਕੁੰਡੀਆਂ ਤੇ ਲਾਤੀ ਉੱਤੇ ਆਪਣਾ ਕੁੰਡੀਆਂ ਲਾਤੀਆਂ, ਤੇ ਰਾਤ ਨੂੰ ਮੱਠ ਉੱਠ ਕੇ ਜਾ ਕੇ ਨਾ ਦੇਖਦਾ ਹੁੰਦਾ ਸੀ ਕੁੰਡੀ ਲਾਈ ਆ ਨਾ ਕੁੰਡੀ ਲਾਈ ਆ
0: ਨਾ, ਚੱਕਰ ਕੀ ਹੁੰਦਾ ਵੈਸੇ ਦਿਮਾਗ ਚ ਹੁੰਦਾ ਬੰਦੇ ਦੇ ਨਾ। ਹਾਂ ਮੈਂ ਵੀ ਭਾਜੀ ਕਦੇ ਕਦੇ ਕਰ ਲੈਣਾ ਤਾ ਵੀ ਕੁੰਡੀ ਲਾਇਆ ਸੀ ਕਿ ਨਹੀਂ,
7: ਤੇ ਬਾਕੀ ਰਹਿ ਗਈ ਉਹਦੀ ਗੱਲ ਚੁੱਲ੍ਹਾ ਹੀ ਆ ਜਿਹੜਾ ਚੈੱਕ ਕਰਦੀ ਜਾ ਕੇ
0: ਲੇਡੀਜ਼।
7: ਹਾਂਜੀ
0: ਤੁਹਾਡੇ ਘਰੇ ਕਰਦੀਆਂ ਚੈੱਕ?
7: ਹਾਂਜੀ ਮੇਰੀ ਵਾਈਫ ਵੀ ਕਦੇ ਕਦੇ, ਆਪਾਂ ਬਾਹਰ ਆਪਣਾ ਪਰਸੋਂ ਦੀ ਗੱਲ ਆਪਾਂ
0: ਤੁਹਾਡੇ ਦਿਮਾਗ ਨੂੰ ਗੈਸ ਚੜ ਗਈ ਹੋਣੀ ਆ ਨਾਲ ਉਹਨਾਂ ਦੇ।
7: ਬਸ
0: ਥੈਂਕ ਯੂ। 905-673-3337 ਗੱਲ ਚੱਲ ਰਹੀ ਆ ਕਿ ਅਕਸਰ ਤੁਸੀਂ ਦੇਖੋ ਬੜੀਆਂ ਫਨੀ ਫਨੀ ਚੀਜ਼ਾਂ ਨੇ। ਹਜੇ ਮੈਂ ਵੀ ਆਪਣਾ ਦੱਸਣਾ ਹੈਗਾ ਕਿ ਮੈਂ ਅਕਸਰ ਗਰਾਜ ਖੁੱਲ੍ਹਾ ਭੁੱਲ ਜਾਂਦਾ ਹੁੰਦਾ ਅਕਸਰ, ਮੇਰੀ ਆਦਤ ਆ ਰਾਤ ਨੂੰ ਉੱਠ ਕੇ ਆ ਕੇ ਮੈਂ ਗਰਾਜ ਦਾ ਇੱਕ ਬਟਨ ਦੱਬ ਕੇ ਦੇਖਣ ਦਾ ਕਿ ਲਾਈਟ ਚੱਲ ਪੈਂਦੀ ਅੰਦਰੋਂ ਵੀ ਹਾਂ ਚੱਲ ਖੁੱਲ੍ਹਾ ਕਿ ਨਹੀਂ। ਮੈਂ ਗਰਾਜ ਹਮੇਸ਼ਾ ਦੁਬਾਰਾ ਆ ਕੇ ਮੈਂ ਘਰ ਦੇ ਅੰਦਰ ਹੀ ਕਰਦਾ ਹੁੰਦਾ, ਘਰ ਦੇ ਬਾਹਰ ਨਹੀਂ। ਅਤੇ ਇੱਕ ਨਾ ਬੜੀ ਖੂਬਸੂਰਤ ਜਿਹਾ ਵੈਦਰ ਚੱਲਦਾ ਪਿਆ, ਉੱਧਰੋਂ ਅਮੈਰੀਕਾ ਨੇ ਇੱਕ ਧਮਕੀ ਹੋਰ ਦਾਗ ਦਿੱਤੀ ਆ। ਸੈਨੇਟਰਸ ਕਹਿੰਦੇ ਅਮੈਰੀਕਾ ਦੇ ਦੋ ਬਿੱਲ ਲੈ ਕੇ ਆਏ ਨੇ ਕਿ ਕੈਨੇਡਾ ਦਾ ਧੂੰਆਂ ਜੇ ਸਾਡੇ ਕੋਲ ਆਉਂਦਾ, ਆ ਜਿਹੜੀ ਵਾਈਲਡ ਫਾਇਰ ਲੱਗੀ ਆ, ਤਾਂ ਇਹ ਧੂੰਏ ਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ ਇਹਦਾ ਹਰਜਾਨਾ ਕੈਨੇਡਾ ਪੇ ਕਰੂਗਾ, ਇਹਦਾ ਬਿੱਲ ਲੈ ਕੇ ਆਉਣ ਲੱਗਿਆ, ਇਹਨਾਂ ਨੂੰ ਅੱਗਾਂ ਦੀ ਟੇਕ ਕੇਅਰ ਕਰਨੀ ਪੈਣੀ ਆ। ਇਸ ਸਮੇਂ 42 ਤੋਂ ਵੱਧ ਜਗ੍ਹਾ ਦੇ ਉੱਤੇ ਵਾਈਲਡ ਫਾਇਰ ਅਮੈਰੀਕਾ 'ਚ ਲੱਗੇ ਹੋਏ ਨੇ। ਅਸੀਂ ਸੌਆਂ ਦੀ ਗਿਣਤੀ 'ਚ ਜਹਾਜ਼ ਅਤੇ ਪਾਇਲਟ ਤੁਹਾਨੂੰ ਭੇਜੇ ਨੇ, ਅਸੀਂ ਹਜ਼ਾਰ ਦੀ ਗਿਣਤੀ 'ਚ ਇੱਕ ਵਾਰ ਕੈਲੀਫੋਰਨੀਆ 'ਚ ਆਪਣੇ ਫਾਇਰ ਫਾਈਟਰ ਭੇਜੇ। ਥੋੜ੍ਹੀ ਜਿਹੀ ਸ਼ਰਮ ਚਾਹੀਦੀ ਆ। ਲੁੱਚੇ ਵਾਲੀਆਂ ਗੱਲਾਂ ਇਹ ਜਿਹੜੇ ਲੁੱਚੇ ਪੋਲੀਟੀਸ਼ੀਅਨ ਨੇ ਇਹਨਾਂ ਨੂੰ ਬੰਦ ਕਰ ਦੇਣੀਆਂ ਚਾਹੀਦੀਆਂ। ਇੰਡੀਆ ਅਤੇ ਪਾਕਿਸਤਾਨ ਵਾਲਾ ਕੰਮ ਕੈਨੇਡਾ ਅਤੇ ਅਮੈਰੀਕਾ ਦੇ ਵਿਚਕਾਰ ਕਰ ਰਹੇ ਨੇ ਲੁੱਚੇ ਪੋਲੀਟੀਸ਼ੀਅਨ ਨੇ ਜਿਹੜੇ, ਸ਼ਰਮ ਕਰਨੀ ਚਾਹੀਦੀ ਹੈ ਥੋੜ੍ਹੀ ਜਿਹੀ। ਪੀੜ੍ਹੀ ਥੱਲੇ ਸੋਟਾ ਫੇਰ ਕੇ ਦੇਖੋ ਤੁਹਾਡੇ ਹਾਲਾਤ ਕੀ ਨੇ ਇਸ ਵੇਲੇ ਦੁਨੀਆ ਦੇ ਵਿੱਚ। ਦੁਨੀਆ ਤੁਹਾਡਾ ਮਜ਼ਾਕ ਉਡਾ ਰਹੀ ਹੈ, ਦੁਨੀਆ ਦੇ ਵਿੱਚ ਨਾਪਸੰਦੀ 'ਚ ਤੁਸੀਂ ਥੱਲੇ ਜਾ ਚੁੱਕੇ ਹੋ, ਤੁਹਾਡਾ ਲੈਵਲ ਗਿਰ ਚੁੱਕਿਆ ਲੋਕਾਂ 'ਚ, ਇੱਜ਼ਤ ਖਤਮ ਹੋ ਗਈ ਹੈ ਤੁਹਾਡੀ ਦੁਨੀਆ ਦੇ ਵਿੱਚ, ਹਜੇ ਵੀ ਨਹੀਂ ਹਟਦੇ ਤੁਸੀਂ। ਆ ਪਰਸੋਂ ਚੌਥੇ ਜਿਹੜਾ ਲਿੰਡਸੀ ਗ੍ਰਾਹਮ ਮਰਿਆ, ਇਹ ਮਰਨ ਤੋਂ ਕੁਛ ਘੰਟੇ ਪਹਿਲਾਂ ਚੌੜ ਕਰਕੇ ਗਿਆ ਸੀਗਾ ਪਾਰਲੀਮੈਂਟ 'ਚ, ਟਰੰਪ ਦੀ ਚਮਚਾਗਿਰੀ ਦੇ ਵਿੱਚ ਬੋਲ ਕੇ ਗਿਆ ਸੀ। ਆਖਰੀ ਕਾਲ ਟਰੰਪ ਨਾਲ ਕੀਤੀ ਅਤੇ ਮੌਤ ਲੈ ਗਈ, ਕਹਿੰਦੀ ਲੈ ਵੀ ਹੁਣ ਆਹ ਕੰਮ ਸ਼ੁਰੂ ਕਰਦੇ ਹਾਂ ਨਵਾਂ। ਅਮੈਰੀਕਾ ਸ਼ੁੱਡ ਰਿਸਪੈਕਟ ਕਰ ਸਕਦੇ ਨੇ ਸਾਡੀ ਜੇ ਚਾਹੁੰਦੇ ਨੇ, ਜੇ ਤੁਹਾਡਾ ਸੁਭਾਅ ਇੱਦਾਂ ਦਾ ਕਿ ਤੁਸੀਂ ਦੁਨੀਆ ਦੇ ਵਿੱਚ ਇਸ ਘਟੀਆਪਣ ਲਈ ਜਾਣਿਆ ਜਾਣ ਲੱਗਣਾ, ਤਾਂ ਤੁਸੀਂ ਆਪਣੀਆਂ ਮਰਜ਼ੀਆਂ ਕਰਦੇ ਰਹੋ, ਕੈਨੇਡਾ ਦਾ ਕੁਛ ਨਹੀਂ ਵਿਗੜ ਰਿਹਾ। ਮੈਂ ਹੈਰਾਨ ਹਾਂ ਵੀ ਕੈਲੀਫੋਰਨੀਆ ਦੀ 1.5 ਸਾਲ ਪਹਿਲਾਂ ਜਿਹੜੀ ਅੱਗ ਲੱਗੀ ਹੈ, ਸਾਲ ਪਹਿਲਾਂ ਅਸੀਂ ਆਪਣੇ ਬੰਦੇ ਵੀ ਗਵਾ ਲਏ ਉਸ ਅੱਗ ਦੇ ਵਿੱਚ, ਅਤੇ ਅਸੀਂ ਫੌਜਾਂ ਨਾਲ ਲੜਾਈਆਂ ਕਰ ਕਰਕੇ ਕਿੰਨੇ ਮੁੰਡੇ ਮਰਵਾਏ ਆਪਣੇ, ਅਫਗਾਨਿਸਤਾਨ 'ਚ ਕਿੰਨੇ ਲੋਕ ਅਸੀਂ ਇਰਾਨ ਇਰਾਕ ਦੇ ਵਿੱਚ ਮਰਵਾਏ, ਅੱਜ ਇਕੱਲੇ ਖੜ੍ਹੇ ਨੇ ਉੱਥੇ ਮੂੰਹ ਚੱਕੀ। ਇੱਕ ਛੋਟਾ ਜਿਹਾ ਮੁਲਕ ਇਰਾਨ ਜਿਹਦੇ ਕੋਲ ਪੱਲੇ ਕੁਛ ਵੀ ਨਹੀਂ, ਇਹਨਾਂ ਦੀ ਬੱਸ ਕਰਾਈ ਫਿਰਦਾ, ਭਾਵੇਂ ਉਹਨੂੰ ਸ਼ਾਮ ਨੂੰ ਖਤਮ ਕਰ ਦੇਣ, ਇਹ ਨਹੀਂ ਗੱਲ ਹੈ। ਇਹ ਇੱਕ ਇੱਕ ਇੱਕ ਪਰਮਾਣੂ ਹਮਲਾ ਜੇ ਇਹਨਾਂ ਨੇ ਕਰਤਾ ਸ਼ਾਮ ਨੂੰ ਖਤਮ ਹੋ ਜੂਗਾ, ਇਹ ਨਹੀਂ ਗੱਲ ਕਿ ਇਰਾਨ ਬਹੁਤ ਤਕੜਾ ਮੁਲਕ ਹੈ। ਸਾਥੀ ਟੁੱਟ ਗਏ ਨਾਲ ਉਹਨਾਂ, ਨੈਟੋ ਟੁੱਟ ਗਿਆ, ਨੈਟੋ ਪਰੇ ਹੋ ਕੇ ਖੜ ਗਿਆ ਵੀ ਤੂੰ ਸਾਡੇ ਨਾਲ ਯੂਕਰੇਨ 'ਚ ਜੋ ਬਦਮਾਸ਼ੀਆਂ ਕੀਤੀਆਂ ਤੂੰ ਇਕੱਲਾ ਭੁਗਤਣਾ ਇੱਥੇ। ਅਸੀਂ ਤਾਂ ਫਿਰ ਯੂਕਰੇਨ ਦੇ ਵਿੱਚ, ਇਸ ਸਮੇਂ ਯੂਕਰੇਨ ਜਿੱਤ ਰਿਹਾ ਰਸ਼ੀਆ ਤੋਂ। ਅਗਰ ਅਨੈਲਿਸਿਸ ਅੱਜ ਕਰਨਾ, ਯੂਕਰੇਨ ਰਸ਼ੀਆ ਤੋਂ ਜਿੱਤ ਰਿਹਾ ਹੈ ਅੱਜ ਦੀ ਡੇਟ 'ਚ। 27-30% ਏਰੀਆ ਦੱਬਿਆ ਹੋਇਆ ਬੈਕ ਲੈ ਗਏ ਨੇ ਉਹ, ਸਾਰੀ ਉਹਨਾਂ ਦੀ ਆਇਲ ਦੀ ਡਿਸਟਰਬੈਂਸ ਕਰ ਦਿੱਤੀ ਹੈ ਰਿਫਾਈਨਰੀਆਂ ਦੀ, ਭਾਂਤੀਆਂ ਰਿਫਾਈਨਰੀਆਂ ਸਾਰੀਆਂ ਉਹਨਾਂ ਦੀਆਂ। ਸਮੁੰਦਰੀ ਬੇੜੇ ਜਿਹੜੇ ਕਬਜ਼ੇ ਕੀਤੇ ਏਰੀਏ 'ਚ ਜਾਂਦੇ ਸੀ ਉਹ ਡੋਬਤੇ ਇਹਨਾਂ ਨੇ। ਤਕਰੀਬਨ 5-5.5 ਲੱਖ ਰਸ਼ੀਅਨ ਫੌਜੀ ਮਾਰ ਦਿੱਤਾ ਇਹਨਾਂ ਨੇ, ਅਤੇ ਰਸ਼ੀਆ ਜਿਵੇਂ ਮਰਜ਼ੀ ਝੂਠੀ ਆਕੜ 'ਚ ਅਮੈਰੀਕਾ ਵਾਂਗੂ ਤੁਰਿਆ ਫਿਰੇ, ਰਸ਼ੀਆ ਦਾ ਧੂੰਆਂ ਕੱਢ ਦਿੱਤਾ ਯੂਕਰੇਨ ਨੇ। ਛੋਟੇ ਛੋਟੇ ਮੁਲਕ ਜਦੋਂ ਇਕੱਠੇ ਹੋ ਜਾਂਦੇ ਨੇ, ਯਾਦ ਹੈ ਇੱਕ ਕਹਾਣੀ ਜਦੋਂ ਮਾਂ ਕਹਿੰਦੀ ਹੁੰਦੀ ਸੀ ਕਿ ਸੁਣੋ ਇਹ ਕਹਾਣੀ, ਜਿਹਦੇ 'ਚ ਇਹ ਸੀ ਕਿ ਇੱਕ ਪਿਓ ਮਰਨ ਲੱਗਿਆ, ਮੁੰਡੇ ਲੜਦੇ ਸੀ ਉਹਦੇ, ਸਾਰੇ ਕਾਲ ਹੋਲਡ ਰੱਖਿਓ, ਸੰਦੀਪ ਕਾਲ ਹੋਲਡ ਰੱਖਿਓ, ਵੀ ਬਾਕੀ ਵੀ ਹੋਲਡ ਰੱਖਿਓ, ਪੇਸ਼ੈਂਸ ਰੱਖਿਆ ਕਰੋ ਥੋੜ੍ਹੀ ਜਿਹੀ ਪੇਸ਼ੈਂਸ। ਤੁਸੀਂ ਦਿਨ ਦਾ ਸਭ ਤੋਂ ਵਧੀਆ ਸ਼ੋਅ, ਸਾਰੇ ਬਹੁਤ ਵਧੀਆ ਹੁੰਦੇ, ਮੇਰੇ ਤੋਂ ਵਧੀਆ ਸ਼ੋਅ ਨਵੀਂ ਲੈ ਕੇ ਆਉਂਦਾ, ਮੇਰੇ ਤੋਂ ਵੀ ਉੱਪਰਲੇ ਲੈਵਲ ਦਾ, ਦਿਨ ਦੇ ਵਧੀਆ ਸ਼ੋਆਂ 'ਚੋਂ ਇੱਕ ਸ਼ੋਅ ਸੁਣ ਰਹੇ ਹੁੰਦੇ ਤੁਸੀਂ, ਪੇਸ਼ੈਂਸ ਰੱਖਿਆ ਕਰੋ। ਉਹ ਮਾਂ ਦੀ ਕਹਾਣੀ ਇਹ ਆ ਕਿ ਜਿਹਦੇ ਵਿੱਚ ਇੱਕ ਪਿਓ ਦੇ 4 ਮੁੰਡੇ ਲੜਦੇ ਬਹੁਤ ਸੀ, ਤਾਂ ਉਹ ਜਾਣ ਲੱਗਿਆ, ਉਹਨੂੰ ਇਹ ਫਿਕਰ ਸੀ ਕਿ ਮੇਰੇ ਜਾਣ ਤੋਂ ਬਾਅਦ ਜੋ ਮੈਂ ਕਮਾਇਆ ਇਹਨਾਂ ਨੇ ਸਭ ਬਰਬਾਦ ਕਰ ਦੇਣਾ। ਉਹਨੇ ਬੁਲਾਏ ਉਹਨਾਂ ਨੂੰ, ਕਹਿੰਦੇ ਪਿਤਾ ਜੀ ਕੋਈ ਸੁਨੇਹਾ ਸਾਡੇ ਲਈ, ਕਹਿੰਦਾ ਲੱਕੜੀਆਂ ਦੇ ਟੁਕੜੇ ਲੈ ਕੇ ਆਓ। ਉਹ ਲੱਕੜੀਆਂ ਦੇ ਟੁਕੜੇ ਲਿਆਏ ਛੋਟੇ ਛੋਟੇ, ਉਹ ਲੱਕੜੀਆਂ ਦੇ ਟੁਕੜੇ ਜਿਹੜੇ ਛੋਟੇ ਛੋਟੇ ਸੀ ਨਾ, ਉਹ ਕਹਿੰਦਾ ਇਹਨਾਂ ਨੂੰ ਤੋੜ ਦਿਉ। ਉਹ ਇਕੱਲੀ ਇਕੱਲੀ ਲੱਕੜੀ ਨੂੰ ਇਕੱਲੇ ਇਕੱਲੇ ਨੇ ਤੋੜਤਾ। ਹੁਣ ਉਹ ਕਹਿੰਦਾ ਐਂ ਕਰੋ, ਇਹਨਾਂ ਦਾ ਬੰਡਲ ਬਣਾਓ, ਬੰਡਲ ਬਣਾ ਕੇ ਤੋੜੋ ਇਹਨੂੰ, ਜਿਹੜਾ ਤੋੜੂਗਾ ਸਾਰੀ ਜਾਇਦਾਦ ਉਹਨੂੰ ਦੇ ਦੂੰ। ਕਿਸੇ ਤੋਂ ਨਹੀਂ ਟੁੱਟਿਆ ਸੀ। ਅਤੇ ਐਂਡ 'ਚ ਉਹਨੇ ਸਮਝਾਇਆ ਸੀ ਕਿ ਲੱਕੜੀਆਂ ਦੇ ਟੁਕੜੇ ਸਾਬਤ ਕਰਦੇ ਨੇ, ਜੇ ਤੁਸੀਂ ਚਾਰੇ ਇਕੱਠੇ ਹੋ ਜਾਵੋ ਨਾ, ਤੁਹਾਨੂੰ ਕੋਈ ਹਿਲਾ ਨਹੀਂ ਸਕਦਾ, ਤੁਸੀਂ ਪਾਟੇ ਹੋਏ ਆਪਸ 'ਚ। ਅਮੈਰੀਕਾ ਪਾਟ ਚੁੱਕਿਆ ਇੱਕ ਲੱਕੜੀਆਂ ਦੇ ਢੇਰ 'ਚੋਂ ਬਾਹਰ ਨਿਕਲ ਕੇ, ਇਕੱਲੇ ਨੂੰ ਆਪਣੀ ਹਉਮੇ ਲੈ ਬੈਠੀ, ਕਿਉਂਕਿ ਹੰਕਾਰੀ ਆਦਮੀ ਜਦੋਂ ਪਿਛਲੀ ਵਾਰ ਆਇਆ ਸੀ ਦੁਨੀਆਂ 'ਤੇ ਨਾਸ ਹੋਇਆ ਸੀ, ਦੁਨੀਆਂ ਹੀ ਦੁਨੀਆਂ ਮਰ ਗਈ ਸੀ। ਆ ਚੱਲ ਹੁਣ ਤਾਂ ਪੈਸਿਆਂ ਦਾ ਸੀ, ਫਿਰ ਦੁਬਾਰਾ ਕਮਾ ਲਾਂਗੇ, ਕੋਈ ਗੱਲ ਨਹੀਂ, ਸਾਡੇ ਪੈਸੇ ਖਰਾਬ ਹੋ ਰਹੇ ਸਾਰਿਆਂ ਦੇ ਇਸ ਆਦਮੀ ਕਰਕੇ, ਪਰ ਪਹਿਲਾਂ ਤਾਂ ਇਹਨੇ ਲੋਕ ਇੰਨੇ ਮਰਵਾ ਦਿੱਤੇ। ਇਹ ਬੇਸ਼ਰਮ ਆਦਮੀ ਸਟੇਜ 'ਤੇ ਖੜ ਕੇ ਕਹਿੰਦਾ ਸੀ ਕਿ ਜੇ 2.5-3 ਲੱਖ ਬੰਦਾ ਮਰ ਗਿਆ ਕੋਈ ਗੱਲ ਨਹੀਂ ਅਮੈਰੀਕਾ 'ਚ, ਅਤੇ ਛਿੰਗੜੀ ਕਿਹਨੇ ਛੇੜੀ ਸੀ? ਅੱਜ ਤੱਕ ਗੱਲ ਨਹੀਂ ਸਮਝ ਕੇ ਸਾਹਮਣੇ ਆ ਸਕੀ, ਕਿਉਂਕਿ ਇਹ ਗੱਲ ਅਗਰ ਸਾਹਮਣੇ ਆ ਜੂ ਅਮੈਰੀਕਾ ਮਿੱਟੀ ਹੋ ਜੂਗਾ ਦੁਨੀਆਂ ਦੇ ਸਾਹਮਣੇ ਕਿ ਵੁਹਾਨ ਦੀਆਂ ਲੈਬਸ ਦੇ ਵਿੱਚੋਂ ਵਾਇਰਸ ਨੂੰ ਲੀਕ ਕਿਹਨੇ ਕਰਵਾਇਆ ਸੀ। ਤੁਸੀਂ ਆਪੇ ਸਮਝ ਸਕਦੇ ਹੋ, ਵੁਹਾਨ ਚਾਈਨਾ ਦੇ ਵਿੱਚ ਹੈ, ਉਹ ਵਾਇਰਸ ਕਿਸੇ ਨੇ ਲੀਕ ਕਰਵਾਇਆ ਸੀ? ਤੁਸੀਂ ਆਪੇ ਸਮਝਦਾਰ ਹੋ ਕਿਸ ਮੂਰਖ ਆਦਮੀ ਨੇ ਕਰਾਇਆ ਹੋਊਗਾ। ਜਿਹੜਾ ਤੁਸੀਂ ਮੂਰਖਾਂ ਨੂੰ ਪਾਵਰ ਦਿਓਗੇ ਨਾ, ਤਾਂ ਆਹੀ ਕੁਛ ਹੋਊ। ਜੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਵਰਗੇ ਬੰਦੇ ਕਿ ਮੈਂ ਸੋਨੇ ਦੇ ਪਲੰਘ 'ਤੇ ਸੁੱਤਾ ਪਿਆ, ਮੇਰੇ ਸਤਿਗੁਰ ਸੱਚੇ ਪਾਤਸ਼ਾਹ ਦੀ ਜਗ੍ਹਾ ਗਾਰੇ 'ਤੇ ਮਿੱਟੀ ਨਾਲ ਬਣੀ ਹੋਈ ਹੈ ਅਤੇ ਤਨਾਂ ਦੇ ਵਿੱਚ ਸੋਨਾ, ਫਿਰ ਦੇਖਿਆ ਕਿ ਲੋਕਾਂ ਨੂੰ ਲੱਗੂ ਰਾਜਾ ਸਿੱਖ ਹੈ, ਮਸਜਿਦ 'ਤੇ ਸੋਨਾ ਚੜਾਇਆ ਲਾਹੌਰ ਦੀ 'ਤੇ, ਅਤੇ ਫਿਰ ਉਸ ਤੋਂ ਬਾਅਦ ਮੰਦਰਾਂ 'ਤੇ ਸੋਨਾ ਚੜਾਇਆ, ਦੁਰਗਿਆਣਾ 'ਤੇ, ਸੋਮਨਾਥ 'ਤੇ ਮੰਦਰਾਂ ਦੇ ਉੱਤੇ ਜਿਹੜਾ ਹੈਗਾ ਸੋਨਾ ਚੜਾਇਆ। ਇਹ ਨੇ ਰਾਜੇ ਜਿਨ੍ਹਾਂ ਨੇ ਧਰਮ ਸਮਝਿਆ ਲੋਕਾਂ ਨੂੰ ਬਚਾਉਣ ਦਾ। ਵਿਸ਼ਵਨਾਥ ਦੇ ਮੰਦਰ ਦੀ ਮੈਂ ਗੱਲ ਕਰਦਾ, ਸੋਮਨਾਥ ਦੇ ਮੰਦਰ ਦੇ ਦਰਵਾਜ਼ੇ ਸੀ, ਵਿਸ਼ਵਨਾਥ ਮੰਦਰ ਆ ਜਿਹੜਾ, ਉਹਦੇ 'ਤੇ ਵੀ ਸੋਨਾ ਚੜਾਇਆ। ਜਿਹੜੀ ਵਾਰ ਸੁਣ ਰਹੇ ਹੋ 5:30 'ਤੇ, ਕੁਛ ਹੋਰ ਖਬਰਾਂ ਨੇ ਜਿਨ੍ਹਾਂ ਵਿੱਚੋਂ ਥੋਡੇ ਬ੍ਰਹਿਮਟੂਨ ਦਾ ਇੱਕ ਸਿੱਖ ਭਾਈਚਾਰੇ ਦਾ ਸਰਦਾਰ ਹਰਦੀਪ ਸਿੰਘ ਜਿਹੜਾ ਮੁੰਡਾ, ਇਹਦੀ ਤਸਵੀਰ ਛਾਪੀ, ਇੱਕ ਅਫਰੀਕਨ ਅਤੇ ਇੱਕ ਸਾਡੇ ਹੀ ਇੰਡੀਆ ਤੋਂ ਜਿਹੜੇ ਹੈਗੇ ਨੇ ਹੋਰ ਪਰਿਵਾਰ ਆ, ਉਹਨਾਂ ਦੀ ਤਸਵੀਰਾਂ ਛਾਪੀਆਂ ਗਈਆਂ। ਡੱਗ ਫੋੜ ਕੱਲ੍ਹ ਸਾਹਮਣੇ ਆਇਆ, ਮਾਫ਼ੀ ਮੰਗੀ, ਕਿਹਾ ਕਿ ਓਵਰ ਸਪੈਂਡਿੰਗ, ਇਹ ਐੱਮ ਪੀ ਪੀ 25 ਮਿੰਟ ਦੀ ਕਾਰ ਨਹੀਂ ਚਲਾਉਂਦੇ ਸੀ, 150 ਰੁਪਏ ਦਾ ਕਮਰਾ ਬੁੱਕ ਕਰ ਲੈਂਦੇ ਸੀ ਉੱਥੇ ਹੋਟਲ 'ਚ। ਇੰਜੋਏ ਇੰਜੋਏ ਇੰਜੋਏ ਜ਼ਿੰਦਗੀ, ਐਸ਼ ਉਡਾਨੇ ਕਾ ਨਾਮ ਹੈ, ਮੈਨੂੰ ਅਵਤਾਰ ਫਿਲਮ ਦਾ ਗਾਣਾ ਯਾਦ ਆ ਗਿਆ, ਕਹਿੰਦਾ ਨਹੀਂ ਨਹੀਂ ਜੇ ਜ਼ਿੰਦਗੀ ਤੋਂ ਮਿਹਨਤੋਂ ਕਾ ਨਾਮ ਹੈ, ਵਕਤ ਹੀ ਹੈ ਬਹੁਤ ਹੀ ਕੰਮ, ਔਰ ਬੜਾ ਕੰਮ ਹੈ। ਜੇ ਤੁਹਾਡੇ ਬੌਸ ਨੂੰ ਆ ਕੇ ਸ਼ਰਮਿੰਦਗੀ ਮਹਿਸੂਸ ਕਰਨੀ ਪਈ ਹੋਵੇ, ਮੈਂ ਐੱਮ ਪੀ ਪੀਜ਼ ਨੂੰ ਕਹਿਣ ਲੱਗਿਆ ਸਾਰਿਆਂ ਨੂੰ, ਗੱਲ ਇਹ ਨਹੀਂ ਗੀ ਕਿ ਕਿਹਦਾ ਮੁੰਡਾ ਕਿਹਦਾ ਕੀ ਆ, ਉਹ ਇੱਕ ਇਲੈਕਟਡ ਬੋਡੀ ਆ ਜਿਹਦੇ 'ਤੇ ਲੋਕਾਂ ਨੇ ਵਿਸ਼ਵਾਸ ਜਤਾਇਆ ਕਿ ਉਹ ਸਾਡੇ ਭਲੇ ਲਈ ਕੰਮ ਕਰੂਗਾ, ਅਤੇ ਅੱਜ ਕੁਛ ਭਲੇ ਹੋ ਰਹੇ ਨੇ। ਅਤੇ ਇਹਦੇ ਉੱਤੇ ਡੱਗ ਫੋੜ ਨੇ ਆ ਕੇ ਮਾਫ਼ੀ ਮੰਗ ਲਈ, ਉਹਦੇ ਚੀਫ ਆਫ ਸਟਾਫ ਨੇ, ਉਹਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਕਿਹਾ ਗਿਆ ਕਿ ਪੈਸੇ ਵਾਪਸ ਜਮ੍ਹਾਂ ਕਰਵਾਓ। 10 ਤੋਂ ਵੱਧ ਕੇਸ ਹੋ ਚੁੱਕੇ ਨੇ ਡੱਗ ਫੋੜ ਦੀ ਗਵਰਨਮੈਂਟ ਦੇ ਵਿੱਚ, ਜਿਨ੍ਹਾਂ 'ਚ ਲੋਕਾਂ ਨੇ ਓਵਰ ਸਪੈਂਡਿੰਗ, ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਤੁਹਾਡੀ ਸੇਵਾ ਦੇ ਵਿੱਚ ਇੱਕ ਮੌਕਾ ਹੋਰ ਦਿਓ, ਕੌਣ ਜਿੱਤੂਗਾ? ਡੱਗ ਫੋੜ ਜਿੱਤੂਗਾ। ਲੈ ਲਓ ਆਂਡੇ, ਜਦੋਂ ਇੱਦਾਂ ਵੋਟਾਂ ਪਾਓਗੇ ਨਾ, ਆਂਡੇ ਲੈ ਲਓ ਜਿਹੜੇ ਲੈਣੇ ਤੁਸੀਂ, ਸਪੈਸ਼ਲੀ ਗੋਰਿਆਂ ਨੂੰ ਕਹਿ ਰਿਹਾ ਮੈਂ, ਲਓ ਆਂਡੇ। ਅੱਗ ਲੱਗੀ ਪਈ ਆ ਸਾਰੇ ਇੰਟਰਵਿਊ ਨੂੰ ਇੱਧਰਲੇ ਪਾਸੇ, ਸੈਨੇਟਰ ਬਿੱਲ ਪਾਸ ਕਰ ਰਹੇ ਨੇ, ਡੱਗ ਫੋੜ ਦੀ ਕੋਈ ਸਟੇਟਮੈਂਟ ਨਹੀਂ ਆਈ ਹਜੇ ਤੱਕ ਅੱਗ ਦੇ ਉੱਪਰ। ਚਲੋ ਛੱਡੋ, ਇਹ ਤਾਂ ਚੱਲਦਾ ਰਹਿਣਾ। ਸੰਦੀਪ ਜੀ,
8: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
8: ਕੀ ਹਾਲ ਚਾਲ?
0: ਚੜ੍ਹਦੀ ਕਲਾ ਜੀ, ਸਾਰੇ ਪਾਸੇ ਘੁਮਾ ਦਈਦਾ ਇੱਕ ਘੰਟੇ ਸਾਰੀ ਦੁਨੀਆਂ ਨੂੰ। ਹਾਂਜੀ,
8: ਮੈਂ ਐਕਚੁਅਲੀ ਬਹੁਤ ਘੱਟ ਚੀਜ਼ ਭੁੱਲਦੀ ਹਾਂ, ਪਰ ਜੇ ਮੇਰੇ ਹਸਬੈਂਡ ਬਾਅਦ 'ਚ ਨਿਕਲੇ ਨਾ, ਫਿਰ ਮੈਂ ਲੌਕ ਖੋਲ੍ਹ ਕੇ ਦੁਬਾਰਾ ਚੈੱਕ ਕਰਕੇ ਆਉਣਾ ਕਿ ਇਹਨੀ ਕੋਈ ਹੋਰ ਲੌਕ ਤਾਂ ਨਹੀਂ ਖੋਲ੍ਹਿਆ ਸੀ, ਉਹ ਸਾਰੇ ਲੱਗੇ ਆ, ਗਰਾਜ ਦਾ ਲੌਕ ਲੱਗਾ ਆ, ਬਾਕੀ ਅਸੀਂ ਕੁਛ ਨਹੀਂ ਭੁੱਲਦੇ। ਚੁੱਲ੍ਹਾ ਮੈਂ, ਮੇਰੀ ਜੋਬ ਹੁੰਦੀ ਆ, ਉਹ ਮੈਂ ਹੀ ਬੰਦ ਕਰਨਾ ਹੁੰਦਾ, ਪ੍ਰੈਸ ਵੀ ਮੈਂ ਹੀ ਯੂਜ਼ ਕਰਦੀ ਹਾਂ, ਮੈਂ ਹੀ ਬੰਦ ਕਰਨੀ ਹੁੰਦੀ ਆ। ਸੋ ਹਸਬੈਂਡ ਦਾ ਤਾਂ ਇਹ ਹੁੰਦਾ ਕਿ ਜੇ ਇਹ ਬਾਅਦ 'ਚ ਆਏ, ਇਹਦਾ ਮੀਨਸ ਇਹ ਕੁਛ ਭੁੱਲ ਕੇ ਆਏ ਹੋਗੇ, ਤੇ ਚੈੱਕ ਕਰ ਲਈਏ, ਕਰਕੇ
0: ਆਪਾਂ
8: ਟੋਰਾਂਟੋ ਜਾਣਾ ਹੁੰਦਾ ਆ, ਸੋ ਦੂਰ ਬਹੁਤ ਫਿਰ ਮੁੜ ਕੇ ਨਹੀਂ ਆ ਸਕਦੇ ਜੇ ਲੌਕ ਖੁੱਲ੍ਹਾ ਰਹਿ ਗਿਆ। ਰਾਈਟ,
0: ਬਹੁਤ ਸ਼ੁਕਰੀਆ। ਦੇਖੋ, ਸਾਰਿਆਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਕੀ ਭੁੱਲ ਜਾਂਦੇ ਹੋ ਜਦੋਂ ਘਰੋਂ ਬਾਹਰ ਨਿਕਲਦੇ ਹੋ। ਸੋ ਮੇਰੇ ਨਾਲ ਚੰਪੀਤ ਵੀ ਹੋਲਤੇ ਆ, ਮਨਜੀਤ ਵੀ ਹੋਲਤੇ ਆ, ਅਤੇ ਤੁਹਾਡੇ ਕਾਲਸ ਵੀ ਹੋਲਤੇ ਨੇ, ਅਤੇ ਸ਼ੇਰਜੰਗ ਸਿੰਘ ਰਾਣਾ ਜੀ ਵੀ ਹੋਲਤੇ ਨੇ। ਮਨਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਦਿਓ ਮੈਸੇਜ।
9: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਸ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸੋ ਬੋਕਸਿੰਗ ਵੀਕਐਂਡ ਜੁਲਾਈ ਸੇਲ ਦਾ ਲਾਸਟ ਵੀਕਐਂਡ ਜੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿੰਨੇ ਵੀ ਕਸਟਮਰ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਇਸ ਟਾਈਮ ਕਾਫੀ ਕਸਟਮਰਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕ ਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $6,999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਂਡਰੀ ਸੈਕਸ਼ਨ ਦੇ ਵਿੱਚ ਟੋਪ ਲੋਡ ਵਾਸ਼ਰ ਤੇ ਡਰਾਇਰ ਦੇ ਪੇਅਰ $10.99 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ $1,699 ਦੀ ਪ੍ਰਾਈਸ ਤੋਂ ਸਟਾਰਟ ਹੋ ਰਹੇ ਨੇ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ ਬਿਗ ਸਕਰੀਨ 75 ਇੰਚ ਦਾ LED ਸਮਾਰਟ 4K ਟੀਵੀ $8.99 ਤੇ ਸੈਮਸੰਗ ਬ੍ਰਾਂਡ ਦਾ 98 ਇੰਚ ਦਾ LED ਸਮਾਰਟ 4K ਟੀਵੀ ਸਿਰਫ $1,899 ਚ ਇਸ ਬੋਕਸਿੰਗ ਵੀਕਐਂਡ ਜੁਲਾਈ ਸੇਲ ਦੇ ਵਿੱਚ ਤੁਸੀਂ ਲਗਾ ਸਕਦੇ ਹਾਂ। ਸੋ ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ,
0: ਬਹੁਤ ਸ਼ੁਕਰੀਆ ਵੀਕਐਂਡ ਦੀਆਂ ਮੁਬਾਰਕਾਂ ਤੇ ਅਪਲਾਈਸ ਜੰਕਸ਼ਨ ਤੁਸੀਂ ਕਾਲ ਕਰ ਸਕਦੇ ਹੋ। ਕਾਲਰ ਤੁਸੀਂ ਹੋਰ ਤੇ ਸੀਗੇ ਕਾਫੀ ਟਾਈਮ ਤੋਂ? ਹਾਂਜੀ ਸਤਿ ਸ਼੍ਰੀ ਅਕਾਲ ਜੀ, 3816 ਨੰਬਰ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬੋਲੋ। ਪਾਣੀ ਦੀ ਬੋਤਲ ਰੱਖਦਾ ਹੁੰਦਾ ਮੈਂ ਰੋਜ਼, ਉਹ ਭੁੱਲਦਾ। ਇੱਕ ਸਾਡੇ ਇੱਕੋ ਬ੍ਰਾਂਡ ਦੀਆਂ ਗੱਡੀਆਂ ਜਿਵੇਂ ਫੋਰਡ ਦੀਆਂ, ਮੈਂ ਗਲਤ ਗੱਡੀ ਚਾਬੀ ਚੱਕ ਕੇ ਗਲਤ ਗੱਡੀ ਖੋਲੀ ਜਾਂਦਾ ਹੁੰਦਾ। ਸਾਰਿਆਂ ਦੇ ਛੱਲੇ ਇੱਕੋ ਹੁੰਦੇ ਨਾ ਫੋਰਡ ਦੀਆਂ ਗੱਡੀਆਂ ਦੇ, ਅਤੇ ਉਹ ਫਿਰ ਮੈਨੂੰ ਦੇਖਣਾ ਪੈਂਦਾ ਕਿਤੇ ਘੋੜਾ ਬਣਿਆ ਹੋਇਆ ਕਿਤੇ ਕੀ ਬਣਿਆ ਹੋਇਆ ਉਹਦੇ ਬੇਸਿਸ 'ਤੇ। ਮੈਂ ਹਮੇਸ਼ਾ ਬੈਗ ਜਾ ਕੇ ਚਾਬੀ ਲੈਣ ਜਾਂਦਾ ਹੁੰਦਾ ਜਦੋਂ ਵੀ ਬਾਹਰ ਆ ਜਾਂਦਾ। ਤੁਸੀਂ ਕੀ ਭੁੱਲਦੇ ਹੋ? 905-600-7373 ਦੱਸ ਰਹੇ ਹੋ, ਪਰ ਤੁਸੀਂ ਸਾਰੇ ਪਾਰਟੀਸਪੇਟ ਕਰੋਗੇ। ਸੰਤੋਸ਼, ਅਸੀਂ ਅੱਜ ਨਾ 5 ਪਰਿਵਾਰਾਂ ਨੂੰ, ਟੋਟਲ 5 ਪਰਿਵਾਰ ਨੇ, ਇਹਨਾਂ ਨੂੰ ਅਸੀਂ ਅੱਜ ਇੱਕ ਗਿਫਟ ਦੇਣ ਲੱਗੇ ਹਾਂ। ਉਹ ਦੱਸਦੇ ਕੀ ਹੋਊਗਾ?

0: Chandler Drive, Brampton. Major intersection, Steels and Kennedy, 9054512600. Hello, bro. Kithe hai tu?
1: Main client nu milan ja rahe hain. Soch rahe si Tim Hortons te baith jaiye.
0: Oh, yaar. Ye ta old school ho gaya. Hun ta client meetings classy honiyan chahidiya ne. Nazara restaurant leke jao na nu. Private booths ne, full privacy mildi hai. Free Wi-Fi te luxury ambience. Business meeting bhi set ho jandi hai. Te khana bhi bahut vadhiya.
1: ओहो, ये तो प्रॉपर प्रोफेशनल मीटिंग होगी।
0: नजारा रेस्टोरेंट 30 रैम्बलर ड्राइव ब्रैम्पटन मेजर इंटरसेक्शन स्टील्स एंड कैनेडी कोई कॉल करो 9054512600 9054512600
2: ते नजारा ते 905-451-2600 हाई एंड रेस्टोरेंट इन ब्रैम्पटन ते तुसी पार्टीज कर रहे हो तुसी चरणप्रीत ਦੇ ਨਾਲ ਜਿਹੜੇ ਚੀਫ ਸ਼ੈਫ ਨੇ ਉਹਨਾਂ ਦੇ ਨਾਲ ਕਾਰਪੋਰੇਟ ਸ਼ੈਫ ਨਾਲ ਕੰਮ ਕਰਦੇ ਇਹਨਾਂ ਦੇ ਫਰਹਤ ਅਤੇ ਫਰਹਤ ਦੇ ਨਾਲ ਚਰਨਪ੍ਰੀਤ ਹੈ ਚਰਨਪ੍ਰੀਤ ਦੇ ਨਾਲ ਕੁਲਵਿੰਦਰ ਸੋ ਤਿੰਨ ਇਹਨਾਂ ਕੋਲ ਸ਼ੈਫ ਨੇ ਜਿਹੜੇ ਇੱਕ ਤੰਦੂਰ ਦੇ ਵਿੱਚ ਦੋ ਗ੍ਰੇਵੀਜ਼ ਦੇ ਵਿੱਚ ਅਤੇ ਹੋਰ ਜਿਹੜੇ ਕੰਟੀਨੈਂਟਲ ਫੂਡ ਨੇ ਉਹਨਾਂ ਦੇ ਵਿੱਚ ਅਤੇ ਚਰਨਪ੍ਰੀਤ ਸਤਿ ਸ਼੍ਰੀ ਅਕਾਲ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ
2: ਅਤੇ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਪਾਸਤਾਸ ਨੇ ਉਹਨਾਂ ਦੇ ਬਾਰੇ ਆਰਾਮ ਨਾਲ ਡਿਟੇਲ 'ਚ ਹਲਕੀ ਗੱਲ 'ਚ ਹਲਕੀ ਬਾਤ 'ਚ ਆਰਾਮ ਨਾਲ ਰਸ਼ ਨਹੀਂ ਕਰਨਾ ਖਾਣਾ ਹੈਗਾ ਟੇਸਟ ਆਉਣਾ ਚਾਹੀਦਾ ਗੱਲ ਸੁਣ ਕੇ ਹੀ ਆਉਣਾ ਚਾਹੀਦਾ ਪਾਸਤਾ ਤੁਹਾਡੇ ਕਿਹੜੇ ਕਿਹੜੇ ਵਧੀਆ ਨੇ
3: ਹਾਂਜੀ ਸੋ ਸਭ ਤੋਂ ਜਿਵੇਂ ਬੈਸਟ ਸੈਲਿੰਗ ਪਾਸਤਾ ਹੈਗਾ ਜੀ ਸਾਡਾ ਅਲਫਰੈਡੋ ਪਾਸਤਾ ਹੈਗਾ ਉਹਦੀ ਜਿਹੜੀ ਬੇਸ ਸੌਸ ਹੁੰਦੀ ਹੈ ਜੀ ਕੋਈ ਡੱਬੇ ਵਾਲੀ ਸੌਸ ਨਹੀਂ ਹੈਗੀ ਜੀ ਤੇ ਪ੍ਰੋਪਰ ਅਨੀਅਨ ਗਾਰਲਿਕ ਮਸ਼ਰੂਮ ਦਾ ਤੜਕਾ ਲਾ ਕੇ ਵਿੱਚ ਆਪਣਾ ਕਰੀਮ ਤੇ ਹੋਰ ਕਾਫੀ ਸਾਰੇ ਹਰਬਸ ਜਿਹੜੇ ਹੁੰਦੇ ਆ ਹਰਬਸ ਪਾ ਕੇ ਉਹਨੂੰ ਥੋੜੇ ਮਸਾਲਿਆਂ ਨਾਲ ਲਾਈਟ ਮਸਾਲਿਆਂ ਨਾਲ ਬਣਾਈ ਜਾਂਦੀ ਹੈ ਬੇਸ ਸੌਸ ਜਿਹੜੀ ਹੁੰਦੀ ਹੈ ਤੁਸੀਂ ਖਾਓਗੇ ਤੇ ਅਸੀਂ ਕਹੋਗੇ ਵਾਕਈ ਫਰੈਸ਼ਨੈਸ ਦਾ ਟੇਸਟ ਆਉਂਦਾ ਉਹਦੇ ਵਿੱਚ ਕੋਈ ਡੱਬਿਆਂ ਵੀ ਸੌਸ ਨਹੀਂ ਹੈਗੀ ਤੇ ਨਾਲ ਤੁਹਾਨੂੰ ਇੱਕ ਗਾਰਲਿਕ ਬ੍ਰੈਡ ਮਿਲਦੀ ਹੈ ਜਿਹਦੇ ਵਿੱਚ ਪ੍ਰੋਪਰ ਗਾਰਲਿਕ ਸਪ੍ਰੈਡ ਲਾ ਕੇ ਨਾਲ ਚੀਜ਼ ਪਾ ਕੇ ਥੋੜਾ ਜਿਹਾ ਗਾਰਲਿਕ ਬ੍ਰੈਡ ਦੇ ਨਾਲ ਸਰਵ ਹੁੰਦੀ ਹੈ ਪਾਸਤਾ ਜ਼ਰੂਰ ਤੁਸੀਂ ਟਰਾਈ ਕਰਨਾ ਉਸ
2: ਤੇ ਮੋਮੋਜ਼ ਦੇ ਵਿੱਚ ਕਿਹੜਾ ਜਿਹੜਾ ਹਰੇ ਜਿਹੇ ਰੰਗ ਦੇ ਤੁਸੀਂ ਦਿੰਦੇ ਨੇ ਉਹ ਕੀ ਹੁੰਦਾ ਮੋਮੋਜ਼ ਦੇ ਵਿੱਚ
3: ਗ੍ਰੀਨ ਕਲਰ ਦੀ ਗ੍ਰੇਵੀ ਪੈਸਟੋ ਮੋਮੋਜ਼ ਹੁੰਦੇ ਆ ਜੀ ਪੈਸਟੋ ਮੋਮੋਜ਼ ਗ੍ਰੀਨ ਕਲਰ ਦੀ ਸੌਸ ਹੁੰਦੀ ਹੈ ਜੀ ਉਹਦੇ ਨਾਲ ਆਪਣਾ ਸਟਾਕ ਕੀਤੇ ਹੁੰਦੇ ਆ ਆਪਣਾ ਗ੍ਰੀਨ
2: ਸੌਸ ਵਿੱਚ ਐਵੋਕੈਡੋ ਪਾਉਂਦੇ ਹੋਰ ਕੀ ਪਾਉਂਦੇ ਦੱਸਿਓ
3: ਹਾਂਜੀ ਉਹ ਚ ਇੱਕ ਤਾਂ ਪਾਲਕ ਦੀ ਪੇਸਟ ਹੁੰਦੀ ਹੈ ਜੀ ਪਾਲਕ ਤੇ ਮਿੰਟ ਪਾ ਕੇ ਥੋੜੀ ਜੀ ਆਪਣਾ ਡਰਾਈ ਫਰੂਟ ਜਿਹਦਾ ਨਟਸ ਹੁੰਦੇ ਆ ਨਾ ਆਪਣਾ ਪਿਸਤਾ ਨੀ ਸੋਰੀ ਆਪਣਾ ਵਾਲਨਟ ਪਾ ਕੇ ਉਹਨੂੰ ਥੋੜਾ ਜਿਹਾ ਆਪਣਾ ਗਾਰਨਿਸ਼ ਕੀਤਾ ਜਾਂਦਾ ਵਾ ਤੇ ਤੁਹਾਨੂੰ ਟੇਸਟ ਆਉਂਦਾ ਵਾ ਕਲੀ ਕਲੀ ਚੀਜ਼ ਦਾ ਪਾਲਕ ਦਾ ਤੇ
2: ਤੁਸੀਂ ਪੈਸਟੋ ਜਿਹੜਾ ਹੈਗਾ ਇਹਨਾਂ ਦਾ ਟਰਾਈ ਕਰਕੇ ਦੇਖਣੇ ਮੋਮੋਸ ਤੇ ਪਹਿਲਾਂ ਕੀ ਸੀਗਾ
3: ਹਾਂਜੀ ਪਹਿਲਾਂ ਅਲਫਰੈਡੋ ਪਾਸਤਾ
2: ਪੈਸਟੋ ਮੋਮੋਸ ਤੁਸੀਂ ਟਰਾਈ ਕਰਕੇ ਦੇਖਣੇ ਆ ਤੇ ਕੁਛ ਇਹਨਾਂ ਕੋਲ ਪੀਜ਼ਾ ਦੇ ਵਿੱਚ ਸਪੈਸ਼ਲ ਸੌਸਿਸ ਨੇ ਇਹ ਪੀਜ਼ਾ ਸੌਸਿਸ ਜਿਹੜੀਆਂ ਇਹ ਨਾ ਮਿਡਲ ਈਸਟਰਨ ਟੈਕਸਚਰ ਦੇਣਗੀਆਂ ਤੁਹਾਨੂੰ ਤੁਸੀਂ ਸਮਝੋਗੇ ਤੁਸੀਂ ਡਬਈ 'ਚ ਖਾਣਾ ਖਾ ਰਹੇ ਹੋ ਪਰ ਬੈਠੇ ਤੁਸੀਂ ਬ੍ਰੈਂਪਟਨ 'ਚੋਂ ਕੁਛ ਇਸ ਤਰ੍ਹਾਂ ਦਾ ਤੁਹਾਨੂੰ ਟੈਕਸਚਰ ਦੇਣਗੀਆਂ ਇਸ ਤੋਂ ਇਲਾਵਾ ਚਰਨਪ੍ਰੀਤ ਤੁਹਾਡੇ ਕੋਲ ਕਿੰਨੀਆਂ ਪਾਰਟੀਜ਼ ਬੁੱਕ ਨੇ 129 ਲੋਕ ਤੱਕ ਦੀ ਜਿਹੜੀ ਪਾਰਟੀ ਹੈ ਇਨਡੋਰ ਅਤੇ ਪਲੱਸ ਪੈਟੀਓ ਬਾਹਰ ਬਣਿਆ ਹੋਇਆ ਤੁਸੀਂ ਇੰਡੀਆ ਮੰਗੋ ਪੈਟੀਓ 'ਚ ਫਸਟ ਟਾਈਮ ਕੈਨੇਡਾ ਦੇ ਵਿੱਚ ਬਾਹਰ ਓਪਨ ਪੈਸੀ ਪੈਟੀਓ ਆ ਕੋਈ ਸ਼ੀਸ਼ੇ ਨਹੀਂ ਲੱਗੇ ਕੁਛ ਨਹੀਂ ਓਪਨ ਪੈਟੀਓ ਓਪਨ ਪੈਟੀਓ ਦੇ ਵਿੱਚ ਅਰਾਊਂਡ 30 ਤੋਂ 50 ਬੰਦੇ ਬਾਹਰ ਬੈਠ ਸਕਦੇ ਨੇ ਇਹਨਾਂ ਦੀ ਇਨਡੋਰ ਅਤੇ ਆਊਟਡੋਰ ਦੋਨੋਂ ਪਾਰਟੀਜ਼ ਬੁੱਕ ਹੁੰਦੀਆਂ ਦੱਸੋਗੇ ਮਾੜਾ ਡਿਟੇਲ ਦੇ ਵਿੱਚ ਜਿਵੇਂ ਤੁਹਾਡੇ ਆਊਟਡੋਰ ਬੁੱਕ ਕੀਤਾ ਕਿਸੇ ਨੇ ਹਨਾ ਉਹ ਕਿਵੇਂ ਹੈਗਾ ਦੱਸਿਓ ਰੇਡੀਓ ਤੋਂ ਸੁਣ ਕੇ ਕੀਤਾ ਕਹਿੰਦੇ
3: ਹਾਂਜੀ ਸੋ ਆਊਟਡੋਰ 'ਚ ਜਿਹੜਾ ਤੁਹਾਨੂੰ ਓਪਨ 'ਚ ਆਪਣਾ ਆਪਣਾ ਰੂਫ ਲੱਗੀ ਹੋਈ ਹੈ ਉੱਤੇ ਪ੍ਰੋਪਰ ਆਪਣਾ ਇੱਕ ਇੱਕ ਵਾਲ ਬਣੀ ਹੋਈ ਹੈ ਜਿਹਦੇ 'ਤੇ ਤੁਸੀਂ ਕੋਈ ਡੈਕੋਰੇਸ਼ਨ ਕਰਕੇ ਆਪਣਾ ਕੋਈ ਵੀ ਇਵੈਂਟ ਹੈਗਾ ਤੁਸੀਂ ਉਹ ਆਪਣਾ ਇੰਜੋਏ ਕਰ ਸਕਦੇ ਹੋ ਬਾਹਰ ਪੈਟੀਓ 'ਚ ਨਾਲ ਹੀ ਤੁਹਾਨੂੰ ਬਾਹਰ ਪੈਟੀਓ 'ਚ ਹੀ ਆਪਣਾ ਡੀਜੇ ਲਾਈਟ ਦੇ ਨਾਲ ਵੱਡਾ ਸਪੀਕਰ ਮਿਲ ਜੂਗਾ ਜਿੱਥੇ ਤੁਸੀਂ ਗਾਣੇ ਗੁਣੇ ਪਲੇ ਕਰਕੇ ਆਪਣਾ ਡਾਂਸ ਕਰ ਸਕਦੇ ਹੋ ਬਾਹਰ ਪੈਟੀਓ 'ਚ ਓਪਨ 'ਚ ਵੱਡੇ ਵੱਡੇ ਪੱਖਿਆਂ ਨਾਲ ਪ੍ਰੋਪਰ ਫੂਡ ਦਾ ਸੈਟਅਪ ਸਾਰਾ ਕੁਛ ਹੀ ਤੁਹਾਨੂੰ ਬਾਹਰ ਪੈਟੀਓ 'ਚ ਮਿਲ ਜੂਗਾ ਪੈਟੀਓ ਟੇਬਲਸ ਤੋਂ ਲੈ ਕੇ ਆਪਣਾ ਬੈਂਡ ਦਾ ਸੈਟਅਪ ਸਾਰਾ ਕੁਛ ਹੀ ਪੈਟੀਓ 'ਚ ਹੈਗਾ ਤੇ ਸੋਹਣਾ ਸਜਾਇਆ ਹੋਇਆ ਪੈਟੀਓ ਹੈਗਾ ਲਾਈਵ ਸਟੇਸ਼ਨ ਤੋਂ ਲੈ ਕੇ ਜਿੱਦਾਂ ਗੋਲ ਗੱਪੇ ਦਾ ਸਟੇਸ਼ਨ ਹੁੰਦਾ ਵਾ ਕੋਈ ਟਿੱਕੀ ਚਨੇ ਦਾ ਸਟੇਸ਼ਨ ਸਾਰਾ ਕੁਛ ਹੀ ਬਾਹਰ ਪੈਟੀਓ ਸੈਟਅਪ ਹੋ ਜੂਗਾ ਤੇ ਤੁਸੀਂ ਜ਼ਰੂਰ ਸਾਨੂੰ ਆ ਕੇ ਇੱਕ ਵਾਰੀ ਦੇਖ ਕੇ ਜਾਣ ਦਾ ਵੀ ਜਗ੍ਹਾ ਹੈਗੀ ਹੈ ਮਸਟ
2: ਸੋ ਵੱਡੇ ਪੱਖੇ ਲੱਗ ਕੇ ਹਵਾ ਚੱਲਦੀ ਹੈ ਇੰਡੀਆ ਵਾਂਗੂ ਹਵਾ ਆਉਂਦੀ ਹੈ ਇੰਡੀਆ ਵਾਂਗੂ ਬਾਹਰ ਬੈਠ ਕੇ ਉੱਪਰ ਲਾਈਟਸ ਲੱਗੀਆਂ ਉਹਨਾਂ ਲਾਈਟਸ ਦੇ ਥੱਲੇ ਬੈਠ ਕੇ ਤੁਸੀਂ ਬਾਹਰ ਟੈਂਟਸ ਵਗੈਰਾ ਲਾਏ ਹੋਏ ਨੇ ਇਹਨਾਂ ਦੇ ਤੇ ਤੁਸੀਂ ਪੈਟੀਓ ਟਰਾਈ ਕਰਨਾ ਨਜ਼ਾਰਾ ਜਿਹੜਾ ਹੈਗਾ ਤੁਹਾਡੇ ਲਈ ਇੱਕ ਹਾਈ ਐਂਡ ਬਹੁਤ ਹੀ ਹਾਈ ਐਂਡ ਤੁਸੀਂ ਇੱਕ ਐਂਬੀਅੰਸ ਦੇ ਨਾਲ ਆਪਣਾ ਜਨਮਦਿਨ ਮਨਾਉਣਾ ਸਟੇਜ ਬਣੀ ਹੋਈ ਹੈ ਲਾਈਟਸ ਲੱਗੀਆਂ ਹੋਈਆਂ ਨੇ ਤਕਰੀਬਨ $10,000 ਦੀਆਂ ਲਾਈਟਸ ਨੇ ਜਿਹੜੀਆਂ ਲੱਗੀਆਂ ਨੇ ਇਹ ਲੇਜ਼ਰ ਲਾਈਟਸ ਨੇ ਅਰਾਊਂਡ $10,000 ਦੀਆਂ ਡੀ ਜੇ ਸਿਸਟਮ ਆ ਪੂਰੇ ਵੱਡੇ ਸਪੀਕਰਸ ਵਾਲਾ ਮਤਲਬ ਤੁਸੀਂ 1,000-2,000 ਬੰਦੇ ਨੂੰ ਸੁਣਾਉਣਾ ਹੋਵੇ ਨਾ, ਇੱਦਾਂ ਦੇ ਵੱਡੇ ਸਪੀਕਰਸ ਨੇ। ਖਾਣਾ ਵਨ ਆਫ ਦਾ ਟੋਪ, ਕਾਰਪੋਰੇਟ ਸ਼ੈਫ ਆ। ਕਾਰਪੋਰੇਟ ਸ਼ੈਫ ਦਾ ਮਤਲਬ ਹੁੰਦਾ ਵੱਡੇ ਹੋਟਲਸ ਤੋਂ ਲੈ ਕੇ ਵੱਡੇ ਕੰਪਨੀਜ਼ ਦੇ ਵਾਸਤੇ ਜਿਹਨੂੰ ਕੇਟਰਿੰਗ ਕਰਨੀ ਆਉਂਦੀ ਹੈ। ਤੁਸੀਂ ਜਿਹੜਾ ਮਰਜ਼ੀ ਦੁਨੀਆ ਦਾ ਟੇਸਟ ਅਤੇ ਆਈਟਮ ਕਹਿ ਦਿਉ, ਤੁਹਾਨੂੰ ਇਹ ਐਡੀਸ਼ਨਲ ਤੁਹਾਡੀ ਕੇਟਰਿੰਗ 'ਚ ਬਣਾ ਕੇ ਦੇ ਸਕਦਾ। ਦੁਨੀਆ ਦੀ ਕੋਈ ਵੀ ਆਈਟਮ ਕਹਿ ਦਿਉ, ਦੁਨੀਆ ਦੇ ਮੈਨਿਊ ਦੀ ਕੋਈ ਵੀ ਆਈਟਮ, ਸੋ ਤੁਹਾਨੂੰ ਬਣਾ ਕੇ ਦੇ ਸਕਦੇ। ਨਜ਼ਾਰਾ ਬੁੱਕ ਕਰੋ, ਆਪਣਾ ਜਨਮਦਿਨ ਵਿਸ਼ੇਸ਼ ਬਣਾਓ, ਖਾਸ ਬਣਾਓ, ਆਪਣਾ ਜਨਮਦਿਨ ਖਾਸ ਬਣਾਓ ਅਤੇ ਜ਼ਰੂਰ ਪਹੁੰਚੋ ਅਤੇ ਤੁਸੀਂ ਬੁਕਿੰਗ ਕਰਾਓ। ਇਨਡੋਰ ਆਊਟਡੋਰ ਕਿੰਨੇ ਪਾਰਟੀਜ਼ ਬੁੱਕ ਨੇ ਤੁਹਾਡੀਆਂ?
3: ਹਾਂਜੀ ਆਲਮੋਸਟ ਕਮਿੰਗ ਮੰਥ 'ਚ ਸਾਨੂੰ ਹੈਗੀ ਹੈ ਆਲਮੋਸਟ 20 ਕੁ ਪਾਰਟੀਆਂ ਹੈਗੀਆਂ ਨੈਕਸਟ ਮੰਥ।
2: ਹਾਂਜੀ
3: ਉਸ ਤੋਂ ਇਲਾਵਾ ਵੀ ਬੁਕਿੰਗਸ ਕਾਫੀ ਆਈ ਜਾਂਦੀ ਹੈ ਸਾਨੂੰ
2: ਬੈਕ ਟੂ ਸੈਪਟੈਂਬਰ ਤੱਕ ਦੇ ਲੋਕ ਬੁਕਿੰਗ ਕਰਾ ਚੁੱਕੇ ਨੇ। ਤੁਸੀਂ ਕੰਟੈਕਟ ਕਰੋ ਨਜ਼ਾਰਾ ਨੂੰ ਅਤੇ ਨੰਬਰ ਤੁਸੀਂ ਹੁਣੇ ਕਾਲ ਕਰ ਸਕਦੇ ਹੋ ਸ਼ੈਫ ਚਰਨਪ੍ਰੀਤ ਨੂੰ। ਅਤੇ ਦੋ ਡਿਵੀਜ਼ਨ ਰਨ ਕਰਦਾ, ਦੋ ਕੰਪਨੀਜ਼ ਰਨ ਕਰ ਰਿਹਾ ਹੈ ਅਲੱਗ ਅਲੱਗ, ਅਤੇ 5 ਰੈਸਟੋਰੈਂਟਸ ਰਨ ਕਰ ਰਿਹਾ ਚਰਨਪ੍ਰੀਤ। 647-6338-78 ਇਹ 26 ਸਾਲ ਦਾ ਮੁੰਡਾ 5 ਰੈਸਟੋਰੈਂਟਸ ਰਨ ਕਰ ਰਿਹਾ, ਇੰਟਰਨੈਸ਼ਨਲ ਸਟੂਡੈਂਟ ਆਇਆ ਸੀਗਾ। ਡਾਊਨ ਟੂ ਅਰਥ, ਸੁਭਾਅ ਦਾ ਨਿੱਘਾਪਣ ਹੋਣਾ, ਤੁਹਾਡੇ ਖਿਆਲਾਂ ਨੂੰ ਸਮਝਣਾ, ਤੁਹਾਡੀ ਪੂਰੀ ਪਾਰਟੀ ਨੂੰ ਮੈਨੇਜ ਕਰਨਾ। ਇਹਦੀ ਟੀਮ ਦੇ ਵਿੱਚ ਪ੍ਰਨੀਤ ਆ ਕੁੜੀ, ਉਹ ਡੈਕੋਰੇਸ਼ਨ ਤੁਹਾਡੇ ਛੋਟੇ ਬੱਚਿਆਂ ਤੋਂ ਲੈ ਕੇ ਤੁਹਾਡੇ ਕੋਈ ਗੇਮਸ ਨੇ, ਪਲਾਨ ਨੇ, ਐ ਨਹੀਂ ਕਿ ਤੁਸੀਂ ਉੱਥੇ ਆ ਕੇ ਬਹਿ ਗਏ, ਸ਼ੀ ਡਿਜ਼ਾਈਨ ਐਵਰੀਥਿੰਗ। ਤੁਸੀਂ ਇਹਨਾਂ ਨੂੰ ਕਾਲ ਕਰੋ 6476338878। ਹੋਰ ਕੁਛ ਨਹੀਂ, ਪਰਿਵਾਰ ਦੋਸਤਾਂ ਨਾਲ ਬੈਠ ਕੇ ਤੁਸੀਂ ਜਦੋਂ ਨਿੱਘ ਮਾਣਦੇ ਹੋ ਨਾ, ਸਭ ਤੋਂ ਵੱਧ ਖੁਸ਼ੀ ਵਾਲਾ ਟਾਈਮ ਉਹ ਹੁੰਦਾ ਜਦੋਂ ਤੁਹਾਡਾ ਪਰਿਵਾਰ ਅਤੇ ਦੋਸਤ ਤੁਹਾਡੇ ਨਾਲ ਬੈਠੇ ਨੇ। ਨਜ਼ਾਰਾ ਬੁਕਿੰਗ ਕਰੋ, 10-10 ਬੰਦਿਆਂ ਦੇ ਬੂਥ ਬਣੇ ਨੇ, 10 ਬੰਦਿਆਂ ਨੇ ਆਪਣੀ ਪ੍ਰਾਈਵੇਟ ਪਾਰਟੀ ਕਰਨੀ ਆ, ਬੂਥ ਬਣੇ ਨੇ ਤੁਹਾਡਾ, ਬੈਲ ਲੱਗੀ ਹੈ ਸਰਵਿਸ ਦੀ। ਨਜ਼ਾਰਾ NAZARA ਅਤੇ 647-633-8878 ਦੇ ਉੱਤੇ ਕਾਲ ਕਰਨੇ, 647-633-8878। ਹੁਣੇ ਕਾਲ ਕਰੋ ਚਰਨਪ੍ਰੀਤ ਨੂੰ। ਛੋਟੀ ਵੱਡੀ ਲਾਈਵ ਕੇਟਰਿੰਗ, ਫੂਡ ਟਰੱਕ ਇਹਨਾਂ ਦਾ ਹੁੰਦਾ, ਲਾਈਵ ਕੇਟਰਿੰਗ ਪੀਲ ਡਿਸਟ੍ਰਿਕਟ ਹੋਸਪਿਟਲ ਨੂੰ, ਬਰੈਂਪਟਨ ਹੋਸਪਿਟਲ ਨੂੰ, ਈਟੋਬੀਕੋ ਨੌਰਥ ਹੋਸਪਿਟਲ ਨੂੰ, ਇਹ ਤੋਂ ਇਲਾਵਾ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੂੰ 1 ਸਾਲ ਤੋਂ ਵੱਧ ਲੰਚ ਪ੍ਰੋਗਰਾਮ ਦੇ ਵਿੱਚ ਇਹ ਫੂਡ ਡਿਲੀਵਰ ਕਰ ਚੁੱਕੇ ਨੇ। ਲੰਚ ਪ੍ਰੋਗਰਾਮ ਦੇ ਵਿੱਚ ਡਿਲੀਵਰੀ ਕਰਦੇ ਸੀ ਫੂਡ ਦੀ ਇਹ। ਇਸ ਤੋਂ ਇਲਾਵਾ ਇਹਨਾਂ ਨੇ, ਤੁਸੀਂ ਮੈਗਨਾ ਦੇ ਗਰੁੱਪ ਹੋ ਗਏ, ਆਟੋ ਪਾਰਟ ਦੀਆਂ ਵੱਡੀਆਂ ਕੰਪਨੀਆਂ, ਇਹ ਤੋਂ ਇਲਾਵਾ ਵਿਨਰਸ, ਇਹ ਤੋਂ ਇਲਾਵਾ ਵਾਲਮਾਰਟ ਦੇ ਹੈੱਡ ਆਫਿਸ ਜਿਹੜਾ ਬਰੈਂਪਟਨ ਵਾਲਾ, ਉੱਥੋਂ ਲੈ ਕੇ ਹਰ ਜਗ੍ਹਾ ਦੀ ਕਾਰਪੋਰੇਟ ਕੇਟਰਿੰਗ ਜਿੱਥੇ ਕੀਤੀ ਆ, ਤੁਸੀਂ ਆਪਣੀ ਕੰਪਨੀ 'ਚ ਕੇਟਰਿੰਗ ਕਰਾਉਣੀ ਆ, ਜਸਟ ਕਾਲ ਦਮ, ਹਲਵਾਈ ਨਹੀਂ ਬੁਲਾਉਣੇ ਹੈਗੇ, ਕੇਟਰਿੰਗ ਕਰਾਉਣੀ ਆ। 6476338878 ਚੈਂਪੀ, ਤੁਹਾਡਾ ਫੋਨ ਵੱਜਣਾ ਚਾਹੀਦਾ ਸੀ ਉਹਨੂੰ। 647-643-8878 'ਤੇ ਖਾਣਾ ਨਹੀਂ, ਬਸ ਉਹਨੂੰ ਇੰਜੋਏ ਕਰਨਾ, ਡਿਜ਼ਾਈਨ ਕਰਾਉਣਾ, ਸਰਵਰ ਲਿਓ ਇਹਨਾਂ ਤੋਂ ਸਪੈਸ਼ਲੀ, ਤੁਹਾਡੀ ਪਾਰਟੀ ਦੀ ਟੇਕ ਕੇਅਰ ਇਹ ਕਰਨਗੇ ਬਸ। ਤੁਸੀਂ ਵੱਡੇ ਵੱਡੇ ਵਾਸ਼ਰੂਮ ਬਣੇ ਹੋਏ ਨੇ, ਇਨਡੋਰ ਕਿਸੇ ਨੇ ਚੇਂਜ ਵੀ ਕਰਨਾ ਚੇਂਜ ਵੀ ਕਰ ਸਕਦਾ ਉੱਥੇ ਜਾ ਕੇ ਅੰਦਰ ਆਪਣਾ, ਅਤੇ ਤੁਸੀਂ ਆਪਣੀ ਕੋਈ ਸਟੋਰੇਜ ਰੱਖਣੀ ਆ, ਸਟੋਰੇਜ ਲਈ ਅਲੱਗ ਜਗ੍ਹਾ ਦੇ ਦਿੰਦੇ ਨੇ। ਐਡੀ ਵਧੀਆ ਜਗ੍ਹਾ ਤੁਹਾਨੂੰ ਮਿਲਣੀ ਨਹੀਂ ਹੈ, ਇੱਕ ਵਾਰ ਦੇਖੋ, ਫੇਸਬੁੱਕ 'ਤੇ ਜਾਓ, ਨਜ਼ਾਰਾ ਪਾ ਲਓ, NAZARA ਨਜ਼ਾਰਾ, ਨਜ਼ਾਰਾ ਦੇ ਉੱਤੇ ਤੁਸੀਂ ਕੰਟੈਕਟ ਕਰਨਾ ਇਹਨਾਂ ਨੂੰ, ਅਤੇ 905-451-2600 ਜਾਂ NAZARA। ਸੰਤੋਸ਼ ਜੀ, ਆਪਾਂ 5 ਪਰਿਵਾਰਾਂ ਦੇ ਕਾਲ ਲਵਾਂਗੇ ਫਟਾਫਟ ਜਲਦੀ ਤੋਂ ਪਹਿਲਾਂ, ਜਿਨ੍ਹਾਂ ਨੂੰ ਅਸੀਂ ਨਜ਼ਾਰਾ ਦੇ ਉੱਤੇ ਜਿਹੜਾ ਇੱਕ ਸਪੋਂਸਰਡ, ਇੱਕ ਛੋਟਾ ਜਿਹਾ ਥੋੜ੍ਹਾ ਸੈਗਮੈਂਟ ਹੈ, ਸਪੋਂਸਰਡ ਹੋਊਗਾ 3 ਜਣਿਆਂ ਨੂੰ ਖਾਣਾ। ਇਹ 3 ਜਣਿਆਂ ਨੂੰ ਇੱਕ ਪਲੈਟਰ ਮਿਲੂਗਾ, ਇਹ ਪਲੈਟਰ ਦੇ ਵਿੱਚ 5 ਸਬਜ਼ੀਆਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਨ ਹੋਣਗੇ, ਤੁਹਾਡੇ ਰਾਈਸ ਹੋਣਗੇ, ਸੈਲਡ ਹੋਊਗਾ ਤੁਹਾਡਾ, ਅਤੇ ਤੁਹਾਡਾ ਜਿਹੜਾ ਹੈਗਾ ਸਵੀਡਿਸ਼ ਹੋਊਗਾ, ਅਤੇ ਇਹ 3 ਜਣਿਆਂ ਦਾ ਪਲੈਟਰ ਬਿਲਕੁਲ ਫ੍ਰੀ ਹੈ। ਜੇ ਐਡੀਸ਼ਨਲ ਕੋਈ ਜਾਂਦਾ ਆਪਣਾ ਅਲੱਗ ਪੇ ਕਰ ਲੂਗਾ। 3 ਜਣਿਆਂ ਦਾ ਪਲੈਟਰ ਜਿਹੜਾ ਅਸੀਂ ਫ੍ਰੀ ਕੱਢਾਂਗੇ, ਅਤੇ ਇਹ ਪਰਿਵਾਰ ਨਾਂ ਲਿਖਾਉਣਗੇ, ਅਤੇ ਇਹਦੇ ਵਿੱਚ ਨਾ ਅਸੀਂ ਇੱਕ ਸਪੈਸ਼ਲ, ਅਸੀਂ ਕੱਲ੍ਹ ਰਾਤ ਗੱਲ ਕੀਤੀ ਹੈ, ਸਪੈਸ਼ਲ ਸੈਗਮੈਂਟ ਚਲਾਉਣ ਲੱਗੇ ਹਾਂ, ਜਿਹਦੇ ਵਿੱਚ ਅਸੀਂ ਸਾਡੇ ਸਪੋਂਸਰਸ ਨੇ ਤੁਹਾਡੇ ਨਾਲ ਤੁਹਾਡਾ ਲੰਚ ਸਪੋਂਸਰ ਕਰਿਆ ਕਰਨਗੇ, ਅਤੇ ਤੁਸੀਂ ਜਿਹੜਾ ਹੈਗਾ ਇੱਕ ਨੰਬਰ ਹੈ ਜਸਵਿੰਦਰ ਸਿੰਘ ਢਿੱਲੋਂ ਦਾ, ਫਾਈਨੈਂਸ਼ੀਅਲ ਐਡਵਾਈਜ਼ਰ ਵੀ ਨੇ ਅਤੇ ਲੋਕਾਂ ਨੂੰ ਉਹ ਸੇਧ ਵੀ ਦਿੰਦੇ ਨੇ। ਤੁਸੀਂ 5 ਜਿਹੜੇ ਲੋਕ ਪਹਿਲੇ ਹੁਣ ਕਾਲ ਕਰ ਲੈਣਗੇ, ਪਹਿਲੇ 5 ਲੋਕ ਛੇਤੀ ਤੋਂ ਪਹਿਲਾਂ ਕਰ ਲਿਓ ਕਾਲ, ਤੁਹਾਡਾ 3 ਜਣਿਆਂ ਦਾ ਇੱਕ ਟਾਈਮਿੰਗ ਦੇਵਾਂਗੇ ਤੁਹਾਨੂੰ ਸੰਡੇ ਜਾਂ ਸੈਟਰਡੇ ਦੀ, 3 ਜਣਿਆਂ ਦਾ ਤੁਹਾਡਾ ਜਿਹੜਾ ਪਲੈਟਰ ਆ ਫੂਡ ਦਾ ਤੁਸੀਂ ਉਹ ਖਾਣਾ, ਜਸਵਿੰਦਰ ਤੁਹਾਡਾ ਵੈਲਕਮ ਕਰਨਗੇ, ਉਹ ਟਾਈਮ ਸਲੋਟ ਤੁਹਾਨੂੰ ਦੇਵਾਂਗੇ ਅਸੀਂ, ਉਹਦੇ ਵਿੱਚ ਤੁਸੀਂ ਪਹੁੰਚਣਾ ਹੈਗਾ, ਅਤੇ ਤੁਹਾਡਾ ਜਿਹੜਾ ਫ੍ਰੀ ਫੂਡ ਹੁੰਦਾ ਹੈ, ਪਰ ਤੁਸੀਂ ਉੱਥੇ ਇੰਜੋਏ ਕਰੋਗੇ, ਹੋਰ ਬਹੁਤ ਕੁਛ ਹੈ ਖਾਣ ਪੀਣ ਦੇ ਨਾਲ, ਡਰਿੰਕਸ ਨੇ, ਸਭ ਕੁਛ ਹੈ, ਅਤੇ ਤੁਸੀਂ ਕਾਲ ਕਰਨੀ ਸਟੂਡੀਓ 'ਚ 905-673-3337, ਅਤੇ 5 ਜਣੇ ਜਿਹੜੇ ਹੋਣਗੇ, ਅਸੀਂ ਹਰ ਵੀਕ ਪੰਜ ਪਰਿਵਾਰਾਂ ਨੂੰ ਇਹ ਆਫਰ ਦੇਣੀ ਹੈਗੀ ਹੈ ਪੂਰੇ 2 ਮਹੀਨੇ ਵਾਸਤੇ। ਪੰਜ ਪਰਿਵਾਰਾਂ ਨੂੰ ਇਹ ਆਫਰ ਹੈ ਪੂਰੇ 2 ਮਹੀਨੇ ਵਾਸਤੇ। ਸੰਤੋਸ਼ ਕੋਈ ਵੀ ਉਸ ਤਰ੍ਹਾਂ ਤੁਸੀਂ ਆਪਣਾ ਨਾਮ ਵੀ ਲਿਖਾ ਦਿਓ ਅਤੇ ਪਲੈਟ ਫੂਡ ਪਲੈਟਰ ਹੋਊਗਾ 3 ਜਣਿਆਂ ਦਾ, 3 ਤੋਂ ਉੱਪਰ ਜਿਹੜੇ ਲੋਕ ਨੇ ਆਪਣਾ ਐਡੀਸ਼ਨਲ ਫੂਡ ਆਰਡਰ ਕਰ ਲੈਣਗੇ, ਹੈ ਨਾ। ਸੋ ਨੰਬਰ ਟੂ ਕਾਲ ਹੈ 400, ਤੁਸੀਂ ਟੈਕਸ ਕਰਨਾ ਸਾਨੂੰ ਨਾਲੇ ਜਾਂ ਤੁਸੀਂ ਸਟੂਡੀਓ 'ਚ ਕਾਲ ਹੀ ਕਰ ਲਓ, ਫਿਰ ਨੰਬਰ ਰਹਿ ਜਾਂਦੇ, ਫਿਰ ਸਾਰਾ ਸ਼ਹਿਰ ਹੀ ਕਾਲ ਕਰ ਦਿੰਦਾ। ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕੋਈ ਫੋਨ ਕਰ ਦਿੰਦਾ 10 ਦਿਨ ਬਾਅਦ ਕਿ ਮੈਨੂੰ ਤਾਂ ਜੀ, ਮੈਨੂੰ ਕੱਲ੍ਹ ਉਹਨਾਂ ਦਾ ਫੋਨ ਆਇਆ ਕਹਿੰਦੇ ਸਾਨੂੰ ਕਿਸੇ ਨੇ ਫੋਨ ਕੀਤਾ ਮੇਰੇ ਜਨਮਦਿਨ 'ਤੇ ਕੇਕ ਫ੍ਰੀ ਹੈਗਾ। ਮੈਂ ਕਿਹਾ ਜੀ ਅਸੀਂ ਤਾਂ ਕਦੇ ਕਿਸੇ ਨੂੰ ਕਿਹਾ ਨਹੀਂ ਔਨ ਏਅਰ ਵੀ ਜਾਓ ਕੇਕ ਫ੍ਰੀ ਲੈ ਲਓ, ਹੈ ਨਾ ਬਈ। ਬਈ ਇੱਦਾਂ ਨਾ ਕਰਿਆ ਕਰੋ, ਤੁਸੀਂ ਸਾਨੂੰ ਟੈਕਸ ਕਰਦਿਆ ਕਰੋ, ਸਪੋਂਸਰ ਦੇ ਕੋਲ ਸਿੱਧਾ ਨਾ ਜਾਇਆ ਕਰੋ, ਫਿਰ ਉੱਥੇ ਸਾਨੂੰ ਇੰਬੈਰਸਮੈਂਟ ਬਹੁਤ ਹੁੰਦੀ ਹੈ। ਇਹ ਤਾਂ ਇੱਕ ਪਿਆਰ ਆਪਣਾ ਸਾਰੇ ਆਪਾਂ ਸ਼ੇਅਰ ਕਰ ਰਹੇ ਹਾਂ, ਠੀਕ ਹੈ। ਤੁਸੀਂ ਆਪਣਾ ਨਾਂ ਅਤੇ ਨੰਬਰ ਲਿਖਾਉਣਾ ਅਤੇ ਮੈਂ ਇੱਥੇ ਸਟੂਡੀਓ 'ਚ ਨੋਟ ਕਰ ਰਿਹਾ 905-673-3337। ਮੇਰੇ ਕੋਲ ਕਾਲ ਆਉਣੇ ਸ਼ੁਰੂ ਹੋ ਗਏ ਨੇ 905-673-3337। ਤੁਹਾਡਾ ਨਾਂ ਕੀ ਹੈ ਪਹਿਲਾਂ ਬੋਲ ਦਿਓ। ਹੈਲੋ
4: ਹੈਲੋ, ਹਾਂਜੀ ਮੇਰਾ ਨਾਮ ਜਸ਼ਨਪ੍ਰੀਤ ਕੌਰ।
2: 704, ਠੀਕ ਹੈ ਜਸ਼ਨ, ਤੁਹਾਡਾ ਨੰਬਰ ਆ ਗਿਆ ਸਾਡੇ ਕੋਲ ਅਤੇ ਤੁਹਾਡਾ 3 ਜਣਿਆਂ ਦਾ ਖਾਣਾ ਜਿਹੜਾ ਬਿਲਕੁਲ ਤੁਹਾਨੂੰ ਟਾਈਮਿੰਗ ਦਿੱਤੀ ਜੀ, ਤੁਸੀਂ ਟਾਈਮ ਨੂੰ ਫੋਲੋ ਕਰ ਲਿਓ, ਕੱਲ੍ਹ ਜਾਂ ਪਰਸੋਂ ਦਾ ਦੇਣਗੇ, ਠੀਕ ਹੈ।
4: ਠੀਕ ਹੈ ਜੀ,
2: ਠੀਕ ਹੈ, ਤੁਹਾਨੂੰ ਤੁਹਾਨੂੰ ਮਿੱਠੇ ਜਸਵਿੰਦਰ ਮਿਲਣਗੇ, ਉਹਨਾਂ ਵੱਲੋਂ ਸਪੋਂਸਰਡ ਹੈ। ਸੋ ਹੋਰ ਪਰਿਵਾਰ ਜਿਹੜੇ ਕਾਲ ਕਰ ਸਕਦੇ 905-673-3337। ਤੁਹਾਡਾ ਨਾਂ ਕੀ ਹੈ ਜੀ?
5: ਹੈਲੋ,
2: ਤੁਹਾਡਾ ਨਾਂ ਕੀ ਹੈ?
5: ਹੈਲੋ,
2: ਨਾਮ ਕੀ ਹੈ ਜੀ, ਨਾਮ ਕੀ ਹੈ ਤੁਹਾਡਾ?
5: ਹਾਂਜੀ, ਹਰਮਨਸ ਲਾਲ ਤਿਵਾਰੀ, ਸੰਤੋਸ਼ ਤਿਵਾਰੀ।
2: ਓ ਸੰਤੋਸ਼, ਅੱਛਾ ਠੀਕ ਹੈ ਜੀ,
5: ਸੰਤੋਸ਼ ਤਿਵਾਰੀ, ਹਰਮਨਸ ਲਾਲ ਤਿਵਾਰੀ।
2: ਨੰਬਰ ਆ ਗਿਆ ਮੇਰੇ ਕੋਲ, ਤੀਸਰੀ ਕਾਲ ਹੈ ਤੇ। ਹੈਲੋ
6: ਹੈਲੋ,
2: ਹਾਂਜੀ ਨੰਬਰ ਬੋਲਿਓ, ਕੀ ਹੈ ਤੁਹਾਡਾ?
6: 905-790-2639।
2: ਠੀਕ ਹੈ, ਤੁਹਾਨੂੰ ਕਾਲ ਆਉਂਦੀ ਹੈ ਤੇ ਤੁਹਾਨੂੰ ਕਾਲ ਕਰਕੇ ਤੁਹਾਡੇ ਅਪਾਇੰਟਮੈਂਟ ਸੈੱਟ ਕਰ ਦੇਣਗੇ। ਤੇ ਇਹ ਮੇਰੇ ਕੋਲ ਆ ਗਈ ਚੌਥੀ ਕਾਲ। ਹੈਲੋ
7: ਹੈਲੋ,
2: ਹਾਂਜੀ ਤੁਹਾਡਾ ਨੰਬਰ ਬੋਲ ਦਿਓ।
7: 905-794-90।
2: ਹਾਂਜੀ
7: 90-22।
2: 90-22, ਠੀਕ ਹੈ, ਤੁਹਾਨੂੰ ਕਾਲ ਆਉਂਦੀ ਹੈ। ਅਤੇ ਇੱਕ ਕਾਲ ਹੋਰ ਹੈਗੀ ਆ, ਤੁਹਾਡੇ ਸਾਰੇ ਪਰਿਵਾਰਾਂ ਦੇ 3-3 ਲੋਕਾਂ ਦਾ ਇੱਕ ਪਲੈਟਰ ਹੈ, ਬਿਲਕੁਲ ਤੁਹਾਡਾ ਉਹ ਸਪੋਂਸਰਡ ਹੈ। ਅਤੇ ਕਰਨ, ਕਰਨਵੀਰ ਨੰਬਰ ਬੋਲੋ ਕੀ ਹੈ?
8: 647।
2: ਹਾਂਜੀ
8: 308।
2: ਹਾਂ ਹਾਂ
8: 4791।
2: ਤੁਸੀਂ ਜਾਣਾ ਨਜ਼ਾਰਾ 'ਤੇ, ਠੀਕ ਹੈ, ਤੁਹਾਨੂੰ ਕਾਲ ਆਊਗੀ, ਅਪੁਆਇੰਟਮੈਂਟ ਬਣਾਉਣਗੇ ਜਸਵਿੰਦਰ ਹੁਣੇ ਅਤੇ ਪੰਜ ਪਰਿਵਾਰ। ਹੋਰ ਕਾਲ ਨਾ ਕੋਈ ਕਰੋ ਪਲੀਜ਼, ਹੋਰ ਬਾਕੀ ਕਾਲ ਨਾ ਕਰਿਓ, ਪਲੀਜ਼ ਪਲੀਜ਼ ਪਲੀਜ਼ ਵੇਟ ਕਰ ਲਓ, ਹੁਣ ਨਾ ਹੋਰ ਕੋਈ ਕਾਲ ਕਰਿਓ, ਠੀਕ ਹੈ। ਤੁਹਾਨੂੰ ਅਗਲੀ ਵਾਰ ਕਾਲ ਜਿਹੜਾ ਅਸੀਂ ਦੇਵਾਂਗੇ ਉਹ 'ਚ ਦਿਖਾਵਾਂਗੇ ਤੁਹਾਡਾ ਨਾਂ, ਠੀਕ ਹੈ ਜੀ, ਪਲੀਜ਼ ਕੱਟ ਦਿਓ ਕਾਲ ਤੁਸੀਂ। ਓਕੇ, ਥੈਂਕ ਯੂ। ਅਤੇ ਤੁਸੀਂ ਹਾਈਲੈਂਡ ਆਟੋ ਰਿਪੇਅਰ ਸੈਂਟਰ 'ਤੇ ਜੇ ਜਾਂਦੇ ਹੋ ਇਸ ਵੀਕਐਂਡ ਦੇ ਉੱਤੇ, ਬੜੇ ਤੁਸੀਂ ਆਇਲ ਚੇਂਜ, ਬ੍ਰੇਕਸ ਜਾਂ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਦੇ ਲਈ ਹਾਈਲੈਂਡਰ ਹਾਈਲੀ ਰਿਕਮੈਂਡ ਨੇ, ਮੈਂ ਕਹਿੰਦਾ ਹੁੰਦਾ। ਕਾਰਾਂ ਦੀ ਸੇਫਟੀ ਹੈਗੀ ਆ, ਤੁਹਾਡੀ ਊਬਰ 'ਤੇ ਸਕਿੱਪ ਦੀ ਹੈ ਸੇਫਟੀ। ਗੈਰੀ ਗਰੇਵਾਲ, ਯਾਰਾਂ ਦੇ ਯਾਰ ਸਲੋਗਨ ਇਹਨਾਂ ਦਾ, ਯਾਰਾਂ ਦੇ ਯਾਰ ਗੈਰੀ ਗਰੇਵਾਲ। ਨੰਬਰ ਹੈ 905-463-6363, 905-463-6363 ਦੇ ਉੱਤੇ 19 ਸਾਲ ਦਾ MTO ਲਾਇਸੈਂਸ ਅਪਰੂਵਡ ਵਰਕਸ਼ਾਪ ਹੈ ਗੈਰੀ ਗਰੇਵਾਲ। ਦੋਸਤੀ ਵੀ ਪਾਓਗੇ, ਪਿਆਰ ਵੀ ਪਾਓਗੇ ਅਤੇ ਰਿਪੇਅਰ ਵੀ ਕਰਾਉਂਗੇ। ਰਿਪੇਅਰ ਕਰਾਉਣ ਤੋਂ ਬਾਅਦ 10% ਡਿਸਕਾਊਂਟ ਹੈ, ਤੁਸੀਂ 10 ਜਣਾ ਰੇਡੀਓ ਬਾਤ ਸੁਣਿਆ ਸੀ, ਕਹਿਣਗੇ ਓ ਮਾਈ ਗਾਡ। ਫਰੀ ਐਸਟੀਮੇਟ ਲੈ ਸਕਦੇ ਹੋ ਗੱਡੀ ਖੋਲ੍ਹਣ ਤੋਂ ਪਹਿਲਾਂ, 905-463-6363। ਕੰਫਰਟੇਬਲ ਹੋ ਕੇ ਲੇਡੀਜ਼ ਜਾ ਸਕਦੀਆਂ ਇਹ ਵਰਕਸ਼ਾਪ ਦੇ ਉੱਤੇ, ਅਗਰ ਤੁਸੀਂ ਆਪਣੀ ਗੱਡੀ ਦਾ ਆਇਲ ਚੇਂਜ ਜਾਂ ਕੋਈ ਰਿਪੇਅਰ ਕਰਾਉਣੀ ਆ। ਫੈਮਿਲੀ ਇਨਵਾਇਰਮੈਂਟ 'ਚ ਤੁਸੀਂ ਇਸ ਵਰਕਸ਼ਾਪ 'ਤੇ ਜਾਓਗੇ, ਬੜੀ ਟੇਕ ਕੇਅਰ ਕਰਨਗੇ ਤੁਹਾਡੀ। ਗੈਰੀ ਗਰੇਵਾਲ, ਹਾਈਲੈਂਡ ਆਟੋ ਰਿਪੇਅਰ ਸੈਂਟਰ, 36 ਆਟੋਮੈਟਿਕ ਡਰਾਈਵ, ਏਅਰਪੋਰਟ ਐਂਡ ਵਿਲੀਅਮ ਦਾ ਇੰਟਰਸੈਕਸ਼ਨ ਆ। ਟ੍ਰਿਪਲ ਏ ਲੈਂਡਸਕੇਪਿੰਗ, ਪ੍ਰਾਊਡ ਸਪੋਂਸਰਸ ਫਰੋਮ ਪਾਸਟ 8 ਈਅਰ, 8 ਸਾਲਾਂ ਤੋਂ ਸਾਡੀ ਦੋਸਤੀ ਹੈ ਇਸ ਸ਼ੋਅ ਦੇ ਨਾਲ। ਟ੍ਰਿਪਲ ਏ ਲੈਂਡਸਕੇਪਿੰਗ, ਕਿਸੇ ਨੇ ਪਲਾਜ਼ੇ ਦੀ ਲੈਂਡਸਕੇਪਿੰਗ ਕਰਾਉਣੀ ਆ, ਵੱਡੇ ਤੁਸੀਂ ਵੇਅਰ ਹਾਊਸ ਦੀ ਲੈਂਡਸਕੇਪਿੰਗ ਕਰਾਉਣੀ ਆ, ਜਾਂ ਤੁਸੀਂ ਕੋਈ ਲੈਂਡਸਕੇਪਿੰਗ ਦਾ ਹੋਰ ਪ੍ਰੋਜੈਕਟ ਹੈ ਵੱਡਾ, 647-784-1213 ਦੇ ਉੱਤੇ ਤੁਸੀਂ ਟ੍ਰਿਪਲ ਏ ਵਾਲਿਆਂ ਨੂੰ ਕਾਲ ਕਰੋਗੇ। ਕੋਮਲ ਨੂੰ ਲੋਕ ਨੰਬਰ ਲੈਂਦੇ ਨੇ ਮੇਰੇ ਤੋਂ, ਘੁੰਮਣ ਜਾਣਾ ਕਿਸੇ ਨੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ, ਕੋਮਲ ਆਲ ਲਿੰਕ ਟਰੈਵਲ ਤੋਂ ਕੋਮਲ। ਅਤੇ ਕੋਮਲ ਦਾ ਨੰਬਰ ਹੈ 905-239-7711, 9523-97711। ਕੋਮਲ ਆਲ ਲਿੰਕ ਟਰੈਵਲ, ਇੰਡੀਆ ਦੀਆਂ ਟਿਕਟਸ ਦੇ ਉੱਤੇ ਬੜੇ ਸਪੈਸ਼ਲ ਲਗਾਏ, 9052397711। ਔਰ ਨਾਲ ਨਾਲ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਅੰਗਰੇਜ਼ੀ ਦੇ ਵਿੱਚ ਇਸ ਸ਼ਬਦ ਨੂੰ ਬਣਾਇਆ ਗਿਆ ਹੈਗਾ। ਸੋ ਰਾਈਟ ਵਿੰਡੋ ਫੋਰਸ, ਵਿੰਡੋਜ਼ ਚੇਂਜ ਕਰਾਉਣੀ ਹੈ, ਡੋਰ ਚੇਂਜ ਕਰਾਉਣੇ ਆ, ਰਾਈਟ ਵਿੰਡੋ ਫੋਰਸ 416-203-3200, 416-206-3200 416-206-3200 ਨਾਨਕ ਡੱਕ ਕਲੀਨਿੰਗ। ਜਿੰਨੇ ਵੀ ਲੋਕ ਸੁਣਦੇ ਪਏ ਨੇ, ਜਿਹੜੇ ਵੀ ਲੋਕ ਕਾਲ ਕਰਨਗੇ, ਤੁਹਾਡੀ ਫਰਨਸ ਦਾ ਫਿਲਟਰ ਜਿਹੜੇ ਮਰਜ਼ੀ ਸ਼ਹਿਰ 'ਚੋਂ ਕਾਲ ਕਰ ਲਓ, ਜਿਹੜੇ ਮਰਜ਼ੀ ਸ਼ਹਿਰ 'ਚੋਂ ਜਿੱਥੇ ਤੱਕ ਆਵਾਜ਼ ਜਾਂਦੀ ਹੈ। AM 530 ਇੱਕ ਐਸੀ ਇਕਲੌਤੀ ਫ੍ਰੀਕੁਐਂਸੀ ਹੈ ਜਿਹੜੀ GTA ਤੋਂ ਬਾਹਰ ਛੋਟੇ ਸ਼ਹਿਰਾਂ ਜਿੱਥੇ 1 ਮਿਲੀਅਨ ਦੇ ਆਸ ਪਾਸ 9 to 11 lakh ਲੋਕ ਹੋਰ ਰਹਿ ਰਹੇ ਨੇ, ਪਰਿਵਾਰ ਰਹਿ ਰਹੇ ਨੇ ਬਾਹਰ, ਉਹਨਾਂ ਤੱਕ ਆਵਾਜ਼ ਪਹੁੰਚਾਉਂਦੀ ਹੈ। ਸੋ ਨਾਨਕ ਡੱਕ ਕਲੀਨਿੰਗ 416-729-1521 416-729-1521 ਅਤੇ ਡੈਂਟਿਸਟਰੀ ਐਟ ਰੈਂਬਲਰ, ਡਜ਼ਨ ਮੈਟਰ ਤੁਸੀਂ ਰਹਿੰਦੇ ਪਏ ਹੋ ਕਿਚਨਰ 'ਚ, ਵਾਟਲੂ 'ਚ, ਤੁਸੀਂ ਹੈਮਿਲਟਨ 'ਚ ਰਹਿੰਦੇ ਹੋ, ਲੋਕ ਚੱਲ ਚੱਲ ਕੇ ਆਉਂਦੇ ਨੇ। ਇਸ ਤੋਂ ਵਧੀਆ ਟੈਕਨੀਕ, ਤੁਹਾਡੇ ਮੂੰਹ ਦੇ ਵਿੱਚ ਕੋਈ ਪੇਨ ਨਹੀਂ ਹੁੰਦੀ, ਇਸ ਤੋਂ ਵਧੀਆ ਟੈਕਨੀਕ ਅਤੇ ਇਸ ਤੋਂ ਵਧੀਆ ਡੈਂਟਿਸਟ ਡਾਕਟਰ ਤੁਹਾਨੂੰ ਨਹੀਂ ਮਿਲ ਸਕਦਾ। ਡਾਕਟਰ ਜਤਿੰਦਰ ਕੌਰ ਗਰੇਵਾਲ 905-451 ਅਤੇ 8211। ਜਦੋਂ ਮੈਂ ਕਿਸੇ ਦਾ ਵੀ ਨੰਬਰ ਬੋਲਦਾ ਲੋਕਾਂ ਦੇ ਫੋਨ ਵੱਜਦੇ ਨੇ, ਉਸ ਤੋਂ ਬਾਅਦ 905-451-8211 ਡੈਂਟਿਸਟਰੀ ਐਟ ਰੈਂਬਲਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਸੰਤੋਸ਼ ਜੀ, 5 ਜਣਿਆਂ ਦੇ ਮੇਰੇ ਕੋਲ ਨਾਂ ਨੇ, ਇਹਨਾਂ ਨੂੰ ਆਪਾਂ ਕਾਲ ਕਰਾ ਕੇ ਇਹਨਾਂ ਦੀ ਅਪੁਆਇੰਟਮੈਂਟ ਬਣਾ ਕੇ ਦੇਣੀ ਆ। ਮਿਲਟਨ ਫੂਡ ਦੇ ਉੱਤੇ ਤੁਸੀਂ ਜਾਣਾ, ਅਨਿਲ ਚੋਪੜਾ ਬ੍ਰਾਂਡ ਨੇ ਕਮਿਊਨਿਟੀ ਦਾ, ਕੋਈ ਵੀ ਪੁਰਾਣੀ ਗੱਡੀ ਲੈ ਜਾਓ। ਮੈਂ ਇਸ ਸਮੇਂ 3 ਗੱਡੀਆਂ ਫੋਰਡ ਦੀਆਂ ਚਲਾਉਣਾ ਪਿਆ, ਫੋਰਡ ਦੀਆਂ ਮੈਂ ਵੈਸੇ ਰੈਫਰੈਂਸ ਦੇ ਤੌਰ 'ਤੇ ਦੱਸਣ ਲੱਗਿਆ, ਉੱਦਾਂ ਨਹੀਂ ਵੈਸੇ, ਮੈਂ ਹਰ ਗੱਡੀ ਪੋਰਸ ਤੋਂ ਲੈ ਕੇ ਆਪਣਾ ਦੂਸਰਾ ਰੇਂਜ ਰੋਵਰ ਤੋਂ ਲੈ ਕੇ ਆਡੀਜ਼ ਤੋਂ ਲੈ ਕੇ, ਆਡੀ ਤਾਂ ਮੈਂ ਬਹੁਤ ਸਾਰੀਆਂ ਚਲਾਈਆਂ, ਬਦਲ ਬਦਲ ਕੇ ਚਲਾਈਆਂ ਨੇ, ਪਰ ਮਿਲਟਨ ਫੋਰਡ ਤੋਂ ਜਦੋਂ ਦੇ ਮੈਂ F-150 ਚੱਕੇ ਨੇ, ਲੈਰੀਅਟ ਅਤੇ ਬਰੋਂਕੋ ਪਿੱਕ ਕੀਤੇ ਨੇ, ਵਾਹ ਜੀ ਵਾਹ। ਸੋ ਤੁਸੀਂ 416-302-9941 'ਤੇ ਮਿਲਟਨ ਫੋਰਡ 'ਤੇ ਅਨਿਲ ਜੀ ਨੂੰ ਕਾਲ ਕਰਨੀ ਹੈ, 416-302-9941। ਜਿਹੜੀ ਡੀਲੇ ਦੇਣਗੇ ਕੋਈ ਦੇ ਹੀ ਨਹੀਂ ਸਕਦਾ। ਅਤੇ ABS ਆਟੋ ਕਲਿਜ਼ਨ, ਗੱਡੀਆਂ ਦੇ ਟੁੱਟ ਭੱਜ ਦੇ ਵਿੱਚ ਡੈਂਟ ਪੈ ਗਏ, ਲੜਾਈ ਝਗੜਾ ਕਰਨ ਦੀ ਲੋੜ ਨਹੀਂ, ਫੋਟੋ ਭੇਜੋ ਔਨ ਸਪੋਟ ਖੜ ਕੇ ਕਿ ਬਾਈ ਜੀ ਆਹ ਡੈਂਟ ਪੈ ਗਿਆ, ਕਿਸੇ ਨੇ ਮਾਰਤਾ, ਤੁਹਾਨੂੰ ਆਈਡੀਆ ਦੇਣਗੇ ਬਾਈ ਜੀ ਇੱਦਾਂ ਰਿਪੇਅਰ ਹੋਊਗੀ, ਇੱਦਾਂ ਕੰਮ ਕਰਾਂਗੇ। ਤੁਹਾਡੀ ਇੰਸ਼ੋਰੈਂਸ ਕੰਪਨੀ ਦਾ ਆਪੇ ਡੀਲ ਕਰਨਗੇ, ਸਭ ਤੋਂ ਔਖਾ ਕੰਮ ਹੈ ਇੰਸ਼ੋਰੈਂਸ ਕੰਪਨੀ ਦਾ ਡੀਲ ਕਰਨਾ, ਰੈਂਟਲ ਗੱਡੀ ਆਪੇ ਦੇਣਗੇ। 416-520-1946 416-520-1946 'ਤੇ ਕਾਲ ਕਰਨੀ ਆ। ਬੋਲਟਨ ਸਪਰਿੰਗ ਸ਼ੋਪ ਪਟੇ ਕਮਾਣੀਆਂ 'ਚ ਇਹਨਾਂ ਦਾ ਬ੍ਰਾਂਡ ਆ, ਫਾਇਰ ਟਰੱਕ ਇਹਨਾਂ ਕੋਲੋਂ, ਫਾਇਰ ਟਰੱਕ ਓਨਟੈਰੀਓ ਸਰਕਾਰ ਦੇ, ਉਹਨਾਂ ਦੀ ਰਿਪੇਅਰ ਕਰਦੇ ਨੇ ਪਟੇ ਕਮਾਣੀਆਂ ਦੀ, ਫਾਇਰ ਟਰੱਕਾਂ ਦੀ। ਤੁਹਾਡੀ ਕਿਸੇ ਦੀ ਵੀ ਕੋਈ ਵਰਕਸ਼ਾਪ ਹੈ, ਬੇਝਿਜਕ ਬੋਲਟਨ ਸਪਰਿੰਗ ਸ਼ੋਪ ਆਪਣੇ ਪੰਜਾਬੀ ਭਰਾਵਾਂ ਦੀ ਡੈਸਟੀਨੇਸ਼ਨ ਹੈ, ਇੱਥੇ ਪਹੁੰਚੋ। 25 ਸਾਲ ਤੋਂ ਬਿਜ਼ਨਸ ਦੇ ਵਿੱਚ ਹੈ, 570 ਪ੍ਰੇਸੀ ਰੋਡ ਬੋਲਟਨ, 905-857-8222 905-857-8222 'ਤੇ ਬੋਲਟਨ ਸਪਰਿੰਗ ਸ਼ੋਪ ਨੂੰ ਤੁਸੀਂ ਕਾਲ ਕਰਨੀ ਹੈ। ਅਸ਼ੋਕ ਸੈਣੀ CPSC ਜੀ ਨੇ, ਤੁਹਾਡਾ ਪੁਰਾਣਾ ਅਕਾਊਂਟੈਂਟ ਰਾਹ ਨਹੀਂ ਦੇ ਰਿਹਾ, ਤੁਸੀਂ ਖੁਸ਼ ਨਹੀਂ ਹੈਗੇ, ਉਹਦੇ ਰੇਟ ਉੱਥੇ ਦੀ ਉੱਥੇ ਖੜੇ ਆ, ਬਾਕੀ ਚੀਜ਼ਾਂ ਵੱਧ ਘੱਟ ਗਈਆਂ, ਕੋਈ ਤੁਹਾਡੇ 'ਤੇ ਰਹਿਮ ਨਹੀਂ ਕਰ ਰਿਹਾ, ਕੋਈ ਤੁਹਾਨੂੰ ਉਹਦਾ ਕੋਈ ਫਾਇਦਾ ਨਹੀਂ। ਅਸ਼ੋਕ ਸੈਣੀ 905-458-1399 905-458-1399 ਅਤੇ ਨਾਲ ਨਾਲ ਰਿਅਲਟੀ ਗਰੁੱਪ ਵਾਲਿਆਂ ਨੇ ਸਪੈਸ਼ਲ ਲਗਾਇਆ ਵਾਸ਼ਰੂਮ ਦੇ ਉੱਪਰ। ਅਗਰ ਵਾਸ਼ਰੂਮ ਰੈਨੋਵੇਟ ਕਰਾਉਂਦੇ ਹੋ ਰੇਡੀਓ 'ਤੇ ਆਵਾਜ਼ ਦੇ ਰੈਫਰੈਂਸ ਦੇ ਨਾਲ, ਤੁਹਾਨੂੰ ਰੇਟ ਅਤੇ ਕੁਆਲਿਟੀ ਕੋਈ ਨਹੀਂ ਦੇ ਸਕੂ ਜੋ ਰਿਅਲਟੀ ਦਊਗੀ। ਰਿਅਲਟੀ ਰਿਅਲਟੀ ਗਰੁੱਪ ਆਫ ਕੰਪਨੀ 416-816-8401 416-816-8401 ਅਤੇ ਪੰਜਾਬ ਇੰਸ਼ੋਰੈਂਸ 'ਤੇ ਤੁਸੀਂ ਕੰਟੈਕਟ ਕਰਨਾ। ਕਿਸੇ ਨੇ ਵੀ ਜਿਹੜੇ ਡਿਸੇਬਿਲਟੀ 'ਤੇ ਲੋਕ ਨੇ, ਜਾਂ ਕੋਈ ਬਿਮਾਰ ਆ, ਬਿਮਾਰੀ 'ਚ ਦਵਾਈ ਲੰਬੀ ਚੱਲ ਪਈ ਹੈ, ਉਹਦੀ ਲਾਈਫ ਟਾਈਮ ਦਵਾਈ ਹੈ, 90,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ, ਪਲੀਜ਼ ਮੇਕ ਸ਼ੋਰ ਵਿਦ ਪੰਜਾਬ ਇੰਸ਼ੋਰੈਂਸ। 416-910-9000 ਫੈਡਰਲ ਗਵਰਨਮੈਂਟ ਇਹ ਗ੍ਰਾਂਟ ਦੇ ਰਹੀ ਹੈ, ਕਿਉਂਕਿ ਲੋਕ ਡਿਸੇਬਲ ਹੋ ਜਾਂਦੇ ਨੇ, ਉਹਨਾਂ ਤੋਂ ਕੰਮ ਨਹੀਂ ਪ੍ਰੋਪਰਲੀ ਹੁੰਦਾ। 416-910-9000 ਇਹ ਗ੍ਰਾਂਟ ਹੈ, ਕੋਈ ਲੋਨ ਨਹੀਂ ਹੈਗਾ ਕਿ ਲੈ ਲੈਣਾ ਅਤੇ ਮੋੜਨਾ ਨਹੀਂ, ਉਹ ਕੁਛ ਨਹੀਂ ਹੈਗਾ। ਅਤੇ 416-910-9000 ਅਤੇ ਨਾਲ ਨਾਲ ਤੁਸੀਂ ਕਿਸੇ ਕੋਲ ਕੋਈ ਕਰਜ਼ਾ ਹੈਗਾ, ਆਪਣਾ ਕਰਜ਼ਾ ਮਾਫ਼ ਕਰਾਉਣਾ, ਕਿਸੇ ਦੀਆਂ ਪ੍ਰੋਪਰਟੀਆਂ ਕਲੋਜ਼ ਨਹੀਂ ਹੋ ਰਹੀਆਂ। ਮੈਂ ਸੁਣਿਆ ਬ੍ਰੈਂਟਨ ਦੇ ਵਿੱਚ ਜਿਹੜੀਆਂ ਲੋਕਾਂ ਨੇ ਲਾਈਨ ਲੱਗ ਲੱਗ ਕੇ ਨਾ ਸਿਕਿਉਰਟੀ ਵਾਲਿਆਂ ਦੇ ਡੰਡੇ ਖਾ ਖਾ ਕੇ ਮਕਾਨ ਬੁੱਕ ਕਰਾਏ ਸੀ, ਸਿਕਿਉਰਟੀ ਵਾਲੇ ਧੱਕੇ ਮਾਰ ਦਿੰਦੇ ਸੀ, ਇਹ ਲਾਈਨਾਂ 'ਚ ਲੱਗਦੇ ਹੁੰਦੇ ਸੀ। ਮੈਂ ਸੁਣਿਆ ਲੋਕਾਂ ਤੋਂ ਕਲੋਜ਼ ਨਹੀਂ ਹੋ ਰਹੀਆਂ, ਜਿਨ੍ਹਾਂ ਤੋਂ ਪ੍ਰੋਪਰਟੀ ਕਲੋਜ਼ ਨਹੀਂ ਹੋ ਰਹੀ, ਕੋਈ ਵੀ ਬੰਦਾ ਸੁਣਦਾ ਪਿਆ ਮੈਨੂੰ ਰੇਡੀਓ 'ਤੇ, ਸੰਤੋਸ਼ ਕੁਮਾਰ ਤੁਸੀਂ ਮੈਸੇਜ ਦੇ ਦਿਓ ਪਲੀਜ਼।
9: ਜੀ ਜੀ ਬਿਲਕੁਲ, ਜਿਨ੍ਹਾਂ ਕੋਲੋਂ ਆਪਣੀ ਪ੍ਰੋਪਰਟੀ ਕਲੋਜ਼ ਨਹੀਂ ਹੋ ਰਹੀ ਆ, ਤੁਹਾਨੂੰ ਕੋਈ ਵੀ ਬਿਲਡਰ ਦੀ ਡੀਲ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ, ਤੇ ਤੁਸੀਂ ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਸਾਡਾ ਨੰਬਰ ਹੈਗਾ 416-473-4242-4732-4242। ਜਿਹੜੇ ਵੀ ਫਸਟ ਟਾਈਮ ਹੋਮ ਬਾਇਰਸ ਹੈ, ਉਹਨਾਂ ਲਈ ਬਹੁਤ ਵਧੀਆ ਡੀਲਸ ਹੈਗੀਆਂ ਸਾਡੇ ਕੋਲ, ਸਾਨੂੰ ਇੱਕ ਵਾਰ ਕੰਟੈਕਟ ਕਰਕੇ ਸਾਨੂੰ।
2: ਮੈਂ ਫਸਟ ਟਾਈਮ ਬਾਹਰ ਨੂੰ ਫਿਰ ਦੱਸ ਦਵਾਂ, ਬਿਲਡਰਾਂ ਦੇ ਚੁੰਗਲਾਂ 'ਚ ਫਿਰ ਜੇ ਕੋਈ ਫਸ ਰਿਹਾ ਜਾ ਕੇ। ਮੈਨੂੰ ਕੱਲ ਇੱਕ ਬੰਦੇ ਦੀ ਕਾਲ ਆਈ, ਕਹਿੰਦਾ ਅਸੀਂ ਲੈ ਰਹੇ ਹਾਂ ਪਰਿਵਾਰ 'ਚ ਫਲਾਣੀ ਕੋਈ ਲੇਡੀ ਹੈ ਇਹਨਾਂ ਦੇ ਘਰ ਦੇ ਵਿੱਚ
9: ਜੀ,
2: ਉਹ ਬਿਲਡਰਾਂ ਦੇ ਉੱਤੇ ਨੈਗੋਸ਼ੀਏਸ਼ਨ ਕਰਨ ਜਾਂਦੀ ਹੈ ਰੋਜ਼ ਉੱਠ ਕੇ ਸਵੇਰੇ, ਅਕਲ ਨਹੀਂ ਹਜੇ ਲੋਕਾਂ ਨੂੰ ਆਈ ਹੈਗੀ ਹਜੇ। HST ਹੋਵੇ ਮਾਫ ਆ ਉਹ ਭਾਈ ਬਾਜ਼ਾਰ ਚ ਯੂਜ਼ਡ ਕਾਰ ਵੀ ਬੜੇ ਸਸਤੇ ਮਿਲ ਰਹੇ ਨੇ
9: ਬਿਲਕੁਲ
2: ਬਹੁਤ ਸਸਤੇ ਬਹੁਤ ਨਵਾਂ ਨਵਾਂ ਕਰਦੇ ਫਿਰਦੇ ਹੋ ਸੈਕਿੰਡ ਇਨਕਮ ਫੇਰ ਨਹੀਂ ਹੈਗੀ 7-8 ਲੱਖ ਦੀ ਮੋਰਗੇਜ ਪੇ ਕਿੱਥੋਂ ਕਰੋਗੇ ਜਾ ਕੇ ਸੰਤੋਸ਼ ਕੋ ਸੈਮੀ ਡਿਟੈਚ ਘਰ ਹੈ $50,000 ਦੇ ਕੇ ਐਂਟਰ ਹੋ ਜਾਓ ਬਾਕੀ ਦੇ ਕਲੋਜ਼ਿੰਗ 1-1.5 ਸਾਲ ਬਾਅਦ ਅਤੇ ਜਿਹੜਾ ਸੈਲਰ ਆ ਉਹ 50% ਡਾਊਨ ਪੇਮੈਂਟ ਕੋਲੋਂ ਦਊਗਾ ਟੂ ਕਲੋਜ਼ ਯੋਰ ਪ੍ਰੋਪਰਟੀ 3,000 ਸਕੇਅਰ ਫੁੱਟ ਦਾ ਇੱਕ ਘਰ ਇੱਕ ਸੈਮੀ ਡਿਟੈਚ ਘਰ ਅਫੋਰਡ ਨਹੀਂ ਹੋ ਰਿਹਾ ਉਹਦੇ ਤੋਂ ਪਰਿਵਾਰ ਤੋਂ ਉਹ ਇਸ ਨੂੰ ਸੈੱਲ ਕਰਨਾ ਚਾਹੁੰਦੇ ਕੁਇਕਲੀ ਤੁਸੀਂ ਫਾਇਦਾ ਲੈ ਸਕਦੇ ਹੋ ਕਾਲ ਕਰੋ 416-473-4242 416-473-4242 ਦੇ ਉੱਤੇ ਤੁਸੀਂ ਕਾਲ ਕਰਨੀ ਹੈ RSG ਕਸਟਮ ਸੋਫਾ ਕਸਟਮ ਸੋਫੇ ਕਸਟਮ ਬੈੱਡ ਬਣਾਉਣੇ ਨੇ ਪੁਰਾਣੇ ਫਰਨੀਚਰ ਨੂੰ ਨਵਾਂ ਕਰਾਉਣਾ ਹੈਗਾ ਆਪ ਹੋਸਟਰੀ ਕਰ ਦਿੰਦੇ ਨੇ ਮੈਂ ਕਰਾ ਰਿਹਾ ਖੁਦ ਆਪ ਤੁਹਾਨੂੰ ਫੋਟੋ ਭੇਜੂੰਗਾ ਜੇ ਕਿਸੇ ਨੂੰ ਲੋੜ ਪਈ 647-705-1317 647-705-1317 ਅਤੇ ਨਾਲ ਨਾਲ ਐਟਲਸ ਕਿਚਨ ਵਾਲੇ ਕਿਚਨ ਦਾ ਕੋਈ ਵੀ ਕੰਮ ਕਰਾਉਣਾ ਐਟਲਸ ਕਿਚਨ ਕੋਈ ਵੀ ਘਰ 'ਚ ਰੈਨੋਵੇਸ਼ਨ ਕਰਾਉਣੀ ਹੈ 742-778-7800 ਅਤੇ ਨਾਲ ਗ੍ਰੀਨ ਵੈਲੀ ਗਾਰਡਨ ਸੈਂਟਰ ਵਾਲਾ ਨੰਬਰ ਨੋਟ ਕਰੋ ਗ੍ਰੀਨ ਵੈਲੀ ਗਾਰਡਨ ਸੈਂਟਰ ਫੁੱਲ ਕਰ ਦਿਓ ਕੱਲ੍ਹ ਅਸੀਂ ਲਾਈਵ ਔਨ ਲੋਕੇਸ਼ਨ ਕਰਾਂਗੇ ਉਹਨਾਂ ਤੋਂ ਗ੍ਰੀਨ ਵੈਲੀ ਗਾਰਡਨ ਸੈਂਟਰ ਨੰਬਰ ਹੈ 647-222-5601 647-222-5601 647-222-5601 ਦੇ ਉੱਤੇ ਕਾਲ ਕਰਨੀ ਹੈ ਮੈਨੂੰ ਕਾਲ ਕਰਨੀ ਸ਼ੋਅ ਤੋਂ ਬਾਅਦ 416-518-3200 ਕਿਸੇ ਨੇ ਵੀ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਜਾਂ ਕਿਸੇ ਕੋਲ ਕਰਜ਼ੇ ਨੇ ਕਰਜ਼ੇ ਮਾਫ ਕਰਾਉਣੇ ਆ 416-518-3200 HSP ਕੰਸਟਰਕਸ਼ਨ ਘਰ ਦੀ ਐਕਸਟੈਂਸ਼ਨ ਜਾਂ ਘਰ ਦੀ ਰੈਨੋਵੇਸ਼ਨ 'ਚ ਟੌਪ ਦਾ ਨਾਮ ਹੈ
10: कमाल का कैच था यार यकीन ही नहीं आ रहा
11: तुम्हें इस पर यकीन नहीं आ रहा तो ये सुनो सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है
10: इस बात पर मुझे पूरा यकीन है वो तो इंस्टॉलेशन का 100% खर्चा भी खुद उठाते हैं अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं
11: तुम्हें ये सब कैसे पता
10: क्योंकि मैंने भी पिछले साल ये लगवाया है
11: अच्छा वो क्या वेबसाइट थी
10: saveonenergy.ca/eap
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-5054, 905-450-5054।

0: ਰਾਤ ਆ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ
1: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ
0: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼ ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ
1: ਜੀ ਹਾਂ ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-98

0: Fried Food in Brampton, 2945 Thunderwood Parkway East, Brampton, 20 Gillingham Drive, Brampton. Call 647-966-9566. Noble Fried Foods, Brampton.
1: ਭਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
4: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340.
5: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਰਦਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਲਓ ਜੀ, ਅੱਜ ਹੋ ਗਈ ਜੁਲਾਈ ਮਹੀਨੇ ਦੀ 17 ਤਰੀਕ, ਸਾਲ ਚੱਲ ਰਿਹਾ 2026 ਦਾ ਦਿਨ ਅੱਜ ਹੋ ਗਿਆ ਜੀ, ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਥਰਸਡੇ ਹੋ ਗਿਆ, ਨਹੀਂ ਹੈਪੀ ਫਰਾਈਡੇ ਹੋ ਗਿਆ, ਥਰਸਡੇ ਤਾਂ ਕੱਲ੍ਹ ਸੀਗਾ। ਸੋ ਜੇ ਗੱਲ ਕਰੀਏ ਸਾਵਣ ਮਹੀਨੇ ਦੀ ਤਾਂ ਅੱਜ ਹੋ ਗਈ ਜੀ 2 ਤਰੀਕ, ਅਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558 ਸਮਾਂ ਹੋਇਆ ਜੀ। ਇਸ ਸਮੇਂ 10:07 ਤੇ 11 ਵਜੇ ਤੱਕ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲੀ ਜਾਣਗੀਆਂ, ਅਤੇ ਫਿਰ ਜਦੋਂ ਤੁਸੀਂ ਗੱਲਬਾਤ ਕਰਨੀ 647-8-74-13-13 'ਤੇ ਕਰਨੀ ਹੈ ਜੀ, 6478-74-1313 'ਤੇ ਤੁਹਾਡੀ ਸਾਡੀ ਗੱਲਬਾਤ ਹੋਵੇਗੀ ਜੀ ਸਟੂਡੀਓ ਦੇ ਵਿੱਚ। ਅਤੇ ਲਓ ਜੀ ਪਹਿਲਾਂ ਮੌਸਮ ਦੇਖੀਏ, ਕਿਉਂਕਿ ਮੌਸਮ ਨੇ ਤਾਂ ਵੱਟ ਕੱਢੇ ਪਏ ਆ। ਜਿਹੜਾ ਇਸ ਸਮੇਂ ਆਪਾਂ ਦੇਖ ਰਹੇ ਹਾਂ ਕਿ ਸਵੀਅਰ ਵੈਦਰ ਜਿਹੜਾ ਬਣਿਆ ਪਿਆ, ਔਰੇਂਜ ਵਾਰਨਿੰਗ ਜਿਹੜੀ ਹੈ ਉਹ ਦਿੱਤੀ ਹੋਈ ਹੈ, ਅਤੇ ਏਅਰ ਕੁਆਲਿਟੀ ਜਿਹੜੀ ਹੈ ਉਹ ਵਰਸ ਹੋਈ ਹੋਈ ਹੈ। ਪਰ ਹੁਣ ਥੋੜ੍ਹਾ ਜਿਹਾ ਠੀਕ ਹੋ ਗਿਆ, ਪਰ ਫਿਰ ਵੀ ਜੇ ਆਪਾਂ ਗੱਲ ਕਰੀਏ ਨਾ ਏਅਰ ਕੁਆਲਿਟੀ ਇੰਡੈਕਸ ਦੀ, ਉਹ 11 ਹੀ ਹੈ, ਅੱਜ ਵੀ 11 ਹੀ ਹੈ। ਸੋ ਜਿਹੜੀ ਜੰਗਲਾਂ ਦੀ ਅੱਗ ਹੈ ਜੀ, ਉਹਦੇ ਕਰਕੇ ਸਮੋਕ, ਧੂੰਆਂ ਜਿਹੜਾ ਫੈਲਿਆ ਹੋਇਆ, ਉਹਦੇ ਕਰਕੇ ਜਿਹੜੀ ਹਵਾ ਹੈ ਉਹਦੀ ਕੁਆਲਿਟੀ ਹੈ ਉਹ ਖਰਾਬ ਹੋਈ ਹੋਈ ਹੈ। ਪਰ ਹਵਾ ਤਾਂ ਚਲੋ ਹੈ ਹੀ ਹੈ, ਹੈ ਨਾ, ਖਰਾਬ, ਅਤੇ ਧੂੰਆਂ ਹੋਇਆ ਹੋਇਆ ਬਹੁਤ ਜ਼ਿਆਦਾ। ਪਰ ਜਿਨ੍ਹਾਂ ਲੋਕਾਂ ਦੇ ਘਰ ਜਿਹੜੇ ਆ ਬਿਲਕੁਲ ਖਤਮ ਹੋ ਗਏ ਹੈ, ਸੋ ਉਹਨਾਂ ਬਾਰੇ ਜੇ ਆਪਾਂ ਸੋਚੀਏ, ਇੱਕ ਤਾਂ ਸਾਰਾ ਸਾਜੋ ਸਮਾਨ ਜਿਹੜੇ ਘਰਾਂ ਦੇ ਵਿੱਚ ਹੁੰਦਾ, ਜਿਹੜਾ ਕਿ ਅਸੀਂ ਜਿਵੇਂ ਕਹਿੰਦੇ ਨਾ ਵੀ ਤਿਨਕਾ ਤਿਨਕਾ ਕਰਕੇ ਜੋੜਦੇ ਹਾਂ, ਕਦੀ ਕੋਈ ਚੀਜ਼ ਲਿਆਂਦੀ, ਕਦੀ ਕੋਈ, ਕਦੀ ਕੋਈ, ਚਲੋ ਚੀਜ਼ਾਂ ਵੀ ਜੁੜੀਆਂ, ਸਮਾਨ ਵੀ ਲਿਆਂਦਾ, ਉਹ ਵੀ ਅਲੱਗ ਗੱਲ ਹੈ। ਪਰ ਜਿਹੜੀਆਂ ਕਈ ਯਾਦਾਂ ਜੁੜੀਆਂ ਹੁੰਦੀਆਂ ਕਿ ਇਹ ਮੇਰੇ ਫਾਦਰ ਨੇ ਮੈਨੂੰ ਗਿਫਟ ਕੀਤੀ, ਮੇਰੇ ਮਦਰ ਨੇ ਕੀਤੀ, ਜਾਂ ਅਸੀਂ ਉਦੋਂ ਇਹ ਲੈ ਕੇ ਆਏ ਸੀ ਜਦੋਂ ਕਿਸੇ ਬੱਚੇ ਦਾ ਜਨਮ ਹੋਇਆ ਸੀ ਘਰ ਦੇ ਵਿੱਚ, ਹੈ ਨਾ, ਬੜਾ ਕੁਛ, ਬੜੀਆਂ ਯਾਦਾਂ ਜੁੜੀਆਂ ਹੁੰਦੀਆਂ, ਕਿਉਂਕਿ ਉਹ ਚੀਜ਼ਾਂ ਨਾ ਕੀਮਤ ਕਰਕੇ, ਕੀਮਤੀ ਨਹੀਂ ਹੁੰਦੀਆਂ, ਪ੍ਰੈਸ਼ੀਅਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਪਰ ਉਹ ਕਿਹਦੇ ਕਰਕੇ ਹੁੰਦੀਆਂ ਕਿ ਉਹਦੇ ਨਾਲ ਜਿਹੜੀ ਯਾਦ ਕੋਈ ਜੁੜੀ ਹੋਈ ਆ ਉਹਦੇ ਕਰਕੇ। ਸੋ ਬਾਕੀ ਉਹਨਾਂ ਨੂੰ ਬੜੀ ਮੁਸ਼ਕਲ ਹੋ ਰਹੀ ਹੈ ਜੀ, ਜਿਨ੍ਹਾਂ ਦੇ ਘਰ ਖਤਮ ਹੋ ਗਏ, ਸੋ ਹਫੜਾ ਦਫੜੀ ਵਾਲਾ ਮਾਹੌਲ ਹੈ, ਅਤੇ ਕੁਛ ਵੀ ਨਹੀਂ ਬਚਦਾ ਕੋਲ। ਦੇਖ ਲਓ ਕਈ ਵਾਰੀ ਕੁਦਰਤ ਹੈ ਨਾ, ਕੁਦਰਤ ਦੇ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ। ਜਿਹੜੀ ਜੰਗਲਾਂ ਦੀ ਅੱਗ ਹੈ ਉਹ ਕਿਵੇਂ ਵਧੀ, ਕਿਵੇਂ ਇੰਨੀ ਜੰਗਲੀ ਅੱਗ ਜਿਹੜੀ ਫੈਲ ਗਈ, ਅਤੇ ਜਿਹਦੇ ਕਰਕੇ ਲੋਕਾਂ ਨੂੰ ਇੰਨੀ ਮੁਸ਼ਕਲ ਹੋ ਰਹੀ। ਸੋ ਕਹਿੰਦੇ ਜਿਹੜੇ ਹੋਟੈਲਸ ਹੈਗੇ ਆ ਨਾ ਜਿੱਥੇ ਰਹਿ ਰਹੇ ਲੋਕ ਜਾ ਕੇ, ਉਹ ਵੀ ਹੁਣ ਨੱਕੋ ਨੱਕ ਭਰ ਗਏ ਆ, ਅਤੇ ਜਗ੍ਹਾ ਨਹੀਂ ਮਿਲਦੀ ਉਹਨਾਂ ਨੂੰ। ਅਤੇ ਕਈ ਵਾਰ ਦੇਖੋ ਵੀ ਕਿੱਦਾਂ ਦਾ ਵਰਤਾਰਾ ਜਿਹੜਾ ਇਹ ਹੋ ਜਾਂਦਾ, ਜਿਹੜਾ ਕਿ ਬੜਾ ਮੁਸ਼ਕਿਲ ਹੈ ਉਹਨਾਂ ਦੇ ਲਈ ਜੇ ਆਪਾਂ ਸੋਚੀਏ। ਸੋ ਦੁਆ ਕਰੋ ਜੀ, ਬਿਲਕੁਲ ਮੀਂਹ ਪੈ ਜੇ, ਇੱਕ ਤਾਂ ਜਿਹੜੀ ਅੱਗ ਹੈ ਬਿਲਕੁਲ ਬੁੱਝ ਜਾਵੇ ਉਹ, ਅਤੇ ਬਾਕੀ ਜਿਹੜੇ ਜੰਗਲੀ ਜੀਵ ਜੰਤੂ ਹੈਗੇ, ਸੋ ਉਹਨਾਂ ਦੀ ਵੀ ਕਿੰਨੀ ਜਿਹੜੀ ਨਸਲ ਕੁਸ਼ੀ ਆਪਾਂ ਕਹਿ ਸਕਦੇ ਹਾਂ ਨਾ, ਵੀ ਖਤਮ ਹੀ ਹੋ ਰਿਹਾ ਉਹ। ਕਈ ਤਾਂ ਬਿਲਕੁਲ ਜਿਹੜੀਆਂ ਪ੍ਰਜਾਤੀਆਂ ਉਹ ਬਿਲਕੁਲ ਹੀ ਖਤਮ ਹੋ ਜਾਂਦੀਆਂ, ਛੋਟੇ ਛੋਟੇ ਕੀਟ ਪਤੰਗੇ ਹੁੰਦੇ ਜਿਨ੍ਹਾਂ ਦਾ ਕਈਆਂ ਨੂੰ ਕਈ ਵਾਰ ਸਾਨੂੰ ਪਤਾ ਵੀ ਨਹੀਂ ਹੁੰਦਾ। ਸੋ ਬਸ ਇਹ ਰੱਬ ਅੱਗੇ ਅਰਦਾਸ ਕਰੋ ਜੀ ਸਾਰਾ ਕੁਛ ਠੀਕ ਠਾਕ ਹੋ ਜਾਏ, ਅਤੇ ਚਾਹੇ ਜੀਵ ਜੰਤੂ ਹੈ, ਚਾਹੇ ਮਨੁੱਖ ਹੈ, ਚਾਹੇ ਵਾਤਾਵਰਨ ਹੈ, ਕਿਉਂਕਿ ਉਹਦਾ ਜਿਹੜਾ ਅਸਰ ਹੈ ਨਾ ਸਾਰਿਆਂ 'ਤੇ ਬਹੁਤ ਜ਼ਿਆਦਾ ਹੋ ਰਿਹਾ। ਅਤੇ ਬਾਕੀ ਜੇ ਆਪਾਂ US ਦੀ ਗੱਲ ਕਰੀਏ ਤਾਂ US ਦੇ ਵਿੱਚ ਵੀ ਜਿਹੜਾ ਇਹ ਧੂੰਆਂ ਹੈ ਨਾ ਉਹ ਪਹੁੰਚ ਰਿਹਾ, ਅਤੇ ਜਿਹੜੇ US ਦੇ ਵਿੱਚ ਹੈਗੇ ਆ ਉਹ ਵੀ ਕਹਿ ਰਹੇ ਆ ਵੀ ਕੈਨੇਡਾ ਨੂੰ ਬਲੇਮ ਕਰ ਰਹੇ ਕਿ ਓਨਟੈਰੀਓ ਦੇ ਜੰਗਲਾਂ ਦੇ ਵਿੱਚ ਜੇ ਅੱਗ ਲੱਗੀ ਹੋਈ ਹੈ ਤਾਂ ਕੈਨੇਡਾ ਨੂੰ

ਕਰਕੇ ਆਪਾਂ ਦੇਖਦੇ ਹਾਂ ਦਿੱਲੀ ਦਾ ਵੈਸੇ ਹੀ ਬਹੁਤ ਧੂੰਆਂ ਉੱਥੇ ਹੈਗਾ ਕਿਉਂਕਿ ਫੈਕਟਰੀਆਂ ਪਾਪੂਲੇਸ਼ਨ ਬਹੁਤ ਹੈ, ਅਤੇ ਪਰ ਉਹ ਬਲੇਮ ਸਿੱਧਾ ਪੰਜਾਬ ਵਾਲਿਆਂ ਨੂੰ ਕਰਦੇ ਆ ਦਿੱਲੀ ਵਾਲੇ। ਸੋ ਇੱਦਾਂ ਹੀ ਹੁਣ ਚਲੋ ਵੈਸੇ ਤਾਂ ਧੂੰਆਂ ਜਾਂਦਾ ਵੀ ਹੋਊਗਾ US ਕਿਉਂਕਿ ਆਪਣਾ ਪੜੋਸੀ ਦੇਸ਼ ਹੈ, ਪਰ US ਕੈਨੇਡਾ ਨੂੰ ਕਰ ਰਿਹਾ ਬਲੇਮ, ਤੇ ਜਿਹੜੇ ਕਈ US ਦੇ ਸੈਨੇਟਰਸ ਹੈਗੇ ਨਾ ਉਹ ਕੈਨੇਡਾ ਤੇ ਸੈਂਕਸ਼ਨਸ ਲਾਉਣ ਦੀ ਗੱਲਬਾਤ ਕਰ ਰਹੇ ਆ ਕਿ ਉਹਨਾਂ ਕਰਕੇ ਕਹਿੰਦੇ ਤੁਹਾਡੀ ਗਲਤੀ ਹੈ ਤੇ ਸਾਡੇ ਜਿਹੜੇ ਫੇਫੜੇ ਆ ਲੰਗਸ ਹੈਗੇ ਆ ਜਾਂ ਜਿਹੜੇ ਅਸੀਂ ਸਾਹ ਲੈ ਰਹੇ ਆ ਸਾਡੇ ਅੰਦਰ ਇਹ ਧੂੰਆਂ ਗੰਦਾ ਜਾ ਰਿਹਾ ਤੇ ਬਿਮਾਰੀਆਂ ਦਾ ਘਰ ਹੈਗਾ ਕਹਿੰਦੇ ਇਹ, ਤੇ ਕਹਿੰਦੇ ਆ ਵੀ ਤੁਸੀਂ ਕਾਰਨ ਹੋ ਜਿਹੜੀ ਅਸੀਂ ਇਸ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ, ਸਾਡੇ ਵੱਲ ਧੂੰਆਂ ਜਿਹੜਾ ਆ ਰਿਹਾ, ਸੋ ਉਹਦੇ ਲਈ ਉਹ ਕਹਿੰਦੇ ਅਸੀਂ ਸੈਂਕਸ਼ਨ ਲਾਵਾਂਗੇ। ਪਰ ਮਿਸਟਰ ਮਾਰਕ ਕਾਰਨੀ ਕਹਿ ਰਹੇ ਆ ਵੀ ਹੁਣ ਕਲਾਈਮੇਟ ਕੰਟਰੋਲ ਅਸੀਂ ਕਰ ਰਹੇ ਹਾਂ ਤੇ ਕੋਈ ਨਹੀਂ ਹੋ ਜਾਊਗਾ, ਪਰ ਇਹਦੇ ਵਿੱਚ ਸਾਡਾ ਵੀ ਕੋਈ ਦੋਸ਼ ਨਹੀਂ ਹੈਗਾ, ਬਲੇਮ ਤਾਂ ਚਲੋ ਉਹ ਕਰ ਰਹੇ ਆ, ਪਰ ਓਬਵੀਅਸ ਹੈ ਜਦੋਂ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ ਜਿਤੇ ਜ਼ੋਰ ਚੱਲਦਾ ਫਿਰ ਉੱਤੇ ਚਲਾਈ ਜਾਂਦੇ ਹੈ ਨਾ। ਸੋ ਜੇ ਆਪਾਂ ਹੁਣ ਦੇਖੀਏ 23 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਜੀ, ਤੇ ਬਿਲਕੁਲ ਵੈਰੀ ਹਾਈ ਹੈਲਥ ਰਿਸਕ ਹੈ, 11 ਹੈਗਾ ਏਅਰ ਕੁਆਲਿਟੀ ਇੰਡੈਕਸ, ਤੇ ਰੱਖੋ ਜੀ ਆਪਣਾ ਪੂਰਾ ਪੂਰਾ ਧਿਆਨ, ਉਹੀ ਗੱਲ ਹੈ ਜੇ ਤਾਂ ਉਂਝ ਤਾਂ ਚਲੋ ਆਪਾਂ ਤਾਂ ਸਾਰੇ ਆ ਘਰਾਂ 'ਚ ਹੁੰਦੇ ਹਾਂ ਗੱਡੀ 'ਚ ਗਏ, ਪਰ ਹਵਾ ਤਾਂ ਬਾਹਰੋਂ ਹੀ ਆਉਣੀ ਹੈ ਨਾ, ਚਾਹੇ ਘਰ ਹੈ ਆਫਿਸ ਹੈ ਗੱਡੀ ਹੈ ਕਿਤੋਂ ਕਿਤੋਂ ਵੀ, ਪਰ ਉਹ ਤੇ ਆਪਣਾ ਜ਼ੋਰ ਨਹੀਂ ਹੈ। ਪਰ ਉਂਝ ਤੁਸੀਂ ਕਹਿੰਦੇ ਆਪਣਾ ਮਾਸਕ ਲਗਾ ਕੇ ਰੱਖ ਸਕਦੇ ਹੋ, ਪਰ ਨਾ ਉਂਝ ਅੱਖਾਂ ਤੇ ਵੀ ਅਸਰ ਪੈਂਦਾ। ਮੈਂ ਨਾ ਕੱਲ ਨੋਟ ਕੀਤਾ ਕਿ ਮੈਂ ਅੱਜ ਠੀਕ ਰਿਹਾ, ਜਦੋਂ ਮਾਰਨਿੰਗ ਵਾਕ ਤੇ ਜਾਂਦੇ ਆ ਨਾ ਬਾਹਰ, ਜਦੋਂ ਮੈਂ ਆਈ ਘਰ ਤਾਂ ਮੇਰੇ ਨਾ ਅੱਖਾਂ ਦੇ ਵਿੱਚ ਮੈਨੂੰ ਐਂ ਲੱਗਿਆ ਵੀ ਪਤਾ ਨਹੀਂ ਕੀ ਚਲਾ ਗਿਆ, ਤੇ ਮੈਂ 2-3 ਵਾਰ ਅੱਖਾਂ ਚੰਗੀ ਤਰ੍ਹਾਂ ਪਾਣੀ ਮਾਰ ਮਾਰ ਕੇ ਸਾਫ਼ ਕੀਤੀਆਂ, ਉਹ ਤੋਂ ਬਾਅਦ ਫਿਰ ਮੈਨੂੰ ਠੀਕ ਲੱਗਣ ਲੱਗਿਆ। ਸੋ ਇੱਦਾਂ ਹੈਗਾ, ਫਰਕ ਤਾਂ ਪੈਂਦਾ ਜੇ ਸਾਨੂੰ ਜਿਹੜੀ ਬਾਹਰਲੀ ਸਾਡੀ ਬੋਡੀ ਤੇ ਫਰਕ ਪੈ ਰਿਹਾ, ਜਿਵੇਂ ਅੱਖਾਂ ਬਾਹਰ ਹੀ ਆ ਚਲੋ ਜਦੋਂ ਹਵਾ ਲੱਗਦੀ ਹੋਣੀ, ਜਿਹੜੇ ਉਹਦੇ ਛੋਟੇ ਛੋਟੇ ਕਣ ਜਿਹਨੂੰ ਆਪਾਂ ਕਹਿੰਦੇ ਆ ਜਿਹੜੇ ਸਮੋਕ ਦੇ ਜਾਂ ਡਸਟ ਦੇ ਹੋਣਗੇ, ਉਹ ਗਏ ਹੋਣੇ ਜਿਹਦੇ ਕਰਕੇ ਪ੍ਰੋਬਲਮ ਹੋਈ, ਤੇ ਬਾਕੀ ਫਿਰ ਸਾਹ ਤਾਂ ਆਪਾਂ ਲੈਣੇ ਹੀ ਹੈ, ਸਾਹ ਦੇ ਨਾਲ ਫਿਰ ਸਾਡੇ ਅੰਦਰ ਵੀ ਜਾਂਦੇ ਆ। ਸੋ ਇਸ ਕਰਕੇ ਰੱਖੋ ਜੀ ਪੂਰਾ ਧਿਆਨ, ਜੇ ਤਾਂ ਤੁਹਾਨੂੰ ਕੋਈ ਕੰਮ ਹੈ ਬਾਹਰੀ ਬਾਹਰ ਬਾਹਰ ਰਹਿਣ ਦਾ ਫਿਰ ਤਾਂ ਅਵੋਇਡ ਵੀ ਕਰ ਸਕਦੇ ਹੋ, ਪਰ ਜੇ ਜ਼ਰੂਰੀ ਹੈ ਫਿਰ ਤਾਂ ਕਰਨਾ ਹੀ ਕਰਨਾ, ਪਰ ਉਂਝ ਰੱਖੋ ਜੀ ਆਪਣਾ ਪੂਰਾ ਪੂਰਾ ਧਿਆਨ। ਤੇ ਲਓ ਜੀ ਜੇ ਆਪਾਂ ਗੱਲ ਕਰੀਏ ਟੈਂਪਰੇਚਰ ਦੀ, ਟੈਂਪਰੇਚਰ ਤਾਂ 23 ਡਿਗਰੀ ਸੈਲਸੀਅਸ ਆ, ਸੋ ਵਧੀਆ ਮੌਸਮ ਰਹਿਣਾ, ਕੋਈ ਇੱਦਾਂ ਦੀ ਗੱਲ ਨਹੀਂ, ਆਪਣਾ ਰੱਖੋ ਜੀ ਪੂਰਾ ਪੂਰਾ ਧਿਆਨ। ਤੇ ਧੁੱਪ ਅੱਜ ਜਿਹੜੀ ਹੈ 1 ਵਜੇ ਤੋਂ ਬਾਅਦ ਐਨ ਨਿਕਲ ਜਾਣੀ ਹੈ, ਪਰ ਫਿਰ ਬੱਦਲਵਾਈ ਸ਼ੋਅ ਹੋ ਰਹੀ ਹੈ, ਬੱਦਲ ਤੇ ਧੁੱਪ ਮਿਕਸ ਰਹੂਗਾ। 8:57 ਤੇ ਸਨਸੈਟ ਹੋਣਾ ਹੈ, ਤੇ ਟੈਂਪਰੇਚਰ ਰਾਤ ਦਾ ਵੀ 19, 20, 21 ਤੱਕ ਹੈਗਾ, ਤੇ ਕੱਲ੍ਹ ਸਵੇਰੇ ਹੋਊਗਾ ਜੀ 5 ਵਜੇ 20 ਡਿਗਰੀ ਸੈਲਸੀਅਸ, 5:54 ਤੇ ਸਨਰਾਈਜ਼ ਹੋਊਗਾ, ਤੇ ਕੱਲ੍ਹ ਨੂੰ ਵੀ ਧੁੱਪ ਤੇ ਬੱਦਲ ਮਿਕਸ ਹੀ ਹਨ। ਬਸ ਰੱਖੋ ਜੀ ਆਪਣਾ ਪੂਰਾ ਪੂਰਾ ਧਿਆਨ, ਤੇ ਲਓ ਜੀ ਅੱਜ ਫਰਾਈਡੇ ਹੈ, ਤੁਹਾਡੇ ਲਈ ਗੀਤ ਸੰਗੀਤ ਵੀ ਆਪਾਂ ਲਾਵਾਂਗੇ, ਤੇ ਗੀਤ ਵੀ ਸੁਣਾਉਂਦੇ ਹਾਂ, ਤੇ ਇਹ ਕਿਹੜਾ ਗੀਤ ਆ ਲੱਗਿਆ ਪਤਾ ਕੁਛ ਕਿ ਨਹੀਂ ਪਤਾ ਲੱਗਿਆ, ਮਿਊਜ਼ਿਕ ਜਿਹੜਾ ਚੱਲਿਆ। ਸੋ ਲਓ ਜੀ ਅੱਜ ਜੇ ਹੁਣ ਆਪਾਂ ਗੱਲ ਕਰੀਏ ਨਾ, ਟਾਈਮ ਆਪਣਾ ਹੋ ਚੁੱਕਿਆ ਹੈ 10:14, ਤੇ 11 ਵਜੇ ਤੱਕ ਆਪਣੀ ਗੱਲਬਾਤ ਹੁੰਦੀ ਹੈ, ਤੇ ਤੁਸੀਂ ਕਾਲ ਕਰ ਸਕਦੇ ਹੋ, ਕੋਈ ਗੀਤ ਸੰਗੀਤ ਸੁਣਨਾ ਸਪੈਸ਼ਲ ਤੌਰ ਤੇ ਤਾਂ ਵੀ, ਤੇ ਬਾਕੀ ਫੀਫਾ ਵਰਲਡ ਕੱਪ ਦੀ ਗੱਲਬਾਤ ਕਰਦੇ ਹਾਂ ਅੱਜ, ਬਸ ਕਿਉਂਕਿ ਅੱਜ ਹੈਗਾ ਫਰਾਈਡੇ, ਸੈਟਰਡੇ ਤੇ ਸੰਡੇ 2 ਦਿਨ ਜਿਹੜਾ ਜਿਹੜੇ ਬੜੇ ਫੁੱਟਬਾਲ ਦੇ ਸੋਕਰ ਦੇ ਸ਼ੌਕੀਨ ਹੈਗੇ ਆ ਉਹਨਾਂ ਨੇ ਤਾਂ ਹਿੱਲਣਾ ਨਹੀਂ ਹੈਗਾ, ਕਿਉਂਕਿ ਪਹਿਲਾਂ ਤਾਂ ਸੈਟਰਡੇ ਨੂੰ 3rd ਪਲੇਸ ਵਾਸਤੇ ਜਿਹੜੀ ਗੇਮ ਹੋਣੀ ਹੈ ਫਰਾਂਸ ਤੇ ਇੰਗਲੈਂਡ ਦੇ ਵਿੱਚ, ਕੱਲ੍ਹ ਨੂੰ ਹੋਣਾ ਇਹ ਮੈਚ 5 ਵਜੇ। ਸੋ ਇਹਦੇ ਵਿੱਚ ਦੇਖਦੇ ਹਾਂ ਵੀ ਤੀਸਰੇ ਨੰਬਰ 'ਤੇ ਕੌਣ ਆਉਂਦਾ, ਫਰਾਂਸ ਆਉਂਦਾ ਕਿ ਇੰਗਲੈਂਡ ਆਉਂਦਾ, ਅਤੇ ਬਾਕੀ ਫਿਰ ਫਾਈਨਲ ਮੈਚ ਜਿਹੜਾ ਹੈਗਾ ਵਰਲਡ ਕੱਪ, ਫੀਫਾ ਵਰਲਡ ਕੱਪ 2026 ਦਾ ਫਾਈਨਲ ਹੋਣਾ ਸੰਡੇ ਨੂੰ, ਅਤੇ ਇਹ ਹੋਣਾ ਜੁਲਾਈ 19 ਨੂੰ, ਜਿਹਦੇ ਵਿੱਚ ਸਪੇਨ ਅਤੇ ਅਰਜਨਟੀਨਾ ਇਹਨਾਂ ਨੇ ਖੇਲਣਾ, ਅਤੇ ਦੇਖਦੇ ਹਾਂ ਹੁਣ ਜ਼ੋਰ ਤਾਂ ਪੂਰਾ ਲਾਉਣਾ ਸਾਰਿਆਂ ਨੇ, ਪਰ ਅਰਜਨਟੀਨਾ ਨੂੰ ਵੀ ਬਹੁਤੇ ਲੋਕ ਪਸੰਦ ਕਰਦੇ ਆ, ਬਹੁਤੇ ਚਾਹੁੰਦੇ ਆ ਸਪੇਨ ਜਿੱਤੇ, ਹੈ ਨਾ, ਤੁਸੀਂ ਕਿਹਦੇ ਨਾਲ ਹੋ, ਸਪੇਨ ਨਾਲ ਹੋ ਕਿ ਅਰਜਨਟੀਨਾ ਦੇ ਨਾਲ ਹੋ? ਅਤੇ ਕੱਲ੍ਹ ਤਾਂ ਜਿਹੜੇ ਸਾਡੇ ਕੋਲਰ ਸੀਗੇ ਕਾਲਸ ਆਈਆਂ ਉਹ ਤਾਂ ਅਰਜਨਟੀਨਾ ਨੂੰ ਕਹਿ ਰਹੇ ਸੀ, ਹੈ ਸੋ ਅੱਜ ਦੇਖਦੇ ਹਾਂ ਸਾਡੇ ਕਿੰਨੇ ਕੁ ਜਿਹੜੇ ਲਿਸਨਰ ਹੈ ਉਹ ਸਪੇਨ ਦੇ ਨਾਲ ਹੈ, ਅਤੇ ਕਿੰਨੇ ਕੁ ਹੈਗੇ ਅਰਜਨਟੀਨਾ ਦੇ ਨਾਲ, ਤੁਸੀਂ ਕਾਲ ਕਰਕੇ ਦੱਸ ਸਕਦੇ ਹੋ, ਅਤੇ ਰੀਜ਼ਨ ਵੀ ਦੱਸ ਸਕਦੇ ਹੋ ਕਿਉਂ ਚਾਹੁੰਦੇ ਹੋ ਕਿ ਸਪੇਨ ਜਿੱਤੇ, ਕਿਉਂ ਚਾਹੁੰਦੇ ਹੋ ਕਿ ਅਰਜਨਟੀਨਾ ਜਿੱਤੇ। ਵੈਸੇ ਅਰਜਨਟੀਨਾ ਜਿਹੜਾ ਪਿਛਲੇ, ਜਿਵੇਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, 10-15 ਮਿੰਟ ਰਹਿ ਜਾਂਦੇ ਫਿਰ ਤਾਂ ਉਹ ਫਿਰਕੀ ਵਾਂਗ ਘੁੰਮਣਾ ਸ਼ੁਰੂ ਹੋ ਜਾਂਦੇ ਆ। ਸੋ ਕੱਲ੍ਹ ਨੂੰ ਸੰਡੇ ਨੂੰ 3 ਵਜੇ
ਜਿਹੜਾ ਫਾਈਨਲ ਮੈਚ ਹੋਣਾ ਸਪੇਨ ਤੇ ਅਰਜਨਟੀਨਾ ਦੇ ਵਿਚਾਲੇ, ਤੇ ਤੁਸੀਂ ਕਿਹਦੇ ਨਾਲ ਉਹ ਦੱਸ ਸਕਦੇ ਹੋ ਤੇ ਕਾਲ

0: ਕਰ ਸਕਦੇ ਹੋ 6478 74 13 13, ਆਪਣੇ ਸਟੂਡੀਓ ਦਾ ਨੰਬਰ ਹੈ। ਤੇ ਲਓ ਜੀ, ਸਭ ਤੋਂ ਪਹਿਲਾਂ ਆ ਗਏ ਰੇਸ਼ਮ ਭਾਜੀ। ਹਾਂਜੀ ਭਾਜੀ, ਕੀ ਹਾਲ ਚਾਲ ਜੀ? ਜੀ ਸਤਿ ਸ੍ਰੀ ਅਕਾਲ
1: ਜੀ। ਰਾਤ ਨੂੰ ਫੈਮਲੀ ਚੁੱਕੀ, ਰਾਤ ਪਿੱਛੇ ਅਸੀਂ 10 ਵਜੇ ਤੱਕ, ਤੇ ਅਸੀਂ ਉਹਨੂੰ ਪੁੱਛਿਆ ਸੀ ਭਗਵੰਤ ਮਾਨ ਬਾਰੇ, ਬਾਈ ਬਾਰੇ।
0: ਕਿਹਨੂੰ?
1: ਉਹ ਬਾਈਆਂ ਨੂੰ ਗੇਟ ਲਾਇਆ ਸੀ ਫੈਮਲੀ।
0: ਅੱਛਾ ਅੱਛਾ।
1: ਰਾਤ ਬੈਠੇ 10 ਵਜੇ ਤੱਕ ਵੀ ਇਹ ਦਾਰੂ ਵੀ ਕਿਹਨੇ ਪੀਤੀ ਸੀ ਨਾ ਦਾਰੂ, ਉਹਦੇ ਗਲਤ ਗੱਲ ਬਿਆਨ ਸੀ ਗੱਲ ਇਹਨਾਂ ਨੇ ਅਕਾਲੀਆਂ ਨੇ, ਤੇ ਉਹ ਇਹੋ ਚੱਕਰ ਨੀ ਆਉਂਦੇ ਸਾਰੇ ਪੰਜਾਬ ਨੂੰ ਪਤਾ ਦੇ। ਤੇ ਮੈਂ ਕਿਹਾ ਵੀ ਵੋਟਾਂ ਵੰਡ ਤਾਂ ਕਿਵੇਂ ਆ, ਉਹਨਾਂ ਨੂੰ ਤਾਂ ਵੱਟਦੀ ਪਿਆ ਬਾਨੇ ਬਾਨਾਂ ਦੇ।
0: ਅੱਛਾ,
1: ਮੁੱਖ ਮੰਤਰੀ? ਹਾਂਜੀ।
0: ਅੱਛਾ, ਉਹ ਬਣਨਾ ਹੀ ਬਣਨਾ ਉਹਨਾਂ ਨੇ?
1: ਹਾਂਜੀ, ਉਹਨੇ ਪੱਕਾ ਬਣਾਉਣਾ, ਵਰਤਦੇ ਪਿਆ। ਹਾਂਜੀ, ਵਰਤ ਵੀ ਨਾ ਕਹਿ ਤਾਂ ਵਰਤਦੇ ਪਿਆ। ਹਾਂਜੀ, ਤੇ ਨਾਲੇ ਬਾਈ ਜੀ ਨੂੰ ਕਮਲਜੀਤ ਨੂੰ ਵਧਾਂਗਾ ਨੀ ਵੈਸੇ, ਬਾਈ ਨੂੰ ਮੈਂ
0: ਕਾਹਤੋਂ
1: ਵਧਾਂਗਾ, ਫਿਰ ਬਣ ਜਾਣਾ ਮੁੱਖ ਮੰਤਰੀ, ਪ੍ਰਧਾਨ ਮੰਤਰੀ ਆਪਣੇ ਨੇ, ਮੁੱਖ ਮੰਤਰੀ ਭਗਵੰਤ ਮਾਨ ਨੇ।
0: ਅੱਛਾ, ਉਹਨਾਂ ਕਰਕੇ ਦੇਣੇ ਵੀ ਉਹੀ ਬਣਨਗੇ? ਹਾਂ
1: ਬਿਲਕੁਲ, ਹਾਂਜੀ।
0: ਚਲੋ, ਜਦ ਬਣਨਗੇ ਫਿਰ ਉਦੋਂ ਦੇ ਨਾ ਵਧਾਈ, ਹਾਲੇ ਤਾਂ ਚਲੋ ਹੈ ਹੀ ਆ ਆਲਰੇਡੀ। ਬਿਲਕੁਲ, ਸਪੇਨ ਨੂੰ ਪਾਤੀ ਇਹਨਾਂ ਨੇ ਵੋਟ। ਬਾਕੀ ਆਪਾਂ ਹੁਣ ਦੇਖਦੇ ਆ ਵੀ ਤੁਹਾਡੀਆਂ ਵੋਟਾਂ ਕਿੱਧਰ ਨੂੰ ਪੈਂਦੀਆਂ, ਕਿਉਂਕਿ ਨਾ ਇਹਦੇ ਵਿੱਚ ਜੇ ਆਪਾਂ ਦੇਖੀਏ ਨਾ, ਪ੍ਰਾਈਸ ਦੇ ਵੀ ਕਹਿੰਦੇ ਰਿਕਾਰਡ ਬ੍ਰੇਕ ਹੋ ਰਿਹਾ। ਜਿਹੜੀਆਂ ਟਿਕਟਾਂ ਦਾ ਪ੍ਰਾਈਸ ਹੈ ਉਹ ਵੀ ਮੈਂ ਦੱਸਾਂਗੀ ਤੁਹਾਨੂੰ ਵੀ ਕਿੰਨਾ ਕਿੰਨਾ ਜਿਹੜਾ ਹੈਗਾ, ਹਾਈਐਸਟ ਪ੍ਰਾਈਸ ਜਿਹੜਾ ਇਹਦਾ ਕਿੰਨਾ ਗਿਆ ਕੀਮਤ ਟਿਕਟ ਦੀ ਫਾਈਨਲ ਮੈਚ ਦੇਖਣ ਵਾਸਤੇ। ਤੇ ਲਓ ਜੀ, ਪਹਿਲਾਂ ਆਪਾਂ ਹੁਣ ਮਨਜੀਤ ਨੂੰ ਲੈ ਲਈਏ। ਮਨਜੀਤ ਸਾਡੇ ਨਾਲ ਜੁੜਿਆ, ਤੇ ਇਹਨਾਂ ਤੋਂ ਆਪਾਂ ਅਪਲਾਇੰਸ ਜੰਕਸ਼ਨ ਤੇ ਕੀ ਡੀਲਸ ਚੱਲ ਰਹੀਆਂ ਮਨਜੀਤ ਦੱਸਣਗੇ। ਹਾਂਜੀ ਮਨਜੀਤ।
2: ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟਾਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $6,999 ਚ ਇਸ ਵੀਕਐਂਡ ਬੋਕਸਿੰਗ ਵੀਕਐਂਡ ਜੁਲਾਈ ਸੇਲ ਤੇ ਤੁਸੀਂ ਲਗਾ ਸਕਦੇ ਹਾਂ। ਜਿਹੜੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ, ਟੋਪ ਲੋਡ ਦੇ ਵਾਸ਼ਰ ਤੇ ਡਰਾਇਰ ਦਾ ਪੇਅਰ ਸਿਰਫ $10.99 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ $2,400 ਦੀ ਪ੍ਰਾਈਸ ਤੋਂ ਘਟਾ ਕੇ $1,699 ਚ ਇਸ ਵੀਕਐਂਡ ਅਪਲਾਈਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 98 ਇੰਚ 98 ਇੰਚ ਦਾ ਬਿਗ ਸਕਰੀਨ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, $3,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,899 ਚ ਤੁਸੀਂ ਲਗਾ ਸਕਦੇ ਹਾਂ। ਸੋ 6 ਮਹੀਨੇ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-405-0054-450-0054-54 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਮਨਜੀਤ, ਤੂੰ ਕਿਹਦੇ ਨਾਲ ਹੈ, ਤੁਸੀਂ ਵੀ ਦੱਸੋ ਆਪਣਾ। ਹੈਲੋ, ਮਨਜੀਤ ਤਾਂ ਚਲੇ ਗਈ, ਸਰਾਂਸ਼ ਦੀ ਲਾਈਨ ਵੀ ਕੱਟੀ ਗਈ। ਤੇ ਲਓ ਜੀ, ਅਪਲਾਈਸ ਜੰਕਸ਼ਨ ਦਾ ਮੈਂ ਨੰਬਰ ਨੋਟ ਕਰਾ ਦਾਂ ਤੁਹਾਨੂੰ ਇੱਕ ਵਾਰੀ। ਤੇ ਮੈਂ ਪੁੱਛਿਆ ਸੀ ਮਨਜੀਤ ਨੂੰ ਵੀ ਸਪੇਨ ਨਾਲ ਹੋ ਕੇ ਅਰਜਨਟੀਨਾ ਨਾਲ, ਤੇ ਬਸ ਉਹ ਤਾਂ ਆਪਣਾ ਮੈਸੇਜ ਦੇ ਕੇ ਚਲੇ ਗਏ। ਤੇ ਲਓ ਜੀ, ਅਪਲਾਈਸ ਜੰਕਸ਼ਨ ਦਾ ਨੰਬਰ 905-450-0054 ਤੇ ਗੱਲਬਾਤ ਹੋ ਸਕਦੀ, 905-450-0054 ਤੇ ਤੁਸੀਂ ਅਪਲਾਈਸ ਜੰਕਸ਼ਨ ਤੇ ਜਾਣਾ ਤੇ ਬਹੁਤ ਵਧੀਆ ਡੀਲ ਤੁਹਾਨੂੰ ਮਿਲਣਗੀਆਂ। ਤੇ ਲਓ ਜੀ, ਸਰਾਂਸ਼ ਨੂੰ ਵੀ ਆਪਾਂ ਲੈ ਲੈਂਦੇ ਹਾਂ। ਸਰਾਂਸ਼, ਕੀ ਹਾਲ ਚਾਲ ਹੈ? ਹੈਲੋ,
3: ਹਾਂਜੀ ਹੈਲੋ,
0: ਹਾਂਜੀ ਸਰਾਂਸ਼, ਸਤਿ ਸ੍ਰੀ ਅਕਾਲ। ਜੀ ਜੀ, ਆਵਾਜ਼ ਆ ਰਹੀ ਹੈ ਆਪਕੀ? ਤੋ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਜੋ ਕਿ ਐਜੂਕੇਸ਼ਨ ਕੇ ਲੀਏ ਆਪਕੋ ਗ੍ਰਾਂਟ ਔਰ ਲੋਨ ਦਿਲਵਾ ਰਹਾ ਹੈ, ਤੋ ਥੋੜੀ ਸੀ ਜਾਣਕਾਰੀ ਦੇ ਸਰਾਂਸ਼।
3: ਹਾਂਜੀ ਹਾਂਜੀ, ਸੋ ਲਾਈਕ ਹਮੇ 8 ਸਾਲ ਹੋ ਗਏ ਇਸ ਬਿਜ਼ਨਸ ਮੇਂ,
4: हम सिर्फ एजुकेशन फंडिंग में ही डील करते हैं, गवर्नमेंट फंडेड प्रोग्राम्स हैं, हम उन प्रोग्राम्स में डील कर सकते हैं जहां पे आपको अपनी पॉकेट से फीस पे करनी पड़नी करे, कॉलेज को अपने देने पड़े पैसे खुद से, बट नहीं, हम वही डील करते हैं जहां पे गवर्नमेंट फंड करती है आपके प्रोग्राम्स को। अब गवर्नमेंट उन्हीं प्रोग्राम्स को फंड करती है जो एक सर्टेन पैरामीटर पे खड़े उतरते हैं, ये नहीं कि आज आपने आज कॉलेज खोला और कल गवर्नमेंट आपके प्रोग्राम स्पॉन्सर करना शुरू कर देगी, नो, साथ में आपको गवर्नमेंट फीस पे कर रही है और साथ में आपको अलग से फंडिंग देती है। फंडिंग के दो पार्ट हैं, एक तो ग्रांट है जो पैसा आपने वापस नहीं करना होता, और एक होता है ऑप्शनल लोन जो कि 0% पे है और 1.5 साल बाद वापस करना स्टार्ट करना है, तब उसका ब्याज सिर्फ 2.5% है साल का, नो क्रेडिट चेक, नो लाइक एज लिमिट। आप हमारे ऑफिस आए, कुछ ही टाइम रहेगा, गवर्नमेंट ग्रांट्स बंद करने वाली है हफ्ते के बाद, तो अभी एनरोल करें एंड फायदा लें।
0: ठीक है, ते लो जी मैं नाल दी नाल थोड़ा नंबर भी दे देवां, नंबर तुसी यूनी ग्लोबल एडवाइजरी इंक दा नोट कर लो, ते तुसी जरूर सरांश नूं कॉल करके इस ग्रांट बारे जानकारी लैनी है ताकि तुसी वधिया एजुकेशन भी लै सको ते थोनू मनी भी जड़ी मिल सके। सो ये मनी नूं तुसी किते भी खर्च कर सकते हो। नंबर हैगा 437-264-3175। ते जिन्ने साडे कॉलर कॉल कर रहे ने तुसी स्टे ऑनलाइन स्टे करना अपनी लाइन ते, सो लाइन ना कट्टिया करो। जसवीर जी दी अगली कॉल है, सरांश तों बाद जसवीर जी नूं आपां लवांगे, सो तुसीं होल्ड करियो। ते लो जी इहदे विच एलिजिबिलिटी की बनती है सरांश, किवें अप्लाई करनगे, कौन कौन कर सकदे आ?
4: हांजी, जिनकी ना 2024 के नोटिस ऑफ सस्पेंड पे फैमिली इनकम लेस देन $70,000 है, सिर्फ वही लोग कॉल करें हमें, क्योंकि उन्हीं को फायदा है, वही लोगों को अच्छा फायदा है, दैट्स इट। अगर आपकी इनकम ज्यादा है फैमिली की तो आपको फायदा नहीं है, हमें इतने कॉल आते हैं एवरीडे जिनकी इनकम ज्यादा होती है, हम यहाँ भी मना करते हैं वहां भी मना करते हैं, क्यों, साफ काम है, साफ तरीके से कर रहे हैं, बैंक को डॉक्यूमेंट सबमिट हो नहीं रहे आपके, गवर्नमेंट को हो रहे हैं, कोई हेरा फेरी है ही नहीं, हेरा फेरी होती तो हमें काम करते ही ना।
0: कितनी तक होती तो एनुअल इनकम कितने तक होनी चाहिए जो के एलिजिबल बन जाते हैं?
4: जितनी कम है उतना ज्यादा फायदा है। जैसे सेल्फ एम्प्लॉयड लोग हैं, खुद टैक्स भरते हैं, उनकी इनकम कॉर्पोरेशन में अच्छी होती है लेकिन पर्सनल में कम होती है, जैसे ट्रक ड्राइवर, उबर ड्राइवर, सेल्फ एम्प्लॉयड स्मॉल बिजनेस ओनर हो गए, जैसे अनएम्प्लॉयड हाउस वाइफ, उन्हीं लोगों को फायदा है। इनकम लेस देन $70,000 है और बच्चे ज्यादा है तो ही आपको फायदा है, सिंगल बंदों को भी फायदा नहीं है क्योंकि उनका लाइक उनको सिर्फ लोन बचता है, ग्रांट से कॉलेज की फीस कवर होती है, तो मैरिड है अच्छा फायदा है, मैरिड विद किड्स है बहुत अच्छा फायदा है, साफ काम साफ तरीके से कर रहे हैं, 8 साल हो गए हैं, कोई भी कुंडी नहीं है इसके अंदर, तो कॉल करें ऑफिस आए असेसमेंट कराएं।
0: जी तो आप अपनी फीस भी बता दें, आपकी फीस कितनी है?
4: हमारी फीस है जी $199 या $499। शुरू में नहीं है, काम होने के बाद क्लाइंट ने अपनी ईमानदारी से देनी है, क्यों, फंडिंग आपके अकाउंट में आती है, हमारे अकाउंट में नहीं आती थी, कोई एज लिमिट नहीं है, आप चाहे 75 के पेंशन पे है चाहे 30 के, गवर्नमेंट की पॉलिसी एज पे डिस्क्रिमिनेशन नहीं करती है, गवर्नमेंट इतना पैसा दे हेल्थ केयर हो गया, डेंटल केयर हो गया, यहाँ लगाती है यूक्रेन को फंडिंग, हेती को फंडिंग, अब लाइक क्यूबा को फंडिंग गई अभी, तो गवर्नमेंट जब इतना पैसा देश के बाहर लगा रही है, आप पे इन्वेस्ट कर रही है, तो आपको लगता है कुछ हैरानी होती है, नहीं, देयर इज नो हैरानी, कोई इसमें चलाकी नहीं है, कोई ग्रीडीनेस नहीं है, आप कॉल करें ऑफिस आए, ऑफिस हमारा लाइक इतना हमारे टाइम से इतने लोगों को असिस्ट कर चुके हैं, 218 एक्सपर्ट बुलेवर्ड हरिद्वार डेयरी पे ऑफिस है, आसान से कोर्सेज है फुली ऑनलाइन और घर के कम्फर्ट से आपने करने हैं,
0: ठीक है,
4: और असाइनमेंट से एग्जामिनेशन नहीं है, मैनेजमेंट हो गया, बिजनेस हो गया, हॉस्पिटैलिटी हो गया, अकाउंटिंग हो गए, इतने तरह तरह के प्रोग्राम्स हैं, हमारे पास हार्ड प्रोग्राम्स भी हैं HVAC जैसे, उनमें आपका इनपुट ज्यादा लगेगा, पहले बता देते हैं हम आपको, लेकिन इजी टू पास प्रोग्राम्स में ज्यादा तो लोग एनरोल कर रहे हैं, आज के टाइम में ग्रांट्स हैं, गवर्नमेंट ग्रांट्स बंद कर रही है नेक्स्ट अकेडमी की वजह से, अभी एनरोल करें फायदा लें।
0: ठीक है, ते लो जी नंबर लै लो तुसी यूनिक ग्लोबल एडवाइजरी इंक दा 437-264-3175। ते सरांश एक बार नंबर तुसी भी दे दो अपनी जबानी।
4: बिल्कुल जी, डॉक्यूमेंट्स भी इसमें लगेंगे अपने, आपका NOA, बच्चों के बर्थ सर्टिफिकेट और मैरिज सर्टिफिकेट, दैट्स इट, साफ काम साफ तरीके से, कोई कैच नहीं है, कोई चलाकी नहीं है। नंबर 437-264-3175, 437-264-3175, पूरे तुसी कॉल करो तो एस्टिमेट लो, आपके सारे दोस्त फैमिली ले चुके फंडिंग, आप ही पीछे रह गए, आप ही अपने नुकसान करा रहे हैं, 30 से 100,000 की फंडिंग बनती है, हाफ पोर्शन ग्रांट्स है, जितना ज्यादा फैमिली साइज, फैमिली 5 को 200,000, 50,000 ग्रांट, 50,000 ऑप्शनल लोन 0% पे, फैमिली अप टू जैसे रिटायर्ड कपल है अप टू 45,000, 25,000 ग्रांट का है, ग्रांट का आज की डेट में, तो इसलिए पीछे ना रहे, एनरोल करें। नंबर 437-234-3175, 437 534 no age limit, no credit check.
0: ਜੀ thank you very much. ਤੇ ਲਓ ਜੀ next call ਆਪਾਂ ਲੈਂਦੇ ਹਾਂ. ਹਾਂਜੀ ਜਸਵੀਰ ਜੀ ਕੀ ਹਾਲ ਚਾਲ?
5: ਹਾਂਜੀ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਜੀ, ਤੁਸੀਂ ਦੱਸੋ
0: ਜੀ. ਜੀ ਵਧੀਆ. ਹਾਂਜੀ
5: ਮੈਂ ਗੱਲ ਕਰਨੀ ਸੀ ਏਅਰ ਕੁਆਲਿਟੀ ਇੰਡੈਕਸ ਦੀ. ਜਿਵੇਂ ਆਪਣੇ ਇੱਥੇ ਤੁਸੀਂ ਕਿਹਾ ਵੀ 11 ਹਨਾ ਹੈਗੀ ਹੈ ਜੀ, ਤੇ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਇੰਡੀਆ ਤਾਂ ਹਮੇਸ਼ਾ ਹੀ ਜਿਵੇਂ ਦਿੱਲੀ ਦੀ ਦੇਖ ਲਈ ਅੱਜ 500 ਸ਼ੋਅ ਕਰ ਰਿਹਾ, ਨੀਅਰ ਅਬਾਊਟ 500 ਰਹਿੰਦੀ ਹੈ, ਤੇ ਇੱਥੇ ਆਪਣਾ ਇਹ ਹਾਲ ਹੈ 11 ਤੇ ਉੱਥੇ ਲੋਕ ਕਿੱਦਾਂ ਮਤਲਬ ਕਰ ਰਹੇ ਹੋਣਗੇ ਮੈਨੇਜ ਜੀ, ਸਮਝ ਤੋਂ ਬਾਹਰ ਹੈ ਕੰਮ.
0: ਹੁੰਦਾ ਤਾਂ ਔਖਾ ਹੀ ਹੈ
5: 500 ਸਵੀਅਰ ਹੈ ਜੀ ਉਹ.
0: ਬਿਲਕੁਲ ਜੀ ਜੀ ਜੀ ਬਿਲਕੁਲ. ਤੇ ਕੀ ਫੀਫਾ ਵਰਲਡ ਕੱਪ ਦੇਖਦੇ ਹੋ ਕਿ ਨਹੀਂ ਦੇਖ ਰਹੇ?
5: ਮੈਂ
0: ਇੰਗਲੈਂਡ ਨਾਲ ਇੰਡੀਆ ਤੇ ਇੰਗਲੈਂਡ ਦੇ ਚੱਲ ਰਹੇ ਆ
5: ਹਨਾ.
0: ਅੱਛਾ ਤੇ ਹੁਣ ਕਦੋਂ ਹੈ? ਨਹੀਂ
5: ਹੁਣ ਅਗਲਾ ਮੇਰੇ ਖਿਆਲ ਪਰਸੋਂ ਕਹਿੰਦੇ ਜੀ ਸ਼ਾਇਦ.
0: ਪਰਸੋਂ?
5: ਹਾਂਜੀ
0: ਠੀਕ ਹੈ ਠੀਕ ਹੈ ਭਾਜੀ. ਥੈਂਕ ਯੂ ਵੈਰੀ ਮਚ. ਤੇ ਲਓ ਜੀ ਜੀ ਥੈਂਕ ਯੂ. ਬਿਲਕੁਲ ਹਰੇਕ ਦੇ ਨਾ ਆਪਣਾ ਆਪਣਾ ਸ਼ੌਂਕ ਹੁੰਦਾ ਵੀ ਕਿਹੜੀ ਗੇਮ ਜਿਹੜੀ ਖੇਲਣੀ, ਕਿਹੜੀ ਸਪੋਰਟਸ ਨਾਲ ਜਾਣਾ. ਤੇ ਆਪਾਂ ਹੁਣ ਨਰਦੇਵ ਸਿੱਧੂ ਜੀ ਨੂੰ ਲੈਂਦੇ ਹਾਂ, ਪਰ ਉਹਨਾਂ ਦੀ ਕਾਲ ਹੀ ਕੱਟੇਗੀ. ਤੇ ਭਾਜੀ ਦੁਬਾਰਾ ਕਰ ਲਓ ਕਾਲ. ਤੇ ਬਿਲਕੁਲ ਆਪਾਂ ਹੁਣ ਹੁਣ ਮੋਰਗੇਜ ਦੀ ਲਈਏ ਜਾਣਕਾਰੀ, ਤੇ ਬਾਕੀ ਆਪਾਂ ਸਪੇਨ ਅਰਜਨਟੀਨਾ ਜਿਹੜਾ ਮੈਚ ਹੋਣਾ ਉਹਦੀ ਗੱਲਬਾਤ ਕਰ ਰਹੇ ਹਾਂ. ਵੀ ਤੁਸੀਂ ਕੀ ਚਾਹੁੰਦੇ ਹੋ ਜਾਂ ਤੁਹਾਨੂੰ ਕੀ ਲੱਗਦਾ ਕਿਹੜੀ ਜਿਹੜੇ ਟੀਮ ਹੈ ਉਹ ਬਾਜ਼ੀ ਮਾਰਜੂਗੀ ਅੱਜ, ਹੈ ਕਿਉਂਕਿ ਅੱਜ ਜਿਵੇਂ ਕਾਂਟੇ ਦੀ ਟੱਕਰ ਹੈ ਪੂਰੀ. ਤੇ ਬਾਕੀ ਤੁਸੀਂ ਦੱਸਣਾ ਫਿਰ ਪਤਾ ਲੱਗੂਗਾ. ਹਾਲੇ ਤਾਂ ਇੱਕ ਸਪੇਨ ਵਾਸਤੇ ਹੀ ਆਇਆ ਤੇ ਅਰਜਨਟੀਨਾ ਵਾਲੇ ਭਾਈ ਕਿੱਧਰ ਗਏ ਸਾਰੇ ਜਣੇ. ਨਰਦੇਵ ਜੀ ਸਵਾਗਤ ਤੁਹਾਡਾ.
6: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਪਿੰਡ ਭਾਵਾਂ ਨੂੰ ਗੁੱਡ ਮਾਰਨਿੰਗ ਜੀ, ਤੁਹਾਨੂੰ ਸਾਰਿਆਂ ਨੂੰ ਹੈਪੀ ਫਰਾਈਡੇ.
0: ਤੇ ਕੀ ਲੱਗ ਰਿਹਾ ਭਾਈ ਜਿਹੜਾ ਫੀਫਾ ਵਰਲਡ ਕੱਪ ਹੈ ਕਿਹੜੀ ਟੀਮ ਜਾਊਗੀ ਅੱਗੇ?
6: ਮੈਂ ਜਸਵਿੰਦਰ ਜੀ ਬਹੁਤਾ ਫਾਲੋ ਨਹੀਂ ਕਰ ਰਿਹਾ, ਟੂ ਬੀ 100% ਆਨੈਸਟ ਵਿਦ ਯੂ, ਸੋ ਮੈਨੂੰ ਇਹਦੇ ਬਾਰੇ ਨਹੀਂ ਹੈਗਾ. ਮੈਂ ਆਪਣਾ ਕੰਮ ਚ ਬਿਜ਼ੀ ਸੀਗਾ, ਉਹਨਾਂ ਭੈਣ ਭਰਾਵਾਂ ਨੂੰ ਬਣਾ ਕੇ ਦੇ ਸਕਦੇ ਹਾਂ ਜਿਹਨਾਂ ਕੋਲੇ ਆਪਣਾ ਘਰ ਹੈਗਾ ਤੇ ਘਰ ਦੇ ਵਿੱਚ ਉਹਨਾਂ ਦੇ ਐਕੁਇਟੀ ਹੈਗੀ ਹੈ. ਫਿਰ ਉਹ ਬੇਸ਼ੱਕ ਸੈਲਫ ਇੰਪਲਾਇਡ ਹੈ, ਬੇਸ਼ੱਕ ਪੇਰੋਲ ਤੇ ਕੰਮ ਕਰਦੇ ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਇਹਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ. ਤੇ ਜਿਹਨਾਂ ਭੈਣ ਭਰਾਵਾਂ ਦਾ ਕਿਸੇ ਕਾਰਨ ਕਰਕੇ ਕ੍ਰੈਡਿਟ ਖਰਾਬ ਹੋ ਗਿਆ ਜਾਂ ਉਹ ਕਿਸੇ ਕਾਰਨ ਕਰਕੇ ਆਪਣੀ ਇਨਕਮ ਨਹੀਂ ਸ਼ੋਅ ਕਰ ਸਕਦੇ, ਐਜ਼ ਲੌਂਗ ਐਜ਼ ਉਹਨਾਂ ਕੋਲੇ ਘਰ ਹੈਗਾ, ਘਰ 'ਚ ਚੰਗੀ ਐਕੁਇਟੀ ਹੈਗੀ, ਆਪਾਂ ਉਹਨਾਂ ਦੇ ਘਰ ਦੇ ਉੱਪਰ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ. ਜਿਹੜੀ ਤੁਹਾਡੀ ਮੌਰਗੇਜ ਪਹਿਲਾਂ ਚੱਲ ਰਹੀ ਹੈ, ਬੇਸ਼ੱਕ ਕਿਸੇ ਬੈਂਕ ਤੋਂ ਚੱਲ ਰਹੀ ਹੈ, ਕਿਸੇ ਬੀ ਲੈਂਡਰ ਤੋਂ ਚੱਲ ਰਹੀ ਹੈ, ਉਹ ਉਸੇ ਤਰ੍ਹਾਂ ਹੀ ਚੱਲੀ ਜਾਏਗੀ. ਉਹਦੇ ਨਾਲ ਨਾਲ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਦਾਂਗੇ. ਜਦੋਂ ਫਿਰ ਤੁਹਾਨੂੰ ਲੋੜ ਹੈਗੀ ਹੈ ਤੁਸੀਂ ਇਹਨੂੰ ਵਰਤ ਸਕਦੇ ਹੋ. ਜੇ ਵਰਤੋਗੇ ਤਾਂ ਤੁਹਾਨੂੰ ਵਿਆਜ ਪਏਗਾ, ਕਿਸ਼ਤ ਆਏਗੀ. ਜੇ ਨਹੀਂ ਵਰਤਦੇ ਕੋਈ ਤੁਹਾਨੂੰ ਵਿਆਜ ਨਹੀਂ ਪੈਣਾ, ਕੋਈ ਤੁਹਾਨੂੰ ਕਿਸ਼ਤ ਨਹੀਂ ਆਉਣੀ. ਤੇ ਇੱਕ ਵਾਰੀ ਬਣ ਜਾਂਦੀ ਹੈਗੀ ਹੈ, ਇਹ ਤੋਂ ਪੈਸਾ ਤੁਸੀਂ ਚੱਕ ਕੇ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ. ਬੇਸ਼ੱਕ ਤੁਸੀਂ ਕੋਈ ਸੈਕਿੰਡ ਮੌੜਗੇ ਚੱਕੀ ਹੈ, ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ, ਕੋਈ ਹੋਰ ਕੋਈ ਕਰਜ਼ਾ ਚੱਕਿਆ ਹੈਗਾ ਉਹਨੂੰ ਪੇ ਆਫ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਇਨਵੈਸਟਮੈਂਟ ਵਾਸਤੇ ਪ੍ਰਾਪਰਟੀ ਖਰੀਦੀ ਸੀਗੀ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ ਆ, ਜਾਂ ਹੁਣ ਉਹਦੀ ਅਪਰੇਜ਼ਲ ਵੈਲਿਊ ਘੱਟ ਆ ਰਹੀ ਆ ਉਹਦੇ ਵਾਸਤੇ ਪੈਸੇ ਚਾਹੀਦੇ ਆ, ਘਰ 'ਚ ਰੈਨੋਵੇਸ਼ਨ ਕਰਨੀ ਹੈ, ਬੇਸਮੈਂਟ ਵਗੈਰਾ ਬਣਾਉਣੀ ਹੈ, ਬਿਜ਼ਨਸ ਵਾਸਤੇ ਪੈਸੇ ਚਾਹੀਦੇ ਆ, ਗੱਲ ਕੀ ਕਿਸੇ ਵੀ ਤੁਸੀਂ ਆਪਣੇ ਕੰਮ ਕਾਜ ਵਾਸਤੇ ਪੈਸੇ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਆਪਣੀ ਮਰਜ਼ੀ ਮੁਤਾਬਕ ਚੱਕ ਕੇ ਵਰਤ ਸਕਦੇ ਹੋ. ਤੁਹਾਡੇ ਕੋਲੇ ਘਰ ਹੈਗਾ, ਘਰ 'ਚ ਐਕੁਇਟੀ ਹੈਗੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਸੀਂ ਘਰ ਖਰੀਦਿਆ ਸੀਗਾ ਹੁਣ ਉਹਦੀ ਕਲੋਜ਼ਿੰਗ ਆ ਰਹੀ ਹੈਗੀ ਹੈ, ਤੁਹਾਨੂੰ ਮੌੜਗੇ ਉਹਦੀ ਚਾਹੀਦੀ ਹੈਗੀ ਹੈ, ਜਾਂ ਮੌੜਗੇਜ ਲੈਣ 'ਚ ਦਿੱਕਤ ਆ ਰਹੀ ਹੈ, ਮੌੜਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ, ਉਹਨੂੰ ਰੀਫਾਈਨੈਂਸ ਕਰਨਾ ਚਾਹੁੰਦੇ ਹੋ ਆਪਣੇ ਵਾਸਤੇ, ਰੇਟ ਸ਼ਾਪ ਡਾਊਨ ਕਰ ਰਹੇ ਹੈਗੇ ਹੋ, ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਪ੍ਰੀ ਅਪਰੂਵਲ ਲੈਣੀ ਹੈ, ਪ੍ਰੀ ਅਸੈਸਮੈਂਟ ਕਰਨੀ ਹੈ, ਗੱਲ ਕੀ ਕੋਈ ਵੀ ਮੌੜਗੇ ਦਾ ਤੁਹਾਡਾ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਤਾਂ ਨੰਬਰ ਹੈ ਜੀ 647-294-5503, ਨਰਦੇਵ ਸਿੱਧੂ, 6472-94-5503. ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਨਰਦੇਵ ਸਿੱਧੂ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਤੁਹਾਨੂੰ ਬਹੁਤ ਵਧੀਆ ਮੌਰਗੇਜ ਸੰਬੰਧੀ ਕੋਈ ਵੀ ਤੁਹਾਨੂੰ ਮਸਲਾ ਹੈਗਾ ਹੈ ਨਾ, ਕਿਉਂਕਿ ਜਦੋਂ ਘਰ ਬਾਰ ਖਰੀਦਣਾ ਹੁੰਦਾ ਫਿਰ ਜ਼ਰੂਰੀ ਹੁੰਦਾ ਕਿ ਪਹਿਲਾਂ ਮੌਰਗੇਜ ਬਾਰੇ ਜਾਣਕਾਰੀ ਹੋਵੇ ਵੀ ਕਿਵੇਂ ਕੀ ਹੈ ਤੇ ਕਿੰਨੀ ਕੁ ਸਾਡੀ ਬਣੂਗੀ, ਪੇ ਵੀ ਕਰ ਸਕਾਂਗੇ, ਐਲੀਜੀਬਲ ਵੀ ਹੈ, ਬੜੇ ਸਾਰੇ ਕੁਸ਼ਚਨ ਹੁੰਦੇ ਆ। ਸੋ ਨੰਬਰ ਤੁਸੀਂ ਨੋਟ ਕਰ ਲਓ ਤੇ ਜ਼ਰੂਰ ਤੁਸੀਂ ਕਾਲ ਕਰਨੀ ਹੈ ਜੀ 647-294-5403 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ ਹੁਣ ਅੱਜ ਫਰਾਈਡੇ ਹੈ ਤੇ ਫਿਰ ਗਰੋਸਰੀ ਵੀ ਕਰਨੀ ਹੁੰਦੀ ਹੈ। ਸੋ ਨੰਬਰ ਤੁਸੀਂ ਨੋਟ ਕਰ ਲਓ, ਨੰਬਰ ਤੁਸੀਂ ਕਿਹਦਾ ਨੋਟ ਕਰਨਾ, ਇਹ ਨੰਬਰ ਨੋਟ ਕਰਨਾ ਤੁਸੀਂ ਜੇ ਤੁਸੀਂ ਗਰੋਸਰੀ ਲੈਣ ਜਾਣਾ ਨੋਬਲ ਫਰੈਸ਼ ਫੂਡ ਦਾ। ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ ਇਹ ਔਰ ਇੰਨੀ ਕਮਾਲ ਦੇ ਰੇਟ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦੇ। ਇਹ ਨਾ ਇੱਥੇ ਪੁਰਾਣੇ ਆ ਸਭ ਨਾਲੋਂ ਜ਼ਿਆਦਾ, ਹੁਣ ਤਾਂ ਚਲੋ ਉਹੀ ਆ ਵੀ ਗਰੋਸਰੀ ਸਟੋਰ ਵੀ ਬੜੇ ਖੁੱਲ੍ਹ ਗਏ, ਪਰ ਜੇ ਤੁਸੀਂ ਦੇਖੋ ਰੇਟ ਇਹਨਾਂ ਦੇ ਉਹ ਰੇਟ ਉੱਦਾਂ ਹੀ ਆ ਜਿਵੇਂ ਪਹਿਲਾਂ ਇਹ ਬੜੇ ਘੱਟ ਰੇਟ 'ਤੇ ਤੁਹਾਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਦੇ ਸੀ। ਨੋਬਲ ਫਰੈਸ਼ ਫੂਡ, ਇੱਕ ਤਾਂ ਇਹਨਾਂ ਦੀ ਲੋਕੇਸ਼ਨ ਹੈਗੀ ਹੈ ਸੈਂਡਲਵੁੱਡ ਪਾਰਕ 'ਤੇ, ਇੱਕ ਹੈਗੀ ਹੈ ਇਹਨਾਂ ਦੀ ਗਲਿੰਗਮ ਡਰਾਈਵ 'ਤੇ। ਨੋਬਲ ਫਰੈਸ਼ ਫੂਡ 289-801-0566 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕੋਈ ਕੁਐਸਚਨ ਕੰਸਰਨ ਹੈ, ਕੁਛ ਪੁੱਛਣਾ ਤੁਸੀਂ ਚਾਹੁੰਦੇ ਹੋ, ਕਿਉਂਕਿ ਹਰੀਆਂ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਐਨ ਤੁਹਾਨੂੰ ਬੜੇ ਵਧੀਆ ਰੇਟ 'ਤੇ ਮਿਲਦੇ ਆ। ਔਰ ਆਟੇ ਦਾ ਰੇਟ ਇੱਥੇ ਇਹਨਾਂ ਦੇ ਕੋਲ ਸਭ ਨਾਲੋਂ ਜ਼ਿਆਦਾ ਘੱਟ ਹੁੰਦਾ। ਚਾਵਲਾਂ ਦਾ ਰੇਟ, ਰਾਈਸ ਲੈਣਾ ਚਾਹੁੰਦੇ ਹੋ, ਮਸਾਲੇ ਚਾਹੇ ਤੁਸੀਂ ਪੈਕਟ ਵਾਲੇ ਲੈਣੇ ਆ ਚਾਹੇ ਖੁੱਲ੍ਹੇ ਲੈਣੇ ਆ, ਜਿਵੇਂ ਅਜਵੈਣ ਸੌਂਫ, ਜਿਹੜੇ ਧਨੀਆ ਜੀਰਾ ਇਹ ਖੁੱਲ੍ਹੇ ਲੈਣੇ ਉਹ ਵੀ ਐਨ ਬਹੁਤ ਵਧੀਆ ਰੇਟ 'ਤੇ ਤੁਹਾਨੂੰ ਮਿਲ ਜਾਂਦੇ ਆ। ਸੋ ਬਾਕੀ ਤੁਸੀਂ ਡਰਾਈ ਫਰੂਟ ਅਤੇ ਕਮਾਲ ਹੀ ਕਮਾਲ, ਇਹਨਾਂ ਦੇ ਨਾ ਟ੍ਰੇਲਰ ਦਾ ਟ੍ਰੇਲਰ ਭਰ ਭਰ ਕੇ ਆਉਂਦੇ ਆ, ਸੋ ਫਿਰ ਇਹ ਸਪਲਾਈ ਵੀ ਕਰਦੇ ਆ। ਨੰਬਰ ਤੁਸੀਂ ਨੋਟ ਕਰੋ ਜੀ 8289-801-0566 ਨੋਬਲ ਫਰੈਸ਼ ਫੂਡ 289-801-0566 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਲਓ ਜੀ ਆਪਾਂ ਗੱਲਬਾਤ ਫੀਫਾ ਵਰਲਡ ਕੱਪ ਦੀ ਕਰੀ ਜਾ ਰਹੇ ਹਾਂ ਅਤੇ ਜਿਹੜੇ ਮੈਚ ਹੈ ਹੁਣ ਸੈਟਰਡੇ ਸੰਡੇ ਦੋ ਦਿਨ ਹੋਣੇ ਆ, ਇੱਕ ਥਰਡ ਪਲੇਸ ਦੇ ਲਈ ਕੱਲ੍ਹ ਨੂੰ ਹੋਣਾ ਸੈਟਰਡੇ ਵਾਲੇ ਦਿਨ ਅਤੇ ਫਿਰ ਫਾਈਨਲ ਤਾਂ ਸੰਡੇ ਨੂੰ ਹੈ ਹੀ ਹੈ। ਅਤੇ ਜੇ ਨਾ ਤੁਸੀਂ ਟਿਕਟਾਂ ਬਾਰੇ ਜਾਣਕਾਰੀ ਹਾਸਲ ਕਰੋ ਅਤੇ ਵੀ ਕਿੰਨਾ ਪ੍ਰਾਈਸ ਹੈ, ਕਹਿੰਦੇ ਰਿਕਾਰਡ ਬ੍ਰੇਕਿੰਗ ਪ੍ਰਾਈਸ ਹੈ US ਦੇ ਵਿੱਚ ਜਿਹੜੀਆਂ ਇਹਦੀਆਂ ਟਿਕਟਾਂ ਵਿਕੀਆਂ ਫਾਈਨਲ ਮੈਚ ਦੇਖਣ ਵਾਸਤੇ। ਕਹਿੰਦੇ ਲੋਐਸਟ ਟਿਕਟ ਪ੍ਰਾਈਸ ਜਿਹੜਾ ਹੈਗਾ ਉਹ ਹੈਗਾ 6,943, ਤੁਸੀਂ ਲਾ ਲਓ 7,000 ਤੱਕ ਹੈ ਨਾ ਅਪਰੋਕਸੀਮੇਟ, ਕਿ ਜਿਹੜੀ ਲੋਐਸਟ ਟਿਕਟ ਪ੍ਰਾਈਸ ਹੈ ਉਹ 7,000 ਦੇ ਕਰੀਬ ਹੈ, ਜਿਹੜਾ ਐਵਰੇਜ ਟਿਕਟ ਪ੍ਰਾਈਸ ਹੈ ਉਹ ਹੈਗਾ $11,327, ਅਤੇ ਹਾਈਐਸਟ ਟਿਕਟ ਪ੍ਰਾਈਸ ਪਤਾ ਕਿੰਨਾ 28,479 ਜਿਹੜਾ ਹਾਈਐਸਟ ਟਿਕਟ ਦਾ ਪ੍ਰਾਈਸ ਹੈ। ਤੁਸੀਂ ਇਹ ਲਾ ਲਓ ਵੀ ਜਿਹੜੇ ਦੀਵਾਨੇ ਹੁੰਦੇ ਆ ਹੈ ਨਾ ਕਿਸੇ ਵੀ ਗੇਮ ਦੇ, ਵੀ ਉਹ ਦੇਖਣੀ ਹੈ, ਅਸੀਂ ਲਾਈਵ ਦੇਖਣੀ ਹੈ। ਔਰ ਕਈਆਂ ਨੂੰ ਇਹ ਵੀ ਹੈਗਾ ਵੀ ਜਿਵੇਂ US ਦੇ ਵਿੱਚ ਹੋ ਰਿਹਾ, ਵੰਸ ਅਵਾਇਲ ਹੁੰਦਾ ਹੈ ਨਾ, ਵਨ ਟਾਈਮ ਇਨ ਲਾਈਫ, ਕਿ ਹਾਂ ਤੁਸੀਂ ਇੱਕ ਵਾਰ ਲਾਈਫ ਦੇ ਵਿੱਚ ਦੇਖ ਸਕਦੇ ਹੋ ਲਾਈਵ, ਕਿਉਂਕਿ ਜਦੋਂ ਕਿਤੇ ਦੂਜੇ ਦੇਸ਼ਾਂ 'ਚ ਹੁੰਦੇ ਫਿਰ ਕਈ ਵਾਰ ਨਹੀਂ ਜਾਇਆ ਜਾਂਦਾ, ਜੇ ਇੱਥੇ ਹੋਏ ਹੈ ਅਤੇ ਹੁਣ US ਦੇ ਵਿੱਚ ਹੈ ਫਾਈਨਲ ਮੈਚ ਹੋਣਾ ਜਿਹੜਾ, ਅਤੇ ਫਿਰ ਕਈਆਂ ਨੂੰ ਤਾਂ ਇਹ ਹੈਗਾ ਵੀ ਇਹ ਸਮਾਂ ਇਹ ਮੌਕਾ ਗਵਾਓ ਨਾ ਅਤੇ ਅਸੀਂ ਲਾਹਾ ਲੈ ਲਈਏ, ਜ਼ਰੂਰ ਦੇਖੀਏ, ਕਹਿੰਦੇ ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ। ਸੋ ਹਰੇਕ ਦੀ ਆਪਣੀ ਆਪਣੀ ਇੱਛਾ, ਆਪਣੇ ਆਪਣਾ ਰੁਝਾਨ ਹੈ ਵੀ ਹੈ ਨਾ, ਜਾਂ ਆਪਣੀ ਆਪਣੀ ਪਸੰਦ ਹੈ ਕਿਹੜੀ ਗੇਮ ਤੁਸੀਂ ਦੇਖਣਾ ਚਾਹੁੰਦੇ ਹੋ। ਹੁਣ ਜਿਵੇਂ ਇਹ ਗੇਮ ਹੈ ਆਪਣੀ ਸੋਕਰ, ਆਪਾਂ ਫੁੱਟਬਾਲ ਕਹਿੰਦੇ ਹਾਂ ਇੰਡੀਆ ਦੇ ਵਿੱਚ, ਸੋ ਸੋਕਰ ਆਪਣੇ ਇੱਧਰ ਨੌਰਥ ਅਮੈਰੀਕਾ ਦੇ ਵਿੱਚ ਬਹੁਤ ਲੋਕਾਂ ਦੀ ਚਾਹਤ ਹੁੰਦੀ ਹੈ ਦੇਖਣ ਦੀ, ਖੇਡਣ ਦੀ ਹੈ ਨਾ। ਆਪਣੇ ਇੰਡੀਆ ਦੇ ਵਿੱਚ ਜ਼ਿਆਦਾ ਕ੍ਰਿਕਟ ਨੂੰ ਮਹੱਤਤਾ ਦਿੰਦੇ ਹੈ, ਜਦਕਿ ਨੈਸ਼ਨਲ ਜਿਹੜੀ ਸਪੋਰਟ ਹੈ ਇੰਡੀਆ ਦੀ ਉਹ ਹੈਗੀ ਹੋਕੀ। ਸੋ ਹੋਕੀ ਬਹੁਤ ਪਿੱਛੇ ਚਲੀ ਗਈ, ਹੁਣ ਥੋੜ੍ਹਾ ਬਹੁਤਾ ਹੈਗਾ, ਪਰ ਜ਼ਿਆਦਾ ਕ੍ਰਿਕਟ ਨੂੰ ਜਿਹੜਾ ਹੈਗਾ ਉਹ ਮਹੱਤਤਾ ਦਿੱਤੀ ਜਾਂਦੀ ਆ। ਉਹਦੇ 'ਤੇ ਦੇਖੋ ਕਿੰਨਾ ਪੈਸਾ ਲਾਇਆ ਜਾਂਦਾ, ਪਰ ਜਿਹੜੀ ਨੈਸ਼ਨਲ ਸਪੋਰਟ ਹੈ ਉਹਨੂੰ ਅਣਦੇਖਾ ਕੀਤਾ ਹੋਇਆ। ਅਤੇ ਲਓ ਜੀ ਹੁਣ ਆਪਾਂ ਪਰਮਜੀਤ ਦਿਓਲ ਜੀ ਤੋਂ ਕੁਛ ਲਿਸਟਿੰਗਸ ਜਿਹੜੀਆਂ ਹੈਗੀਆਂ ਰੀਅਲ ਅਸਟੇਟ ਦੇ ਵਿੱਚ ਲੈਂਦੇ ਹਾਂ, ਬੜੇ ਵਧੀਆ ਰੇਟ ਹੁੰਦੇ ਆ ਜੀ ਇਹਨਾਂ ਦੇ। ਜੇ ਤੁਸੀਂ ਵੀ ਕੋਈ ਕੁਐਸਚਨ ਕੰਸਰਨ ਹੈ ਰੀਅਲ ਅਸਟੇਟ ਸੰਬੰਧੀ, ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਰੀਅਲ ਅਸਟੇਟ ਦੇ ਵਿੱਚ ਕੀ ਕੁਛ ਚੱਲ ਰਿਹਾ, ਪਰ ਤੁਸੀਂ ਵਧੀਆ ਟ੍ਰਾਂਜੈਕਸ਼ਨ ਕਰਨਾ ਚਾਹੁੰਦੇ ਹੋ, ਬਾਇੰਗ ਸੈਲਿੰਗ ਕਰਨਾ ਚਾਹੁੰਦੇ ਹੋ, ਤਾਂ ਫਿਰ ਜ਼ਰੂਰ ਤੁਸੀਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰਨੀ ਹੈ 416-993-7378 'ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ। ਅਤੇ ਲਓ ਜੀ ਇਹਨਾਂ ਦੀ ਜ਼ਬਾਨੀ ਸੁਣਦੇ ਹਾਂ ਲਿਸਟਿੰਗਸ। ਜੀ ਭਾਅ ਜੀ
7: ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਬਿਊਟੀ ਸਲੋਨ ਜਿਹੜਾ ਕਿ ਮਿਸਾਗਾ ਦੇ ਵਿੱਚ ਡੰਡਾਸ ਅਤੇ ਹੋਰਨਟਾਰੀਓ ਸਟਰੀਟ ਦੇ ਕਾਰਨਰ ਤੇ ਲਿਸਟ ਕੀਤਾ ਗਿਆ ਬੜੇ ਪਲਾਜ਼ੇ ਦੇ ਵਿੱਚ, ਜਿਸ ਦੀ ਸੇਲ ਤੁਹਾਨੂੰ$24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ ਅਤੇ ਰੈਂਟ ਜਿਹੜਾ ਵਾ ਉਹ ਸਿਰਫ ਤੇ ਸਿਰਫ $4,100 ਪਰ ਮੰਥ ਹੋਵੇਗਾ। ਲੀਜ਼ ਜਿਹੜੀ ਆ ਲੌਂਗ ਟਰਮ ਹੋਵੇਗੀ ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਲੋਅ ਰੱਖੀ ਗਈ ਹੈ, ਆਸਕਿੰਗ ਪ੍ਰਾਈਸ ਜਿਹੜੀ ਆ 199 ਹੈ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਬਿਊਟੀ ਸਲੋਨ ਜਾਂ ਮਿਸਾਗਾ ਦੇ ਵਿੱਚ ਲੇਕ ਸ਼ੋਰ ਤੇ ਜਾਂ ਬ੍ਰਾਮਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਅਤੇ ਇੱਕ ਕੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਦੂਸਰਾ ਪੀਜ਼ਾ ਸਟੋਰ ਮਿਸਾਗਾ ਦੇ ਵਿੱਚ ਜਿਹੜਾ ਕਿ ਡੰਡਾ ਜਿਹੜਾ ਕਿ ਡਿਕਸੀ ਅਤੇ ਗਲੈਂਗਟਨ ਏਰੀਆ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ ਤੇ ਸਿਰਫ $4,800 ਪਰ ਮੰਥ ਹੋਵੇਗਾ। ਲੀਜ਼ ਲੌਂਗ ਟਰਮ 5+5 ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ, ਆਸਕਿੰਗ ਪ੍ਰਾਈਸ 269,000 ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਪੀਜ਼ਾ ਸਟੋਰ ਜਿਹੜਾ ਵਾ ਬੜਾ ਹੀ ਪ੍ਰੋਫਿਟੇਬਲ, ਇੱਕ ਫ੍ਰੈਂਚਾਈਜ਼ ਦਾ ਪੀਜ਼ਾ ਸਟੋਰ, ਅਗਰ ਤੁਸੀਂ ਫ੍ਰੈਂਚਾਈਜ਼ ਰੱਖਣੀ ਚਾਹੁੰਦੇ ਹੋ ਜਾਂ ਇਸ ਨੂੰ ਬ੍ਰੇਕ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰ ਸਕਦੇ ਹੋ, ਅਤੇ ਜਾਂ ਤੁਸੀਂ ਜੂੰਟ ਵੀ ਨਾਲ ਖਰੀਦਣਾ ਚਾਹੁੰਦੇ ਹੋ ਪੀਜ਼ੇ ਦੇ ਨਾਲ, ਉਸ ਦੀ ਵੀ ਪ੍ਰਾਈਸ ਬੜੀ ਲੋਅ ਰੱਖੀ ਗਈ ਆ, $499,000 ਯੂਨਿਟ ਦੀ ਪ੍ਰਾਈਸ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਫਰੈਸ਼ੀ ਰੈਸਟੋਰੈਂਟ ਜਿਸ ਦੀ ਸੇਲ 50,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਮਿਲੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ। ਲੀਜ਼ ਲੌਂਗ ਟਰਮ ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ, ਆਸਕਿੰਗ ਪ੍ਰਾਈਸ 269,000, ਸਟਿਲ ਨੈਗੋਸ਼ੀਏਬਲ ਆ। ਅਤੇ ਅਗਰ ਤੁਸੀਂ ਫਰੈਸ਼ੀ ਨਹੀਂ ਵੀ ਰੱਖਣਾ ਚਾਹੁੰਦੇ, ਇਸ ਨੂੰ ਰੀਬ੍ਰੈਂਡ ਕਰਨਾ ਚਾਹੁੰਦੇ ਹੋ, ਕਿਸੇ ਵੀ ਹੋਰ ਫੂਡ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰ ਸਕਦੇ ਹੋ, ਤੁਹਾਡੇ ਕੋਲ ਪੂਰੀ ਆਪਸ਼ਨ ਆ। ਇਸ ਦੀ ਲੋਕੇਸ਼ਨ ਬੜੀ ਕਮੀ ਆ, ਇਹ ਕੋਵੇਡ ਅਤੇ ਮੈਕਲਾਗਲਨ ਦੇ ਕਾਰਨਰ ਤੇ ਤੁਹਾਨੂੰ ਮਿਲ ਰਿਹਾ ਬੜੇ ਪਲਾਜ਼ੇ ਦੇ ਵਿੱਚ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕਸ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ 416-993-7378 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਤੇ ਦੀਪਾਂਸ਼ ਕਹਿੰਦੇ ਆ ਕਿ ਬਹੁਤ ਵਧੀਆ ਰੇਟ ਜਿਹੜੀਆਂ ਏਅਰ ਫੇਅਰ ਦੇ ਆਏ ਹੋਏ ਆ, ਸੋ ਇੱਕ ਵਾਰ ਮੈਂ ਫੇਰ ਦੁਹਰਾ ਦਿੰਦੀ ਹਾਂ, ਬਾਕੀ ਤੁਸੀਂ ਪਤਾ ਕਰ ਲਓ ਕਿ ਇਹ ਟਿਕਟਾਂ ਅਵੇਲੇਬਲ ਵੀ ਹੈਗੀਆਂ ਕਿ ਨਹੀਂ ਹੈਗੀਆਂ, ਕਿਉਂਕਿ ਲਿਮਿਟਡ ਸੀਟਸ ਜਿਹੜੀਆਂ ਹੈਗੀਆਂ ਇਹਨਾਂ ਨੇ ਲਿਖ ਕੇ ਭੇਜਿਆ ਵੀ ਲਿਮਿਟਡ ਸੀਟਸ ਹੈ, ਜਿਹੜਾ ਲੈ ਗਿਆ ਫਿਰ ਜਿਹੜਾ ਰਹਿ ਗਿਆ ਰਹਿ ਗਿਆ। ਸੋ ਜੇ ਤੁਸੀਂ ਸਪੈਸ਼ਲ ਫੈਸਟੀਵਲ ਫੇਅਰਸ ਦਾ ਫਾਇਦਾ ਚੁੱਕਣਾ ਚਾਹੁੰਦੇ ਹੋ, ਦੀਵਾਲੀ ਮੌਕੇ ਜਾਣਾ ਚਾਹੁੰਦੇ ਹੋ, ਤੇ ਫਿਰ ਤੁਸੀਂ ਟੋਰੋਂਟੋ ਟੂ ਦਿੱਲੀ ਦੀ ਟਿਕਟ ਸਤੰਬਰ 'ਚ ਜਾਣਾ, ਤੁਸੀਂ ਅਕਤੂਬਰ ਨਵੰਬਰ ਦਸੰਬਰ ਕਦੇ ਵੀ ਵਾਪਸ ਆ ਸਕਦੇ ਹੋ। 1460 ਦੀ ਟਿਕਟ ਤੁਹਾਨੂੰ ਮਿਲਣੀ ਆ, ਆਉਣਾ ਜਾਣਾ ਵਿੱਚ ਹੀ ਹੈ, ਇੱਕ ਸਟੋਪ ਦੋ ਬੈਗ ਦੇ ਨਾਲ। ਜੇ ਜਨਵਰੀ 'ਚ ਜਾਣਾ ਤੁਸੀਂ 10-11 ਤਰੀਕ ਤੋਂ ਬਾਅਦ, ਅਤੇ ਫਰਵਰੀ 'ਚ ਵਾਪਸ ਆਉਣਾ 1460 ਦੇ ਵਿੱਚ ਤੁਸੀਂ ਟਿਕਟ ਲੈ ਸਕਦੇ ਹੋ, ਅਤੇ ਸਪਟੈਂਬਰ ਵਿੱਚ ਜਾ ਕੇ 4-5 ਮਹੀਨੇ ਰਹਿ ਕੇ ਜਨਵਰੀ ਫਰਵਰੀ 'ਚ ਵਾਪਸ ਆਉਣਾ, ਅਤੇ ਦੇਖੋ ਇਹ ਵੀ ਕਿੰਨਾ ਵਧੀਆ ਟਿਕਟ ਪ੍ਰਾਈਸ ਹੈ ਜੀ 1460 ਦੇ ਵਿੱਚ। ਸੋ ਵੈਰੀ ਲਿਮਿਟਡ ਸੀਟਸ ਹੈ ਜੀ, ਤੁਸੀਂ ਜ਼ਰੂਰ ਕਾਲ ਕਰੋ। ਹੋਰ ਵੀ ਕਿਤੇ ਜਾਣਾ ਤੁਸੀਂ, ਕੋਈ ਪੈਕੇਜ ਲੈਣਾ ਚਾਹੁੰਦੇ ਹੋ, ਕਿਤੇ ਵੀ ਘੁੰਮਣ ਫਿਰਨ ਜਾਣਾ ਚਾਹੁੰਦੇ ਹੋ ਵਿਦ ਫੈਮਿਲੀ ਜਾਂ ਫਰੈਂਡਸ ਦੇ ਨਾਲ, ਸੋ ਨੰਬਰ ਨੋਟ ਕਰੋ ਦੀਪਾਂਸ਼ ਦਾ 905-673-1400-905-673-1400। ਸੋ ਜਿਹੜੀਆਂ ਇਹ ਟਿਕਟਾਂ ਹੈਗੀਆਂ ਜੀ ਹੁਣ ਤੋਂ ਲੈ ਕੇ ਅਗਲੇ ਜਨਵਰੀ ਫਰਵਰੀ ਮਾਰਚ ਤੱਕ, ਹੈ ਨਾ। ਸੋ 1460 ਦੇ ਵਿੱਚ ਤੁਹਾਨੂੰ ਟਿਕਟ ਮਿਲ ਰਹੀ ਇੰਡੀਆ ਜਾਣ ਵਾਸਤੇ, ਬੜੀ ਰੀਜ਼ਨੇਬਲ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਵਿੱਚ ਰੀਜ਼ਨੇਬਲ ਰੇਟ ਦੇ ਵਿੱਚ ਇਹ ਟਿਕਟਾਂ ਹੈਗੀਆਂ। ਸੋ ਤੁਸੀਂ ਬੁੱਕ ਕਰਾਓ ਟਿਕਟਾਂ ਅਤੇ ਘੁੰਮ ਫਿਰ ਕੇ ਆਓ। 905-673-1400 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ।

0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5557, 647-292-5757। ਜੇਕਰ ਤੁਸੀਂ ਟਰੱਕਿੰਗ ਕੰਪਨੀ ਰਨ ਕਰਦੇ ਹੋ ਤੇ ਆਪਣੇ ਆਪ ਨੂੰ ਤੇ ਆਪਣੇ ਇੰਪਲੋਈਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤਾਂ ਗਰੁੱਪ ਪਲਾਨ ਲੈ ਸਕਦੇ ਹੋ, ਤਾਂ ਕਿ ਜੇਕਰ ਕੱਲ ਨੂੰ ਕੋਈ ਇੰਜਰੀ ਜਾਂ ਐਕਸੀਡੈਂਟ ਹੁੰਦਾ ਹੈ ਤਾਂ ਮੰਥਲੀ ਬੈਨੀਫਿਟਸ ਮਿਲਦੇ ਰਹਿਣ। ਇਸ ਦੇ ਨਾਲ ਨਾਲ ਗਰੁੱਪ ਬੈਨੀਫਿਟਸ ਜਿਸ ਵਿੱਚ ਹੈਲਥ ਐਂਡ ਡੈਂਟਲ ਪਲਾਨ ਆਫਰ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਨੀਡ ਦੇ ਅਕੋਰਡਿੰਗ ਪਲਾਨ ਡਿਜ਼ਾਈਨ ਕਰ ਸਕਦੀ ਹਾਂ। ਮੇਰਾ ਨਾਮ ਜਸਵਿੰਦਰ ਕੌਰ ਤੱਗੜ ਹੈ, ਫੋਨ ਨੰਬਰ ਹੈ 647-365-2340, 647-765-2340।
1: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
2: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340, 647-765-2340।
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55, 905-452-9955।
3: ਬਿਲਕੁਲ ਜੀ, ਆਲ ਟਰੱਕ ਲਿਊਬ ਐਂਡ ਵਾਸ਼ ਤੇ ਤੁਸੀਂ ਪਹੁੰਚਣਾ ਹੈ ਤੇ ਇਹਨਾਂ ਨੇ ਨਾ ਜੁਲਾਈ ਮੰਥ ਦੇ ਵਾਸਤੇ ਕੁਝ ਸਪੈਸ਼ਲ ਲਾਏ ਹੋਏ ਆ ਤੇ ਮੈਂ ਤੁਹਾਨੂੰ ਉਹ ਵੀ ਦੱਸ ਦਿੰਦੀ ਹਾਂ। ਤੁਸੀਂ ਜ਼ਰੂਰ ਜੁਲਾਈ ਮੰਥ ਦੇ ਲਈ ਜਿਹੜੇ ਇਹ ਸਪੈਸ਼ਲ ਸੁਪਰ ਸੇਵਰ ਆਫਰ ਤੁਹਾਨੂੰ ਪੇਸ਼ ਕਰ ਰਹੇ ਆ ਤੇ ਜ਼ਰੂਰ ਉਹਦਾ ਫਾਇਦਾ ਚੁੱਕੋ। ਇੱਕ ਤਾਂ ਇਹਨਾਂ ਦਾ ਹੈਗਾ ਕਿ ਜੇ ਤੁਸੀਂ ਕੈਟ ਬੈਟਰੀਜ਼ ਇੰਸਟਾਲ ਕਰਾਉਂਦੇ ਹੋ ਨਾ ਤੇ ਸਿਰਫ 850 ਦੇ ਵਿੱਚ ਇਹ ਕੈਟ ਬੈਟਰੀਜ਼ ਇੰਸਟਾਲ ਕਰਕੇ ਦੇਣਗੇ, $850 ਦੇ ਵਿੱਚ। ਤੇ AC ਰੀਚਾਰਜ ਕਰਾਉਣਾ ਹੁਣ ਤਾਂ ਜਿਵੇਂ ਕਹਿੰਦੇ ਆ ਵੀ AC ਤਾਂ ਤੁਹਾਡਾ ਚੱਲਦਾ ਹੋਣਾ ਚਾਹੀਦਾ, ਨਹੀਂ ਤਾਂ ਬੜੀ ਪ੍ਰੋਬਲਮ ਹੈ ਨਾ, ਗਰਮੀ ਬੜੀ ਹੈ। ਸੋ ਕਈ ਵਾਰ ਹੈਲਥ ਇਸ਼ੂ ਵੀ ਕਈਆਂ ਨੂੰ ਬੜੇ ਆ ਜਾਂਦੇ ਆ। ਸੋ ਜਿਸ ਕਰਕੇ AC ਰੀਚਾਰਜ ਕਰਾਓ ਸਿਰਫ $185 ਦੇ ਵਿੱਚ, $185 ਦੇ ਵਿੱਚ ਤੁਸੀਂ ਕਰਾਉਣਾ ਜੀ AC ਰੀਚਾਰਜ। ਬਾਕੀ ਤੁਸੀਂ ਟਰੱਕ ਸਰਵਿਸ ਕਰਵਾਉਂਦੇ ਹੋ ਤੇ ਟਰੱਕ ਵਾਸ਼ ਤੇ ਇਹਨਾਂ ਨੇ ਸਪੈਸ਼ਲ ਡਿਸਕਾਊਂਟ ਤੁਹਾਨੂੰ ਦੇਣਾ। ਬਾਕੀ ਹਰ ਇੱਕ ਆਇਲ ਚੇਂਜ ਸਰਵਿਸ ਦੇ ਨਾਲ ਇੱਕ ਫਰੀ ਟਿਮ ਹੋਟਨ ਦਾ ਕਾਰਡ ਮਿਲਣਾ। ਸੋ ਚਾਹ ਪਾਣੀ ਪੀਓ ਆਪਣਾ, ਹੈ ਸੋ ਉਹ ਵੀ ਬੜੇ ਜ਼ਰੂਰੀ ਹੈ। ਚਾਹ ਪਾਣੀ ਤੋਂ ਬਿਨਾਂ ਤਾਂ ਫਿਰ ਜਿਵੇਂ ਕਹਿੰਦੇ ਆ ਵੀ ਗੱਡੀਆਂ ਨੂੰ ਆਪਣਾ ਨੂੰ ਗੈਸ ਚਾਹੀਦਾ ਤਾਂ ਉਹ ਚੱਲਣਗੀਆਂ, ਅਤੇ ਆਪਾਂ ਨੂੰ ਚਾਹ ਪਾਣੀ ਚਾਹੀਦਾ ਹੁੰਦਾ ਫਿਰ ਥੋੜ੍ਹੀ ਚੁਸਤੀ ਦਰੁਸਤੀ ਆਉਂਦੀ ਹੈ, ਨਹੀਂ ਤਾਂ ਫਿਰ ਕਹਿੰਦੇ ਆ ਵੀ ਢਿੱਲੇ ਜਿਹੇ ਆ, ਲੇਜ਼ੀ ਹੋ ਗਏ। ਪਰ ਜੇ ਚਾਹ ਜਾਂ ਕੌਫੀ ਪੀਂਦੇ ਹਾਂ ਫਿਰ ਐਨ ਜਿਵੇਂ ਕਹਿੰਦੇ ਆ ਵੀ ਵਧੀਆ ਜਿਹੜਾ ਆਪਾਂ ਨੂੰ ਲੱਗਣ ਲੱਗ ਜਾਂਦਾ ਅਤੇ ਜਿਹੜਾ ਸਾਡਾ ਸੁਸਤੀ ਸਾਨੂੰ ਆਈ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ। ਸੋ ਬਿਲਕੁਲ ਜੀ, ਤੁਸੀਂ ਜ਼ਰੂਰ ਆਲ ਟਰੱਕ ਲਿਊਬ ਐਂਡ ਵਾਸ਼ ਨੂੰ ਕੰਟੈਕਟ ਕਰੋ ਅਤੇ ਜਦੋਂ ਤੁਸੀਂ ਇਹਨਾਂ ਕੋਲ ਜਾਂਦੇ ਹੋ ਨਾ, ਕਿਉਂਕਿ ਇਹਨਾਂ ਦੇ ਕੋਲ ਕੋਈ ਇਹ ਨਹੀਂ ਹੈ ਵੀ ਤੁਸੀਂ ਠੀਕ ਕਰਾਉਣਾ ਟਰੱਕ ਤਾਂ ਜਾਣਾ, ਧੋਣ ਵਾਸਤੇ ਕਿਤੇ ਹੋਰ ਜਾਓ, ਹੈਂ ਸਰਵਿਸ ਕਰਾਉਣੀ ਕਿਤੇ ਹੋਰ ਜਾਓ, ਇੱਦਾਂ ਕੁਛ ਨਹੀਂ ਹੈ। ਸਰਵਿਸ, ਵਾਸ਼, ਰਿਪੇਅਰ, ਐਵਰੀਥਿੰਗ ਅੰਡਰ ਵਨ ਰੂਫ ਹੈ। ਸੋ ਨੰਬਰ ਨੋਟ ਕਰੋ, ਇਹ ਹੈਗੇ 71 Stafford Drive ਬ੍ਰੈਂਪਟਨ ਤੇ। ਤੇ ਮਨਜਿੰਦਰ ਭਾਅ ਜੀ ਬੜੇ ਹੀ ਵਧੀਆ ਜੀ, ਜਦੋਂ ਵੀ ਜਾਓ ਚਾਹ ਪਾਣੀ ਐਨ ਗੱਲਬਾਤ ਇੰਨੀ ਵਧੀਆ ਕਰਦੇ ਆ। ਸੋ ਤੁਸੀਂ ਜ਼ਰੂਰ ਕੰਟੈਕਟ ਕਰਨਾ ਜੀ, ਜਿੰਨੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਸੁਣ ਰਹੇ ਆ, 905-452-99-55, 905-452-9955 ਤੇ ਗੱਲਬਾਤ ਕਰਨੀ ਹੈ, 905-452-9955 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ, ਗੱਲਾਂ ਬਾਤਾਂ ਚੱਲ ਰਹੀਆਂ ਤੇ ਅੱਜ ਆਪਾਂ ਸਪੈਸ਼ਲ ਤੌਰ ਤੇ, ਕਿਉਂਕਿ ਦੇਖੋ 4 ਸਾਲ ਬਾਅਦ ਵਰਲਡ ਕੱਪ ਹੁੰਦਾ ਤੇ ਫਿਰ ਮੇਜ਼ਬਾਨ ਟੀਮਾਂ, ਮੇਜ਼ਬਾਨ ਦੇਸ਼ ਹੈ ਜੀ ਆਪਣੇ, ਚਾਹੇ ਆਪਾਂ ਕੈਨੇਡਾ ਦੀ ਗੱਲ ਕਰੀਏ, ਮੈਕਸੀਕੋ ਦੀ, US ਦੀ, ਭਾਵੇਂ ਇਹਨਾਂ ਤਿੰਨਾਂ ਦੀਆਂ ਟੀਮਾਂ ਤਾਂ ਬਾਹਰ ਹੋ ਗਈਆਂ, ਚਲੋ ਕੋਈ ਗੱਲ ਨਹੀਂ, ਜਿਹੜੇ ਹੋਸਟ ਹੁੰਦੇ ਆ ਉਹਨਾਂ ਨੂੰ ਇੱਦਾਂ ਹੀ ਹੁੰਦਾ, ਦੂਜਿਆਂ ਨੂੰ ਆਫਰ ਕਰ ਦਿੰਦੇ ਆ, ਚਲੋ ਭਾਈ ਤੁਸੀਂ ਖੇਲੋ ਕੋਈ ਨਹੀਂ, ਹੈ। ਸੋ ਫਿਰ ਹੁਣ ਆਪਾਂ ਫਾਈਨਲ ਮੈਚ ਦੀ ਗੱਲਬਾਤ ਕਰ ਰਹੇ ਹਾਂ ਕਿ ਸਪੇਨ ਜਿੱਤੂਗਾ ਕਿ ਅਰਜਨਟੀਨਾ, ਪਰ ਅਰਜਨਟੀਨਾ ਤੁਹਾਨੂੰ ਐਂ ਨਹੀਂ ਲੱਗਦਾ ਵੀ ਥੋੜ੍ਹਾ ਜਿਹਾ ਨਾ ਕਿਤੇ ਪੰਜਾਬੀ 'ਚ ਆਪਾਂ ਕਹਿੰਦੇ ਨਾ ਰੌਂਡੀ ਪਿੱਟਣਾ, ਕਿ ਜੇ ਉਹਨਾਂ ਨੂੰ ਲੱਗਦਾ ਨਾ ਵੀ ਦੂਜੇ ਨੇ ਹੁਣ ਬੋਲ ਲੈ ਜਾਣੀ ਹੈ ਸਾਡੇ ਵਾਲੇ ਪਾਸੇ, ਗੋਲ ਨਾ ਹੋ ਜਾਵੇ ਜਾਂ ਇੱਕ ਅੱਧਾ ਗੋਲ ਪਹਿਲਾਂ ਹੋ ਚੁੱਕਿਆ, ਫਿਰ ਉਹਨਾਂ ਪਲੇਅਰਾਂ ਦੇ ਨਾਲ ਉਹ ਜਦੋਂ ਉਹਨਾਂ ਦੇ ਕੋਲ ਬੋਲ ਹੈ ਨਾ, ਉਹਨਾਂ ਦੇ ਉੱਪਰ ਹੀ ਗਿਰ ਜਾਂਦੇ ਆ ਕਿ ਬਸ ਬੋਲ ਕੋਈ ਨਾ ਕੋਈ ਫਾਊਲ ਹੋ ਜਾਵੇ ਫਿਰ ਸਾਨੂੰ ਜਿਹੜਾ ਹੈਗਾ ਸਰਵਿਸ ਦਾ ਮੌਕਾ ਮਿਲ ਜਾਵੇ, ਹੈ ਨਾ, ਇੱਦਾਂ ਹੁੰਦਾ। ਔਰ ਬੜਾ ਕੁਛ ਇੱਦਾਂ ਹੋ ਰਿਹਾ ਵੀ ਰੈਫਰੀ ਜਿਹੜਾ ਹੈਗਾ ਅਰਜਨਟੀਨਾ ਦੀ ਟੀਮ ਨੂੰ ਜਦੋਂ ਫਾਊਲ ਵੀ ਕੋਈ ਕਰ ਦਿੰਦੇ ਆ ਅਤੇ ਉਹਨੂੰ ਕੋਈ ਕਿਸੇ ਨੂੰ ਕੋਈ ਕਾਰਡ ਨਹੀਂ ਦਿਖਾਉਂਦਾ, ਦੂਜੀ ਟੀਮ ਕਰ ਦਿੰਦੀ ਫਿਰ ਦਿਖਾ ਦਿੰਦੇ ਆ, ਅਤੇ ਇਹਨਾਂ ਦੇ ਆਪਣੇ ਹੈਗੇ ਆ ਇਹ ਜਿਹੜੇ ਰੈਫਰੀ ਹੈ, ਹੈ ਨਾ, ਸੋ ਉਹਨਾਂ ਦਾ ਪੱਖ ਪੂਰਦੇ ਆ, ਬਾਇਸ ਹੋ ਜਾਂਦੇ ਆ, ਇੱਦਾਂ ਦੀਆਂ ਗੱਲਾਂ ਬਾਤਾਂ ਵੀ ਸਾਹਮਣੇ ਆ ਰਹੀ ਹੈ। ਅਤੇ ਉਸ ਚੀਜ਼ ਨੂੰ ਦੇਖ ਕੇ ਤਾਂ ਲੱਗਦਾ ਵੀ ਅਰਜਨਟੀਨਾ ਹੀ ਜਿੱਤੂਗਾ, ਹੈ। ਬਾਕੀ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕੀ ਲੱਗਦਾ ਕਿ ਸਪੇਨ ਦਾ ਹੈਗਾ ਚਾਂਸ ਕਿ ਨਹੀਂ? ਅਤੇ ਬਾਕੀ ਤਾਂ ਜੇ ਗੱਲ ਕਰਦੇ ਹਾਂ ਆਪਾਂ ਲਿਓਨ ਮੈਸੀ ਦੀ, ਅਤੇ ਉੱਧਰ ਲਾਮਿਨ ਯਮਾਲ ਹੈ ਜਿਹੜਾ, ਹੈ, ਸੋ ਕਹਿੰਦੇ ਛੋਟੇ ਹੁੰਦੇ ਵੀ ਇੱਕ ਕਿਸਮਤ ਕਨੈਕਸ਼ਨ ਹੈ, ਕਹਿੰਦੇ ਵੀ ਉਹ ਛੋਟਾ ਜਿਹਾ ਸੀ ਜਦੋਂ ਜਿਹੜਾ ਲਾਮਿਨ ਯਮਾਲ ਹੈ ਉਹਨੂੰ ਕਹਿੰਦੇ ਬਾਥ ਨਵਾਇਆ ਹੋਇਆ, ਕੋਈ ਚੈਰਿਟੀ ਵਾਸਤੇ ਪੈਸੇ ਪੂਸੇ ਇਕੱਠੇ ਕਰਨੇ ਸੀ ਉਹਦੇ ਕਰਕੇ ਮੈਸੀ ਨੇ, ਹੈ, ਸੋ ਹੁਣ ਕਹਿੰਦੇ ਫਾਈਨਲ ਦੇ ਵਿੱਚ ਦੇਖੋ ਇੱਕ ਦੂਜੇ ਦੇ ਸਾਹਮਣੇ ਆ, ਅਤੇ ਚਾਹੁੰਦੇ ਆ ਵੀ ਉਹ ਚਾਹੁੰਦੇ ਅਸੀਂ ਮੈਚ ਜਿੱਤੀਏ ਅਤੇ ਇਹ ਚਾਹੁੰਦੇ ਅਸੀਂ ਵਰਲਡ ਕੱਪ ਜਿੱਤੀਏ, ਅਤੇ ਬਾਕੀ ਦੇਖਦੇ ਹਾਂ ਬਾਈ ਤੁਹਾਡੇ ਵਿਚਾਰ ਮੈਂ ਲੈ ਰਹੀ ਸੀ ਵੀ ਤੁਸੀਂ ਕਿਹੜੀ ਟੀਮ ਦੇ ਨਾਲ ਹੋ ਜਾਂ ਕੀ ਲੱਗਦਾ ਤੁਹਾਨੂੰ? ਜ਼ਿਆਦਾਤਰ ਤਾਂ ਵੈਸੇ ਅਰਜਨਟੀਨਾ ਨੂੰ ਹੀ ਕਹਿੰਦੇ ਆ ਸਾਰੇ, ਪਰ ਸਪੇਨ ਦੀ ਟੀਮ ਵੀ ਐਵੇਂ ਨਹੀਂ ਹੈਗੀ, ਬੜੀ ਕਮਾਲ ਦੀ ਟੀਮ ਹੈ। ਤੇ ਲਓ ਜੀ ਰਾਜਵੀਰ ਨੂੰ ਪੁੱਛਦੇ ਆ, ਰਾਜਵੀਰ ਕਿਹੜੀ ਟੀਮ ਦੇ ਨਾਲ ਹੈ? ਰਾਜਵੀਰ ਕੀ ਹਾਲ ਚਾਲ? ਹੈਲੋ,
4: ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਰੇ ਲਿਸਨ,
3: ਕੀ ਹਾਲ ਚਾਲ?
4: ਹਾਂਜੀ ਸਪੈਸ਼ਲ ਡੀਲ ਬਹੁਤ ਵਧੀਆ ਜੀ, ਵਧੀਆ।
3: ਹਾਂਜੀ,
4: ਤੇ ਚਾਰ ਲੈਣਾ ਵਾਲੀ ਡੀਲ ਆਈ ਥਿੰਕ ਆਹੀ ਵੀਕ ਰਹਿ ਗਿਆ, ਅੱਗੇ ਦੇਖੋ ਐਕਸਟੈਂਡ ਹੁੰਦੀ ਜਾਂ ਨਹੀਂ। ਜਿਹਦੇ ਵਿੱਚ ਸਪੈਸ਼ਲ ਪਲਾਨ ਆਪਾਂ ਆਲਵੇਸ ਦੱਸਦੇ ਹਾਂ, $50 ਤੋਂ ਸ਼ੁਰੂ ਹੁੰਦਾ ਕਿ ਜੇ ਤੁਹਾਨੂੰ ਅਨਲਿਮਿਟਿਡ ਡਾਟਾ ਮਿਲਦਾ, ਕੈਨੇਡਾ ਜਾਓ, USA, ਮੈਕਸੀਕੋ, ਇੰਡੀਆ ਈਵਨ ਜਾਂਦੇ ਹੋ, ਪਾਕਿਸਤਾਨ ਜਾਂਦੇ ਹੋ, ਯੂਰਪ ਜਾਓ, ਦੁਬਈ, ਜਿੱਥੇ ਵੀ ਜਾਂਦੇ ਹੋ, 60 ਕੰਟਰੀਆਂ ਚ ਤੁਹਾਨੂੰ ਕੋਈ ਐਕਸਟਰਾ ਰੋਮਿੰਗ ਦੇਣ ਦੀ ਲੋੜ ਨਹੀਂ, ਅਨਲਿਮਿਟਿਡ ਇਹਦੇ ਵਿੱਚ ਡਾਟਾ ਹੁੰਦਾ। ਸੇਮ ਕੈਨੇਡੀਅਨ ਨੰਬਰ ਤੁਸੀਂ ਉੱਥੇ ਜਾ ਕੇ ਵੀ ਚਲਾ ਸਕਦੇ ਬਿਨਾਂ ਕੋਈ ਐਕਸਟਰਾ ਪੇ ਕੀਤੇ। ਤੇ ਦੂਜੀ ਆਪਸ਼ਨ ਹੁੰਦੀ ਹੈ $40 ਚ ਕੈਨੇਡਾ, US, ਮੈਕਸੀਕੋ, ਇਹਦੇ ਵਿੱਚ ਕੈਨੇਡਾ ਤੋਂ ਲੈ ਕੇ ਇੰਡੀਆ, ਪਾਕਿਸਤਾਨ ਤੇ 27 ਕੰਟਰੀਆਂ ਹੋ ਰਹੇ ਕਿ ਆਸਟ੍ਰੇਲੀਆ, UK ਵਗੈਰਾ, ਯੂਰਪ, ਤੁਸੀਂ ਕੈਨੇਡਾ ਤੋਂ ਰਹਿ ਕੇ ਵੀ ਖੋਲਾ ਕਰ ਸਕਦੇ। USA ਤੇ ਮੈਕਸੀਕੋ ਰੋਮਿੰਗ ਇੰਕਲੂਡ ਹੈਗੀ ਹੈ। ਤੇ ਤੀਜਾ ਪਲਾਨ ਹੈ $30 ਚ 60 GB ਇਕੱਲਾ ਕੈਨੇਡਾ ਦਾ ਹੀ, 60 GB ਪੂਰਾ ਪਾਸ ਚੱਲਦਾ। ਉਸ ਤੋਂ ਬਾਅਦ ਅਨਲਿਮਿਟਿਡ ਤੁਸੀਂ ਤਿੰਨੇ ਲਾਈਨਾਂ ਦਾ ਮਿਕਸ ਐਂਡ ਮੈਚ, ਚਾਰ ਲਾਈਨਾਂ ਦਾ ਬੰਡਲ ਕਰ ਸਕਦੇ, ਚਾਹੇ 50 ਬਣੀਆਂ ਲੈ ਲਓ ਜਾਂ 40-30-50 ਮਿਕਸ ਐਂਡ ਮੈਚ ਕੁਛ ਵੀ ਲੈ ਸਕਦੇ ਹੋ। ਅਗਰ ਸਿੰਗਲ ਲਾਈਨ ਵੀ ਚਾਹੀਦੀ ਹੈ ਤੁਹਾਨੂੰ, ਉਹ ਵੀ ਅਸੀਂ ਸਪੈਸ਼ਲ ਬਣਵਾ ਕੇ ਇਹਦੇ ਵਿੱਚ ਕੋਈ ਵੀ ਪਲਾਨ ਤੁਸੀਂ ਲੈਣਾ, 50 ਜਾਂ 40 ਵਾਲਾ, ਅਗਰ ਸਿੰਗਲ ਲਾਈਨਾਂ ਵੀ ਚਾਹੀਦੀ ਜਾਂ 2 ਲਾਈਨਾਂ ਚਾਹੀਦੀਆਂ, ਸਾਡੇ ਕੋਲ 4 ਨਹੀਂ ਹੈਗੀਆਂ, ਤੇ ਉਹ ਵੀ ਤੁਹਾਨੂੰ ਇੱਕ ਵਧੀਆ ਪੈਕੇਜ ਸੈਟਅਪ ਕਰਕੇ ਸੇਮ ਪਲਾਨ ਦੇ ਨਾਲ ਅਸੀਂ ਦੇ ਸਕਦੇ ਹਾਂ। ਨੰਬਰ 646-3345, ਤੇ ਇਹਨਾਂ ਨਾਲ ਫੋਨ ਲੈਣੇ ਤੇ $10 ਪਲਾਨ ਦੇ ਵੱਜ ਜਾਂਦੇ, ਪਲੱਸ ਕਿਹੜਾ ਵੀ ਤੁਸੀਂ ਫੋਨ ਲੈਣਾ, ਕਿੱਦਾਂ ਗੂਗਲ ਪਿਕਸਲ 10 0 ਤੇ ਲੱਗਾ, S25 Ultra 5 ਦਾ ਲੱਗਾ ਹੈਗਾ, ਤੇ 15 Pro Max ਉਹ ਤੁਹਾਨੂੰ $5-10 ਦੇ ਨਾਲ ਇਸ ਪਲਾਨਾਂ ਦੇ ਨਾਲ ਲੈ ਸਕਦੇ। ਡਿਪੈਂਡ ਕਿਹੜਾ ਤੁਸੀਂ ਫੋਨ ਲੈਣਾ, ਸੈਮਸੰਗ, ਆਈਫੋਨ, ਕੀ ਤੁਹਾਡੀ ਰਿਕੁਆਇਰਮੈਂਟ, ਉਹਨਾਂ ਸਿੰਗਲ ਲੈਣ ਜਾਂ ਮਲਟੀਪਲ ਲੈਣਾ, ਤੁਹਾਨੂੰ ਇੱਕ ਸਪੈਸ਼ਲ ਪੈਕੇਜ ਅਸੀਂ ਬਣਾ ਕੇ ਦੇਵਾਂਗੇ। ਤੇ ਨਾਲ ਅਗਰ ਇੰਟਰਨੈਟ ਦਾ ਕੋਂਬੋ ਲੈ ਲੈਂਦੇ ਹੋ ਤੇ ਤੁਹਾਨੂੰ $70 ਚ ਇੰਟਰਨੈਟ, $600 ਚ ਬਿਲ ਕ੍ਰੈਡਿਟ ਵੀ, ਉਹ ਵੀ ਕਰਾ ਕੇ ਦੇਵਾਂਗੇ। ਬਾਕੀ ਹਰ ਐਡਰੈਸ ਤੇ ਡਿਫਰੈਂਟ ਸਪੀਡ ਅਵੇਲੇਬਲ ਹੁੰਦੀ ਹੈ, ਉਹ ਤੁਸੀਂ ਆਪਣਾ ਐਡਰੈਸ ਦੀ ਕਿਹੜੀ ਕੰਪਨੀ ਤੁਹਾਡੇ ਇੰਟਰਨੈਟ ਆ, ਉਹ ਸਪੈਸ਼ਲ ਇੰਟਰਨੈਟ ਦੀ ਵੀ ਬੈਟਰ ਪ੍ਰਾਈਸ ਤੁਹਾਨੂੰ ਬਣਾ ਕੇ ਦੇ ਸਕਦੇ ਹਾਂ। ਨੰਬਰ ਲਾਸਟ ਤੇ ਮੈਂ ਫੇਰ ਦੇ ਦਿੰਦਾ ਜੀ, 646-3345, ਸਿੰਗਲ ਲੈਣ ਲੈਣੀ ਜਾਂ ਮਲਟੀਪਲ ਲੈਣਾ ਲੈਣੀ, ਆਪਣੇ ਹਰ ਤਰ੍ਹਾਂ ਦੀ ਆਪਸ਼ਨ ਅਵੇਲੇਬਲ। ਤੁਸੀਂ ਉਬਰ ਡਰਾਈਵਰ, ਰੀਅਲ ਸਟੇਟ ਵਾਲੇ ਹੋ
3: ਜੀ,
4: ਜਾਂ ਕਿਸੇ ਵੀ ਟੋਰਾਂਟੋ ਪੁਲਿਸ ਜਾਂ ਸਟੀਲ ਪੁਲਿਸ ਚ ਵੀ ਕੰਮ ਕਰਦੇ, ਹਰ ਮੇਰੇ ਲਈ ਆਪਣੇ ਕੋਲ ਵਧੀਆ ਪੈਕੇਜ ਆ, ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਜੀ। ਨੰਬਰ 46-3345, ਥੈਂਕ ਯੂ ਜੀ।
3: ਜੀ ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਤੁਸੀਂ ਰਾਜਵੀਰ ਨੂੰ ਕੰਟੈਕਟ ਕਰ ਸਕਦੇ ਹੋ ਸੈੱਲ ਫੋਨ ਡੀਲਸ ਤੇ ਇੰਟਰਨੈਟ ਡੀਲਸ ਦੇ ਲਈ। ਨੰਬਰ ਹੈਗਾ 647-766-3545, 6477-663545 ਤੇ ਗੱਲਬਾਤ ਕਰੋ। ਤੇ ਈਗਲ ਟਰੱਕ ਸੇਲਸ ਜਿਹੜੇ ਕਿ ਨਵਿਆਂ ਵਰਗੇ ਟਰੱਕ ਤੁਹਾਡੇ ਲਈ ਲੈ ਕੇ ਆਉਂਦੇ ਆ, ਤੇ ਬਹੁਤ ਵਧੀਆ ਤੁਹਾਡੀ ਡੀਲ ਬਣ ਸਕਦੀ ਹੈ। 2019, 2020, 2022 ਦੇ ਟਰੱਕ ਇਹਨਾਂ ਦੇ ਕੋਲ ਆਏ ਹੋਏ ਆ, ਬਿਲਕੁਲ ਨਵੇਂ ਆ, ਮਸ਼ੀਨਰੀ ਨਵੀਂ, ਲੁੱਕ ਨਵੀਂ, ਪਰ ਤੁਹਾਨੂੰ ਰੇਟ ਬੜੇ ਕਮਾਲ ਦਾ ਸੈਕਿੰਡ ਹੈਂਡ ਰੇਟ ਤੁਹਾਨੂੰ ਮਿਲੂਗਾ। ਤੇ ਤੁਸੀਂ ਜੇ ਫਾਈਨਾਂਸਿੰਗ ਦੀ ਭਾਲ ਦੇ ਵਿੱਚੋਂ, ਫਾਈਨਾਂਸਿੰਗ ਵੀ ਔਨ ਦਾ ਸਪੋਟ ਹੋ ਜਾਣੀ ਹੈ। ਨੰਬਰ ਤੁਸੀਂ ਈਗਲ ਟਰੱਕ ਸੇਲਸ ਦੇ ਬਿਲ ਸੇਖੋਂ ਜੀ ਦਾ ਨੋਟ ਕਰੋ, ਨੰਬਰ ਹੈਗਾ ਜੀ 416-819-6000-416-819-6000 ਤੇ ਗੱਲਬਾਤ ਹੋ ਸਕਦੀ ਹੈ। ਤੇ ਸਾਡੇ ਨਾਲ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਭਾਜੀ ਵੀ ਜੁੜੇ ਆ, ਤੋ ਇਹਨਾਂ ਨਾਲ ਵੀ ਆਪਾਂ ਆਰ ਡੀ ਐਸ ਪੀ ਦੀ ਜਾਣਕਾਰੀ ਲੈ ਲਈਏ। ਸੋ ਬਹੁਤ ਵਧੀਆ ਜਿਹੜੀ ਇਹ ਵੀ ਗ੍ਰਾਂਟ ਤੁਹਾਨੂੰ ਮਿਲਦੀ ਹੈ ਜੀ। ਸੋ ਜੇ ਤੁਹਾਨੂੰ ਨਹੀਂ ਪਤਾ ਸੀ ਹਾਲੇ ਤੱਕ, ਸੋ ਤੁਹਾਨੂੰ ਆਪਾਂ ਜਾਣਕਾਰੀ ਦੇਈ ਜਾਂਦੇ ਹਾਂ ਸਮੇਂ ਸਮੇਂ ਤੇ, ਸੋ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਨੂੰ ਤੇ ਜ਼ਿਆਦਾ ਜਾਣਕਾਰੀ ਹੋਰ ਲੈ ਕੇ ਇਹ ਗ੍ਰਾਂਟ ਦਾ ਫਾਇਦਾ ਲੈ ਸਕਦੇ ਹੋ। 416-910-10000-4169-109000। ਰਾਣਾ ਭਾਜੀ ਸਤਿ ਸ਼੍ਰੀ ਅਕਾਲ ਜੀ।
5: $90,000 ਤੱਕ ਗਵਰਨਮੈਂਟ ਦੇ ਰਹੀ ਹੈ। ਪਹਿਲਾਂ ਜਿਹੜੀ ਇਹ ਗ੍ਰਾਂਟ ਸਿਰਫ ਜਿਹੜੇ ਲੋਕ ਇੱਥੇ ਪੀ ਆਰ ਜਾਂ ਸਿਟੀਜ਼ਨ ਸੀਗੇ ਉਹਨਾਂ ਨੂੰ ਮਿਲਦੀ ਸੀ, ਪਰ ਬਾਅਦ ਚ ਉਹਨਾਂ ਨੇ ਅਮੈਂਡਮੈਂਟ ਕਰਕੇ ਜਿਹੜੇ ਲੋਕ ਇੱਥੇ ਪੱਕੇ ਨਹੀਂ ਵੀ ਹੈਗੇ ਪਰ ਜਿਨ੍ਹਾਂ ਦੇ ਕੋਲ ਸੋਸ਼ਲ ਇੰਸ਼ੋਰੈਂਸ ਨੰਬਰ ਵੈਲਿਡ ਹੈਗਾ ਉਹਨਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਇਹਦੇ ਲਈ ਸਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਜੋ ਕਿ ਸੀ ਆਰ ਏ ਇਸ਼ੂ ਕਰਦਾ। ਸੋ ਡਾਕਟਰਸ ਤੋਂ ਕਿਹੜੇ ਕਿਹੜੇ ਫਾਰਮ ਸਾਈਨ ਕਰਾਉਣੇ ਨੇ ਤੁਸੀਂ ਸਾਨੂੰ ਕਾਲ ਕਰਨਾ। ਐਂਡ ਭੈਣ ਜੀ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਹੈ, ਮੈਨੂੰ ਕੱਲ ਵੀ ਕਾਫੀ ਫੈਮਲੀਆਂ ਮਿਲਣ ਆਈਆਂ। ਸੋ ਕੀ ਹੈਗਾ ਵੀ ਜਿਹੜੇ ਖਾਸ ਕਰਕੇ ਆਟਿਜ਼ਮ ਵਾਲੇ ਬੱਚੇ ਹੈਗੇ ਨੇ, ਫੈਮਲੀ ਦੱਸ ਰਹੀ ਸੀ ਵੀ 2 ਮਹੀਨੇ ਦਾ ਨਾ ਉਹਨਾਂ ਨੇ ਕਿਤੇ ਕਿਸੇ ਡਾਕਟਰਸ ਦੇ ਕੋਲੋਂ ਜਿਹੜਾ ਹੈਗਾ ਉਹਨਾਂ ਲਈ ਜਿੱਦਾਂ ਥੈਰੇਪੀਸ ਦੇ ਲਈ ਜਿਹੜਾ ਹੈਗਾ ਲੈ ਕੇ ਗਏ। $7,000 ਜਿਹੜਾ ਹੈਗਾ ਉਹ ਡਾਕਟਰ ਨੇ ਫੀਸ ਉਹਨਾਂ ਤੋਂ ਚਾਰਜ ਕੀਤੀ। ਸੋ ਹਰੇਕ ਪੇਰੈਂਟਸ ਇੰਨੇ ਇੰਨੇ ਪੈਸੇ ਜਿਹੜੇ ਹੈਗੇ ਨਹੀਂ ਦੇ ਸਕਦੇ ਹੁੰਦੇ। ਸੋ ਜਿਹੜੀ ਇਹ ਗ੍ਰਾਂਟ ਹੈ ਕਿਤੇ ਨਾ ਕਿਤੇ ਤਾਂ ਕੰਮ ਜ਼ਰੂਰ ਆਉਂਦੀ ਹੈ, ਕਿਉਂਕਿ ਜਿਹੜਾ ਇੱਕ ਡੀਟੀਸੀ ਅਗਰ ਹੈਗਾ, ਅਗਰ ਪੇਰੈਂਟਸ ਇਨਕਮ $82,000 ਤੋਂ ਸਾਲ ਤੋਂ ਘੱਟ ਹੈਗੀ ਹੈ ਤੇ ਹਰੇਕ ਬੱਚੇ ਨੂੰ $3,480 ਜਿਹੜਾ ਹੈਗਾ ਹਰ ਸਾਲ ਗਵਰਨਮੈਂਟ ਐਕਸਟਰਾ ਦੇ ਰਹੀ ਹੈ। ਐਂਡ ਜਿਹਨਾਂ ਬੱਚਿਆਂ ਦੀ ਉਮਰ 18 ਸਾਲ ਤੋਂ ਵੱਧ ਹੈ $2,450 ਉਹਨਾਂ ਸਭ ਨੂੰ ਐਕਸਟਰਾ ਮਿਲ ਰਹੇ ਨੇ। ਸੋ ਕਾਫੀ ਬੈਨੀਫਿਟਸ ਨੇ, ਸਿਰਫ ਕੀ ਹੁੰਦਾ ਕਈ ਵਾਰੀ ਆਪਾਂ ਨੂੰ ਇਹਨਾਂ ਬੈਨੀਫਿਟਸ ਬਾਰੇ ਪਤਾ ਨਹੀਂ ਹੁੰਦਾ। ਮੈਂ ਅੱਜ ਦੇ ਪ੍ਰੋਗਰਾਮ ਵਿੱਚ ਰਿਕੁਐਸਟ ਕਰਾਂਗਾ ਵੀ ਜਿਹੜੇ ਵੀ ਆਪਣੇ ਲਿਸਨਰ ਆਪਣਾ ਪ੍ਰੋਗਰਾਮ ਸੁਣਦੇ ਨੇ ਉਹਨਾਂ ਲੋਕਾਂ ਤੱਕ ਸਾਡਾ ਮੈਸੇਜ ਜ਼ਰੂਰ ਕਨਵੇ ਕਰੋ ਜਿੱਥੇ ਤੁਹਾਨੂੰ ਲੱਗਦਾ ਵੀ ਕੋਈ ਪਰਸਨ ਡਿਸੇਬਲ ਹੈ ਫਿਜ਼ੀਕਲੀ ਜਾਂ ਮੈਂਟਲੀ। ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਪਰਸਨ ਨੂੰ ਗ੍ਰਾਂਟ ਜਿਹੜਾ ਹੈਗਾ ਮਿਲ ਸਕਦੀ ਹੈ। ਮੇਰਾ ਨੰਬਰ ਜ਼ਰੂਰ ਉਹਨਾਂ ਤੱਕ ਜਿਹੜਾ ਪਹੁੰਚਾਓ ਤਾਂ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਪਰਿਵਾਰਾਂ ਦੀ ਹੈਲਪ ਕਰ ਸਕੀਏ, ਖਾਸ ਕਰਕੇ ਜੇ ਕਿਸੇ ਦੀ ਉਮਰ ਆਲਰੇਡੀ 47-48-49 ਸਾਲ ਹੋ ਚੁੱਕੀ ਹੈ। ਕਿਉਂਕਿ ਜਦੋਂ ਕੋਈ ਪਰਸਨ 55 ਸਾਲ ਦੇ ਵਿੱਚ ਚਲੇ ਗਿਆ ਕਹਿਣ ਤੋਂ ਭਾਵੇਂ 1977 ਜਾਂ ਉਸ ਤੋਂ ਬਾਅਦ ਦੇ ਜਿਹੜੇ ਬੋਰਨ ਹੈਗੇ ਨੇ ਸਿਰਫ ਉਹਨਾਂ ਨੂੰ ਇਹ ਗ੍ਰਾਂਟ ਮਿਲ ਰਹੀ ਹੈ। ਜਦੋਂ ਅਸੀਂ 55 ਸਾਲ ਦੇ ਵਿੱਚ ਆ ਗਏ ਤੇ ਉਦੋਂ ਆਪਾਂ ਨੂੰ ਆਰ ਡੀ ਐਸ ਪੀ ਦੀ ਜਿਹੜੀ $90,000 ਦੀ ਗ੍ਰਾਂਟ ਹੈ ਉਹ ਨਹੀਂ ਮਿਲਣੀ। ਸੋ ਇਸ ਕਰਕੇ ਅਗਰ ਸਾਨੂੰ ਪਤਾ ਲੱਗਦਾ ਵੀ ਸਾਨੂੰ ਸਾਡੇ ਪਰਿਵਾਰ ਦੇ ਵਿੱਚ ਕੋਈ ਏਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਅਨਫਿਟ ਹੈਗੇ ਨੇ, ਫਿਜ਼ੀਕਲੀ ਜਾਂ ਮੈਂਟਲੀ, ਜਾਂ ਜਿਹੜਾ ਹੈਗਾ ਉਹਨਾਂ ਨੂੰ ਡੇਲੀ ਜਿਹੜੀਆਂ ਰੂਟੀਨ ਦਾ ਜਿਹੜੇ ਕੰਮ ਹੈ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ, ਜਿੱਦਾਂ ਦੇਖਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਬੋਲਣ ਦੇ ਵਿੱਚ, ਸੁਣਨ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਸੋ ਇਹ ਸਾਰੇ ਲੋਕ ਜਿਹੜਾ ਹੈਗਾ ਇਹਦੇ ਲਈ ਕੁਆਲੀਫਾਈ ਕਰਦੇ ਨੇ। ਤੁਸੀਂ ਕਾਲ ਕਰਨਾ ਹੈਗਾ ਕਿਉਂਕਿ ਜਿਹੜੇ $90,000 ਹੈ ਗਵਰਨਮੈਂਟ ਉਹਨਾਂ ਸਾਰੇ ਲੋਕਾਂ ਦੀ ਹੈਲਪ ਕਰਨਾ ਚਾਹੁੰਦੀ, ਉਹਨਾਂ ਦੇ ਫਿਊਚਰ ਨੂੰ ਸਟਰੋਂਗ ਬਣਾਉਣ ਲਈ ਇਹ ਪੈਸੇ ਦਿੱਤੇ ਜਾ ਰਹੇ ਨੇ। ਪੇਰੈਂਟਸ ਨੇ ਵੀ ਕੰਟਰੀਬਿਊਸ਼ਨ ਕਰਨਾ ਹੁੰਦਾ। ਤੁਸੀਂ ਕਾਲ ਕਰਨਾ ਹੈ ਕਿ ਕਿੱਦਾਂ ਮੈਕਸੀਮਮ ਆਪਾਂ ਬੈਨੀਫਿਟ ਲੈ ਸਕਦੇ ਹਾਂ। ਐਂਡ ਈਵਨ ਪੰਜਾਬ ਗਵਰਨਮੈਂਟ ਨੇ ਇਹ ਵੀ ਕਿਹਾ ਜੇ ਤੁਸੀਂ ਐਲੀਜੀਬਿਲਟੀ ਰੱਖਦੇ ਹੋ ਤੇ ਪਿਛਲੇ 10 ਸਾਲਾਂ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਲੈ ਸਕਦੇ ਹਾਂ। ਤੁਸੀਂ ਨੰਬਰ ਕਾਲ ਕਰਨਾ ਮੈਨੂੰ 416-910-9000 416-910-9000 ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਇੱਕ ਮਿੰਟ ਦੇ ਵਿੱਚ ਪੈਂਦੀ ਮੈਂ ਕੁਛ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਇਹ ਗ੍ਰਾਂਟ ਮਿਲ ਸਕਦੀ $90,000 ਦੀ। ਜਿੱਦਾਂ ਇਨਸੁਲਿਨ ਕੋਈ ਡਿਪੈਂਡੈਂਟ ਹੈ, ਡਾਊਨ ਸਿੰਡਰਮ, ਆਟਿਜ਼ਮ, ADHD, ਡੈਮੈਂਸ਼ੀਆ, ਅਲਜ਼ਾਈਮਰ, CP, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਿਟੀਜ਼ ਕਿਸੇ ਨੂੰ ਹੈ, ਕੋਈ ਕਰੋਨਿਕ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਉਮਰ 49 ਸਾਲ ਤੋਂ ਘੱਟ ਹੈ 50 ਸਾਲ ਤੋਂ, ਤੇ ਉਹਨਾਂ ਨੂੰ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਸਵੇਅਰ ਡਿਪਰੈਸ਼ਨ ਹੈ ਕਿਸੇ ਨੂੰ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PDSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸੇਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਕਰੋਨਿਕ ਪੇਨ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲੂਕੋਮਾ, ਤੇ ਲੰਬੀ ਲਿਸਟ ਹੈ। ਜਦੋਂ ਕਾਲ ਕਰੋਗੇ ਆਪਾਂ ਤੁਹਾਨੂੰ ਦੱਸਦਾ ਕਿ ਤੁਹਾਨੂੰ $90,000 ਦੀ ਗ੍ਰਾਂਟ ਮਿਲ ਵੀ ਸਕਦੀ ਹੈ, ਨਹੀਂ ਮਿਲ ਸਕਦੀ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ।
3: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।

0: ਲੋ ਜੀ ETN ਟਰੈਵਲਸ ਦਾ ਮੈਂ ਨੰਬਰ ਦੇ ਦਵਾਂ, ਬਹੁਤ ਕਮਾਲ ਦੀਆਂ ਟਿਕਟਾਂ ETN ਟਰੈਵਲਸ ਤੇ ਪਹੁੰਚੀਆਂ ਹੋਈਆਂ ਔਰ ਇਹ ਸਵੇਰੇ 9 ਵਜੇ ਓਪਨ ਕਰ ਲੈਂਦੇ ਆ ਜੀ ਆਪਣਾ ਸਟੋਰ, ਤੁਸੀਂ ਇਹਨਾਂ ਕੋਲ ਪਹੁੰਚੋ ETN ਟਰੈਵਲਸ ਤੇ ਤੇ ਬਹੁਤ ਵਧੀਆ ਰੇਟ ਤੇ ਟਿਕਟਾਂ ਲਓ, ਕਿਉਂਕਿ ਨਾ ਇਹ ਕਹਿੰਦੇ ਆ ਵੀ ਚਾਹੇ ਤੁਸੀਂ ਇੰਡੀਆ ਨੂੰ ਜਾਣਾ, ਪਾਕਿਸਤਾਨ ਨੂੰ ਜਾਣਾ ਜਾਂ ਫਿਰ ਤੁਸੀਂ ਕੋਈ ਟੂਰ ਟ੍ਰਿਪ ਕਰੂਜ਼ ਲੈਣਾ ਚਾਹੁੰਦੇ ਹੋ, ਉਹ ਪੈਕੇਜ ਵੀ ਸਾਰੇ ਬੜੇ ਕਮਾਲ ਦੇ ਇਹਨਾਂ ਕੋਲ ਆਏ ਹੋਏ ਆ ਔਰ ਟਿਕਟਾਂ ਦੇ ਰੇਟ ਇਸ ਸਮੇਂ ਥੱਲੇ ਗਏ ਹੋਏ ਆ। ਸੋ ਹੁਣੇ ਤੁਸੀਂ ਟਿਕਟਾਂ ਬੁੱਕ ਕਰਾ ਸਕਦੇ ਹੋ ETN ਟਰੈਵਲਸ 905-400-1301-905-463-1301। ਲਓ ਜੀ, ਜੇਕਰ ਨਾ ਤੁਸੀਂ ਇੰਸ਼ੋਰੈਂਸ ਦਾ ਕੋਈ ਵੀ ਪਲਾਨ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਾਲ ਕਰਨੀ ਹੈ ਤੇ ਮੇਰਾ ਨੰਬਰ ਤੁਸੀਂ ਨੋਟ ਕਰੋ, ਚਾਹੇ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਲੈਣੀ ਹੈ, ਟਰਮ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਜੇ ਤੁਹਾਡੇ ਤੇ ਜ਼ਿਆਦਾ ਡੈਟ ਮੋਰਗੇਜ ਵਗੈਰਾ ਹੈਗੀ ਨਾ ਜ਼ਿਆਦਾ, ਜਿਵੇਂ 1 ਮਿਲੀਅਨ ਤੱਕ 1.5 ਮਿਲੀਅਨ ਤੱਕ ਤਾਂ ਤੁਸੀਂ ਘਰ ਹੀ ਲਿਆ ਹੋਇਆ, ਸੋ ਤੁਹਾਡੇ ਕੋਲ ਜੇ ਤੁਸੀਂ ਟਰਮ ਇੰਸ਼ੋਰੈਂਸ ਲਓਗੇ ਤਾਂ ਹੀ ਤੁਸੀਂ ਘੱਟ ਪ੍ਰੀਮੀਅਮ ਦੇ ਵਿੱਚ ਵੱਧ ਕਵਰੇਜ ਲੈ ਸਕਦੇ ਹੋ, ਹੈ ਨਾ। ਨਹੀਂ ਤਾਂ ਜੇ ਕਈ ਵਾਰੀ ਸਾਨੂੰ ਹੁੰਦਾ ਵੀ ਹਾਂਜੀ ਅਸੀਂ ਪਰਮਾਨੈਂਟ ਪਲਾਨ ਲੈਣੇ ਆ, ਪਰਮਾਨੈਂਟ ਪਲਾਨ ਤੁਸੀਂ ਜੇ ਲੈਣਾ ਚਾਹੁੰਦੇ ਹੋ ਹੋਲ ਲਾਈਫ ਵਾਲੇ, ਉਹ ਅਰਲੀ ਏਜਸ ਦੇ ਵਿੱਚ ਜ਼ਿਆਦਾ ਵਧੀਆ ਰਹਿੰਦੇ ਆ, ਅਦਰਵਾਈਜ਼ ਤਾਂ ਪ੍ਰੀਮੀਅਮ ਇੰਨਾ ਹਾਈ ਚਲੇ ਜਾਣਾ, ਜਿਹੜੀ ਤੁਹਾਡੇ ਕੋਈ ਲੋਨ ਹੈ, ਕੋਈ ਮੋਰਗੇਜ ਹੈ, ਕੋਈ ਡੈਟ ਹੈ, ਉਹ ਕਵਰ ਨਹੀਂ ਕਰ ਪਾਓਗੇ ਤੁਸੀਂ। ਸੋ ਟਰਮ ਇੰਸ਼ੋਰੈਂਸ ਲਓ ਜਿਹੜੀ ਕਿ ਤੁਹਾਨੂੰ ਸਸਤੀ ਪੈਂਦੀ ਹੈ ਅਤੇ ਤੁਹਾਡੇ ਜਿੰਨੇ ਵੀ ਤੁਹਾਡੇ 'ਤੇ ਲੋਨ ਡੈਟ ਹੈਗਾ ਜਿੰਨਾ ਵੀ, ਹੈ ਨਾ, ਸੋ ਉਹੀ ਹੁੰਦਾ ਕਿ ਸਾਨੂੰ ਜੇ ਕੁਛ ਹੋ ਗਿਆ ਅਤੇ ਸਾਡੇ ਪਰਿਵਾਰ ਨੂੰ ਜਾਂ ਜਿਹੜਾ ਮੈਂ ਘਰ ਲਿਆ ਸੁਪਨਿਆਂ ਦਾ ਉਹਨੂੰ ਕੁਛ ਨਾ ਹੋਵੇ। ਸੋ ਜ਼ਰੂਰ ਆਪਣੇ ਆਪ ਨੂੰ ਕਵਰ ਕਰਕੇ ਰੱਖੋ, ਜਿਹੜਾ ਇਹ ਸਮਾਂ ਹੈਗਾ ਨਾ, ਸਮਾਂ ਬੜਾ ਨਾਜ਼ੁਕ ਹੈ, ਆਪਾਂ ਨੂੰ ਪਤਾ ਨਹੀਂ ਚੱਲਦਾ ਅਗਲੇ ਹੀ ਪਲ ਕੀ ਹੋਣਾ। ਕਈ ਵਾਰ ਆਪਾਂ ਦੇਖੋ ਸਾਰੇ ਦਿਨ ਦੇ ਵਿੱਚ ਆਪਾਂ ਕਿੰਨਾ ਪਲਾਨ ਕਰਦੇ ਹਾਂ, ਹੈ ਨਾ, ਆਪਾਂ ਇਹ ਕਰਾਂਗੇ, ਆਪਾਂ ਉਹ ਕਰਾਂਗੇ, ਅਤੇ ਉਹ ਸਾਰੇ ਦਿਨ ਦੇ ਵਿੱਚ ਆਪਾਂ ਨੂੰ ਕਿੰਨੇ ਹੀ ਸਰਪ੍ਰਾਈਜ਼ ਜਿਹੜੇ ਦੇਖਣ ਨੂੰ ਮਿਲਦੇ ਆ, ਵੀ ਜਿਹੜੇ ਆਪਾਂ ਨੇ ਪਲਾਨ ਹੀ ਨਹੀਂ ਕੀਤੇ ਹੁੰਦੇ, ਆਪਾਂ ਨੇ ਸੋਚਿਆ ਹੀ ਨਹੀਂ ਹੁੰਦਾ ਵੀ ਆਹ ਵੀ ਇੱਦਾਂ ਕਰਾਂਗੇ ਤਾਂ ਆਹ ਹੋਊਗਾ ਤਾਂ ਇੱਦਾਂ ਕਰਾਂਗੇ, ਨਹੀਂ, ਫਿਰ ਉਹ ਸਾਰਾ ਕੁਛ ਆਟੋਮੈਟਿਕ ਹੀ, ਜਿਵੇਂ ਆਪਾਂ ਕਹਿੰਦੇ ਰੱਬ ਦੇ ਵੱਲੋਂ ਹੀ ਆਪਾਂ ਉਹ ਚੀਜ਼ ਨੂੰ ਪਾਰ ਕਰ ਕਰਕੇ ਜਾਈ ਜਾਂਦੇ ਹਾਂ, ਹੈ ਨਾ। ਸੋ ਇਸ ਕਰਕੇ ਜੇ ਸਾਡੇ ਹੱਥ ਵਿੱਚ ਕੁਛ ਹੈਗਾ ਤਾਂ ਜ਼ਰੂਰ ਉਹਨੂੰ ਤਾਂ ਆਪਾਂ ਕਰ ਹੀ ਸਕਦੇ ਹਾਂ ਤਾਂ ਕਿ ਕੋਈ ਪ੍ਰੋਬਲਮ ਨਾ ਆਵੇ, ਇੱਕ ਤੁਹਾਡੇ ਕੋਲ ਬੈਕਅਪ ਪਲਾਨ ਹੋਵੇ। ਸੋ ਲਾਈਫ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਡਿਸੇਬਿਲਿਟੀ ਜਿਹੜੇ ਸਾਡੇ ਸੈਲਫ ਇੰਪਲੋਇਡ ਵੀਰ ਭੈਣ ਆ, ਉਹ ਸਪੈਸ਼ਲੀ ਤੌਰ 'ਤੇ ਜਿਹੜੇ ਡਰਾਈਵਿੰਗ ਕਰਦੇ ਆ, ਚਾਹੇ ਟੈਕਸੀ ਹੈ, ਊਬਰ ਹੈ ਜਾਂ ਟਰੱਕ ਡਰਾਈਵਰ ਹੈ ਸਾਡੇ ਵੀਰ ਭੈਣ, ਸੋ ਜ਼ਰੂਰ ਆਪਣੀ ਇੰਸ਼ੋਰੈਂਸ ਜਿਹੜੀ ਡਿਸੇਬਿਲਿਟੀ ਇੰਸ਼ੋਰੈਂਸ ਜ਼ਰੂਰ ਕਰਾ ਕੇ ਰੱਖੋ। ਕਈ ਵਾਰ ਸਾਨੂੰ ਇਹੀ ਲੱਗ ਹੀ ਜਾ ਰਿਹਾ ਹੁੰਦਾ ਵੀ ਛੱਡੋ ਪਰੇ, ਕਾਹਨੂੰ ਆਪਾਂ $30-40 ਐਵੇਂ ਦੇਣੇ ਆ, ਠੀਕ ਤਾਂ ਹੈ ਸਾਰਾ ਕੁਛ, ਪਰ ਯੂ ਨੈਵਰ ਨੋ ਕਦੋਂ ਕੀ ਹੈਪਨ ਹੋ ਜੇ, ਹੈ ਨਾ। ਸੋ ਬਾਕੀ ਤੁਹਾਡੇ ਬੱਚਿਆਂ ਦਾ ਐਜੂਕੇਸ਼ਨ ਪਲਾਨ ਜ਼ਰੂਰ ਓਪਨ ਕਰਾਓ, ਗ੍ਰਾਂਟ ਮਿਲਦੀ ਗੌਰਮੈਂਟ ਦਿੰਦੀ ਹੈ, ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਨੰਬਰ 1 'ਤੇ ਹੈ, ਜਿਹਨੂੰ ਮੈਂ ਇਹੀ ਕਹਿੰਦੀ ਹੁੰਦੀ ਹਾਂ, ਕਦੇ ਕੋਈ ਖੋ ਨਹੀਂ ਸਕਦਾ ਤੁਹਾਡੇ ਕੋਲੋਂ ਉਹ। ਬਾਕੀ ਆਪਣੀ ਇਨਵੈਸਟਮੈਂਟ ਜ਼ਰੂਰ ਕਰੋ, TFSA ਦਾ ਅਕਾਊਂਟ ਤੁਹਾਡਾ ਜ਼ਰੂਰ ਹੋਣਾ ਚਾਹੀਦਾ, ਚਾਹੇ $50 ਹਰੇਕ ਮਹੀਨੇ ਪਾਈ ਜਾਓ, ਹੈ ਨਾ, ਉਹਨੇ ਹੀ ਗਰੋ ਕਰੀ ਜਾਣਾ। ਸੋ ਮੇਰਾ ਨੰਬਰ ਨੋਟ ਕਰ ਲਓ ਜੀ, 647-735-2340 647-765-2340। ਤੇ ਲਓ ਜੀ, ਹੁਣ ਆਪਾਂ ਵਰਲਡ ਕੱਪ ਦੇਖਾਂਗੇ, ਇੱਕ ਸੈਟਰਡੇ ਦਾ ਪਹਿਲਾਂ ਥਰਡ।
1: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ, ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟ੍ਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 9054586222।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: You're listening to Punjabi Versa, Monday to Friday, 11 a.m. to 12 p.m. For more information, call 647-448-1000.
2: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-524-3535 416-524-3535 ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
3: Toronto's number one station,

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮ ਸਲਾਮ ਨਮਸਤੇ ਸਾਰਿਆਂ ਨੂੰ। ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ ਔਰ ਤੁਹਾਡੇ ਸਾਰਿਆਂ ਵਾਸਤੇ ਅੱਜ ਫਰਾਈਡੇ ਦਾ ਦਿਨ ਹੈ ਔਰ ਫਰਾਈਡੇ ਦਿਨ ਦੇ ਵਿੱਚ ਵੈਸੇ ਤਾਂ ਬਹਾਰਾਂ ਰੋਜ਼ ਹੀ ਲੱਗੀਆਂ ਹੁੰਦੀਆਂ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ। ਲਿਸਨਰਸ ਦੀਆਂ, ਸਾਡੇ ਪੰਜਾਬੀ ਵਿਰਸਾ ਦੇ ਪਰਿਵਾਰ ਦੇ ਜੀਆਂ ਦੀਆਂ ਦੂਰੋਂ ਸਾਨੂੰ ਕਾਲਸ ਜਦੋਂ ਆਉਂਦੀਆਂ ਅਤੇ ਬਹੁਤ ਦੂਰ ਤੱਕ ਸਾਡੀ ਆਵਾਜ਼ ਨੂੰ ਸੁਣਿਆ ਜਾਂਦਾ ਹੈ, ਇਸ ਚੀਜ਼ ਦੇ ਵਾਸਤੇ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਬਹੁਤ ਥੈਂਕ ਯੂ ਵੀ ਕਰ ਰਹੇ ਹਾਂ। ਫਰਾਈਡੇ ਦਿਨ ਦੇ ਵਿੱਚ ਅੱਜ ਬਹੁਤਿਆਂ ਨੇ ਪਿਆਰ ਦੇ ਬੰਧਨ ਦੇ ਵਿੱਚ ਵੱਧ ਜਾਣਾ ਹੈ, ਬਹੁਤਿਆਂ ਦੀ ਅੱਜ ਲਾਵਾਂ ਫੇਰੇ ਹੋ ਰਹੇ ਹੋਣੇ ਆ ਗੁਰਦੁਆਰਾ ਸਾਹਿਬ ਦੇ ਵਿੱਚ, ਬਹੁਤਿਆਂ ਨੇ ਅੱਜ ਸ਼ਾਮੀ ਫੰਕਸ਼ਨ ਪਾਰਟੀ 'ਤੇ ਜਾਣਾ ਹੋਣਾ, ਬਹੁਤਿਆਂ ਨੇ ਅੱਜ ਘਰਾਂ ਵਿੱਚ ਫੈਮਿਲੀ ਗੈਦਰਿੰਗ ਰੱਖੀ ਹੋਣੀ ਆ, ਬਹੁਤਿਆਂ ਨੇ ਅੱਜ ਬਾਰਬਿਊਕੀ ਕਰਨੇ ਆ, ਬਹੁਤਿਆਂ ਦੇ ਫੈਮਿਲੀਜ਼ ਦੇ ਰਿਸ਼ਤੇਦਾਰ ਕੋਈ ਇੰਡੀਆ ਤੋਂ ਆ ਰਹੇ ਹੋਣੇ ਆ, ਜਿਨ੍ਹਾਂ ਦੇ ਇੰਸ਼ੋਰੈਂਸ ਵਿਧੀ ਛਾਬੜਾ ਜੀ ਕਰਦੇ ਆ, ਸੁਪਰ ਵੀਜ਼ੇ ਦੇ ਇੰਸ਼ੋਰੈਂਸ ਵਿਧੀ ਛਾਬੜਾ ਜੀ ਕਰਦੇ ਆ, ਅਤੇ ਉਹ ਵੀ ਬੜਾ ਜ਼ਰੂਰੀ ਹੈ। ਔਰ ਇਸ ਦੇ ਨਾਲ ਨਾਲ ਬਹੁਤਿਆਂ ਨੇ ਅੱਜ ਜ਼ਿੰਦਗੀ ਦੇ ਆਖਰੀ ਸਾਹ ਵੀ ਗਿਣੇ ਹੋਣੇ, ਜਿਨ੍ਹਾਂ ਨੇ ਇਸ ਜੱਗ ਨੂੰ ਵਿਛੋੜਾ ਦੇ ਗਏ ਹੋਣੇ, ਇਸ ਜੱਗ ਨੂੰ ਛੱਡ ਗਏ ਹੋਣੇ ਆ, ਅਤੇ ਬਹੁਤਿਆਂ ਦੀ ਅੱਜ ਬਰਥਡੇ ਹੋਣੇ ਆ, ਬਹੁਤਿਆਂ ਦੇ ਅੱਜ ਵੈਡਿੰਗ ਐਨਵਰਸਰੀਜ ਹੋਣੀ ਆ, ਬਹੁਤਿਆਂ ਦੇ ਅੱਜ ਕੁਛ ਨਾ ਕੁਛ ਤਾਂ। ਦੇਖੋ, ਸੰਸਾਰ ਦੇ ਵਿੱਚ ਪਰਿਵਾਰਾਂ ਦੇ ਵਿੱਚ ਇਹ ਆਏ ਦਿਨ ਕਹਿੰਦੇ ਕਿੰਨੇ ਲੋਕ ਦੁਨੀਆਂ ਤੋਂ ਇੱਕ ਸੈਕਿੰਡ ਜਾਂਦੇ ਆ ਅਤੇ ਕਿੰਨੇ ਲੋਕ ਆ ਜਾਂਦੇ ਆ, ਇਸੇ ਤਰ੍ਹਾਂ ਦੁਨੀਆਂ 'ਚ ਆਈ ਚਲਾਈ ਲੱਗੀ ਹੋਈ ਹੈ। ਔਰ ਹਰ ਇਨਸਾਨ ਨੇ ਜਿਹਨੇ ਜਨਮ ਲਿਆ ਹੈ ਉਹਨੇ ਇੱਥੇ ਬਹਿਣਾ ਨਹੀਂ ਹੈ, ਉਹਨੇ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਇਸ ਜਹਾਨ ਤੋਂ ਕਹਿੰਦੇ ਆ ਕਿਨਾਰਾ ਕਰ ਜਾਣਾ ਹੈ, ਇਹ ਜ਼ਿੰਦਗੀ ਦਾ ਸੱਚ ਹੈ। ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਜਿਸ ਗ੍ਰੰਥ ਨੂੰ ਅਸੀਂ ਮੰਨਦੇ ਹਾਂ, ਜਿਸ ਗੁਰੂ ਨੂੰ ਅਸੀਂ ਮੰਨਦੇ ਹਾਂ, ਉਸ ਗ੍ਰੰਥ ਦੇ ਵਿੱਚ ਵੀ ਲਿਖਿਆ ਹੋਇਆ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਿਰੋਬਤ ਪੰਕਤੀਆਂ ਲਿਖੀਆਂ ਹੋਈਆਂ ਕਿ ਪਹਿਲੇ ਮਰਨ ਲਿਖਾਏ ਫਿਰ ਮੰਡਲ ਮੇ ਆਏ। ਜਿਹੜਾ ਜ਼ਿੰਦਗੀ ਦਾ ਮਰਨ ਦਾ ਦਿਨ ਆ, ਜੰਮਣ ਤੋਂ ਪਹਿਲਾਂ ਲਿਖਿਆ ਜਾਂਦਾ ਅਤੇ ਫਿਰ ਬੰਦੇ ਦਾ ਜਨਮ ਹੁੰਦਾ, ਇਹ ਦੇਖ ਲਓ ਜ਼ਿੰਦਗੀ ਦੀ ਕੀ ਹਿਸਟਰੀ ਹੈ। ਪਰ ਐਨੀਵੇ, ਅੱਜ ਇਹ ਗੱਲਾਂ ਦੇ ਵਿੱਚ ਨਹੀਂ ਜਾਣਾ, ਅੱਜ ਦਾ ਫਿਰ ਖੁਸ਼ੀ ਦਾ ਮਾਹੌਲ ਹੈ। ਫਰਾਈਡੇ ਚਾਹ ਚੜ੍ਹੇ ਹੋਣਾ, ਕਿਸੇ ਨੂੰ 2:30 ਵਜੇ 3 ਵਜੇ ਕੰਮ ਛੱਡ ਦੇਣਾ, ਘਰੇ ਜਾਵਾਂਗੇ, ਘਰੋਂ ਜਾਂਦੇ ਨਾ ਘਰ ਵਾਲੀ ਦਾ ਫੋਨ ਆਏ ਨਾ, 2 ਪੈਕਟ ਪਨੀਰ ਦੇ ਵੀ ਚੱਕੀ ਲਿਆਇਓ, ਘਰੇ ਸ਼ਾਮੀ ਆਉਣਾ ਪਰਾਹੁਣਿਆਂ ਨੇ, ਅਤੇ ਨਾਲ ਮੁਰਗੀ ਸ਼ੁਰਗੀ ਵੀ ਲਾਇਓ ਜਿਹੜੀ ਬਣਾਉਣੀ ਹੈ ਤੁਸੀਂ। ਲਓ ਜੀ, ਕੀਮੇ ਦੇ ਨਾਨ ਵੀ ਕਿਸੇ ਨੇ ਅੱਜ ਨਾ ਖਾਣੇ ਆਉਣੇ ਆ, ਕਿਉਂਕਿ ਕੀਮੇ ਦੇ ਨਾਨ ਬਹੁਤ ਵਧੀਆ ਬਣਦੇ ਆ, ਨਾਲ ਫਿਰ ਗ੍ਰੇਵੀ ਹੋਵੇ ਗੋਟ ਮੀਟ ਦੀ, ਅਤੇ ਫਿਰ ਨਾਲ ਕੀਮੇ ਦੇ ਨਾਨ, ਅਤੇ ਉੱਤੋਂ ਹੋਵੇ ਹਰੀ ਚਟਨੀ, ਜਿਹੜਾ ਘਰ ਦੇ ਬਾਹਰ ਲੱਗਾ ਪੁਦੀਨਾ, ਉਹ ਗੁਆਂਢੀਆਂ ਤੱਕ ਪਹੁੰਚਿਆ ਹੁੰਦਾ ਪੁਦੀਨਾ, ਉਹ ਤੋੜ ਕੇ ਤਾਜ਼ੀ ਚਟਨੀ ਬਣਾਈ ਹੋਵੇ ਅਤੇ ਹਰੀਆਂ ਮਿਰਚਾਂ ਨਾਲ, ਅਤੇ ਫਿਰ ਨਜ਼ਾਰਾ ਹੀ ਆ ਜਾਂਦਾ। ਪੰਜਾਬੀ ਵਿਰਸਾ ਸਟੂਡੀਓ ਦਾ ਨੰਬਰ ਦੱਸਣ ਦੀ ਲੋੜ ਨਹੀਂ ਵੈਸੇ ਮੇਰਾ ਖਿਆਲ। ਹੈਲੋ,
1: ਹਾਂਜੀ ਭਾਜੀ,
0: ਆਓ ਜੀ, ਕੀ ਹਾਲ ਆ ਪਿਆਰੇ ਹੋ?
1: ਕਿਵੇਂ ਹਾਲ ਚਾਲ ਭਾਜੀ?
0: ਕਿਵੇਂ ਸਿਹਤਾਂ ਸੈੱਟ ਆ?
1: ਵਧੀਆ ਵਧੀਆ, ਤੁਸੀਂ ਸੁਣਾਓ?
0: ਇੰਨਾ ਕੁਛ ਗਨਾਤਾ, ਕੀਮੇ ਦੇ ਨਾਨ ਨਾਲ ਗ੍ਰੇਵੀ ਗੋਟ ਮੀਟ ਦੀ,
1: ਕੀਮੇ ਦੇ ਨਾਨ ਸਵੇਰੇ ਸਵੇਰੇ ਕਰੀ ਜਾਂਦੇ ਲੋਕਾਂ ਨੇ, ਕੰਮ ਕੁੰਮ ਨੀ ਕਰਨਾ।
0: ਤੇ ਭਾਜੀ ਮੈਂ ਦੱਸ ਰਿਹਾ, ਦੇਖੋ ਇੱਕ ਗੱਲ ਹੋਰ ਆ, ਮੈਂ ਕਿਹਾ ਨਾ ਕੀਮੇ ਦੇ ਨਾਨ, ਅੱਜ ਦੇਖ ਲਓ ਪੱਕੀ ਗੱਲ ਆ, ਮੇਰੀ ਆਵਾਜ਼ ਸੁਣ ਕੇ ਬਹੁਤਿਆਂ ਨੇ ਘਰੇ ਜਾ ਕੇ ਕੀਮੇ ਦੇ ਨਾਨ ਬਣਾਉਣੇ ਅੱਜ, ਦੇਖ ਲਓ ਤੁਸੀਂ।
1: ਦੇਖਦੇ ਆ ਜੀ, ਚਲੋ ਵਧੀਆ ਫਿਰ ਤਾਂ।
0: ਹਾਂ, ਨਾਲ ਬੱਕਰੀ ਬਣਾਉਣਗੇ,
1: ਤੁਸੀਂ ਵੀ ਬਣਾ ਲਈਓ ਜਾ ਕੇ।
0: ਨਹੀਂ, ਮੈਂ ਅੱਜ ਮੇਰਾ ਡਿਨਰ ਬਾਹਰ ਅੱਜ ਕਿਤੇ ਸਰ।
1: ਓਹੋ, ਤੁਸੀਂ

0: ਠੀਕ ਆ
1: ਠੀਕ ਆ ਜੀ। ਤੀਸਰਿਆਂ ਦਾ ਵੀ ਸ਼ੋਅ ਆ ਰਿਹਾ, ਉਹ ਹੋ ਗਿਆ ਜੀ ਮਨਮੋਹਨ ਵਾਰਸ।
0: ਅੱਛਾ ਅੱਛਾ, ਜਿਨ੍ਹਾਂ ਦੇ ਸ਼ੋਅ ਆ ਰਹੇ ਤੁਸੀਂ ਉਹਨਾਂ ਦੀ ਗੱਲ ਕਰ ਰਹੇ। ਪਰ ਮੈਂ ਇਸ ਹੱਕ ਦੇ ਵੋਟ ਪਾਉਣ ਲਈ ਕਾਹਲਾ ਨਹੀਂ ਹੈ। ਪਰ ਦੇਖੋ, ਜਿਹੜਾ ਬੰਦਾ ਜਿਹੜੇ ਬਿਜ਼ਨਸ 'ਚ ਹੋਵੇ, ਜਿਹੜਾ ਬੰਦਾ ਜਿਹੜੀ ਚੀਜ਼ ਨੂੰ ਪ੍ਰਮੋਟ ਕਰਦਾ ਹੋਵੇ, ਉਹ ਆਪਾਂ ਕਰਨਾ ਚਾਹੀਦਾ ਮੇਰੇ ਖਿਆਲ ਨਾਲ। ਇੱਕ ਹੰਸਰਾਜ ਹੰਸ ਸਾਹਿਬ ਠੀਕ ਆ, ਉਸ ਤੋਂ ਅਗਲੇ ਕਲਾਕਾਰ ਦੱਸੋ ਹੋਰ ਕਿਹੜੇ ਆ।
1: ਚਲੋ ਠੀਕ ਆ ਫਿਰ, ਪਹਿਲੇ ਹੋ ਗਏ ਜੀ ਹੰਸਰਾਜ ਹੰਸ। ਦੇਖਦੇ ਆ ਜੀ ਲੋਕੀ ਅੱਜ ਕਿੱਧਰ ਵੋਟ ਕਰਦੇ।
0: ਮੈਨੂੰ ਪਤਾ, ਮੇਰੀ ਗੱਲ ਸੁਣੋ, ਤੁਸੀਂ ਮੇਰੇ ਨਾਲ ਗਰੰਟੀ ਲਾ ਲਓ, ਅੱਜ ਇਹੀ ਵੋਟਾਂ ਪੈਣੀਆਂ। ਰਾਤੀ ਇਸ਼ਕ ਦੀ ਹੋਈ ਬਰਸਾਤ ਤੇ ਸਾਰੀ ਰਾਤ ਭਿੱਜਦੇ ਰਹੇ।
1: ਦੇਖ ਲੈਣੇ ਨਾ ਫਿਰ, ਦੇਖਦੇ ਲੋਕੀ ਕਿੰਨੇ ਕੁ ਫੈਨ ਆ ਤੁਹਾਡੇ।
0: ਉਹ ਭਾਜੀ ਇਹ ਸਿੰਘ ਜੀ ਦੇ ਫੈਨ। ਲੋਕਾਂ ਨੇ ਵੋਟਾਂ ਹੰਸਰਾਜ ਹੰਸ ਨੂੰ ਨਹੀਂ ਪਾਉਣੀਆਂ, ਲੋਕਾਂ ਨੇ ਵੋਟਾਂ ਸਿੰਘ ਹਰਜੀਤ ਨੂੰ ਪਾਉਣੀਆਂ।
1: ਚਲੋ ਠੀਕ ਹੈ, ਪਹਿਲਾਂ ਸਿੰਗਰ ਦਾ ਨਾਮ ਤਾਂ ਸੁਣ ਲਓ ਫਿਰ ਅਗਲੇ ਵਾਲੇ ਦਾ।
0: ਬੋਲੋ ਤੁਸੀਂ ਨਾਂ ਵੀ ਬੋਲੋ ਪਰ ਫਿਰ ਵੀ ਵੋਟਾਂ ਹੰਸਰਾਜ ਹੰਸ ਨੂੰ ਪੈਣੀਆਂ ਅੱਜ। ਜਾਓ,
1: ਪਹਿਲੇ ਹੋ ਗਿਆ ਜੀ ਹੰਸਰਾਜ ਹੰਸ,
0: ਠੀਕ ਆ।
1: ਦੂਸਰੇ ਹੋ ਗਏ ਜੀ ਸਰਦੂਲ ਸਿਕੰਦਰ,
0: ਹਾਂ
1: ਠੀਕ ਹੈ ਜੀ।
0: ਹਾਂਜੀ,
1: ਤੀਸਰੇ ਹੋ ਗਏ ਜੀ ਸੁਰਜੀਤ ਬਿੰਦਰਖੀਆ।
0: ਬਸ ਠੀਕ ਆ, ਚੱਕਦਾ ਕੰਮ ਨੂੰ ਤੁਸੀਂ ਘੜੇ ਦੇ ਕੌਲਾ। ਆ ਚੱਕੋ, ਤਿੰਨ ਕਲਾਕਾਰ ਦੱਸਦੇ ਆ, ਪਹਿਲੀ ਕਾਲ ਦੇਖਦੇ ਆ ਕਿੱਦਾਂ ਜਾਂਦੀ ਹੈ। 905-600-73-3-3-3-7 ਦੇ ਤੁਹਾਡੀ ਮੇਰੀ ਗੱਲ ਹੋ ਸਕਦੀ। ਮੈਨੂੰ ਬਿਲਕੁਲ 101% ਯਾਦ ਪਤਾ ਕਿ ਤੁਸੀਂ ਵੋਟਾਂ ਜਿਹਨੂੰ ਪਾਉਣੀਆਂ ਉਹ ਤੁਹਾਨੂੰ ਪਤਾ ਹੀ ਹੈ, ਠੀਕ ਹੈ ਨਾ, ਕਿਉਂਕਿ ਤੁਸੀਂ ਮੇਰੀ ਸਪੋਰਟ ਤਾਂ ਕਰਨੀ ਹੁੰਦੀ, ਆਲਵੇਜ਼ ਹੀ ਕਰਦੇ ਆ। ਲਾਈਨਾਂ ਤੁਹਾਡੇ ਵਾਸਤੇ ਓਪਨ ਆ, 905-600-73-3-3-3-7 ਪੰਜਾਬੀ ਵਿਰਸਾ, ਦਾ ਵਨ ਐਂਡ ਓਨਲੀ, ਇੱਕੋ ਹੀ ਹੈ ਫਿਰ ਤੁਹਾਡੇ ਸ਼ਹਿਰ ਦੇ ਵਿੱਚ, ਸਿੰਘ ਹਰਜੀਤ। ਹੈਲੋ,
2: ਗੁੱਡ ਮਾਰਨਿੰਗ
0: ਜੀ। ਗੁੱਡ ਮਾਰਨਿੰਗ ਸਰ, ਕੈਸੇ ਹੈ, ਠੀਕ ਹੋ?
2: ਹਾਂਜੀ ਜੀ,
0: ਲੈ ਕਰ ਲਓ ਘਿਓ ਨੂੰ ਭਾਂਡਾ। ਆ ਚੱਕੋ, ਦੂਸਰੀ ਕਾਲ ਚੱਕੋ। ਹੈਲੋ,
3: ਹਾਂਜੀ ਬਿੰਦਰਖੀਆ,
0: ਬਿੰਦਰਖੀਆ ਸਾਹਿਬ ਦੂਸਰੀ ਕਾਲ ਆ ਗਈ ਹੈ। 905-600, ਤੁਸੀਂ ਮੈਨੂੰ ਹੈਰਾਨ ਨਾ ਦਿਓ ਯਾਰ ਕਦੇ, ਅੱਜ ਕਮਾਲ ਦੀ ਗੱਲ ਆ। ਮੈਂ ਤਾਂ ਇੰਨੇ ਜ਼ੋਰ ਨਾਲ ਕਹਿਤਾ ਵੀ ਤੁਸੀਂ ਮੇਰੇ ਵੱਲ ਦੀਆਂ ਸਾਰੇ ਜਾਣੇ, ਕਦੇ ਉਹੀ ਗੱਲ ਨਾ ਹੋਵੇ ਕਦੇ ਮੇਰੀਆਂ ਵੋਟਾਂ 'ਚ ਹਰਾ ਦਿਓ ਤੁਸੀਂ ਕਦੇ। 905-600-73-3-3-3-7 ਦੋ ਵੋਟਾਂ ਆ ਗਈਆਂ, ਇੱਕ ਆ ਗਈ ਹੈ ਜਨਾਬ ਹੰਸਰਾਜ ਹੰਸ ਵਾਸਤੇ, ਦੂਸਰੀ ਵੋਟ ਆ ਗਈ ਹੈ ਬਿੰਦਰਖੀਆ ਸਾਹਿਬ ਵਾਸਤੇ। ਤੀਸਰੀ ਕਾਲ ਦੇਖਦੇ ਕਿੱਧਰ ਜਾਂਦੀ ਹੈ। ਹੈਲੋ,
4: ਸਤਿ ਸ਼੍ਰੀ ਅਕਾਲ ਜੀ, ਹੋਰ ਬਲਵਿੰਦਰ ਬੋਲਦਾ ਜੀ।
0: ਜੀ ਕੀ ਹਾਲ ਬਲਵਿੰਦਰ ਜੀ? ਮੈਂ ਕਹਿੰਦਾ ਤੁਹਾਡੀ ਵੋਟ ਤਾਂ ਪੱਕੀ ਮੇਰੇ ਵਾਲਾ, ਮੈਨੂੰ ਬਿਲਕੁਲ ਪਤਾ ਸੀ। ਦੋ ਕਾਲ, ਤੀਜੀ, ਚੌਥੀ ਕਾਲ। ਹੈਲੋ ਜੀ ਸਰ, ਬਸ ਠੀਕ ਹੈ ਜਨਾਬ, ਤੁਸੀਂ ਦੱਸੋ ਠੀਕ ਹੋ? ਜੀ ਸਰ, ਲੈ ਵੋਟਾਂ ਪੈ ਗਈਆਂ, ਤਿੰਨ ਵੋਟਾਂ ਹੰਸਰਾਜ ਨੂੰ ਪੈ ਗਈਆਂ, ਹੋਰ ਕੀ ਚਾਹੀਦਾ? ਦੱਸੋ ਤਾਂ, ਕਰ ਲਓ ਗੱਲ। ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਵੀਰਾ ਜੀ। ਤੁਸੀਂ ਵੋਟ ਤਾਂ ਮੈਨੂੰ ਸਹੀ ਮੈਂ ਪਾਈ ਹੈ ਨਾ, ਕਿੰਨੀ ਦੇਰ ਬਾਅਦ ਮਿਲੀ ਤੁਹਾਡੀ? ਪਹਿਲਾਂ ਕਾਲ ਕੀਤੀ, ਹੁਣ ਦੇ ਲੋ ਕਿੰਨੀ ਦੇਰ ਬਾਅਦ ਕਾਲ ਮਿਲੀ, ਇਹਦਾ ਮਤਲਬ ਕੀ ਹੁੰਦਾ?
1: ਮੈਂ ਕਿਹਾ ਤੁਸੀਂ ਵੋਟਾਂ ਦੀ ਗੱਲ ਕਰਦੇ ਹੋ, ਨੀਟੂ ਸ਼ਟਰ ਵਾਲਾ ਹਾਲ ਆ ਜਾਓ, ਮੈਨੂੰ ਮੇਰੀਆਂ 7 ਵੋਟਾਂ ਹੀ ਨਹੀਂ ਪਈਆਂ।
0: ਇੱਥੇ ਜ਼ਿਆਦੀਆਂ ਪੈ ਗਈਆਂ ਆਪਾਂ ਨੂੰ, ਇੱਥੇ ਜ਼ਿਆਦੀਆਂ ਪੈ ਗਈਆਂ। ਥੈਂਕ ਯੂ ਹੰਸਰਾਜ ਹੰਸ ਆਪਕੇ ਸ਼ਹਿਰ ਮੇ ਆ ਰਹੇ ਹੈ।

0: ਜੋਈਆ ਸਾਹਿਬ ਕੀ ਹਾਲ ਚਾਲ ਆ?
1: ਹਾਂਜੀ ਬਿਲਕੁਲ
2: ਵਧੀਆ ਜੀ।
0: ਦੇਖ ਲੋ ਸਾਡੇ ਫਿਰ ਪਿਆਰ ਕਰਨ ਵਾਲੇ।
2: ਹਾਂਜੀ ਨਹੀਂ ਜੀ, ਹੰਸਰਾਜ ਹੰਸ ਜਿਹੜੇ ਨੇ ਉਹਨਾਂ ਦਾ ਆਪਣਾ ਇੱਕ ਮਕਾਮ ਹੈਗਾ।
0: ਹਾਂ
2: ਬੜੇ ਲੋਕ ਉਹਨਾਂ ਨੂੰ ਪਸੰਦ ਕਰਦੇ।
0: ਤੁਸੀਂ ਖੁਦ ਫੈਨ ਉਹਨਾਂ ਦੇ?
2: ਹਾਂਜੀ
0: ਕੱਲ ਤੁਸੀਂ ਮੈਨੂੰ ਕਹਿ ਰਹੇ ਸੀ ਕਿ ਮੈਂ ਵੀ ਫੈਨ ਆ।
2: ਮੈਂ ਇੱਕ ਦਫਾ ਨਾ ਇੰਡੀਆ ਪਾਕਿਸਤਾਨ ਦਾ ਬਾਰਡਰ ਹੈਗਾ ਲਾਹੌਰ ਤੇ ਨਾ,
0: ਹਾਂਜੀ,
2: ਤੇ ਉੱਥੇ ਉਹ ਸ਼ਾਮ ਨੂੰ ਇੱਕ ਸੈਰਮਨੀ ਆਉਂਦੀ ਹੈ।
0: ਹਾਂਜੀ ਹਾਂਜੀ,
2: ਤੇ ਉੱਥੇ ਗਾਣਾ ਲੱਗਿਆ ਸੀ ਕਿ ਸਿੱਲੀ ਸਿੱਲੀ ਆਉਂਦੀ ਹੈ ਵਾਹ ਕਿਤੇ ਕੋਈ ਰੋਂਦਾ ਹੋਵੇਗਾ। ਉਹਨੇ ਬੜਾ ਹੀ ਉੱਥੇ ਮਾਹੌਲ ਬਣਾਇਆ ਸੀ।
0: ਉਹ ਫਿਰ ਮੌਸਮ ਹੀ ਉੱਦਾਂ ਦਾ ਹੋਣਾ ਨਾ।
2: ਹਾਂਜੀ ਹਾਂਜੀ,
0: ਕਈ ਵਾਰੀ ਮੌਸਮ ਸੁਹਾਵਣਾ ਜਿਹਾ ਹੋ ਜਾਂਦਾ ਫਿਰ ਉਸ ਕਰਕੇ ਹੋ ਜਾਂਦਾ ਨਾ।
2: ਹਾਂਜੀ,
0: ਥੈਂਕ ਯੂ ਤੁਹਾਡੀ ਕਾਲ ਦਾ ਜੀ। ਹੈਲੋ।
3: ਹਾਂਜੀ ਜੀ, ਸਿੰਘ ਜੀ
0: ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ। ਤੁਸੀਂ ਵੀ ਨਾ ਪੰਜਾਬ ਦੇ ਪੋਲੀਟੀਸ਼ੀਅਨ ਨੂੰ ਧੱਕਾ ਕਰਦੇ ਹੋ, ਤੁਸੀਂ ਧੱਕੇ ਦੇ ਵੋਟਾਂ ਪਾਉਂਦੇ।
0: ਦੇਖੋ ਜੀ, ਮੈਂ ਨਾ ਦੇਖੋ ਭਾਵਕ ਬੰਦਾ ਮੈਂ ਹੈਗਾ, ਬਹੁਤ ਜ਼ਿਆਦਾ ਇਮੋਸ਼ਨਲ ਜਿਹਾ ਬੰਦਾ, ਤੇ ਮੈਂ ਨਾ ਤੁਹਾਡੇ ਅੱਗੇ ਆਪਣੀ ਰੱਖ ਦਿੱਤੀ ਹੈ ਬਈ, ਕਹਿੰਦੇ ਬੇਨਤੀ ਕਰ ਦਿੱਤੀ, ਉਹ ਤਾਂ ਵੋਟਾਂ ਤੁਸੀਂ ਪਾਉਣੀਆਂ, ਮੈਂ ਥੋੜਾ ਪਾਉਣੀ।
3: ਤੁਸੀਂ ਕਿਹਾ ਵੋਟਾਂ ਇੱਧਰ ਪਾਉਣੀਆਂ ਮੈਨੂੰ ਇਹਦੇ।

0: ਦੇਖੋ ਇੱਦਾਂ ਦਾ ਹੁਣ ਦੇਖੋ ਇੱਥੇ ਹੁਣ ਇਲੈਕਸ਼ਨ ਹੋਣੀ ਆ, ਕੌਂਸਲਰ ਦੀਆਂ ਇਲੈਕਸ਼ਨ ਹੋਣੀ ਆ, ਸਾਰੇ ਕਹੀ ਜਾਂਦੇ ਮੈਨੂੰ ਵੋਟਾਂ ਪਾਉਣੀਆਂ, ਤੁਸੀਂ ਵੋਟਾਂ ਨਾ ਸਾਰਿਆਂ ਨੇ ਹੁਣ। ਆਪਣੀ ਸਹਾਨੁਭੂਤੀ ਦਿਓਗੇ, ਮੈਂ ਤਾਂ ਆਪਣਾ ਪੱਖ ਰੱਖਿਆ ਨਾ।
1: ਚੱਲ ਫਿਰ ਮੈਨੂੰ ਦੂਜੇ ਪਾਸੇ ਦਾ ਪੱਖ ਮੈਨੂੰ ਬਰਾਬਰ ਲਿਆ ਗਿਆ, ਦੱਸੋ ਮੈਂ ਆਪਾਂ ਵੋਟਾਂ ਦੇ ਦੂਜੇ
0: ਪਾਸੇ। ਚਲੋ ਠੀਕ ਹੈ ਸਰ, ਹੁਣ ਤੁਹਾਡੀ ਵੋਟ ਹੰਸ ਰਾਜ ਹੰਸ ਨੂੰ ਪੈ ਗਈ ਹੈ,
2: ਕਿਰਪਾ
0: ਗੁਰੂ ਸਾਹਿਬ ਦੀ ਸਰ, ਕਿਰਪਾ ਗੁਰੂ ਸਾਹਿਬ ਦੀ।
2: ਚਲੋ ਲਾ ਦਿਓ ਵੀ ਹੌਂਸਲਾ ਜੀ, ਹੰਸ ਤੇਰੀ ਚੋਰੀ ਸਾਡਾ ਹੋ ਗਿਆ।
0: ਕੀ ਕਰੀਏ ਕੀ ਕਰੀਏ, ਥੈਂਕ ਯੂ ਤੁਹਾਡੀ ਕਾਲ ਦਾ। 905-673-3333 ਇਹ ਪੰਜਾਬੀ ਵਿਰਸਾ ਰੇਡੀਓ ਨਾਲ ਜਿਹੜਾ ਪਿਆਰ ਹੈ ਨਾ ਤੁਹਾਡਾ ਸਾਰਿਆਂ ਦਾ, ਉਸ ਤੋਂ ਜ਼ਿਆਦਾ ਪਿਆਰ ਤੁਹਾਡਾ ਸਿੰਘ ਹਰਜੀਤ ਦੇ ਨਾਲ ਹੈ, ਆਪਣੇ ਹੋਸਟ ਦੇ ਨਾਲ। ਦੇਖਿਆ ਪਹਿਲੀ ਕਾਲ ਆਈ ਭਾਜੀ, ਇਹ ਕਹਿੰਦੇ ਯੰਗ ਬਰੋ, ਔਰ ਇੰਨਾ ਪਿਆਰ ਕਰਦੇ ਆ ਸਾਰੇ ਜਣੇ। ਇਹ ਦੇਖੋ ਮੈਂ ਅੱਗੇ ਵੀ ਕਹਿੰਦਾ ਹੁਣ ਗਰੇਵਾਲ ਸਾਹਿਬ, ਕਿਹੜਾ ਮੇਰਾ ਕਿਸੇ ਨਾਲ ਰਿਸ਼ਤਾ ਜਾਂ ਪਰਿਵਾਰਕ ਤੌਰ 'ਤੇ ਸਾਡੀ ਸਾਂਝ ਆ, ਇਹ ਸਾਂਝ ਤਾਂ ਸਾਡੀ ਇੱਕ ਆਵਾਜ਼ ਦੀ ਹੈ ਨਾ, ਕਿਉਂਕਿ ਇਸ ਚੈਨਲ ਦੇ ਉੱਤੇ AM 530 ਦੇ ਉੱਤੇ ਪੰਜਾਬੀ ਵਿਰਸਾ ਰੇਡੀਓ ਤੋਂ ਚੱਲਦਾ, ਔਰ ਤੁਹਾਡੇ ਇੱਕ ਇੱਕ ਬੰਦੇ ਦੀ ਸ਼ੁਭ ਕਾਮਨਾਵਾਂ, ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਕਰਦਾ ਪ੍ਰੋਗਰਾਮ ਪੰਜਾਬੀ ਵਿਰਸਾ। ਅਤੇ ਜਿਹੜਾ ਬੰਦਾ ਤੁਹਾਡੀ ਤੰਦਰੁਸਤੀ ਦੀ ਅਰਦਾਸ ਮੰਗੇ ਸਵੇਰੇ ਆਉਂਦੇ ਨਾਲ, ਤਾਂ ਤੁਹਾਡਾ ਦਿਲ ਤਾਂ ਕਰੂਗਾ ਨਾ ਬਈ ਉਹ ਬੰਦੇ ਦੀ ਸਪੋਰਟ ਕਰੀਏ, ਹੈਂ ਕਰੂਗਾ ਤਾਂ ਨਹੀਂ ਕਰੂਗਾ। ਨਾਲੇ ਹੋਸਟ ਇੱਦਾਂ ਦਾ ਜਿਹੜਾ ਝੂਠ ਬੋਲਦਾ ਹੀ ਨਹੀਂ। ਅੱਜ ਤਰੀਕ ਅਨਾਊਂਸ ਕਰਦੀ ਹੈ ਜੋਈਆ ਸਾਹਿਬ।
3: ਹਾਂਜੀ, ਤੁਸੀਂ ਬੜੇ ਸੁਬਹ 4 ਜੋ ਕੇ ਆਉਂਦੇ ਵੈਸੇ,
0: ਹੈਂ
3: ਬੜੇ 4 ਜੋ ਕੇ ਆਉਂਦੇ ਹੋ,
0: ਦੇਖ ਲਓ ਮੈਂ
3: ਪ੍ਰੋਗਰਾਮ ਸੁਣ ਕੇ ਨਾ ਫਿਰ ਬੰਦੇ 'ਚ ਐਨਰਜੀ ਆ ਜਾਂਦੀ,
0: ਤੁਹਾਡੇ 'ਚ ਵੀ ਐਨਰਜੀ ਆ ਗਈ, ਕੋਲ ਬੈਠੇ ਐਨਰਜੀ ਆ ਗਈ। ਅੱਛਾ ਇੱਦਾਂ ਕਰੀਏ, ਅੱਜ ਆਪਾਂ ਇਹ ਤਾਂ ਕਾਲਸ ਆ ਗਈਆਂ, ਆਪਾਂ 2-4 ਕਾਲਸ ਲੈ ਲਈਏ ਵੀ, ਤਰੀਕ ਦੱਸ ਦੀ ਅੱਜ
3: ਸ਼ੋਅ
0: ਦੀ।
3: ਅੱਛੀ ਗੱਲ
0: ਹੈ ਨਾ, ਨਾਲੇ ਸਾਰਿਆਂ ਨੂੰ ਪਤਾ ਲੱਗ ਜੂਗਾ ਸ਼ੋਅ ਦੀ ਤਰੀਕ ਕਿਹੜੀ ਤਰੀਕ ਹੈ, ਅਗਲਾ ਫਿਰ ਉਸ ਹਿਸਾਬ ਨਾਲ ਆਪਣੀਆਂ ਤਰੀਕਾਂ ਸੇਵ ਕਰ ਲੈਣ,
3: ਆਪਣੇ ਕੈਲੰਡਰ ਮਾਰਕ ਕਰ ਲੈਣ,
0: ਕਿਸੇ ਨਾ ਕੋਈ ਛੁੱਟੀ ਛੱਟੀ ਵੀ ਲੈਣੀ ਹੁੰਦੀ ਹੈ, ਠੀਕ ਹੈ ਨਾ। ਕਈ ਵਾਰੀ ਸੱਜੇ ਖੱਬੇ ਕਦੇ ਜਾਣਾ ਹੁੰਦਾ, ਅਗਲਾ ਪਹਿਲਾਂ ਪ੍ਰੋਗਰਾਮ ਉਸ ਹਿਸਾਬ ਨਾਲ ਰੱਖਦਾ, ਵਿਆਹ 'ਚ ਕੋਈ ਘਰਾਂ 'ਚ ਕੋਈ ਫੈਮਿਲੀ ਗੈਦਰਿੰਗ ਕਰਨੀ ਹੁੰਦੀ, ਅਗਲਾ ਕਹਿੰਦਾ ਨਹੀਂ ਆਹ ਦਿਨ ਨਹੀਂ ਕਰਨੀ, ਆਹ ਦਿਨ ਤਾਂ ਹੰਸ ਰਾਜ ਦਾ ਸ਼ੋਅ ਦੇਖਣ ਜਾਣਾ, ਨਾਲੇ ਫਿਰ ਸਿੰਘ ਹਰਜੀਤ ਨੂੰ ਦੇਖਣ ਜਾਣਾ ਸਟੇਜ ਦੇ ਉੱਤੇ। ਲਓ ਜੀ, ਇੱਕ ਦੋ ਕਾਲਸ ਮੈਨੂੰ ਕਰ ਦਿਓ ਵੀਰ ਬਣ ਕੇ, ਜਿਹੜੇ ਸਾਡੇ ਬੱਬਰ ਸ਼ੇਰ ਸੁਣ ਰਹੇ ਆ, ਸਾਡੀਆਂ ਲੇਡੀ ਸੁਣ ਰਹੀ ਆ, ਅਤੇ ਮੈਂ ਚਾਹੂੰਗਾ ਕਿ ਅੱਜ ਮੈਂ ਤਰੀਕ ਅਨਾਊਂਸ ਕਰ ਹੀ ਦੇਵਾਂ ਸ਼ੋਅ ਦੀ, ਠੀਕ ਹੈ ਨਾ। ਮੇਰਾ ਦਿਲ ਜਿਹਾ ਕਰਦਾ ਸੀ ਅੱਜ ਫਰਾਈਡੇ ਹੈ, ਅਤੇ ਟਿਕਟਾਂ ਮੰਡੇ ਨੂੰ 12 ਵਜੇ ਓਪਨ ਹੋ ਜਾਣੀਆਂ ticketmaster.ca ਦੇ, ਅਤੇ ਜੇ ticketmaster.ca ਟਿਕਟਾਂ ਹੋ ਰਹੀਆਂ, ਇਹਦਾ ਮਤਲਬ ਕਿਤੇ ਸ਼ੋਅ ਐਰੀਟੋਰੀਅਮ ਦੇ ਵਿੱਚ ਹੀ ਹੋ ਰਿਹਾ, ਇਹ ਬੈਂਕਟ ਹਾਲ ਸ਼ੋਅ ਨਹੀਂ ਹੋ ਰਿਹਾ। ਜਿਹੜਾ ਬੈਂਕਟ ਹਾਲ ਸ਼ੋਅ ਹੋਵੇ ਨਾ, ਉਹਦੀਆਂ ਟਿਕਟਾਂ ਕਦੀ ਟਿਕਟ ਮਾਸਟਰ ਤੋਂ ਨਹੀਂ ਹੁੰਦੀਆਂ, ਮੈਂ ਹੋਰ ਕਾਇੰਡ ਇਨਫੋਰਮੇਸ਼ਨ ਦੱਸ ਦੇਵਾਂ, ਠੀਕ ਹੈ ਸਰ। ਲਓ ਜੀ, ਇੱਕ ਦੋ ਕਾਲਸ ਦੱਸ ਦਿਓ, ਯੈਸ ਔਰ ਨੋ, ਅੱਜ ਆਪਾਂ ਟਿਕਟ ਜਿਹੜੀ ਹੈ ਅਨਾਊਂਸ ਕਰ ਦਈਏ, ਹੰਸ ਰਾਜ ਦੀ ਤਰੀਕ ਹੈ ਸ਼ੋਅ ਦੀ, ਨਾ ਕਰੀਏ, ਜਲਦੀ ਦੱਸ ਦਿਓ ਮੈਨੂੰ।
4: ਲਾਲੀ ਨੈਣਾ ਚ,
0: ਹਾਏ
4: ਲਾਲੀ ਨੈਣਾ

0: ਮੇਰੇ ਸੈੱਲ ਫੋਨ ਤੇ ਮੈਸੇਜ ਆ ਰਹੇ ਆ, ਕਹਿੰਦੇ ਭਾਜੀ ਅਨਾਉਂਸ ਕਰ ਦੋ ਜਲਦੀ ਜਲਦੀ। ਲਾਲੀ ਨੈਣਾ ਚ ਰੜਕਦੀ ਛੱਡ ਗਏ ਓਏ ਸੁਪਨੇ ਗੁਲਾਬੀ ਰੰਗ ਦੇ ਪੰਜਾਬੀ ਵਿਰਸਾ। ਹੈਲੋ
1: ਯਾਰ,
0: ਜੋਈਆ ਸਾਹਿਬ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਗਵਰਨਮੈਂਟ ਆਫ ਇੰਡੀਆ ਵੱਲੋਂ, ਉਹ ਛੋਟੀ ਗੱਲ ਨੀ ਹੁੰਦੀ ਹੰਸਰਾ ਜਾਂ ਸਾਹ ਨੂੰ।

0: ਮੈਸੇਜ ਆ ਰਹੇ ਆ ਬਹੁਤ ਜ਼ਿਆਦਾ। ਹਰਜੀਤ ਭਾਜੀ ਕਰੋ ਅਨਾਊਂਸ, ਹਰਜੀਤ ਭਾਜੀ ਕਰੋ ਅਨਾਊਂਸ। ਮੰਡੇ ਨੂੰ ਟਿਕਟਾਂ 12 ਵਜੇ ticketmaster.ca ਤੇ ਓਪਨ ਹੋ ਜਾਣੀਆਂ। ਕਈ ਵਾਰੀ ਕੀ ਹੁੰਦਾ ਕਿ ਅਸੀਂ ਚਾਹੁੰਦੇ ਹੁੰਦੇ ਕਿ ਸਾਨੂੰ ਸੀਟਾਂ ਅਗਲੀਆਂ ਅਗਲੀਆਂ ਮਿਲ ਜਾਣ। ਮੈਂ ਦੱਸ ਦੇਣਾ ਇਹ 1300 ਦੀ ਕਪੈਸਿਟੀ ਆ ਸਿਰਫ ਹਾਲ ਦੀ, 1301 ਬੰਦਾ ਨਹੀਂ ਅੰਦਰ ਆਉਣਾ। ਇਹ ਤੁਹਾਨੂੰ ਪਤਾ ਕਿ ਜਿਹੜੇ ਹੁਣ ਐਡੀਟੋਰੀਅਮ ਉਹਨਾਂ ਦੀ ਕਪੈਸਿਟੀ ਹੁੰਦੀ ਹੈ, ਇੱਕ ਵੀ ਬੰਦਾ ਅੰਦਰ ਹੋਰ ਐਕਸਟਰਾ ਨਹੀਂ ਆ ਸਕਦਾ। 1300 ਬੰਦਾ ਮੇਰਾ ਖਿਆਲ ਹੰਸਣਾ ਜਾਂ ਵਾਸਤੇ ਥੋੜ੍ਹਾ।
1: ਹਾਂਜੀ ਸਹੀ ਬਾਤ ਹੈ।
0: ਮੈਂ ਅੱਗੇ ਹੋਲਡ ਕਰਾਤਾ ਦੂਜੇ ਦਿਨ ਦਾ ਹਾਲ ਵੀ, ਮੈਂ ਕਿਹਾ ਬਾਈ ਸਾਨੂੰ ਲੱਗਦਾ ਕਿ ਦੁਬਾਰਾ ਦੂਜਾ ਸ਼ੋਅ ਹੋਊਗਾ, ਕਿਉਂਕਿ ਹੰਸਰਾਜ ਦੇ ਬੜੇ ਫੈਨ ਆ। ਸਾਡੀ ਇਕੱਲੀ ਇੰਡੀਅਨ ਕਮਿਊਨਿਟੀ ਨਹੀਂ ਫੈਨ, ਸਾਡੇ ਪਾਕਿਸਤਾਨੀ ਜਿਹੜੀਆਂ ਸਾਡੀਆਂ ਫੈਮਲੀਜ਼ ਉਹ ਵੀ ਬੜੀਆਂ ਫੈਨ ਆ। ਲਓ ਜੀ, ਇੱਕ ਪਿਕਨਿਕ ਹੋ ਰਹੀ ਹੈ। ਸਾਡੇ ਬਹੁਤ ਹੀ ਪਿਆਰੇ ਵੀਰ ਆ ਬਰਾੜ ਸਾਹਿਬ ਨੇ ਮੈਸੇਜ ਭੇਜਿਆ ਹੁਣੇ, ਅਤੇ ਮਲਕੇ ਵਾਲਿਆਂ ਦਾ ਉੱਦਾਂ ਹੀ ਬੜਾ ਵੱਡਾ ਨਾਂ ਆ, ਪਿੰਡ ਹੀ ਬੜਾ ਵੱਡਾ। ਔਰ ਬਾਘਾ ਪੁਰਾਣਾ ਕਲਚਰ ਕਲੱਬ ਐਨੂਅਲ ਪਿਕਨਿਕ ਹੋ ਰਹੀ ਹੈ 2026 ਦੀ, ਠੀਕ ਹੈ ਵੀਰਾ ਜੀ। ਮੈਂ ਦੁਬਾਰਾ ਇੱਕ ਵਾਰੀ ਫਿਰ ਦੱਸ ਦੇਣਾ, ਕਿਉਂਕਿ ਸਾਡੇ ਵੀਰ ਬਰਾੜ ਸਾਹਿਬ ਨੇ ਸੁਖਮਿੰਦਰ ਸਾਹਿਬ ਵੀਰਾ ਜੀ ਰਿਕਾਰਡਿੰਗ ਕਰ ਰਹੇ ਆ, ਔਰ ਮੈਂ ਚਾਹੁੰਦਾ ਕਿ ਇਹ ਰਿਕਾਰਡਿੰਗ ਪੂਰੇ ਗਰੁੱਪ 'ਚ ਪਾ ਦਿਓ, ਪਤਾ ਲੱਗੇ ਪੰਜਾਬੀ ਵਿਰਸਾ ਰੇਡੀਓ 'ਚ ਬਾਘਾ ਪੁਰਾਣਿਆਂ ਦੀ ਪਿਕਨਿਕ ਹੋ ਰਹੀ ਹੈ। ਐਨੂਅਲ ਕਲੱਬ ਮੀਟਿੰਗ ਹੋ ਰਹੀ ਹੈ ਜੀ, ਇਹ ਐਨੂਅਲ ਪਿਕਨਿਕ ਹੋ ਰਹੀ ਹੈ, ਔਰ ਇਹ ਤਰੀਕ ਜਿਹੜੀ ਕਿ ਇਸ ਆਉਣ ਵਾਲੇ ਸ਼ਨੀਵਾਰ ਨੂੰ ਆ, ਯਾਨੀ ਕਿ ਕੱਲ੍ਹ ਹੀ ਹੈ, 18 ਤਰੀਕ ਆ ਕੱਲ੍ਹ, ਅਤੇ ਟਾਈਮ 11 ਤੋਂ ਲੈ ਕੇ ਸ਼ਾਮਾਂ ਦੇ 5 ਵਜੇ ਤੱਕ ਆ। ਲੋਕੇਸ਼ਨ ਤੁਸੀਂ ਨੋਟ ਕਰ ਲਓ, 14190 ਕ੍ਰੈਡਿਟ ਵੀ ਰੋਰ, ਔਰ ਇਹ ਤੁਹਾਡੇ ਵਾਸਤੇ ਜਿਹੜੀ ਲੋਕੇਸ਼ਨ ਹੈ, ਔਰ ਨੰਬਰ ਮੈਂ ਤੁਹਾਨੂੰ ਦੇ ਰਿਹਾ, ਇਸ ਨੰਬਰ 'ਤੇ ਤੁਸੀਂ ਕਾਲ ਵੀ ਕਰ ਸਕਦੇ ਆ, ਕਿਉਂਕਿ ਨੰਬਰ ਬੜਾ ਜ਼ਰੂਰੀ ਹੁੰਦਾ। ਜਿੰਨਾ ਬਾਘਾ ਪੁਰਾਣੇ ਵਾਲੇ ਸਾਡੇ ਉਸ ਏਰੀਆ ਦੇ ਸਾਡੀਆਂ ਫੈਮਲੀ ਸੁਣ ਰਹੀਆਂ, ਅਤੇ ਜੇ ਵੀ ਤੁਸੀਂ ਇਸ ਪਿਕਨਿਕ 'ਤੇ ਜਾਣਾ, ਅਤੇ ਪਿਕਨਿਕ ਦੀ ਜਿਹੜੀ ਕੋਈ ਟਿਕਟ ਹੁੰਦੀ ਆ, ਘਰੋਂ ਜਾਣ ਲੱਗੇ ਆਪਣੀ ਚਟਾਈ ਲੈ ਜਾਓ ਅਤੇ 2-4 ਪਰੌਂਠੇ ਲੈ ਜਾਓ, ਮੈਨੂੰ ਤਾਂ ਲੱਗਦਾ ਪਰੌਂਠਿਆਂ ਦੀ ਲੋੜ ਵੀ ਨਹੀਂ ਪੈਣੀ, ਉੱਥੋਂ ਬਰਾੜ ਸਾਹਿਬ ਨੇ ਬਾਹਲਾ ਇੰਤਜ਼ਾਮ ਕੀਤਾ ਹੋਣਾ ਖਾਣ ਪੀਣ ਦਾ। ਅਤੇ ਨੰਬਰ ਤੁਸੀਂ ਨੋਟ ਕਰ ਲਓ, ਸੁਖਮਿੰਦਰ ਸਿੰਘ ਬਰਾੜ, ਬਰਾੜਾ ਨੂੰ ਕਾਲ ਕਰ ਲਓ ਬਈ, 647-407-8620 ਦੇ ਕੌਕ ਦੀ ਜਾ ਸਕਦੀ ਹੈ, 647-407-8620 ਦੇ ਕੌਕ ਦੀ ਜਾ ਸਕਦੀ ਹੈ। ਨੰਬਰ ਇੱਕ ਵਾਰੀ ਦੁਬਾਰਾ ਦੱਸ ਦੇਣਾ ਮੈਂ ਤੁਹਾਨੂੰ, ਬਾਘਾ ਪੁਰਾਣਾ ਕਲਚਰ ਪਿਕਨਿਕ ਜਿਹੜੀ ਹੋ ਰਹੀ ਹੈ, ਔਰ ਇਹ ਪਿਕਨਿਕ ਤੁਹਾਡੇ ਵਾਸਤੇ ਕੱਲ੍ਹ ਹੋ ਰਹੀ ਹੈ, ਇਹਦੀ ਪੂਰੀ ਜਾਣਕਾਰੀ ਵਾਸਤੇ ਤੁਸੀਂ ਬਰਾੜਾ ਨੂੰ ਕਾਲ ਕੀਤੀ ਜਾ ਸਕਦੀ, ਵੀਰ ਬਰਾੜ ਨੂੰ, 647-407-8620 ਦੇ ਕਾਲ ਕੀਤੀ ਜਾ ਸਕਦੀ ਹੈ। ਬਰਾੜ ਸਾਹਿਬ, ਤੁਹਾਡੀ ਜ਼ਿੰਮੇਵਾਰੀ ਲਾ ਦੇਣੀ ਆ, ਹੰਸਰਾਜ ਹੰਸ ਦੇ ਸ਼ੋਅ ਦੇ ਬੰਦੇ 50 ਲੈ ਕੇ ਆਉਣੇ ਆ ਤੁਸੀਂ ਘੱਟੋ ਘੱਟ, ਇਹ ਜ਼ਿੰਮੇਵਾਰੀ ਤੁਹਾਡੀ ਲਾਤੀ ਆ ਜੋ ਆਉਣੇ ਮੈਂ।

0: ਏਦਾਂ ਨੀ ਸੋਹਣੇ ਦਿਲ ਡੰਗਦੇ, ਇਹ ਤਾਂ ਪਿਆਰ ਦੇ ਨਾਲ ਹੀ ਡੰਗੇ ਜਾਂਦੇ ਆ। ਜਿੱਥੇ ਮੁਹੱਬਤ ਆ ਗਈ, ਜਿੱਥੇ ਇਸ਼ਕ ਹੋ ਗਿਆ, ਫਿਰ ਦਿਲ ਇੱਕ ਦੂਜੇ ਨਾਲ ਵਟਾਏ ਜਾਂਦੇ ਆ। ਜੇ ਤੇ ਸੀਨੇ ਤਾੜ ਕੇ ਖੜੇ ਆ ਨਾ ਰਾਹਾਂ ਦੇ ਵਿੱਚ, ਫਿਰ ਨੀ ਦਿਲ ਵੰਡੇ ਜਾਂਦੇ। ਲਓ ਜੀ ਤੁਹਾਡੀ ਕਾਰ ਜੋਈਆ ਸਾਹਿਬ, ਤੁਸੀਂ ਵੀ ਤਿਆਰ ਹੋ ਜਾਓ ਆਪਣੀਆਂ ਪ੍ਰਾਪਰਟੀਆਂ ਬੋਲਣ ਵਾਸਤੇ। ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਅੱਜ ਵੀਕਐਂਡ ਦੇ ਇਸ ਵੀਕਐਂਡ ਜਿਹਨਾਂ ਨੇ ਕਾਰਾਂ ਆਪਣੀਆਂ ਸ਼ੈਂਪੂ ਕਰਾਉਣੀਆਂ, ਮੈਂ ਕਾਰਾਂ ਦੀ ਗੱਲ ਕਰ ਰਿਹਾ, SUV ਦੀ ਗੱਲ ਨਹੀਂ ਕਰ ਰਿਹਾ, ਕੱਲੀਆਂ ਕਾਰਾਂ। ਕਾਰ ਤੁਹਾਡੀ ਭਾਵੇਂ ਛੋਟੀ ਆ, ਭਾਵੇਂ ਹੌਂਡਾ ਦੀ ਆ, ਭਾਵੇਂ ਕੋਈ ਜਰਮਨ ਦੀ ਕਾਰ ਆ, ਕੋਈ ਕਾਰ ਆ, ਅੱਜ ਬੰਦੇ ਜਿਹੜੀ ਕਾਰਾਂ ਦੀ ਅੰਦਰੋਂ ਸ਼ੈਂਪੂ ਜਿਹਨਾਂ ਨੇ ਕਰਾਉਣੀ ਆ, ਇਸ ਵੀਕਐਂਡ ਦੀ ਸਪੈਸ਼ਲ ਸੇਲ ਆ। ਇਹ ਸੇਲ ਕਦੀ ਨਹੀਂ ਅੱਗੇ ਲੱਗਦੀ, ਇਹ ਸੇਲ ਕਦੀ ਕਦੀ ਅਸੀਂ ਲਾਉਂਦੇ ਹੁੰਦੇ ਹਾਂ। ਇਸ ਵੀਕਐਂਡ ਦੇ 50 ਗੱਡੀਆਂ ਸ਼ੈਂਪੂ ਕਰਨੀਆਂ, ਅਤੇ ਇੱਕ ਮਿੰਟ ਵੀ ਗੱਡੀ ਨਹੀਂ ਹੋਣੀ ਸ਼ੈਂਪੂ, ਕਿਉਂਕਿ ਟੀਮ ਬਹੁਤ ਵੱਡੀ ਆ, 8 ਬੰਦੇ ਆ ਟੀਮ, ਅਤੇ ਇੱਕ ਦਿਨ ਦੇ ਵਿੱਚ ਉਹਨਾਂ ਜੇ ਬਈ 5-5, 7-7 ਗੱਡੀਆਂ ਵੀ ਕਰਤੀਆਂ ਤਾਂ 50 ਗੱਡੀਆਂ ਬਣ ਜਾਣੀਆਂ, ਠੀਕ ਆ ਨਾ ਬਈ। ਅਤੇ 3-4 ਦਿਨ ਹੈਗੇ ਤੁਹਾਡੇ ਕੋਲ ਇਹ ਡੀਲ ਲੈਣ ਵਾਸਤੇ। ਕਾਰਾਂ ਤੁਹਾਡੀਆਂ ਸ਼ੈਂਪੂ ਹੋ ਜਾਣਗੀਆਂ। ਨੰਬਰ ਤੁਸੀਂ ਨੋਟ ਕਰ ਲਓ ਸਭ ਤੋਂ ਪਹਿਲਾਂ, 416-475-6600, 416-475-6600 ਦੇ ਕਾਲ ਕੀਤੀ ਜਾ ਸਕਦੀ ਹੈ। ਇਹ ਕਾਰਾਂ ਦੀ ਕੀਮਤ ਹੋਣੀ ਆ $120 ਦੇ ਵਿੱਚ ਤੁਹਾਡੀ ਗੱਡੀ ਸ਼ੈਂਪੂ ਹੋ ਜਾਣੀ ਹੈ। ਜੋਈਆ ਸਾਹਿਬ ਤੁਸੀਂ ਵੀ ਗੱਡੀ ਸ਼ੈਂਪੂ ਕਰਾ ਲਓ
1: ਜੀ, ਬਿਲਕੁਲ।
0: ਜੇ ਕਾਰ ਆ ਤੁਹਾਡੇ ਕੋਲ, ਜੇ SUV ਆ ਤੁਹਾਡੇ ਕੋਲ, ਫਿਰ ਲੱਗਣੇ ਹੈਗੇ ਬਾਈ ਜੀ $160। ਮਰਜ਼ੀ ਤੁਹਾਡੀ ਕਰਾ ਲਿਓ, ਮਰਜ਼ੀ ਤੁਹਾਡੀ ਨਾ ਕਰਾਇਓ, ਇਸ ਤੋਂ ਸਸਤੀ ਨਹੀਂ ਕਿਸੇ ਨੇ ਕਰਨੀ, ਇਹ ਗੱਲ ਪੱਕੀ ਹੈ, ਠੀਕ ਹੈ ਜੀ। ਅੰਦਰੋਂ ਹੋਣੀ ਆ ਸ਼ੈਂਪੂ, ਵਧੀਆ ਸ਼ੈਂਪੂ, ਸੋਪ ਸੂਪ ਲਾ ਕੇ ਲਿਸ਼ਕਾ ਕੇ, ਬਿਲਕੁਲ ਜਿਵੇਂ ਇੱਦਾਂ ਲੱਗਣਾ ਜਿਵੇਂ ਤਾਜ਼ਾ ਤਾਜ਼ਾ ਗਰੀ ਦਾ ਤੇਲ ਲਾਇਆ ਹੁੰਦਾ ਅੰਦਰ, ਠੀਕ ਹੈ। ਗਰੀ ਦਾ ਤੇਲ ਲਾਓ ਬੰਦਾ ਲਿਸ਼ਕ ਜਾਂਦਾ ਨਾ।
1: ਹਾਂਜੀ ਹਾਂਜੀ ਬਿਲਕੁਲ।
0: ਤੇ ਇੱਦਾਂ ਗੱਡੀਆਂ ਸਾਫ਼ ਹੋਣੀਆਂ। ਲਓ ਜੀ ਨੰਬਰ ਕਰ ਲਓ ਨੋਟ, ਕਾਰਾਂ ਕਰਾਉਣੀਆਂ $120 ਜੇ ਤੁਹਾਡੇ ਘਰੇ ਆ ਕੇ ਨਾਲੇ ਸਾਫ਼ ਕਰ ਦੇਣੀਆਂ। ਹੋਰ ਦੱਸੋ ਕੀ ਚਾਹੀਦਾ, ਗੱਡੀ ਲਿਜਾਣ ਦੀ ਲੋੜ ਨਹੀਂ ਕਿਤੇ, ਇਹ ਸਭ ਤੋਂ ਵੱਡੀ ਗੱਲ ਨਾ। ਤੁਸੀਂ ਈਟੋ ਵੀ ਕੁਝ ਬੈਠੇ ਆ, ਤੁਸੀਂ ਭਾਈ ਮਿਸੀਸਾਗਾ 'ਚ ਬੈਠੇ ਆ, ਤੁਸੀਂ ਬ੍ਰੈਂਪਟਨ 'ਚ ਬੈਠੇ ਆ, 3 ਸ਼ਹਿਰਾਂ 'ਚ ਰੇਟ ਇਹ ਆ। ਜੇ ਤੁਸੀਂ ਥੋੜ੍ਹਾ ਜਿਹਾ ਸੱਜੇ ਖੱਬੇ ਅੱਗੇ ਨੂੰ ਤੁਰੇ ਜਾਂਦੇ ਆ, ਫਿਰ ਰੇਟ ਵਧੀ ਜਾਣਾ, ਕਿਉਂਕਿ ਐਸ ਵੀ ਮਹਿੰਗੀ ਆ। $120 ਦੇ ਵਿੱਚ ਕਾਰਾਂ ਤੁਹਾਡੀਆਂ ਸ਼ੈਂਪੂ ਹੋਣਗੀਆਂ, ਮਿਸੀਸਾਗਾ, ਬ੍ਰੈਂਪਟਨ, ਈਟੋ ਵੀ ਕਵਲਿਆਂ ਵਾਸਤੇ। ਜੇ ਕਦੇ ਇੱਧਰ ਸੱਜੇ ਖੱਬੇ ਦੂਰ ਜਾਣਾ, ਫਿਰ ਰੇਟ ਜ਼ਿਆਦਾ। ਨੰਬਰ ਨੋਟ ਕਰ ਲਓ, 416-475-6600, 416-475-6600 ਜੀ ਜੋਈਆ ਸਾਹਿਬ।
2: ਹਾਂਜੀ, ਸਭ ਤੋਂ ਪਹਿਲੇ ਤੇ ਹਰਜੀਤ ਜੀ, ਸਾਰੇ ਸੁਣਨ ਵਾਲੇ ਦੋਸਤਾਂ ਨੂੰ ਜੁਮਾ ਮੁਬਾਰਕ ਹੋਵੇ, ਬੜਾ ਨੇਕ ਦਿਨ ਹੈਗਾ। ਤੇ ਜਿਸ ਤਰ੍ਹਾਂ ਰਣਜੀਤ ਜੀ ਤੁਹਾਨੂੰ ਪਤਾ ਹੈਗਾ ਕਿ ਮੈਂ ਬਹੁਤ ਹੀ ਸਪੈਸ਼ਲ ਪ੍ਰਾਪਰਟੀਆਂ ਲੈ ਕੇ ਆਉਂਦਾ, ਔਰ ਜਿਹੜੀ ਇਸ ਵਕਤ ਮੇਰੇ ਕੋਲ ਪ੍ਰਾਪਰਟੀ ਹੈਗੀ ਉਹ ਹੈਗੀ ਸਿਟੀ ਆਫ ਵਾਨ ਦੇ ਅੰਦਰ, ਜਿਹੜਾ ਕਿ ਬਹੁਤ ਹੀ ਸੇਫ ਸਿਟੀ ਹੈਗਾ। ਔਰ ਇਹ ਪ੍ਰਾਪਰਟੀ ਬੜੀ ਸਪੈਸ਼ਲ ਪ੍ਰਾਪਰਟੀ ਹੈ, ਜਿਹੜੀ ਕਿ 8500 ਸਕੁਏਅਰ ਫੁੱਟ ਦੀ ਲਿਵਿੰਗ ਸਪੇਸ ਹੈਗੀ, ਔਰ ਇਹਦੇ ਅੰਦਰ ਉਹ ਦੋ ਏਕੜ ਦੀ ਲੈਂਡ ਹੈਗੀ, 9 ਬੈਡਰੂਮ ਨੇ ਲਗਜ਼ਰੀ, ਔਰ 8 ਵਾਸ਼ਰੂਮ ਨੇ, 3 ਕਿਚਨ ਨੇ ਬਾਈ ਜੀ ਇਹਦੇ 'ਚੋਂ। ਔਰ ਆਪਣੇ ਡਰਾਈਵੇ ਤੇ ਅਗਰ ਤੁਹਾਡੇ ਘਰ ਕੋਈ ਮਹਿਮਾਨ ਆ ਰਹੇ ਨੇ, ਕੋਈ ਤੁਹਾਡੇ ਘਰ ਪਾਰਟੀ ਹੈਗੀ,
0: ਜੀ ਜੀ,
2: 35 ਗੱਡੀਆਂ ਤੱਕ ਤੁਸੀਂ ਆਪਣੇ ਡਰਾਈਵੇ ਤੇ ਗੱਡੀਆਂ ਪਾਰਕ ਕਰ ਸਕਦੇ
0: ਹੋ। ਬੱਲੇ ਬੱਲੇ ਬੱਲੇ
2: ਬੱਲੇ। ਔਰ ਇਹ ਨੈਚੁਰਲ ਸਟੋਨ ਦੇ ਨਾਲ ਡਰਾਈਵੇ ਬਣਾਇਆ ਗਿਆ, ਔਰ ਇਹਦੇ 2 ਗੇਟ ਹੈਗੇ ਨੇ, ਇੱਕ ਸਾਈਡ ਤੇ ਤੁਸੀਂ ਇੰਟਰ ਹੋਗੇ ਔਰ ਦੂਸਰੇ ਸਾਈਡ ਤੇ ਤੁਸੀਂ ਐਗਜ਼ਿਟ ਲਓਗੇ। ਔਰ ਇਹ 2 ਏਕੜ ਦੀ ਸਾਰੀ ਜਿਹੜੀ ਲਾਟ ਹੈਗੀ, ਇਹਦੇ 'ਚ ਮੈਟਲ ਦੀ ਫੈਂਸ ਲੱਗੀ ਹੈ, ਜਿਹੜੀ ਕਿ ਬੜੀ ਉਹਦੀ ਲਗਜ਼ਰੀ ਲੋਕਾਂ ਦੀ ਹੈ। ਫਿਰ ਇਸ 2 ਏਕੜ ਦੀ ਲੈਂਡ ਦੇ ਵਿੱਚ ਉਹ ਸਪੈਸ਼ਲ ਜਿਹੜੇ ਨੇ ਉਹ 25 ਫੁੱਟ ਦੇ ਟ੍ਰੀ ਲਗਾਏ ਗਏ ਨੇ, ਔਰ ਉਹਨਾਂ ਦੇ ਨਾਲ ਫਿਰ ਲਾਈਟਾਂ ਲਗਾਈਆਂ ਗਈਆਂ ਨੇ। ਔਰ ਜਦੋਂ ਬਾਈ ਜੀ ਤੁਸੀਂ ਇਸ ਪ੍ਰਾਪਰਟੀ ਦੇ ਸਾਹਮਣੇ ਖੜੇ ਹੁੰਦੇ ਹੋ ਜਾਂ ਬੈਗ ਯਾਰਡੇ ਜਾਂਦੇ ਹੋ, ਔਰ ਬੈਗ ਯਾਰਡੇ 'ਚ ਉਹਦਾ ਸਾਰਾ ਪਿੱਛੇ ਜਿਹੜਾ ਵੀ ਉਹ ਫੋਰੈਸਟ ਹੈਗਾ, ਤੇ ਇਹਦੀ ਜਿਹੜੀ ਫੀਲਿੰਗ ਹੈਗੀ ਉਹ ਅਗਰ ਮੈਂ ਕਹਾਂਗਾ ਕਿ $10-15 million ਵਾਲੇ ਜਿਹੜੇ ਘਰ ਹੁੰਦੀ ਹੈ ਉਹਦੀ ਫੀਲਿੰਗ ਤੁਹਾਨੂੰ ਉੱਥੇ ਨਜ਼ਰ ਆਏਗੀ।
0: ਬਹੁਤ ਅੱਛੀ ਗੱਲ।
2: ਔਰ ਪ੍ਰਾਪਰਟੀ ਵੀ ਬੜੀ ਪ੍ਰਾਈਮ ਲੋਕੇਸ਼ਨ ਤੇ ਹੈਗੀ, ਤੁਹਾਡੇ ਕੈਨੇਡਾ ਵੰਡਰਲੈਂਡ ਤੋਂ, ਵਾਨ ਹਸਪੀਟਲ ਤੋਂ, ਤੁਹਾਡੇ ਵਾਨ ਮਿਲ ਤੋਂ ਇਹ ਸਿਰਫ 8-10 ਮਿੰਟ ਦੀ ਡਰਾਈਵ ਹੈਗੀ। ਕਿੰਗ ਵਾਨ ਰੋਡ ਔਰ ਕੀਲ ਦੇ ਇੰਟਰਸੈਕਸ਼ਨ ਤੇ ਪ੍ਰਾਪਰਟੀ ਹੈਗੀ, ਜਿਹੜੀ ਕਿ ਬਿਲਕੁਲ ਕਿੰਗ ਸਿਟੀ ਦੇ ਕਾਰਨਰ ਤੇ ਬਣਦੀ ਹੈ। ਔਰ ਇਹ ਸਪੈਸ਼ਲ ਪ੍ਰਾਪਰਟੀ ਜਿਹੜੀ ਹੈਗੀ ਕਸਟਮ ਮੇਡ ਪ੍ਰਾਪਰਟੀ ਹੈਗੀ, ਫੁੱਲੀ ਜਿਹੜੀ ਹੈ ਉਹ ਅਪਗ੍ਰੇਡ ਪ੍ਰਾਪਰਟੀ ਹੈਗੀ, ਔਰ ਇਹਦੀਆਂ ਬੇਸਮੈਂਟ ਦੀ ਜਿਹੜੀ ਹੈ ਫਿਨਿਸ਼ ਹੈ, ਅਗਰ ਤੁਸੀਂ ਚਾਹੋ ਤਾਂ ਆਪਣੇ ਇਨਲਾਜ਼ ਵਾਸਤੇ ਯੂਜ਼ ਕਰ ਸਕਦੇ ਹੋ, ਆਪਣੀ ਫੈਮਿਲੀ ਵਾਸਤੇ, ਜਾਂ ਤੁਹਾਡੀ ਕੋਈ ਐਕਸਟੈਂਡਡ ਫੈਮਿਲੀ ਹੈਗੀ, ਔਰ ਅਗਰ ਚਾਹੋ ਤਾਂ ਤੁਸੀਂ ਰੈਂਟ ਕਰਨਾ ਚਾਹੋ ਤਾਂ ਉਹਦੇ ਅੰਦਰ ਬਾਥਰੂਮ ਵੀ ਫੁੱਲ ਹੈਗੇ ਨੇ, 2-3 ਬੈਡਰੂਮ ਵੀ ਹੈਗੇ ਨੇ, 2 ਕਿਚਨ ਵੀ ਹੈਗੇ ਨੇ, ਔਰ 2 ਸਾਈਡ ਇੰਟਰੈਸ ਵੀ ਹੈਗੀਆਂ ਨੇ। ਔਰ ਇਹ ਲਗਜ਼ਰੀ ਪ੍ਰਾਪਰਟੀ ਦੇ ਬਾਰੇ ਅਗਰ ਤੁਸੀਂ ਫਰਦਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰੋ, ਮੈਸੇਜ ਕਰੋ, ਮੈਂ ਸਭ ਤੋਂ ਪਹਿਲੇ ਤੁਹਾਡੇ ਨਾਲ ਪਿਕਚਰ ਸ਼ੇਅਰ ਕਰਾਂਗਾ। ਅਗਰ ਤੁਹਾਨੂੰ ਇਹ ਪ੍ਰਾਪਰਟੀ ਪਸੰਦ ਆਉਂਦੀ ਹੈ ਤਾਂ ਫਿਰ ਅਸੀਂ ਤੁਹਾਡੀ ਸ਼ੋਮਿੰਗ ਜਿਹੜੀ ਉਹ ਅਸੀਂ ਬੁੱਕ ਕਰਾਂਗੇ। ਔਰ ਇਹ ਪ੍ਰਾਪਰਟੀ ਬਹੁਤ ਹੀ ਸਪੈਸ਼ਲ ਪ੍ਰਾਪਰਟੀ ਹੈ, ਇੱਕ ਨਾਰਮਲ ਪ੍ਰਾਪਰਟੀ ਨਹੀਂ ਹੈਗੀ, ਔਰ ਪ੍ਰਾਈਸ ਵਾਈਜ਼ ਵੀ ਬਹੁਤ ਰੀਜ਼ਨ। ਤੁਹਾਨੂੰ ਪਤਾ ਹੈ ਜੀ ਜਿਸ ਵਕਤ ਤੋਂ ਮਾਰਕੀਟ ਦੀ ਜਿਹੜੀ ਪ੍ਰਾਈਸ ਨੀਚੇ ਆਈ ਹੋਈ ਹੈ ਔਰ ਸਪੈਸ਼ਲੀ ਜਿਹੜੇ ਲੋਕ ਜਿਹੜੇ ਲਗਜ਼ਰੀ ਪ੍ਰਾਪਰਟੀ ਬਾਏ ਕਰਨਾ ਚਾਹੁੰਦੇ ਨੇ, ਬੜੀ ਪ੍ਰਾਪਰਟੀ ਬਾਏ ਕਰਨਾ ਚਾਹੁੰਦੇ ਨੇ, ਕਿਸੇ ਬੜੇ ਗਾਰੇ ਜਾਣਾ ਚਾਹੁੰਦੇ ਨੇ, ਉਹਨਾਂ ਨੇ ਇਸ ਵਕਤ ਬਹੁਤ ਹੀ ਅੱਛੀ ਪ੍ਰਾਈਸ ਮਿਲ ਰਹੀ ਹੈ,
0: ਠੀਕ ਹੈ,
2: ਔਰ ਇਸ ਪ੍ਰਾਪਰਟੀ ਦੀ ਪ੍ਰਾਈਸ ਦੇ ਬਾਰੇ ਜਾਂ ਇਹਦੀ ਪਿਕਚਰਾਂ ਦੇ ਬਾਰੇ ਜਾਂ ਇਹਦੀ ਲਿਸਟਿੰਗ ਦੇ ਬਾਰੇ ਕੋਈ ਵੀ ਡਿਟੇਲ ਚਾਹੀਦੀ ਹੈ ਤਾਂ ਮੈਨੂੰ ਕਾਲ ਕਰ ਸਕਦੇ ਨੇ। ਮੇਰਾ ਨੰਬਰ ਹੈਗਾ 416-4003315, 416-4003315। ਔਰ ਇਹਦੇ ਨਾਲ ਹਰਜੀਤ ਜੀ, ਜਿਸ ਤਰ੍ਹਾਂ ਮੈਂ ਕੱਲ ਵੀ ਦੱਸਿਆ ਸੀ ਕਿ ਸਾਡੇ ਕੋਲ ਇੱਕ ਬਹੁਤ ਸਪੈਸ਼ਲ ਫਾਰਮ ਹਾਊਸ ਹੈਗਾ ਪੀਟਰਬਰੋ ਏਰੀਆ ਦੇ ਅੰਦਰ,
0: ਠੀਕ ਹੈ,
2: ਜਿਹੜਾ ਕਿ 98 acre ਲੈਂਡ ਹੈਗੀ ਔਰ ਘਰ ਬਿਲਕੁਲ ਨੀਟ ਐਂਡ ਕਲੀਨ ਬਿਊਟੀਫੁਲ 3 bedroom ਦਾ ਘਰ ਹੈਗਾ।
0: ਵੈਰੀ ਗੁੱਡ।
2: ਫਿਰ ਉਹਦੇ ਨਾਲ ਬਾਰਨ ਹੈਗੇ ਨੇ, ਉਹਦੇ ਨਾਲ ਸਟੋਰੇਜ ਹੈਗੇ ਨੇ, ਯਾਨੀ ਅਗਰ ਕੋਈ ਦੋਸਤ ਇੱਕ ਅੱਛੀ ਪ੍ਰਾਪਰਟੀ ਤੇ ਰਹਿਣਾ ਚਾਹੁੰਦਾ ਹੈ ਔਰ ਉਹਦੇ ਨਾਲ ਉਹ ਫਾਰਮਿੰਗ ਕਰਨਾ ਚਾਹੁੰਦਾ ਹੈ, ਕਿਉਂਕਿ ਆਲਰੇਡੀ ਫਾਰਮ ਹਾਊਸ ਜਿਹੜਾ ਰਨਿੰਗ ਕੰਡੀਸ਼ਨ ਚ ਹੈਗਾ, ਤੁਸੀਂ ਉੱਥੇ ਬਫਲੋ ਕਰਨਾ ਚਾਹੁੰਦੇ ਹੋ, ਕੋਜ਼ ਰੱਖਣਾ ਚਾਹੁੰਦੇ ਹੋ, ਚਿਕਨ ਕਰਨਾ ਚਾਹੁੰਦੇ ਹੋ, ਗੋਟ ਕੋਈ ਵੀ ਚੀਜ਼, ਬਿਲਕੁਲ ਰੈਡੀ ਟੂ ਗੋ ਹੈਗਾ,
0: ਠੀਕ ਹੈ।
2: ਔਰ ਇਹ ਜ਼ਬਰਦਸਤ ਪ੍ਰਾਪਰਟੀ ਦੇ ਬਾਰੇ ਵੀ ਅਗਰ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਮੈਨੂੰ ਕਾਲ ਕੀਤੀ ਜਾ ਸਕਦੀ ਹੈ। ਮੇਰਾ ਨੰਬਰ ਹੈਗਾ 416-4003315, 416-4003315।
0: ਨੰਬਰ ਇੱਕ ਵਾਰੀ ਦੁਬਾਰਾ ਦੋ ਸਰ।
2: ਹਾਂਜੀ, ਨੰਬਰ ਮੇਰਾ ਹੈਗਾ 416-4003315। ਨਸਰੁੱਲਾ ਜੋਈਆ।
0: ਬੜੀ ਅੱਛੀ ਗੱਲ ਹੈ ਸਰ। ਸੁਲਤਾਨ ਜੀ, ਕੀ ਹਾਲ ਚਾਲ ਹੈ ਸਰ?
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ। ਸਰ, ਫਰਾਈਡੇ ਹੈ, ਵੀਕਐਂਡ ਆਇਆ, ਕੁਛ ਦਿਓ, ਪ੍ਰਾਈਸਿਸ ਵਧੀਆ ਵਧੀਆ, ਉਤੋਂ ਪੀਫਾ ਕੱਪ ਚੱਲ ਰਿਹਾ, ਇਹ ਬੜਾ ਕਮਾਲ ਦਾ ਟਾਈਮ ਜਾ ਰਿਹਾ ਸਰ। ਜੀ ਸਰ,
1: ਹਾਂਜੀ ਬਿਲਕੁਲ, ਫੀਫਾ ਵਰਲਡ ਕੱਪ ਦੇ ਵਾਸਤੇ ਬਿਗ ਸਕਰੀਨ ਟੀਵੀ ਚ ਜਿਹੜੀਆਂ ਕੰਪਨੀਆਂ ਨੇ ਸਪੈਸ਼ਲ ਡਿਸਕਾਊਂਟ ਦਿੱਤਾ ਜੀ, ਉਹਦਾ ਇਹ ਲਾਸਟ ਵੀਕਐਂਡ ਹੈ। ਜਿਹੜੇ ਵੀ ਕਸਟਮਰ ਇਹਦਾ ਫਾਇਦਾ ਚੁੱਕਣਾ ਚਾਹੁੰਦੇ ਉਹ ਡੈਫੀਨੇਟਲੀ 85 inch ਦਾ QLED, ਜੇ ਕੋਈ ਕਸਟਮਰ ਲੈਣਾ ਚਾਹੁੰਦੇ ਮਿੰਨੀ LED ਦੇ ਨਾਲ, ਤੇ ਲੇਟੈਸਟ ਮਾਡਲ ਆਇਆ ਸੈਮਸੰਗ ਦਾ $2300 ਤੋਂ $1599 ਦਾ ਸਪੈਸ਼ਲ ਅਸੀਂ ਦੇ ਰਹੇ ਹਾਂ ਜੀ।
0: ਜਾਂ
1: ਸੋਨੀ ਬਰੇਵੀਆ ਮਾਡਲ ਜਿਹੜਾ ਕਸਟਮਰ ਨੇ ਲੈਣਾ, ਸੋਨੀ ਬਰੇਵੀਆ 3 ਲੇਟੈਸਟ ਅਪਡੇਟਡ ਮਾਡਲ ਹੈ, ਸਿਰਫ $1599 ਚ ਤੁਸੀਂ ਐਨੀ ਆਫ ਵਨ ਬ੍ਰਾਂਡ ਸਿਲੈਕਟ ਕਰ ਸਕਦੇ ਹੋ। ਇਸ ਤੋਂ ਬਾਅਦ ਆਉਣ ਵਾਲੇ ਮੰਡੇ ਇਹਦੀ ਪ੍ਰਾਈਸ ਜਿਹੜੀ $2000 ਹੋ ਜਾਣੀ ਹੈ,
0: ਠੀਕ ਹੈ।
1: ਜਿਹੜੇ ਕਸਟਮਰ 75 inch ਲੈਣਾ ਚਾਹੁੰਦੇ ਜੀ, $1300 ਵਾਲਾ $899 ਦਾ ਮਿਲੇਗਾ। ਜਿਹਨਾਂ ਨੇ 65 inch ਲੈਣਾ, $1000 ਵਾਲਾ $699 ਚ ਲੈ ਸਕਦੇ ਆ। 55 inch ਲੈਣਾ ਚਾਹੁੰਦੇ, $800 ਵਾਲਾ $399 ਦਾ ਮਿਲੇਗਾ। ਤੇ 50 inch ਲੈਣਾ, ਅੱਜ ਸਾਡੇ ਕੋਲ ਸਿਰਫ 3 piece ਸਟਾਕ ਚ ਹੈ, 50 inch $299 ਦਾ ਅਸੀਂ ਦੇ ਰਹੇ ਹਾਂ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ 905-450-2828 ਨੰਬਰ ਹੈ ਜੀ।
0: ਜੀ ਜੀ।
1: ਤੇ ਜਿਹਨਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ, ਉਹਨਾਂ ਕਸਟਮਰ ਵਾਸਤੇ ਖਾਸ ਤੌਰ ਤੇ ਬੰਡਲ ਪੈਕੇਜਸ ਦੇ ਉੱਪਰ 40% ਦਾ ਡਿਸਕਾਊਂਟ ਹੈ। ਫਰਿੱਜ, ਸਟੋਵ, ਡਿਸ਼ਵਾਸ਼ਰ, 3 piece ਕਿਚਨ ਬੰਡਲ ਲੈਣਾ, $5000 ਵਾਲਾ $2999 ਚ ਮਿਲਣਾ ਜੀ। ਇਹਦੇ ਚ $2000 ਦੀ ਸੇਵਿੰਗ ਹੈ। ਜੇ ਤੁਸੀਂ ਸਿੰਗਲ ਸਿੰਗਲ ਪੀਸ ਦੇਖ ਰਹੇ ਹੋ ਤਦ ਵੀ ਤੁਹਾਨੂੰ ਕਮ ਅਜ ਕਮ $400-600 ਈਚ ਅਪਲਾਇੰਸਿਸ ਤੇ ਸੇਵ ਹੋਣਾ। ਸਟੈਂਡਿੰਗ ਫਰੀਜ਼ਰ ਇਸ ਟਾਈਮ ਬਹੁਤ ਜ਼ਰੂਰੀ, ਕਾਲਾਂ ਆ ਰਹੀਆਂ, ਸਟੈਂਡਿੰਗ ਫਰੀਜ਼ਰ ਸਾਡੇ ਕੋਲ $1200-1300 ਵਾਲਾ $799 ਦਾ ਸਿਰਫ ਦਿੱਤਾ ਜਾ ਰਿਹਾ।
0: ਜੀ ਜੀ।
1: ਔਰ ਜੇ ਤੁਸੀਂ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਲੈਣਾ ਚਾਹੁੰਦੇ ਹੋ ਤੁਹਾਨੂੰ $699 ਦਾ ਮਿਲ ਜਾਏਗਾ,
0: ਠੀਕ ਹੈ।
1: ਵਾਸ਼ਰ ਐਂਡ ਡਰਾਇਰ $1700 ਵਾਲਾ $1099 ਦਾ ਪੇਅਰ ਹੈ ਜੀ। ਇਹਦੇ ਲਈ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ, 905-450-2828 ਜੀ।
0: ਬਹੁਤ ਅੱਛੀ ਗੱਲ ਹੈ ਸਰ। ਨੰਬਰ ਇੱਕ ਵਾਰੀ ਸਭ ਤੋਂ ਪਹਿਲਾਂ ਦੁਬਾਰਾ ਦਿਓ ਮੈਨੂੰ।
1: 905-450-2828। ਤੇ ਹਰਜੀਤ ਜੀ, ਮੇਰੇ ਕੋਲ 2 TV 98 inch ਚ ਵੀ ਅਵੇਲੇਬਲ ਹੈ।
0: ਲੈ ਦੱਸ, ਆਪੇ ਹੀ ਦੱਸ ਦਾ ਮੈਂ,
1: ਲੈਣਾ ਚਾਹੁੰਦੇ ਤੇ ਉਹਨਾਂ ਨੂੰ 1999 ਚ ਮਿਲ ਜਾਏਗਾ।
0: ਮੈਂ ਪੁੱਛਣ ਹੀ ਲੱਗਾ ਸੀ, ਮੈਂ ਕਿਹਾ ਕੀ ਗੱਲ ਮਾਰਾ ਜੀ, ਖਤਮ ਕਰਤੇ ਟੀਵੀ ਵੱਡੇ, ਪਰ ਤੁਸੀਂ 2 TV ਰੱਖ ਲਏ ਸਾਡੇ ਵਾਸਤੇ ਸਾਂਭਗੇ, ਤੁਹਾਡੀ ਬੜੀ ਮਿਹਰਬਾਨੀ ਸੁਲਤਾਨ ਜੀ। ਰੇਟ ਕਿੰਨਾ ਹੋਏਗਾ? 1999 ਹੋਏਗਾ ਨਾ ਰੇਟ
1: ਜੀ? ਬਿਲਕੁਲ 1999 ਚ 2 lucky ਕਸਟਮਰ ਕੈਨ ਗੈਟ ਇਟ।
0: ਕਿੰਨਾ ਸਾਈਜ਼ ਹੈ?
1: 98 inch ਹੈ ਜੀ।
0: ਬ੍ਰਾਂਡ ਬ੍ਰਾਂਡ ਕਿਹੜਾ
1: ਜੀ? ਸੈਮਸੰਗ ਦਾ ਜੀ, 98 inch।
0: 98 inch ਦਾ, ਤੇ ਬਚਾ ਦੋਗੇ ਅੱਜ ਕੱਲ ਦੇ ਵਿੱਚ ਘਰਾਂ ਚ? ਘਰਾਂ ਚ
1: ਬਿਲਕੁਲ ਜੀ, ਅੱਜ ਡਿਸਾਈਡ ਕਰਨ ਤੇ ਅੱਜ ਹੀ ਸ਼ਾਮ 7 ਵਜੇ ਤੋਂ ਬਾਅਦ ਡਿਲੀਵਰੀ ਹੋ ਜਾਏਗੀ। ਕੱਲ ਜਾਂ ਪਰਸੋਂ ਵੀ ਡਿਲੀਵਰੀ ਲੈਣਾ ਚਾਹੁਣ ਤੇ ਸੈਟਰਡੇ ਸੰਡੇ ਵੀ ਡਿਲੀਵਰੀ ਸਾਡੀ ਹੋ ਸਕਦੀ ਹੈ।
0: ਰੇਟ ਰੇਟ ਰੇਟ 1999 ਹੋਊਗਾ ਨਾ ਸਾਡੇ ਵਾਸਤੇ?
1: 1999 ਹੀ ਰਹੇਗਾ ਤੇ 1999 6 ਮਹੀਨੇ ਚ ਪੇ ਕਰਨਾ ਜੀ, ਕੋਈ ਇੰਟਰਸਟ ਵੀ ਨਹੀਂ ਹੈ। 905-450-2858 ਨੰਬਰ ਹੈ ਜੀ, 905-450-2828।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਔਲ ਤੁਹਾਡੀ ਲਾਈਨ, ਸੋਰੀ ਦੁਬਾਰਾ ਕੱਟੀ ਗਈ ਸੁਲਤਾਨ ਜੀ, ਜੇ ਕੁਛ ਕਹਿਣਾ ਤੇ ਪਲੀਜ਼ ਦੁਬਾਰਾ ਵੀ ਕਾਲ ਕਰ ਲਿਓ, ਲਾਈਨ ਤੁਹਾਡੀ ਡਿਸਕਨੈਕਟ ਹੋ ਗਈ ਹੈ, ਕੋਈ ਗੱਲ ਨਹੀਂ, ਦੁਬਾਰਾ ਕਰ ਲਿਓ ਕਾਲ ਸੁਲਤਾਨ ਜੀ, ਮੈਨੂੰ 11:45 ਦੁਬਾਰਾ ਵੀ ਕਾਲ ਕਰ ਲਿਓ ਜੇ ਸੁਣਦੇ ਆ ਪ੍ਰੋਗਰਾਮ ਤੇ। ਪ੍ਰੋਗਰਾਮ ਪੰਜਾਬੀ ਵਿਰਸਾ, ਵਿਧੀ ਛਾਬੜਾ ਜੀ, ਕੀ ਹਾਲ ਚਾਲ ਹੈ? ਬੜੀਆਂ ਦੁਹਾਈਆਂ ਪਈਆਂ ਸ਼ਹਿਰ ਚ, ਵਿਧੀ ਛਾਬੜਾ ਵਿਧੀ ਛਾਬੜਾ ਹੋ ਰਹੀ ਆ ਸਾਰੇ ਪਾਸੇ, ਤੁਸੀਂ ਕਿਵੇਂ ਮਨ ਜਿੱਤ ਲੈਂਦੇ ਆ ਸਾਰਿਆਂ ਦਾ?
3: ਬਸ ਆਪਣੀ ਟਰਸਟ ਦੇ ਨਾਲ, ਵਾਹਿਗੁਰੂ ਦੀ ਮਿਹਰ ਹੈ, ਉਹਦੇ ਨਾਲ ਕੰਮ ਕਰਦੇ ਹਾਂ ਤੇ ਮਨ ਆਪੇ ਜਿੱਤ ਜਾਂਦੇ ਹਾਂ ਲੋਕਾਂ ਦਾ, ਵਾਈ ਨਾਟ।
0: ਵੈਰੀ ਗੁੱਡ, ਤੁਹਾਡੀ ਹਾਰਡ ਵਰਕ ਹੈ ਤੁਹਾਡਾ, ਔਰ ਹਰ ਪਾਸੇ ਅੱਜ ਕੱਲ੍ਹ ਬ੍ਰੈਂਪਟਨ ਚਲ ਜਾਓ, ਮਿਸੀਸਾਗਾ ਚਲ ਜਾਓ, ਇੱਧਰ ਈਸਟ ਵਾਲੀ ਸਾਈਡ ਦੇ ਜਿੱਧਰ ਚਲ ਜਾਓ, ਕਹਿੰਦੇ ਵਿਧੀ ਛਾਬੜਾ ਨੰਬਰ ਦਿਓ ਸਾਨੂੰ, ਵਿਧੀ ਛਾਬੜਾ ਨੰਬਰ ਦਿਓ। ਇਹ ਪਤਾ ਨਹੀਂ ਕੀ ਖਾਸੀਅਤ ਹੈ ਤੁਹਾਡੀ, ਆਵਾਜ਼ ਹੀ ਲੋਕਾਂ ਨੂੰ ਬੜੀ ਪਸੰਦ ਆਉਂਦੀ ਆ, ਤੁਸੀਂ ਬੋਲਦੇ ਆ। ਅੱਜ ਵੀਕਐਂਡ ਤੇ ਜਿਹੜੇ ਪਰਿਵਾਰਾਂ ਨੇ ਤੁਹਾਨੂੰ ਮਿਲਣਾ ਹੈ, ਉਹਨਾਂ ਨੂੰ ਤੁਸੀਂ ਮਿਲਣਾ ਪੈਣਾ ਤੁਹਾਨੂੰ, ਕੋਈ ਤੁਹਾਡੀ ਪਾਰਟੀ ਫੰਕਸ਼ਨ ਸ਼ਾਮ ਨੂੰ ਹੁੰਦੇ ਆ, ਦੁਪਹਿਰੇ, ਅੱਜ, ਕੱਲ ਤੇ ਪਰਸੋਂ, ਤੁਸੀਂ ਸਾਰੇ ਪਰਿਵਾਰਾਂ ਨੂੰ ਮਿਲਣਾ ਹੈ, ਜਿਨ੍ਹਾਂ ਦੀਆਂ ਫੈਮਿਲੀ ਸੁਪਰ ਵੀਜ਼ੇ ਵਾਸਤੇ ਇੰਸ਼ੋਰੈਂਸ ਚਾਹੀਦੀ ਹੈ, ਜਾਂ ਜਿਨ੍ਹਾਂ ਦੀਆਂ ਫੈਮਿਲੀਜ਼ ਟਰੈਵਲ ਕਰਕੇ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਉਹਨਾਂ ਦੀ ਨੀਡ ਹੈ, ਤੁਸੀਂ ਉਹਨਾਂ ਦੀ ਨੀਡ ਹੋ, ਸਾਨੂੰ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਦੱਸੋ ਸਰਵਿਸ ਕਿਵੇਂ ਕਰੋਗੇ ਇਸ ਵੀਕਐਂਡ ਦੇ?
3: ਜੀ ਬਿਲਕੁਲ, ਇਸ ਵੀਕਐਂਡ ਤੇ ਮੈਂ ਅਵੇਲੇਬਲ ਹਾਂ, ਸੈਟਰਡੇ ਆਲਰੇਡੀ ਹਾਫ ਸੈਟਰਡੇ ਬੁੱਕ ਹੋ ਚੁੱਕਿਆ ਹੈ ਲਾਈਫ ਇੰਸ਼ੋਰੈਂਸ ਲਈ, ਤੇ ਅਗਰ ਤੁਹਾਡੀ ਕੋਈ ਵੀ ਕੁਐਸਚਨ ਹੈ ਲਾਈਫ ਇੰਸ਼ੋਰੈਂਸ ਬਾਰੇ, ਤੁਸੀਂ ਅਪੁਆਇੰਟਮੈਂਟ ਲੈਣੀ ਹੈ, ਕੋਈ RESP ਬੱਚੇ ਦਾ ਪਲਾਨ ਕਰਾਉਣਾ ਹੈ, ਜਾਂ ਤੁਹਾਡਾ ਕੋਈ ਕੁਐਸਚਨ ਹੈ ਸੁਪਰ ਵੀਜ਼ਾ ਬਾਰੇ ਵੀ, ਤੁਸੀਂ ਨਹੀਂ ਆ ਸਕਦੇ ਆਫਿਸ ਤੇ ਸੁਪਰ ਵੀਜ਼ਾ ਵਿਜ਼ਿਟਰ ਲਈ, ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਇਨ ਡੀਟੇਲ, ਆਈ ਵਿਲ ਮੇਕ ਸ਼ੋਰ ਕਿ ਤੁਹਾਨੂੰ ਪੂਰਾ ਸਾਰਾ ਕੁਝ ਪ੍ਰੋਸੈਸ ਤੁਹਾਨੂੰ ਮੈਂ ਅੱਛੇ ਤਰੀਕੇ ਦੇ ਨਾਲ ਸਮਝਾਵਾਂ, ਤੇ ਪਾਲਿਸੀ ਜਿਹੜੀ ਹੈ ਉਹ ਫੋਨ ਤੇ ਵੀ ਹੋ ਸਕਦੀ ਹੈ, ਲੇਕਿਨ ਲਾਈਫ ਇੰਸ਼ੋਰੈਂਸ ਲਈ ਜਾਂ ਕੋਈ RESP ਪਲਾਨ ਜਾਂ ਕੋਈ ਇਨਵੈਸਟਮੈਂਟ ਪਲਾਨ, ਤੁਹਾਨੂੰ ਡੈਫੀਨੇਟਲੀ ਮੇਰੇ ਆਫਿਸ ਮੈਨੂੰ ਵਿਜ਼ਿਟ ਕਰਨਾ ਪੈਣਾ, ਜਾਂ ਮੈਂ ਵੀ ਤੁਹਾਨੂੰ ਵਿਜ਼ਿਟ ਕਰ ਸਕਦੀ ਹਾਂ ਅਗਰ ਤੁਸੀਂ ਇਹ ਚਾਹੁੰਦੇ ਹੋ, ਤੇ ਉਹ ਵੀ ਹੈ ਸਰਵਿਸ ਕਿ ਮੈਂ ਤੁਹਾਨੂੰ ਤੁਹਾਡੇ ਘਰ ਆ ਕੇ ਵਿਜ਼ਿਟ ਕਰ ਸਕਦੀ ਹਾਂ।
0: ਠੀਕ ਹੈ,
3: ਹੁਣ ਇਹ ਤਾਂ ਹੋਈ ਵੀਕਐਂਡ ਦੀ ਸਰਵਿਸ ਦੀ ਗੱਲ, ਐਬਸੋਲੂਟਲੀ ਵੀ ਆਰ ਵਰਕਿੰਗ ਐਵਰੀ ਡੇ ਈਚ ਡੇ ਤੇ ਅੰਟਿਲ 9 o'clock, ਤੇ ਤੁਸੀਂ ਕਦੇ ਵੀ ਤੁਹਾਡੇ ਕੰਮ ਦੇ ਹਿਸਾਬ ਦੇ ਨਾਲ ਤੁਹਾਨੂੰ ਲੱਗਦਾ ਨਹੀਂ ਤੁਸੀਂ ਦੁਪਹਿਰੇ ਮਿਲ ਸਕਦੇ, ਤੁਸੀਂ ਸ਼ਾਮੀ ਮਿਲ ਸਕਦੇ ਹੋ, ਨੋ ਪ੍ਰੋਬਲਮ ਐਟ ਆਲ, ਤੁਸੀਂ ਫੋਨ ਕਰਕੇ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ ਤੇ ਵੀ ਆਰ ਅਵੇਲੇਬਲ, ਮੈਂ ਤੁਹਾਨੂੰ ਮਿਲ ਸਕਦੀ ਹਾਂ।
0: ਠੀਕ ਹੈ,
3: ਤੇ ਅੱਜ ਮੈਂ ਗੱਲ ਐਕਚੁਲੀ ਕਰਨੀ ਸੀਗੀ ਹਰਜੀਤ ਜੀ, ਬਿਕੋਜ਼ ਮੈਨੂੰ ਬਹੁਤ ਫੈਮਿਲੀਜ਼ ਦੇ ਕੁਐਸਚਨ ਆ ਰਹੇ ਨੇ ਕਿ ਤੁਸੀਂ RESP ਬਾਰੇ ਬੋਲਣਾ ਬਿਲਕੁਲ ਛੱਡਤਾ ਹੈ, ਵਿਚ ਇਜ਼ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਤੇ ਮੈਂ ਕਿਹਾ ਮੈਂ ਅੱਜ ਉਸੇ ਬਾਰੇ ਹੀ ਗੱਲ ਕਰਨਾ, ਕਿਉਂਕਿ ਬਹੁਤ ਫੈਮਿਲੀ ਜਿਹੜੀਆਂ ਨੇ ਉਹਨਾਂ ਨੂੰ ਇਸ ਪਲਾਨ ਬਾਰੇ ਪਤਾ ਹੀ ਨਹੀਂ ਹੈਗਾ ਬਿਲਕੁਲ ਵੀ, ਤੇ ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਸੀਗੀ ਕਿ ਬਹੁਤ ਫੈਮਿਲੀਜ਼ ਨੇ ਕੈਨੇਡਾ ਦੇ ਵਿੱਚ ਜਿਹੜੇ $1,000s ਜਿਹੜਾ ਗਵਰਨਮੈਂਟ ਤੋਂ ਅਨਕਲੇਮ ਕਰ ਰਹੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹ ਇਸ ਪ੍ਰੋਗਰਾਮ ਦੇ ਨਾਲ ਉਹ ਜਿਹੜਾ ਗ੍ਰਾਂਟ ਹੈ ਉਹ ਕਲੇਮ ਕਰ ਸਕਦੇ ਨੇ। ਹੁਣ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ, ਕਿਉਂਕਿ ਮੈਂ ਇਹ ਨਹੀਂ ਕਹਿਣਾ ਕਿ $90,000 ਦੀ ਗ੍ਰਾਂਟ ਹੈ ਤੇ ਉਹ ਸਾਰਿਆਂ ਲਈ ਬਣੀ ਹੈ, ਤੁਸੀਂ ਉਹਨੂੰ ਕਲੇਮ ਕਰੋ, ਇਹ ਐਬਸੋਲੂਟਲੀ ਸਾਰਿਆਂ ਲਈ ਨਹੀਂ ਬਣੀ। ਤੇ ਜਿੰਨੇ ਵੀ ਮੈਨੂੰ ਸੁਣ ਰਹੇ ਨੇ ਸਰੋਤੇ, ਪਲੀਜ਼ ਧਿਆਨ ਨਾਲ ਸੁਣੋ ਕਿ ਇਹ ਜਿਹੜੀ ਗ੍ਰਾਂਟ ਹੈ RESP, ਇਹ ਚੀਜ਼ ਸੁਣ ਕੇ ਕਿ ਹਾਂਜੀ $90,000 ਮਿਲਣੇ ਨੇ ਤੁਹਾਨੂੰ ਗ੍ਰਾਂਟ, ਤੇ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਹਰ ਕੋਈ ਐਲੀਜੀਬਲ ਹੁੰਦਾ ਇਹਦੇ ਲਈ। ਇਹਦੇ ਲਈ ਇੱਕ ਪ੍ਰੋਪਰ ਪ੍ਰੋਗਰਾਮ ਹੈ ਜਿਹੜਾ ਤੁਹਾਨੂੰ ਸਮਝਣਾ ਪੈਣਾ, ਤੇ ਉਹ ਪ੍ਰੋਗਰਾਮ ਕੀ ਹੈ ਮੈਂ ਉਹਦੇ ਬਾਰੇ ਅੱਜ ਗੱਲ ਕਰਦੀ ਹਾਂ। ਜਿਵੇਂ ਬੱਚਿਆਂ ਲਈ RESP ਪਲਾਨ ਬਣਿਆ ਹੈ ਉਹਨਾਂ ਦੀ ਐਜੂਕੇਸ਼ਨ ਲਈ, ਤੇ ਨਾਲ ਨਾਲ ਗਵਰਨਮੈਂਟ ਦਾ ਗ੍ਰਾਂਟ ਵੀ ਤੁਹਾਨੂੰ ਮਿਲਦੇ ਨੇ। ਜਿਵੇਂ ਤੁਹਾਡੀ ਰਿਟਾਇਰਮੈਂਟ ਲਈ RRSP ਪਲਾਨ ਬਣਿਆ, ਉਹਦੇ ਸੇਮ ਕਰਕੇ RDSP ਜਿਹੜਾ ਰਜਿਸਟਰਡ ਡਿਸੇਬਿਲਿਟੀ ਸੇਵਿੰਗ ਪਲਾਨ ਹੈ, ਉਹ ਉਹਨਾਂ ਲਈ ਬਣਿਆ ਹੈ ਜਿਹਨਾਂ ਨੂੰ ਕੋਈ ਡਿਸੇਬਿਲਿਟੀ ਹੈ, ਜਿਹੜੇ ਕੰਮ ਤੇ ਨਹੀਂ ਜਾ ਸਕਦੇ। ਸੋ ਇਹ ਪਲਾਨ ਕਿਉਂ ਬਣਿਆ, ਕਿਉਂਕਿ ਅਗਰ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਤੇ ਤੁਸੀਂ ਆਪਣੀ ਰਿਟਾਇਰਮੈਂਟ ਲਈ ਵੀ ਪੈਸਾ ਨਹੀਂ ਸੇਵ ਕਰ ਪਾ ਰਹੇ ਹੋ, ਤੁਸੀਂ ਨਹੀਂ RRSP ਪਲਾਨ ਓਪਨ ਕਰ ਪਾ ਰਹੇ ਹੋ। ਸੋ ਇਹ ਜਿਹੜੀ ਹੈ ਇੱਕ ਲੌਂਗ ਟਰਮ ਸੇਵਿੰਗ ਪਲਾਨ ਹੈ, ਇਹ ਸ਼ਾਰਟ ਟਰਮ ਨਹੀਂ ਹੈ। ਸਭ ਤੋਂ ਪਹਿਲਾਂ ਮੈਂ ਇਹ ਚੀਜ਼ ਕਲੀਅਰ ਕਰਨਾ ਚਾਹੁੰਦੀ ਸੀਗੀ, ਕਿਉਂਕਿ ਬਹੁਤ ਲੋਕਾਂ ਨੂੰ ਲੱਗਦਾ ਕਿ ਇਹ ਪਲਾਨ ਜਿਹੜਾ ਤੁਸੀਂ ਓਪਨ ਕਰਨਾ ਹੈ ਤੇ ਤੁਹਾਨੂੰ ਮਹੀਨੇ ਵਿੱਚ ਕੋਈ ਪੈਸੇ ਆਉਣੇ ਸ਼ੁਰੂ ਹੋ ਜਾਣੇ, ਨੋ ਐਬਸੋਲੂਟਲੀ ਨੋਟ, ਇਹ ਇੱਕ ਲੌਂਗ ਟਰਮ ਪਲਾਨ ਹੈ। ਤੇ ਇਹ ਲੌਂਗ ਟਰਮ ਪਲਾਨ ਕਿਵੇਂ ਹੁੰਦਾ, ਇਹਦੇ ਵਿੱਚ ਇੱਕ ਐਲੀਜੀਬਿਲਿਟੀ ਕ੍ਰਾਈਟੀਰੀਆ, ਐਲੀਜੀਬਿਲਿਟੀ ਕ੍ਰਾਈਟੀਰੀਆ ਕੀ ਹੈ, ਉਹਦੇ ਵਿੱਚ ਤੁਹਾਡੀ ਏਜ ਜਿਹੜੀ ਹੈ 49 ਤੋਂ ਘੱਟ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ। ਅਗਰ ਬਹੁਤ ਵਾਰੀ ਸੋਚਦੇ ਨੇ ਕਿ ਇਹ ਸਿਰਫ ਬੱਚਿਆਂ ਲਈ ਪਲਾਨ ਹੈ, ਨੋ, ਇਹ ਬੱਚਿਆਂ ਲਈ, ਟੀਨੇਜਰ ਲਈ, ਐਡਲਟ ਲਈ, ਸਾਰਿਆਂ ਦੇ ਲਈ ਇਹ ਪਲਾਨ ਕੰਮ ਕਰਦਾ।
0: ਠੀਕ ਹੈ,
3: ਤੀਜੀ ਗੱਲ, ਇਹਦੇ ਵਿੱਚ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਹਨੂੰ DTC ਵੀ ਕਹਿੰਦੇ ਨੇ। ਬਹੁਤ ਲੋਕੀ DTC ਸਮਝਦੇ ਨਹੀਂ ਹੈ ਕੀ ਹੈ, ਇਹ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ। ਇਹ ਤੁਹਾਨੂੰ ਗਵਰਨਮੈਂਟ ਇਸ਼ੂ ਕਰਦੀ ਹੈ ਜਦੋਂ ਤੁਸੀਂ ਕਿਸੇ ਡਿਸੇਬਿਲਿਟੀ ਤੇ ਜਾਂਦੇ ਹੋ। ਅਗਰ ਉਹ ਡਿਸੇਬਿਲਿਟੀ ਜ਼ਰੂਰੀ ਨਹੀਂ ਹੁੰਦੀ ਕਿ ਉਹ ਜਨਮ ਤੋਂ ਡਿਸੇਬਿਲਿਟੀ ਹੈ, ਤੁਹਾਨੂੰ ਕੋਈ ਫਿਜ਼ੀਕਲੀ ਤੁਸੀਂ ਡਿਸੇਬਲ ਹੋ ਜਾਂ ਕੋਈ ਮੈਂਟਲ ਹੈਲਥ ਦੀ ਇਸ਼ੂ ਵੀ ਹੈ, ਉਸ ਟਾਈਮ ਵੀ ਤੁਸੀਂ ਇਹਦੇ ਲਈ ਐਲੀਜੀਬਲ ਹੋ ਸਕਦੇ ਹੋ। ਹੁਣ ਇਹ ਗ੍ਰਾਂਟ ਦੇ ਅੰਦਰ ਮੈਂ ਤੁਹਾਨੂੰ ਏਜ ਵੀ ਦੱਸਤੀ, ਮੈਂ ਤੁਹਾਨੂੰ ਦੱਸਤਾ ਕਿ ਤੁਹਾਡੇ ਕੋਲੋਂ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ। ਸਮ ਟਾਈਮਸ ਏਜ ਤੁਹਾਡੀ ਜਿਹੜੀ ਹੈ ਤੁਸੀਂ ਐਲੀਜੀਬਲ ਹੋ, ਬਟ ਤੁਹਾਨੂੰ ਪਤਾ ਨਹੀਂ ਹੈ ਤੁਹਾਡੇ ਘਰ ਦੇ ਅੰਦਰ ਵੀ ਕੋਈ ਡਿਸੇਬਲ ਹੈ, ਤੁਹਾਨੂੰ ਬਿਲਕੁਲ ਇਸ ਪਲਾਨ ਦੇ ਬਾਰੇ ਨਹੀਂ ਪਤਾ, ਤੁਹਾਨੂੰ ਲੱਗਦਾ ਕਿ ਨਹੀਂ ਅਸੀਂ ਐਲੀਜੀਬਲ ਨਹੀਂ ਹੋ ਸਕਦੇ, ਬਿਲਕੁਲ ਨਾ ਇੰਜ ਸੋਚੋ। ਤੁਸੀਂ ਮੈਨੂੰ ਫੋਨ ਕਰਕੇ ਪਲੀਜ਼ ਡਿਸਕਸ ਕਰੋ, ਤੁਸੀਂ ਮੇ ਬੀ ਐਲੀਜੀਬਲ ਹੋ ਸਕਦੇ ਹੋ। ਇਹਦੇ ਲਈ ਕਿਵੇਂ ਅਪਲਾਈ ਕਰਨਾ, ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਤੁਹਾਨੂੰ ਉਹਦੇ ਲਈ ਵੀ ਕਿਵੇਂ ਅਪਲਾਈ ਕਰਨਾ, ਮੈਂ ਤੇ ਮੇਰੀ ਟੀਮ, ਮੇਰੀ ਪ੍ਰੋਪਰ ਇੱਕ ਡਿਫਰੈਂਟ ਟੀਮ ਹੈ ਜਿਹੜਾ RDSP ਲਈ ਹੀ ਬਣੀ ਹੈ, ਜਿਹੜਾ ਲੋਕਾਂ ਨੂੰ ਹੈਲਪ ਕਰਦੀ ਹੈ ਕਿ ਤੁਸੀਂ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਲਈ ਵੀ ਕਿਵੇਂ ਅਪਲਾਈ ਕਰਨਾ। ਸੋ ਇਹ ਥੋੜਾ ਜਿਹਾ ਲੰਬਾ ਪ੍ਰੋਸੈਸ ਹੁੰਦਾ, ਬਟ ਤੁਹਾਨੂੰ $90,000 ਦਾ ਗ੍ਰਾਂਟ ਮਿਲਦਾ। ਹੁਣ ਗ੍ਰਾਂਟ ਲੋਨ ਨਹੀਂ ਹੁੰਦਾ,
0: ਠੀਕ ਹੈ,
3: ਤੁਸੀਂ ਵਾਪਸ ਚੁਕਾਣਾ। ਗ੍ਰਾਂਟ ਦਾ ਮਤਲਬ ਹੈ ਤੁਹਾਨੂੰ ਮਿਲ ਗਿਆ ਗਵਰਨਮੈਂਟ ਤੋਂ, ਉਹ ਤੁਹਾਡੇ ਪੈਸੇ ਨੇ।
0: ਵੈਰੀ ਗੁੱਡ, ਬਹੁਤ ਅੱਛੀ ਗੱਲ ਹੈ।
3: RDSP ਦੇ ਅੰਦਰ 90,000 ਗ੍ਰਾਂਟ ਹੈ, ਜਿਹਦੇ ਅੰਦਰ 20,000 ਬੌਂਡ ਹੁੰਦੇ ਨੇ। ਇਹ ਫੈਮਿਲੀ ਇਨਕਮ ਤੋਂ ਤੁਹਾਨੂੰ ਬੌਂਡ ਮਿਲਦੇ ਨੇ, $1,000 ਬੌਂਡ ਮਿਲਦਾ ਐਵਰੀ ਈਅਰ। ਹੁਣ ਇਹਦੇ ਵਿੱਚ ਤੁਸੀਂ ਕੰਟਰੀਬਿਊਟ ਕਰਦੇ ਹੋ $1,500 ਸਾਲ ਦਾ, ਤੇ ਤੁਹਾਨੂੰ $3,500 ਜਿਹੜਾ ਹੈ ਉਹ ਗਵਰਨਮੈਂਟ ਤੋਂ ਮਿਲਦਾ ਹੈ ਐਸ ਗ੍ਰਾਂਟ।
0: ਠੀਕ ਹੈ,
3: ਟੋਟਲ ਤੁਹਾਨੂੰ $90,000 ਮਿਲ ਸਕਦਾ ਹੈ ਇਨ ਦ ਸਪੈਨ ਆਫ 20 ਈਅਰਸ।
0: ਠੀਕ ਹੈ,
3: ਸਮਝੋ 20 ਈਅਰਸ। ਤੁਹਾਨੂੰ ਇਹ ਪੂਰਾ ਪ੍ਰੋਗਰਾਮ ਸਮਝਣਾ ਪੈਣਾ ਹੈ ਇਹ ਗ੍ਰਾਂਟ ਨੂੰ ਲੈਣ ਲਈ।
0: ਠੀਕ ਹੈ,
3: ਇਹਦੇ ਨਾਲ ਨਾਲ ਇਨਵੈਸਟਮੈਂਟ ਦੇ ਸਾਲ ਤੁਹਾਡੇ ਜਿਹੜੇ ਪੈਸੇ $90,000 ਨੇ ਉਹ ਗਰੋ ਕਰਦੇ ਨੇ।
0: ਠੀਕ ਹੈ,
3: ਬਹੁਤ ਲੌਂਗ ਟਰਮ ਕਮਿਟਮੈਂਟ ਹੁੰਦੀ ਹੈ। 2008 ਤੋਂ ਇਹ ਪਲਾਨ ਬਣਿਆ ਹੋਇਆ ਹੈ, ਬਟ ਕਦੀ ਬੈਂਕਾਂ ਨੇ ਇਹ ਪਲਾਨ ਕਦੀ ਨੀ ਤੁਹਾਨੂੰ ਅਵੇਅਰਨੈਸ ਇਹਦੇ ਲਈ ਪਹੁੰਚਾਈ, ਕਿਉਂਕਿ ਇਹਦੇ ਲਈ ਇੱਕ ਐਡਵਾਈਜ਼ਰ ਨੂੰ ਵੀ, ਜਿਵੇਂ ਮੈਨੂੰ ਇੱਕ ਲੌਂਗ ਟਰਮ ਕਮਿਟਮੈਂਟ ਤੁਹਾਡੇ ਨਾਲ ਕਰਨੀ ਪੈਣੀ ਹੈ, ਕਿਉਂਕਿ ਮੈਂ ਤੁਹਾਨੂੰ ਇਹ ਪਲਾਨ ਦੇ ਅੰਦਰ ਪੂਰਾ ਮੈਨੂੰ ਸਮਝਾਉਣਾ ਹੈ ਕਿਵੇਂ ਵਿਦਡਰੋਲ ਕਰਨਾ, ਤੁਹਾਨੂੰ ਮੇਰੇ ਨਾਲ ਹੀ ਰਹਿਣਾ ਇਹ ਪਲਾਨ ਦੇ ਅੰਦਰ। ਇਸੇ ਕਰਕੇ ਬਹੁਤ ਘੱਟ ਐਡਵਾਈਜ਼ਰ ਦੇ ਪਲਾਨ ਨੂੰ ਕਰਦੇ ਨੇ, ਬੈਂਕ ਦੇ ਅੰਦਰ ਵੀ ਇਹ ਬਹੁਤ ਘੱਟ ਅਵੇਅਰਨੈਸ ਇਹਦੀ ਪਹੁੰਚਾਈ ਜਾਂਦੀ ਹੈ।
0: ਠੀਕ ਹੈ,
3: ਸੋ ਅਗਰ ਤੁਸੀਂ ਮੈਨੂੰ ਸੁਣ ਰਹੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਵੀ ਤੁਹਾਡੇ ਘਰ ਦੇ ਅੰਦਰ ਕੋਈ ਹੈ ਜਿਹਨੂੰ ਕੋਈ ਵੀ ਡਿਸੇਬਿਲਿਟੀ ਹੈ, ਜਾਂ ਤੁਹਾਨੂੰ ਕੋਈ ਨੇਬਰ ਦੇ ਅੰਦਰ ਤੁਹਾਡੇ ਹੈ, ਜਾਂ ਕੋਈ ਰਿਸ਼ਤੇਦਾਰ ਹੈ, ਕਿਸੇ ਬਾਰੇ ਵੀ ਹੈਲਪ ਕਰੋ। ਇਨ ਆਰ ਕਮਿਊਨਿਟੀ ਵੀ ਨੀਡ ਦਿਸ, ਕਿਉਂਕਿ ਇਹ ਤੁਸੀਂ ਬਿਲਕੁਲ ਅਨਕਲੇਮ ਕਰ ਰਹੇ ਹੋ। ਅਗਰ ਤੁਸੀਂ 49 ਤੋਂ ਉੱਤੇ ਹੋ ਜਾਣਾ, ਉਹਦੇ ਬਾਅਦ ਇਹ ਗ੍ਰਾਂਟ ਨਹੀਂ ਮਿਲਣੀ। ਸੋ ਅੱਜ ਹੀ ਤੁਸੀਂ ਫੋਨ ਕਰੋ ਇਹਦੇ ਬਾਰੇ, ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰ ਰਹੀ ਹਾਂ। ਮੇਰਾ ਨੰਬਰ ਹੈ 416-524-3335, 416-524-3535। ਐਵਰੀ ਫਰਾਈਡੇ ਮੈਂ RDSP ਬਾਰੇ ਜ਼ਰੂਰ ਮੈਂ ਤੁਹਾਨੂੰ ਇਹਦੇ ਬਾਰੇ ਬੋਲਾਂਗੀ। ਮੈਂ ਇਹਦੇ ਬਾਰੇ ਤੁਹਾਨੂੰ ਕਾਫੀ ਕੁਐਸਚਨਸ ਆਉਂਦੇ ਨੇ, ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਜ਼ਰੂਰ ਆਨਸਰ।
0: ਜ਼ਰੂਰ, ਬੜੀ ਮਿਹਰਬਾਨੀ ਮੈਮ, ਥੈਂਕ ਯੂ ਵੈਰੀ ਮਚ। 416-524-3335, 416-524-3535। ਥੈਂਕ ਯੂ ਵਿਧੀ ਜੀ, ਥੈਂਕ ਯੂ ਵੈਰੀ ਮਚ। ਇੱਧਰ ਬਾਹਰ ਦਾ ਮੌਸਮ ਥੋੜ੍ਹਾ ਜਿਹਾ ਇੱਦਾਂ ਦਾ ਹੀ ਬਣਿਆ ਅੱਜ, ਕਿਤੇ ਜਿਵੇਂ ਹੰਸਰਾ ਹੰਸਾ ਦਾ ਗੀਤ ਹੈ, ਔਰ ਜੋਈਆ ਸਾਹਿਬ ਦੀ ਸਪੋਂਸਰਸ਼ਿਪ ਦੇ ਗੀਤ ਅਸੀਂ ਪੇਸ਼ ਕਰ ਰਹੇ ਹਾਂ। ਜੋਈਆ ਸਾਹਿਬ ਨੇ ਗੀਤ

0: ਨਹੀਂ ਹੰਸ ਭਾਜੀ, ਅਸੀਂ ਨਹੀਂ ਕਿਸੇ ਨੂੰ ਰਵਾਉਣਾ, ਅਸੀਂ ਸਾਰਿਆਂ ਨੂੰ ਹਸਾਉਣਾ ਹੀ ਆ, ਬਿਕਾਜ਼ ਟੁਡੇ ਇਜ਼ ਫਰਾਈਡੇ, ਠੀਕ ਹੈ ਨਾ? ਅੱਜ ਫਰਾਈਡੇ ਦਾ ਮਾਹੌਲ ਆ, ਅੱਜ ਦਿਆਂਗੇ ਨੱਚਣ ਤੋਂ ਪਹਿਲੇ ਹੋਕਾ ਦਿਆਂਗੇ ਸਭਨਾਂ ਨੂੰ, ਇੱਕ ਮੌਕਾ ਦਿਆਂਗੇ, ਜਿਹੜੀ ਨੱਚੀ ਸਾਡੇ ਨਾਲ ਫਿਰ ਜੋਈਆ ਸਾਹਿਬ ਨੂੰ ਦਿਲ ਵੀ ਦਿਆਂਗੇ, ਇੱਦਾਂ ਦਾ ਗਾਣਾ ਲਾਵਾਂਗੇ ਅਸੀਂ ਥੋੜ੍ਹੀ ਦੇਰ ਬਾਅਦ। ਜੀ ਜੋਈਆ ਸਾਹਿਬ ਦੱਸੋ ਹੋਰ ਕਿਹਾ ਜਾਓਗੇ?
1: ਹਾਂਜੀ ਹਰਜੀਤ ਜੀ, ਜਿਸ ਤਰ੍ਹਾਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਸਾਡੇ ਕੋਲ ਇੱਕ ਬਹੁਤ ਹੀ ਸਪੈਸ਼ਲ ਪ੍ਰਾਪਰਟੀ ਆਈ ਹੈ ਵਾਨ ਦੇ ਅੰਦਰ, ਜਿਹੜੀ ਕਿ 2 ਏਕੜ ਲੈਂਡ ਦੇ ਉੱਤੇ ਇੱਕ ਕਸਟਮ ਤਰੀਕ
0: ਦੱਸੀ ਨਹੀਂ ਹਾਲੇ ਤੱਕ।
1: ਹਾਂਜੀ
0: ਤਰੀਕ ਦੱਸੀ ਨਹੀਂ ਹਾਲੇ ਤੱਕ,
1: ਤਰੀਕ ਹਾਂ ਨਹੀਂ, ਤਰੀਕ ਤਾਂ ਤੁਹਾਡੀ ਹਲੇ ਰਹਿੰਦੀ ਹੈਗੀ।
0: ਓਹੋ, ਚਲੋ ਕੋਈ ਨਹੀਂ, ਟਾਈਮ
1: ਬਾਅਦ ਕਰਦੇ ਆ ਫਿਰ।
0: ਹਾਂ ਕੋਈ ਗੱਲ ਨਹੀਂ ਜੀ ਸਰ।
1: ਅੱਛਾ, ਇਹ ਹਰਜੀਤ ਜੀ ਆਪਣਾ 2 ਏਕੜ ਦੀ ਲੈਂਡ ਹੈਗੀ ਔਰ ਇਹਦੇ ਉੱਤੇ ਸਟੇਟ ਆਫ ਦੀ ਆਰਟ ਇੱਕ ਹਾਊਸ ਬਣਿਆ ਹੈਗਾ, ਜਿਹਦੇ 'ਚੋਂ 9 ਬੈਡਰੂਮ ਨੇ, 8 ਵਾਸ਼ਰੂਮ ਨੇ, 3 ਕਿਚਨ ਬਣੇ ਹੋਏ ਨੇ ਔਰ 30 ਤੋਂ 35 ਕਾਰਾਂ ਤੁਹਾਡੇ ਆਪਣੇ ਡਰਾਈਵੇ ਦੇ ਉੱਤੇ ਪਾਰਕ ਹੋ ਸਕਦੀਆਂ ਨੇ।
0: ਅੱਛਾ,
1: ਔਰ ਇਹ 2 ਏਕੜ ਦੀ ਲੈਂਡ ਜਿਹੜੀ ਹੈ ਫੁੱਲੀ ਫੈਂਸਡ ਹੈਗੀ, ਮੈਟਲ ਦੀ ਫੈਂਸ ਲੱਗੀ ਹੈਗੀ, 2 ਆਟੋ ਗੇਟ ਲੱਗੇ ਨੇ ਔਰ ਜਿਸ ਤਰ੍ਹਾਂ ਹਰਜੀਤ ਜੀ ਤੁਹਾਨੂੰ ਪਤਾ ਹੈਗਾ ਕਿ ਸਾਡੀ ਜਿਹੜੇ ਪੰਜਾਬੀ ਫੈਮਲੀਆਂ ਨੇ ਉਹਨਾਂ ਦੀਆਂ ਇੱਕ ਫੈਮਲੀ ਦੇ ਵਿੱਚ ਉਹ ਮਤਲਬ ਇਹ ਬੜੇ ਫੈਮਲੀ ਸਾਈਜ਼ ਹੁੰਦਾ ਹੈ ਔਰ ਇਹ ਸਪੈਸ਼ਲ ਘਰ ਜਿਹੜਾ ਇਸੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਕਿ ਅਗਰ ਇੱਕ ਪਰਿਵਾਰ ਦੇ ਵਿੱਚੋਂ ਅਗਰ ਕੋਈ 5, 10, 15, 20 ਫੈਮਿਲੀ ਮੈਂਬਰ ਹੈਗੇ ਨੇ ਤਾਂ ਆਰਾਮ ਨਾਲ ਇਸ ਘਰ 'ਚ ਰਹਿ ਸਕਦੇ ਨੇ।
0: ਠੀਕ ਹੈ।
1: ਜਿਸ ਤਰ੍ਹਾਂ ਬਾਜ਼ ਦਫਾ ਹੁੰਦਾ ਹੈ ਕਿ ਇੱਕ ਫੈਮਿਲੀ 'ਚ 2 ਬਾਈ ਹੈਗੇ ਨੇ, ਦੋਨੋਂ ਬਾਈਆਂ ਦੀ ਸ਼ਾਦੀ ਹੋਈ ਹੈ, ਕਿਉਂਕਿ ਇਹਦੇ ਅੰਦਰ ਉਹ ਬਿਲਕੁਲ ਕਹਿ ਲਵੋ ਕਿ 9 ਬੈਡਰੂਮ ਨੇ ਔਰ 8 ਵਾਸ਼ਰੂਮ ਨੇ, ਜਿੰਨੀ ਬੜੀ ਫੈਮਿਲੀ ਹੋਵੇ ਇਸ ਘਰ ਦੇ ਅੰਦਰ ਰਹਿ ਸਕਦੀ ਹੈਗੀ ਔਰ ਇਹ ਸਾਰੀ ਪ੍ਰਾਪਰਟੀ ਜਿਹੜੀ ਹੈਗੀ ਫੁੱਲੀ ਅਪਗ੍ਰੇਡਡ ਹੈਗੀ ਔਰ ਇਹਦੇ ਅੰਦਰ ਜਿਹੜੀ ਲੈਂਡਸਕੇਪਿੰਗ ਹਰਜੀਤ ਜੀ ਕੀਤੀ ਗਈ ਉਹ ਬਹੁਤ ਹੀ ਸਪੈਸ਼ਲ ਹੈਗੀ। ਜੇ ਤੁਸੀਂ ਗੱਡ ਦੇ ਸਾਹਮਣੇ ਖੜ੍ਹੇ ਹੁੰਦੇ ਹੋ, ਬਿਲਕੁਲ ਇੱਕ ਸਾਈਡ ਦੇ ਕਾਰਨਰ ਤੇ ਇਨ ਸਾਈਡ ਦਾ ਜਿਹੜਾ ਮਤਲਬ ਗਾੜੀ ਡਰਾਈਵ ਕਰਨ ਦਾ ਉਹ ਗੇਟ ਹੈਗਾ, ਆਟੋ ਗੇਟ, ਔਰ ਦੂਸਰੀ ਸਾਈਡ ਤੇ ਪ੍ਰਾਪਰਟੀ ਦੇ ਦੂਸਰੇ ਕਾਰਨਰ ਤੇ ਐਗਜ਼ਿਟ ਦਾ ਗੇਟ ਹੈਗਾ ਔਰ ਤੁਹਾਨੂੰ ਇਹਦੇ 'ਚੋਂ ਐਨ ਔਰ ਐਗਜ਼ਿਟ ਕਰਨ ਦੀ ਕੋਈ ਡਿਫੀਕਲਟੀ ਨਹੀਂ ਹੈਗੀ, ਕਿਉਂਕਿ ਦੋਨੋਂ ਗੇਟ ਸੈਪਰੇਟ ਨੇ ਔਰ ਇੱਕ ਗੇਟ ਔਰ ਦੂਸਰੇ ਗੇਟ ਦੇ ਦਰਮਿਆਨ 'ਚ ਕੋਈ 150 ਫੁੱਟ ਦਾ ਡਿਸਟੈਂਸ ਹੈਗਾ ਔਰ ਇਹ ਜਿਹੜੀ ਪ੍ਰਾਪਰਟੀ ਹੈਗੀ ਇਹਦੇ ਅੰਦਰ ਕੋਈ ਮਿਚੋਰ 70 ਟ੍ਰੀ ਲਗਾਏ ਗਏ ਨੇ ਔਰ ਹਰ ਟ੍ਰੀ ਦੇ ਅੰਦਰ ਫਿਰ ਲਾਈਟ ਦਿੱਤੀ ਗਈ ਹੈ।
0: ਠੀਕ ਹੈ।
1: ਅਗਰ ਕੋਈ ਦੋਸਤ
0: ਤੁਸੀਂ ਇਹ ਪ੍ਰਾਪਰਟੀ ਦਿਖਾ ਦੋਗੇ ਇਸ ਵੀਕਐਂਡ ਦੇ?
1: ਮੈਂ ਬਿਲਕੁਲ ਹਜੀ ਜਿਸ ਕਰਦਾ, ਇਹਦਾ ਜਿਹੜਾ ਬੈਸਟ ਤਰੀਕਾ ਹੈਗਾ ਕਿ ਜਿਹੜੇ ਦੋਸਤ ਇੰਟਰਸਟਿਡ ਨੇ, ਜਿਹੜੇ ਦੋਸਤ ਇਸ ਬੜੀ ਪ੍ਰਾਪਰਟੀ ਵਧੀਆ ਪ੍ਰਾਪਰਟੀ ਲੈਣਾ ਚਾਹੁੰਦੇ ਨੇ, ਉਹ ਮੈਂ ਆਪਣੇ ਨੰਬਰ ਤੋਂ ਕਾਲ ਜਾਂ ਮੈਸੇਜ ਕਰਨ।
0: ਹਾਂਜੀ,
1: ਉਹਨਾਂ ਨੂੰ ਸਭ ਤੋਂ ਪਹਿਲੇ ਮੈਂ ਭੇਜਾਂਗਾ ਪਿਕਚਰ।
0: ਠੀਕ,
1: ਉਹ ਦੇਖਣਗੇ ਉਹ ਪ੍ਰਾਪਰਟੀ ਅੰਦਰ ਦੇਖਣ 'ਚ ਕੈਸੀ ਹੈ, ਬਾਹਰ ਦੇਖਣ 'ਚ ਕੈਸੀ ਹੈ, ਲੋਕੇਸ਼ਨ ਆਪਣੀ ਦੇਖ ਲੈਣ, ਕੋਈ ਲੋਕੇਸ਼ਨ ਉਹਦੀ ਐਗਜੈਕਟਲੀ ਕੀ ਹੈਗੀ। ਉਸ ਤੋਂ ਬਾਅਦ ਜਿਹੜਾ ਵੀ ਦੋਸਤ ਇੰਟਰਸਟਿਡ ਹੈਗਾ ਇਸ ਸੈਚਰਡੇ ਜਾਂ ਸੰਡੇ ਨੂੰ ਐਨੀ ਟਾਈਮ ਉਹ ਮੇਰੇ ਨਾਲ ਟਾਈਮ ਬਣਾ ਕੇ ਪ੍ਰਾਪਰਟੀ ਦੇਖ ਸਕਦੇ।
0: ਤੁਸੀਂ ਮਤਲਬ ਚਾਹੁੰਦੇ ਨਹੀਂ ਕਿ ਕਿਸੇ ਦਾ ਟਾਈਮ ਖਰਾਬ ਕਰੀਏ, ਪਹਿਲਾਂ ਪਿਕਚਰ ਦਿਖਾ ਦਿਓ।
1: ਹਾਂਜੀ, ਸਮ ਟਾਈਮ ਇਹ ਹੁੰਦਾ ਨਾ ਕਿ ਉਹਨਾਂ ਦੀ ਜ਼ਰੂਰਤ ਦੇ ਮੁਤਾਬਿਕ ਘਰ ਨਹੀਂ ਹੁੰਦਾ ਜਾਂ ਜੋ ਐਕਸਪੈਕਟ ਕਰ ਰਹੇ ਹੁੰਦੇ ਉਸ ਤੋਂ ਜ਼ਿਆਦਾ ਖੂਬਸੂਰਤ ਘਰ ਹੈਗਾ, ਤੇ ਬੈਟਰ ਹੈਗਾ ਕਿ ਪਹਿਲੇ ਥੋੜੀ ਪ੍ਰਾਪਰਟੀ ਦੀ ਇਨਫੋਰਮੇਸ਼ਨ ਲੈ ਲੈਣ, ਉਹਦੀਆਂ ਪਿਕਚਰਾਂ ਦੇਖ ਲੈਣ, ਉਹਦੀ ਲੋਕੇਸ਼ਨ ਦੇਖ ਲੈਣ।
0: ਵਧੀਆ ਕੀਤਾ ਤੁਸੀਂ।
1: ਉਸ ਤੋਂ ਬਾਅਦ ਅਗਰ ਉਹਨਾਂ ਨੂੰ ਉਹ ਪ੍ਰਾਪਰਟੀ ਪਸੰਦ ਆਉਂਦੀ ਹੈ, ਅਗਰ ਉਹ ਪ੍ਰਾਪਰਟੀ ਉਹਨਾਂ ਦੇ ਬਜਟ 'ਚ ਹੈਗੀ, ਤੇ ਅਸੀਂ ਉਹਨਾਂ ਦੀ ਸ਼ੋਵਿੰਗ ਸੈਚਰਡੇ ਜਾਂ ਸੰਡੇ ਦੀ ਬੁੱਕ ਕਰਾ ਲਵਾਂਗੇ, ਉਹ ਆ ਕੇ ਪ੍ਰਾਪਰਟੀ ਦੇਖਣ ਔਰ ਮੈਂ ਸ਼ੋਰਟੀ ਨਾਲ ਕਹਿ ਸਕਦਾ ਕਿ ਇਹ ਪ੍ਰਾਪਰਟੀ ਵਾਕਈ ਇੱਕ ਸਪੈਸ਼ਲ ਪ੍ਰਾਪਰਟੀ ਹੈ ਔਰ ਜਿਹੜਾ ਦੋਸਤ ਇਸ ਪ੍ਰਾਪਰਟੀ ਨੂੰ ਇੱਕ ਦਫਾ ਚਾਹੇ ਪਿਕਚਰ ਹੀ ਦੇਖ ਲ੏ਗਾ ਔਰ ਚਾਹੇ ਫਿਜ਼ੀਕਲੀ ਦੇਖ ਲਏਗਾ, ਉਹਨੂੰ ਪ੍ਰਾਪਰਟੀ ਜ਼ਰੂਰ ਪਸੰਦ
0: ਆਏਗੀ। ਵੈਰੀ ਗੁੱਡ, ਬਹੁਤ ਅੱਛੀ ਗੱਲ।
1: ਔਰ ਇਸ ਪ੍ਰਾਪਰਟੀ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ, ਕੋਈ ਵੀ ਜਾਣਕਾਰੀ ਲੈਣੀ ਹੈ, ਤਾਂ ਮੈਨੂੰ ਕਾਲ ਕਰ ਸਕਦੇ ਨੇ ਔਰ ਮੇਰਾ ਨੰਬਰ ਹੈਗਾ 416-400-3315, 416-400-3315। ਔਰ ਦੂਸਰਾ ਹਰਜੀਤ ਜੀ, ਬਹੁਤ ਸਾਰੇ ਦੋਸਤ ਜਿਹੜੇ ਨੇ ਉਹ ਫਾਰਮ ਹਾਊਸ ਦੇਖ ਰਹੇ ਹੁੰਦੇ ਨੇ, ਮੇਰੇ ਕੋਲ ਇੱਕ ਬਹੁਤ ਸਪੈਸ਼ਲ ਫਾਰਮ ਹਾਊਸ ਲਿਸਟਿੰਗ ਵਿੱਚ ਹੈਗਾ।
0: ਇਹ ਕਿੰਨੀ ਜਗ੍ਹਾ ਕਿੰਨੀ ਹੈ?
1: ਇਹ ਬਾਈ ਹੈਗਾ 98 ਏਕੜ ਦਾ ਫਾਰਮ ਹੈਗਾ,
0: 100 ਏਕੜ ਜ਼ਮੀਨ ਮਿਲ ਗਈ, ਹੋਰ ਕੀ ਚਾਹੀਦਾ।
1: ਖੂਬਸੂਰਤ ਕਿਸਮ ਦਾ ਨੀਟ ਐਂਡ ਕਲੀਨ 3 ਬੈਡਰੂਮ ਦਾ ਘਰ ਹੈਗਾ, ਉਹਦੇ ਅੰਦਰ ਬਾਹਰ ਹੈਗੇ ਨੇ, ਯਾਨੀ ਤੁਸੀਂ ਕਹੋ ਕਿ ਅਗਰ ਕੋਈ ਸੁਬਹ ਬੰਦੋ ਤੇ ਮੂਵ ਹੋ ਕੇ ਆਪਣੀ ਫਾਰਮਿੰਗ ਸ਼ੁਰੂ ਕਰਨਾ ਚਾਹੁੰਦਾ ਹੈ, ਕਹੋ ਬਫਲੋ ਰੱਖਣਾ ਚਾਹੁੰਦਾ ਹੈ, ਕੋਈ ਗੋਟ ਰੱਖਣਾ ਚਾਹੁੰਦਾ ਹੈ,
0: ਲੋਕਾਂ ਦੇ ਬਿਲਡਰ ਬੁਣਾ ਲੋੜ ਪੈ ਗਈ ਤੇ ਲਾਟਰੀ ਨਿਕਲਣੀ ਹੈ ਸਾਰੇ
1: ਜਣੇ। ਅੱਛਾ, ਫਿਰ ਇਹ ਕਿ ਭਾਈ ਇਹ ਜਿਹੜਾ ਪ੍ਰਾਪਰਟੀ ਹੈਗੀ ਇਹਦੇ ਦੋਨੋਂ ਕਾਰਨਰ ਤੇ ਮੇਨ ਰੋਡ ਹੈਗੇ ਨੇ ਔਰ ਇਹਦੇ ਆਲ ਸਰਾਊਂਡਿੰਗ ਦੇ ਵਿੱਚ, ਯਾਨੀ ਇੱਕ ਹੋਰ ਲਾਟ ਛੱਡ ਕੇ ਸਾਰਾ ਪਾਣੀ ਹੈਗਾ ਔਰ ਪਾਣੀ ਦੇ ਕਾਰਨਰ ਦੇ ਉੱਤੇ ਲੋਕਾਂ ਦੇ ਘਰ ਹੈਗੇ ਨੇ, ਉੱਥੇ ਸਾਰੇ ਸਮਰ ਕੈਂਪ ਹੈਗੇ ਨੇ ਔਰ ਇਹ ਪ੍ਰਾਪਰਟੀ ਮਤਲਬ ਜਸਟ ਕੋਈ ਰੂਟੀਨ ਦੀ ਰੋਡ ਦੀ ਪ੍ਰਾਪਰਟੀ ਨਹੀਂ ਹੈਗੀ, ਬਲਕਿ ਇਹ ਸਮਰ ਕੈਂਪ ਦੇ ਸਰਾਊਂਡਿੰਗ ਦੀ ਪ੍ਰਾਪਰਟੀ ਹੈਗੀ ਔਰ ਕੋਈ ਵੀ ਦੋਸਤ ਇਸ ਫਾਰਮ ਹਾਊਸ ਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦਾ ਤਾਂ ਉਹ ਵੀ ਮੈਨੂੰ ਕਾਲ ਕਰ ਸਕਦਾ। ਮੇਰਾ ਨੰਬਰ ਹੈਗਾ 416-400-3315, 416-400-3315 ਔਰ ਹਰਜੀਤ ਜੀ ਜਿਹੜੀ ਇਸ ਵਕਤ ਪ੍ਰਾਈਸ ਡਾਊਨ ਹੈਗੀ ਉਹਦਾ ਦੋਸਤ ਫਾਇਦਾ ਉਠਾ ਸਕਦੇ ਨੇ, ਬੈਸਟ ਪ੍ਰਾਈਸ ਤੇ ਪ੍ਰਾਪਰਟੀਆਂ ਮਿਲ ਸਕਦੀਆਂ।
0: ਪ੍ਰਾਪਰਟੀ ਵਾਹਲੀ ਵਧੀਆ, ਤੁਸੀਂ ਪ੍ਰਾਪਰਟੀਆਂ ਦੋਨੇ ਹੀ ਵਧੀਆ ਲੈ ਕੇ ਆਏ, 98 ਏਕੜ ਜਗ੍ਹਾ, ਨਾਲੇ ਬੰਦਾ ਅੱਖ ਘੁਮਾਵੇ ਕਿੱਥੇ ਤੱਕ ਅੱਖ ਜਾਂਦੀ ਉੱਥੇ ਤੱਕ ਪਤਾ ਲੱਗੂ ਉਹ ਭਾਈ ਆਪਣੀ ਪ੍ਰਾਪਰਟੀ ਹੈ ਜਿੱਥੇ ਤੱਕ ਅੱਖ ਜਾਂਦੀ ਹੈ।
1: ਔਰ ਦੂਸਰਾ ਬਾਈ, ਜਦੋਂ ਇਸ ਫਾਰਮ ਹਾਊਸ ਦੇ ਸਾਹਮਣੇ ਤੁਸੀਂ ਖੜੇ ਹੁੰਦੇ ਹੋ ਤਾਂ ਬਿਲਕੁਲ ਇਹਦੀ ਜਿਹੜੀ ਫਰੰਟ ਇੰਟਰੈਸ ਹੈਗੀ ਉਹਦੇ ਅੰਦਰ ਟ੍ਰੀ ਲੱਗੇ ਨੇ, ਗਰਾਸ ਕਟਿੰਗ ਹੋਈ ਹੋਈ ਹੈ, ਵਾਕਈ ਤੁਹਾਨੂੰ ਫੀਲ ਹੁੰਦਾ ਕਿ ਯਾਰ ਤੁਸੀਂ ਕਿਸੇ ਫਾਰਮ ਹਾਊਸ ਵਿੱਚ ਇੰਟਰ।
0: ਉੱਥੇ ਜੇ ਆਪਾਂ ਕ੍ਰਿਕਟ ਖੇਡਣ ਜਾਣਾ ਹੋਵੇ ਜਾ ਸਕਦੇ ਹਾਂ 11-12?
1: ਬਿਲਕੁਲ ਬਿਲਕੁਲ ਜਾ, ਉੱਥੇ 11-12 ਕਿ ਉੱਥੇ ਉੱਥੇ ਮਤਲਬ ਦੇਖੋ ਨਾ ਕਿ 100 acres ਦੀ ਲੈਂਡ ਹੈ, ਔਰ ਫਿਰ ਘਰ ਦੇ ਸਾਹਮਣੇ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਕਿ ਜਗ੍ਹਾ ਦੀ ਲੈਂਡਸਕੇਪਿੰਗ ਹੋਈ ਹੈ, ਉੱਥੇ ਵੀ 2-4-500 ਬੰਦੇ ਦੀ ਪਾਰਟੀ ਕੀਤੀ ਜਾ ਸਕਦੀ
0: ਹੈ। ਨਹੀਂ ਸਾਨੂੰ ਤੁਸੀਂ ਜਿਹੜਾ ਘਰ ਦੱਸਿਆ ਨਾ, ਜਿਹੜਾ ਤੁਸੀਂ ਇੱਧਰ ਦੱਸਿਆ
1: ਵਾਹਨ ਦੇ ਅੰਦਰ,
0: ਹਾਂ ਵਾਹਨ ਦੇ ਵਿੱਚ, ਵਾਹਨ ਤਾਂ ਸਿਟੀ ਬੜੀ,
1: ਜਿਹੜਾ ਸਰ ਵਾਹਨ ਦਾ ਘਰ ਹੈਗਾ ਉਹ ਤੇ ਤੁਸੀਂ ਯਕੀਨ ਜਾਣੋ ਕਿ ਮੈਂ ਅੱਗੇ ਜਦੋਂ ਮੈਨੂੰ ਕੋਈ ਦੋਸਤ ਕਾਲ ਕਰੇਗਾ ਮੈਂ ਉਹਦੇ ਨਾਲ ਪਿਕਚਰ ਸ਼ੇਅਰ ਕਰਾਂਗਾ, ਉੱਥੇ ਮੈਂ ਤੁਹਾਨੂੰ ਪਿਕਚਰ ਹੀ ਦਿਖਾਵਾਂਗਾ ਕਿ ਲੋਕ ਕਿਸ ਤਰ੍ਹਾਂ 2-2, 3-3 ਸੌ ਲੋਕਾਂ ਦੀ ਪਾਰਟੀ ਵੀ ਉੱਥੇ ਹੋਈ ਹੈ।
0: ਅੱਛਾ ਉਹਦੇ 'ਚ ਹਾਈਵੇ ਨੇੜੇ ਹੈ ਘਰ ਦੇ?
1: ਸਰ ਹਾਈਵੇ ਜਿਹੜੀ 400 ਹੈਗੀ ਉੱਥੋਂ 5 ਮਿੰਟ ਦੀ ਡਰਾਈਵ ਹੈਗੀ,
0: ਬਸ ਸਿਰਫ
1: ਸਿਰੇ 5 ਮਿੰਟ ਡਰਾਈਵ ਹੈ, ਔਰ ਘਰ ਦੇ ਸਾਹਮਣੇ ਮੇਨ ਜਿਹੜਾ ਰੋਡ ਹੈਗਾ ਉਹ ਹੈਗਾ ਕਿੰਗ ਵਾਨ ਰੋਡ, ਤੁਸੀਂ ਘਰੋਂ ਗੇਟ ਤੋਂ ਬਾਹਰ ਨਿਕਲੇਗਾ ਤਾਂ ਸਾਹਮਣੇ ਤੁਹਾਡਾ ਮੇਨ ਰੋਡ ਹੈਗਾ, ਔਰ ਫਿਰ ਇਹ ਵੇ ਕਿ ਕੀ
0: ਮੇਨ ਰੋਡ ਦੀ ਹੈ, ਮੇਨ ਰੋਡ ਦੀ ਹੈ,
1: ਬਿਲਕੁਲ ਮੇਨ ਲੋਕੇਸ਼ਨ ਹੈਗੀ ਤੁਹਾਡਾ ਕੈਨੇਡਾ ਵੰਡਰਲੈਂਡ ਵਾਨ ਮੇਨ,
0: ਉਹ ਵੀ ਨੇੜੇ ਹੀ ਹੈ,
1: ਉਹ ਉੱਥੋਂ 7-8 ਮਿੰਟ ਦੀ ਡਰਾਈਵ ਹੈਗੀ,
0: ਸਿਰਫ
1: 7-8 ਮਿੰਟ।
0: ਅਸੀਂ ਬ੍ਰੈਂਪਟਨ ਤੋਂ ਜਾਈਦੇ ਇੰਨੀ ਦੂਰ ਵਾਨ, ਉੱਥੇ ਵੰਡਰਲੈਂਡ ਘੰਟੇ ਡਰਾਈਵ, ਉੱਥੇ ਲੈ ਲੈਣੇ ਘਰ, ਦੋ ਭਰਾ ਇਕੱਠੇ ਲੈ ਲੈਣ ਘਰ, ਤੇ ਨਾਲੇ ਵਧੀਆ ਨਾਲੇ ਦਿਲ ਜਿਹਾ ਲੱਗਣ ਦੇ ਭਰਾਵਾਂ ਭਰਾਵਾਂ ਦਾ, ਜਨਾਨੀਆਂ ਨੂੰ ਇਕੱਠੇ ਨਾ ਕਰਿਓ ਕਿਉਂਕਿ ਘੱਟ ਬੰਦੀ ਗਈ ਸੱਜੇ ਖੱਬੇ ਕਰਦੇ ਹੋ।
1: ਨਹੀਂ ਬਾਈ ਰੀਲੀ ਬੜੀ ਮਤਲਬ ਸਪੈਸ਼ਲ ਪ੍ਰਾਪਰਟੀ ਹੈਗੀ, ਕੋਈ ਵੀ ਦੋਸਤ ਜਿਹਦਾ ਕੋਈ ਜਿਹੜਾ ਪ੍ਰੀ ਕੁਆਲੀਫਾਈਡ ਹੋਵੇ, ਜਿਹਦਾ ਬਜਟ ਹੋਵੇ, ਔਰ ਵਾਕਿਆ ਕੋਈ ਹਾਰਡ ਡੀਲ ਉਠਾਉਣਾ ਚਾਹੁੰਦਾ ਹੈ ਤੇ ਇਹ ਹਾਰਡ ਡੀਲ ਵਾਨ ਦੇ ਅੰਦਰ ਮੌਜੂਦ ਹੈ।
0: ਜਿਵੇਂ ਤੁਸੀਂ ਦੱਸ ਰਹੇ ਸੀ ਉਹ ਕੱਲ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਡਰਾਈਵੇ ਚ ਵੀ ਲਾਈਟਾਂ ਲੱਗੀਆਂ ਹੋਈਆਂ,
1: ਡਰਾਈਵੇ ਦੇ ਆਲ ਅਰਾਊਂਡ, ਯਾਨੀ ਕਿ 35 ਗੱਡੀਆਂ ਦਾ ਜਿਹੜਾ ਡਰਾਈਵ ਹੈਗਾ ਉਹਦੇ ਆਲ ਅਰਾਊਂਡ ਉਹਦੀਆਂ ਲਾਈਟਾਂ ਲੱਗੀਆਂ ਨੇ, ਫਿਰ ਉਹਦੀ ਜਿਹੜੇ
0: ਲਾਈਟਾਂ ਆਲੇ ਦੁਆਲੇ ਲੱਗੀਆਂ ਨੇ, ਫਲੋਰ ਤੇ ਲੱਗੀਆਂ ਲਾਈਟਾਂ?
1: ਨਹੀਂ ਨਹੀਂ ਫਲੋਰ ਦੇ ਉੱਤੇ ਸਰ, ਫਲੋਰ ਤੇ।
0: ਇਹ ਮੈਨੂੰ ਇਹ ਨਹੀਂ, ਮੇਰੇ ਕੱਲ ਦੀ ਦਿਮਾਗ ਗੱਲ ਪੈ ਰਹੀ ਵੀ ਫਲੋਰ ਦੇ ਉੱਤੇ ਗੱਡੀ ਚਲੀ ਲਾਈਟ ਟੁੱਟ ਨਾ ਜਾਊ।
1: ਸਰ ਇਹ ਬੇਸਿਕਲੀ ਕੀ ਹੁੰਦਾ ਹੈ ਕਿ ਡਰਾਈਵ ਦਾ ਜਿਹੜਾ ਕਾਰਨਰ ਲਾਸਟ ਜਿਹੜੇ ਸਟੋਨ ਹੁੰਦਾ ਹੈ ਨਾ, ਉਹ ਸਟੋਨ ਦੇ ਵਿੱਚ ਹੋਲ ਕਰਕੇ ਲਾਈਟ ਲਾਈ ਜਾਂਦੀ ਹੈ, ਔਰ ਇਹਦਾ ਜਿਹੜਾ ਰਾਤ ਦਾ ਵੀ ਹੋਗਾ, ਇਟਸ ਸੋ ਅਮੇਜ਼ਿੰਗ। ਮੈਂ ਤੁਹਾਨੂੰ ਅੱਜ ਪਿਕਚਰ ਦਿਖਾ ਕੇ ਜਾਵਾਂਗਾ, ਤੁਹਾਨੂੰ ਫੀਲ ਹੋਗਾ ਕਿ ਘਰ ਕੈਸਾ ਹੈਗਾ।
0: ਤੁਸੀਂ ਬਾਬਾ ਜੀ ਪਿਕਚਰ ਨਾ ਦਿਖਾਓ ਦਿਖਾਓ ਉਹਨਾਂ ਨੂੰ ਜਿਹਨਾਂ ਲੈਣਾ, ਅਸੀਂ ਐਵੇਂ ਸਾਡਾ ਮਨ ਖਰਾਬ।
1: ਫਿਰ ਸਰ ਇਹਦੇ ਉੱਤੇ ਇੰਨਾ ਕੰਮ ਹੋਇਆ ਕਿ ਇਹਦੇ ਜਿਹੜੇ ਫਰੰਟ ਤੇ ਜਿਹੜੀ ਇੰਟਰੈਸ ਹੈਗੀ ਉਹਦੇ ਲੈਫਟ ਰਾਈਟ ਕੰਕਰੀਟ ਦੇ ਜਿਹੜੀਆਂ ਨੇ ਉਹ ਪਾਥਵੇ ਬਣਾਇਆ ਗਿਆ, ਉਹਦੇ ਅੰਦਰ ਸਪੈਸ਼ਲ ਹਾਈ ਬੀਮ ਲਾਈਟਾਂ ਲਗਾਈਆਂ ਗਈਆਂ, ਉਹਦੇ ਨਾਲ ਫਲਾਵਰ ਲਗਾਏ ਗਏ ਨੇ, ਔਰ ਉਹ ਜਿਹੜੀਆਂ ਨੇ ਆਟੋ ਲਾਈਟਾਂ ਆਨ ਹੋ ਜਾਂਦੀਆਂ ਨੇ, ਔਰ ਪੂਰੀ ਪ੍ਰਾਪਰਟੀ ਦੇ ਅੰਦਰ 2 acres ਦੇ ਅੰਦਰ ਸਪ੍ਰਿੰਕਲਰ ਸਿਸਟਮ ਹੈ, ਰਾਤ ਨੂੰ ਸਾਰਾ ਸਪ੍ਰਿੰਕਲਰ ਚੱਲ ਜਾਏਗਾ, ਜਦੋਂ ਤੁਸੀਂ ਦੇਖੋਗੇ ਤੁਹਾਨੂੰ ਫਰੈਸ਼ ਫਲਾਵਰ ਨਜ਼ਰ ਆਣਗੇ।
0: ਕਮਾਲ!
1: ਫਿਰ ਜਿਹੜਾ ਡਰਾਈਵ ਹੈਗਾ ਉਹਦੇ ਮਿਡਲ ਵਿੱਚ 20x20 ਫੁੱਟ ਦੇ ਏਰੀਆ ਹੈਗਾ ਕਿ ਜਿਹਦੇ ਅੰਦਰ ਫਲਾਵਰ ਲੱਗੇ ਨੇ, ਔਰ ਉਹਦੇ ਅੰਦਰ ਪਾਣੀ ਦਾ
0: ਮੈਨੂੰ ਕਹੇ ਸੀ ਇਹਦਾ ਗੇਟ ਵੀ ਆਪੇ ਖੋਲ ਜਾਂਦੇ ਆ,
1: ਗੇਟ ਇਹਦੇ ਆਟੋ ਗੇਟ ਹੈਗੇ ਨੇ, ਜਦੋਂ ਤੁਸੀਂ ਗੇਟ ਦੇ ਸਾਹਮਣੇ ਜਾਓਗੇ।
0: ਨਹੀਂ ਆਟੋ ਕਿੱਦਾਂ, ਜੇ ਗੱਡੀ ਅਸੀਂ ਬਹਿ ਜਾਈਏ
1: ਜੀ,
0: ਗੱਡੀ ਗੇਟ ਦੇ ਅੱਗੇ ਗਈ ਆਪੇ ਖੋਲ ਜੂ ਗੇਟ।
1: ਜਦੋਂ ਤੁਸੀਂ ਇੰਟਰ ਹੋਣਾ ਹੈ ਤੇ ਸੇਫਟੀ ਵਾਸਤੇ ਤੁਸੀਂ ਜਾਂ ਤੇ ਫਾਬ ਕੀ ਯੂਜ਼ ਕਰੋਗੇ, ਜਾਂ ਤੁਸੀਂ ਉੱਥੇ ਪੈਡ ਕੋਡ ਲੱਗਾ ਉਹਨੂੰ ਇੰਟਰ ਕਰੋਗੇ,
0: ਜਿਵੇਂ ਕਿ ਵੱਡੇ ਵੱਡੇ ਮਿਨਿਸਟਰਾਂ ਦੇ ਘਰਾਂ ਜਾਣਾ ਹੁੰਦਾ।
1: ਹਾਂਜੀ, ਤੇ ਜਾਂ ਫਿਰ ਤੁਸੀਂ ਆਪਣੇ ਸੈੱਲ ਫੋਨ ਤੋਂ ਓਪਨ ਕਰੋ, ਲੇਕਿਨ ਜਦੋਂ ਤੁਸੀਂ ਘਰੋਂ ਬਾਹਰ ਨਿਕਲਣਾ ਤੇ ਕਿਉਂਕਿ ਜਿਹੜਾ ਬੰਦਾ ਅੰਦਰ ਆ ਗਿਆ ਤੁਹਾਨੇ ਬਾਹਰ ਜਾਣਾ, ਉਹ ਜਦੋਂ ਗੇਟ ਦੇ ਸਾਹਮਣੇ ਜਾਏਗਾ ਗੇਟ ਆਟੋਮੈਟਿਕਲੀ ਓਪਨ ਹੋ ਜਾਏਗਾ, ਉਹਦੇ ਅੰਦਰ ਫਲੋਰ ਤੇ ਲੂਪ ਹੈਗਾ ਔਰ ਉਹ ਸਮੈਲ ਕਰਕੇ ਤੁਹਾਡਾ ਗੇਟ ਓਪਨ ਕਰ ਦੇਗਾ।
0: ਜੇ ਬੰਦੇ ਨੇ ਬਾਹਰ ਨਾ ਜਾਣਾ ਫਿਰ ਤਾਂ ਨਹੀਂ ਖੁੱਲੂਗਾ ਨਾ?
1: ਨਹੀਂ ਨਹੀਂ, ਫਿਰ ਨਹੀਂ,
0: ਆਪੇ ਖੁੱਲ ਜਾਓਗੇ
1: ਜਦੋਂ ਤੱਕ ਗੱਡੀ ਗੇਟ ਦੇ ਸਾਹਮਣੇ ਨਹੀਂ ਜਾਏਗੀ ਉਦੋਂ ਤੱਕ।
0: ਮੈਂ ਦੱਸਦੀ ਕਿ ਉਹੀ ਮਤਲਬ ਗਲਤੀ ਨਾ ਖੁੱਲ ਜਾਵੇ ਨਾ ਬੰਦੇ ਜਾਣ ਨਾਲ। ਅੱਛਾ ਨੰਬਰ ਦਿਓ ਮੈਨੂੰ।
1: ਹਾਂਜੀ, ਨੰਬਰ ਹੈਗਾ 416-400-3315 416-400-3315 ਜੀ।
0: ਇਸ ਵੀਕਐਂਡ ਦੇ $7,000 ਦੇ ਤੁਹਾਡਾ ਬ੍ਰੈਂਡ ਨਿਊ ਵਾਸ਼ਰੂਮ ਅਸੀਂ ਤਿਆਰ ਕਰ ਰਹੇ ਹਾਂ। ਇਹ ਮੁੰਡਿਆਂ ਨੇ ਕਮਾਲ ਕਰਤੀ ਹੈ ਜੋਈਆ ਸਾਹਿਬ, $7,000 ਚ ਬ੍ਰੈਂਡ ਨਿਊ ਵਾਸ਼ਰੂਮ, 2 ਸਿੰਕ ਲੱਗ ਜਾਣੀਆਂ ਅੰਦਰ, ਵਾਸ਼ ਦੇ 2 ਲੱਗਣਗੇ, 1 ਲੱਗਣੀ, ਕਾਊਂਟਰ ਟੋਪ, ਨਵੀਂ ਵੈਨਟੀਜ਼, ਨਵੀਆਂ ਟੂਟੀਆਂ, ਨਵੇਂ ਸ਼ੀਸ਼ੇ, ਨਵੀਆਂ ਲਾਈਟਾਂ, ਉਹਦੇ ਵਿੱਚ ਪੋਟ ਲਾਈਟਾਂ ਜੇ ਨਹੀਂ ਵੀ ਲੱਗੀਆਂ ਨਵੀਆਂ ਪੋਟ ਲਾਈਟਾਂ, ਨਵਾਂ ਫਲੋਰ, ਨਵਾਂ ਵਾਸ਼ਰੂਮ ਦਾ ਜਿਹੜਾ ਤੁਹਾਡੀ ਟੋਇਲਟ ਸੀਟ, ਨਵੇਂ ਜਿਹੜੇ ਕਿ ਨੈਪ ਜਿਹੜੇ ਟਿਸ਼ੂ ਹੋਲਡਰ, ਟਾਵਲ ਹੋਲਡਰ, ਤੇ ਨਾਲ ਨਵਾਂ ਟੱਪ, ਜੇ ਟੱਪ ਲਵਾ ਕੇ ਤੁਸੀਂ ਸਟੈਂਡਿੰਗ ਸ਼ਾਵਰ ਲਵਾਉਣਾ ਬਿਲਕੁਲ ਬ੍ਰੈਂਡ ਨਿਊ, ਨਵੀਆਂ ਟਾਈਲਾਂ ਵਾਸ਼ਰੂਮ ਦੇ ਆਲੇ ਦੁਆਲੇ, ਨਵਾਂ ਸ਼ਾਵਰ, ਨਵੀਆਂ ਟੂਟੀਆਂ, ਨਵੀਆਂ ਲਾਈਟਾਂ, ਨਵੇਂ ਫਲੋਰ, ਬੰਦੇ ਪੁਰਾਣੇ ਹੀ ਹੋਣੇ ਅੰਦਰ, ਠੀਕ ਹੈ ਬਾਈ? ਨੰਬਰ ਤੁਸੀਂ ਨੋਟ ਕਰ ਲਓ, ਨਵੇਂ ਵਾਸ਼ਰੂਮ ਨੇ $7,000 ਸਿਰਫ। ਇਹ ਵੀਰ ਮੇਰੇ ਉਹ, ਇਹਦੀ ਕੋਸਟ ਕਿੰਨੀ ਆ? ਤੁਸੀਂ ਕਈ ਸਾਡੇ ਹੋਰ ਵੀਰ ਕੰਸਟਰਕਸ਼ਨ ਦਾ ਕੰਮ ਕਰਦੇ ਉਹਨਾਂ ਨੂੰ ਪੁੱਛੋ। ਹੁਣ ਜੇ 35-3600 ਸਕੇਅਰ ਫੁੱਟ ਦਾ ਘਰ ਹੋਵੇ ਤਾਂ ਵਾਸ਼ਰੂਮ ਦੇਖ ਲਓ ਕਿੱਡੇ ਵੱਡੇ ਹੁੰਦੇ ਆ, ਠੀਕ ਹੈ? ਤੇ $7,000 ਫਲੈਟ ਲੱਗਣਾ, ਸਾਰਾ ਦੇ ਸਾਰਾ ਸਮਾਨ ਬ੍ਰੈਂਡ ਨਿਊ, ਪੋਟ ਲਾਈਟਾਂ ਵੀ ਲਵਾ ਦਿੱਤੀਆਂ ਵਿੱਚ ਮੈਂ, ਜਿੰਨੀਆਂ ਵਾਸ਼ਰੂਮ 5-7-10 ਲੱਗਣਗੀਆਂ, ਲਾਈਟਾਂ ਵੀ ਨਵੀਆਂ। ਹੋਰ ਦੱਸੋ ਕੀ ਚਾਹੀਦਾ? 416-678-8100, 416-678-8100, 416-678-8100। ਆਰਡਰ ਦੇਣ ਦੀ ਬਿਲਕੁਲ ਲੋੜ ਨਹੀਂ, ਪਹਿਲਾਂ ਜਾ ਕੇ ਇਹਨਾਂ ਦਾ ਕੰਮ ਦੇਖੋ ਮੁੰਡਿਆਂ ਦਾ, ਜੇ ਕੰਮ ਪਸੰਦ ਆਵੇ ਫਿਰ ਕਹਿਣਾ ਭਾਈ ਅਸੀਂ ਕਰ ਦਿਓ, ਫਿਰ ਐਡਵਾਂਸ $2,000 ਫੜਾ ਦਿਓ, ਠੀਕ ਹੈ? ਜੇ ਕੰਮ ਤੁਹਾਨੂੰ ਨਾ ਪਸੰਦ ਆਵੇ ਤਾਂ ਕੋਈ ਲੋੜ ਨਹੀਂ ਕਰਾਉਣ ਦੀ, ਸ਼ਰਿਆਮ ਕਹਿ ਦਿਓ ਬਾਈ ਜੀ ਅਸੀਂ ਸਾਨੂੰ ਤੁਹਾਡਾ ਕੰਮ ਨਹੀਂ ਪਸੰਦ ਆਇਆ। ਨੰਬਰ ਨੋਟ ਦੁਬਾਰਾ ਕਰੋ, ਪਹਿਲੇ ਇਹਨਾਂ ਦਾ ਕੰਮ ਦੇਖਿਓ, 416-678-8100, 416-678-8100, 8100 ਬੇਸ ਬਣਾ ਨਵੀਆਂ ਵੀ ਤਿਆਰ ਕਰ ਦਿੰਦੇ ਆ, ਰੈਨੋਵੇਸ਼ਨ ਦਾ ਕੋਈ ਕੰਮ ਹੋਵੇ ਉਹ ਵੀ ਕਰ ਦਿੰਦੇ ਆ। A1 ਕੇਕ ਐਂਡ ਪੇਸਟਰੀਜ਼ ਇਸ ਵੀਕ ਆਂਦੇ, ਤੁਸੀਂ ਆਪਣੇ ਘਰਾਂ 'ਚ ਕੇਕ ਲਿਆਉਣੇ ਆ, ਵੈਲਕਮ ਕੇਕ ਲਿਆਉਣਾ, ਬਹੁਤ ਫੈਮਿਲੀਜ਼ ਇੰਡੀਆ ਤੋਂ ਆ ਰਹੀਆਂ, ਇਹ ਪਿਓਰ ਵੈਜੀਟੇਰੀਅਨ ਕੇਕ ਤਿਆਰ ਕਰਦੇ ਆ A1 ਕੇਕ ਐਂਡ ਪੇਸਟਰੀਜ਼ ਵਾਲੇ। ਔਰ ਪੀਪੇ ਵਾਲੇ ਬਿਸਕੁਟ ਤੁਸੀਂ ਖਾਓ, ਅਜਵੈਨ ਵਾਲੇ, ਜੀਰੇ ਵਾਲੇ, ਪਿਸਤੇ ਵਾਲੇ, ਮੈਂਗੋ ਵਾਲੇ ਬ੍ਰਾਂਡ ਇਹਨਾਂ ਨੇ ਨਵੇਂ ਨੇ, ਪਿਸਤਾਸ਼ੂ ਵਾਲੇ, ਬਿਲਕੁਲ ਡਿਫਰੈਂਟ ਡਿਫਰੈਂਟ ਇਹਨਾਂ ਨੇ ਹੋਰ ਫਲੇਵਰ ਤਿਆਰ ਕਰਦੇ ਆ। A1 ਕੇਕ ਐਂਡ ਪੇਸਟਰੀਜ਼ ਤੁਹਾਨੂੰ ਪਤਾ ਬਹੁਤ ਪੁਰਾਣੀ ਇਹ ਕੰਪਨੀ ਹੈ, ਟੋਰਾਂਟੋ ਵਿੱਚ ਜੇ ਪਹਿਲੇ ਬਿਸਕੁਟ ਆਏ ਨਾ ਪੀਪੇ ਵਾਲੇ ਨਜ਼ੋਈਆ ਸਾਹਿਬ
1: ਜੀ ਜੀ,
0: ਤੇ ਇਸ ਕੰਪਨੀ ਲੈ ਕੇ ਆਏ ਸੀ ਪੀਪੇ ਵਾਲੇ ਬਿਸਕੁਟ। ਹੁਣ ਤਾਂ ਬਹੁਤ ਆ ਗਏ, ਅੱਗੋ ਦੀ ਅੱਗੋ ਰੀਸਾਂ ਚੱਲ ਪੈਂਦੀਆਂ, ਠੀਕ ਹੈ ਨਾ, ਪਰ ਪਹਿਲੀ ਜਿਹੜੀ ਕੰਪਨੀ ਆ ਟੋਰਾਂਟੋ 'ਚ A1 ਕੇਕ ਐਂਡ ਪੇਸਟਰੀ, ਆਈ ਡੋਂਟ ਨੋ ਕਿਹੜੇ ਸਾਲ ਤੋਂ ਹੋਇਆ, ਜੇ ਸੁਣਦੇ ਹੋ ਤਾਂ ਮੈਨੂੰ ਪਲੀਜ਼ ਟੈਕਸ ਕਰ ਦੇਣਾ ਕਿਹੜੇ ਸਾਲ ਤੋਂ ਇਹਨਾਂ ਨੇ ਬਿਸਕੁਟ ਲਾਂਚ ਕੀਤੇ ਸੀ ਟੋਰਾਂਟੋ 'ਚ। A1 ਕੇਕ ਐਂਡ ਪੇਸਟਰੀ ਦੇ ਅਸਲੀ ਬਿਸਕੁਟ ਇਹੀ ਆ, ਸਵਾਦ ਵੀ ਇਹਨਾਂ ਦਾ ਅਲੱਗ ਆ, ਇਹਨਾਂ ਦੀ ਫੈਕਟਰੀ ਜਾ ਕੇ ਦੇਖੋ ਕਿੰਨੀ ਕਲੀਨ ਆ, ਔਰ ਇੰਨੇ ਵਧੀਆ 1075 ਲੋਰੀ ਮਾਰਦੇ ਉੱਤੇ ਇਹਨਾਂ ਫੈਕਟਰੀ, ਉੱਥੋਂ ਜਾ ਕੇ ਤਾਜ਼ੇ ਤਾਜ਼ੇ ਗਰਮ ਗਰਮ ਬਿਸਕੁਟ ਵੀ ਲਿਆ ਸਕਦੇ ਆ ਤੁਸੀਂ, ਡਿਕਸੀ ਗੁਰੂ ਘਰ ਦੇ ਕੋਲ ਆ। ਜੇ ਕੇਕ ਬਣਾਉਣਾ, ਅੱਜ ਕੋਈ ਪਾਪਾ ਜੀ ਦਾ ਜਨਮਦਿਨ, ਬੀਜੀ ਦਾ ਜਨਮਦਿਨ, ਕਿਸੇ ਬੱਚੇ ਦਾ ਬਰਥਡੇ ਆ, ਤੁਹਾਡੀ ਐਨਵਰਸਰੀ ਆ, ਤੁਹਾਡੀਆਂ ਉੱਤੇ ਫੋਟੋਆਂ ਲਾ ਦਿੰਦੇ ਆ, ਜੇ ਤੁਹਾਡੇ ਬੱਚੇ ਦਾ ਬਰਥਡੇ ਆ ਨਾ ਤੇ ਉੱਤੇ ਫੋਟੋ ਲਾ ਦੇਣਗੇ ਤੁਹਾਡੇ ਬੇਟੇ ਦੀ ਜਾਂ ਬੇਟੀ ਦੀ, ਤੇ ਉਹਦਾ ਪਿੰਕ ਕਲਰ ਦਾ, ਲਾਈਟ ਪਰਪਲ ਕਲਰ ਦਾ, ਬੱਚੇ ਦਾ ਡਾਰਕ ਬਲੂ ਕਲਰ ਦੇ ਕੇਕ ਤੁਸੀਂ ਤਿਆਰ ਕਰਾਉਣੇ ਆ, ਤੇ A1 ਕੇਕ ਐਂਡ ਪੇਸਟਰੀਜ਼ ਨੂੰ ਕਾਲ ਕੀਤੀ ਜਾ ਸਕਦੀ ਹੈ 905-2564-2663 ਦੇ ਕਾਲ ਕੀਤੀ ਜਾ ਸਕਦੀ ਹੈ। ਨੰਬਰ ਇੱਕ ਵਾਰੀ ਫਿਰ ਨੋਟ ਕਰੋ, 905-564-2663 ਦੇ ਕਾਲ ਕੀਤੀ ਜਾ ਸਕਦੀ ਹੈ। ਡਾਕਟਰ ਕੁਮਾਰ ਸਾਹਿਬ ਕੀ ਹਾਲ ਆ?

0: ਟਿਕਟਾਂ ਇਸ ਆਉਣ ਵਾਲੇ ਮੰਡੇ ਨੂੰ ਜਦੋਂ ਮੇਰਾ ਪ੍ਰੋਗਰਾਮ ਖਤਮ ਹੋਣਾ ਉਦੋਂ ਟਿਕਟਾਂ ਲਾਂਚ ਹੋ ਜਾਣੀਆਂ ticketmaster.ca ਤੇ ਜਾ ਕੇ ਤੁਸੀਂ ਟਿਕਟਾਂ ਖਰੀਦ ਸਕਦੇ ਆ ਜਾ ਕੇ।
1: ਤੁਸੀਂ ਹਲੇ ਡੇਟ ਸੀਕ੍ਰੇਟ
2: ਰੱਖੀ ਹੈਗੀ?
0: ਹਾਂਜੀ
2: ਡੇਟ ਹਲੇ ਥੋੜੀ ਸੀਕ੍ਰੇਟ ਹੈਗੀ,
0: ਮੈਂ ਹਲੇ ਥੋੜਾ ਜਿਹਾ ਦੇਖ ਰਿਹਾ,
2: ਸਸਪੈਂਸ ਪਾ ਰਿਹਾ।
0: 3-4 ਮਿੰਟ ਆਪਣੇ ਕੋਲ ਹੈਗੇ ਹਲੇ, ਮੈਂ ਕਿਹਾ ਜਾਣ ਲੱਗੇ ਦੱਸ ਕੇ ਜਾਊਂ, ਹਲੇ ਟੈਨਸ਼ਨ ਨਾ ਲਓ ਤੁਸੀਂ, ਇਹ ਹਲੇ ਦੱਸਾਂਗਾ ਜ਼ਰੂਰ। ਇੱਕ ਨੰਬਰ ਤੁਸੀਂ ਹੋਰ ਨੋਟ ਕਰ ਲਓ, ਇਹ HK ਮੂਵਰਸ ਕੰਪਨੀ ਵਾਲਿਆਂ ਦਾ ਨੰਬਰ ਹੈ। ਤੁਸੀਂ ਆਪਣੀਆਂ ਗੱਡੀਆਂ ਮੂਵ ਕਰਾਉਣੀਆਂ ਕੈਲਗਰੀ ਤੋਂ ਇਧਰੋਂ ਸੱਜਿਓਂ ਖੱਬਿਓਂ ਕਿਤੇ ਕੈਨੇਡਾ ਦੇ ਕਿਸੇ ਵੀ ਏਰੀਆ 'ਚੋਂ, ਜਾਂ ਇੱਥੋਂ ਗੱਡੀਆਂ ਭੇਜਣੀਆਂ ਜਾਂ ਸਮਾਨ ਭੇਜਣਾ ਇੱਥੋਂ, ਸਮਾਨ ਉਧਰੋਂ ਆ ਕੇ ਆ ਰਹੇ, ਜੇ ਤੁਸੀਂ ਮੂਵ ਹੋ ਰਹੇ ਹਾਂ, ਤੁਹਾਡੇ ਰਿਸ਼ਤੇਦਾਰ ਮੂਵ ਹੋ ਰਹੇ ਆ, HK ਮੂਵਰਸ ਵਾਲੀ ਕੰਪਨੀ ਨੂੰ ਕਾਲ ਕਰੋ। ਬੜੇ ਵੱਡੇ ਵੱਡੇ ਟ੍ਰੇਲਰ ਇਹਨਾਂ ਦੇ ਕੋਲ ਤੁਸੀਂ ਦੇਖੇ ਹੋਣੇ ਆ, 416-524-6604 'ਤੇ ਕਾਲ ਕੀਤੀ ਜਾ ਸਕਦੀ ਹੈ, 416-524-6704। ਜੋਈਆ ਸਾਹਿਬ ਅਖੀਰ 'ਤੇ ਹੋਰ ਕੀ ਕਹਿਣਾ ਚਾਹੋਗੇ?
2: ਹਾਂਜੀ ਹਜੇ ਜੀ, ਮੈਂ ਦੁਬਾਰਾ ਇਹਨੂੰ ਵਾਈਂਡ ਅਪ ਕਰਦਾ ਕਿ ਸਾਡੇ ਕੋਲ ਇੱਕ ਸਪੈਸ਼ਲ ਪ੍ਰਾਪਰਟੀ ਆਈ ਹੈ ਜਿਹੜੀ ਕਿ ਵਾਨ ਦੇ ਅੰਦਰ ਹੈਗੀ, ਆਪਣਾ ਕੀਰ ਸਟਰੀਟ ਐਂਡ ਕਿੰਗ ਵਾਨ ਰੋਡ 'ਤੇ, ਜਿਹੜੀ ਕਿ ਮੇਨ ਜਿਹੜਾ ਕੈਨੇਡਾ ਵੰਡਰਲੈਂਡ ਦੇ ਏਰੀਆ, ਉਸ ਤੋਂ ਸਿਰਫ 7-8 ਮਿੰਟ ਦੀ ਡਰਾਈਵ 'ਤੇ ਹੈਗੀ, ਔਰ ਇਹ 8500 ਸਕੁਅਰ ਫੀਟ ਦੀ ਲਿਵਿੰਗ ਸਪੇਸ ਹੈਗੀ, ਜਿਹਦੇ ਅੰਦਰ ਉਹ 9 ਬੈਡਰੂਮ ਨੇ, 8 ਵਾਸ਼ਰੂਮ ਨੇ, 3 ਕਿਚਨ ਨੇ, 30-35 ਕਾਰਾਂ ਦਾ ਡਰਾਈਵਵੇ ਪ੍ਰਾਈਵੇਟ ਹੈਗਾ, ਔਰ ਇਹ 2 ਏਕੜ ਦੀ ਲੈਂਡ ਜਿਹੜੀ ਹੈ ਫੁੱਲੀ ਲੈਂਡਸਕੇਪ ਕੀਤੀ ਗਈ ਹੈ, ਔਰ ਇਹਦੇ ਅੰਦਰ ਉਹ ਮੈਟਲ ਡਿਫੈਂਸ ਆਲ ਅਰਾਊਂਡ ਲਗਾਈ ਗਈ ਹੈ, ਸਾਰੀਆਂ ਲਾਈਟਾਂ ਇਹਦੇ ਅੰਦਰ ਲਗਾਈਆਂ ਗਈਆਂ, 2 ਆਟੋ ਗੇਟ ਹੈਗੇ ਨੇ ਇੱਕ ਸਾਈਡ ਤੋਂ। ਅੱਛਾ ਜੀ, ਮੈਂ ਇੱਥੇ ਤੁਹਾਨੂੰ ਨਾ ਗੇਟਾਂ ਦੇ ਜਦੋਂ ਜ਼ਿਕਰ ਕਰ ਰਿਹਾ, ਬਹੁਤ ਸਾਰੇ ਸਾਡੇ ਪੰਜਾਬੀ ਦੋਸਤਾਂ ਦੇ ਕੋਲ ਟਰੱਕ ਆਉਂਦੇ ਨੇ, ਉਹ ਕਹਿੰਦੇ ਨੇ ਕਿ ਯਾਰ ਮੈਂ ਆਪਣੇ ਘਰ ਟਰੱਕ ਲੈ ਕੇ ਜਾ ਸਕਦਾ, ਇਹ ਕੁਐਸਚਨ ਹੁੰਦਾ। ਦੇਖੋ ਕਿ ਤੁਹਾਡਾ 1 ਗੇਟ ਤੋਂ ਦੂਸਰੇ ਗੇਟ ਦਾ ਡਿਸਟੈਂਸ ਹੈਗਾ 100 ਫੁੱਟ ਤੋਂ ਜ਼ਿਆਦਾ, ਤੁਸੀਂ ਇੱਕ ਸਾਈਡ ਤੋਂ ਇੰਟਰ ਹੋਣਾ, ਦੂਸਰੀ ਸਾਈਡ ਤੋਂ ਤੁਸੀਂ ਟਰੱਕ ਲੈ ਕੇ ਬਾਹਰ ਚਲੇ ਜਾਣਾ। ਔਰ ਅਗਰ ਤੁਸੀਂ ਕਹਿੰਦੇ ਹੋ ਕਿ ਯਾਰ ਕਿਆ ਮੈਂ ਆਪਣੀ ਪ੍ਰਾਪਰਟੀ 'ਤੇ ਕੋਈ 5-10 ਟਰੱਕ ਮੇਰੇ ਹੈਗੇ ਨੇ, ਕਿਆ ਮੈਂ ਡਰਾਈਵ ਉੱਥੇ ਕਰ ਸਕਦਾ, ਖੜੇ ਕਰ ਸਕਦਾ, ਉਹ ਇੰਨਾ ਹਿਊਜ ਡਰਾਈਵੇ ਹੈਗਾ, ਔਰ ਇੰਨੀ ਉਹਦੀ ਲੈਂਡ ਹੈਗੀ ਲੈਫਟ ਰਾਈਟ, ਕਿ ਉਹਦੇ ਤੁਸੀਂ ਜਿੰਨੇ ਮਰਜ਼ੀ ਟਰੱਕ ਅਗਰ ਖੜੇ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਜਾਂ ਕਿਸੇ ਦੋਸਤ ਦਾ ਕੋਈ ਰੈਂਟ ਏ ਕਾਰ ਦਾ ਬਿਜ਼ਨਸ, ਉਹ ਕਹਿੰਦਾ ਕਿਆ ਮੈਂ ਟੈਂਪਰੇਰੀ ਆਪਣੀਆਂ ਕੋਈ ਕਾਰਾਂ ਵੀ ਉੱਥੇ ਖੜੀਆਂ ਕਰ ਸਕਦਾ ਸ਼ਰਾਬ ਨੂੰ, ਤੁਸੀਂ ਉਹ ਕਰ ਸਕਦੇ ਹੋ, ਕਿਸੇ ਦਾ ਪਿਕ ਐਂਡ ਡਰਾਪ ਦਾ ਕੋਈ ਬਿਜ਼ਨਸ ਹੈਗਾ, ਮਤਲਬ ਪ੍ਰਾਪਰਟੀ ਇਸ ਤਰ੍ਹਾਂ ਦੀ ਹੈਗੀ ਕਿ ਜਿਹੜੀ ਜਿਸ ਤਰ੍ਹਾਂ ਤੁਸੀਂ
0: ਇਸ ਵੀਕਐਂਡ ਦੇ ਦਿਖਾਈ ਦਿਓ ਤੁਸੀਂ ਪ੍ਰਾਪਰਟੀ ਨੰਬਰ,
2: ਮੈਂ ਸਰ ਜੋ ਵੀ ਇਹਦੇ ਬਾਰੇ ਦੋਸਤ ਇੰਟਰਸਟਿਡ ਹੈਗਾ, ਜੋ ਵੀ ਹੈ ਜਿਹੜੀ ਕਸਟਮ ਮੇਡ ਸਟੇਟ ਆਫ ਦੀ ਆਰਟ ਪ੍ਰਾਪਰਟੀ ਦੇਖਣਾ ਚਾਹੁੰਦਾ, ਮੈਨੂੰ ਕਾਲ ਕਰੇ, ਮੈਂ ਸੈਚਰਡੇ ਜਾਂ ਸੰਡੇ ਜਦੋਂ ਦੇ ਕੋਲ ਟਾਈਮ
0: ਹੈ ਕਿੰਨੀ ਹੈ ਟੋਟਲ?
2: ਇਹ 2 ਏਕੜ ਲੈਂਡ ਹੈਗੀ ਜੀ,
0: 2 ਏਕੜ ਹੈ,
2: 2 ਏਕੜ ਲੈਂਡ ਵਾਨ ਦੇ ਅੰਦਰ
0: 85 ਪਿੱਛੇ ਕੋਈ ਬੈਡਮਿੰਟਨ ਖੇਡਣਾ ਹੋਵੇ, ਕੋਈ
2: ਸਰ ਇਹਦੇ ਚੋਂ ਕ੍ਰਿਕਟ ਦੀ ਬਕਾਇਦਾ ਪਿੱਚ ਬਣੀ ਹੋਈ ਹੈ, ਔਰ ਇਹਦੇ ਤੋਂ ਹਾਈ ਬੀਮ ਲਾਈਟਾਂ ਲੱਗੀਆਂ, ਤੁਸੀਂ ਰਾਤ ਨੂੰ ਜਦੋਂ ਲਾਈਟਾਂ ਆਣਗੇ ਤੁਸੀਂ ਇਸ ਤਰ੍ਹਾਂ ਲੱਗਦਾ ਕਿਸੇ ਸਟੇਡੀਅਮ ਦੇ ਅੰਦਰ,
0: ਸਟੇਡੀਅਮ ਨੰਬਰ ਦਿਓ ਜਲਦੀ ਸਰ।
2: ਹਾਂਜੀ, ਨੰਬਰ ਹੈਗਾ 416-400-3315, 416-400-3315, ਨਸੂਲਾ ਜੋਈਏ।
0: ਹੰਸ ਰਾਜ ਹੰਸ ਆਪਕੇ ਸ਼ਹਿਰ ਮੇ ਆ ਰਹੇ ਹੈ।

0: Lo, AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-10-647-739-8710।
7: ਸ਼ੀਸ਼ਾ ਹੋ ਯਾ ਦਿਲ ਹੋ, ਟੂਟ ਜਾਂਦਾ
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
10: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
12: ਲਓ ਜੀ, ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਤੰਦੂਰੀ ਗ੍ਰਿਲ, ਉਹਨਾਂ ਦੀ ਸੇਲ ਲੱਗ ਚੁੱਕੀ ਹੈ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ ਜਾਂ ਚਨਾ ਭਟੂਰਾ 399 ਈਚ, ਚਿਕਨ ਕਰੀ ਵਿਦ ਨਾਨ ਜਾਂ ਚਿਕਨ ਬਿਰਿਆਨੀ ਲਓ 699 ਦੀ, ਆਲੂ ਕੁਲਚਾ 499 ਦਾ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਬਿਟ 10 ਵਾਲੀ ਲੋਕੇਸ਼ਨ ਤੇ। ਤੰਦੂਰੀ ਗ੍ਰਿਲ
13: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 to 3 PM ਤੱਕ।
14: ਮੈਂ ਕਿਹਾ ਕਿੱਥੇ ਜਾ ਰਹੀ ਹੈ?
15: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
14: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
15: 100 Kennedy Road, ਬ੍ਰੈਂਪਟਨ, ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100। ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
16: ਕੰਡੀਸ਼ਨਸ ਅਪਲਾਈ।
17: ਵਿਆਹ ਸ਼ਾਦੀ ਦੀਆਂ ਖੁਸ਼ੀਆਂ ਹੋਵਣ ਜਾਂ ਪਿਕਨਿਕ ਹੋਵੇ ਯਾਰਾਂ ਨਾਲ, ਘਰ ਵਿੱਚ ਹੋਵੇ, ਹਾਲ 'ਚ ਹੋਵੇ ਜਾਂ ਫਿਰ ਹੋਵੇ ਪਾਰਕ, GTA ਦੇ ਅੰਦਰ ਹੋਵੇ ਜਾਂ ਫਿਰ ਹੋਵੇ ਬਾਹਰ,
18: ਖਾਣੇ ਦਾ ਵੇ ਪੂਰਾ ਸਵਾਦ ਇੰਡੀਅਨ ਸਵੀਟ ਮਾਸਟਰ ਦੀ ਕੇਟਰਿੰਗ ਦੇ ਨਾਲ।
19: ਇੰਡੀਅਨ ਸਵੀਟ ਮਾਸਟਰ ਐਂਡ ਰੈਸਟੋਰੈਂਟ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 905-450-2800।
16: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care.
20: I am Dave Tatla, and you are not.
21: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
22: Ladies and gentlemen, introducing from CHLO AM 530, the number one radio host in the world.

0: गुड मिड आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। अच्छा बात, उम्मीद करते हैं कि तुहाडा अज्जा दिन अच्छा गुजर रहा होगा। साडी कोशिश रहेगी 2 बजे तक नेशनल इंटरनेशनल खबरां नाल जोड़ के रखिए। अगे चले सुखी नजर रखे रहने तुहाडे लई वतनों दूर प्रोग्राम पेश करनगे। जस्ट स्टे ट्यून, काफी इंटरेस्टिंग खबरां ने अज्ज ते कुछ साडे जिहड़े लोकल एमपी ने एमपीपी साहब ने उन्हां दे बारे भी गलबात करांगे। सब तो पहला छतरी छाता रिपोर्ट हाजिर है। अज सूरज 5:51 ते बाहर आया ते शाम नूं 8:55 ते चले जाणा। मामा चांसे थोड़ी देरी पहला आया 9:43 ते रात नूं 10:58 ते जाणा। ਉਹ ਜਿਹੜੇ ਪੰਡਿਤ ਕਹਿੰਦੇ ਸੀ ਰਾਤ ਨੂੰ ਮਾਮਾ ਜੀ ਆਤੇ ਆ, ਉਹਨਾਂ ਦਾ ਕੀ ਬਣਿਆ ਹੁਣ? ਖੈਰ ਅੱਜ ਦਾ ਤਾਪਮਾਨ 29 ਡਿਗਰੀ, ਮੋਸਟਲੀ ਸੂਰਜ ਚਮਕੇਗਾ, ਲੇਕਿਨ ਜਿਹੜਾ ਏਅਰ ਕੁਆਲਿਟੀ ਹੈ ਅੱਗੇ ਨੂੰ ਬਿਹਤਰ ਹੈ, ਪਰ ਅਜੇ ਠੀਕ ਨਹੀਂ ਹੋਈ। ਸੀ ਜੇ ਬਾਹਰ ਜਾਣ ਦੀ ਕੋਈ ਖਾਸ ਲੋੜ ਨਹੀਂ ਤਾਂ ਨਾ ਜਾਇਓ, ਜੇ ਜਾਣਾ ਤਾਂ ਮਾਸਕ ਵਗੈਰਾ ਪਾ ਕੇ ਜਾਇਓ। ਕੱਲ ਨੂੰ ਬਾਰਿਸ਼ ਪੈਣ ਦੇ ਆਸਾਰ ਨਜ਼ਰ ਆਉਂਦੇ ਨੇ, ਸਾਰਾ ਦਿਨ ਬਾਰਿਸ਼ ਪੈਣ ਦੇ ਆਸਾਰ ਨਜ਼ਰ ਆਉਂਦੇ ਨੇ। ਥੰਡਰ ਸਟੋਰਮ, ਝੱਖੜ ਝੋਲੇ ਸਭ ਕੁਛ ਆਏਗਾ। ਤਾਪਮਾਨ 29 ਡਿਗਰੀ, ਔਰ ਉਹਦੇ ਨਾਲ ਜਿਹੜੀ ਇਹ ਏਅਰ ਹੈ, ਊਰਜਾ ਜਿਹੜੀ ਕੁਆਲਿਟੀ ਏਅਰ ਦੀ, ਉਹ ਚ ਥੋੜਾ ਜਿਹਾ ਫਾਇਦਾ ਹੋਏਗਾ। ਮੰਡੇ ਨੂੰ 30 ਡਿਗਰੀ ਆ ਮਿਕਸ ਆਫ ਸਨ ਐਂਡ ਕਲਾਊਡ, ਟਿਊਜ਼ਡੇ ਨੂੰ 30 ਡਿਗਰੀ ਮਿਕਸ ਆਫ ਸਨ ਐਂਡ ਕਲਾਊਡ ਤੇ ਥੰਡਰ ਸਟੋਰਮ, ਤੇ ਬੁੱਧਵਾਰ ਨੂੰ 30 ਡਿਗਰੀ ਤਾਪਮਾਨ ਹੋਣਗੇ। ਸਪੋਰਟਸ ਦੇ ਵਿੱਚ ਜਿਹੜੇ ਫੀਫਾ ਦੇ ਮੈਚ ਆ ਉਹ ਕੱਲ ਨੂੰ ਹੋਣੇ ਆ, ਤੀਜੇ ਨੰਬਰ ਤੇ ਸੰਡੇ ਨੂੰ ਫਾਈਨਲ ਹੋਏਗਾ। 84 ਗੇਮਾਂ ਹੋਣੀਆਂ ਨੇ ਮੇਪਲ ਲੀਫ ਦੀਆਂ। 26-27 ਦਾ ਜਿਹੜਾ ਸਕੈਜੂਲ ਆ ਉਹ ਖੋਲ੍ਹ ਦਿੱਤਾ ਗਿਆ ਹੈ। ਪਹਿਲਾ ਮੈਚ ਹੈ ਟੋਰਾਂਟੋ ਮੇਪਲ ਲੀਫ ਦਾ, ਟਿਊਜ਼ਡੇ 29 ਸਤੰਬਰ ਨੂੰ ਮੋਂਟਰੀਅਲ ਦੇ ਅਗੇਂਸਟ ਹੋਣ ਜਾ ਰਿਹਾ ਹੈ। ਜੇ ਚੋਰੀ ਚਾਰੀ ਕਰਦੇ ਹੋ, ਡਾਕੂ ਡੁਕੂ ਬਣੇ ਹੋਏ ਹੋ, ਇੱਥੇ ਘਿਓ ਚੋਰੀ ਕਰ ਲਿਆ, ਆਹ ਚੋਰੀ ਕਰ ਲਿਆ, ਉਹ ਚੋਰੀ ਕਰ, ਲੜਪੇ ਭੜਪੇ ਛੁਰਾ ਮਾਰਤਾ, ਤੁਹਾਡੇ ਵੀ ਇੱਥੇ ਹੱਕ ਨੇ। ਇਹ ਕੈਨੇਡਾ ਹੈ ਬਾਈ, ਇੱਥੇ ਹਰ ਚੀਜ਼ ਦੇ ਹੱਕ ਨੇ। ਆਹ ਸੁਣੋ,
1: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
2: ਨਹੀਂ ਨਹੀਂ,
1: ਤੂੰ ਚੋਰ ਹੈ,
2: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ, ਚੋਰ ਹੈ ਤੂੰ।
3: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000 6478715000।
0: I am Dev Takla and you are not. Indian Food Land ਦੀ ਨਵੀਂ ਲੋਕੇਸ਼ਨ ਸੈਂਡਲਵੁੱਡ ਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਜ਼ਬਰਦਸਤ ਸੇਲ ਲੱਗ ਚੁੱਕੀ ਹੈ ਜੀ। ਸ਼ੇਰ ਆਟਾ 6.99 ਦਾ 10 ਪਾਉਂਡ, ਇੰਡੀਆ ਗੇਟ ਬਾਸਮਤੀ ਰਾਈਸ 9.99 ਦੇ 10 ਪਾਉਂਡ, ਬਰਾਡ ਦੇਸੀ ਘਿਓ 22.99 ਦਾ 1.8 kg, ਟਾਟਾ ਟੀ ਪ੍ਰੀਮੀਅਮ ਜਾਂ ਗੋਲਡ 8.99 ਦੀ 1 ਕਿਲੋ, ਕਾਲੇ ਅਤੇ ਚਿੱਟੇ ਚਣੇ 2.99 ਦੇ 4 ਪਾਉਂਡ ਈਚ, ਗੋਭੀ 1.99 ਦੇ, ਹਿੰਦੁਸਤਾਨੀ ਭਿੰਡੀਆਂ 2.99 ਦੀਆਂ ਪਾਉਂਡ ਮਿਲਣਗੀਆਂ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ। ਸੱਜਣਾ, ਰੱਬ

0: है, नो प्रॉब्लम 6474294040 647-449-4040
1: लावे बचे हो। सवाल मेरा हुन ए है कि तुसी दसना कि सब तो लम्मा सप किथे पाया जांदा?
2: सर जी मैं दसो, मैं
1: तू दस दे।
2: सर जी लूडो दे नड़िनवे आले खाने च
1: है।
3: फट्टे मुँह तेरे।
4: मस्कोका अंदर 1.5 एकड़ ते 2600 स्क्वायर फुट दी कॉटेज सेल ते आई है। 3 बेडरूम 2.5 वाशरूम हन। हाई एंड दे फर्नीचर ना फुली फर्निश्ड है। $30,000 दा जनरेटर अते 14x14 फीट दा पैड भी बनया है। 2 साल दी नवी कॉटेज $1,00,000 दी इनकम जनरेट कर दी है। 12x30 फुट दा डेक है, प्लस वॉकआउट बेसमेंट भी है। मस्कोका रूम भी फर्निश किया गया है। पिछे पानी है अते खूबसूरत है। क्लब हाउस बन रहा है जिथे स्विमिंग पूल भी होगा। बीच भी नजदीक है। जानकारी लिए कॉल जितेंद्र गंदम 416-265-2222 416-265-2222। July 25 नू ओपन हाउस लगन जा रहा है 1 to 3 बजे तक। मॉर्गेज सॉल्यूशन दे गुरप्रीत समरा जी, तुहाडे मकान दी रिन्यूअल आ रही है, तुसी अपनी मॉर्गेज बी सी लैंडर तो हटा के ए लैंडर ना करवानी है और इंटरेस्ट रेट ते भी बचत करनी है। कॉल 905-460-9099। प्री अप्रूवल भी करवा के दिंदे हन ताकि कॉन्फिडेंस नाल मकान ले सकदे हो। 80-90 हज़ार बेस नूं बनाउण लई चाहीदे ने। मकान लैण वेले इस दा भी अरेंजमेंट कीता जांदा है। गुरप्रीत समरा नाल बैठ के डिस्कस करो। 2155 B स्टील्स एवन्यू नियर टॉप रूम यूनिट 32। 905-460-9099 905-460-9099
0: ਡੋਨਲਡ ਟਰੰਪ ਨੇ ਕੱਲ ਈਮੇਲਾਂ ਜਿਹੀਆਂ ਕਰਾਈਆਂ, ਈਮੇਲਾਂ ਜਿਹੀਆਂ ਦਿਖਾਈਆਂ ਕਿ ਜਿਹੜਾ ਚਾਈਨਾ ਹੈ ਉਹਨੇ ਜਿਹੜੀ ਪਹਿਲੀ ਟਰਮ ਸੀਗੀ ਇਹਦੀ ਜਦੋਂ ਹਾਰਿਆ ਇਹ ਦੂਜੀ ਵਾਰ ਜੋ ਬਾਇਡਨ ਨੂੰ, ਉਹਦੇ ਵਿੱਚ ਚਾਈਨਾ ਨੇ ਦਖਲਅੰਦਾਜ਼ੀ ਦਿੱਤੀ ਸੀ। ਲੇਕਿਨ ਦਖਲਅੰਦਾਜ਼ੀ ਦਾ ਕੋਈ ਬੜਾ ਚੱਕ ਨਹੀਂ। ਮਿਡ ਟਰਮ ਇਲੈਕਸ਼ਨ ਹੋਣੀ ਆ ਨਵੰਬਰ 'ਚ ਆਪਣੇ ਅਮੈਰੀਕਾ 'ਚ। ਜੇ ਉਹਦੇ 'ਚ ਇਹਦੀਆਂ 2-4 ਸੀਟਾਂ ਹਾਰ ਗਈਆਂ ਤਾਂ ਫਿਰ ਇਹਦੇ ਹੱਥ ਪੱਲੇ ਕੱਖ ਨਹੀਂ ਰਹਿਣਾ, ਸਾਰਾ ਕੁਝ ਕਾਂਗਰਸ ਨੇ ਪਾਸ ਕਰਿਆ ਕਰਨਾ। ਔਰ ਦੂਸਰੇ ਪਾਸੇ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਹੀਟ ਵੇਵ ਆਇਆ ਹੋਇਆ, 12,000 ਦੇ ਕਰੀਬ ਮੌਤਾਂ ਦੱਸੀਆਂ ਜਾ ਰਹੀਆਂ ਨੇ। ਇਟਲੀ 'ਚ ਪਿਛਲੇ ਦਿਨ ਇੱਕ ਬ੍ਰਿਜ ਆ ਜਿਹੜਾ ਡਿੱਗ ਪਿਆ ਸੀ August 2018 ਦੇ ਵਿੱਚ, ਉਸ ਸਿਲਸਿਲੇ 'ਚ 32 ਲੋਕਾਂ ਨੂੰ ਗਿਲਟੀ ਕਰਾਰ ਦਿੱਤਾ ਗਿਆ ਹੈ। ਕੰਪੈਕਟ ਟਰੈਕਟਰ ਲੈਣੇ ਆ ਬਹੁਤ ਜ਼ਰੂਰੀ ਨੇ। ਤੁਹਾਡਾ ਛੋਟਾ ਵੱਡਾ ਲੋਟ ਹੈ, ਡਰ ਮੇਕ ਡਿਫਰੈਂਸ ਕਿੱਡਾ ਕੁ ਲੋਟ ਹੈ ਜਾਂ ਨਹੀਂ ਹੈ। ਤੁਸੀਂ ਘਾਹ ਘੂਹ ਆਪਦਾ ਕੱਟ ਸਕਦੇ ਹੋ, ਕੈਰੀਆਂ ਆਦਿ ਪਾ ਸਕਦੇ ਹੋ, ਸਨੋਅ ਵੇਲੇ ਵੀ ਕੰਮ ਆਉਂਦਾ ਜਦੋਂ ਸਨੋਅ ਹਟਾਉਣੀ ਆ। ਸਾਡੇ ਨਾਲ ਲਾਈਨ ਤੇ ਤੇਜ ਬਾਬੂ ਜੀ ਜੁੜ ਚੁੱਕੇ ਨੇ। ਤੇਜ ਵੀਰੇ ਸਤਿ ਸ੍ਰੀ ਅਕਾਲ
5: ਜੀ। ਸਤਿ ਸ੍ਰੀ ਅਕਾਲ ਦੇਵ ਤਤਲਾ ਭਾਜੀ,
0: ਕੀ ਹਾਲ ਚਾਲ ਨੇ?
5: ਮੈਂ ਕਿਹਾ ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ?
0: ਵਧੀਆ ਵਧੀਆ, ਕੰਮ ਚੜ੍ਹਦੀ ਕਲਾ ਜੀ ਰੱਖਣਾ ਚਾਹੀਦਾ। ਜੇ ਕੈਨੇਡਾ ਆ ਕੇ ਚੜ੍ਹਦੀ ਕਲਾ ਜੀ ਨੀ ਹੋਇਆ, ਹੁਣ ਗਾਂ ਹੁਣ ਚੰਦਰਮਾ ਦੇ ਪਲਾਟ ਲੈਣੋ ਲਈ
5: ਚਾਹੇ ਤੁਹਾਡਾ ਕੋਈ ਵੱਡਾ ਲੋਟ ਆ, ਇੰਡਸਟਰੀਅਲ ਕੰਮ ਆ, ਕਿਸੇ ਵੀ ਤਰ੍ਹਾਂ ਦਾ ਕੰਮ ਆ, ਛੋਟਾ ਵੱਡਾ ਜਾਂ ਸਨੋਹ ਹਟਾਉਣ ਲਈ ਚਾਹੀਦਾ ਵਾ, ਟਰੱਕਾਂ ਦਾ ਯਾਰਡ ਆ, ਉਹਦੀ ਸਫਾਈ ਲਈ, ਕੋਈ ਵੀ ਤਰ੍ਹਾਂ ਦਾ ਕੰਮ ਛੋਟਾ ਵੱਡਾ, ਇਹ ਆਪਣਾ 25 horsepower ਆ, ਇਹ ਹਰ ਤਰ੍ਹਾਂ ਦਾ ਕੰਮ ਯਾਨੀ ਆਪਣਾ ਟਰੈਕਟਰ ਕਰ ਦੂਗਾ। ਤੇ ਆਪਣੇ ਕੋਲੇ ਇਹਦਾ ਸਟਾਰਟਿੰਗ ਪ੍ਰਾਈਸ 20,000 ਤੋਂ ਆ, ਬਕਟ ਉਹਦੇ ਨਾਲ ਲੱਗੀ ਲਗਾਈ ਮਿਲੂਗੀ। ਜੇ ਕੋਈ ਹੋਰ ਆਈਟਮ ਤੁਹਾਨੂੰ ਚਾਹੀਦੀ ਆ, ਸਨੋ ਬਲੋਰ ਚਾਹੀਦਾ, ਕੋਈ ਘਾਹ ਕੱਟਣ ਵਾਲਾ ਮਤਲਬ ਸਿਸਟਮ ਚਾਹੀਦਾ, ਅੱਗੇ ਪਿੱਛੇ ਕਿਤੇ ਵੀ ਯਾਨੀ 3-point ਹੈਚ ਚਾਹੀਦੀ, ਕਿਤੇ ਵੀ ਲਾ ਸਕਦੇ ਹੋ, ਸਭ ਕੁਛ ਅਵੇਲੇਬਲ ਹੋਊਗਾ ਆਪਣੇ ਕੋਲ।
0: ਓਕੇ ਓਕੇ। ਔਰ ਇਹ ਜਿਹੜੇ ਟਰੈਕਟਰ ਨੇ 4-5 ਡਿਫਰੈਂਟ ਮਾਡਲ ਉੱਥੇ ਖੜੇ ਨੇ, ਹਾਈਵੇ 10 ਦੇ ਉੱਪਰ ਹੀ ਖੜੇ ਆ ਕੈਲਡਨ ਦੇ ਵਿੱਚ, ਔਰ ਤੁਸੀਂ ਇਹਨਾਂ ਨੂੰ ਟੈਸਟ ਡਰਾਈਵ ਕਰਨਾ ਹੈ ਉਹ ਵੀ ਕਰ ਸਕਦੇ ਹੋ, ਨੋ ਪ੍ਰੋਬਲਮ। ਉੱਥੇ ਕਾਫੀ ਖੁੱਲੀ ਡੁੱਲੀ ਜਗ੍ਹਾ, ਤੁਸੀਂ ਡਰਾਈਵ ਡਰੂਵ ਕਰਕੇ ਦੇਖ ਸਕਦੇ ਹੋ ਕਿਵੇਂ ਚੱਲਦੇ ਆ, ਕੀ ਹਿਸਾਬ ਕਿਤਾਬ ਆ, ਔਰ ਕਿਹੜੇ ਕਿਹੜੇ ਫੀਚਰ ਉੱਥੇ ਤੁਸੀਂ ਐਕਸਟਰਾ ਲੈ ਸਕਦੇ ਹੋ। ਤੇ ਕਈ ਵਾਰ ਤੇਜ ਵੀਰੇ ਹੁੰਦਾ ਕਿ ਪੈਸੇ ਥੋੜੇ ਘੱਟ ਹੁੰਦੇ, ਅਗਲਾ ਕਹਿੰਦਾ ਯਾਰ ਕਿਸ਼ਤਾਂ ਕਰ ਲਾ, ਉਹਦਾ ਕੋਈ ਇੰਤਜ਼ਾਮ ਹੈ?
5: ਆਪਣੇ ਕੋਲ ਚਾਹੇ ਤੁਸੀਂ ਆਪਣਾ ਪੂਰੀ ਫਾਈਨਾਂਸ ਅਵੇਲੇਬਲ ਆ, ਚਾਹੇ ਤੁਹਾਡੇ ਕੋਲ ਕੋਈ ਵੀ ਪੈਸਾ ਨਹੀਂ ਹੈਗਾ, ਤੇ ਤੁਹਾਨੂੰ ਅਸੀਂ ਫੁੱਲ ਫਾਈਨਾਂਸ ਕਰਾ ਕੇ ਦੇਵਾਂਗੇ, ਬਸ ਟਰੈਕਟਰ ਦੀ ਚਾਬੀ ਲੈਣ ਪਹੁੰਚੋ।
0: ਗੱਲ ਏਦਾਂ ਗੱਲ ਠੀਕ ਆ ਤੇਜ ਬਾਈ ਦੀ, ਤੁਸੀਂ ਜਾਓ ਗੱਡੀ ਚ ਜਾਓ, ਪਿਕਅਪ ਟਰੱਕ ਚ ਜਾਓ। ਅੱਛਾ, ਜੇ ਹੁਣ ਇਹ ਟਰੈਕਟਰ ਆ ਮੈਂ ਉੱਥੋਂ ਬ੍ਰੈਂਪਟਨ ਲਿਆਉਣਾ ਹੋਵੇ, ਉਹ ਤਾਂ ਫਿਰ ਪਿਕਅਪ ਟਰੱਕ ਜਾਂ ਕੁਛ ਇਸ ਤਰ੍ਹਾਂ ਤੇ ਆਏਗਾ?

0: ਜੀ ਪਿੱਛੇ ਟਰਾਲੀ ਚਾਹੀਦੀ ਆ ਤੇ ਕੋਈ ਚੱਕਰ ਨੀ ਹੈਗਾ, ਜੇ ਤੁਸੀਂ ਬ੍ਰੈਂਪਟਨ ਲੈ ਕੇ ਤੁਹਾਡੇ ਘਰ ਦੇ ਮੂਹਰੇ ਡ੍ਰੌਪ ਕਰਕੇ ਫੋਟੋ ਖਿੱਚ ਕੇ ਤੁਹਾਡੇ ਨਾਲ ਟਾਈਮਿੰਗ ਕਰਕੇ ਫੇਰ ਜਾਵਾਂਗੇ।
1: ਲਓ ਜੀ ਇਹ ਡਿਲੀਵਰ ਵੀ ਕਰ ਦੇਣਗੇ, ਕੋਈ ਗੱਲ ਨੀ,
0: ਡਿਲੀਵਰੀ ਹੋ ਜਾਵੇਗੀ, ਕੋਈ
1: ਭਰੋਸੇਮੰਦ ਕੰਪੈਕਟ ਟਰੈਕਟਰ ਨੇ, ਵਧੀਆ ਟਰੈਕਟਰ ਨੇ, ਮੈਂ ਆਪ ਖੁਦ ਦੇਖ ਕੇ ਆਇਆ। ਨੰਬਰ ਹੈ ਬਾਈ ਦਾ 647-622-1754, 6476221754। ਤੇ ਜੀ ਕੁਛ ਹੋਰ ਐਡ ਕਰਨਾ ਚਾਹੋਗੇ?
0: ਧੰਨਵਾਦ ਤੁਹਾਡਾ ਸਾਰੇ ਸਰੋਤਿਆਂ ਦਾ, ਤੇ ਜਦੋਂ ਵੀ ਕਿਸੇ ਵੀ ਟਾਈਮ ਸਾਨੂੰ ਕਾਲ ਕਰ ਸਕਦੇ ਹੋ, ਤੇ ਜੇ ਵਿਜ਼ਿਟ ਕਰਨਾ ਤਾਂ ਕਦੇ ਵੀ ਸਾਨੂੰ ਕਾਲ ਕਰਕੇ ਆਪਾਂ ਅਪਾਇੰਟਮੈਂਟ ਬੁੱਕ ਕਰਕੇ ਜਿਵੇਂ ਵੀ ਤੁਹਾਡਾ ਸਕੈਜੂਲ ਸੈੱਟ ਬਹਿੰਦਾ ਸੱਤੇ ਆ ਸਕਦੇ ਹਾਂ ਕਿਸੇ ਵੀ ਟਾਈਮ।
1: 6476221754, ਥੈਂਕ ਯੂ ਵੀਰੇ। ਆਲਰਾਈਟ ਜਾਣੇ ਆ ਉਹਨੇ, ਪਹਿਲਾਂ ਲੈਂਡਸਕੇਪਿੰਗ ਵਾਲੇ ਦਾ ਸੁਨੇਹਾ ਸੁਣੋ।
2: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 6477841213।
3: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
4: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
3: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
4: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
5: ਬੇਦਾਗ ਸਰਵਿਸ। ਗਿੱਲ ਇੰਟਰਨੈਸ਼ਨਲ ਟ੍ਰੈਵਲ,
4: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
5: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
4: 9056711-8400 ਔਰ 9057968800 ਔਰ ਵਿਜ਼ਿਟ giltravels.ca।
1: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-905-2631।
6: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
7: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
4: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
8: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, RE/MAX Gold Realty, Inc. at 416-265-2222.
9: ਇਹ ਡਾਕਟਰ ਸਾਹਿਬ, ਮੇਰਾ ਕੋਈ ਇਦਾਂ ਦਾ ਇਲਾਜ ਹੋ ਸਕਦਾ ਕਿ ਮੇਰਾ ਭਾਰ ਰਾਤੋ ਰਾਤ ਹੀ ਜਿੱਦਾਂ ਵੱਧ ਜਾਵੇ ਥੋੜਾ ਜਿਹਾ?
10: ਵੈਸੇ ਤੇ ਤੁਹਾਡਾ ਵੇਟ ਠੀਕ ਹੈ, ਫਿਰ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਕਿਉਂ ਇਦਾਂ ਚਾਹੁੰਦੇ ਹੋ?
9: ਉਹ ਦਰਅਸਲ ਮੈਂ ਖੜਾ ਹੋਇਆ ਵੋਟਾਂ ਦੇ ਵਿੱਚ ਤੇ ਕੱਲ ਨੂੰ ਮੈਨੂੰ ਸਿੱਕਿਆਂ ਨਾਲ ਧੋਲਣਾ ਅਗਲੇ ਨੇ।
11: ਕਾਵਿਆ ਹੋਮਿਓ ਕੇਅਰ, ਕਾਫੀ ਇਲਾਜ ਜਹਾਂ ਬੇਅਸਰ ਹੋ ਜਾਤੇ ਹੈ ਵਹਾਂ ਸੇ ਸ਼ੁਰੂ ਹੋਤਾ ਹੈ ਹੋਮਿਓਪੈਥੀ ਕਾ ਅਸਰ। ਬੱਚੋਂ ਸੇ ਲੇਕਰ ਬਜ਼ੁਰਗੋਂ ਤੱਕ, ਨਏ ਸੇ ਲੇਕਰ ਕਈ ਪੁਰਾਣੀ ਬਿਮਾਰੀਓਂ ਤੱਕ, ਜੈਸੇ ਐਲਰਜੀਜ਼, ਐਸਮਾ, ਆਰਥਰਾਈਟਿਸ, ਹੇਅਰ ਲੋਸ, ਸਕਿਨ ਡਿਸਆਰਡਰਸ, ਹੈਡੇਕਸ, ਮਾਈਗ੍ਰੇਨਸ, ਮੇਲ ਜਾਂ ਫੀਮੇਲ ਹੈਲਥ ਇਸ਼ੂਜ਼, ਡਾਇਜੈਸਟਿਵ ਡਿਸਆਰਡਰਸ ਜਾਂ ਪਾਈਲਸ, ਮੈਂਟਲ ਹੈਲਥ ਇਸ਼ੂਜ਼, ਹਾਰਟ ਪ੍ਰੋਬਲਮ, ਡਾਇਬੀਟੀਜ਼ ਔਰ ਫਾਰ ਐਨੀ ਕਾਈਂਡ ਆਫ ਅਕਿਊਟ ਔਰ ਕ੍ਰੋਨਿਕ ਡਿਸੀਜ਼ਸ, ਹਮਾਰੇ ਹੋਮਿਓਪੈਥ ਸੇ ਮਿਲੇ ਜਿਨਕੋ 20 ਸਾਲ ਕਾ ਜ਼ਿਆਦਾ ਤਜੁਰਬਾ ਹੈ। ਕਾਵਿਆ ਹੋਮਿਓ ਕੇਅਰ, ਜਹਾਂ ਸੇ ਸ਼ੁਰੂ ਹੋਤਾ ਹੈ ਹੈਲਦੀ ਲਾਈਫ ਕਾ ਸਫ਼ਰ। 10 ਕੋਟਰਾਲ ਬੁਲੇਵਾਰਡ, ਯੂਨਿਟ 104 ਇਨ ਬ੍ਰੈਂਪਟਨ, 6477602779, 6477602779।
12: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਪ੍ਰੂਫ ਨਹੀਂ ਹੋਈ ਹੈ।
13: ਓ ਤੂੰ ਰੇਫੜਾ, ਉਹ ਮੋੜਗੇ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
12: ਹਾਂ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870 ਪੈਗੀ ਪੱਲੇ।
14: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
15: ਜਸ਼ਨ ਟੈਂਟਸ ਦੇ ਨਾਲ,
14: ਵਿਆਹ ਹੋਵੇ, ਬਰਥਡੇ ਪਾਰਟੀ,
15: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
14: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
15: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
14: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ, 416-294-2857,
15: 416-294-2857।
14: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
16: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
17: Everest Transportation hire kar rahe ne cross border AZ drivers, bahut hi shandar opportunity, dedicated auto parts, daily home runs, same truck te trailers, lagbhag 3000 mile per week milenge, starting from Oshawa, Etobicoke ate Bolton, je tuhade kol bhi hai valid AZ license, clean CBOR te abstract, US border eligibility te fast card, ta aaj hi Everest Transportation nu call karo 905-846-2229 extension ਹੈ 4 ਜਾਂ ਫਿਰ 905-334-8222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4।
1: ਜਸ਼ਨ ਟੈਂਟ ਵਾਲੇ ਦਾ ਨੰਬਰ ਮੰਗਿਆ ਸੀ 416-294-2954, 294-2858 ਉਹਨਾਂ ਦਾ ਨੰਬਰ ਹੈ। ਅੱਛਾ, ਖਬਰਾਂ ਚੋਂ ਖਬਰ ਇਹ ਹੈ ਕਿ ਕੈਨੇਡਾ ਨੇ $2 billion ਲਾ ਕੇ 190 ਜਿਹੜੇ ਆਰਮਰਡ ਟਰੱਕ ਹੁੰਦੇ ਆ ਉਹ ਖਰੀਦ ਰਹੇ ਨੇ। ਕੱਲ ਹਲਟਨ ਪੁਲਿਸ ਵਾਲਿਆਂ ਨੇ ਜਿਹੜੀ ਬਸਟ ਕੀਤੀ ਹੈ ਉਹਦੇ ਵਿੱਚ ਦੋ ਨਾਮ ਆ, ਇੱਕ ਤਾਲਿਬ ਸਲੇਹ 36 ਸਾਲ ਮਿਸਾਗਾ ਦਾ, ਇੱਕ ਸੁਖਵੀਰ ਬਰੰਗ 33 ਸਾਲ ਦਾ। ਆਪਣੇ ਬੰਦਿਆਂ ਦੇ ਨਾਮ ਬੜੇ ਗੂੰਜਦੇ ਅੱਜ ਕੱਲ। ਔਰ ਜਿਹੜੀ ਕਿ ਸਟੋਨੀ ਕ੍ਰੀਕ ਚੋਂ ਲਾਸ਼ ਲੱਭੀ ਹੈ ਉਹ ਤਰਨਪ੍ਰੀਤ ਸਿੰਘ ਸਿੱਧੂ ਦੀ ਹੈ। ਦੱਸ ਦਿਆ ਵੀ ਲਾਸ਼ ਉੱਥੋਂ ਲੱਭੀ ਆ, ਮਾਰਿਆ ਕਿਤੇ ਹੋਰ ਗਿਆ, ਬਾਕੀ ਕਹਾਣੀ ਜਦੋਂ ਪਤਾ ਲੱਗੀ ਤੁਹਾਨੂੰ ਦੱਸ ਦਾਂਗੇ। ਅਮੈਰੀਕਨ ਬੜੀ ਦੁਖੀ ਆ ਕੈਨੇਡਾ ਤੋਂ, ਉਹ ਜਿਹੜੀ ਸਾਡੀ ਹਵਾ ਹੈ ਜਾਂ ਸਮੋਕ ਹੈ, ਧੂੰਆਂ ਹੈ ਉੱਧਰ ਜਾਂਦਾ, ਉਹ ਕਹਿੰਦੇ ਇਹ ਕਿਆ ਹੋ ਰਿਹਾ ਬਈਏ, ਇਹ ਹਵਾ 'ਤੇ ਕੰਟਰੋਲ ਨਹੀਂ ਹੈ ਭਾਈ ਸਾਹਿਬ ਕਿਸੇ ਦਾ। ਇੱਕ ਡਰੱਗ ਸਮਗਲਰ, ਇਹ ਵੀ ਆਪਣਾ ਹੀ ਆ ਚਰਨਪ੍ਰੀਤ ਸਿੰਘ, 15 ਸਾਲ ਦੀ ਇਹਨੂੰ ਸਜ਼ਾ ਹੋਣੀ ਸੀ, ਬੇਲ 'ਤੇ ਬਾਹਰ ਆਇਆ ਸੀ, ਹੁਣ ਭੱਜ ਗਿਆ। 55 ਕਿੱਲੋ ਕੋਕੇਨ ਤੇ 5 ਕਿੱਲੋ ਹੈਰੋਇਨ 2022 ਚ ਫੜੀ ਸੀ। ਭੱਜਦੇ ਬੜੇ ਆ ਫਿਰ ਪਿੰਡ ਨੂੰ, ਪਿੰਡ ਜਾ ਕੇ ਕੀ ਕਹਿੰਦੇ ਹੋਣੇ ਆ, ਹਮ ਤਾਂ ਭਾਈ ਕਾਲੀਆਂ ਘਰੇ ਬਹਿਨ ਕੇ ਲਾ ਕੇ ਵਹਾਂ ਸੇ ਆਏ ਹੈ। ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਇਹ ਕੀ ਕਰਤੂਤਾਂ ਕਰਕੇ ਜਾਂਦੇ ਨੇ ਇੱਥੋਂ, ਸਾਰਿਆਂ ਨੂੰ ਪਤਾ ਲੱਗ ਜਾਂਦਾ, ਪਰ ਹਟਦੇ ਨਹੀਂ। ਸੋ ਅੱਜ ਕੀ ਹੋਇਆ, ਅੱਜ ਜਿਹੜੀ ਖਾਸ ਰਿਪੋਰਟ ਇਹ ਹੈ ਕਿ ਕਿੱਧਰ ਗਈ ਜੀ ਮੇਰੀ ਰਿਪੋਰਟ, ਪਹਿਲਾਂ ਤਾਂ ਆਹ ਪੇਜ ਖੋਲੋ। ਜਿਹੜਾ ਕੱਲ੍ਹ ਪਾਸੋਂ ਦਾ ਰੌਲਾ ਪਿਆ ਹੋਇਆ ਕਿ ਕੁਛ MPP ਸਾਹਿਬ, ਜਿਨ੍ਹਾਂ ਨੂੰ MLA ਵੀ ਕਹਿ ਦਿੰਦੇ ਆਪਣੇ ਪਿੰਡਾਂ 'ਚ, MPP ਸਾਹਿਬ, ਉਹ 50 ਕਿਲੋਮੀਟਰ ਤੋਂ ਅੰਦਰ ਅੰਦਰ ਜਿਹੜੇ ਰਹਿੰਦੇ ਆ ਉਹ ਆਪਦਾ ਕੰਮ ਕਰਕੇ ਘਰੇ ਜਾਣ, ਜਿਹੜੇ 50 ਕਿਲੋਮੀਟਰ ਤੋਂ ਬਾਹਰ ਰਹਿੰਦੇ ਆ, ਕੋਈ ਸਨੋ ਸਟੋਰਮ ਆ ਗਿਆ, ਕੁਛ ਹੋਰ ਆ ਗਿਆ, ਉਹ ਹੋਟਲ 'ਚ ਰਹਿ ਸਕਦੇ ਆ, ਸਰਕਾਰ ਪੈਸੇ ਦਿੰਦੀ ਸੀ। ਲੇਕਿਨ ਹੁਣ ਪਤਾ ਲੱਗਿਆ ਜਿਹੜੇ 50 ਕਿਲੋਮੀਟਰ ਦਾਇਰੇ ਦੇ ਅੰਦਰ ਰਹਿੰਦੇ ਆ ਉਹ ਵੀ ਹੋਟਲਾਂ 'ਚ ਰਹਿੰਦੇ ਸੀ, ਇੱਕ ਨਹੀਂ ਕਈ ਆ। ਅਤੇ ਜਿਹੜਾ ਚੂ ਸੀ ਉਹਨੇ ਆਪਦੀ ਜਿਹੜੀ ਕੈਬਨਿਟ ਪੋਸਟ ਸੀ ਉਹ ਤੋਂ ਰਿਜ਼ਾਈਨ ਕਰਤਾ, ਇੱਥੋਂ ਹੀ ਕੰਮ ਸ਼ੁਰੂ ਹੋਇਆ ਸੀ। ਇਹ ਗੇਮਿੰਗ ਮਿਨਿਸਟਰ ਸੀਗਾ ਸਟੈਨ ਚਾਓ, ਇਹ ਕਹਿੰਦਾ ਜੀ ਮੈਂ ਆਪਦੀ ਪੋਸਟ ਰਿਜ਼ਾਈਨ ਕਰ ਦਿੰਦਾ, ਕੰਜ਼ਰਵੇਟਿਵ ਪਾਰਟੀ ਦਾ ਮੈਂ ਮੈਂਬਰ ਹੈਗਾ ਡਗਫੋਰਡ ਦਾ, ਉਹ ਮੈਂ ਕੰਮ ਕਰੀ ਚੱਲੂੰ। ਹੋਲਡ ਔਨ, ਉਹ ਬਾਕੀਆਂ ਦਾ ਕੀ ਬਣੂਗਾ? ਆਪਣੇ ਵੀ ਆ ਸੁੱਖ ਨਾ ਇਹਦੇ ਤਾਂ। ਹਰਦੀਪ ਸਿੰਘ ਗਰੇਆ, ਇਹ ਬਾਈ ਦੀ ਕਿਹੜੀ ਪੋਸਟ ਆ? ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦਾ ਇਹ ਚੌਧਰੀ ਆ ਤੇ ਪਾਰਲੀਮੈਂਟਰੀ ਅਸਿਸਟੈਂਟ ਟੂ ਦਾ ਮਿਨਿਸਟਰ ਆਫ ਟਰਾਂਸਪੋਰਟੇਸ਼ਨ। ਇਹਨੂੰ ਵੀ ਆਪਦੀ ਇਹ ਪੋਸਟ ਜਿਹੜੀ ਆ ਰਿਜ਼ਾਈਨ ਕਰਨੀ ਚਾਹੀਦੀ ਆ, ਇਹ ਕਿਉਂ ਇੱਥੇ ਰੱਖਿਆ ਹੋਇਆ ਇਹਨਾਂ ਨੇ? ਫਿਰ ਆਉਂਦੀ ਆ ਬੀਬੀ ਨੀਨਾ ਟਾਂਗੜੀ ਜਿਹੜੀ ਮਿਸਾਗਾ ਸਟਰੀਟ ਵੱਲ ਦੀ ਆ, ਐਸੋਸੀਏਟ ਮਿਨਿਸਟਰ ਆਫ ਅ ਸਮਾਲ ਬਿਜ਼ਨਸ, ਇਹਦੀ ਵੀ ਪੋਸਟ ਖੋਲਣੀ ਚਾਹੀਦੀ ਆ, ਇਹ ਕਿਉਂ ਰੱਖੀ ਹੋਈ ਆ ਇੱਥੇ? ਹੋਰ ਵੀ ਜਿਹਨਾਂ ਕੋਲ ਪੋਸਟ ਆ ਉਹ ਸਾਰੀਆਂ ਖੋਲੋ ਇਹਨਾਂ ਦੀਆਂ, ਨਾਲੇ ਪੈਸੇ ਵਾਪਸ ਕਰੋ। ਡਾਕ ਫੋਰ ਨੇ ਇੱਕ ਹੋਰ ਕੰਮ ਚੰਗਾ ਕੀਤਾ, ਕਹਿੰਦਾ ਅੱਜ ਤੋਂ ਬਾਅਦ ਇਹ ਪ੍ਰੋਗਰਾਮ ਹੀ ਕੈਂਸਲ ਕਰ ਦੇਣਾ। ਪਰ ਭਾਈ ਸਾਹਿਬ ਚੋ ਤਾਂ ਵਿਚਾਰਾ ਰਿਜ਼ਾਈਨ ਕਰ ਗਿਆ, ਕਹਿੰਦਾ ਮੇਰੀ ਗਲਤੀ ਆ। ਬਾਕੀਆਂ ਦਾ ਬਿਆਨ ਹੀ ਨਹੀਂ ਆਇਆ, ਨਾ ਨੀਨਾ ਟਾਂਗੜੀ ਦਾ, ਨਾ ਹਰਦੀਪ ਗਰੇਵਾਲ ਦਾ। ਬਿਆਨ ਵੀ ਉਹਨੀ ਦੇ ਦਿਓ, ਕੋਈ ਆਪਦੇ ਆਪਦੇ ਚੈਨਲ ਹੈਗੇ ਆਪਣੇ। ਰੂਪਾ ਬਰਾੜ, ਰੂਪਾ ਬਰਾੜ, ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939, 416-991-5939,
18: 991-5939। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
1: ਹਾਏ ਓਏ ਹੋਏ। I am Dev Tatla and you are not Indian. ਇੰਡੀਅਨ ਫੂਡ ਲੈਂਡ ਦੀ ਨਵੀਂ ਲੋਕੇਸ਼ਨ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਜ਼ਬਰਦਸਤ ਸੇਲ ਲੱਗ ਚੁੱਕੀ ਹੈ ਜੀ। ਸ਼ੇਰ ਆਟਾ 699 ਦਾ 10 ਪਾਉਂਡ, ਇੰਡੀਆ ਗੇਟ ਬਾਸਮਤੀ ਰਾਈਸ 999 ਦੇ 10 ਪਾਉਂਡ, ਬਰਾਡ ਦੇਸੀ ਘਿਓ 2299 ਦਾ 1.8 ਕੇਜੀ, ਟਾਟਾ ਟੀ ਪ੍ਰੀਮੀਅਮ ਜਾਂ ਗੋਲਡ 899 ਦੀ 1 ਕਿਲੋ, ਕਾਲੇ ਅਤੇ ਚਿੱਟੇ ਚਨੇ 299 ਦੇ 4 ਪਾਉਂਡ ਈਚ, ਗੋਭੀ 199, ਹਿੰਦੁਸਤਾਨੀ ਭਿੰਡੀਆਂ 299 ਦੀਆਂ ਪਾਉਂਡ ਮਿਲਣਗੀਆਂ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ। ਜਿਹੜੀ ਨੀਨਾ ਟਾਂਗੜੀ ਆ ਉਹਨੇ $18,976 ਖਰਚਿਆ ਹੋਟਲਾਂ ਦੇ, ਤੇ ਹਰਦੀਪ ਗਰੇਵਾਲ $27,275 ਖਰਚੇ ਨੇ। ਇਹਨਾਂ ਦੀਆਂ ਰਸੀਦਾਂ ਵੀ ਦੇਖ ਲਓ, ਅਸਲੀ ਆ ਕਿ ਨਕਲੀ ਆ? ਸਾਡੇ ਸਟੂਡੀਓ ਦੇ ਨੰਬਰ ਨੇ, ਜੇ ਕਿਸੇ ਨੇ ਕੋਈ ਗੱਲ ਕਰਨੀ ਹੋਵੇ ਤਾਂ ਨੰਬਰ ਨੇ 905-799-0999, 905-799-0999। ਪੈਟਰੋਲ ਦੀ ਪ੍ਰਾਈਸ ਪਿਛਲੇ ਦਿਨਾਂ ਦੋ ਤਿੰਨ ਦਿਨਾਂ 'ਚ 10 ਸੈਂਟ ਉੱਪਰ ਚਲੀ ਗਈ, ਅੱਜ ਅੱਧੀ ਰਾਤੋਂ 1 ਸੈਂਟ ਪ੍ਰਾਈਸ ਥੱਲੇ ਆ ਰਹੀ ਹੈ, ਦੇਖਦੇ ਹਾਂ ਕੀ ਬਣਦਾ। ਔਰ ਮੰਡੀਆਂ ਦੇ ਜਿਹੜੇ ਭਾਅ ਨੇ ਜਨਕ ਜੂਲਰ ਦੇ ਸਹਿਯੋਗ ਨਾਲ ਦੱਸਦੇ, ਟੋਰਾਂਟੋ ਸਟਾਕ ਚੇਂਜ ਡਾਓ ਨੈਸਡੈਗ ਇਹ ਥੱਲੇ ਹੈ, ਕਰੂਡ ਆਇਲ ਡਾਲਰ ਤੇ ਸੋਨਾ ਇਸ ਸਮੇਂ ਉੱਪਰ ਚੱਲ ਰਿਹਾ ਹੈ। ਗੁਰਬਾਣੀ ਰੇਡੀਓ ਲੈ ਲਓ ਯਾਰ, $20 ਗੁਰਬਾਣੀ ਰੇਡੀਓ, $20 ਦਾ ਕੋਸਟ ਪ੍ਰਾਈਸ ਤੇ ਦਿੱਤਾ ਜਾ ਰਿਹਾ, ਧਰਮ ਦੇ ਨਾਮ ਤੇ ਕੋਈ ਪੈਸਾ ਨਹੀਂ ਬਚਾਉਣਾ। ਫਿਰ ਕਹਿਣਗੇ ਜੀ ਸਾਡਾ ਤਾਂ ਕ੍ਰਿਸਟਲ ਕਲੀਅਰ ਆ, ਉਹ ਗੁਰਬਾਣੀ ਦਾ ਵੀ ਕੋਈ ਫਰਕ ਹੁੰਦਾ? ਗੁਰਬਾਣੀ ਤਾਂ ਗੁਰਬਾਣੀ ਆ, ਇਹਦੇ ਚ ਕੀ ਦੋ ਰਾਇਆ ਨੇ? ਖੈਰ ਇੱਕ ਕਾਲ ਲੈ ਲਈਏ। ਹੈਲੋ,
19: ਹਾਂਜੀ ਦੇਵ ਭਾਈ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
19: ਮੈਂ ਕਿਹਾ ਵਧੀਆ ਕੀਤਾ ਤੁਸੀਂ ਤਾਂ ਨਾਂ ਖੁੱਲ ਕੇ ਲਿਆ, ਕਈ ਤਾਂ ਰੇਡੀਓ ਵਾਲੇ ਬੋਲਦੇ ਹੀ ਨੀ ਬਿਲਕੁਲ ਹੀ ਜੀ, ਹਨਾ
1: ਵੀਰੇ, ਜਿਹੜੀ ਅਖਬਾਰਾਂ ਚ ਖਬਰਾਂ ਚ ਲਕੋ ਕਾਹਦਾ?
19: ਉਹ ਨਹੀਂ, ਪਰ ਕਈ ਪਤਾ ਕਿ ਚਮਚਾ ਕਿ ਹੁਣ ਉਹਦਾ ਪਿਓ ਆ, ਉਹ ਦੋ ਤਿੰਨ ਦਿਨ ਦੀ ਛੁੱਟੀ ਲੈ ਕੇ।
1: ਚਲੋ ਚਲੋ, ਉਹ ਇੰਨੀ ਦੂਰ ਨੀ ਆਪਾਂ ਜਾਣਾ, ਇੰਨੀ ਦੂਰ ਨੀ ਜਾਣਾ।
20: ਹੈਲੋ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਸਰ।
20: ਉਹ ਬਾਈ ਜੀ, ਉਹ ਆਪਦੇ ਚੈਨਲ ਦੱਸਣਗੇ, ਤੁਹਾਨੂੰ ਥੋੜੀ ਦੱਸਣਗੇ ਉਹ।
1: ਨਹੀਂ, ਹੁਣ ਜਿਹੜੇ ਆਹ ਮੁੰਡੇ ਨੇ ਚਾਓ ਨੇ ਰਿਜ਼ਾਈਨ ਕਰਤਾ, ਕਹਿੰਦਾ ਵੀ ਮੇਰੀ ਗਲਤੀ ਆ, ਮੰਨ ਲਈ ਉਹਨੇ ਗਲਤੀ ਤੇ ਉਹ ਪੈਸੇ ਵੀ ਮੋੜ ਦੇਣੇ ਆ। ਹੁਣ ਜਿਨ੍ਹਾਂ ਦੀਆਂ ਪੋਸਟਾਂ ਹੈਗੀਆਂ ਉਹ ਪੋਸਟ ਤੋਂ ਰਿਜ਼ਾਈਨ ਦੇਣਾ, ਆਪਦੀ ਕੁਰਸੀ ਤੋਂ ਰਿਜ਼ਾਈਨ ਥੋੜੀ ਦੇਣਾ ਤੁਸੀਂ?
20: ਦੇਖੋ ਜੀ, ਉਹ ਫਿਰ ਆਪਾਂ ਪੰਜਾਬੀ ਹੁੰਦੇ, ਆਪਾਂ ਇਹਨੇ ਕਰਦੇ, ਆਪਾਂ ਧੱਕੇ ਮਾਰੇ ਤਾਂ ਕੱਢਦੇ ਆ।
1: ਆਲਰਾਈਟ ਸਰ, ਥੈਂਕ ਯੂ।
20: ਥੈਂਕ ਯੂ, ਥੈਂਕ ਯੂ।
1: ਆਲਰਾਈਟ ਆਲਰਾਈਟ, ਹੋਰ ਖਬਰਾਂ ਕਿਹੜੀਆਂ ਨੇ ਜੀ? ਭਾਰਤ ਵਿੱਚ ਨੋਟਾਂ ਦੇ ਰੂਪ ਵਿੱਚ ਵੱਡਾ ਬਦਲਾਅ ਆਉਣ ਲੱਗਿਆ, ਜਿਹੜੇ ਆਪਣੇ ਇੱਥੇ ਪਲਾਸਟਿਕ ਦੇ ਆ, ਪੋਲੀਮਾਰ ਨੋਟ, ਉਹ ਵੀ ਉੱਥੇ ਬਣਿਆ ਕਰਨਗੇ। ਬੰਬਈ ਦੇ ਮਸ਼ਹੂਰ ਤਾਜ ਮਹਿਲ ਜਿਹੜਾ ਪੈਲਸ ਹੈ, ਹੋਟਲ ਹੈ, ਉੱਥੇ ਬ੍ਰਿਹਨ ਮੁੰਬਈ ਮਹਾਨਗਰ ਪਾਲਿਕਾ ਜਿਹੜੀ ਹੈ BMC 27.12 crore ਰੁਪਏ ਦਾ ਡਿਮਾਂਡ ਨੋਟਿਸ ਭੇਜਤਾ। ਕਹਿੰਦੇ ਬੰਬਈ ਦੇ ਤਾਜ ਹੋਟਲ ਦੀ ਸੁਰੱਖਿਆ ਪ੍ਰਬੰਧ ਹੁਣ ਵੱਡੇ ਖਰਚੇ ਹੋਣ ਲੱਗ ਗਏ,
18: ਆਲੇ ਦੁਆਲੇ ਦੀ ਜਨਤਕ ਸੜਕ ਅਤੇ ਫੁੱਟਪਾਥ ਦੀ ਵਰਤੋਂ ਤੁਸੀਂ ਕਰਦੇ ਹੋ, ਪੈਸੇ ਦਿਓਗੇ ਨੇ ਸਾਨੂੰ? ਲੈ, ਅਮਰੀਕਾ ਵੱਲੋਂ ਲਗਾਤਾਰ 6ਵੀਂ ਰਾਤ ਇਰਾਨ 'ਤੇ ਹਮਲੇ ਕੀਤੇ ਗਏ। ਭਾਰਤ ਦੀ ਨਿਵੇਸ਼ ਵਾਲੀ ਜਿਹੜੀ ਚਬਹਾਰ ਬੰਦਰਗਾਹ, ਉੱਥੇ ਵੀ ਗੋਲੀਆਂ ਚਲਾਈਆਂ ਗਈਆਂ। ਹੈਲੋ,
0: ਹਾਂਜੀ ਦੇਵ ਜੀ।
18: ਹਾਂਜੀ ਸਰ,
0: ਤੁਸੀਂ ਬਿਲਕੁਲ ਸਹੀ ਕਿਹਾ। ਆ ਜਿਹੜੀਆਂ ਨਕਲੀ ਰਸੀਦਾਂ ਨੇ, ਆਈ ਨੋ ਵਨ ਐਮ ਪੀ ਜਾਂਦੇ ਸੀ ਅੱਟਵੇ ਨੂੰ ਘਰੋਂ ਟੈਕਸੀ ਦੀਆਂ ਰਸੀਦਾਂ ਆਪਣੇ ਟੈਕਸੀਆਂ ਤੋਂ ਲੈ ਕੇ ਆਉਂਦਾ ਸੀ ਜਾ
18: ਕੇ। ਫਿਰ ਹਿੰਦੁਸਤਾਨੀ ਆ, ਕੁਛ ਤਾਂ ਕਰੇਂਗੇ। ਦੇਖੋ, ਦੇਸੀ ਘਿਓ ਚੋਰੀ ਕਰ ਸਕਦੇ ਆ, ਬਟਰ ਚੋਰੀ ਕਰ ਸਕਦੇ ਆ, ਸ਼ਰਾਬਾਂ ਚੋਰੀ ਕਰ ਸਕਦੇ ਆ। ਹੋਰ ਯਾਰ ਗੱਲ ਸੁਣੋ ਵੀਰੇ, ਉਹ ਜਿਹੜਾ ਫੁੱਲ ਬੂਟੇ ਲੈਣ ਜਾਓ ਦੁਕਾਨਾਂ ਤੋਂ, ਉਹ ਜਿਹੜਾ ਮਿਰਚ ਦਾ ਬੂਟਾ ਹੁੰਦਾ, ਉਹ ਛੋਟੀ ਜਿਹੀ ਪਲਾਸਟਿਕ ਦੀ ਕੁੱਪੀ ਚ ਪਾਇਆ ਹੁੰਦਾ, ਉਹ ਕੁੱਪੀ ਸੱਟੇ ਹੁੰਦਾ ਬੂਟਾ ਜੇਬ ਚ ਪਾ ਕੇ ਘਰ ਨੂੰ ਲੈ ਆਉਂਦੇ ਆ।
0: ਵਾਹਲੇ ਵਧੀਆ, ਤਰੱਕੀ ਕਰ ਗਏ ਨਾ ਆਪਾਂ।
18: ਥੈਂਕ ਯੂ। ਹੋਰ ਖਬਰਾਂ ਚ ਖਬਰ ਇਹ ਹੈ, ਸਰੀ ਦੇ ਨਿਊਟਨ ਇਲਾਕੇ ਵਿਚ 9 ਵਾਹਨਾਂ ਦੀ ਕੀਤੀ ਭੰਨਤੋੜ, ਪੁਲਿਸ ਮੁਲਾਜ਼ਮ ਇਸ ਦੀ ਜਾਂਚ ਪੜਤਾਲ ਕਰ ਰਹੇ ਆ। ਹੈਲੋ,
21: ਹਾਂਜੀ ਦੇਵ ਸਤਲਾ ਸਾਹਿਬ।
18: ਹਾਂਜੀ ਸਰ,
21: ਸਤਿ ਸ੍ਰੀ ਅਕਾਲ ਜੀ।
18: ਸਤਿ ਸ੍ਰੀ ਅਕਾਲ ਵੀਰੇ,
21: ਮੈਂ ਨਾ ਅੱਜ ਤੁਹਾਨੂੰ ਪਹਿਲੀ ਵਾਰ ਫੋਨ ਕੀਤਾ, ਅੱਗੇ ਇੱਕ ਦੀ ਵਾਰ ਕੀਤਾ ਵਾ, ਤੇ ਇਹ ਭਾਜੀ ਪਹਿਲਾਂ ਹੀ ਆਉਂਦੇ ਨੇ ਵੀ ਇੱਥੇ ਦੇ ਪੜ੍ਹੇ ਲਿਖੇ ਮੁੰਡੇ ਚੁਣੋ, ਇਹ ਇਮਾਨਦਾਰ ਹੁੰਦੇ ਆ, ਤੇ ਆਪਣਾ ਤਰੰਟ ਵਾਲਾ ਵੀਰ ਤੇ ਇੱਥੇ ਦਾ ਪੜ੍ਹਿਆ ਲਿਖਿਆ ਸ਼ਾਇਦ ਆ ਨਾ।
18: ਗੱਲ ਪੜ੍ਹੇ ਦੇ ਲਿਖੇ ਦੀ ਨੀ ਹੈਗੀ, ਗੱਲ ਇੱਥੋਂ ਦੀ ਜੰਮੇ ਪੜ੍ਹੇ ਦੀ ਨੀ ਹੈ, ਗੱਲ ਹੈਗੀ ਅਖਲਾਕ ਦੀ, ਗੱਲ ਹੈਗੀ ਓਨਰ ਦੀ, ਗੱਲ ਹੈਗੀ ਬੇਈਮਾਨੀ ਦੀ। ਹੁਣ ਜੇ ਤੁਸੀਂ ਹੁਣ ਜਿਹੜਾ ਚਾਓ ਨੇ ਰਿਜ਼ਾਈਨ ਦਿੱਤਾ, 6 ਕਿਲੋਮੀਟਰ ਦੂਰ ਰਹਿੰਦਾ ਉੱਥੋਂ ਕੁਈਨਸ ਪਾਰਕ ਤੋਂ, ਇਹ ਵੀ ਉਹਦੇ ਟੈਕਸੀਆਂ ਦੇ ਬਿੱਲ ਦੇਈ ਜਾਂਦਾ ਸੀਗਾ।
21: ਹਾਂਜੀ ਹਾਂਜੀ, ਮੈਂ ਫੰਡ ਲਿਆ 6 ਕਿਲੋਮੀਟਰ ਤੋਂ ਵੀ ਏਦਾਂ ਕਰਦਾ। ਚਲੋ, ਆਹੀ ਤਾਂ ਕਹਿੰਦੇ ਵਾਹਿਗੁਰੂ ਇਹਨਾਂ ਨੂੰ ਸਮਰਥ ਬਖਸ਼ੇ ਤੇ ਵੋਟਰਾਂ ਨੂੰ ਵੀ ਸਮਰਥ ਬਖਸ਼ੇ ਗਾ, ਏਦਾਂ ਦੇ ਬੰਦੇ
18: ਵੋਟਰਾਂ ਨੂੰ ਤਾਂ ਸਮਰਥ ਕੀ ਬਖਸ਼ਣੀ ਆ, ਇਹਨਾਂ ਨੇ ਕੀ ਆਉਣੀ ਆ, ਪਰਮਾਤਮਾ ਵੀ ਮੈਨੂੰ ਲੱਗਦਾ ਛੁੱਟੀਆਂ ਦੇ ਗਿਆ ਹੋਇਆ। ਥੈਂਕ ਯੂ ਵੀਰੇ।
22: ਕੀ ਲੈਣਾ ਚਾਹੁੰਦੇ ਜੀ, $1,000 ਵਾਲਾ?
18: ਸੁਲਤਾਨ ਜੀ ਠਹਿਰ ਜੋ, ਤੁਹਾਡੇ ਨਾਲ ਵੀ ਗੱਲ ਕਰਦੇ ਆ, ਮੈਨੂੰ ਮਾੜਾ ਜਿਹਾ ਇੱਧਰ ਲੋਡ ਕਰ ਲੈਣ ਦੋ। ਮਿਸ ਵਰਲਡ ਮੁਕਾਬਲੇ ਵਿੱਚ ਪਹਿਲੀ ਵਾਰ ਸ਼ਾਮਲ ਹੋਵੇਗੀ ਪਾਕਿਸਤਾਨ ਦੀ ਅਨੀਕਾ ਜਮਾਲ ਇਕਬਾਲ। ਹਰਜੀਤ ਸਿੰਘ ਗਰੇਵਾਲ ਬਣੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ, ਸਿਰ ਤੇ ਦਸਤਾਰ ਸਜਾ ਕੇ ਜਲੰਧਰ ਪਹੁੰਚੇ ਪ੍ਰਾਈਮ ਮਿਨਿਸਟਰ ਮੋਦੀ। ਪੱਗ ਬੜੀ ਸੋਹਣੀ ਬੰਨੀ ਸੀ, ਕਿਹਨੇ ਬੰਨੀ ਸੀ ਇਹ ਨਹੀਂ ਪਤਾ। ਕੈਂਟ ਰੇਲਵੇ ਸਟੇਸ਼ਨ ਤੇ ਕੀਤਾ ਉਦਘਾਟਨ, ਪੰਜਾਬ ਦਾ ਵਿਕਾਸ ਸਿਰਫ ਬੀਜੇਪੀ ਹੀ ਲਿਆ ਸਕਦੀ ਹੈ। ਉਹ ਹਰਿਆਣੇ ਦੇ ਪੰਜਾਬ ਦੇ ਬੰਦੇ ਕੁੱਟੇ ਸੀ ਯਾਦ ਹੈ, ਡਾਂਗਾਂ ਵਰਾਈਆਂ ਸੀ ਯਾਦ ਹੈ, ਤਾਰਾਂ ਲਾਈਆਂ ਸੀ ਯਾਦ ਹੈ, ਪਾਣੀ ਛੜਕਿਆ ਸੀ ਯਾਦ ਹੈ, ਭੁੱਖੇ ਤੇ ਆਏ ਬੈਠੇ ਸੀ ਉੱਥੇ ਯਾਦ ਹੈ, ਹੁਣ ਵਿਕਾਸ ਲਿਆਉਣ ਲੱਗੇ ਇਹ। ਫਤਿਹਾਬਾਦ ਤੋਂ ਖਬਰ ਆਈ ਹੈ, ਫਰੌਤੀ ਨਾ ਦੇਣ ਤੇ ਮੋਟਰਸਾਈਕਲ ਸਵਾਰਾਂ ਨੇ ਕੱਪੜਾ ਵਪਾਰੀ ਤੇ ਦੁਕਾਨ ਤੇ ਚਲਾਈਆਂ ਗੋਲੀਆਂ। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ, 9054508228। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
23: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬਲੈਕ ਫਰਾਈਡੇ ਇਨ ਜੁਲਾਈ, ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ। ਜੀਈ ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟੀਸਪੇਟ ਕਰ ਰਹੀਆਂ, ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1,000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1,300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2,300 ਵਾਲਾ $1,599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ $1,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1,200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ, ਸਿਰਫ $1899 ਦਾ। ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ। ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ, $499 ਦਾ ਮਿਲ ਜਾਏਗਾ। ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1000 ਵਾਲੀ, $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬਰੈਂਪਟਨ ਟੀਵੀ ਐਂਡ ਅਪਲਾਈਸਿਸ। ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, BramptonAppliances.com। ਇਹ ਵਨ ਵਰਲਡ ਹੈ ਜੀ। 9054502828, 905-450-2828 ਜੀ।
1: ਸੋ ਬਲੈਕ ਫਰਾਈਡੇ ਦੀ ਜਿਹੜੀ ਇਹ ਸੇਲ ਹੈ, ਇਹਦਾ ਸਪੈਸ਼ਲ ਪ੍ਰਾਈਜ ਦਿੱਤੀਆਂ ਜਾ ਰਹੀਆਂ ਨੇ ਸਾਰੀਆਂ ਕੰਪਨੀਆਂ ਵੱਲੋਂ। ਤੁਸੀਂ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ। 905-450-2828, ਬਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
23: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
10: ਸੁਣੋ ਜੀ।
9: ਹਾਂਜੀ।
10: ਵੈਸੇ ਵਿਆਹ ਕੀ ਹੁੰਦਾ?
9: ਬਸ ਬਿਜਲੀ ਦੀਆਂ ਦੋ ਤਾਰਾਂ ਆ, ਸਹੀ ਜੁੜ ਗਈ ਤਾਂ ਰੋਸ਼ਨੀ, ਨਾ ਜੁੜੀ ਤਾਂ ਧਮਾਕਾ।
10: ਫਿੱਟੇ ਮੁਤੇਰੇ।
1: ਆਰ ਯੂ ਰੈਡੀ? ਟਿੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4049, 6294040, 6274940।

0: ਜਤਿੰਦਰ ਜੀ ਪ੍ਰੋਗਰਾਮ ਸਵਾਗਤ ਹੈ ਵੀਰੇ,
1: ਕੀ ਹਾਲ ਹੈ? ਥੈਂਕ ਯੂ ਦੇਵ ਜੀ, ਠੀਕ ਹੈ ਜੀ, ਤੁਹਾਨੂੰ ਠੀਕ ਹੋ ਜੀ?
0: ਬਹੁਤ ਵਧੀਆ. ਐਵਰੇਜ ਟਰਾਂਸਪੋਰਟ ਵੱਲੋਂ ਸੁਨੇਹਾ ਆਇਆ, ਕ੍ਰੋਸ ਬਾਰਡਰ ਏਜ ਦੇ ਡਰਾਈਵਰ ਚਾਹੀਦੇ ਨੇ ਉਹਨਾਂ ਨੂੰ. ਆਟੋ ਪਾਰਟ ਦੇ ਡੈਡੀਕੇਟਡ ਰਾਨੇ 3000 ਮੀਲ ਰੋਜ਼ ਦੇ ਸੋਰੀ ਵੀਕ ਦੇ ਮਿਲਣਗੇ. ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ. ਸੁਨਹਿਰੀ ਮੌਕਾ, ਵੱਡੀ ਕੰਪਨੀ ਨਾਲ ਕੰਮ ਕਰਨ ਦਾ, ਪੈਸੇ ਵੀ ਚੰਗੇ ਦਿੰਦੇ ਨੇ. 905-846-2629, 846-2629 ਐਕਸਟੈਂਸ਼ਨ 4. ਅੱਜ ਤੋਂ 5-7-8 ਸਾਲ ਪਹਿਲਾਂ ਲੋਕੀ ਇੱਥੋਂ ਮੂਵ ਹੋ ਗਏ. ਨਾਇਗਰਾ ਫਾਲ ਚੱਲਦੇ ਆ, ਨਾਇਗਰਾ ਫਾਲ ਚੱਲਦੇ ਆ, ਸਫਾਈ ਆ, ਸ਼ਾਂਤੀ ਆ, ਯੇ ਆ ਵੋ, ਜੋ ਵੀ ਆਪਾਂ ਆਪਣੇ ਹੋਣੇ ਕਰ. ਨਾਇਗਰਾ ਫਾਲ ਕਲੋਜ਼ਿੰਗਾਂ ਆ ਗਈਆਂ.
1: ਹਾਂਜੀ,
0: ਜਿਹੜਾ ਸਟੋਵ ਹੁੰਦਾ ਉਹਦਾ ਕੱਟ ਆਊਟ ਦੇਤਾ ਉਹਨਾਂ ਨੇ 36 ਇੰਚ.
1: ਓਕੇ, ਠੀਕ ਹੈ ਜੀ.
0: ਸਟੈਂਡਰਡ ਹੁੰਦਾ 30 ਇੰਚ.
1: ਠੀਕ ਹੈ ਜੀ.
0: 30 ਇੰਚ ਦਾ ਸਟੋਵ ਲੈਣਾ ਉਹ ਮਿਲ ਜਾਣਾ ਤੁਹਾਨੂੰ 800,000 ਦਾ ਬ੍ਰਹਮਡ ਟੀਵੀ ਪਲਾਨ ਸੇ ਤੋਂ.
1: ਹਾਂਜੀ.
0: 36 ਵਾਲਾ ਮਿਲਦਾ 5000 ਦਾ.
1: ਉਹ ਨਾ ਫਰਕ,
0: ਹਾਂ, ਕਿਉਂਕਿ ਉਹ ਵੱਡਾ ਸਾਈਜ਼ ਹੁੰਦਾ.
1: ਹਾਂਜੀ,
0: ਉਹਨੇ ਕੱਟ ਕੇ ਦੇ ਦਿੱਤੇ. ਹੁਣ ਲੋਕੀ ਵਿਚਾਰੇ ਔਖੇ ਆ, 5-5 ਹਜ਼ਾਰ ਨੂੰ ਉਹ ਸਟੋਵ ਲੈਣ ਲੱਗੇ ਹੋਏ ਆ. ਲੇਕਿਨ ਮੈਂ ਤਾਂ ਗੱਲ ਕੋਈ ਹੋਰ ਕਰਨ ਲੱਗਿਆ ਸੀ.
1: ਜੀ ਜੀ.
0: ਨਾਗਰਾ ਫਾਲਸ ਗੋਲੀਆਂ ਚੱਲੀਆਂ, ਇੱਕ ਆਦਮੀ ਦੀ ਮੌਤ ਹੋ ਗਈ, 2 ਲੋਕਾਂ ਦੀ ਭਾਲ ਕੀਤੀ ਜਾ ਰਹੀ, ਕਹਿੰਦੇ ਸ਼ਾਂਤੀ ਆਊ ਉੱਥੇ ਜਾ ਕੇ. ਇਹ ਥਰਲ ਸਟੋਨ ਰੋਡ ਹੈ ਤੇ ਡੋਰਚੈਸਟਰ ਰੋਡ ਆ, ਉੱਥੇ ਕਿਤੇ ਹੋਇਆ. ਗਾਰਲਿਕ ਪਾਊਡਰ ਆ, ਕਹਿੰਦੇ ਬਹੁਤ ਹੀ ਆਉਂਦਾ ਸਿਹਤ ਲਈ.
1: ਹਾਂਜੀ,
0: ਰੀਕਾਲ ਕੀਤਾ ਜਾ ਰਿਹਾ ਕੈਨੇਡਾ ਦੇ ਜਿਹੜੇ ਸਟੋਰ ਆ, ਪਤਾ ਨੀ ਕੀ ਰੌਲਾ ਉਹਨਾਂ ਦਾ. ਔਰ ਚੀਨ ਅਤੇ ਪਾਕਿਸਤਾਨ ਨੇ ਅਮਰੀਕਾ ਇਰਾਨ ਨੂੰ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ.
1: ਓਕੇ,
0: ਅਸੀਂ ਵੀ ਅਪੀਲ ਕਰਦੇ ਹਾਂ ਅਮਰੀਕਾ ਅਤੇ ਇਰਾਨ ਨੂੰ ਬੈਠ ਕੇ ਪਕੌੜੇ ਦੇ ਚਾਹ ਦੇ ਨਾਲ ਗੱਲਬਾਤ ਕਰਕੇ. ਅੱਛਾ, ਹਿਸਟਰੀ ਦੇ ਪੰਨੇ ਦੱਸਦੇ ਨੇ. ਅੱਜ ਦੀ ਤਰੀਕ 2014 ਦੀ ਗੱਲ ਆ, ਮਲੇਸ਼ੀਆ ਏਅਰਲਾਈਨ 17 ਕਰੈਸ਼ ਹੋਇਆ ਸੀ ਔਰ ਯੂਕਰੇਨ ਦੇ ਅੰਦਰ 298 ਲੋਕ ਮਾਰੇ ਗਏ ਸੀ. ਅੱਜ ਦੀ ਤਰੀਕ ਉੱਪਰ 1996 ਚ TWA ਫਲਾਈਟ 800 ਜਿਹੜੀ ਕਿ ਅਟਲਾਂਟਿਕ ਓਸ਼ਨ ਦੇ ਉੱਪਰ ਉੱਡ ਗਈ ਸੀ ਔਰ ਉਸ ਵਿੱਚ 230 ਲੋਕ ਆ ਜਿਹੜੇ ਮਾਰੇ ਗਏ ਸੀ. ਸੁਖ ਸਾਹਿਬ, ਵੈਲਕਮ ਟੂ ਦ ਸ਼ੋ.
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੇ ਭਾਜੀ. ਬਿਲਕੁਲ ਅਨਿਵਰਸਰੀ ਸੇਲ ਦਾ ਸੱਦਾ ਪੱਤਰ ਦੇ ਰਹੇ ਹਾਂ ਪਰਿਵਾਰਾਂ ਨੂੰ. ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਤੇ ਇਸ ਵੀਕਐਂਡ ਨੂੰ ਮਿਸ ਨਾ ਕਰਿਓ. ਫਰਾਈਡੇ, ਸੈਟਰਡੇ, ਸੰਡੇ ਜ਼ਰੂਰ ਇਸ ਚੱਕਰ ਲਾਓ ਕਿਉਂਕਿ ਭਾਰੀ ਡਾਲਰਾਂ ਦੀ ਸੇਵਿੰਗ ਹੋਣੀ ਹੈ ਅਨਿਵਰਸਰੀ ਸੇਲ ਦੇ ਉੱਪਰ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ. ਤੇ ਜਿਹਨਾਂ ਪਰਿਵਾਰ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਆਪਣੇ ਫੈਮਿਲੀ ਰੂਮ ਦੇ ਲਈ, ਚੌਕਲੇਟ ਕਲਰ ਦਾ ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲੱਭ ਸੈੱਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਜਿਹਦੀ ਰੈਗੂਲਰ ਕੀਮਤ $2500 ਸੀ, ਅਨਿਵਰਸਰੀ ਸੇਲ ਦੇ ਉੱਪਰ ਸਿਰਫ $799 ਦਾ. ਜੀ ਹਾਂ, ਰਿਕਲਾਈਨਰ ਸੋਫਾ ਸੈੱਟ ਚੌਕਲੇਟ ਕਲਰ ਦਾ, ਲੈਦਰ ਦਾ, $799 ਦਾ ਮਿਲੂਗਾ. ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਪਲੱਸ 6 ਚੇਅਰ ਜਿਹਦੀ ਰੈਗੂਲਰ ਕੀਮਤ $1000 ਸੀ, ਅਨਿਵਰਸਰੀ ਸਪੈਸ਼ਲ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਸਿਰਫ $399 ਦਾ. ਜੀ ਹਾਂ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਸਾਰਾ ਕੁਛ ਬਾਏ ਕਰਕੇ. ਫਰੰਟ ਤੇ ਇੱਕ ਬਾਕਸ ਪਿਆ, ਉਹਦੇ ਵਿੱਚੋਂ ਆਪਣੀ ਪਰਚੀ ਕੱਢਣੀ ਨਹੀਂ ਭੁੱਲਣੀ, ਜਿਹ ਚ $1100 ਕੈਸ਼, $500 ਕੈਸ਼, ਐਪਲ ਦੀ ਸਮਾਰਟ ਵਾਚ, ਮਾਈਕਰੋਵੇਵ, ਬਹੁਤ ਸਾਰੇ ਤੋਹਫੇ ਵੀ ਮਿਲਣੇ ਇਸ ਅਨਿਵਰਸਰੀ ਸੇਲ ਦੇ ਉੱਪਰ. ਸੋ ਜ਼ਰੂਰ ਇੱਕ ਚੱਕਰ ਲਾਓ. 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ. 6885 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ ਅਨਿਵਰਸਰੀ ਸੇਲ ਦੇ ਭਾਜੀ.
0: ਮਿਹਰਬਾਨੀ ਸਰ. ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ, ਬਸ 2 ਚੋਂ ਦਾ ਘਮੰਡ ਤੋੜਨਾ ਹੈ. ਜਤਿੰਦਰ ਜੀ,
1: ਯੈਸ ਸਰ.
0: ਜਦੋਂ ਆਪਾਂ ਫੁੱਲ ਚੁੱਕਣ ਜਾਂਦੇ ਹਾਂ ਮਰੇ ਬੰਦੇ ਦੇ,
1: ਹਾਂਜੀ ਹਾਂਜੀ,
0: ਸਵਾਈ ਹੁੰਦੀ ਆ
1: ਯਾ,
0: ਜਿਹੜਾ ਸਾਰੀ ਉਮਰ ਕੀਲਾ ਅੜਿਆ ਹੁੰਦਾ ਉਹਦੇ ਧੌਣ ਚ, ਉਹ ਨੀ ਸਾਲਾ ਲੱਭਦਾ, ਉੱਥੋਂ ਗੀਲਾ ਨੀ ਮਿਲਦਾ, ਬਾਕੀ ਦਾ ਮਿਲ ਜਾਂਦਾ.
1: ਦੇ ਭਾਈ, ਉਸ ਉਦੋਂ ਆਪਾਂ ਜਾ ਕੇ ਕੋਸ਼ਿਸ਼ ਸਮੇਂ ਲਈ ਜਦੋਂ ਆਪਾਂ ਗਏ ਦੇ ਜਾਂਦੇ ਆ ਫਿਊਨਰਲ ਦੇ ਉੱਪਰ, ਉਦੋਂ ਕੁ ਮਨ ਬੜਾ ਸ਼ਾਂਤ ਰਹਿੰਦਾ.
0: ਉਹ ਕਹਿੰਦਾ ਸ਼ਾਂਤ ਆ, ਫੋਨ ਆਨ ਹੁੰਦਾ, ਘੰਟੀਆਂ ਵੱਜਦੀਆਂ, ਜੇ ਘੰਟੀ ਬੰਦ ਵੀ ਕੀਤੀ ਉਹਨੇ ਚੱਕ ਕੇ, ਹਲੋ ਹੋਲਡ ਕਰੀ ਭੱਜੇ ਜਾਣਗੇ ਬਾਹਰ ਨੂੰ.
1: ਪਰ ਦੇ
0: ਭਾਈ, ਅੱਧੇ ਘੰਟੇ ਨਾਲ ਕੀ ਫਰਕ ਪੈਣਾ ਜਦੋਂ ਨਹੀਂ ਹੁੰਦੇ ਸੀ
1: ਯਾ,
0: ਉਦੋਂ ਵੀ ਆਪਾਂ ਜਿਉਂਦੇ ਸੀ, ਉਦੋਂ ਕਿਹੜਾ ਕੁਛ ਹੋ ਗਿਆ ਸੀਗਾ, ਉਦੋਂ ਕਿਹੜਾ ਬਿਜ਼ਨਸ ਨਹੀਂ ਚੱਲਦੇ ਸੀ, ਸਭ ਕੁਝ ਚੱਲਦਾ ਸੀ. ਜੇ ਤੁਸੀਂ ਰਿਸਪੈਕਟ ਕਰਨ ਆਏ ਹੋ ਕਿਸੇ ਬੰਦੇ ਦੀ ਮੌਤ ਤੇ
1: ਜੀ,
0: ਜੇ ਇੰਨਾ ਕੰਮ ਨਹੀਂ ਤੁਸੀਂ ਕਰ ਸਕਦੇ, ਨਾ ਜਾਓ ਇਦੋਂ.
1: ਹਾਂ, ਫਿਰ ਨਾ ਹੀ ਜਾਓ,
0: ਨਾ ਹੀ ਜਾਓ, ਘਰੇ ਰਹੋ, ਪਰ ਪੈਗ ਲਾਓ, ਜਿਹੜਾ ਕੋਈ ਮਰਜ਼ੀ ਕਰੋ. ਪਰ ਲੋਕੀ ਹਟਦੇ ਨਹੀਂ, ਚਲੋ ਛੱਡੋ ਇਹਨਾਂ. ਅੱਛਾ, ਅਗਲੇ ਹਫਤੇ ਸੈਟਰਡੇ ਨੂੰ
1: ਜੀ
0: ਓਪਨ ਹਾਊਸ ਲਾ ਰਹੇ ਹੋ ਤੁਸੀਂ ਕੋਟੇ ਤੇ?
1: ਜੀ ਭਾਜੀ ਇੱਕ ਵੀਕ ਰਹਿ ਗਿਆ ਪੂਰਾ, ਅਗਲੇ ਸੈਟਰਡੇ ਨੂੰ ਦੇ ਭਾਜੀ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਓਪਨ ਹਾਊਸ ਲੱਗਣ ਜਾ ਰਿਹਾ ਮਸਕੋਕਾ ਹੰਟਸਵਿਲ ਦੇ ਉੱਪਰ। ਜਦੋਂ ਆਪਾਂ ਹੰਟਸਵਿਲ ਪਹੁੰਚਦੇ ਹਾਂ ਡਾਊਨ ਟਾਊਨ ਤੋਂ 15 ਮਿੰਟ ਦੀ ਡਰਾਈਵ ਦੇ ਉੱਪਰ, ਡਵਾਈਟ ਬੀਚ ਤੋਂ ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ, ਜਦੋਂ ਹਾਈਵੇ 60 ਲੈ ਕੇ ਜਾਂਦੇ ਆਟੋਆਂ ਨੂੰ ਉਸ ਹਾਈਵੇ ਦੇ ਉੱਪਰ ਲੈਫਟ ਹੈਂਡ ਸਾਈਡ 'ਤੇ ਨਵੀਂ ਸਬਡਵੀਨ ਬਣੀ ਹੈ ਲੇਕਸੋਬੇ। ਇਹ ਜਿਹੜੀ ਲੇਕਸੋਬੇ ਦੀ ਸਬਡਵੀਨ ਆ, ਇਹਦੇ ਵਿੱਚ ਆਪਣੇ ਕੋਲ ਕੋਟੇਜ ਆ ਜਿਹੜੀ ਕਿ 2300 ਤੋਂ ਲੈ ਕੇ 2600 ਸਕੇਅਰ ਫੀਟ ਦੀ ਆ, ਜਿਹਦੇ ਵਿੱਚ 3 ਬੈਡਰੂਮ ਨੇ, ਉੱਪਰ ਵਾਕਆਊਟ ਬੇਸਮੈਂਟ ਹੈ, ਡੈੱਕ ਲੱਗਾ ਹੋਇਆ ਹੈ ਅਤੇ ਫੁੱਲੀ ਫਰਨਸ ਆ ਏਅਰਬੀਐਨ ਤੋਂ। ਇਹਦੀ ਪਿਛਲੇ ਸਾਲ ਦੀ 2025 ਦੀ 70-80 ਹਜ਼ਾਰ ਡਾਲਰ ਦੀ ਸੇਲ ਹੈ। ਜੇ ਤੁਸੀਂ ਇੱਦਾਂ ਦੀ ਕੋਟੇਜ ਆਪਣੇ ਲੱਭ ਰਹੇ ਹੋ, ਬੈਕ ਸਾਈਡ ਥਾਣੀ ਆਈਲੈਂਡ ਚੱਲ ਰਿਹਾ, ਪਾਣੀ ਦਿਸ ਰਿਹਾ, ਸਾਰਾ ਘਰ ਦੇ ਬੈਕਯਾਰਡ ਨੇ ਪਾਣੀ ਲੱਗ ਰਿਹਾ, ਇਹ ਜਿਹੜੀ ਕੋਟੇਜ ਹੈ ਇਹ ਬਾਲੇ ਦਿਨ ਆਪਣੇ ਕੋਲ ਰਹਿਣੀ ਨਹੀਂ ਓਪਨ ਹਾਊਸ ਦੇ ਉੱਪਰ। ਬਹੁਤ ਸਾਰੀਆਂ ਫੈਮਲੀਆਂ ਦੇ ਭਾਜੀ ਇੱਥੋਂ ਲੋਕਲ ਜਾ ਰਹੀਆਂ ਨੇ, ਜੇ ਸਾਡਾ ਕੋਈ ਵੀ ਸਰੋਤਾ ਇਸ ਕੋਟੇਜ ਦੀਆਂ ਪਿਕਚਰਾਂ ਚਾਹੀਦੀਆਂ, ਡਿਟੇਲ ਚਾਹੀਦੀ ਆ, ਸਾਡੇ ਨਾਲ ਗੱਲਬਾਤ ਕਰ ਲਓ। ਜਨਰੇਟਰ ਲੱਗਾ ਹੋਇਆ ਹੈ, ਸਾਰਾ ਕੰਮ ਕਰਾਇਆ ਹੋਇਆ ਦੇ ਭਾਜੀ, ਜਿਹੜੀ ਕੰਪਨੀ ਇਹਨੂੰ ਮੈਨੇਜਮੈਂਟ ਕਰ ਰਹੀ ਹੈ ਉਹਨਾਂ ਦੇ ਨਾਲ ਆਪਾਂ ਇਹਨੂੰ ਟਾਈ ਅਪ ਕਰਾ ਦੇਣਾ। ਅੱਜ ਵੀ ਮੈਨੂੰ ਬਈ ਉਹਨਾਂ ਦੀ ਜਿਹਨਾਂ ਦੀ ਕਾਲ ਸੀ ਦੇ ਭਾਜੀ, ਉਹ ਕਹਿੰਦੇ ਸੀਗੇ ਵੀ ਅਸੀਂ ਬਈ ਵੀਕਡੇ 'ਚ ਅਗਲੇ ਵੀਕ ਜਾ ਕੇ ਦੇਖਣਾ ਚਾਹੁੰਦੇ ਹਾਂ। ਮੈਂ ਲਿੰਕ ਕਰਿਆ, ਮੈਂ ਕਿਹਾ ਭਾਈ ਗੱਲ ਕਰਦੇ ਕਰਦੇ ਲਿੰਕ ਓਪਨ ਕਰਕੇ ਦੇਖ ਲਿਓ, ਫੁੱਲੀ ਬੁੱਕਡ ਆ। ਸਿਰਫ 1/25 ਤਾਂ ਉਹ ਵੀ ਅਸੀਂ ਪਿਛਲੇ ਮਹੀਨੇ ਦੀ ਹੋਲਡ ਕਰਕੇ ਰੱਖੀ ਆ,
0: ਠੀਕ ਹੈ,
1: ਤੇ ਉਹ ਡੇਟ ਦੇ ਉੱਪਰ ਹੈਗਾ
0: 26/27 ਵੇਲਾ ਸੀ, ਉਹ ਵੀ ਚੜ ਗਿਆ,
1: ਉਹ ਵੀ ਚਲਾ ਗਿਆ ਜੀ। ਸੋ ਦੇ ਭਾਜੀ ਪਿਛਲੇ ਸਾਲ ਇਹਨਾਂ ਮਹੀਨਿਆਂ ਦੇ ਵਿੱਚ 16,000-18,000 ਪਰ ਮੰਥ ਰੈਂਟ ਆਉਂਦਾ ਰਿਹਾ ਆਪਾਂ ਨੂੰ। ਸੋ ਜੇ ਕੋਈ ਵੀ ਸਾਡਾ ਸਰੋਤਾ ਇੱਦਾਂ ਦੀ ਕੋਟੇਜ ਲੈਣਾ ਚਾਹੁੰਦਾ ਹੋਵੇ, ਇੱਕ ਵਾਰੀ ਇਨਵੈਸਟਮੈਂਟ ਹੈ, ਪੈਸੇ ਬਣੀ ਜਾਣੇ।
0: ਤੁਸੀਂ ਦੱਸ ਰਹੇ ਸੀ ਜਿਹੜਾ ਕੋਟੇਜ ਦਾ ਸਿਸਟਮ ਹੁੰਦਾ, ਜਦੋਂ ਕੋਟੇਜ ਵੇਚਦੇ ਹੋ ਉਹਦੇ ਵਿੱਚ ਕੋਈ ਚੀਜ਼ ਨਹੀਂ ਚੱਕਦੇ?
1: ਨਹੀਂ ਦੇ ਭਾਜੀ,
0: ਜਿਹੜਾ ਕਸਟਮ ਮੇਡ ਫਰਨੀਚਰ ਪਾਇਆ ਉਹ
1: ਵਿੱਚੇ ਆ,
0: ਜਿਹੜਾ ਜਨਰੇਟਰ ਆ ਉਹ ਵਿੱਚੇ ਆ, ਬਾਰਬੀਕਿਊ ਆ ਉਹ ਵਿੱਚੇ ਆ, ਜਿਹੜਾ ਉਹ ਕੀ ਕਹਿੰਦੇ ਹੁੰਦੇ ਆ ਰੂਮ ਜਾ ਬਣਿਆ ਲੱਕੜ ਜੀ ਵਾਲਾ,
1: ਮਸਕੋਕਾ ਰੂਮ ਦੇ
0: ਭਾਜੀ, ਮਸਕੋਕਾ ਰੂਮ
1: ਉਹਦੇ ਭਾਜੀ ਫਰਨੀਚਰ ਪਿਆ ਦੇ ਭਾਜੀ,
0: ਉਹ ਵੀ ਵਿੱਚੇ ਆ,
1: ਜਿੰਨੇ ਬੈੱਡ ਸੈੱਟ ਲੱਗੇ ਉਹ ਵੀ, ਜੋ ਵੀ A to Z
0: ਜਿੰਨਾ ਕੌਲੀਆਂ ਚਮਚੇ ਭਾਂਡੇ ਟਿੰਡੇ ਸਾਰਾ ਕੁਝ ਵਿੱਚੇ ਆ,
1: ਸਾਰਾ ਕੁਝ ਦੇ ਭਾਜੀ। ਅੱਜ ਸਪੈਸ਼ਲ ਆ ਦੀ ਭਾਜੀ,
0: ਹਾਂਜੀ,
1: ਜਿਹੜੇ ਕਾਲ ਕਰਨਗੇ,
0: ਹਾਂ
1: ਜਿੰਨੇ ਵੀ ਦੇ ਭਾਈ ਕਾਲ ਕਰਨਗੇ ਅੱਜ,
0: ਠੀਕ ਹੈ,
1: 75 ਇੰਚ ਦਾ ਟੀਵੀ ਵੀ ਨਾਲ ਦਿਆਂਗੇ।
0: ਅੱਛਾ,
1: 75 ਇੰਚ ਦਾ ਟੀਵੀ ਬੇਸਮੈਂਟ ਦੇ ਭਾਜੀ, ਥੱਲੇ ਵਾਕਆਊਟ ਹੈਗੀ ਆ,
0: ਠੀਕ ਹੈ,
1: ਜੇ ਉਹਦੇ ਵਿੱਚ ਟੀਵੀ ਲਾਉਣਾ ਚਾਹੁੰਦੇ ਹੋ 75 ਇੰਚ ਦਾ, ਕਾਲ ਕਰ ਲੈਣ, ਜੇ ਉਧਰ ਨੂੰ ਜਾਣਗੇ ਦੇ ਭਾਜੀ ਡੀਲ ਹੋ ਗਈ ਇਹਨਾਂ ਦੀ ਗੋ ਥਰੂ, 75 ਇੰਚ ਦਾ ਟੀਵੀ ਵੀ ਨਾਲ ਦੇ ਦਿਆਂਗੇ।
0: ਇੱਕ ਲੱਗਿਆ ਹੋਇਆ ਆਲਰੇਡੀ,
1: ਇੱਕ ਲੱਗਾ ਹੋਇਆ, ਇੱਕ ਹੋਰ ਦੇਣਾ ਦੇ ਭਾਜੀ ਨਾਲ, ਸੋ ਦੋ ਪੋਰਸ਼ਨ ਬਣ ਜਾਣੇ ਦੇ ਭਾਜੀ, ਚਾਹੇ ਮਾਸਟਰ ਬੈਡਰੂਮ ਚੱਲਣ ਤੇ ਚਾਹੇ ਥੱਲੇ ਆਪਣੀ ਵਾਕਆਊਟ ਬੇਸਮੈਂਟ ਚ ਲਾ ਲੈਣ, ਤੇ ਚਾਹੇ ਮਸਕੋਕਾ ਰੂਮ ਦੇ ਵਿੱਚ ਲਾ ਲੈਣ,
0: ਚਾਹੇ ਇੱਥੇ ਘਰੇ ਲਾ ਲੈਣਾ ਉਹਦੇ,
1: ਜਾਂ ਇੱਥੇ ਇਧਰਲੇ ਘਰੇ ਲਾ ਲੈਣ, ਬ੍ਰਾਂਡ ਨੂੰ ਦੇ ਭਾਜੀ, ਬ੍ਰਾਂਡ ਟੀਵੀ ਐਂਡ ਅਪਲਾਈਸ ਤੋਂ ਲੈ ਕੇ ਦਿਆਂਗੇ।
0: ਠੀਕ ਹੈ, ਨੰਬਰ ਦਿਓ
1: 416-265-22, 416-265-22, 416-265-22।
0: ਸਬ ਡਿਵੀਜ਼ਨਾਂ ਬਣਦੀਆਂ ਤਾਂ ਮੈਂ ਸੁਣੀਆਂ ਨੇ, ਦੇਖੀਆਂ ਨੇ, ਤੁਸੀਂ ਅਨਾਊਂਸ ਕਰਦੇ ਰਹਿੰਦੇ ਹੋ
1: ਜੀ।
0: ਇਹ ਜਿਹੜੀ ਲੋਟਾਂ ਦੀ ਸਬ ਡਿਵੀਜ਼ਨ ਆ, ਲੋਟ ਹੀ ਅਲਾਟ ਕਰਦੇ, ਘਰ ਜਿਹਾ ਜਿਹਾ ਮਰਜ਼ੀ ਪਾਓ, ਜਿਹ ਤੋਂ ਮਰਜ਼ੀ ਬਣਵਾਓ।
1: ਦੇ ਭਾਜੀ ਨਾ ਕਾਫੀ ਆਪਣੇ ਜਿਹੜੇ ਆਪਾਂ ਕਹਿ ਦਈਏ ਸੀਨੀਅਰ ਨੇ, ਜਿਹੜੇ ਪੁਰਾਣੇ ਆਏ ਨੇ ਇੱਥੇ ਕੈਨੇਡਾ ਦੇ ਵਿੱਚ, ਸਾਰਿਆਂ ਦੇ ਭਾਜੀ ਇੱਕ ਡ੍ਰੀਮ ਹੁੰਦਾ, ਕਿਉਂਕਿ ਆਪਾਂ ਪਿੰਡਾਂ 'ਚੋਂ ਆਏ ਹਾਂ ਵੀ ਥੋੜ੍ਹੇ ਜਿਹਾ ਨਾਲ ਜ਼ਮੀਨ ਹੋਵੇ, ਥੋੜ੍ਹੀ ਜਿਹੀ ਨਾਲ ਲੈਂਡ ਹੋਵੇ, ਵੀ ਚੱਲ ਰਹਿਣ ਨੂੰ ਥੋੜ੍ਹਾ ਜਿਹਾ ਵਧੀਆ ਲੱਗਦਾ, ਘਰ ਭਾਵਾਂ ਛੋਟਾ ਮੋਟਾ ਜਿੱਦਾਂ ਦਾ ਮਰਜ਼ੀ ਬੰਦਾ ਆਪ ਆ ਲਵੇ ਨਾ। ਦੇ ਭਾਜੀ ਕੰਸਟਰਕਸ਼ਨ ਦੀ ਕੋਸਟ ਵੀ ਹੁਣ ਅੱਗੇ ਨਾਲੋਂ ਕਾਫੀ ਫਰਕ ਪਿਆ ਆ ਮਾਰਕੀਟ ਦੇ ਵਿੱਚ। ਸਾਡੇ ਕੋਲ 2 ਲੋਟ ਨੇ, ਜੇ 2 ਫੈਮਲੀਆਂ ਇਕੱਠੀਆਂ ਲੈਣਾ ਚਾਹੁੰਦੇ ਨੇ ਦੀ
0: ਭਾਜੀ। ਲੋਟ ਦਾ ਸਾਈਜ਼ ਕੀ ਆ
1: ਦੇ ਭਾਜੀ? ਇਹ 1.25 ਏਕੜ ਤੋਂ ਲੈ ਕੇ 1.5 ਏਕੜ ਦੇ ਵਿੱਚ ਲੋਟ ਨੇ,
0: ਫਿਰ 8-10 ਹਜ਼ਾਰ ਸਕੁਅਰ ਫੁੱਟ ਜਿੱਦਾਂ ਮਰਜ਼ੀ,
1: ਜਿੰਨਾ ਮਰਜ਼ੀ ਦੇ ਭਾਜੀ। ਪ੍ਰੀਮੀਅਮ ਲੋਟ ਨੇ, ਬ੍ਰੈਂਪਟਨ ਤੋਂ ਦੇ ਭਾਜੀ 40-45 ਮਿੰਟ ਦੀ ਡਰਾਈਵ ਦੇ ਉੱਪਰ ਹੈ, ਬਾਲਾ ਦੂਰ ਨਹੀਂ। ਜੇ ਤੁਸੀਂ ਇਹ ਲੋਟ ਲੈਣਾ ਚਾਹੁੰਦੇ ਹੋ, ਸਾਡੇ ਨਾਲ ਇੱਕ ਵਾਰੀ ਗੱਲਬਾਤ ਕਰ ਲਿਓ, 8,000-10,000 ਸਕੇਅਰ ਫੀਟ ਦਾ ਮਕਾਨ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ। ਇਹ ਜਿਹੜੇ ਲੋਟ ਨੇ ਇਹ ਬਾਲੇ ਦਿਨ ਰੁਕਣੇ ਨਹੀਂ, ਕੱਲ੍ਹ ਵੀ ਮੈਨੂੰ ਕਾਲ ਆਈ ਸੀ ਬਈ ਉਹਨਾਂ ਦੀ, ਅੱਜ ਉਹ ਦੇਖਣ ਜਾ ਰਹੇ ਨੇ। 2 ਲੋਟ ਨੇ, ਬਹੁਤ ਰੀਜ਼ਨੇਬਲ ਪ੍ਰਾਈਸ 'ਤੇ ਨੇ। ਜੇ ਤੁਹਾਨੂੰ ਥੋੜ੍ਹੀ ਬਹੁਤੀ ਪੈਸਿਆਂ ਦੀ ਵੀ ਚਾਹੀਦੀ ਬੀਟੀ ਵਗੈਰਾ, ਉਹ ਵੀ ਨਾਲ ਸੈਲਰ ਰੈਡੀ ਨੇ, ਉਹ ਵੀ ਤੁਹਾਨੂੰ ਪ੍ਰੋਵਾਈਡ ਕਰਾ ਦੇਵਾਂਗੇ। ਨੰਬਰ ਸਾਡਾ 416-265-22। ਕੋਟੇਜ ਜਾਂ ਇਹ ਲੋਟ ਲੈਣਾ ਚਾਹੁੰਦੇ ਹੋ 1-2 ਏਕੜ ਵਾਲੇ, ਕਾਲ 416-265-22।
0: ਆਲਰਾਈਟ ਅਭਿਸ਼ੇਕ ਜੀ, ਨਾਲ ਗੱਲ ਕਰਦੇ ਹਾਂ ਫਿਰ, ਜਿਹੜੇ ਹੋਰ ਲਿਸਟਿੰਗਾਂ ਨੇ ਆਪਣੇ ਜਤਿੰਦਰ ਬਾਈ ਕੋਲੇ, ਉਹਨਾਂ ਦੀ ਜਾਣਕਾਰੀ ਲੈਂਦੇ ਹਾਂ। ਹਾਂਜੀ ਸਰ।
3: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗਸ ਲੈ ਕੇ ਆਇਆ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2-ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ 10, 1 ਪਾਰਕਿੰਗ 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਲੋਟ, 120 ਫੀਟ ਡੀਪ, 115 ਫੀਟ ਵਾਈਡ ਐਟ ਦਾ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। मिसिसागा दे अंदर 2 बेड 2 बाथ दा कॉन्डो टाउनहाउस क्लार्कसन दे अंदर सिर्फ और सिर्फ 4,99,000 दे अंदर। ब्रांड न्यू बिल्डिंग, ब्रांड न्यू डेवलपमेंट बिल्डर वालों लेकशोर एंड डिक्सी दे उते टाउनहाउसेस ओनली 500 स्टार्टिंग। वीकेंड ते स्पेशल एक्सक्लूसिव ऑफर्स एंड इंसेंटिव्स ने, 1.5 साल दे अंदर क्लोजिंग है, एक्सटेंडेड डिपॉजिट स्ट्रक्चर है। ए डील पाने लई मैनू कॉल करो 647-792-7000 ते जे तुसी सेलर हो तुसी अपनी प्रॉपर्टी बेचना चाहते हो साडे कोल बायर्स ने हु आर लुकिंग फॉर गुड प्रॉपर्टीज एंड गुड डील्स मैनू हुणे कॉल करो 647-792-7000 647-792-7000।
4: हर महीने मैकेनिक नु पैसे दे दंदे हो, ट्रक खरीदे आया मैकेनिक नु गोद ले लिया।
0: ओ मैं की करा, ये पुराना ट्रक ता रोज नखरे करता है।
4: नखरे छड़ो ते सिद्धे जाओ निस्को ट्रक सेल्स ते।
5: वधिया हालत वाले यूज्ड ट्रक्स, ट्रक बेचना होवे या खरीदना, रेट बिल्कुल वाजब लौंदे ने।
4: फाइनेंस दी सुविधा भी उपलब्ध है,
5: मतलब जेब भी सेफ ते घर वाली भी खुश। बस फिर आज ही चलते हैं निस्को ट्रक सेल्स, टोरब्रम डेरी दे नजदीक 7055 टोरब्रम रोड मिसिसागा। कॉल 647-581-9999। ट्रक ऐसे के मैकेनिक भी कहेगा हुन मैं की करा।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਸਰੀ ਚ ਕੀ ਹੋਇਆ, ਸਵੇਰੇ 9 ਵਜੇ ਤੋਂ ਪਹਿਲਾਂ 9 ਬੰਦੇ ਚੱਕ ਲਏ ਪੁਲਿਸ ਨੇ, 9 ਵਜੇ ਤੋਂ ਪਹਿਲਾਂ 9 ਬੰਦੇ ਚੱਕ ਲਏ ਜਿਹੜੇ ਟੱਲੀ ਹੋਏ ਫਿਰਦੇ ਸੀ। ਐਂਡੀ ਬੇਨਾਮ ਲੇਬਰ ਪਾਰਟੀ ਦੇ ਨਵੇਂ ਲੀਡਰ ਬਣੇ ਨੇ ਆਪਣੇ ਇੰਗਲੈਂਡ ਚ ਤੇ ਆਉਣ ਵਾਲੇ ਦਿਨਾਂ ਚ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣਗੇ। ਕਿਰਨ ਕੌਰ, ਉਮਰ 53 ਸਾਲ, ਇਹ ਉਹ ਜਿਹੜਾ ਮੁੰਡਾ ਸੀ ਆਪਣਾ ਗੁਰਸਿੱਖ ਮੁੰਡਾ ਵਿਕਰਮ, ਉਹਨੇ ਛੁਰੇ ਮਾਰ ਕੇ ਹੈਨਰੀ ਦਾ ਕਤਲ ਕੀਤਾ ਸੀ, ਉਹ ਸਿਲਸਿਲੇ ਚ ਕਿਰਨ ਕੌਰ ਨੂੰ ਵੀ ਚੱਕ ਲਿਆ ਪੁਲਿਸ ਨੇ, ਕਿਉਂ ਜਿਹੜਾ ਛੁਰੀ ਸੀਗੀ ਜਿਹਨਾਂ ਚਾਕੂ ਨਾਲ ਮਾਰਿਆ ਸੀਗਾ ਉਹ ਲੁਕੋ ਲਿਆ ਇਹਨੇ। ਯੂ ਕੈਨ ਡੂ ਦੈਟ। 2013 ਵਿੱਚ ਇੱਕ ਬੇਰਹਿਮੀ ਨਾਲ ਹਮਲੇ ਵਿੱਚ ਯਾਸਰ ਅਬਾਸ ਦੀ ਹੱਤਿਆ ਕਰ ਦਿੱਤੀ ਗਈ ਸੀ, ਪਰ ਜ਼ਿੰਮੇਵਾਰ ਲੋਕ ਅਜੇ ਤੱਕ ਫੜੇ ਨਹੀਂ ਗਏ। ਹਾਈਡਰੋਜਨ ਰੇਲ ਗੱਡੀ ਧੂੰਆਂ ਨਹੀਂ ਛੱਡਦੀ, ਸਿਰਫ ਪਾਣੀ ਛੱਡਦੀ ਹੈ। ਪਹਿਲੀ ਹਾਈਡਰੋਜਨ ਟ੍ਰੇਨ ਜਿਹੜੀ ਹਿੰਦੁਸਤਾਨ 'ਚ ਸ਼ੁਰੂ ਹੋ ਗਈ ਆ। ਰਾਮ ਮੰਦਰ ਭੇਟਾ ਚੋਰੀ, ਇਹ ਵਧੀਆ ਮੂਹਰੇ ਤਲਕ ਜਾਏਗਾ, ਰਾਮ ਮੰਦਰ ਭੇਟਾ ਚੋਰੀ, ਰਾਮ ਮੰਦਰ ਖਜ਼ਾਨਾ ਚੋਰੀ। ਖੈਰ ਦੋਸ਼ੀ ਜਿਹੜਾ ਹੈ ਕੁਰਨੇਸ਼, ਕਹਿੰਦੇ ਵੀ ਸ਼ਰਾਬ ਪੀਂਦਾ ਸੀ, ਨਾ ਸ਼ਰਾਬ ਪੀਂਦਾ ਸੀ ਵੀ ਚੋਰੀ ਕਿਉਂ ਕਰਦਾ ਸੀ। ਪਾਕਿਸਤਾਨੀ ਸਪਿਨਰ ਮੁਹੰਮਦ ਨਵਾਜ਼ ਡੋਪ ਟੈਸਟ 'ਚ ਫੇਲ ਹੋ ਗਿਆ, ICC ਨੇ ਲਗਾਇਆ 3 ਮਹੀਨਿਆਂ ਦਾ ਬੈਨ। ਐਂ ਕਰਦੇ ਹਾਂ ਆਪਾਂ ਜਾਂਦੇ ਹਾਂ ਆਉਂਦੇ ਹਾਂ, ਪਹਿਲਾਂ ਉਮਰਪ੍ਰੀਤ ਹੋਣਾ ਦਾ ਸੁਨੇਹਾ ਸੁਣੋ।
6: ਤੁਸੀਂ ਵੀ ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ 'ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
1: ਬ੍ਰੈਂਪਟਨ ਤੋਂ ਬਹੁਤ ਲਾਗੇ ਨੇ। ਸਭ ਤੋਂ ਪਹਿਲਾਂ ਮੈਂ ਗੱਲਬਾਤ ਕਰਾਂਗਾ, 1 ਏਕੜ ਦਾ ਲੋਟ ਹੈ ਜਿਹਦੇ ਵਿੱਚ ਬੰਗਲੋ ਘਰ ਬਣਿਆ। ਜੇ ਤੁਸੀਂ ਇਹਦੇ ਵਿੱਚ ਕੋਈ ਨਾ ਕੋਈ ਆਪਣਾ ਅੱਗੇ ਜਾ ਕੇ ਫਿਊਚਰ ਦੇ ਵਿੱਚ ਡੀਕਰ ਖੋਲਣਾ ਚਾਹੁੰਦੇ ਹੋ, ਮੇਫੀਲਡ ਐਂਡ ਮਿਸਾਗਾ ਰੋਡ ਦੇ ਉੱਪਰ ਲੋਕੇਸ਼ਨ ਹੈ ਇਹ, ਜਿਹੜਾ ਆਪਣੇ ਕੋਲ 1 ਏਕੜ ਦਾ ਲੋਟ ਹੈ ਇਹਦੇ ਵਿੱਚ ਤੁਸੀਂ ਡੀਕਰ ਖੋਲ ਸਕਦੇ ਹੋ। ਬਹੁਤ ਜ਼ਿਆਦਾ ਇਹਦੇ ਵਿੱਚ ਪੋਟੈਂਸ਼ੀਅਲ ਹੈ, ਬਾਈਟ ਬਿਲਡ ਦੇ ਵਿੱਚ ਹੈਗਾ ਆ, ਤਾਂ ਗੱਲਬਾਤ ਕਰ ਲਿਓ 416-265-2222। ਨੰਬਰ 2 ਦੇ ਉੱਪਰ ਕੈਲਡਨ ਦੇ ਵਿੱਚ ਹਾਈਵੇ 10 ਤੋਂ ਕੁਛ ਮਿੰਟ ਦੀ ਡਰਾਈਵ ਦੇ ਉੱਪਰ, 20-25 ਮਿੰਟ ਡਰਾਈਵ ਮੇਫੀਲ ਤੋਂ, ਇਹਦੇ ਵਿੱਚ ਦੇਵ ਭਾਜੀ 1.25 ਏਕੜ ਦੇ ਲੋਟ ਦੇ ਵਿੱਚ ਕਸਟਮ ਬਿਲਟ ਮਕਾਨ ਬਣਿਆ ਆ। ਇਹ ਜਿਹੜਾ ਕਸਟਮ ਬਿਲਟ ਮਕਾਨ ਬਣਿਆ ਇਹ 3100-3200 ਸਕੇਅਰ ਫੀਟ ਦਾ ਮਕਾਨ ਉੱਤੋਂ ਆ, ਬਸ ਇੰਨੇ ਸਕੇਅਰ ਫੀਟ ਦੀ ਬੇਸਮੈਂਟ ਹੈ। ਤੇ ਫੁੱਲੀ ਅਪਗ੍ਰੇਡ ਹੈ। 14 ਫੁੱਟ ਦੀ ਸੀਲਿੰਗ ਹੈ, 12 ਫੁੱਟ ਤੋਂ 14 ਫੁੱਟ ਦੀ ਮੇਨ
0: ਫਲੋਰ ਦੇ ਉੱਪਰ
1: 31 ਸਕੁਅਰ ਫੁੱਟ ਦੀ ਭਾਜੀ, ਇੰਨੇ ਸਕੁਅਰ ਫੁੱਟ ਦੀ ਬੇਸਮੈਂਟ ਹੈ। ਬੇਸਮੈਂਟ ਦੇ ਵਿੱਚ ਉਹਨੇ 70-80% ਫਿਨਿਸ਼ ਕੀਤਾ ਹੋਇਆ ਉਹਦੇ ਭਾਜੀ। ਥੀਏਟਰ ਬਣ ਰਿਹਾ ਵਿੱਚ ਦੇ ਭਾਜੀ, ਬਣਾ ਸਕਦੇ ਹੋ ਵਿੱਚ, ਪੂਲ ਟੇਬਲ ਆ ਸਕਦੇ ਹੋ, 2 ਬੈਡਰੂਮ ਬਣਾ ਸਕਦੇ ਹੋ, ਸੋਨਾ ਬਾਤ ਲਾ ਸਕਦੇ ਹੋ,
0: ਜਿਮ ਬਣਾ ਸਕਦੇ
1: ਹੋ, ਬਾਰ ਬਾਰ ਵੀ ਦੇ ਭਾਜੀ, ਬਾਰ ਉੱਪਰ ਹੀ।
0: ਅੱਛਾ, ਬਾਰ ਉੱਪਰ ਵੀ, ਠੀਕ ਹੈ।
1: ਸੋ ਇਹ ਚੀਜ਼ਾਂ ਜੇ ਤੁਸੀਂ ਜਾਣਨਾ ਚਾਹੁੰਦੇ ਹੋ, ਗੱਲਬਾਤ ਕਰ ਲਿਓ ਨਾਲ ਦੀ ਨਾਲ। ਡੈਕਸੀ ਰੋਡ ਦੇ ਉੱਪਰ 10 ਏਕੜ ਦਾ ਫਾਰਮ ਹੈ ਸਾਡੇ ਕੋਲ, ਉਹਨੂੰ ਦੇਖਣਾ ਚਾਹੁੰਦੇ ਹੋ ਗੱਲਬਾਤ ਕਰ ਲਿਓ। ਹਾਈਵੇ 10 ਦੇ ਉੱਪਰ 20 ਏਕੜ ਦਾ ਫਾਰਮ ਹਾਊਸ ਹੈ। ਹਾਈਵੇ 10 ਮੇਫੀਲਡ ਤੋਂ ਕੁਛ ਮਿੰਟ ਦੀ ਡਰਾਈਵ ਦੇ ਉੱਪਰ 90 ਏਕੜ ਦਾ ਫਾਰਮ ਹੈ, ਜਿਹਦੇ ਵਿੱਚ 12 ਬੈਡਰੂਮ ਦਾ ਮਕਾਨ ਬਣਿਆ। ਇਹਨਾਂ ਵਿੱਚੋਂ ਕੋਈ ਵੀ ਪ੍ਰੋਪਰਟੀ ਦੇਖਣਾ,
0: 90 ਏਕੜ ਦਾ ਜ਼ਮੀਨ ਦਾ ਟੁਕੜਾ ਲੈਣ ਲਈ ਤੁਸੀਂ ਜਤਿੰਦਰ ਬਾਈ ਨੂੰ ਫੋਨ ਕਰੋ, 416-265-22-22,
1: 416-265-22-22, 416-265-22-22।
0: ਤੇ ਜਿਹੜੀ ਕੋਟੇ ਆ ਉਹਦਾ ਨੈਕਸਟ ਸੈਟਰਡੇ 25 ਤਰੀਕ ਨੂੰ ਓਪਨ ਹਾਊਸ ਆ,
1: ਓਪਨ ਹਾਊਸ 1 ਤੋਂ ਲੈ ਕੇ 3 ਵਜੇ ਤੱਕ ਦੀ ਭਾਜੀ।
0: ਸੋ ਜਿਨ੍ਹਾਂ ਨੇ ਜਾਣਾ ਭਾਈ ਇੱਥੋਂ 2.5-2 ਘੰਟੇ ਲੱਗਦੇ ਆ, ਆਪਦੀ ਤਿਆਰੀ ਹੁਣ ਕਰ ਲਓ। ਕਰੀਆਂ ਦੇ ਵੀਕਡੇ ਦੇ ਵਿਚਾਲੇ ਜਾਣਾ, ਵੀਕਡੇ ਦੇ ਇੱਦਣ ਜਾਣਾ, ਉੱਦਣ ਜਾਣਾ, ਉਹ ਸਾਰੀ ਬੋਕਾ ਕੋਈ ਟਾਈਮ ਟੂਮ ਅਵੇਲੇਬਲ ਨਹੀਂ, ਇਹੀ ਇੱਕ ਦਿਨ
1: ਈਜ਼ੀ ਦੇ ਭਾਜੀ। ਸਾਰੇ ਕੋਈ ਬੰਦਾ ਆਪਣੀ ਫੈਮਿਲੀ ਦੇ ਨਾਲ ਬਾਹਰ ਜਾਣਾ ਚਾਹੁੰਦਾ, ਟਾਈਮ ਕੱਢਣਾ ਚਾਹੁੰਦਾ, ਨਾਲ ਦੇ ਬੱਚੇ ਨਾਲ ਘੁੰਮ ਫਿਰਿਓ, ਦੇਖ ਲਓ ਨਾਲੇ ਦੀ ਭਾਜੀ। ਤੇ ਨਾਲੇ ਰਾਹ ਚ ਬਰਗਰ ਵਾਲੇ ਆਉਂਦੇ ਇੱਕ ਦੀ ਭਾਜੀ, ਜਿਹਦੇ ਕਿ ਬੈਸਟ ਬਰਗਰ ਨੇ, ਉਹਨਾਂ ਦੇ ਵੇਟਿੰਗ ਵੀ ਆ।
0: ਉਹ ਬਰਗਰ ਦੀ ਖੂਬੀ ਇਹ ਆ, ਤੁਸੀਂ ਨੌਰਥ ਨੂੰ ਜਾਓ ਚਾਹੇ ਸਾਊਥ ਨੂੰ ਜਾਓ, ਉੱਤੇ ਉਹਨਾਂ ਨੇ ਪੁਲ ਬਣਾਇਆ ਹੋਇਆ, ਪਾਰਕਿੰਗਾਂ ਬਣਾਈਆਂ, ਤੇ ਉੱਤਰ ਕੇ ਇੱਧਰ ਆ
1: ਜਾਓ। ਹਾਂ ਦੀ ਭਾਜੀ, ਆਪਾਂ ਖਾ ਕੇ ਵੀ ਅਸੀਂ ਪਿਛਲੇ ਕਿਹੜੇ ਨਾ। ਸੋ ਜੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਦੇਖਣਾ ਚਾਹੁੰਦੇ ਹੋ, ਘੁੰਮਣਾ ਫਿਰਨਾ ਆਉਣਾ ਚਾਹੁੰਦੇ ਹੋ, ਤੇ ਇਹ ਜਿਹੜਾ ਸਾਡੇ ਕੋਲ ਹੈਗਾ ਆ ਕੋਟੇਜ, ਦੇਖਣ ਆ ਸਕਦੇ ਹੋ ਸੈਟਰਡੇ 1 ਵਜੇ ਤੋਂ ਲੈ ਕੇ 3 ਵਜੇ ਤੱਕ। ਐਡਰੈਸ ਲਈ ਜ਼ਿਆਦਾ ਜਾਣਕਾਰੀ ਲਈ ਕਾਲ ਕਰਨੀ ਹੈ 416-265-22-22, 416-265-22-22।
0: ਥੈਂਕ ਯੂ ਸਰ,
1: ਥੈਂਕ ਯੂ ਸਰ।
0: ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ।
7: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
8: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
7: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
9: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
0: ਗ੍ਰੈਂਡ ਫਰਿੰਚ ਤੋਂ ਸੁਖ ਸਾਹਿਬ ਜੁੜ ਚੁੱਕੇ ਨੇ ਜੀ,
2: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ, ਐਨਵਰਸਰੀ ਸੇਲ ਦਾ ਸੱਦਾ ਪੱਤਰ ਦੇ ਰਹੇ ਹਾਂ ਜੀ ਪਰਿਵਾਰਾਂ ਨੂੰ, ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਕਰ ਫਰੀਜ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਨਾਲ, ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਸੋ ਕੰਪਲੀਟ ਬੈਡਰੂਮ ਸੈੱਟ, ਨਿਊ ਅਰਾਈਵਲ, ਨਿਊ ਕਲੈਕਸ਼ਨ, ਹਾਈਡ੍ਰੋਲਿਕ ਸਟੋਰੇਜ, LED ਲਾਈਟਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ 2500-2600 ਡਾਲਰ ਸੀ, ਸਿਰਫ 1499 ਦਾ। ਜੀ ਹਾਂ, ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ 1499 ਡਾਲਰ ਦਾ ਮਿਲੂਗਾ, ਤੇ ਫਰੈਂਡ ਦਾ ਤੋਹਫਾ ਲੈਣਾ ਨੀ ਭੁੱਲਣਾ, ਸੋ ਜ਼ਰੂਰ ਇੱਕ ਚੱਕਰ ਲਓ।
0: ਫੋਨ ਨੰਬਰ ਦਿਓ ਸਰ
2: ਜੀ, ਬਿਲਕੁਲ 6472-62-00-00, 647-262-00-00 ਦੇ ਪਰ।
0: ਹਾਂਜੀ ਜਤਿੰਦਰ ਜੀ, ਐਂਡ ਤੇ
1: ਬਸ ਸਰ, ਦੇ ਭਾਈ ਆਪਣਾ ਨੰਬਰ ਦੇਣਾ ਚਾਹਾਂਗਾ, ਕੋਈ ਵੀ ਤੁਸੀਂ ਰੀਸੇਲ ਵਿੱਚ ਗੱਲਬਾਤ ਕਰਨਾ ਚਾਹੁੰਦੇ ਹੋ, ਬਾਏ ਕਰਨਾ ਚਾਹੁੰਦੇ ਨਵਾਂ ਮਕਾਨ ਜਾਂ ਰੀਸੇਲ ਜਾਂ ਫਾਰਮ, 416-265-22-22, 416-265-22-22।
0: ਥੈਂਕ ਯੂ ਸਰ।
10: ਆ ਭੈਣੇ, ਖਰੀਦ ਲਿਆ ਗਹਿਣੇ? ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ। ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
11: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
12: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
0: ਸਾਡੇ ਨਾਲ ਸੰਪਰਕ ਕਰਨ ਲਈ ਨੰਬਰ ਹੈ ਜੀ 416-677-0609, 670-0609। ਕੁਝ ਕਾਲਾਂ ਮੈਂ ਪ੍ਰੋਗਰਾਮ ਦੇ ਦੌਰਾਨ ਜਦੋਂ MPP ਸਾਹਿਬਾਨ ਦੀਆਂ ਹੋ ਰਹੀਆਂ ਸੀ, ਮੈਂ ਚੱਕ ਨਹੀਂ ਸਕਿਆ, ਸੌਰੀ ਅਬਾਊਟ ਦੈਟ। ਉੱਪਰ ਵਾਲੇ ਦਾ ਦੁਆ ਕਰਨ ਵਾਲੇ ਫਿਰ ਮਿਲਾਂਗੇ। ਡੇਵ ਟਰਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ, ਹੈਵ ਅ ਬਿਊਟੀਫੁਲ ਵੀਕਐਂਡ। ਮੁਆ
13: 32, 55, 80, 98, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, 80, 92, surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3. Or contact Jay Gundam, RE/MAX Gold Realty, Inc. at 416-265-2222.
14: Kamal da kaisi yaar yakin hi nahi honda.
15: Tenu idda te yakin nahi honda. Tu eh sun. Save on energy wale free electric heat pump te rahe ne. Je tuhade ghar vich electric ja oil heating hai.
16: Is gal te mainu pura yakin hai. Oh te installation da 100% kharcha vi aap dende ne. Te je tuhade ghar vich oil heating hai te oh oil tank vi free ch bar kar denge. Nale heat pump tuhade heating bills 50% tak kata sakde ne.
15: Tenu is sab kivein pata?
16: Kyunki main vi pichle saal eh lagwaya hai.
15: Acha, oh website te na ki dassi si?
16: Saveonenergy.ca/EAP.
17: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. This is AM 530, CHLO AM, serving Brampton, Mississauga, Toronto, the GTA, and the world at am530.ca.
18: Another Don Clean with the Don Ducks.
19: Whoa, he's doing dishes with Dawn Platinum.
20: The only soap trusted to save wildlife affected by oil.
19: And Platinum removes up to 99% of grease and food residue, so he doesn't have to work so hard.
20: Well, flap my wings. What'll he do with all that unused elbow grease?
19: Organize the fridge, the spice rack, the junk drawer.
20: What are you quacking on about? He's gonna make enchiladas.
19: More dishes? That's giving this duck goosebumps.
18: Dawn Platinum, the better grease getter.
17: The opinions expressed in the following program are those of the host and their guests and do not reflect the views and opinions of the management and staff of CHLO AM 530. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
13: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, RE/MAX Gold Realty, Inc. at 416-265-2222.
21: Get to see space, comfort, and the value deep parvichu. Tamarack Apartments leke aaye ne khoobsurat suites woh bhi lease te shandar move in office de naal apna tour book karan layi aaj hi call karo 780-239-5845 780-239-5845
17: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
13: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
3: कमाल का कैच था यार, यकीन ही नहीं आ रहा।
4: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है।
3: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे, और हीट पंप से तुम्हारे हीटिंग बिल्स 50% तक कम हो सकते हैं।
4: तुम्हें ये सब कैसे पता?
3: क्योंकि मैंने भी पिछले साल ये लगवाया है।
4: अच्छा, वो क्या वेबसाइट थी?
3: saveonenergy.ca/eap.
22: This is AM 530, CHLO AM, serving Brampton, Mississauga, Toronto, the GTA, and the world at am530.ca.
23: ढिलों वीडियो 9054 13 13 या ढिलों वीडियो.com। होर कोई सेवा?

0: ਜੀ ਦੋਸਤੋ ਵਤਨੋਂ ਦੂਰ ਦੇ ਨਾਲ ਜੁੜੇ ਹੋਏ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਫਰਾਈਡੇ ਦੀ ਦੁਪਹਿਰ ਆ ਔਰ ਕਾਫੀ ਕੁਛ ਕਾਫੀ ਐਕਟੀਵਿਟੀਜ਼ ਹੋਣ ਜਾ ਰਹੀਆਂ ਇਸ ਵੀਕਐਂਡ ਦੇ ਉੱਤੇ ਸਾਡੀ ਸਿਟੀ ਦੇ ਵਿੱਚ। ਉਹਨਾਂ ਦੀ ਇਨਫੋਰਮੇਸ਼ਨ ਦੇਵਾਂਗੇ, ਕੁਝ ਇੱਕ ਮੇਲੇ ਹੋ ਰਹੇ ਨੇ, ਕੁਝ ਇੱਕ ਮੂਵੀਆਂ ਰਿਲੀਜ਼ ਹੋ ਰਹੀਆਂ ਨੇ ਤੇ ਕੁਝ ਇੱਕ ਸੱਜਣ ਮਿੱਤਰ ਯਾਰ ਦੋਸਤ ਘੁੰਮਣ ਫਿਰਨ ਆਏ ਹੋਏ ਨੇ, ਕੁਝ ਉਹ ਗੱਲਾਂ ਬਾਤਾਂ ਕਰਾਂਗੇ। ਤੇ ਅੱਜ ਸਟੂਡੀਓ ਦੇ ਵਿੱਚ ਸਾਡੇ ਰੌਣਕਾਂ ਲੱਗੀਆਂ ਹੋਈਆਂ ਨੇ, ਜਿੱਥੇ ਕਿਰਨ ਹੋਣੀ ਸਟੂਡੀਓ ਦੇ ਵਿੱਚ ਨੇ। ਕਿਰਨ ਜੀ, ਪਹਿਲਾਂ ਤਾਂ ਤੁਹਾਨੂੰ ਵੈਲਕਮ।
1: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨਿੱਘੀ ਸਤਿ ਸ਼੍ਰੀ ਅਕਾਲ ਔਰ ਉਮੀਦ ਕਰਦੇ ਕਿ ਸਾਰੇ ਬਹੁਤ ਵਧੀਆ ਹੋਣਗੇ। ਬਿਲਕੁਲ ਜੀ, ਜਿੱਦਾਂ ਕਿ ਤੁਸੀਂ ਦੱਸਿਆ ਕਿ ਬਹੁਤ ਸਾਰੇ ਈਵੈਂਟ ਜਿਹੜੇ ਆ ਜੀ ਸਾਡੀ ਸਿਟੀ ਦੇ ਵਿੱਚ ਹੋਣ ਜਾ ਰਿਹਾ, ਉਹਦੇ ਤੋਂ ਉਹਦੀ ਇਨਫੋਰਮੇਸ਼ਨ ਦੇਵਾਂਗੇ ਨਾਲ ਦੀ ਨਾਲ ਜਿਹੜਾ ਜੀ ਗੀਤ ਸੰਗੀਤ, ਕਿਉਂਕਿ ਅੱਜ ਫਰਾਈਡੇ ਆ। ਮਨਪ੍ਰੀਤ ਜੀ ਦੇ ਨਾਲ ਗੱਲਬਾਤ ਤੇ ਸਾਡੇ ਸਟੂਡੀਓ ਦੇ ਵਿੱਚ ਕੁਛ ਜਿਹੜਾ ਜੀ ਥੋੜਾ ਇੰਪੋਰਟੈਂਟ ਟਾਕ ਸ਼ੋਅ ਵੀ ਅਸੀਂ ਕਰਾਂਗੇ। ਇੱਕ ਘੰਟੇ ਦਾ ਸਾਡਾ ਜਿਹੜਾ ਜੀ ਸਾਥ ਤੁਹਾਡੇ ਨਾਲ ਰਹੂਗਾ। ਕੋਈ ਵੀ ਗੱਲਬਾਤ ਕਰਨੀ ਹੈਗੀ ਆ, ਸਾਡਾ ਸਟੂਡੀਓ ਦਾ ਨੰਬਰ 9057990999 ਤੇ ਹੋ ਸਕਦੀ ਹੈ। ਔਰ ਸਟਾਰਟਿੰਗ ਦੇ ਵਿੱਚ ਆਪਾਂ ਜਿਹੜੇ ਜੀ ਵੈਦਰ ਰਿਪੋਰਟ ਜ਼ਰੂਰ ਦੱਸ ਦਈਏ ਕਿ ਅੱਜ ਦਾ ਵੈਦਰ ਹੈਗਾ 27 ਡਿਗਰੀ, ਸ਼ਾਮ ਨੂੰ ਹੈਗਾ 24 ਡਿਗਰੀ, ਓਵਰਨਾਈਟ ਹੈਗਾ ਜੀ 21 ਡਿਗਰੀ, ਹਵਾ ਦੀ ਸਪੀਡ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇ ਏਅਰ ਕੁਆਲਿਟੀ ਹੈਗੀ ਹੈ ਜੀ 5।
0: ਕੀ ਬਾਤ! ਕਹਿੰਦੇ ਅੱਜ ਮੌਸਮ ਵਿੱਚ ਨਿਖਾਰ ਦੀ ਗੱਲ ਵੀ ਕਰਨੀ ਆ ਤੇ ਇੱਕ ਸੱਜਣ ਦੀ ਗੱਲ ਵੀ ਕਰਨੀ ਆ, ਇੱਕ ਯਾਰ ਦੀ ਗੱਲ ਵੀ ਕਰਨੀ ਆ, ਦਿਲ ਭੈੜੇ ਨੂੰ ਪਤਾ ਵੀ ਨਹੀਂ ਲੱਗਣ ਦੇਣਾ, ਇੱਕ ਚੋਰ ਦੀ ਗੱਲ ਵੀ ਕਰਨੀ ਆ। ਸੋ ਨਾਲ ਦੀ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਸਾਡੇ ਮਹਿਮਾਨ ਅਵਤਾਰ ਜੀ, ਵਿਕਟੋਰੀਆ ਇਮੀਗ੍ਰੇਸ਼ਨ ਤੋਂ। ਅਵਤਾਰ ਜੀ, ਜੀ ਆਇਆਂ ਨੂੰ ਮਾਈਕ ਲਾਗੇ ਕਰ ਲਓ।
2: ਸਭ ਤੋਂ ਪਹਿਲਾਂ ਸੁਖੀ ਜੀ, ਤੁਹਾਨੂੰ, ਤੁਹਾਡੀ ਟੀਮ ਨੂੰ ਪਿਆਰ ਸਤਿ ਸ਼੍ਰੀ ਅਕਾਲ ਤੇ ਸੁਣਨ ਸੋਤਿਆਂ ਨੂੰ ਵੀ ਬਹੁਤ ਬਹੁਤ ਪਿਆਰ ਸਤਿ ਸ਼੍ਰੀ ਅਕਾਲ। ਅੱਜ ਸੁਖੀ ਜੀ, ਮੈਂ ਚਾਹੁੰਦਾ ਕਿ ਜਿੱਥੇ ਸਾਰੇ ਇੰਨੇ ਤੁਸੀਂ ਪ੍ਰੋਗਰਾਮਾਂ ਦੀ ਇਨਫੋਰਮੇਸ਼ਨ ਦੇਣੀ ਆ, ਇੱਕ ਜੀਵਨ ਦਾ ਸੱਚ ਕੋਈ ਇਹੋ ਜਿਹਾ ਟੋਪਿਕ ਸ਼ੁਰੂ ਕਰੋਗੇ ਜਿਹਦੇ ਨਾਲ ਲੋਕ ਜਿਹੜੇ ਆ ਨਾ ਹਰ ਸ਼ੁੱਕਰਵਾਰ ਸੁਣਿਆ ਕਰਨ ਕਿ ਜਿਹੜਾ ਜੀਵਨ ਦੀ ਸੱਚਾਈ ਆ ਉਹ ਕੀ ਹੁੰਦੀ ਆ ਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਅਸੀਂ ਜੋ ਹੈ ਡਿਪੈਂਡੈਂਟ ਹੁੰਦੇ ਜਾ ਰਹੇ ਹਾਂ ਕਿ ਆਪਾਂ ਜੋ ਹੈ ਇੰਡੀਪੈਂਡੈਂਟ ਕਿੱਦਾਂ ਹੋਣਾ, ਇੱਦਾਂ ਦਾ ਕੋਈ ਟੋਪਿਕ ਜ਼ਰੂਰ ਚੱਲ।
0: ਕੀ ਬਾਤ! ਕਹਿੰਦੇ ਜੀਵਨ ਦੀ, ਕਹਿੰਦੇ
2: ਜੀਵਨ ਦੀ ਸੱਚਾਈ,
0: ਜ਼ਿੰਦਗੀ ਕੀ ਹੈ ਕਦੀ ਇਹ ਵਿਚਾਰ ਨਹੀਂ ਕੀਤਾ। ਰੱਬ ਨੇ ਬੰਦੇ ਨੂੰ ਬਣਾਇਆ ਸੀ ਬੰਦੇ ਵਰਗਾ, ਪਰ ਬੰਦੇ ਨੇ ਇੱਕ ਦੂਜੇ ਨਾਲ ਕਦੀ ਪਿਆਰ ਨਹੀਂ ਕੀਤਾ, ਬੰਦਾ ਵਸਤੂਆਂ ਨਾਲ ਪਿਆਰ ਕਰਨ ਲੱਗ ਪਿਆ। ਸੋ ਨਾਲ ਹੀ ਸਾਡੇ ਛੋਟੇ ਵੀਰ ਮੀਡੀਆ ਦੇ ਨਾਲ ਬੜੇ ਲੰਬੇ ਅਰਸੇ ਤੋਂ ਜੁੜੀ ਹੋਈ ਸ਼ਖਸੀਅਤ ਹੈ ਔਰ ਜੀ ਆਇਆਂ ਨੂੰ ਤੁਹਾਨੂੰ
3: ਥੈਂਕ ਯੂ ਸੋ ਮਚ।
0: ਆਵਾਜ਼ ਤਾਂ ਪਛਾਣ ਹੀ ਲੈਣੀ ਸਾਰਿਆਂ ਨੇ।
3: ਥੈਂਕ ਯੂ ਸੋ ਮਚ ਸੁਖੀ ਭਾਅ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਅੱਜ ਮੈਨੂੰ ਆਪਣੇ ਪ੍ਰੋਗਰਾਮ 'ਚ ਲਿਆ, ਅਤੇ ਮੈਨੂੰ ਯਾਦ ਆ ਵੀ ਜਦੋਂ ਅਸੀਂ ਇੰਡੀਆ 'ਚ ਵੀ ਰੇਡੀਓ 'ਚ ਕੰਮ ਕਰਦੇ ਸੀ ਨਾ ਤਾਂ ਉਦੋਂ ਸਾਨੂੰ ਬੜਾ ਮਸ਼ਹੂਰ ਹੁੰਦਾ ਸੀ ਵੀ ਕਿ ਤੀਆਂ ਦਾ ਮੇਲਾ ਹੈ ਨਾ, ਵੀ ਕਿ ਹਰ ਮਈ ਦੇ ਮਹੀਨੇ ਹੁੰਦਾ ਵਾ, ਸਭ ਤੋਂ ਵੱਡਾ ਇਵੈਂਟ ਹੁੰਦਾ ਸੀ ਏ ਸੈਂਟਰ ਦੇ ਵਿੱਚ
0: ਜੀ।
3: ਉਦੋਂ ਆਈ ਥਿੰਕ ਨਾਮ ਹੋਰ ਹੁੰਦਾ ਸੀ ਕੋਈ ਸੀ,
0: ਉਦੋਂ ਪਹਿਲਾਂ ਨਹੀਂ ਤਿੰਨ ਨਾਮ ਬਦਲੇ ਦੇ, ਪਹਿਲਾਂ ਹੁੰਦਾ ਸੀ ਬ੍ਰੈਂਪਟਨ ਸਪੋਰਟਸ ਸੈਂਟਰ,
3: ਓਕੇ,
0: ਫਿਰ ਪਾਵਰ ਏਟ ਸੈਂਟਰ, ਫਿਰ ਸੀ ਏ ਸੈਂਟਰ, ਗਾਂ ਪਤਾ ਨਹੀਂ ਕੀ ਹੋ ਜਾਣਾ।
3: ਤੇ ਸੁਖੀ ਭਾਜੀ, ਉਦੋਂ ਮੈਨੂੰ ਯਾਦ ਹੈ ਇੱਕ ਵਾਰ 2000 ਆਈ ਥਿੰਕ 15 ਸਾਲ ਪੁਰਾਣੀ ਗੱਲ ਹੈ ਵੀ ਕਿ ਤੁਸੀਂ ਇੱਕ ਇਵੈਂਟ ਕਰਾਇਆ ਸੀ, ਤੁਸੀਂ ਬੈਸਟ ਕਮੇਡੀਅਨ ਕੱਢਿਆ ਸੀ
0: ਹਾਂਜੀ,
3: ਤੇ ਤੁਸੀਂ ਬੈਸਟ ਸਿੰਗਰ ਕੱਢਿਆ ਸੀ ਮੈਨੂੰ ਯਾਦ ਆ
0: ਬਿਲਕੁਲ,
3: ਤੇ ਉੱਥੇ ਭਾਜੀ ਮੈਂ ਫਸਟ ਆਇਆ ਸੀ ਚੰਡੀਗੜ੍ਹ ਵਿੱਚ,
0: ਚੰਡੀਗੜ੍ਹ
3: 'ਚ ਹਾਂ ਮੈਨੂੰ ਯਾਦ ਆ।
0: ਉਹ ਆਪਾਂ ਉਦੋਂ ਸ਼ੁਰੂ ਕੀਤਾ ਸੀਗਾ ਵੀ ਜਿਹੜੇ ਟੈਲੈਂਟ ਦਾ
3: ਟੈਲੈਂਟ, ਹਾਂ ਟੈਲੈਂਟ ਦਾ ਕੀਤਾ
0: ਸੀਗਾ ਸ਼ੋਅ ਹੈ ਨਾ
3: ਹਾਂਜੀ,
0: ਤੇ ਨਾਲ ਉਦੋਂ ਤੁਹਾਡੇ ਇੱਕ ਕੁੜੀ ਵੀ ਸੀ ਫੀਮੇਲ ਵਤਨ ਦੂਰ ਨੂੰ ਰੀਪ੍ਰੈਜੈਂਟ ਕਰਦੇ, ਅੱਜ ਕੱਲ ਕੈਨੇਡਾ ਚ ਆਹ।
3: ਹਾਂਜੀ ਹਾਂਜੀ ਹਾਂਜੀ,
0: ਕਹਿੰਦੇ ਆਪਾਂ ਨਾਂ ਨੀ ਲੈਣਾ। ਇੱਕ ਗੀਤ ਮੈਨੂੰ ਯਾਦ ਆ ਗਿਆ, ਗਿੱਲ ਹਰਦੀਪ ਹੋਰਾਂ ਦਾ ਲਿਖਿਆ ਗੀਤ ਹੈ ਔਰ ਹਰਦੀਪ ਆਪਣੇ ਜਿਹੜੇ ਸਿੰਗਰ ਨੇ ਹਰਦੀਪ ਜਿਹਨਾਂ ਨੇ ਸ਼ਹਿਰ ਪਟਿਆਲੇ ਦੇ ਗਾਇਆ, ਉਹਨਾਂ ਦਾ ਗਾਇਆ ਹੋਇਆ ਗੀਤ ਹੈ। ਕਹਿੰਦਾ ਇੱਕ ਕੁੜੀ ਨੂੰ ਮੈਂ ਪਿਆਰ ਕਰਦਾ, ਅੱਜ ਮੈਂ ਲੋਕੋ ਗੀਤ ਵੀ ਆਪਣੇ ਉਹ ਕੁੜੀ ਦੇ ਨਾਮ ਕਰਾਂਗਾ, ਪਰ ਮੈਂ ਉਹਦਾ ਨਾਂ ਨਹੀਂ ਲੈਣਾ, ਐਵੇਂ ਨਾਂ ਲੈ ਕੇ ਬਦਨਾਮ ਕਰਾਂਗਾ। ਸੋ ਅੱਜ ਆਪਾਂ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਹੁਣ ਪੁਰਾਣੀ ਗੱਲ ਰੇਡੀਓ ਦੀ ਸ਼ੁਰੂ ਕੀਤੀ ਆ, ਤੁਹਾਡੇ ਇਸ ਮੀਡੀਆ ਦੇ ਸਫ਼ਰ 'ਚ ਕਿੰਨੀ ਕੁ ਤਬਦੀਲੀ ਆਈ ਰੇਡੀਓ ਪ੍ਰੋਗਰਾਮਾਂ 'ਚ?
3: ਭਾਜੀ ਜੇ ਅਸੀਂ ਦੇਖਿਆ ਜਾਵੇ ਕਿ 2000 ਅੱਜ ਤੋਂ ਵੀ ਮੈਂ 10 ਸਾਲ ਪਹਿਲਾਂ 12 ਸਾਲ ਪਹਿਲਾਂ ਮੈਂ ਸ਼ੁਰੂ ਕੀਤਾ ਸੀਗਾ, 12 ਸਾਲ ਪਹਿਲਾਂ ਜਿੰਨਾ ਸਾਡਾ ਦਿਮਾਗ ਲੱਗਦਾ ਸੀ ਨਾ ਭਾਜੀ ਰੇਡੀਓ ਵਿੱਚ, ਸਪੈਸ਼ਲੀ ਇਨ ਇੰਡੀਆ, ਵੀ ਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਪਤਾ ਨਹੀਂ ਹੁੰਦਾ ਸੀ ਕਿ ਸਭ ਤੋਂ ਰੇਡੀਓ 'ਚ ਚੰਗੀ ਗੱਲ ਇਹ ਹੁੰਦੀ ਸੀ ਉੱਥੇ ਸਾਨੂੰ ਸਵੇਰੇ ਪਤਾ ਲੱਗਦਾ ਸੀ ਕਿ ਅਸੀਂ ਅੱਜ ਕੀ ਕਰਨਾ, ਵੀ ਬਾਕੀ ਤਾਂ ਸਾਰੇ ਸੋਫਟਵੇਅਰ ਇੱਦਾਂ ਦੇ ਆ ਵੀ ਆਈਟੀ ਵਾਲੇ ਹੋ ਗਏ ਜੋ ਵੀ ਆ, ਜਿੰਨੀਆਂ ਵੀ ਜੋਬ ਸਕਿੱਲਸ ਹੈਗੀਆਂ ਵਾ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਯਾਰ ਫਾਈਨਾਂਸ ਵਾਲੇ ਨੇ ਪਤਾ ਕਿ ਯਾਰ ਮੈਂ ਆਪਣਾ ਐਕਸਲ ਚਲਾਉਣਾ ਸਭ ਕੁਝ। ਔਰ ਸਾਡੀ ਮੈਂ ਐਜ਼ ਏ 10 ਸਾਲ ਜੋਬ ਕੀਤੀ ਐਜ਼ ਏ ਕਾਪੀ ਰਾਈਟਰ,
0: ਓਕੇ,
3: ਕਾਪੀ ਰਾਈਟਰ ਐਡਵਰਟੀਜ਼ਮੈਂਟ ਵਿੱਚ ਹੈ ਨਾ, ਔਰ ਸਾਡੀ ਜੋਬ ਇੱਦਾਂ ਦੀ ਹੁੰਦੀ ਸੀ ਸਾਨੂੰ ਸਵੇਰੇ ਆ ਕੇ ਪਤਾ ਲੱਗਦਾ ਸੀ ਵੀ ਯਾਰ ਅੱਜ ਅਸੀਂ ਇਹ ਕਰਨਾ, ਔਰ ਸਾਡਾ ਤਾਂ ਦਿਮਾਗ ਹੀ ਸਿਰਫ ਸਾਡਾ ਸੋਫਟਵੇਅਰ ਸੀ, ਅਸੀਂ ਕੋਈ ਕੰਪਿਊਟਰ ਨਹੀਂ ਚਲਾਉਣਾ ਉਹਨਾਂ ਟਾਈਮਾਂ ਤੇ, ਤਾਂ ਅਸੀਂ ਜਿਹੜਾ ਚਾਹੇ ਲਿਫਟ ਵਾਲਾ ਮਿਲ ਗਿਆ ਸੀ ਲਿਫਟ ਵਾਲੇ ਕੋਈ ਸਲਾਹ ਲੈ ਲੈਣੀ, ਕੀ ਪਤਾ ਸੀ ਉਹਦੇ ਚੋਂ ਕੋਈ ਐਡ ਕੱਢ ਲੈਣੀ ਆਪਾਂ ਹਨਾ। ਪਰ ਅੱਜ ਕੱਲ੍ਹ ਜਿਹੜਾ ਕਿ ਬਹੁਤ ਜੋ ਮੈਂ ਚੀਜ਼ ਚੇਂਜ ਦੇਖੀ ਆ ਵੀ ਕਿ 10 ਬੰਦਿਆਂ ਦਾ ਕੰਮ ਪਈ, 5 ਬੰਦੇ 5 ਤੋਂ 1 ਤੇ ਹੁੰਦੇ ਮੈਂ ਦੇਖਿਆ ਵੀ ਕਿ ਹੁਣ ਆਈਡੀਏਸ਼ਨ ਸਭ ਤੋਂ ਇੰਪੋਰਟੈਂਟ ਸੀ, ਆਈਡੀਏਸ਼ਨ ਸਕ੍ਰਿਪਟ ਬਣ ਜਾਂਦੀ ਸੀ, ਸਕ੍ਰਿਪਟ ਬਣਾਉਣਾ ਵੀ ਔਖਾ ਨਹੀਂ ਹੁੰਦਾ ਸੀ, ਬਈ ਜੇ ਤੁਹਾਡੇ ਕੋਲ ਆਈਡੀਆ ਆ ਗਿਆ ਤੁਸੀਂ ਉੱਤੇ ਵਰਡਿੰਗ ਲਿਖ ਲਉਂਗੇ, ਤੁਸੀਂ ਉਹ ਕਹਿੰਦੇ ਨਾ ਕਿ ਇੱਕ ਵਾਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਸਾਡਾ ਵੀ ਨੁਕਸਾਨ ਆ ਵੀ ਅਸੀਂ ਇੱਕ ਤੇ ਸੋਫਟਵੇਅਰ AI ਆ, ਕੋਈ ਵੀ AI ਆ ਗਿਆ ਵਾ, ਅਸੀਂ ਭਾਜੀ ਕਹਿੰਦੇ ਹਾਂ ਕਿ ਗਿਵ ਮੀ ਆਈਡੀਆ, ਭਾਜੀ ਆਈਡੀਆ ਦੱਸ ਆਉਂਦੇ, ਇੱਕ ਆਈਡੀਆ ਚੱਕ ਕੇ ਜਿਹੜਾ 2 ਘੰਟੇ ਦਾ ਕੰਮ ਸੀ, ਉਹ ਕੋਈ ਮਾੜੀ ਗੱਲ ਨੀ ਮੈਂ ਕਹਿੰਦਾ ਪਿਆ, ਬਈ ਇਹ ਵੀ ਚੰਗੀ ਗੱਲ ਆ ਬਈ ਸਾਡਾ ਦਿਮਾਗ ਆਪਾਂ ਬਹੁਤ ਵੀ ਕਿ ਆਪਾਂ ਜਿਹੜੀ ਚੀਜ਼ ਆਪਾਂ ਸੋਚ ਨੀ ਸਕਦੇ ਸੀ ਡਿਫਰੈਂਟ

0: ਮੈਪ ਤੇ ਦੇਖ ਕੇ ਉਸੇ ਜਾਣਾ ਇੱਥੋਂ ਇੱਥੇ ਜਾਣਾ ਉਹ ਉਦੋਂ ਦੀ ਇੰਨੀ ਆਦਤ ਪੈ ਗਈ ਹੈ ਮੈਂ ਅੱਜ ਤੱਕ ਵੀ ਕਦੀ ਜਿਹੜਾ ਹੈਗਾ ਉਹ ਲੋਕੇਸ਼ਨ ਨਹੀਂ ਲਾਈ ਨੈਵੀਗੇਸ਼ਨ ਨਹੀਂ ਆਨ ਕੀਤਾ ਪਰ ਜੇਕਰ ਕਈ ਬੰਦੇ ਮੈਂ ਇੱਦਾਂ ਨਹੀਂ ਦੇਖੇ ਉਹਨਾਂ ਨੇ ਆਪਣੇ ਘਰ ਨੂੰ ਵੀ ਜਾਣਾ ਹੁੰਦਾ ਨੈਵੀਗੇਸ਼ਨ ਲਾ ਕੇ ਜਾਂਦੇ
1: ਕਿਉਂਕਿ ਭਾਜੀ ਇੱਕ ਨੂੰ ਆਪਾਂ ਨੇਚਰ ਵੀ ਕਹਿ ਦਿੰਦੇ ਹਾਂ ਆਪਣੀ ਉਹ ਹੈਬਿਟ ਚ ਆਪਾਂ ਇੰਨਾ ਕੁ ਆਪਣੇ ਆਪ ਨੂੰ ਅਬਜ਼ਰਵ ਕਰ ਲਈ ਹੋਈ ਉਹ ਚੀਜ਼ ਵੀ ਅਸੀਂ ਇਹ ਤੋਂ ਬਿਨਾਂ ਹਿੱਲਣਾ ਹੀ ਨਹੀਂ
0: ਹਾਲੇ ਨਾ ਇੱਥੇ ਨਾਲੋਂ ਇਹ ਜਿਹੜੀਆਂ ਚੀਜ਼ਾਂ ਐਡਵਾਂਸ ਇੰਡੀਆ ਚ ਜ਼ਿਆਦਾ
1: ਇੰਡੀਆ ਚ ਭਾਜੀ ਤੁਹਾਨੂੰ ਦੱਸਦਾ ਭਾਜੀ ਮੈਂ ਆਪਣੇ ਜੇ ਕਾਪੀ ਰਾਈਟਿੰਗ ਦੀ ਗੱਲ ਕਰਦੇ ਆਪਾਂ ਸਟਾਰਟ ਤੋਂ ਦੱਸਿਆ ਸੀ ਕਿ ਮੈਂ ਕਾਪੀ ਰਾਈਟਰ ਦੀ ਜੋਬ ਕੀਤੀ ਮੈਂ ਕਾਪੀ ਰਾਈਟਰ ਚ ਭਾਜੀ ਇੰਡੀਆ ਚ ਸਾਡੇ ਕੋਲ ਜਿਹੜੀ ਐਡ ਦੀ ਡਿਊਰੇਸ਼ਨ ਅਸੀਂ ਜੋ ਸਿੱਖੇ ਆ ਟਾਈਮਸ ਆਫ ਇੰਡੀਆ ਗਰੁੱਪ ਚੋਂ ਅਸੀਂ ਸਾਡੀ ਜਿਹੜੀ ਮੈਂ ਵੀ ਉੱਥੋਂ ਹੀ ਸਟਾਰਟ ਕੀਤਾ ਸਿੱਖਿਆ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਐਡ ਤੁਹਾਡੀ ਪਹਿਲੇ 5 ਸੈਕਿੰਡ ਤੋਂ ਪਤਾ ਹੀ ਨਹੀਂ ਲੱਗਣਾ ਚਾਹੀਦੀ ਵੀ ਕਿਸ ਚੀਜ਼ ਦੀ ਐਡ ਆ ਰਾਈਟ ਵੀ ਮੈਂ ਕਜਰੀਆ ਦੀ ਕੋਕਾ ਕੋਲਾ ਦੀ ਲਿਖੀ ਮਤਲਬ ਕਿ ਤੁਸੀਂ ਹੁਣ ਵੀ ਦੇਖੋਗੇ ਜਾ ਕੇ ਤੁਹਾਨੂੰ ਖੀਰਲੇ ਸੈਕਿੰਡ ਚ ਪਤਾ ਲੱਗਦਾ ਵੀ ਯਾਰ ਅੱਛਾ ਇਹਦੀ ਐਡ ਸੀਗੀ ਰਾਈਟ ਪਰ ਜਦੋਂ ਮੈਂ ਇੱਥੇ ਆਇਆ ਇਨ ਕੈਨੇਡਾ ਕੈਨੇਡਾ ਵਿੱਚ ਵੀ ਮੈਂ ਇਹ ਚੀਜ਼ ਸਟਾਰਟ ਕੀਤੀ ਬਈ ਇਨ ਦ ਬਿਗਨਿੰਗ ਉਹ ਕਹਿੰਦੇ ਨਾ ਕਿ ਜਦੋਂ ਸਟਾਰਟਿੰਗ ਚ ਤੁਸੀਂ ਆਉਂਦੇ ਵੀ ਆਪਣੀ ਪੂਰੀ ਫੁੱਲ ਐਨਰਜੀ ਚ ਹੁੰਦੇ ਤੁਸੀਂ ਪੂਰੇ ਜੋਸ਼ ਚ ਹੁੰਦੇ ਕਿ ਯਾਰ ਆਪਣਾ ਮੈਂ ਬੈਸਟ ਦੇਣਾ ਪਰ ਐਟ ਦੀ ਐਂਡ ਜਿਹੜਾ ਕਲਾਇੰਟ ਬੇਸ ਆ ਭਾਜੀ ਕਲਾਇੰਟ ਨੂੰ ਹੈਗਾ ਕਿ ਸਭ ਤੋਂ ਜਿਹੜੀ ਐਡ ਸਟਾਰਟ ਹੋਵੇ ਮੇਰੇ ਨਾਮ ਤੋਂ ਹੋਵੇ ਹੈਨਾ ਤੇ ਮਤਲਬ ਕਿ ਮੇਰੇ ਲਈ ਉਹ ਚੀਜ਼ ਥੋੜੀ ਡਿਫਰੈਂਟ ਸੀਗੀ ਪਰ ਉਹੀ ਨਾ ਤੁਹਾਡੀ ਵਾਲੀ ਗੱਲ ਕਿ ਆਦਤ ਪੈ ਜਾਂਦੀ ਬੰਦੇ ਨੂੰ ਫਿਰ ਉਹ ਬੰਦਾ ਫਿਰ ਆਪਣੀਆਂ ਪੁਰਾਣੀਆਂ ਚੀਜ਼ਾਂ ਭੁੱਲੀ ਜਾਂਦਾ ਪਿਆ ਵਾ ਉਹ ਫਿਰ ਨਵੀਆਂ ਚੀਜ਼ਾਂ 'ਚ ਇੰਨਾ ਕੁ ਹੋ ਜਾਂਦਾ ਕਿ ਉਹ ਆਪਣੀ ਆਮ ਜ਼ਿੰਦਗੀ 'ਚ ਵੀ ਉਜ਼ਾਰੋ ਕਰ ਲੈਂਦਾ
0: ਮੈਂ ਅੱਗੇ ਵੀ ਤੁਹਾਨੂੰ ਗੱਲ ਸੁਣਾਈ ਸੀ ਹੁਣ ਵੀ ਦੱਸਦਾ ਮੇਰਾ ਕੁਝ ਸਾਲ ਪਹਿਲਾਂ ਮੈਂ ਇੰਡੀਆ ਗਿਆ ਕਿਤੇ ਧਾਰਮਿਕ ਸਥਾਨ ਤੇ ਗਿਆ ਰਸ਼ ਬੜਾ ਸੀ ਮੇਰਾ ਫੋਨ ਚੋਰੀ ਹੋ ਗਿਆ
1: ਹਾਂਜੀ
0: ਇੱਥੋਂ ਤੱਕ ਕਿ ਮੈਨੂੰ ਆਪਣੇ ਘਰ ਦਾ ਨੰਬਰ ਵੀ ਜਿਹੜਾ ਯਾਦ ਨਹੀਂ ਸੀ ਸੇਵ ਕੀਤਾ ਉਹ ਬਸ ਹੋਮ ਨੰਬਰ ਦੀ ਦਾ ਸੀ ਨਾ ਸੋ ਮਤਲਬ ਬੰਦਾ ਡਿਪੈਂਡ ਹੋਈ ਜਾਂਦਾ ਇਹਨਾਂ ਚੀਜ਼ਾਂ ਦੇ ਉੱਤੇ
1: ਹਾਂਜੀ ਬਿਲਕੁਲ ਬਿਲਕੁਲ
0: ਔਰ ਜਿੱਦਾਂ ਹੁਣ ਚਲੋ ਰੇਡੀਓ ਦੀ ਗੱਲ ਕਰ ਰਹੇ ਹਾਂ ਰੇਡੀਓ ਪ੍ਰੋਗਰਾਮ ਕਾਫੀ ਚੱਲਦੇ ਆ ਪਰ ਹਰ ਕਦੇ ਆਪੋ ਆਪਣਾ ਅੰਦਾਜ਼ ਆ ਕਿਸੇ ਦਾ ਬੋਲ ਕੋਈ ਕਿਤਾਬਾਂ ਪੜ੍ਹ ਕੇ ਸਟੱਡੀ ਲੈਂਦਾ ਤੇ ਕੋਈ ਉਦਾਂ ਹੀ ਲਾਲਾ ਖਬਰਾਂ 'ਚ ਚੱਕੀ ਜਾਂਦਾ ਸਾਰਾ ਵੀ ਟਾਈਮ ਪਾਰ ਚਲੋ ਜੇ ਇਹਦੀ ਖਬਰ ਸੁਣਾਤੀ ਉਹਦੀ ਹੋ ਗਈ ਆਹ ਹੋ ਗਈ ਕੋਈ ਗੀਤ ਸੰਗੀਤ ਲਾ ਕੇ ਕਰਦਾ ਸਾਰਿਆਂ ਦਾ ਆਪੋ ਆਪਣਾ ਗੱਲਬਾਤ ਆ ਜੀ ਸੋ ਜਦੋਂ ਤੁਸੀਂ ਕੈਨੇਡਾ ਨਹੀਂ ਆਏ ਸੀ ਤੇ ਉਦੋਂ ਤੁਹਾਡੇ ਦਿਮਾਗ 'ਚ ਕੈਨੇਡਾ ਬਾਰੇ ਕੀ ਗੱਲ ਸੀ ਵੀ ਕਿੱਦਾਂ ਦਾ ਹੋਣਾ
1: ਭਾਜੀ ਮੇਰੀ ਪਿਕਚਰ ਬਹੁਤ ਡਿਫਰੈਂਟ ਸੀ ਬਿਕੀ ਕੈਨੇਡਾ 'ਚ ਕਿਉਂਕਿ ਅਸੀਂ ਇੰਡੀਆ 'ਚ ਇਹਦਾ ਕੰਮ ਕਰਦੇ ਸੀ ਨਾ ਬਿਕੀ ਸਭ ਤੋਂ ਪਹਿਲਾਂ ਮੈਂ ਥੈਂਕਸ ਕਹਿਣਾ ਚਾਹੁੰਦਾ ਸਾਡੇ ਨਾਲ ਅਵਤਾਰ ਭਾਜੀ ਬੈਠੇ ਆ ਵੀ ਇਹਨਾਂ ਦੀ ਬਦੌਲਤ ਮੈਂ ਇੱਥੇ ਪਹੁੰਚਿਆ
0: ਹਨਾ
1: ਕਿਉਂਕਿ ਮੈਂ ਜਦੋਂ ਇਹਨਾਂ ਕੋਲ ਗਿਆ ਮੈਨੂੰ ਸਾਰਿਆਂ ਨੇ ਮਨਾ ਕਰਤਾ ਸੀ ਸਾਨੂੰ ਇੰਨਾ ਸ਼ੌਂਕ ਵੀ ਨਹੀਂ ਸੀਗਾ ਕਿਉਂਕਿ ਸਾਡੀ ਉੱਥੇ ਜੋਬ ਵਧੀਆ ਸੀਗੀ ਸਾਨੂੰ ਪਿਕਚਰ ਸੀਗਾ ਕਿ ਹਾਂ ਜਾਣਾ ਵੀ ਕਿ ਵਿਦੇਸ਼ ਆ ਬਿਕੀ ਡਿਫਰੈਂਟ ਕੰਟਰੀ 'ਚ ਜਾ ਕੇ ਆਵਾਂਗੇ ਸੇ ਭਾਜੀ ਨੂੰ ਮੈਂ ਦੱਸਿਆ ਮੈਂ ਬਹੁਤ ਲੋਕਾਂ ਨੇ ਅਪਲਾਈ ਕੀਤਾ ਵੀ ਸੀ ਪਹਿਲਾਂ ਔਰ ਮੈਨੂੰ ਕਹਿਤਾ ਸੀ ਕਿ ਵੀ ਤੂੰ ਨਹੀਂ ਜਾ ਸਕਦਾ ਨਾ ਮੈਂ ਭਾਜੀ ਕੋਲ ਗਿਆ ਅਵਤਾਰ ਭਾਜੀ ਕੋਲ ਵਿਕਟੋਰੀਆ ਇਮੀਗ੍ਰੇਸ਼ਨ ਤੋਂ ਤੇ ਕਹਿੰਦੇ ਕਿ ਤੇਰੇ ਬੈਂਡ ਕਿੰਨੇ ਆ 5 ਬੈਂਡ ਲੈ ਲੂੰਗਾ ਮੈਂ ਕਿਹਾ ਜੀ ਬੈਂਡ ਤਾਂ ਮੇਰੇ 7:30 ਆਏ ਹੋਏ ਆ ਕਹਿੰਦੇ ਇੱਦਾਂ ਕਰ ਫਿਰ ਕੱਲ੍ਹ ਆਫਿਸ ਆਇਆ ਤੇ ਭਾਜੀ ਮੈਨੂੰ ਯਾਦ ਆ ਉਦਣ ਤੋਂ ਮੈਂ ਜਿੱਦਣ ਮੈਂ ਮਿਲਿਆ ਐਗਜੈਕਟ 11 ਮਹੀਨੇ ਬਾਅਦ ਮੇਰੀ ਬਿਜ਼ਨਸ ਕਲਾਸ 'ਚ ਭਾਜੀ ਨੇ ਪੀਆਰ ਦਵਾਤੀ ਸੀ
0: ਵਾਹ ਜੀ ਵਾਹ ਕੀ ਬਾਤ
2: ਐਜ਼ ਅ ਕਾਪੀਰਾਈਟਰ
1: ਐਜ਼ ਅ ਕਾਪੀਰਾਈਟਰ ਕਿਉਂਕਿ ਬਹੁਤ ਲੋਕਾਂ ਨੇ ਭਾਜੀ ਇਹ ਮਿੱਥਾ ਕਿ ਯਾਰ ਕਾਪੀ ਰਾਈਟਰ ਦੀ ਇਹ ਗੱਲ ਉਹਨਾਂ ਦੀ ਵੀ ਸੱਚ ਹੈ ਕਿ ਕਾਪੀ ਰਾਈਟਰ ਬਹੁਤ ਲੋਕਾਂ ਨੂੰ ਨਹੀਂ ਪਤਾ
0: ਪਤਾ ਹੀ ਨਹੀਂ
1: ਕਾਪੀ ਰਾਈਟਰ ਨਹੀਂ ਪਤਾ ਪਰ ਕਾਪੀ ਰਾਈਟਰ ਇੰਨੀ ਕੁ ਵਧੀਆ ਡੈਜ਼ਿਗਨੇਸ਼ਨ ਆ ਨਾ ਭਾਜੀ ਅੱਜ ਮੈਂ ਜੋ ਵੀ ਹਾਂ ਕਾਪੀ ਰਾਈਟਰ ਕਰਕੇ ਹੀ ਅੱਜ ਮੇਰੀ ਬਿਜ਼ਨਸ ਕਲਾਸ 'ਚ ਪੀ ਆਰ ਵੀ ਭਾਜੀ ਨੇ ਐਜ਼ ਅ ਕਾਪੀ ਰਾਈਟਰ ਹੀ ਦਿਲਾਈ ਮੈਨੂੰ
0: ਕਿਆ ਬਾਤ ਜੀ ਕਿਆ ਬਾਤ ਬਹੁਤ ਅੱਛਾ ਮੈਨੂੰ ਇੱਕ ਗੱਲ ਯਾਦ ਆਈ ਬੈਂਡਾਂ ਤੋਂ ਪਿੱਛੇ ਜਿਹਾ ਇੱਕ ਇਹੋ ਜਿਹਾ ਵੀ ਪੰਜਾਬ 'ਚ ਰਿਵਾਜ ਚੱਲ ਗਿਆ ਸੀ ਨਾ ਪਹਿਲਾਂ ਜਦੋਂ ਸਾਡੀ ਵਾਰੀ ਵਿਆਹ ਹੋਏ ਅਵਤਾਰ ਭਾਜੀ ਦਾ ਵਿਆਹ ਹੋਇਆ ਉਦੋਂ ਪਹਿਲਾਂ ਪੁੱਛਦੇ ਹੁੰਦੇ ਸੀ ਕਿ ਕਿਹੜਾ ਖਾਨਦਾਨ ਹੈ ਇਹਨਾਂ ਦੀ ਜ਼ਮੀਨ ਕਿੰਨੀ ਆ ਜਾਇਦਾਦ ਕਿੰਨੀ ਆ ਤੇ ਹੁਣ ਪਿੱਛੇ ਜਿਹੇ ਰਿਵਾਜ ਹੋ ਗਿਆ ਕਿ ਇਹ ਕੋਈ ਖਾਨਦਾਨ ਦੀ ਲੋੜ ਨਹੀਂ ਕੋਈ ਜ਼ਮੀਨ ਦੀ ਬੈਂਡ ਕਿੰਨੇ ਆਏ
2: ਵੈਰੀ ਟਰੂ ਸੁਖੀ ਭਾਜੀ ਉਹੀ ਹੈ ਨਾ ਕਿ ਜਿਹੜੀ ਕੁਆਲਿਟੀ ਆਫ ਲਾਈਫ ਹੈ ਉਹ ਅਸੀਂ ਨਾ ਜਿਹੜੀ ਜੇ ਮੰਨ ਲਓ ਮੈਂ ਆਪਣੀ ਗੱਲ ਕਰਾਂ ਜੇ ਮੈਂ ਵੇਖਾਂ ਜੀ ਕਿਸੇ ਕੋਲ ਕਾਰ ਹੈ ਤੇ ਮੇਰੇ ਕੋਲ ਨਹੀਂ ਹੈ ਤੇ ਮੈਂ ਸੋਚਦਾ ਕਿ ਇਹ ਕਾਰ ਕੱਲ ਮੇਰੇ ਕੋਲ ਹੋਵੇ ਜਦ ਕਿ ਪੋਸੀਬਲ ਨਹੀਂ ਹੈ ਅਸੀਂ ਜਦੋਂ ਸ਼ਾਰਟਕੱਟ ਮਾਰਦੇ ਹਾਂ ਤੇ ਫਿਰ ਜਿਹੜਾ ਤੁਹਾਡਾ ਜਿਹੜਾ ਪਰਸਨਲ ਐਥਿਕਸ ਪਰਸਨਲ ਸਟੈਂਡਰਡ ਜਾਂ ਜਿਹੜੀ ਕੁਆਲਿਟੀ ਆਫ ਲਾਈਫ ਆ ਉਹਨੂੰ ਅਸੀਂ ਭੁੱਲਦੇ ਜਾਂਦੇ ਹਾਂ ਤੇ ਅਸੀਂ ਸੋਚਦੇ ਹਾਂ ਕਿ ਅੱਜ ਜਿਹੜੀ ਚੀਜ਼ ਹੈ ਸਾਨੂੰ ਜੇ ਕਿ ਵੇਖ ਲਈ ਹੈ ਤਾਂ ਸਾਨੂੰ ਜੋ ਹੈ ਕੱਲ੍ਹ ਸ਼ਾਮ ਤੱਕ ਜੋ ਹੈ ਸਾਡੇ ਕੋਲ ਹੋਣੀ ਚਾਹੀਦੀ ਹੈ ਜਿੰਨੀ ਜਲਦੀ ਹੈ ਸਾਡੇ ਕੋਲ ਹੋਣੀ ਚਾਹੀਦੀ ਹੈ ਇਹ ਜਿਹੜਾ ਮੈਂ ਕਹੂੰਗਾ ਕਿ ਇਨਸਾਨੀਅਤ ਦੀ ਬਹੁਤ ਵੱਡੀ ਗਿਰਾਵਟ ਆ ਔਰ ਇਹਨੂੰ ਇਹ ਸਾਡੀ ਆਪਣੀ ਸੈਲਫ ਰਿਸਪੋਂਸਿਬਿਲਟੀ ਬਣਦੀ ਆ ਕਿ ਇਹਨੂੰ ਅਸੀਂ ਕਿੱਦਾਂ ਮੇਨਟੇਨ ਕਰਕੇ ਰੱਖਣਾ ਇਹਦੇ ਵਿੱਚ ਤਾਂ ਜੋ ਹੈ ਸੈਲਫ ਹੀ ਆ ਹੋਰ ਕੋਈ ਕੁਛ ਨਹੀਂ ਕਹਿ ਸਕਦਾ
0: ਪਰ ਤੁਹਾਨੂੰ ਪਤਾ ਕਿ ਇਸ ਦੁਨੀਆਂ ਦੀ ਭੀੜ 'ਚ ਜਦੋਂ ਆਪਾਂ ਸਾਰਾ ਕੁਛ ਕਰੀ ਜਾਂਦੇ ਹਾਂ ਪਰ ਸੈਲਫ ਨੂੰ ਭੁੱਲੇ ਹੋਏ
2: ਉਹੀ ਤਾਂ ਗੱਲ ਹੈ ਨਾ ਸੈਲਫ ਭੁੱਲੇ ਹੋਏ
0: ਆਪਣੇ ਆਪ ਨੂੰ
2: ਆਪਣੇ ਆਪ ਨੂੰ ਆਪਣੇ ਆਪ ਨੂੰ ਭੁੱਲੇ ਹੋਏ ਜਿੱਦਾਂ ਤੁਸੀਂ ਫੋਨ ਨੰਬਰ ਦੀ ਗੱਲ ਕੀਤੀ ਆ ਤੇ ਇਹ ਵੀ ਦੇਖਿਆ ਜਾਵੇ ਤੇ ਜੇ ਆਪਾਂ ਜਿਹੜੇ ਸਾਈਕੋਲੋਜਿਸਟ ਨੇ ਉਹ ਇਹ ਕਹਿੰਦੇ ਨੇ ਕਿ ਜਿਹੜਾ ਹਿਊਮਨ ਮਾਈਂਡ ਆ ਉਹ ਕੁਛ ਪਰਸੈਂਟੇਜ ਯੂਜ਼ ਹੁੰਦਾ ਜਿਹੜੀ ਹੁਣ ਟੈਕਨੋਲੋਜੀ ਆ ਗਈ ਉਹਦੇ 'ਚ ਉਹ ਪਰਸੈਂਟੇਜ ਨਹੀਂ ਰਹਿਣਾ ਇਹਦਾ ਮਤਲਬ ਆਪਣਾ ਦਿਮਾਗ ਯੂਜ਼ ਕਰਨਾ ਨਹੀਂ ਅਸੀਂ ਡਿਪੈਂਡੈਂਟ ਜਿਹੜੇ ਹੁੰਦੇ ਜਾ ਰਹੇ ਹਾਂ ਉਹ ਜ਼ਰੂਰ

0: ਨੇ ਆ, ਇਹਨਾਂ ਨੂੰ ਜੋ ਹੈ ਟੈਕਨੋਲੋਜੀ ਠੀਕ ਹੈ ਯੂਜ਼ ਕਰੋ, ਪਰ ਜਿਹੜੀ ਜਿਹੜਾ ਤੁਹਾਡਾ ਆਪਣਾ ਬ੍ਰੇਨ ਆ ਉਹ ਤੁਸੀਂ ਕਿਤੇ ਯੂਜ਼ ਹੀ ਨਹੀਂ ਕੀਤਾ। ਤੁਸੀਂ ਕੋਈ ਇਨੋਵੇਸ਼ਨ ਆਈਡੀਆ ਅੱਜ ਤੁਸੀਂ ਦੇਖਦੇ ਹੋ, ਏ ਆਈ ਦੇਖ ਲਈ, ਉਹ ਦੇਖ ਲਈ, ਉਹਦੇ ਮੁਤਾਬਕ ਸਾਰਾ ਕੁਝ ਦੱਸਦੇ ਆ, ਕੋਈ ਇਨੋਵੇਸ਼ਨ ਆਈਡੀਆ ਕੋਈ ਲੈ ਕੇ ਆਉਂਦਾ ਹੀ ਨਹੀਂਗਾ। ਸੋ ਦਿਸ ਇਜ਼ ਦਾ ਰੀਜ਼ਨ ਕਿ ਇਹ ਇੱਕ ਮੈਂ ਕਹੂੰਗਾ ਕਿ ਭਾਵੇਂ ਦੁਨੀਆਂ 'ਤੇ ਏ ਆਈ ਆ ਰਹੀ ਹੈ ਪਰ ਇਹ ਇੱਕ ਚੰਗੀ ਗੱਲ ਨਹੀਂ ਹੈ। ਜਿਹੜਾ ਹਿਊਮਨ ਮਾਇੰਡ ਆ ਜੋ ਇਨੋਵੇਸ਼ਨ ਫਿਊਚਰ ਵਾਸਤੇ ਹੋਣੀ ਆ ਉਹ ਤਾਂ ਹਿਊਮਨ ਨੇ ਕਰਨੀ ਹੈ। ਜੇ ਆਪਾਂ ਇਹਦੀ ਏ ਆਈ ਦੀ ਗੱਲ ਕਰੀਏ ਤਾਂ ਜਿਹੜਾ ਏ ਆਈ 'ਚ ਆਂਸਰ ਪਾਇਆ ਉਹ ਤਾਂ ਕਿਸੇ ਹਿਊਮਨ ਨੇ ਹੀ ਪਾਇਆ ਨਾ, ਐਜ਼ ਏ ਕੰਪਿਊਟਰਾਈਜ਼ ਹੈ ਪਾਇਆ ਤਾਂ ਕਿਸੇ ਹਿਊਮਨ ਨੇ ਆ, ਪਰ ਇਹ ਕਦੀ ਅਸੀਂ ਸੋਚਿਆ ਨਹੀਂ ਗਾ ਜਿਹੜਾ ਆਂਸਰ ਅਸੀਂ ਲੱਭਣ ਡਿਆ ਹੋਦਾ ਸਾਡਾ ਦਿਮਾਗ ਜਿਹੜਾ ਜੇ ਅਸੀਂ ਆਪ ਲੱਭਾਂਗੇ ਤਾਂ ਉਦੋਂ ਜ਼ਿਆਦਾ ਵਧੀਆ ਲੱਭ ਸਕਦੇ ਹਾਂ, ਵਧੀਆ ਸੋਲੂਸ਼ਨ ਲੱਭ ਸਕਦੇ ਹਾਂ। ਸੋ ਦਿਸ ਇਜ਼ ਦਾ ਜਿਹੜਾ ਪ੍ਰੋਬਲਮ ਹੈ, ਮੈਂ ਕਹਿੰਦਾ ਬਹੁਤ ਵੱਡੀ ਪ੍ਰੋਬਲਮ ਹੈ ਔਰ ਇਹ ਇੱਕ ਇਹੋ ਜਿਹਾ ਟੋਪਿਕ ਆ ਕਿ ਇਹਨੂੰ ਕੰਟੀਨਿਊ ਰੱਖਣਾ ਚਾਹੀਦਾ ਅਤੇ ਜਿਹੜੀ ਸਾਡੀ ਯੰਗ ਜਨਰੇਸ਼ਨ ਆ ਇਹ ਜਿਹੜੀ ਟੈਕਨੋਲੋਜੀ ਹੈ ਉਹਨੂੰ ਲਾ ਕੇ ਆਪਣਾ ਬ੍ਰੇਨ ਯੂਜ਼ ਕਰਨ ਵਾਸਤੇ ਕੋਈ ਨਾ ਕੋਈ ਪ੍ਰੋਗਰਾਮ ਹੈ, ਮੈਂ ਕਹਿੰਦਾ ਕਿ ਲੈ ਕੇ ਆਉਣਾ ਚਾਹੀਦਾ।
1: ਜਿੱਦਾਂ ਨਹੀਂ ਪੁਰਾਣਾ ਟਾਈਮ ਸੀਗਾ ਕਿ ਆਪਾਂ ਪੁੱਛਦੇ ਹੁੰਦੇ ਸੀਗੇ ਕਿ ਬੱਚੇ ਦੇ ਅੱਗੇ ਆਉਂਦੇ ਨਾ ਬੱਚੇ ਨੂੰ ਮਿਲਾਉਂਦੇ ਸੀਗੇ ਬੇਟਾ ਤੁਹਾਡਾ ਸ਼ੌਂਕ ਕੀ ਆ, ਉਹਨੂੰ ਐਨ ਰੱਟਿਆ ਹੁੰਦਾ ਸੀ ਉਂਗਲਾਂ 'ਤੇ ਜੀ ਮੇਰਾ ਸ਼ੌਂਕ ਹੈ ਜੀ ਮੈਨੂੰ ਡਾਂਸ ਦਾ ਬਹੁਤ ਸ਼ੌਂਕ ਆ, ਵੀ ਮੈਂ ਮੋਬਾਈਲ ਨੰਬਰ ਮੈਨੂੰ ਸਾਰੇ ਯਾਦ ਆ। ਪਰ ਅੱਜ ਕੱਲ੍ਹ ਬੱਚੇ ਨੂੰ ਕਿਸੇ ਨੂੰ ਪੁੱਛੋ ਨਾ ਤੁਸੀਂ ਕੀ ਬੇਟਾ ਤੁਹਾਡਾ ਸ਼ੌਂਕ ਕੀ ਆ, ਉਹ ਰਾਈਟ ਵੇ ਚੈਟ ਜੀਪੀਟੀ ਖੋਲਦਾ ਵਟ ਇਜ਼ ਮਾਈ ਸ਼ੌਂਕ,
0: ਹੈਨਾ
1: ਵੀ ਕਿ ਉਹ ਤੋਂ ਆਨਸਰ ਕਿ ਉਹ ਤੋਂ ਲੈ ਰਿਹਾ ਵਾ ਨਿੱਕੀ ਨਿੱਕੀ ਚੀਜ਼ ਤੋਂ।
2: ਦੇਖੋ ਉਹੀ ਨਾ ਤੁਸੀਂ ਮੇਰੇ ਇੱਕ ਦੋਸਤ ਸੀ, ਉਹਨਾਂ ਬੱਚਾ ਸੀ ਛੋਟਾ ਜਿਹਾ, ਆਪਣਾ ਹਰ ਆਦਤ ਹੁੰਦੀ ਨਾ ਨਿਆਣਿਆਂ ਨਾਲ ਗੱਲਾਂ ਬਾਤਾਂ ਕਰਨ ਦੀ ਬੱਚੇ ਨੂੰ, ਉਹਨੂੰ ਪੁੱਛਿਆ ਮੈਂ ਕਿਹਾ ਬੇਟਾ ਤੂੰ ਵੱਡਾ ਹੋ ਕੇ ਕੀ ਬਣਨਾ, ਕਹਿੰਦਾ ਡੈਡੀ।
1: ਸ਼ੁਕਰ ਇਹ ਨਹੀਂ ਲਿਖਿਆ ਤਾਂ ਵਿੱਕੀ ਮੈਂ ਕੀ ਬਣਨਾ ਚਾਹੁੰਦਾ, ਚੈਟ ਜੀਪੀਟੀ ਦੱਸੋ ਮੈਨੂੰ।
2: ਔਰ ਨਾਲ ਹੀ ਸਾਡੇ ਨਾਲ ਵਿਕਰਮ ਜੀ ਵੀ ਆ ਗਏ ਜਿਹੜੇ ਕਿ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਨੇ। ਵਿਕਰਮ ਜੀ ਜੀ ਆਇਆਂ ਨੂੰ ਕੀ ਹਾਲ ਚਾਲ?
3: ਤੁਸੀਂ ਸਾਡੀਆਂ
2: ਦੇਖੋ ਕੰਮ ਤੁਹਾਡਾ ਇਹ ਪੜ੍ਹਿਆ ਲਿਖਿਆ ਵਾਲਾ ਬੋਲ ਅਸੀਂ ਰਹੇ।
3: ਮੈਂ ਬੜੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੇ ਇਹ ਟੌਪਿਕ ਚੁੱਕਿਆ ਹੈ ਔਰ ਖਾਸ ਤੌਰ 'ਤੇ ਜਿਹੜੀ ਗੱਲ ਕੀਤੀ ਕਿ ਆਪਣਿਆਂ ਨੂੰ ਭੁੱਲਦੇ ਨੇ
2: ਜੀ।
3: ਮੈਂ ਸਮਝਦਾ ਕਿ ਦੋਨੋਂ ਹੀ ਪੱਖਾਂ 'ਤੇ ਮੈਂ ਗੱਲ ਕਰਾਂਗਾ, ਏ ਆਈ 'ਤੇ ਵੀ ਔਰ ਇਹਦੇ 'ਤੇ। ਮੈਂ ਸਮਝਦਾ ਕਿ ਕੋਈ ਵੀ ਘਰ ਦੀ ਜਿਹੜੀ ਨੀਂਹ ਹੈ ਉਹ ਅਗਰ ਵੀਕ ਹੈ ਤੇ ਉਹ ਘਰ ਟਿਕ ਨਹੀਂ ਸਕਦਾ, ਤੇ ਜੇ ਜਦੋਂ ਤੱਕ ਤੁਸੀਂ ਆਪਣੇ ਆਪ 'ਚ ਇਨਵੈਸਟ ਨਹੀਂ ਕਰੋਗੇ
2: ਜੀ,
3: ਜਦੋਂ ਤੱਕ ਤੁਸੀਂ ਆਪਣੀ ਆਪਣੀ ਤਾਲੀਮ ਅੱਗੇ ਨਹੀਂ ਵਧਾਉਂਦੇ ਹੋ, ਸੋ ਇਹ ਕੌਂਸਟੈਂਟ ਜਿਹੜਾ ਹੈਗਾ ਹੈ ਇਹ ਪ੍ਰੋਸੈਸ ਹੈਗਾ ਹੈ। ਔਰ ਜਿਹੜੀ ਗੱਲ ਭਾਈ ਸਾਹਿਬ ਨੇ ਕੀਤੀ ਏ ਆਈ ਇੱਕ ਸਬਸਟੀਟਿਊਟ ਹੈ, ਨਹੀਂ ਹੈ, ਇਹ ਇੱਕ ਸਪਲੀਮੈਂਟ ਹੈ।
2: ਹਾਂਜੀ,
3: ਇਹਨੂੰ ਸਬਸਟੀਟਿਊਟ ਨਹੀਂ ਦੇਖਿਆ ਜਾਣਾ ਚਾਹੀਦਾ। ਏ ਆਈ ਆਉਣ ਵਾਲੇ ਸਮੇਂ 'ਚ ਕਹਿੰਦੇ ਨੇ ਕਿ ਜੋਬ ਖਾ ਜਾਏਗਾ, ਏ ਆਈ ਕੋਈ ਜੋਬ ਨਹੀਂ ਖਾਏਗਾ, ਏ ਆਈ ਜੋਬ ਉਹ ਉਸ ਬੰਦਿਆਂ ਦਾ ਖਾਏਗਾ ਜਿਨ੍ਹਾਂ ਨੂੰ ਸ਼ਾਇਦ ਏ ਆਈ ਨਹੀਂ ਆਉਂਦਾ ਹੋਏਗਾ।
2: ਹਾਂਜੀ,
3: ਇਹਨੂੰ ਇੱਕ ਸਪਲੀਮੈਂਟ ਦੇ ਤੌਰ 'ਤੇ ਲਈ, ਜਿੱਦਾਂ ਆਪਾਂ ਵਿਟਾਮਿਨ ਦੀ ਗੋਲੀ ਖਾਂਦੇ ਹਾਂ ਨਾ, ਉਹਨੂੰ ਲਓ। ਦਿਮਾਗ ਇਨਸਾਨ ਬਣਾਇਆ ਤਾਂ ਇਨਸਾਨ ਨਹੀਂ ਹੈ
2: ਜੀ,
3: ਕੰਪਿਊਟਰ ਵੀ ਇਨਸਾਨ ਨੇ ਬਣਾਇਆ। ਔਰ ਭਾਈ ਸਾਹਿਬ ਨੇ ਕਿਹਾ ਕਿ ਵੀ ਇਹਦੇ 'ਚ ਫੀਡ ਵੀ ਉਹਨਾਂ ਨੇ ਕੀਤਾ, ਸੋ ਜਦੋਂ ਏ ਆਈ ਨੂੰ ਅਸੀਂ, ਕਿਉਂਕਿ ਅਸੀਂ ਇਹ ਪ੍ਰੋਗਰਾਮ ਏ ਆਈ ਦਾ ਲੈ ਕੇ ਆਉਣਾ ਹੈ, ਏ ਆਈ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਏ ਆਈ ਨੂੰ, ਉਹਨੂੰ ਮਸ਼ੀਨ ਲਰਨਿੰਗ ਕਹਿੰਦੇ ਨੇ।
2: ਓਕੇ,
3: ਉਹ ਮਸ਼ੀਨ ਪਹਿਲੇ ਲਰਨ ਕਰਦੀ ਹੈ, ਜੋ ਡੇਟਾ ਉਹਦੇ 'ਚ ਪਾਓਗੇ ਉਹਦੇ 'ਚੋਂ ਹੀ ਉਹ ਚਰਨ ਕਰਕੇ ਤੁਹਾਨੂੰ ਜਵਾਬ ਦਿੰਦੀ ਹੈ।
2: ਓਕੇ,
3: ਸੋ ਏ ਆਈ ਮਸ਼ੀਨ ਆਪਣੇ ਆਪ ਨੂੰ ਸਿੱਖਦੀ ਹੈ ਅਲੱਗ ਅਲੱਗ ਰਿਸੋਰਸ।
2: ਅੱਛਾ, ਜੇ ਆਪਾਂ ਸਾਰੇ ਕਹੀ ਜਾਂਦੇ ਹਾਂ, ਕਿਉਂਕਿ ਮੈਂ ਮਾਫ਼ੀ ਚਾਹਾਂਗਾ, ਮੈਂ ਔਨ ਏਅਰ ਕਹਿਣ ਤੋਂ ਵੀ ਡਰਦਾ ਨਹੀਂ, ਮੇਰੀ ਵਾਲੀ ਐਜੂਕੇਸ਼ਨ ਨਹੀਂ ਹੈਗੀ, ਮੈਂ ਬੜਾ ਪੜ੍ਹਿਆ ਲਿਖਿਆ ਨਹੀਂ। ਏ ਆਈ ਦੀ ਫੁੱਲ ਫਾਰਮ ਕੀ?
3: ਆਰਟੀਫਿਸ਼ਲ ਇੰਟੈਲੀਜੈਂਸ।
2: ਹਾਂ, ਤਾਂ ਆਰਟੀਫਿਸ਼ਲ ਹੋ ਗਈ ਨਾ,
3: ਆਰਟੀਫਿਸ਼ਲ
2: ਹੋ ਗਈ ਨਾ, ਗੱਲ ਤਾਂ ਆਪਾਂ ਹੋਈ ਅਸਲੀਅਤ।
3: ਦੇਖੋ, ਆਰਟੀਫਿਸ਼ਲ ਇੰਟੈਲੀਜੈਂਸ ਦਾ ਬੂਮ ਹੋਣ ਆਇਆ, ਬਟ ਆਰਟੀਫਿਸ਼ਲ ਇੰਟੈਲੀਜੈਂਸ ਬਹੁਤ ਸਮੇਂ ਤੋਂ ਚੱਲ ਰਹੀ ਹੈ। ਜਦੋਂ ਤੁਸੀਂ ਸਾਰੇ ਪੁਰਾਣੇ ਜ਼ਮਾਨੇ 'ਚ ਜਦੋਂ ਸਮਾਰਟਫੋਨ ਆਏ ਸੀ ਤਾਂ ਸਾਰੇ ਆਪਣੀਆਂ ਸੋਹਣੀਆਂ ਸੋਹਣੀਆਂ ਸੈਲਫੀਆਂ ਖਿੱਚਦੇ ਸੀ, ਚਿਹਰਾ ਉਹੋ ਜਿਹਾ ਨਹੀਂ ਸੀ ਹੁੰਦਾ ਲੇਕਿਨ ਸੈਲਫੀ ਚੰਗੀ ਆ ਜਾਂਦੀ ਸੀਗੀ, ਉਹ ਆਰਟੀਫਿਸ਼ਲ ਇੰਟੈਲੀਜੈਂਸ ਹੀ ਹੈ।
2: ਭਾਜੀ, ਜਦੋਂ ਫੋਨ ਹੀ ਨਹੀਂ ਸੀ ਜਾਂ ਜਦੋਂ ਫੋਨ ਆਏ, ਸੈਲਫੋਨ ਆਏ ਜਾਂ ਘਰਾਂ 'ਚ ਫੋਨ ਆਏ, ਤੇ ਲੋਕਾਂ ਨੇ ਗੱਲ ਕਰਨੀ ਕਿ ਯਾਰ ਇਹੋ ਜਿਹੀ ਫੋਨ ਆ ਜਾਣੇ ਔਰ ਇੱਕ ਦੂਜੇ ਦੀ ਤਸਵੀਰ ਦਿਖਿਆ ਕਰੂ
3: ਜੀ,
2: ਤੇ ਹੁਣ ਤਾਂ ਵੀਡੀਓ ਵੀ ਦਿਖਦੀ ਸਾਰਾ।
3: ਮੈਂ ਇੱਕ ਹੋਰ ਬ੍ਰਾਂਡ ਦੇਖਿਆ ਜੀ, ਜਿਹਦੇ 'ਚ ਉਹ ਹਵਾ 'ਚ ਹੱਥ ਹਿਲਾਉਂਦਾ, ਉਹ ਇਮੇਜ ਪਕੜੀ ਜਾਂਦੀ ਹੈ ਹੱਥ 'ਚ ਔਰ ਹਵਾ 'ਚ ਹੀ ਦੂਸਰੇ ਫੋਨ 'ਚ ਪਾਉਂਦਾ ਔਰ ਉਹ ਉਹਦੇ ਚਲੀ ਜਾਂਦੀ ਆ। ਔਰ ਜਦੋਂ ਤੁਸੀਂ ਇਹ ਹੁਣ ਨਵੀਂ ਟੈਕਨੋਲੋਜੀ ਇੱਕ ਨਵੇਂ ਬ੍ਰਾਂਡ ਨੇ ਕੱਢੀ ਹੈ, ਜਦੋਂ ਬਲੂਟੂਥ ਵੀ ਆਇਆ ਸੀ ਉਦੋਂ ਵੀ ਇਹ ਹੁੰਦਾ ਸੀ ਕਿ ਇੱਕ ਚੀਜ਼ ਦੂਸਰੀ ਜਗ੍ਹਾ ਪਹੁੰਚ ਜਾਏਗੀ ਜੀ ਬਿਨਾਂ ਕੁਛ ਹੋਇਆ, ਤੇ ਅਸੀਂ ਕਹਿੰਦੇ ਸੀ ਕਿਸ ਤਰ੍ਹਾਂ ਹੋ ਸਕਦਾ, ਬਟ ਹੋ ਰਿਹਾ।
1: ਬਿਲਕੁਲ,
3: ਸੋ ਇਹ ਟੈਕਨੋਲੋਜੀ ਨੂੰ
2: ਜੀ ਮੈਨੂੰ ਲੱਗਦਾ ਇਹ ਤਾਂ ਹਾਲੇ ਕੋਈ ਐਂਡ ਨਹੀਂ ਹੈ,
3: ਇਹ ਤਾਂ ਬੜੀ ਇਟ ਇਜ਼ ਦਾ ਆਈਸ ਆਫ ਦੀ ਟਿਪਬਰਗ ਆਪਣਾ ਆਈਸਬਰਗ ਦਾ ਟਿਪ ਹੈਗਾ, ਇਹ ਤਾਂ ਬਹੁਤ ਵਿਸ਼ਾਲ ਹੈਗਾ। ਇਹ ਇਨਸਾਨ ਦੀ ਤੁਸੀਂ ਅਗਰ ਜਰਨੀ ਦੇਖੋ, ਦਰਖਤਾਂ ਤੋਂ ਲੈ ਕੇ ਐਗਰੀਕਲਚਰ ਤੋਂ ਲੈ ਕੇ ਅੱਜ ਕਿੱਥੇ ਤੱਕ ਪਹੁੰਚਿਆ, ਚੰਦ ਤੱਕ ਪਹੁੰਚਣ ਨੂੰ ਤਿਆਰ ਹੈ ਜਾਂ ਮਾਰਸ ਤੱਕ ਪਹੁੰਚਣ ਨੂੰ ਤਿਆਰ ਹੈ। ਸੋ ਇਹ ਇਨਸਾਨ ਦੀ ਦਿਮਾਗ ਹੀ ਹੈ ਜਿਹੜਾ, ਵੀ ਆਰ ਦਾ ਮੋਸਟ ਡਿਵੈਲਪਡ ਸਪੀਸੀਜ਼ ਔਨ ਦੀ ਅਰਥ, ਤੇ ਇਸ ਕਰਕੇ ਮੈਂ ਸਮਝਦਾ ਕਿ ਇਹ ਰੈਗੂਲਰ ਡਿਵੈਲਪਮੈਂਟਸ ਆਉਂਦੀਆਂ ਰਹਿਣਗੀਆਂ ਔਰ ਆਉਣ ਵਾਲੇ ਸਮੇਂ ਤੱਕ ਤੁਸੀਂ ਹੁਣ ਜਿਸ ਤਰ੍ਹਾਂ ਵੱਡੇ ਸ਼ਹਿਰਾਂ ਚ ਅਮਰੀਕਾ ਦੇ ਤੁਸੀਂ ਦੇਖਦੇ ਹੋ ਕਿ ਕਾਰਾਂ ਆਪਣੇ ਆਪ ਚੱਲਦੀਆਂ, ਕੋਈ ਡਰਾਈਵਰ ਨਹੀਂ ਹੈ, ਔਰ ਉਹ ਕੰਫਰਟੇਬਲ ਵੀ ਫੀਲ ਕਰਦਾ ਉੱਥੇ ਅੰਦਰ ਬੰਦਾ ਬੈਠਾ. ਸੋ ਇਹ ਸਭ AI ਟੈਕਨੋਲੋਜੀ ਹੀ ਹੈ ਜਾਂ ਟੈਕਨੋਲੋਜੀ ਦੀ ਅਪਗ੍ਰੇਡੇਸ਼ਨ ਹੈ? ਇਹ ਸਭ AI ਟੈਕਨੋਲੋਜੀ ਹੀ ਹੈ ਜਾਂ ਟੈਕਨੋਲੋਜੀ ਦੀ ਅਪਗ੍ਰੇਡੇਸ਼ਨ ਹੈ? ਜਿਹੜੀ ਪਹਿਲੇ ਕਹਿੰਦੇ ਹੁੰਦੇ ਸੀ, ਜਦੋਂ ਮੈਂ ਕੰਪਿਊਟਰ ਸਿੱਖਿਆ ਸੀਗਾ 1990 ਦੇ ਗੇੜ ਚ, ਤੇ ਉਦੋਂ ਕਹਿੰਦੇ ਸੀ 34ਵੇਂ ਦਿਨ ਸ਼ਾਇਦ ਟੈਕਨੋਲੋਜੀ ਚੇਂਜ ਹੋ ਜਾਂਦੀ ਹੈ. ਅੱਜ ਤੇ ਮੈਨੂੰ ਲੱਗਦਾ 34ਵੇਂ ਮਿੰਟ ਵੀ ਨਹੀਂ ਹੁੰਦਾ
2: ਜਦ ਨੂੰ ਕੁਛ ਨਾ ਕੁਛ
3: ਕੁਛ ਨਾ ਕੁਛ
2: ਕੁਛ ਨਾ ਕੁਛ ਨਵਾਂ ਆ ਜਾਂਦਾ. ਔਰ ਮੈਨੂੰ ਯਾਦ ਹੈ ਜੀ, ਸਾਡੀ ਜਿਹੜੀ ਆ ਮੀਡੀਆ ਦੀ ਟੈਕਨੋਲੋਜੀ ਦੇ ਵਿੱਚ ਪਹਿਲਾਂ ਬੀਟਾ ਟੇਪਾਂ ਉਹ ਦੇਖੋ ਪਈਆਂ
3: ਜੀ, ਐਡੀ
2: ਟੇਪ ਹੁੰਦੀ ਸੀ, ਉਹ ਤੋਂ ਬਾਅਦ ਫਿਰ ਡੀਵੀ ਆ ਗਈ, ਫਿਰ ਮਿੰਨੀ ਆ ਗਈ,
3: ਮਿੰਨੀ ਡੀਵੀ ਆ ਗਈ,
2: ਤੇ ਹੁਣ ਮੇਰੇ ਖਿਆਲ ਟੇਪ ਦੀ ਲੋੜ ਹੀ ਨਹੀਂ,
3: ਹੁਣ ਕਲਾਊਡ ਤੇ ਆ ਸਾਰਾ ਕੁਝ,
1: ਹੁਣ ਸਾਰਾ ਕੁਝ ਕਲਾਊਡ ਤੇ,
2: ਸਾਰਾ ਕੁਝ ਉਹੀ ਆ. ਉਹ ਕਹਿੰਦੇ ਹੁੰਦੇ ਨੇ ਕਿ ਜਿਹੜੇ ਜਿੱਦਾਂ ਹੁਣ ਫੋਟੋ ਦੀ ਵੀ ਗੱਲ ਕਰੀਏ, ਪਹਿਲਾਂ ਦੇਖੋ ਰੀਲਾਂ ਹੁੰਦੀਆਂ ਸੀ
3: ਜੀ,
2: ਹੈਨਾ, ਹੁਣ ਜਿਹੜੀਆਂ ਰੀਲਾਂ ਦੀਆਂ ਫੈਕਟਰੀਆਂ ਉਹ ਗਾਂ, ਜਿਹਨਾਂ ਨੇ ਤਾਂ ਸਮੇਂ ਦੇ ਨਾਲ ਚੇਂਜ ਕਰ ਲਿਆ, ਸੋਫਟਵੇਅਰ ਉਧਰ ਚਲੇ ਗਏ, ਤੇ ਨਹੀਂ ਵਿਚਾਰਿਆਂ ਨੂੰ ਸਰਵਾਈਵ ਨਹੀਂ ਹੋ ਰਿਹਾ.
3: ਇਹ ਤੁਸੀਂ ਇੱਕ ਜਿਹੜਾ ਐਗਜ਼ਾਮਪਲ ਲਿਆ, ਇੱਕ ਮੈਨੇਜਮੈਂਟ ਦੀ ਸਟੱਡੀ ਚ ਵੀ ਆਉਂਦਾ ਹੈ, ਕੋਡੈਕ ਤੋਂ ਬਗੈਰ ਫੋਟੋਗ੍ਰਾਫੀ ਨਹੀਂ ਸੀ ਹੁੰਦੀ.
2: ਹਾਂਜੀ,
3: ਔਰ ਅੱਜ ਕੋਡੈਕ ਨੂੰ ਕੋਈ ਪੁੱਛਦਾ ਨਹੀਂ, ਕਿਉਂਕਿ ਕੋਡੈਕ ਨੇ ਅਡਾਪਟ ਨਹੀਂ ਕੀਤਾ
2: ਆਪਣੇ ਆਪ ਨੂੰ,
3: ਡਿਜੀਟਲ ਵਿੱਚ ਨਹੀਂ ਗਏ, ਔਰ ਅੱਜ ਉਹ ਐਂਟੀਕ ਰਹਿ ਗਏ ਨੇ. ਅੱਜ ਉਹ ਲੱਭਣਾ ਪੈਂਦਾ ਕਿ ਕਿਤੇ ਐਂਟੀਕ ਪੀਸ ਮਿਲ ਜਾਵੇ ਕਿਤੇ ਕੋਡੈਕ ਦਾ.
2: ਹਾਂ, ਕਿਆ ਬਾਤ. ਇੱਕ ਮੈਨੂੰ ਯਾਦ ਹੈ, ਸਾਡੇ ਸੱਜਣ ਮਿੱਤਰ ਸੀ, ਉਹ ਕੈਨੇਡਾ ਦੀ ਗੱਲ ਹੈ, ਉਹਨਾਂ ਨੇ ਵਿਆਹ 'ਚ ਫੋਟੋ ਖਿੱਚੀਆਂ ਪੂਰੀਆਂ, ਅਤੇ ਉਹ ਵਿਆਹ ਵਾਲੇ ਉਹਨੂੰ ਕਹਿੰਦੇ ਨੇ ਫੋਟੋ ਦੇ ਜਾ, ਫੋਟੋ ਦੇ ਜਾ, ਅਤੇ ਉਹ ਫੋਟੋ ਦੇਣ ਨਾ ਆਵੇ. ਉਹ ਬਾਅਦ 'ਚ ਉਹਨੂੰ ਪਤਾ ਲੱਗਾ ਉਹਨੇ ਰੀਲ ਤਾਂ ਪਾਈ ਨਹੀਂ ਸੀ. ਸੋ ਇੱਦਾਂ ਵੀ ਕਈ ਵਾਰੀ ਹੋ ਜਾਂਦਾ. ਪਰ ਅੱਜ ਕੱਲ੍ਹ ਜਿਹੜੀ ਟੈਕਨੋਲੋਜੀ ਆ ਉਹ ਜ਼ਿਆਦਾ ਡੇਂਜਰਸ ਆ, ਇੱਕ ਹੱਥ ਲੱਗ ਜਾਣਾ ਸਾਰਾ ਡਿਲੀਟ ਵੀ ਹੋ ਜਾਂਦਾ.
1: ਭਾਜੀ AI ਇੰਨਾ ਸਟਰੋਂਗ ਹੋ ਗਿਆ ਵਾ, ਤੁਹਾਨੂੰ ਪਤਾ ਹੀ ਨਹੀਂ ਤੁਹਾਡੀ ਫੋਟੋ ਨਾਲ ਕਿੱਥੇ ਕੀ ਹੋ ਰਿਹਾ.
2: ਅੱਛਾ ਜੀ,
1: ਯੈਸ ਭਾਜੀ.
3: ਨਹੀਂ, ਇਹ ਇਸ ਗੱਲ ਤੇ ਮੈਂ ਤੁਹਾਨੂੰ ਇੱਕ ਜ਼ਰੂਰ ਹੋਰ ਗੱਲ ਕਰਾਂਗਾ ਕਿ ਜਿਸ ਤਰ੍ਹਾਂ ਆਪਾਂ ਵੀ ਬੈਠੇ ਹਾਂ, ਸਾਡੇ ਫੋਨ ਪਏ ਹੋਏ ਨੇ ਭਾਵੇਂ ਟੇਬਲ ਤੇ, ਲੇਕਿਨ ਤੁਸੀਂ 4 ਵਾਰੀ ਇੱਕ ਵਰਡ ਬੋਲਦੇ ਹੋ,
1: ਹਾਂਜੀ,
3: ਕਿਸੇ ਕਾਰ ਦਾ ਨਾਮ ਬੋਲਦੇ ਹੋ, ਕਿਸੇ ਜਗ੍ਹਾ ਦਾ ਨਾਮ ਬੋਲਦੇ ਹੋ, ਤੁਹਾਨੂੰ ਉਹ ਐਡ ਔਨ ਦੀ ਸਪੌਟ ਦਿਖਣਾ ਸ਼ੁਰੂ ਹੋ
2: ਜਾਂਦਾ. ਅੱਛਾ, ਇਹ ਗੱਲ ਸੱਚ ਹੈ, ਕਹਿੰਦੇ ਤੁਹਾਡਾ ਫੋਨ ਤੁਹਾਡੀ ਹਰ ਗੱਲ ਸੁਣਦਾ?
1: ਹਾਂਜੀ,
3: ਬਿਲਕੁਲ ਸੁਣਦਾ,
1: ਬਿਲਕੁਲ.
3: ਫੋਨ ਤੇ ਸੁਣ ਹੀ ਰਿਹਾ ਤੁਸੀਂ, ਜੋ ਬੋਲਦੇ ਹੋ, ਜੋ ਸਰਚ ਕਰਦੇ ਹੋ, ਉਹੀ ਤੁਹਾਨੂੰ ਬਾਰ ਬਾਰ ਪ੍ਰੌਂਪਟ ਕਰਦਾ ਹੈ. ਸੋ ਇਹਨੂੰ ਡਾਟਾ ਐਲਗੋਰਿਦਮ ਕਹਿੰਦੇ ਨੇ. ਇਹ ਐਲਗੋਰਿਦਮਸ ਵਰਕ ਕਰਦੀਆਂ ਹੈ, ਜੋ ਤੁਸੀਂ ਤੁਹਾਡੀ ਹੈਬਿਟਸ ਹੁੰਦੀਆਂ ਹੈ ਉਸ ਬੇਸਿਸ ਤੇ ਤੁਹਾਡਾ ਡੇਟਾ ਬੇਸ ਇਕੱਠਾ ਹੁੰਦਾ ਹੈ, ਔਰ ਇਹ ਡੇਟਾ ਬੇਸ ਅੱਜ ਦਾ ਨਹੀਂ ਕਈ ਸਾਲਾਂ ਦਾ ਇਕੱਠਾ ਹੋ ਰਿਹਾ ਹੈ.
2: ਅੱਛਾ ਭਾਜੀ, ਇੱਕ ਹੋਰ ਗੱਲ ਦੱਸੋ ਫਿਰ. ਇੱਕ ਤਾਂ ਫੋਨ ਚਲੋ ਬਹੁਤ ਵੱਡੀ ਸਹੂਲਤ ਹੈ, ਆਪਾਂ ਜਦੋਂ ਮਰਜ਼ੀ ਜਿਹਦੇ ਨਾਲ ਗੱਲਬਾਤ ਕਰ ਸਕਦੇ ਹਾਂ, ਕਈ ਵਾਰੀ ਇੱਕ ਆਦਤ ਪੈ ਗਈ ਆਪਾਂ ਫੋਨ ਤੋਂ ਬਿਨਾਂ, ਨਾ ਸੌਂਦੇ ਆ, ਨਾ ਉੱਠਦੇ, ਜਾਗਦੇ ਬਹਿੰਦੇ, ਰਾਤ ਨੂੰ ਵੀ ਕਿਤੇ ਚੇਤਾ ਆ ਗਿਆ ਤਾਂ ਚੱਕ ਕੇ ਦੇਖਣ ਲੱਗਦੇ ਕੀ ਹੈ ਨਾ. ਇਹ ਚੰਗੀ ਆ ਜਾਂ ਮਾੜੀ?
3: ਇਹ ਬਹੁਤ ਮਾੜੀ ਹੈ ਜੀ, ਔਰ ਇਸ ਤਰ੍ਹਾਂ ਭੱਜੀਦਾ ਜਿਸ ਤਰ੍ਹਾਂ ਕਿ ਵੀ ਸ਼ਾਇਦ ਬੱਚਾ ਮਾਰੀ ਨਾ ਜਾਵੇ ਕਿਤੇ, ਇਹਦੀ ਤਾਰ ਲਾਈ ਦੀ ਹੈ ਫਟਾਫਟ ਕਿ ਡਾਊਨ ਨਾ ਬੈਟਰੀ ਖਤਮ ਹੋ ਜਾਵੇ. ਔਰ ਇਹ ਇੱਕ ਬਿਮਾਰੀ ਹੈ ਮੈਂ ਤਾਂ ਕਹਾਂਗਾ, ਕਿ ਬਹੁਤ ਹੀ
2: ਬਿਮਾਰੀ ਇੱਕ ਬੰਦੇ ਨੂੰ ਥੋੜੀ ਹੈ ਤਾਂ ਸਾਰੀ ਦੁਨੀਆਂ ਨੂੰ ਹੋ ਚੁੱਕੀ.
3: ਬਿਮਾਰੀ ਫੈਲੀ ਜਿਸ ਤਰ੍ਹਾਂ ਕੋਵਿਡ ਫੈਲਿਆ, ਇਹ ਬਿਮਾਰੀ ਉਸ ਤੋਂ ਵੱਡੀ ਆ.
0: ਇਹ ਕੋਲ ਨੂੰ ਜ਼ਿਆਦਾ ਪਰ ਸੁਖੀ ਭਾਜੀ, ਮੈਂ ਦੱਸਦਾ ਕਿ ਮੇਰਾ ਤੇ ਮੇਰੀ ਮਿਸਿਸ ਦਾ ਜਦੋਂ ਅਸੀਂ ਰਾਤ ਨੂੰ ਸੁਣਨੇ ਤਾਂ ਸਾਡਾ ਬੈੱਡ 'ਚ ਜੋ ਹੈ ਮੋਬਾਈਲ ਫੋਨ ਨਹੀਂ ਹੁੰਦਾ.
3: ਬਹੁਤ ਅੱਛੀ ਗੱਲ ਜੀ.
0: ਅਸੀਂ ਨਹੀਂ ਰੱਖਦੇ, ਆਫ ਨਹੀਂ ਕਰਦੇ, ਸਾਇਲੈਂਸ ਕਰਕੇ ਹੋਰ ਜਗ੍ਹਾ 'ਤੇ ਰੱਖਦੇ ਨੇ, ਪਰ ਬੈੱਡਰੂਮ ਦੇ ਵਿੱਚ ਮੋਬਾਈਲ ਨਹੀਂ ਰੱਖਦੇ. ਕੁਛ ਵੀ ਹੋ ਜਾਏ ਸਵੇਰ ਉੱਠ ਕੇ ਦੇਖਾਂਗੇ.
2: ਹਾਂ, ਕਿਉਂਕਿ ਫਿਰ ਨਹੀਂ ਤਾਂ ਫਿਰ ਇਹ ਵੀ ਕਹਿੰਦੇ ਇਹਦੀਆਂ ਜਿਹੜੀਆਂ ਇੱਕ, ਕਿਉਂਕਿ ਤੁਸੀਂ ਤਾਂ ਉਹਦੇ 'ਚ ਰਹੇ ਹਾਂ. ਅੱਛਾ ਜੀ, ਇੱਕ ਦਿਨ ਤੁਸੀਂ ਮੈਨੂੰ ਹੋਰ ਗੱਲ ਦੱਸ ਰਹੇ ਸੀ ਕਿ ਜਿਹੜੇ ਆਪਾਂ ਹੈੱਡਫੋਨ ਲਾਉਂਦੇ ਹਾਂ ਜਿਹੜੇ ਵਾਇਰਲੈਸ ਆ, ਕਹਿੰਦੇ ਕਿ ਉਹ ਵੀ ਨਹੀਂ ਜ਼ਿਆਦਾ ਸਿਹਤ
0: ਲਈ, ਤੁਹਾਡੇ ਬ੍ਰੇਨ ਤੇ ਇਫੈਕਟ ਕਰਦੇ ਨੇ, ਖਾਸ ਕਰਕੇ ਜਿਹੜੇ ਅੰਡਰ 18 ਏਜ ਨੇ, ਜਿਹੜੇ ਟੀਨੇਜਰ ਨੇ, ਉਹ ਉਹਨਾਂ ਕਰਦੇ ਨੇ. ਜੇ ਆਪਾਂ ਕੰਟੀਨਿਊ ਜੋ ਹੈ ਅਸੀਂ ਜਿੰਨਾ ਵਾਇਰਲੈਸ ਯੂਜ਼ ਕਰਾਂਗੇ, ਇਹ ਤੁਹਾਡੇ ਬ੍ਰੇਨ ਦੀਆਂ ਨਰਵਸ ਨੇ ਉਹਨੂੰ ਜੋ ਹੈ ਕਮਜ਼ੋਰ ਕਰਦਾ, ਔਰ ਐਡਵਰਸਲੀ ਇਫੈਕਟਡ ਵੀ ਕਰਦਾ. ਉਹਨੂੰ EMF ਕਹਿੰਦੇ ਨੇ, ਇਲੈਕਟ੍ਰੋਮੋਟਿਵ ਫੋਰਸ. ਇਹ ਬਹੁਤ ਹਾਰਮਫੁਲ ਨੇ, ਇਹਨੂੰ ਜਿੰਨਾ ਬਚਾਇਆ ਜਾਵੇ ਚੰਗੀ ਗੱਲ ਹੈ.
3: ਜਿੰਨਾ ਤੁਸੀਂ ਸੋਚਦੇ ਹੋ ਉਨਾ ਤੁਸੀਂ ਹੈੱਡਫੋਨ ਯੂਜ਼ ਕਰਦੇ ਹੋ, ਉਨੇ ਵਾਇਰਸ ਵੀ ਤੁਹਾਡੇ ਕੰਨ ਚ ਡਿਵੈਲਪ ਹੁੰਦਾ ਹੈ, ਕਿਉਂਕਿ ਉਹ ਬਹੁਤ ਐਕਸੈਸਿਵ ਯੂ ਕਿਸੇ ਵੀ ਚੀਜ਼ ਦਾ ਮਾੜਾ.
2: ਬਿਲਕੁਲ ਜੀ, ਜ਼ਿਆਦਾ ਘਿਓ ਖਾ ਲਓ ਕਹਿੰਦੇ
3: ਉਹ ਵੀ ਮਾੜਾ.
2: ਸੋ ਦੋਸਤੋ, ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ, ਅੱਜ ਅਚਾਨਕ ਹੀ ਟੋਪਿਕ ਬਣ ਗਿਆ, ਤੇ ਦੇਖੋ ਜੀ ਆਪਣੇ ਕਾਲਾਂ ਵੀ ਆਉਣ ਲੱਗ ਪਈਆਂ ਕੋਈ ਨਾ ਕੋਈ ਨਾਲ. ਸੋ 9057990999 ਸਾਡੇ ਸਟੂਡੀਓ ਦਾ ਨੰਬਰ ਹੈਗਾ ਜੀ. ਔਰ ਆਪਣੇ ਲਾਈਨ ਕਿੱਥੇ ਜੁੜ ਗਈ ਹੈ ਜੀ? ਅੱਛਾ ਜੀ, ਨਾਲ ਦੀ ਨਾਲ ਸਾਡੀ ਜਿਹੜੀ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਆ ਗਏ. ਰਾਜਨ ਜੀ ਵੈਲਕਮ.
4: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ. ਸੋ ਜਿਹੜੇ ਵੀ ਸਰੋਤੇ ਸੁਖੀ ਜੀ ਅੱਜ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸਦੇ ਜਾਈਏ ਕਿ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ ਸ਼ਾਮ ਨੂੰ ਤਕਰੀਬਨ 4 ਵਜੇ ਤੋਂ ਲੈ ਕੇ 7 ਵਜੇ ਤੱਕ. ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਾ ਸਕਦੇ ਹੋ, ਸਾਡੇ ਕੋਲ ਲੇਟੈਸਟ ਇਕਵਿਪਮੈਂਟ ਨੇ ਜਿਹਦੇ ਚ ਓਸੀਜੀ, ਟੋਪੋਗ੍ਰਾਫੀ, ਰੈਟਨੋਗ੍ਰਾਫੀ, ਏਆਰ, ਐਨਸੀਡੀ ਸਿਸਟਮ ਤੇ ਵਿਜੁਅਲ ਫੀਲਡ, ਸੱਤ ਅਲੱਗ ਅਲੱਗ ਮਸ਼ੀਨਾਂ ਨੇ ਜਿਹਦੇ ਨਾਲ ਅੱਖ ਦਾ ਜੀ ਹਰ ਇੱਕ ਕੋਨਾ ਚੈੱਕ ਹੁੰਦਾ ਹੈ ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਅੱਖ ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ। ਸੋ ਏਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888 ਤੇ ਜਿਨ੍ਹਾਂ ਨੇ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਾਉਣੀਆਂ ਨੇ ਤੁਹਾਡਾ ਵੈਲਿਊ ਪੈਕੇਜ ਆਉਣ ਜੀ $129 ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜਿਸ ਚ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ ਤੇ $258 ਤੁਹਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜਿਹਦੇ ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਤੇ ਨਾਲ ਫਰੇਮ ਵੀ ਹੈ ਤੇ ਨਾਲ ਜੇ ਤੁਸੀਂ ਆਪਣੀ ਐਨਕਾਂ ਤੇ ਕੋਈ ਵੀ ਕੋਟਿੰਗਾਂ ਐਡ ਕਰਾਉਣੀਆਂ ਨੇ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸੋ ਇਹ ਡੀਲਾ ਲੈਣ ਲਈ ਸਾਡੇ ਸੋਚੇ ਪਹੁੰਚਣ ਦੀ ਸਪੈਕਸ ਐਕਸਪ੍ਰੈਸ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਫੋਰਟਨ ਐਂਡ ਸੀਕਲੋ ਜਾਂ ਕੈਨੇਡੀਅਨ ਸਟਰੀਟ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਜਿਹੜੇ ਸਾਡੇ ਸੋਚੇ ਜਿਹਨਾਂ ਕੋਲ ਬੈਨੀਫਿਟਸ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਲੋਕ ਕਰਦੇ ਹਾਂ। ਸੋ ਨੰਬਰ ਕੁਆਲੀਫਾਈ ਜੀ ਜੇ ਕੋਈ ਅੱਖਾਂ ਦਾ ਚੈੱਕਅਪ ਬੁੱਕ ਕਰਵਾਉਣਾ ਚਾਹੁੰਦੇ ਜਾਂ ਕੋਈ ਵੀ ਹੋਰ ਜਾਣਕਾਰੀ ਲਈ 905-460-8888 905-460-8888।
2: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਨਾਲ ਦੀ ਨਾਲ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਅੱਜ ਇੰਡੀਆ ਦੇ ਪੀਐਮ ਸਾਹਿਬ ਪਹੁੰਚੇ ਸੀ ਜਲੰਧਰ ਸ਼ਹਿਰ ਚ, ਔਰ ਉੱਥੇ ਦਾ ਕੀ ਮਾਹੌਲ ਰਿਹਾ, ਕਿਹੋ ਜਿਹੇ ਉੱਥੇ ਦੇ ਹਾਲਾਤ ਰਹੇ। ਮਨਪ੍ਰੀਤ ਹੋਰੀ ਮੇਰੇ ਨਾਲ ਇਸ ਟਾਈਮ ਜਲੰਧਰ ਤੋਂ ਜੁੜ ਗਏ ਨੇ। ਮਨਪ੍ਰੀਤ ਜੀ, ਜੀ ਆਇਆਂ ਨੂੰ
5: ਬਹੁਤ ਬਹੁਤ ਸ਼ੁਕਰੀਆ ਸੁਖੀ ਜੀ, ਤੁਹਾਨੂੰ ਵੀ, ਜੀ ਆਇਆਂ ਨੂੰ, ਸਾਡੇ ਲਿਸਨਰਸ ਨੂੰ ਵੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਤੁਸੀਂ ਕਿਹਾ ਕਿ ਅੱਜ ਪੀਐਮ ਮੋਦੀ ਜਲੰਧਰ ਫੇਰੀ ਤੇ ਆਏ ਸੀ, ਔਰ ਪਿਛਲੇ 2 ਦਿਨਾਂ ਤੋਂ ਕਹਿ ਸਕਦੇ ਹਾਂ ਪੁਰਜ਼ੋਰ ਤਿਆਰੀਆਂ ਜਿਹੜੀਆਂ ਉਹਨਾਂ ਦੇ ਸਵਾਗਤ ਦੀਆਂ ਜਲੰਧਰ ਦੇ ਵਿੱਚ ਚੱਲ ਰਹੀਆਂ ਸੀ। ਜਲੰਧਰ ਵਿਖੇ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਨ ਅੱਜ ਉਹ ਪਹੁੰਚੇ ਸੀ, ਔਰ ਅੱਜ ਇੱਕ ਵੱਖਰੇ ਅੰਦਾਜ਼ ਦੇ ਵਿੱਚ ਨਜ਼ਰ ਆਏ ਨੇ ਮੋਦੀ ਸਾਹਿਬ। ਕਿਸਾਨ ਆਗੂਆਂ ਦੀ ਪਛਾਣ ਮੰਨੀ ਜਾਂਦੀ ਹੈ ਸੁਖੀ ਜੀ, ਹਰੀ ਪੱਗ ਪਹਿਨ ਕੇ ਮੰਚ ਤੇ ਉਹ ਪਹੁੰਚੇ, ਔਰ ਉਹਨਾਂ ਨੇ ਸੰਬੋਧਨ ਕੀਤਾ ਆਪਣੇ ਸਮਰਥਕਾਂ ਨੂੰ ਜਾਂ ਜਿੰਨੀ ਵੀ ਪਬਲਿਕ ਉੱਥੇ ਹਾਜ਼ਰ ਸੀਗੀ, ਜਿੱਥੇ ਉਹਨਾਂ ਨੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਤੇ ਸੱਤਾਧਾਰੀ ਧਿਰ ਤੇ ਰਗੜੇ ਲਾਉਂਦਿਆਂ ਕਈ ਗੰਭੀਰ ਸਵਾਲ ਜਿਹੜੇ ਖੜੇ ਕੀਤੇ ਨੇ। ਉੱਥੇ ਹੀ ਆਪਣੇ ਸੰਬੋਧਨ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਸੂਬਾ ਸਰਕਾਰ ਤੇ ਅੱਜ ਕਾਫੀ ਜ਼ਿਆਦਾ ਤਿੱਖਾ ਹਮਲਾ ਬੋਲਦਿਆਂ ਸੁਖੀ ਜੀ ਕਿਹਾ ਕਿ ਅੱਜ ਇਸ਼ਤਿਹਾਰਾਂ ਦੀ ਚਮਕ ਦਮਕ ਦੀ ਮਦਦ ਦੇ ਨਾਲ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਵਿਸ਼ਵਾਸਘਾਤ ਦੀ ਅਸਲ ਤਸਵੀਰ ਨੂੰ ਲੁਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਹੈ, ਅੱਜ ਕੋਈ ਵੀ ਇਹ ਨਹੀਂ ਦੱਸ ਸਕਦਾ ਕਿ ਕਦੋਂ ਤੇ ਕਿਸ ਜਗ੍ਹਾ ਗੈਂਗਵਾਰ ਸ਼ੁਰੂ ਹੋ ਜਾਣੀ ਆ, ਕਿਸ ਪਾਸਿਓਂ ਗੋਲੀਆਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਜਾਣੀਆਂ ਨੇ, ਔਰ ਹੋਰ ਵੀ ਬਹੁਤ ਕੁਝ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਜਿਹੜਾ ਕਿਹਾ। ਅਕਾਲੀ ਦਲ ਤੇ ਵੀ ਉਹਨਾਂ ਨੇ ਖੂਬ ਜਿਹੜੇ ਵਿਅੰਗ ਕੱਸੇ ਨੇ, ਤੇ ਨਾਲ ਦੀ ਨਾਲ ਅੱਜ ਉਹਨਾਂ ਨੂੰ ਮਤਲਬ ਬੰਬ ਦੇ ਨਾਲ ਉਡਾਉਣ ਦੀ ਧਮਕੀ ਵੀ ਮਿਲੀ ਸੀ, ਔਰ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਆ ਜਿਨ੍ਹਾਂ ਨੇ ਇਹ ਧਮਕੀ ਦਿੱਤੀ ਸੀਗੀ। ਕੀ ਬਣਦਾ ਉਹਨਾਂ ਦਾ ਅੱਗੇ ਇਹ ਤਾਂ ਪਤਾ ਨਹੀਂ, ਪਰ ਕਾਫੀ ਦਿਲਚਸਪ ਉਹਨਾਂ ਦੀ ਅੱਜ ਰੈਲੀ ਰਹੀ, ਔਰ ਉਹਨਾਂ ਦੇ ਭਾਸ਼ਣ ਦੇ ਵਿੱਚ ਉਹ ਕਿਤੇ ਨਾ ਕਿਤੇ ਵਿਰੋਧੀ ਧਿਰਾਂ ਦੇ ਲਈ ਤਾਂਝੀ ਜਿਹੜੇ ਸੁਣੇ ਗਏ ਨੇ।
2: ਜੀ ਜੀ ਮਨਪ੍ਰੀਤ ਜੀ, ਜ਼ਰੂਰ ਆਪਾਂ ਇੱਥੇ ਹੋਰ ਗੱਲਬਾਤ ਕਰਾਂਗੇ। ਇਸ ਟਾਈਮ ਜਿਹੜੀ ਸਾਡੀ ਲਾਈਨ ਹੈ ਉਹ ਜੁੜੀ ਹੈ ਜੀ ਬ੍ਰੈਂਪਟਨ ਡਾਊਨਟਾਊਨ ਦੇ ਨਾਲ। ਬ੍ਰੈਂਪਟਨ ਡਾਊਨਟਾਊਨ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਜਿਹੜਾ ਕਿ ਅੱਜ ਤੋਂ ਸ਼ੁਰੂ ਹੋ ਗਿਆ ਆ ਆਲਮੋਸਟ, ਔਰ 2-3 ਦਿਨ ਚੱਲੇਗਾ। ਬਹੁਤ ਹੀ ਵਧੀਆ ਮਲਟੀਕਲਚਰ ਈਵੈਂਟ ਹੋਣ ਜਾ ਰਿਹਾ, ਔਰ ਰਿੱਕੀ ਬਜਾਜ ਜੀ ਮੇਰੇ ਨਾਲ ਨੇ ਇਸ ਟਾਈਮ ਲਾਈਵ ਔਨ ਲੋਕੇਸ਼ਨ, ਉੱਥੋਂ ਖੜੇ ਉੱਥੇ ਦਾ ਹਾਲ ਦੱਸਣਗੇ ਕਿੱਦਾਂ ਤਿਆਰੀਆਂ ਚੱਲ ਰਹੀਆਂ ਨੇ, ਕਿੰਨੇ ਵਜੇ ਕਿਹੜਾ ਆਰਟਿਸਟ ਆਉਣਾ, ਕੀ ਉੱਥੇ ਹੋਰ ਹੋਵੇਗਾ। ਜੀ ਆਇਆਂ ਨੂੰ ਬਜਾਜ ਸਾਹਿਬ।
6: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ, ਸੁਖੀ ਜੀ।
2: ਸਤਿ ਸ੍ਰੀ ਅਕਾਲ ਜੀ, ਔਰ ਤੁਸੀਂ ਇਸ ਟਾਈਮ ਲਾਈਵ ਲੋਕੇਸ਼ਨ ਤੋਂ ਹੋ ਜਿੱਥੇ ਅੱਜ ਮਾਹੌਲ।
6: ਬਿਲਕੁਲ, ਤੁਸੀਂ ਪਿੱਛੇ ਆਵਾਜ਼ ਸੁਣਦੇ ਪਏ ਹੋਗੇ, ਸਾਰਾ ਕੁਝ ਲਾਈਵ ਔਨ ਲੋਕੇਸ਼ਨ ਹੀ ਹੈਗਾ ਜੀ ਇਸ ਟਾਈਮ।
2: ਜੀ, ਤੇ ਦੱਸੋ ਫਿਰ ਥੋੜਾ ਜਿਹਾ ਮਾਹੌਲ ਕਿ ਕਦੋਂ ਤੋਂ ਸਾਰਾ ਸਮਾਗਮ ਸ਼ੁਰੂ ਹੋ, ਕਿੰਨੇ ਲੋਕ ਕਿੱਦਾਂ ਆਉਣ, ਕਿੱਥੇ ਪਾਰਕਿੰਗ ਲਾਉਣ, ਕੋਈ ਟਿਕਟ ਹੈ, ਫ੍ਰੀ ਹੈ, ਕੀ ਹੈ?
6: ਬਿਲਕੁਲ ਜੀ ਬਿਲਕੁਲ, ਥੈਂਕ ਯੂ ਸੋ ਮਚ। ਇਹ ਸਾਡਾ 11ਵਾਂ ਸਾਲ ਹੈ ਜੀ, ਜਿਵੇਂ ਤੁਸੀਂ ਦੱਸਿਆ ਵਾਈਬ੍ਰੈਂਟ ਬ੍ਰੈਂਪਟਨ ਫੈਸਟੀਵਲ, ਤੇ ਅਸੀਂ 3 ਦਿਨ ਤੇ ਵੰਡਿਆ ਹੋਇਆ। ਪਹਿਲਾ ਦਿਨ ਸਾਡਾ ਪੰਜਾਬੀ ਫੋਕਸ ਹੈ, ਉਹਨੂੰ ਅਸੀਂ ਪੰਜਾਬੀ ਤੜਕਾ ਕਹਿ ਰਹੇ ਹਾਂ, ਉਹ ਅੱਜ ਤੋਂ ਸ਼ੁਰੂ ਹੋਣਾ ਜੀ 4 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਜੀ। ਟੋਟਲੀ ਫ੍ਰੀ ਐਂਟਰੀ ਹੈ, ਕੋਈ ਟਿਕਟ ਨਹੀਂ ਹੈ, ਤੇ ਫ੍ਰੀ ਪਾਰਕਿੰਗ ਹੈਗੀ ਸਾਰੀ ਡਾਊਨ ਟਾਊਨ ਬ੍ਰੈਂਪਟਨ ਦੇ ਵਿੱਚ। ਬਥੇਰੇ ਪਾਰਕਿੰਗ ਹੈਗੀਆਂ ਜੀ, ਜਿਵੇਂ ਕਿ ਸਿਟੀ ਹਾਲ ਦੇ ਵਿੱਚ 1-2 ਪਾਰਕਿੰਗਾਂ ਅੰਡਰਗਰਾਊਂਡ ਫ੍ਰੀ ਹੈ, ਰੋਜ਼ ਥੀਏਟਰ ਦੇ ਅੰਡਰ ਜਿਹੜਾ ਪਾਰਕਿੰਗ ਫ੍ਰੀ ਹੈ, ਸਟਰੀਟ ਪਾਰਕਿੰਗ ਵੀ ਫ੍ਰੀ ਹੈ, ਨੈਲਸਨ ਸਕੁਆਇਰ ਦੇ ਵਿੱਚ ਜਿਹੜੀ ਪਾਰਕਿੰਗ ਹੈ ਨੈਲਸਨ ਸਟਰੀਟ ਦੇ ਵਿੱਚ, ਉਹ ਵੀ ਪਾਰਕਿੰਗ ਫ੍ਰੀ ਹੈ। 4 ਵੱਡੀਆਂ ਪਾਰਕਿੰਗਾਂ ਜਿਹੜੀਆਂ ਨੇ ਉਹ ਫ੍ਰੀ ਹੈਗੀਆਂ, ਤੇ ਗੇਜ ਪਾਰਕ ਤੇ ਆਓ, ਪੂਰੀ ਫੈਮਿਲੀ ਨੂੰ ਲੈ ਕੇ ਆਓ, ਬੱਚਿਆਂ ਦੇ ਲਈ ਜਿਹੜਾ ਹੈਗਾ ਬਹੁਤ ਸਾਰਾ ਪ੍ਰਬੰਧ ਹੈ, ਸਾਰਾ ਫ੍ਰੀ ਹੈ ਜੀ, ਕੋਈ ਟਿਕਟ ਦੀ ਐਂਟਰੀ ਨਹੀਂ ਹੈ। ਔਰ ਜਿਵੇਂ ਮੈਂ ਦੱਸਿਆ 4 ਵਜੇ ਅੱਜ ਪ੍ਰੋਗਰਾਮ ਸ਼ੁਰੂ ਹੋ ਜਾਣਾ ਤੇ ਪੂਰੇ 10 ਵਜੇ ਤੱਕ ਚੱਲਣਾ, ਫਿਰ ਕੱਲ ਜਿਹੜਾ ਹੈਗਾ ਉਹ ਬਾਲੀਵੁੱਡ ਤੋਂ ਬਹੁਤ ਸਾਰੇ ਸਿੰਗਰ ਆ ਰਹੇ ਨੇ, ਉਹ ਸ਼ੁਰੂ ਹੋਣਾ ਜੀ ਸਵੇਰ ਨੂੰ 10 ਵਜੇ ਸ਼ੁਰੂ ਹੋ ਜਾਣਾ, ਰਾਤੀ 10 ਵਜੇ ਤੱਕ ਚੱਲਣਾ, ਔਰ ਫਿਰ ਲਾਸਟ ਐਂਡਿੰਗ ਅਸੀਂ 19 ਤਰੀਕ ਨੂੰ ਸੰਡੇ ਨੂੰ ਕਰਾਂਗੇ ਜੀ, 1 ਵਜੇ ਤੋਂ ਲੈ ਕੇ 9 ਵਜੇ ਤੱਕ। ਇਹ 3 ਦਿਨ ਦਾ ਪ੍ਰੋਗਰਾਮ ਹੈ। ਪਹਿਲਾ ਦਿਨ ਜਿਹੜਾ ਹੋਏਗਾ ਪੰਜਾਬੀ ਤੜਕਾ, ਜਿਹਦੇ ਵਿੱਚ ਕਿ ਆਪਣੇ ਬਹੁਤ ਵੱਡੇ ਆਰਟਿਸਟ ਇੰਡੀਆ ਤੋਂ ਪਹੁੰਚ ਰਹੇ ਨੇ, ਮੰਨਤ ਨੂਰ ਜਿਹਨਾਂ ਦਾ ਗਾਣਾ ਲੌਂਗ ਮੈਂ ਚਲਾਚੀ ਬੜਾ ਫੇਮਸ ਹੈ, ਮੈਂ ਝਾਂਜਰਾ ਮੰਗਵਾਈਆਂ ਮੁਲਤਾਨ ਤੋਂ ਬੜਾ ਫੇਮਸ ਗਾਣਾ ਹੈਗਾ ਜੀ, ਤੇ ਉਹ ਪਰਫਾਰਮ ਕਰਨਗੇ। ਹੋਰ ਉਹਨਾਂ ਦੇ ਨਾਲ ਮਾਂਜ ਮਿਊਜ਼ਿਕ RDB, ਉਹਨਾਂ ਦੇ ਕਈ ਪੰਜਾਬੀ ਗਾਣੇ, ਕਈ ਬਾਲੀਵੁੱਡ ਗਾਣੇ ਫੇਮਸ ਹੋਏ ਨੇ ਜਿਵੇਂ ਸਿੰਘ ਇਜ਼ ਕਿੰਗ, ਤੇ ਹੋਰ ਵੀ ਕਈ ਪਿਕਚਰਾਂ ਦੇ ਵਿੱਚ ਉਹਨਾਂ ਨੇ ਗਾਣੇ ਗਾਏ ਨੇ। ਉਹ ਤੋਂ ਇਲਾਵਾ ਅੱਜ ਦੇ ਦਿਨ ਦੇ ਵਿੱਚ 70 ਤੋਂ ਹੋਰ ਆਰਟਿਸਟ ਜਿਹੜੇ ਹੈਗੇ ਪਰਫਾਰਮ ਕਰਨਗੇ ਜੀ, ਲੋਕਲ ਆਪਣੇ ਕਈ ਪੰਜਾਬੀ ਸਿੰਗਰ ਹੈਗੇ ਆ
2: ਜੀ। ਔਰ ਨਾਲ ਦੀ ਨਾਲ ਉੱਥੇ ਕਾਫੀ ਸਟਾਲਸ ਵਗੈਰਾ ਵੀ ਹੋਣੇ ਆ, ਮਤਲਬ ਖਾਣ ਦੇ, ਪੀਣ ਦੇ, ਸ਼ੋਪਿੰਗ ਦੇ।
6: ਬਿਲਕੁਲ ਜੀ, ਜੇ ਮੇਲਾ ਲੱਗੇ ਤੇ ਜੇ ਸਟਾਲਸ ਨਾ ਹੋਣ ਤੇ ਸ਼ੋਪਿੰਗ ਨਾ ਹੋਵੇ ਤੇ ਖਾਣ ਦਾ ਪ੍ਰਬੰਧ ਨਾ ਕੀਤਾ ਹੋਵੇ ਤਾਂ ਉਹ ਤਾਂ ਪੋਸੀਬਲ ਨਹੀਂ ਹੈ ਜੀ। ਬਿਲਕੁਲ ਪੂਰਾ ਪੂਰਾ ਪ੍ਰਬੰਧ ਹੈ ਜੀ, ਘੱਟੋ ਘੱਟ ਵੀ ਨਹੀਂ ਤਾਂ 30 ਸਟਾਲ ਹੈਗੇ ਖਾਣ ਦੇ, 30 ਸਟਾਲ ਹੈਗੇ ਖਾਣ ਦੇ ਜੀ। ਤੇ ਇਸ ਤੋਂ ਇਲਾਵਾ ਘੱਟੋ ਘੱਟ 15 ਸਟਾਲ ਲਾਏ ਹੋਏ ਹੈਗੇ ਆ ਸ਼ੋਪਿੰਗ ਦੇ ਵਿੱਚ, ਜਿਹਦੇ ਵਿੱਚ ਕਿ ਪੰਜਾਬੀ ਸੂਟ, ਪੰਜਾਬੀ ਜੁੱਤੀ, ਪਰਸੇਸ, ਪਰਫਿਊਮ, ਹੈਨਾ ਤੇ ਜਵੈਲਰੀ, ਸਾਰਾ ਕੁਛ ਬਹੁਤ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ, ਔਰ ਸਾਰਾ ਕੁਛ ਤੁਹਾਡੇ ਲਈ ਫ੍ਰੀ ਹੈ ਜੀ। ਬਸ ਤੁਸੀਂ ਆਉਣਾ ਤੇ ਸ਼ੋਪਿੰਗ ਕਰਨੀ ਆ, ਉਹਦੇ ਪੈਸੇ ਲੱਗਣਗੇ, ਖਾਣ ਦੇ ਪੈਸੇ ਲੱਗਣਗੇ, ਉਹ ਤਾਂ ਤੁਸੀਂ ਦੇਣਾ ਜੀ ਕਿਉਂਕਿ ਵੈਂਡਰਾਂ ਨੂੰ ਸਪੋਰਟ ਕਰਨਾ ਤੁਸੀਂ। ਬਟ ਇਸ ਤੋਂ ਇਲਾਵਾ ਜਿਹੜਾ ਮੇਲਾ ਹੈਗਾ, ਜਿਹੜਾ ਪਰਫਾਰਮੈਂਸ ਹੈਗੀ, ਜਿਹੜੇ 70 ਤੋਂ ਵੱਧ ਆਰਟਿਸਟ ਅੱਜ 4 ਤੋਂ ਲੈ ਕੇ 10 ਵਜੇ ਤੱਕ ਕਰਨਗੇ, ਔਰ ਜਿਹਦੇ ਵਿੱਚ ਕਿ ਮੰਨਤ ਨੂਰ ਤੇ RDB, ਮੈਂ ਤੈਨੂੰ ਜਿਵੇਂ ਦੱਸਿਆ, ਦੋ ਵੱਡੇ ਵੱਡੇ ਆਰਟਿਸਟ ਜਿਹੜੇ ਪੰਜਾਬ ਤੋਂ ਔਰ UK ਤੋਂ ਪਹੁੰਚ ਗਏ ਨੇ ਤੇ ਉਹ ਕਰਨਗੇ, ਤੇ ਬਾਕੀ ਸਾਰਾ ਫ੍ਰੀ ਹੈ ਜੀ। ਬੱਚਿਆਂ ਦੇ ਲਈ ਵੀ ਸਾਰਾ ਫ੍ਰੀ ਹੈ ਜੀ, ਫੇਸ ਪੇਂਟਿੰਗ, ਬਲੂਨ ਟਵਿਸਟਿੰਗ, ਕਿਡਸ ਦੇ ਟੋਇਸ, ਸਾਰਾ ਫ੍ਰੀ ਹੈ ਜੀ। ਆਓ ਫੈਮਿਲੀ ਨੂੰ ਲੈ ਕੇ, ਤੇ ਫਿਰ ਕੱਲ ਤੇ ਪਰਸੋਂ ਵੀ ਜਿਹੜਾ ਹੈਗਾ ਜਿਵੇਂ ਤੁਹਾਨੂੰ ਦੱਸਿਆ ਟੋਟਲ ਸੇਮ ਅਰੇਂਜਮੈਂਟ ਕੀਤਾ ਹੋਇਆ, ਔਰ ਕੱਲ ਸਵੇਰੇ ਸ਼ੁਰੂ ਹੋ ਜਾਣਾ ਵਰਕਸ਼ਾਪਸ ਤੋਂ, ਤੇ ਕੱਲ 2 ਵਜੇ ਜਿਹੜਾ ਹੈਗਾ ਮੇਨ ਸਟੇਜ ਦਾ ਪ੍ਰੋਗਰਾਮ ਸ਼ੁਰੂ ਹੋ ਜਾਊਗਾ, ਜਿਹੜਾ ਕਿ 10 ਵਜੇ ਤੱਕ ਚੱਲਣਾ, ਔਰ ਜਿੰਨੇ ਬਾਲੀਵੁੱਡ ਦੇ ਬਹੁਤ ਵੱਡੇ ਸਿਤਾਰੇ ਜਿਹੜੇ ਹੈਗੇ ਆ ਉਹ ਆ ਰਹੇ ਹੈਗੇ ਆ, ਪਲੀਜ਼ ਹੁੰਮਾ ਕੇ ਆਓ। ਤੇ ਲਾਸਟ ਦਿਨ ਤਾਂ ਸਾਡਾ ਆਪਣਾ ਬ੍ਰੈਂਪਟਨ ਦਾ ਮੁੰਡਾ ਬੱਬੂਲੇਸ਼ੀਅਸ, ਜਿਹਨੇ ਬਹੁਤ ਫੇਮਸ ਗਾਣਾ ਗਾਇਆ ਸੀ, ਬ੍ਰੈਂਪਟਨ ਚ ਮੁੰਡਾ ਰਹਿੰਦਾ, ਕੁੜੀ ਹੈ ਪੰਜਾਬੀ, ਇਹ ਜਿਹੜਾ ਬੱਬੂਲੇਸ਼ੀਅਸ ਆਪਣਾ ਰੈਡ ਚੈਲੇਂਜਰ, ਉਹ ਵੀ ਆ ਰਿਹਾ, ਫਤਿਹ ਵੀ ਜਿਹੜਾ ਰੈਪਰ ਹੈਗੇ ਆ ਆਪਣੇ, ਉਹ ਵੀ ਆ ਰਹੇ ਹੈਗੇ, ਹੋਰ ਵੀ ਕਈ ਆਰਟਿਸਟ ਆ ਰਹੇ ਨੇ। ਤੇ ਪਲੀਜ਼ ਹੁੰਮਾ ਕੇ ਆਓ, ਸਪੋਰਟ ਕਰੋ ਲੋਕਲ ਆਰਟਿਸਟਾਂ ਨੂੰ ਵੀ, ਇੰਟਰਨੈਸ਼ਨਲ ਆਰਟਿਸਟ ਨੂੰ ਵੀ, ਮੇਲੇ ਨੂੰ ਵੀ। ਤੇ ਸੁਖੀ ਜੀ ਥੈਂਕ ਯੂ ਸੋ ਮਚ ਮੈਨੂੰ ਲਾਈਨ ਤੇ ਲੈਣ ਦਾ। ਜਿਹੜੀ ਵੀ ਵੱਧਦੀ ਜਾਣਕਾਰੀ ਤੁਸੀਂ ਦੇਖਣੀ ਹੈ ਸਾਡੇ ਵੈਬਸਾਈਟ ਤੇ ਵਿਜ਼ਿਟ ਕਰ ਲਓ, www.vibrantbrampton.ca, ਅਗੇਨ vibrantbrampton.ca।
2: ਥੈਂਕ ਯੂ ਸਰ, ਬਹੁਤ ਜਲਦੀ ਮਿਲਦੇ ਹਾਂ ਜੀ, ਉੱਥੇ ਆਪਾਂ ਵੀ ਆਉਂਦੇ ਹਾਂ, ਸਾਰੀ ਟੀਮ ਪਹੁੰਚੇਗੀ ਔਰ ਸਾਰਿਆਂ ਨੂੰ ਸਿੱਧਾ ਪਤਾ ਹੈ।
6: ਬਾਕੀ ਅਸੀਂ ਦਰਸ਼ਕਾਂ ਨੂੰ, ਤੁਹਾਡੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਸੁੱਖੀ ਜੀ ਤੋਂ ਬਿਨਾਂ ਇਹ ਹੋਣਾ ਨਹੀਂ ਸੀਗਾ ਜੀ ਮੇਲਾ, ਕਿਉਂਕਿ ਸਾਡੇ ਪੰਜਾਬੀ ਤੇ ਜਿਹੜੇ ਤੜਕਾ ਅੱਜ ਦੇ ਡਿਵੀਜ਼ਨ ਦੇ ਜਿਹੜੇ ਡਾਇਰੈਕਟਰ ਹੈਗੇ ਉਹ ਆਪ ਸੁੱਖੀ ਜੀ ਹੈਗੇ ਆ, ਮੈਨੂੰ ਬੁਲਵਾ ਰਹੇ ਨੇ, ਬਸ ਆਪਣੇ ਬਾਰੇ ਦੱਸਦੇ ਨਹੀਂ ਪਏ, ਇਹ ਸਾਰਾ ਜਿਹੜਾ ਉਹਨਾਂ ਦਾ ਬੜਾ ਸਪੋਰਟ ਹੈਗਾ ਜੀ।
2: ਥੈਂਕ ਯੂ ਸਰ। ਪਰ ਇੱਕ ਜਾਂਦੇ ਜਾਂਦੇ ਇੱਕ ਜ਼ਰੂਰੀ ਦੱਸ ਦਈਏ ਕਿ ਸਿਟੀ ਵੱਲੋਂ ਕਈ ਵਾਰੀ ਕੋਈ ਹਦਾਇਤਾਂ ਹੁੰਦੀਆਂ ਨੇ, ਕੋਈ ਬੰਦੇ ਕਿਹੜੀ ਗੱਲ ਦਾ ਖਾਸ ਧਿਆਨ ਰੱਖਣ, ਕਿਉਂਕਿ ਆਪਣੇ ਵੱਲੋਂ, ਕਿਉਂਕਿ ਅੱਜ ਮੌਸਮ ਵੀ ਥੋੜਾ ਗਰਮ ਵੀ ਆ, ਪਾਣੀ ਵਗੈਰਾ ਲੈ ਕੇ ਆਉਣ, ਜਾਂ ਫਿਰ ਗੱਡੀ ਕਿਸ ਤਰੀਕੇ ਨਾਲ ਪਾਰਕ ਕਰਨ ਜਿਹੜੀ ਟੋ ਨਾ ਹੋ ਜਾਵੇ ਉਹਨਾਂ ਦੀ।
6: ਨਹੀਂ ਜੀ ਨਹੀਂ, ਪਹਿਲੀ ਗੱਲ ਤਾਂ ਇਹ ਜੀ ਕਿ ਸਟਰੀਟ ਪਾਰਕਿੰਗ 6 ਵਜੇ ਤੋਂ ਬਾਅਦ ਟੋਟਲੀ ਫ੍ਰੀ ਹੈਗੀ ਆ, ਕੋਈ ਟੋ ਨਹੀਂ ਹੋਣਾ। ਤੇ ਜੇ ਅੰਡਰਗਰਾਊਂਡ ਪਾਰਕਿੰਗ ਵੀ ਕੋਈ ਟੋ ਨਹੀਂ ਹੋਣਾ ਜੀ, ਸਾਡੀ ਸਿਟੀ ਨਾਲ ਗੱਲ ਹੋਈ ਹੋਈ ਹੈਗੀ ਆ, 6 ਵਜੇ ਤੋਂ ਬਾਅਦ ਸਾਰੀ ਪਾਰਕਿੰਗ ਟੋਟਲੀ ਫ੍ਰੀ ਹੈਗੀ ਆ। ਤੁਸੀਂ ਸਿਟੀ ਹਾਲ ਦੇ ਅੰਦਰ ਪਾਰਕਿੰਗ ਕਰੋਗੇ ਅੰਡਰਗਰਾਊਂਡ, ਉਹ ਵੀ ਫ੍ਰੀ, ਉਹਨਾਂ ਦੇ ਸਾਹਮਣੇ ਜਿਹੜਾ ਹੈਗਾ ਉਹ ਵੀ ਫ੍ਰੀ, ਤੇ ਨਿਲਸਨ ਸਟਰੀਟ ਦੇ ਵਿੱਚ ਉਹ ਵੀ ਫ੍ਰੀ, ਸਾਰੀਆਂ ਫ੍ਰੀ ਨੇ ਜੀ 6 ਵਜੇ ਤੋਂ ਬਾਅਦ। ਪਰ ਜੇ 4 ਵਜੇ ਆ ਰਹੇ ਹੋ, 4 ਤੋਂ ਲੈ ਕੇ 6 ਵਜੇ ਤੱਕ ਸਿਰਫ $2 ਤੁਹਾਡੀ ਪਾਰਕਿੰਗ ਟਿਕਟ ਹੈਗੀ ਆ, ਦੈਟਸ ਇਟ। ਉਹ ਤੋਂ ਇਲਾਵਾ ਕੋਈ ਚਾਰਜਸ ਨਹੀਂ ਨੇ, ਤੁਸੀਂ ਪਲੀਜ਼ ਆਓ, ਬੇਝਿਜਕਾਓ, ਬਿਲਕੁਲ ਖੁੱਲ੍ਹਾ ਹੋਇਆ ਸਾਰਾ ਕੁਛ। ਜਿੱਥੋਂ ਤੱਕ ਪਾਣੀ ਪੂਣੀ ਦਾ ਜਿਹੜਾ ਹੈਗਾ, ਬਿਲਕੁਲ ਲੈ ਆਪਣਾ ਲੈਣਾ ਚਾਹੁੰਦੇ ਹੋ ਬਿਲਕੁਲ ਆਓ, ਆਪਣੇ ਚੇਅਰਾਂ ਲੈਣਾ ਚਾਹੁੰਦੇ ਹੋ, ਵੈਸੇ ਤਾਂ ਇੱਥੇ ਬਹੁਤ ਕਾਫੀ ਛਾਂ ਹੈਗੀ ਹੈ ਗੇਜ ਪਾਰਕ ਦੇ ਵਿੱਚ, ਪਰ ਚੇਅਰ ਵਗੈਰਾ ਲੈਣਾ ਚਾਹੁੰਦੇ ਹੋ ਆਪਣੀ ਚੇਅਰ ਲੈ ਕੇ ਆਓ। ਤੇ ਹੋਰ ਵੈਸੇ ਖਾਣ ਪੀਣ ਵਾਲੇ ਜਿਹੜਾ ਹੈਗਾ, ਕਈ ਕਈ ਕਿਸਮ ਦੇ ਜੂਸ, ਕਈ ਕਿਸਮ ਦਾ ਹੈਗਾ, ਤੇ ਖਾਣ ਪੀਣ ਦਾ ਤਾਂ ਵੈਸੇ ਹੀ ਪਾਣੀ ਦਾ ਬੜਾ ਅਰੇਂਜਮੈਂਟ ਹੈਗਾ, ਥੋੜਾ ਲੋਕਲ ਵੈਂਡਰਾਂ ਨੂੰ ਸਪੋਰਟ ਕਰੋ, ਉਹਨਾਂ ਤੋਂ ਪਾਣੀ ਖਰੀਦੋ, ਉਹਨਾਂ ਨੂੰ ਜੂਸ ਖਰੀਦੋ, ਫਰੈਸ਼ ਜੂਸ ਬਣਾ ਰਹੇ ਨੇ, ਚਾਹੇ ਮੈਂਗੋ ਦਾ ਜੂਸ ਹੋਵੇ, ਚਾਹੇ ਔਰੇਂਜ ਦਾ ਜੂਸ ਹੋਵੇ, ਚਾਹੇ ਸ਼ੂਗਰ ਕੇਨ ਗੰਨੇ ਦਾ ਜੂਸ ਹੋਵੇ, ਬੜੀ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਵੀਰ ਜੀ। ਬਸ ਹੁਣ ਜਨਤਾ ਆ ਜਾਵੇ ਔਰ ਪਲੀਜ਼ ਸਪੋਰਟ ਕਰੋ ਸਾਡੇ ਫੈਸਟੀਵਲ ਨੂੰ।
2: ਬਹੁਤ ਬਹੁਤ ਧੰਨਵਾਦ, ਜ਼ਰੂਰ ਪਹੁੰਚਣਗੇ ਜੀ, ਧੰਨਵਾਦ, ਗੁੱਡ ਲੱਕ, ਥੈਂਕ ਯੂ ਸਰ।
6: ਥੈਂਕ ਯੂ ਜੀ, ਥੈਂਕ ਯੂ ਜੀ।
2: ਸੋ ਇਹ ਸੀ ਜੀ ਇਨਫੋਰਮੇਸ਼ਨ ਜਿਹੜੀ ਕਿ ਬ੍ਰੈਂਪਟਨ ਸਿਟੀ ਦੇ ਵਿੱਚ ਅੱਜ ਤੇ ਦੋ ਦਿਨ ਤਿੰਨ ਦਿਨ ਜਿਹੜਾ ਇਵੈਂਟ ਹੋਣਾ ਉਹਦੀ ਅੱਜ ਪੰਜਾਬੀ ਦਾ ਸਾਰਾ, ਕੱਲ ਨੂੰ ਬਾਲੀਵੁੱਡ ਹੋਵੇਗਾ ਤੇ ਫਿਰ ਸੰਡੇ ਨੂੰ ਜਿਹੜਾ ਹੈ ਉਹ ਮਿਕਸ ਕਰਾਊਡ ਹੈਗਾ ਜਿਹਦੇ ਵਿੱਚ ਵੈਸਟ ਇੰਡੀਅਨ ਪਾਕਿਸਤਾਨੀ ਸਾਰੇ ਹੋਣਗੇ। ਤੇ ਹੁਣ ਜਿਹੜਾ ਹੈਗਾ ਗੱਲਾਂ ਬਾਤਾਂ ਤੁਹਾਡੇ ਨਾਲ ਚੱਲ ਰਹੀਆਂ ਹੈਗੀਆਂ ਤੇ ਮੇਰੇ ਖਿਆਲ ਚ ਮਨਪ੍ਰੀਤ ਹੋਰਾਂ ਦੀ ਲਾਈਨ ਡਿਸਕਨੈਕਟ ਹੋ ਗਈ ਜੀ, ਤੇ ਦੁਬਾਰਾ ਜੁੜਦੇ ਹਾਂ ਉਹਨਾਂ ਦੇ ਨਾਲ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਿੰਗਾਪੁਰ ਜੁਲਰ ਦੇ ਸਹਿਯੋਗ ਨਾਲ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ ਆ। ਜੁਲਰੀ ਦੀ ਕੋਈ ਸ਼ਾਪਿੰਗ ਕਰਨੀ ਚਾਹੁੰਦੇ ਹੋ ਏਅਰਪੋਰਟ ਰੋਡ ਦੇ ਉੱਤੇ ਸਿੰਗਾਪੁਰ ਜੁਲਰ 905-612-1500 ਉਹਨਾਂ ਦਾ ਨੰਬਰ ਹੈ, ਤੇ ਕਟਾਰੀਆ ਟੂਰ ਐਂਡ ਟਰੈਵਲ 905-688-1200 ਹੈ। ਕਿਤੇ ਵੀ ਦੂਰ ਦਰੇਡੇ ਜਾਣਾ ਤੁਸੀਂ ਸਸਤੀਆਂ ਹਵਾਈ ਟਿਕਟਾਂ ਲੈ ਸਕਦੇ ਹੋ। ਨਾਲ ਜੀ ਜਿਹੜਾ ਹੈਗਾ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਅਸੀਂ ਬੁੱਡਵਾਈਨ ਬੈਂਕਟ ਹਾਲ ਡ੍ਰੀਮ ਕਨਵੈਨਸ਼ਨ ਸੈਂਟਰ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਦੋਨਾਂ ਦੀ ਮੈਨੇਜਮੈਂਟ ਇੱਕੋ ਹੀ ਹੈ, ਨੰਬਰ ਹੈ 416-743-0003। ਤੇ ਅੱਜ ਦਾ ਪ੍ਰੋਗਰਾਮ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਅੱਜ ਫਰਾਈਡੇ ਹੈ, ਉੱਥੇ ਵੀ ਲਾਈਵ ਮਿਊਜ਼ਿਕ ਹੁੰਦਾ, ਵਧੀਆ ਖਾਣਾ ਤੁਸੀਂ ਖਾਣਾ ਚਾਹੁੰਦੇ ਹੋ, ਮਿਊਜ਼ਿਕ ਦਾ ਆਨੰਦ ਮਾਣਨਾ ਚਾਹੁੰਦੇ ਹੋ, ਤੇ ਤੁਸੀਂ ਟਿੱਕਾ ਜੰਕਸ਼ਨ ਰਦਰਫੋਰਡ ਤੇ ਕੁਈਨ ਦੇ ਕਾਰਨਰ ਦੇ ਉੱਤੇ ਪਹੁੰਚ ਸਕਦੇ ਹੋ। ਤੇ ਜੇ ਇਹਨਾਂ ਦਿਨਾਂ ਦੇ ਵਿੱਚ ਇਸ ਵੀਕਐਂਡ ਦੇ ਉੱਤੇ ਤੁਹਾਡਾ ਚੱਕਰ ਲੱਗ ਰਿਹਾ ਨਾਗਰਾ ਫਾਲ, ਕਿਉਂਕਿ ਉੱਥੇ ਵੀ ਕਾਫੀ ਫੈਸਟੀਵਲ ਹੋ ਰਿਹਾ, ਤੁਹਾਡੇ ਆਏ ਹੋਏ ਮਹਿਮਾਨ ਉਹਨਾਂ ਨੂੰ ਤੁਸੀਂ ਨਾਗਰਾ ਫਾਲ ਦਿਖਾਲਣ ਜਾਣਾ, ਤੇ ਫਿਰ ਢਾਬਾ ਹੁੰਦਾ ਫਾਲ ਜ਼ਰੂਰ ਜਾਣਾ, ਉਹਨਾਂ ਦਾ ਖਾਣਾ ਵੀ ਬੜਾ ਵਧੀਆ ਹੁੰਦਾ। ਤੇ ਬਾਕੀ ਅੱਜ ਦਾ ਪ੍ਰੋਗਰਾਮ ਜਿਹੜਾ ਮੋਨਾ ਮਹਿੰਗੀ ਹੋਰਾਂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਇਲੈਕਟ੍ਰੋਨਿਕ ਦੀ ਸ਼ਾਪਿੰਗ ਕਰਨੀ ਆ ਤੇ ਟੈਲੀਟੈਮ ਇਲੈਕਟ੍ਰੋਨਿਕ ਆਲਵੇਜ਼ ਤੁਹਾਡੇ ਨੂੰ ਖੁੱਲ੍ਹਾ ਆ, ਵੈਲਕਮ ਕਰ ਰਿਹਾ। ਇੱਕ ਸਾਲ ਕੋਈ ਡਾਊਨ ਪੇਮੈਂਟ ਤੇ ਕੋਈ ਇੰਟਰਸਟ ਨਹੀਂ ਹੁੰਦਾ, ਤੁਸੀਂ ਉੱਥੇ ਜਾ ਕੇ ਸ਼ਾਪਿੰਗ ਕਰ ਸਕਦੇ ਹੋ। ਹਰਪ੍ਰੀਤ ਸੈਣੀ ਹੋਰਾਂ ਨਾਲ ਵੀ ਗੱਲਬਾਤ ਕਰਨੀ ਆ ਤੇ ਉਹਨਾਂ ਨਾਲ ਵੀ 416-816-6500 ਦੇ ਉੱਤੇ ਗੱਲਬਾਤ ਹੋ ਸਕਦੀ ਹੈ ਜੀ। ਸਾਡੇ ਨਾਲ ਗੱਲ ਕਰਨੀ ਆ 9057990999 ਦੇ ਉੱਤੇ। ਤੇ ਨਾਲ ਹੀ ਤੁਹਾਨੂੰ ਪਿਛਲੇ ਕੁਛ ਦਿਨ ਤੋਂ ਦੱਸਦੇ ਆ ਰਹੇ ਹਾਂ ਕਿ ਜਿਹੜਾ ਕਿ ਪ੍ਰਾਈਮ ਇੰਟਰਨੈਸ਼ਨਲ ਕਾਲਜ ਵੱਲੋਂ ਇੱਕ ਫ੍ਰੀ ਸੈਮੀਨਾਰ ਲੱਗ ਰਿਹਾ, ਇੱਕ ਜੋਬ ਲਈ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ। ਬੇਸ਼ੱਕ ਤੁਸੀਂ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਜ਼ਰੂਰੀ ਨਹੀਂ ਕਿ ਇਹਨਾਂ ਦੇ ਕੋਲੋਂ ਹੀ ਤੁਸੀਂ ਜਿਹੜਾ ਹੈਗਾ ਸਟੱਡੀ ਕੀਤੀ ਆ ਜਾਂ ਨਹੀਂ ਕੀਤੀ, ਕਿਤੇ ਵੀ ਤੁਸੀਂ ਸਟੱਡੀ ਕੀਤੀ ਹੋਵੇ ਤਾਂ ਤੁਸੀਂ ਇਹਨਾਂ ਦੇ ਇੱਥੇ ਪਹੁੰਚ ਸਕਦੇ ਹੋ ਅਤੇ ਤੁਹਾਡੀ ਹੈਲਪ ਕੀਤੀ ਜਾ ਸਕਦੀ ਹੈ ਜੀ। ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਉਸ ਤੋਂ ਪਹਿਲਾਂ ਮੇਰੇ ਲੱਗਦਾ ਕੋਈ ਕਾਲਰ ਨੇ ਲਾਈਨ ਲੈ ਲਈ ਆਪਾਂ। ਜੀ ਆਇਆਂ ਨੂੰ ਜੀ।
7: ਟੈਕਨੋਲੋਜੀ ਦੀ ਗੱਲ ਕਰ ਰਹੇ, ਇਹ ਤਾਂ ਸ਼ੁਰੂ ਤੋਂ ਜੀ ਉਦਾਂ ਚੱਲਦੀ ਸੀ, ਤੁਹਾਨੂੰ ਪਤਾ ਹੀ ਨੀ ਸੀ।
2: ਅੱਛਾ,
7: ਜਿਦਾਂ ਕਿ ਆਪਣੀ ਆਵਾਜ਼ ਆਪੇ ਸੁਣਨੀ, ਖੂਹ ਚ ਆਕ ਮਾਰਨਾ ਆਪਣਾ, ਮੁੜ ਕੇ ਆਵਾਜ਼ ਬੈਕ ਆ ਜਾਂਦੀ ਸੀ ਪਹਾੜੀਆਂ ਤੇ, ਏਦਾਂ ਹੁੰਦਾ ਸੀ ਜੀ। ਤੇ ਬਾਕੀ
2: ਕੈਰੀਅਰ ਫੇਅਰ ਦੇ ਵਿੱਚ ਕਿਹੜੇ ਪ੍ਰਕਾਰ ਦੇ ਲੋਕਾਂ ਨੂੰ ਉਹ ਆ ਸਕਦੇ ਨੇ ਜੋਬ ਦੀ ਭਾਲ ਦੇ ਵਿੱਚ?
3: ਦੇਖੋ, ਪ੍ਰਾਈਮ ਇੰਟਰਨੈਸ਼ਨਲ ਦਾ ਇੱਕ ਬੜਾ ਵੱਡਾ ਟੀਚਾ ਅਸੀਂ ਲੈ ਕੇ ਚੱਲੇ ਹਾਂ ਕਿ ਜੇ ਸਾਡਾ ਬੱਚਾ ਗ੍ਰੈਜੂਏਟ ਹੋ ਜਾਏ ਫਰਾਈਡੇ ਨੂੰ,
2: ਹਾਂਜੀ,
3: ਤੇ ਮੰਡੇ ਨੂੰ ਉਹ ਜੋਬ ਰੈਡੀ ਹੋਣਾ ਚਾਹੀਦਾ, ਸਾਡਾ ਮਕਸਦ ਇਹ ਆ।
2: ਵਾਜੀ ਵਾ।
3: ਔਰ ਇਹਦੇ ਚੱਕਰ ਚ ਅਸੀਂ ਜਿਹੜਾ ਕੈਰੀਅਰ ਫੇਅਰ,
2: ਜਿਹੜਾ ਮੇਰੇ ਵਰਗਾ ਪੜ੍ਹਾਈ ਤੋਂ ਡਰਦਾ ਬਾਹਰਲੇ ਮੁਲਕ ਚ ਆਇਆ ਹੋਵੇ ਪੜ੍ਹਨਾ ਨੀ,
3: ਉਹਦੇ ਵਾਸਤੇ ਵੀ ਬੜੇ ਸ਼ਾਰਟ ਟਰਮ, ਤੁਹਾਡੇ ਵਰਗ, ਤੁਹਾਡੇ ਜਿਸ ਤਰ੍ਹਾਂ ਤੁਹਾਡੀ ਸਿਚੁਏਸ਼ਨ ਹੈ, ਇਹੋ ਜਿਹੇ ਸ਼ਾਰਟ ਟਰਮ ਕੋਰਸਿਸ ਨੇ, ਸਿਰਫ 6 ਮਹੀਨੇ ਦੀ ਕਮਿਟਮੈਂਟ ਹੈ, ਕੋਈ ਲੰਬੀ ਕਮਿਟਮੈਂਟ ਨਹੀਂ ਹੈ ਕਿ ਹਾਂ ਜੀ 2 ਸਾਲ ਪੜ੍ਹਨਾ ਕਿਸੇ ਨੇ ਕੁਛ ਵੀ।
2: ਓਕੇ,
3: ਦੀਸ ਆਰ ਆਲ ਕੈਰੀਅਰ ਓਰੀਐਂਟਿਡ ਪ੍ਰੋਗਰਾਮਸ, ਚਾਹੇ ਉਹ ਪਰਸਨਲ ਸਪੋਰਟ ਵਰਕਰ। ਹੁਣ ਇਹ ਸਾਡਾ ਮਕਸਦ ਕੀ ਹੈ ਕਿ ਕੈਰੀਅਰ ਫੇਅਰ ਨੂੰ ਲਗਾਉਣ ਦਾ, ਜਿਹੜਾ 22 ਤਰੀਕ ਨੂੰ ਹੈ, ਉਹਦੇ ਵਿੱਚ ਇਹ ਹੈਗਾ ਕਿ ਅਸੀਂ ਸੱਦਾ ਦੇ ਰਹੇ ਹਾਂ ਚਾਹੇ ਨਾ ਸਿਰਫ ਸਾਡੇ ਗ੍ਰੈਜੂਏਟਸ ਨੂੰ, ਬਲਕਿ ਕੋਈ ਵੀ ਪਰਸਨਲ ਸਪੋਰਟ ਵਰਕਰ ਗ੍ਰੈਜੂਏਟ ਹੈ, ਕੋਈ ਕੰਮ ਕਰ ਰਿਹਾ ਹੈ, ਕੋਈ ਫਰੈਸ਼ ਗ੍ਰੈਜੂਏਟ ਕਿਸੇ ਵੀ ਕਾਲਜ ਦਾ ਕਿਉਂ ਨਾ ਹੋਵੇ ਪੂਰੇ ਓਨਟੈਰੀਓ 'ਚ, ਅਸੀਂ ਉਹਨਾਂ ਨੂੰ ਸੱਦਾ ਦੇ ਰਹੇ ਹਾਂ ਕਿ ਉਹ ਆਉਣ ਸਾਡੇ ਕੋਲ। ਅਸੀਂ ਉੱਥੇ 10 ਇੰਪਲੋਇਰ ਬੁਲਾਏ ਨੇ ਆਪਣੇ ਕੈਂਪਸ ਵਿੱਚ, ਔਨ ਦਾ ਸਾਈਟ ਉਹ ਅਗਰ ਇੰਟਰਵਿਊ ਕਾਮਯਾਬ ਹੁੰਦਾ ਹੈ ਤੇ ਉਹ ਆਫਰ ਲੈਟਰ ਔਨ ਦਾ ਸਪੋਟ ਦੇ ਦੇਣਗੇ।
2: ਅੱਛਾ ਜੀ,
3: ਇਹ ਸਹੂਲਤ ਅਸੀਂ ਸਾਰਿਆਂ ਵਾਸਤੇ ਓਪਨ ਕੀਤੀ ਹੈ, ਇਟ ਇਜ਼ ਅ ਗਿਫਟ ਟੂ ਦਾ ਕਮਿਊਨਿਟੀ, ਸਾਡੇ ਵੱਲੋਂ ਪ੍ਰਾਈਮ ਇੰਟਰਨੈਸ਼ਨਲ ਵੱਲੋਂ ਇੱਕ ਗਿਫਟ ਹੈ ਸਾਰਿਆਂ ਨੂੰ, ਕਿਉਂਕਿ ਨੌਲੇਜ ਜਿਹੜੀ ਹੈ ਨਾ, ਮੈਂ ਦੇਖੇ ਜਿੱਦਾਂ ਗੱਲ ਭਾਈ ਸਾਹਿਬ ਕਰ ਰਹੇ ਸੀਗੇ ਕਿ ਆਪਣੇ ਆਪ ਚ ਅਸੀਂ ਆਪਣੇ ਆਪ ਨੂੰ ਭੁੱਲੇ ਬੈਠੇ, ਇਨਵੈਸਟਮੈਂਟ ਜਿਹੜੀ ਸਭ ਤੋਂ ਬੈਸਟ ਹੈ ਨਾ ਜੀ, ਉਹ ਆਪਣੇ ਆਪ ਚ ਹੈ, ਕਿਸੇ ਵੀ ਪ੍ਰੋਪਰਟੀ ਕਿਸੇ ਵੀ ਸਟਾਕ ਤੋਂ ਜ਼ਿਆਦਾ ਇਨਵੈਸਟਮੈਂਟ ਜਿਹੜੀ ਕਾਮਯਾਬ ਹੈ ਨਾ, ਉਹ ਆਪਣੇ ਆਪ ਚ ਹੈ, ਕਿਉਂਕਿ ਉਹ ਨੌਲੇਜ ਤੁਹਾਡੇ ਕੋਈ ਨਹੀਂ ਖੋਜ ਸਕਦਾ, ਉਹਦੇ ਨਾਲ ਓਪਰਚੁਨਿਟੀਜ਼ ਖੁੱਲਦੀਆਂ, ਨਵੇਂ ਦਰਵਾਜ਼ੇ ਖੁੱਲਦੇ ਨੇ ਆਪਣੇ ਆਪ ਚ, ਇਨਸਾਨ ਚ ਬੜਾ। ਅਸੀਂ ਜਦੋਂ ਯੰਗ ਮਦਰਸ ਜਿਹੜੀਆਂ ਇੱਥੇ ਆ ਗਏ ਸੀਗੇ ਕਿਸੇ ਜ਼ਮਾਨੇ ਚ, ਔਰ ਉਹਨਾਂ ਨੇ ਉਹਨਾਂ ਦੇ ਹਸਬੈਂਡਸ ਟਰੱਕਿੰਗ ਚ ਜਾਂ ਕਿਸੇ ਹੋਰ ਕੰਮ ਚ ਸੀਗੇ, ਉਹ ਜਦੋਂ ਦੁਬਾਰਾ ਆ ਕੇ ਪਰਸਨਲ ਸਪੋਰਟ ਵਰਕਰ ਉਹਨਾਂ ਨੇ ਕੀਤਾ ਹੈ, ਔਰ ਜੋ ਉਹਨਾਂ ਦੇ ਵਿੱਚ ਕੌਨਫੀਡੈਂਸ ਅਸੀਂ ਦੇਖਿਆ, ਉਹ ਬੜਾ ਕਾਬਿਲੇ ਤਾਰੀਫ ਹੈ। ਸੋ ਇੱਕ ਅੱਛਾ ਕਰੀਅਰ, ਇੱਕ ਅੱਛਾ ਮੁਸਤਕਬਿਲ ਲੈਣਾ, ਔਰ ਇੱਕ ਪਲੱਸ ਇਨਕਮ ਕਰਨਾ, ਜਾਂ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੁਣ ਲੱਭ ਰਹੇ ਨੇ ਪਾਥਵੇ ਟੂ ਪੀ ਆਰ
2: ਜੀ,
3: ਹੈਲਥ ਕੇਅਰ ਇਸ ਤੋਂ ਵਧੀਆ ਕੋਈ ਚੀਜ਼ ਹੀ ਨਹੀਂ ਹੈਗੀ, ਜਿਹਦੇ 'ਚ ਗਵਰਨਮੈਂਟ 100% ਸਪੋਰਟ ਕਰ ਰਹੀ ਹੈ, 30,000 ਤੱਕ ਦੇ ਇਨਸੈਂਟਿਵ ਗਵਰਨਮੈਂਟ ਦੇ ਰਹੀ ਹੈ, ਰੈਜ਼ੀਡੈਂਟਸ ਨੂੰ 28,000 ਤੱਕ ਦਾ ਗ੍ਰਾਂਟ ਮਿਲ ਸਕਦਾ ਹੈ ਬੈਟਰ ਜੋਬਸ ਓਨਟੇਰੀਓ ਤੋਂ, ਇਹ ਸਾਰੀਆਂ ਸਹੂਲਤਾਂ ਅਸੀਂ ਦਿਆਂਗੇ। ਲੇਕਿਨ ਹਾਂ, ਜਿਹੜਾ ਕੈਰੀਅਰ ਫੇਅਰ ਹੈ ਉਹਦੇ ਮੁਤਲਕ 22 ਤਰੀਕ ਨੂੰ ਸਾਡਾ ਇਹ ਪ੍ਰੋਗਰਾਮ ਹੈ ਸਵੇਰੇ 11 ਤੋਂ ਲੈ ਕੇ 3 ਵਜੇ ਤੱਕ, ਇਹਦੇ ਵਾਸਤੇ ਸਾਨੂੰ ਰੀਚ ਆਊਟ ਕੀਤਾ ਜਾ ਸਕਦਾ 6474991009 ਤੇ, ਜਾਂ ਸਾਡੀ ਵੈਬਸਾਈਟ ਤੇ ਜਾ ਕੇ ਰਜਿਸਟਰ ਕਰੋ। ਔਰ ਜਿਹੜਾ ਇਹ 22 ਤਰੀਕ ਦਾ ਪ੍ਰੋਗਰਾਮ ਹੈ, ਇਹਦੇ ਵਾਸਤੇ ਅੱਜ ਦੀ ਤਰੀਕ ਨੂੰ ਸ਼ਾਮ ਨੂੰ ਅਸੀਂ 6-7 ਵੈਬੀਨਾਰ ਰੱਖਿਆ।
2: ਓਕੇ,
3: ਇਸ ਵੈਬੀਨਾਰ ਵਿੱਚ ਐਕਸਪਰਟਸ ਔਰ ਹੈਲਥ ਕੇਅਰ ਦੇ ਐਕਸਪਰਟਸ ਔਰ ਰਿਜ਼ਿਊਮ ਬਿਲਡਿੰਗ ਔਰ ਇੰਟਰਵਿਊ ਟਿਪਸ ਵਿੱਚ ਐਕਸਪਰਟਸ ਦੱਸਣਗੇ ਕਿ ਕਿਸ ਤਰ੍ਹਾਂ ਤੁਸੀਂ ਪੇਸ਼ ਆਉਣਾ ਹੈ ਇੰਪਲੋਇਰ ਦੇ ਸਾਹਮਣੇ, ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਬਿਹਤਰ ਕਰ ਸਕਦੇ ਹੋ, ਔਰ ਕੀ ਐਸੀਆਂ ਟਿਪਸ ਨੇ ਜਿਹੜੀਆਂ ਤੁਹਾਡੇ ਰਿਜ਼ਿਊਮ 'ਚ ਹੋਣੀਆਂ ਚਾਹੀਦੀਆਂ, ਜੋ ਲਿਖੋਗੇ ਤੇ ਤੁਹਾਡੇ ਆਊਟਸਟੈਂਡ ਕਰੋਗੇ, ਆਊਟਸ਼ਾਈਨ ਕਰੋਗੇ ਕਿਸੇ ਹੋਰ ਕੈਂਡੀਡੇਟ ਤੋਂ। ਕਿਉਂਕਿ ਸਰਟੀਫਿਕੇਸ਼ਨ ਇਕੱਲਾ ਨਹੀਂ ਹੈ ਇੰਪੋਰਟੈਂਟ, ਸਰਟੀਫਿਕੇਟ ਕਈ ਲੋਕਾਂ ਨੇ ਕੀਤਾ ਹੋ ਸਕਦਾ, ਤੁਹਾਡੇ ਕੀ ਗੁਣ ਹੋਣੇ ਚਾਹੀਦੇ ਆ ਐਕਸਟਰਾ, ਤੁਸੀਂ ਕੀ ਐਸਾ ਐਕਸਪ੍ਰੈਸ ਕਰੋ ਜਿਹੜਾ ਦਿਖੇ ਤੇ ਤੁਹਾਨੂੰ ਆਊਟਸ਼ਾਈਨ ਕਰੋ ਇੱਕ ਇੰਪਲੋਇਰ ਵਾਸਤੇ, ਉਹ ਟਿਪਸ ਵੀ ਅੱਜ ਸ਼ਾਮ ਨੂੰ ਸ਼ਾਮੀ 6 ਵਜੇ ਤੋਂ ਲੈ ਕੇ 7 ਵਜੇ ਤੱਕ ਇਹ ਵੈਬੀਨਾਰ ਚੱਲਣਾ। ਇਹਦਾ ਲਿੰਕ ਲੈਣ ਵਾਸਤੇ ਆਪਣੇ ਆਪ ਨੂੰ ਸਬਸਕ੍ਰਾਈਬ ਕਰ ਲੈਣ, ਸਾਡੇ ਵੈਬਸਾਈਟ ਤੇ ਚਲੇ ਜਾਣ, ਸਾਡੇ ਸੋਸ਼ਲ ਮੀਡੀਆ ਦੇ ਹੈਂਡਲਸ ਤੇ ਚਲੇ ਜਾਣ, ਸਾਡੀ ਵੈਬਸਾਈਟ ਹੈਗੀ ਹੈ www.primeinternational.ca, ਜਾਂ ਸਾਨੂੰ ਫੋਨ ਕਰ ਲੈਣ 6474991009, ਔਰ ਆਪਣਾ ਨਾਂ ਲਿਖਾ ਦੇਣ, ਉਹਨਾਂ ਨੂੰ ਲਿੰਕ ਪਹੁੰਚ ਜਾਏਗਾ ਆਪਣੀ ਈਮੇਲ ਤੇ, ਔਰ ਉਹ ਲੌਗਇਨ ਕਰ ਸਕਦੇ ਨੇ ਔਰ ਐਕਸਪਰਟਸ ਨੂੰ ਸਵਾਲਾਂ ਵੀ ਪੁੱਛ ਸਕਦੇ ਨੇ ਆਪਣੇ, ਜੋ ਉਹਨਾਂ ਦੇ ਕੋਈ ਕੁਐਸਚਨਸ ਹੋ ਸਕਦੇ ਨੇ, ਕੋਈ ਕੰਸਰਨਸ ਹੋ ਸਕਦੇ ਨੇ ਪ੍ਰੋਗਰਾਮ ਨੂੰ ਲੈ ਕੇ 22 ਤਰੀਕ ਦੇ ਨੂੰ, ਉਹ ਵੀ ਪੁੱਛ ਸਕਦੇ ਨੇ ਸਾਡੇ ਕੋਲੋਂ।
2: ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸਰ, ਥੈਂਕ ਯੂ ਤੁਹਾਡਾ, ਔਰ ਫਾਇਦਾ ਲੈ ਸਕਦੇ ਹੋ ਜੀ ਇਹਨਾਂ ਦਾ, ਔਰ ਇਹਨਾਂ ਦੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਇਹਨਾਂ ਦਾ ਨੰਬਰ ਬੜਾ ਈਜ਼ੀ ਹੈਗਾ ਜੀ, 6474991009 ਦੇ ਉੱਤੇ ਤੁਸੀਂ ਕਾਲ ਕਰ ਲੈਣੀ। ਔਰ ਨਾਲ ਦੀ ਨਾਲ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸ ਟਾਈਮ ਪੰਜਾਬ ਇੰਸ਼ੋਰੈਂਸ ਤੋਂ ਜੇਰ ਜੰਗ ਸਿੰਘ ਰਾਣਾ ਜੀ ਜੁੜ ਚੁੱਕੇ ਨੇ। ਰਾਣਾ ਜੀ ਵੈਲਕਮ ਜੀ ਐਨ।
8: ਥੈਂਕ ਯੂ ਸੋ ਮਚ ਸੁਖੀ ਭਾਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਆਪਾਂ ਹੁਣ RDSP ਦੀ ਗ੍ਰਾਂਟ ਬਾਰੇ ਗੱਲ ਕਰਦੇ ਹਾਂ। $90,000 ਤੱਕ ਦੀ ਗ੍ਰਾਂਟ ਫੈਡਰਲ ਗਵਰਨਮੈਂਟ ਦੇ ਰਹੀ ਹੈ ਉਹਨਾਂ ਸਭ ਲੋਕਾਂ ਨੂੰ ਜਿਨ੍ਹਾਂ ਦੀ ਉਮਰ 59 ਸਾਲ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਅਗਰ ਆਪਾਂ ਡਿਸੇਬਲ ਹਾਂ, ਤੇ ਆਪਾਂ ਇਹ ਗ੍ਰਾਂਟ ਜਿਹੜੀ ਅਪਲਾਈ ਕਰ ਸਕਦੇ ਹਾਂ ਅੰਡਰ RDSP ਪ੍ਰੋਗਰਾਮ। ਸੋ 2008 ਤੋਂ ਇਹ ਗ੍ਰਾਂਟ ਸਟਾਰਟ ਹੋਈ ਸੀ, ਪਰ ਬਹੁਤ ਘੱਟ ਲੋਕ ਹੈ ਜਿਨ੍ਹਾਂ ਨੂੰ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਹੈਗੀ ਹੈ। ਸੋ ਇਹਦੇ ਲਈ ਕੁਛ ਰਿਕੁਆਇਰਮੈਂਟਸ ਨੇ, ਉਹ ਸਾਨੂੰ ਮੀਟ ਕਰਨੀਆਂ ਪੈਂਦੀਆਂ। ਸਭ ਤੋਂ ਪਹਿਲਾਂ ਤੇ ਜਿਹੜਾ ਪਰਸਨ ਹੈਗਾ ਉਹਨਾਂ ਦੀ ਉਮਰ 59 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਕਹਿਣ ਤੋਂ ਭਾਵ 1977 ਜਾਂ ਉਸ ਤੋਂ ਬਾਅਦ ਦੇ ਜਿਹੜੇ ਲੋਕ ਬੋਰਨ ਹੈਗੇ ਨੇ ਉਹ ਸਾਰੇ ਇਹ ਗ੍ਰਾਂਟ ਲੈ ਸਕਦੇ ਨੇ। ਅਗਰ ਫਿਜ਼ੀਕਲੀ ਜਾਂ ਮੈਂਟਲੀ ਆਪਾਂ ਡਿਸੇਬਲ ਹਾਂ, ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤੇ ਨਾਲ ਨਾਲ ਸੋਸ਼ਲ ਇੰਸ਼ੋਰੈਂਸ ਨੰਬਰ ਵੈਲਿਡ ਹੋਣਾ ਚਾਹੀਦਾ। ਸੋਸ਼ਲ ਇੰਸ਼ੋਰੈਂਸ ਨੰਬਰ ਵੈਲਿਡ ਦਾ ਮਤਲਬ ਇਹੀ ਹੈ, ਕਿਉਂਕਿ ਪਹਿਲਾਂ ਜਿਹੜੀ ਇਹ ਗ੍ਰਾਂਟ ਹੈ ਸ਼ੁਰੂ ਕੀਤੀ ਗਈ ਸੀ ਜਿਹੜੇ ਲੋਕ ਇੱਥੇ PR ਜਾਂ ਸਿਟੀਜ਼ਨ ਨੇ ਉਹਨਾਂ ਲਈ, ਲੇਕਿਨ ਲੇਟਰ ਆਨ ਇਹ 'ਚ ਅਮੈਂਡਮੈਂਟ ਕਰਕੇ ਜਿਹੜੇ ਲੋਕ ਇੱਥੇ ਟੈਂਪਰੇਰੀ ਵਰਕਰ ਵੀ ਹੈਗੇ ਨੇ, ਟੈਂਪਰੇਰੀ ਤੌਰ ਤੇ ਵੀ ਰਹਿ ਰਹੇ ਹੈਗੇ ਨੇ, ਸੋ ਉਹਨਾਂ ਨੂੰ ਵੀ ਜਿਹੜੀ ਇਹ ਗ੍ਰਾਂਟ ਮਿਲ ਸਕਦੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca, ਤੇ ਨਾਲ ਨਾਲ ਜਿਨ੍ਹਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗੇ ਐਂਡ ਬੱਚੇ ਜਿਹੜੇ ਨੇ ਅੰਡਰ ਏਜ 18 ਸਾਲ ਤੋਂ ਨੇ, ਤੇ ਪੇਰੈਂਟਸ ਨੂੰ $3,480 ਤੱਕ ਹਰ ਸਾਲ ਐਕਸਟਰਾ ਮਿਲ ਰਿਹਾ ਹੈਗਾ, ਐਂਡ ਜਿਨ੍ਹਾਂ ਦੀ ਉਮਰ 18 ਸਾਲ ਤੋਂ ਅਬਵ ਹੈਗੀ ਹੈ ਉਹਨਾਂ ਨੂੰ $2,450 ਜਿਹੜਾ ਕਿ ਗੌਰਮੈਂਟ ਨੇ ਪਿਛਲੇ ਸਾਲ ਹੀ ਸਟਾਰਟ ਕੀਤਾ ਹੈਗਾ ਬੈਨੀਫਿਟ, ਉਹ ਵੀ ਮਿਲ ਸਕਦਾ। ਇਹ ਸਾਰੀਆਂ ਗ੍ਰਾਂਟਸ ਕਿੱਦਾਂ ਲੈਣੀਆਂ ਨੇ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਅਸੀਂ ਤੁਹਾਡਾ ਪੇਪਰ ਵਰਕ ਸਾਰਾ ਕਰ ਸਕਦੇ ਹਾਂ। ਐਵਰੀਥਿੰਗ ਇਸ ਆਨਲਾਈਨ, 10 ਮਿੰਟਾਂ ਦੇ ਵਿੱਚ ਜਿਹੜਾ ਹੈਗਾ ਆਪਾਂ RDSP ਅਕਾਊਂਟ ਓਪਨ ਕਰਕੇ ਇਹ ਗ੍ਰਾਂਟ ਸਪਲਾਈ ਕਰ ਸਕਦੇ ਹਾਂ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca, ਤੇ ਲਾਸਟ ਵਿੱਚ ਸੁੱਖੀ ਭਾਜੀ ਮੈਂ ਕੁਛ ਕਾਮਨ ਜਿਹੜੀਆਂ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਇਹ ਗ੍ਰਾਂਟ ਮਿਲ ਸਕਦੀ ਹੈ। ਅਗਰ ਇਹਨਾਂ 'ਚੋਂ ਕੋਈ ਵੀ ਤੁਹਾਨੂੰ ਇੱਕ ਵੀ ਪ੍ਰੋਬਲਮ ਹੈਗੀ ਹੈ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਡੇ ਲਈ ਜਿਹੜਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਦੀਆਂ ਕਿਹੜੀਆਂ ਕਿਹੜੀਆਂ ਰਿਕੁਆਇਰਮੈਂਟਸ ਨੇ, ਕਿਹੜੇ ਕਿਹੜੇ ਫਾਰਮ ਸਾਈਨ ਕਰਵਾਉਣੇ ਨੇ ਡਾਕਟਰਸ ਤੋਂ, ਆਪਾਂ ਤੁਹਾਨੂੰ ਗਾਈਡ ਕਰ ਦਾਂਗੇ। ਸੋ ਸਭ ਤੋਂ ਪਹਿਲਾਂ ਤਾਂ ਗੌਰਮੈਂਟ ਨੇ ਇਹ ਕਿਹਾ ਹੈਗਾ ਵੀ ਅਨਏਬਲ ਟੂ ਪਰਫੋਰਮ ਡੇਲੀ ਐਕਟੀਵਿਟੀ। ਅਗਰ ਆਪਾਂ ਜਿਹੜੀ ਡੇਲੀ ਰੂਟੀਨ ਦਾ ਜਿਹੜਾ ਆਪਾਂ ਕੋਈ ਕੰਮ ਕਰ ਰਹੇ ਹਾਂ ਉਹਦੇ 'ਚ ਕੋਈ ਦਿੱਕਤ ਆ ਰਹੀ ਹੈ, ਜਿਵੇਂ ਦੇਖਣ ਵਿੱਚ ਪ੍ਰੋਬਲਮ ਆ ਰਹੀ ਹੈ ਆਪਾਂ ਨੂੰ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਸੋ ਇਸ ਤੋਂ ਇਲਾਵਾ 2023 ਤੋਂ ਬਾਅਦ ਗੌਰਮੈਂਟ ਨੇ ਇਨਸੂਲਿਨ ਡਿਪੈਂਡੈਂਟ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਇਹਦੇ 'ਚ ਐਡ ਕਰ ਲਿਆ। ਸੋ ਜਿਹੜੇ ਲੋਕ ਇਨਸੂਲਿਨ ਡਿਪੈਂਡੈਂਟ ਹੈ, ਡੇਲੀ ਇਨਸੂਲਿਨ ਲੈਂਦੇ ਨੇ, ਉਹ ਵੀ ਇਹ ਗ੍ਰਾਂਟ ਲੈ ਸਕਦੇ ਨੇ। ਇਸ ਤੋਂ ਇਲਾਵਾ ਜਿੰਨੇ ਵੀ ਬੱਚੇ ਹੈਗੇ ਸਪੈਸ਼ਲ ਨੀਡ ਵਾਲੇ ਉਹ ਵੀ ਲੈ ਸਕਦੇ ਨੇ। ਡਾਊਨ ਸਿੰਡਰਮ, ਆਟਿਜ਼ਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, CP ਦਾ ਇਸ਼ੂ ਹੈਗਾ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਿਟੀਜ਼ ਨੇ, ਕਰੋਨਿਕ ਕੋਈ ਕੰਡੀਸ਼ਨ ਹੈਗੀ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਕੋਰਨ ਡਿਜ਼ੀਜ਼, ਸਵੇਅਰ ਉਹਨਾਂ ਨੂੰ ਕੋਈ ਲਿਊਪਸ ਦਾ ਇਸ਼ੂ ਹੈਗਾ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਕਾਫੀ ਲੰਬਾ ਚੱਲਦਾ ਹੈਗਾ, ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਹੈ, ਪਰ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੋਈ ਸਵੇਅਰ ਡਿਪਰੈਸ਼ਨ ਹੈ ਤੁਹਾਨੂੰ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਲ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗੁਲਕੋਮਾ। ਕਹਿਣ ਤੋਂ ਭਾਵ ਇਹ ਹੈਗਾ ਵੀ ਅਗਰ ਤੁਹਾਨੂੰ ਕੋਈ ਇੱਦਾਂ ਦੀ ਮੇਜਰ ਇਸ਼ੂ ਹੈਗਾ ਤੇ ਆਪਾਂ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਲੈ ਸਕਦੇ ਹਾਂ। ਈਵਨ ਅਗਰ ਕੋਈ ਪਰਸਨ ਕਿਸੇ ਐਕਸੀਡੈਂਟ ਦੇ ਵਿੱਚ ਡਿਸੇਬਲ ਹੋ ਗਿਆ ਪਰਮਾਨੈਂਟਲੀ ਤੇ ਉਹ ਵੀ ਇਹ $90,000 ਦੀ ਗ੍ਰਾਂਟ ਦਾ ਫਾਇਦਾ ਲੈ ਸਕਦੇ ਨੇ। ਬਾਕੀ ਜਿਹੜੇ ਆਪਾਂ ਨੂੰ ਲੋਕਲ ਕੋਈ ਬੈਨੀਫਿਟ ਮਿਲਦੇ ਨੇ ਓਨਟਾਰੀਓ ਗਵਰਨਮੈਂਟ ਵੱਲੋਂ, ਉਹ ਵੀ ਤੁਹਾਡੇ ਜਿਹੜੇ ਬੈਨੀਫਿਟਸ ਬੰਦ ਨਹੀਂ ਹੋਣਗੇ। ਇਹ ਐਡੀਸ਼ਨਲ ਗ੍ਰਾਂਟ ਹੈ ਜੋ ਫੈਡਰਲ ਗਵਰਨਮੈਂਟ ਤੁਹਾਡੀ ਕਰ ਰਹੀ ਹੈ। ਸੋ $90,000 ਇਟਸ ਏ ਬਿਗ ਅਮਾਊਂਟ, ਬਿਗ ਹੈਲਪ ਫਰੋਮ ਗਵਰਨਮੈਂਟ। ਕਾਲ ਕਰਨਾ ਤੁਸੀਂ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ।
2: ਥੈਂਕ ਯੂ ਜੀ, ਥੈਂਕ ਯੂ। ਔਰ ਇਹ ਸਨ ਜੀ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਜੀ, ਤੇ ਤੁਸੀਂ ਜੁੜੇ ਹੋਏ ਇਸ ਟਾਈਮ 5:30 AM ਦੇ ਉੱਤੇ ਵਤਨੋ ਦੂਰ ਦੇ ਨਾਲ, ਔਰ ਕਿਰਨ ਹੋਰੀ ਵੀ ਸਟੂਡੀਓ 'ਚ ਨੇ। ਔਰ ਕਿਰਨ ਜੀ, ਅੱਜ ਦੇਖੋ ਗੈਸਟ ਬਾਬਾ ਜੀ ਆਏ, ਉਹਨਾਂ ਨੇ ਕਾਫੀ ਗੱਲਾਂ ਬਾਤਾਂ ਕੀਤੀਆਂ ਤੇ ਮੇਰੇ ਖਿਆਲ 'ਚ ਆਪਾਂ ਨੂੰ ਪਤਾ ਵੀ ਨਹੀਂ ਲੱਗਿਆ ਟਾਈਮ ਕਿੱਧਰ ਨੂੰ ਨਿਕਲ।
9: ਜੀ ਬਿਲਕੁਲ, ਔਰ ਉਹ ਹੀ ਕਹਿੰਦੇ ਕਿ ਜਦੋਂ ਆਪਾਂ ਇੰਪੋਰਟੈਂਟ ਟੌਪਿਕ ਤੇ ਕਈ ਵਾਰੀ ਗੱਲ ਕਰਨ ਲੱਗ ਜਾਂਦੇ, ਸਮੇਂ ਦਾ ਬਿਲਕੁਲ ਵੀ ਜਿਹੜਾ ਜੀ ਪਤਾ ਨਹੀਂ ਲੱਗਦਾ। ਬਟ ਚਲੋ, ਜੋ ਵੀ ਗੱਲਬਾਤ ਕੀਤੀ, ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਾਡੇ ਲਿਸਨਰਸ ਨੂੰ ਵੀ ਇਹਦੇ ਨਾਲ ਬੈਨੀਫਿਟ ਹੋਊਗਾ। ਦੇਖੋ ਜੀ, ਆਪਾਂ ਆਲਵੇਜ਼ ਕਹਿੰਦੇ ਕਿ ਠੀਕ ਹੈ, ਤੁਸੀਂ ਜਿਹੜੀ ਟੈਕਨੋਲੋਜੀ ਹੈ ਉਹਦਾ ਵਰਤੋਂ ਕਰੋ, ਬਟ ਆਪਣਾ ਦਿਮਾਗ ਵੀ ਲਾਉਣਾ ਚਾਹੀਦਾ ਹੈ। ਇਹ ਨਹੀਂ ਕਿ ਦਿਮਾਗ ਨੂੰ ਬਿਲਕੁਲ ਡੈਡ ਕਰ ਲਓ, ਜੋ ਆ AI, ਹਨਾ, ਇੱਦਾਂ ਨਹੀਂ ਹੁੰਦਾ। ਬਟ ਥੋੜ੍ਹਾ ਆਪਣਾ ਦਿਮਾਗ ਵੀ ਲਾਉਣਾ ਚਾਹੀਦਾ ਹੈ ਬੰਦੇ ਨੂੰ। ਸੋ ਬਿਲਕੁਲ, ਜੇ ਸਾਡੇ ਲਿਸਨਰ ਸਹਿਮਤ ਹੋਣਗੇ ਤੇ ਬਿਲਕੁਲ ਆਪਣੀ ਲਾਈਫ ਦੇ ਵਿੱਚ ਇਸ ਚੀਜ਼ ਤੇ
2: ਕੰਮ ਕਰਨਾ। ਬਾਬਾ ਜੀ, ਕਿੰਨਾ ਚਿਰ ਪਤਾ ਨਹੀਂ ਲੱਗਾ, ਕਹਿੰਦੇ AI, ਮੈਂ ਕਿਹਾ ਕਿ ਕੌਣ?
9: ਬਿਲਕੁਲ ਜੀ, ਸਾਡੇ ਸਟੂਡੀਓ 'ਚ ਵੀ ਕਾਫੀ ਚਰਚਾ ਇਸ ਚੀਜ਼ ਤੇ ਹੁੰਦਾ ਸੀ।
1: ਉਹ ਇਹਨਾਂ ਭਾਜੀ, AI ਜਦੋਂ ਲਾਂਚ ਕੀਤੀ ਸੀ ਨਾ, ਉਹਨਾਂ ਨੇ ਇਹ ਸੋਚੀ ਕੀਤੀ ਸੀ ਕਿ ਜਿੱਥੇ ਤੁਸੀਂ ਪ੍ਰੋਬਲਮ 'ਚ ਕਿਸੇ ਫਸ ਗਏ ਆ, ਤੁਹਾਨੂੰ ਕੋਈ ਚੀਜ਼ ਮਿਲ ਨਹੀਂ ਰਹੀ, ਤਾਂ ਉਹ ਤੁਹਾਡਾ ਇੱਕ ਮੋਢਾ, ਜਿਹਨੂੰ ਕਹਿੰਦੇ ਨਾ ਕਿ ਆਪਣੇ ਨਾਲ ਖੜ ਗਈ ਆ, ਕਿ ਵੀ ਸੈਕੰਡਰੀ ਆ ਗਈ, ਪਰ ਲੋਕਾਂ ਨੇ ਆਪਣੇ ਆਪ ਨੂੰ ਸੈਕੰਡਰੀ ਬਣਾਤਾ ਤੇ ਪ੍ਰਾਇਮਰੀ ਬਣਾਤਾ AI। ਹਾਂ, ਇਹ ਸਭ ਤੋਂ ਵੱਡੀ ਗਲਤੀ ਕੀਤੀ ਆ, ਪਰ ਇਟਸ ਫਾਈਨ ਭਾਜੀ, ਆਪਾਂ ਵੀ ਸਾਰੇ ਉਸੇ ਚੀਜ਼ 'ਚੋਂ ਨਿਕਲਦੇ ਪਏ, ਆਪਾਂ ਵੀ ਯੂਜ਼ ਕਰਨ ਲੱਗ ਗਏ ਹੋਏ ਆ, ਹੈਨਾ। ਪਰ ਇਹ ਜਿੰਨੀ ਬਚੋ ਓਨਾ ਚੰਗੀ ਗੱਲ ਹੈ, ਕਿੰਨੇ ਜਿੰਨਾ ਬਚ ਸਕਦੇ ਹੋ ਬਚੋ,
2: ਬਚੋ ਜੀ,
1: ਆਪਣਾ ਦਿਮਾਗ ਯੂਜ਼ ਕਰੋ।
2: ਬਿਲਕੁਲ ਜੀ, ਔਰ ਨਾਲ ਦੱਸ ਦਵਾਂ ਤੁਹਾਨੂੰ ਕਿ ਅੱਜ ਦਾ ਪ੍ਰੋਗਰਾਮ ਅਸੀਂ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਢਿੱਲੋਂ ਵੀਡੀਓ ਦਾ ਨੰਬਰ ਹੈ 905-204-1313 ਤੇ ਉਹਨਾਂ ਕੋਲ IP ਡਿਜੀਟਲ ਬਾਕਸ ਆਏ ਹੋਏ ਨੇ, ਪਲੱਸ ਸੈਮੀ ਹੋਣਾ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਪਲੱਗ ਇਨ ਰੇਡੀਓ ਆ ਗਏ ਨੇ, ਜਿਹੜਾ ਕਿ ਤੁਸੀਂ ਕਿਤੇ ਵੀ ਲਾ ਦਿਓ ਤੇ ਉਹਦੇ ਵਿੱਚ ਆਟੋਮੈਟਿਕ ਟਾਈਮ ਦੇ ਹਿਸਾਬ ਨਾਲ ਗੁਰਬਾਣੀ ਚੱਲਦੀ ਆ, ਗੀਤ ਸੰਗੀਤ ਚੱਲਦਾ, ਔਰ ਬਹੁਤ ਹੀ ਵਧੀਆ ਰੇਡੀਓ ਨੇ ਉਹ ਵੀ ਇਹਨਾਂ ਕੋਲ ਲੈ ਸਕਦੇ ਹੋ। ਫਿਰ ਇਹਨਾਂ ਕੋਲ ਇੱਕ ਐਪ ਹੈ ਜਿਹੜਾ ਕਿ ਤੁਸੀਂ ਐਪ ਡਾਊਨਲੋਡ ਕਰੋ, ਉਹਦੇ ਉੱਤੇ ਤੁਸੀਂ ਕਾਫੀ ਕੁਛ ਜਿਹੜਾ ਡਿਜੀਟਲ ਦੇਖ ਸਕਦੇ ਹੋ। ਵਧੇਰੇ ਜਾਣਕਾਰੀ ਲਈ 905-204-1313 ਤੇ ਗੱਲ ਕਰ ਸਕਦੇ ਹੋ। ਤੇ ਜਾਂਦੇ ਜਾਂਦੇ ਇੱਕ ਹੋਰ ਮੈਸੇਜ ਦੇ ਜੀ ਕਿ ਤੁਹਾਨੂੰ ਪਤਾ ਕਿ ਸਾਡੀ ਟੀਮ ਰੀਅਲ ਸਟੇਟ ਦਾ ਕੰਮ ਵੀ ਕਰਦੀ ਹੈ। ਸਾਡੇ ਕੋਲ ਇਸ ਟਾਈਮ ਜਿਹੜਾ ਪ੍ਰੋਪਰਟੀਆਂ ਕੁਛ ਕਈਆਂ ਨੇ, ਅਗਰ ਬ੍ਰਮਟਨ ਦੇ ਇਲਾਕੇ ਦੇ ਵਿੱਚ ਕੋਈ ਕਿਸੇ ਵੀ ਬਿਜ਼ਨਸ ਦੇ ਲਈ ਕੋਈ ਜਗ੍ਹਾ ਲੱਭ ਰਹੇ ਹੋ ਤੇ 2 ਸਾਲ ਦੇ ਵਿੱਚ ਵਿੱਚ ਬਣ ਕੇ ਇਹ ਪਲਾਜ਼ਾ ਤਿਆਰ ਹੋਣਾ ਹੈ, ਹਾਈਵੇ 410 ਮੇਫੀਲਡ ਦਾ ਏਰੀਆ ਹੈਗਾ, ਜਿੱਥੇ ਤੁਸੀਂ ਆਪਣਾ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਖੋਲ੍ਹ ਸਕਦੇ ਹੋ। ਕੋਈ ਗਰੋਸਰੀ ਸਟੋਰ ਖੋਲ੍ਹਣਾ ਹੈ, ਕੋਈ ਬਿਊਟੀ ਸਲੋਨ ਖੋਲ੍ਹਣਾ ਹੈ, ਕੋਈ ਰੈਸਟੋਰੈਂਟ ਖੋਲ੍ਹਣਾ, ਕੁਛ ਵੀ ਖੋਲ੍ਹਣਾ ਚਾਹੁੰਦੇ ਹੋ, ਤੁਸੀਂ ਆਪਣਾ ਯੂਨਿਟ ਹੋਲਡ ਕਰਾ ਲਓ, ਥੋੜ੍ਹੇ ਜਿਹੇ ਪੈਸੇ ਦੇ ਕੇ ਹੋਲਡ ਹੋ ਜਾਏਗਾ, 2 ਸਾਲ ਦੇ ਵਿੱਚ ਬਣ ਕੇ ਕੰਪਲੀਟ ਹੋਣਾ ਹੈ। ਨੰਬਰ ਹੈ 416-881-7070। ਨਿਆਗਰਾ ਫਾਲ ਦੇ ਵਿੱਚ ਅਸੀਂ ਦੱਸਦੇ ਆ ਰਹੇ ਪਿਛਲੇ ਕੁਛ ਦਿਨਾਂ ਤੋਂ ਕਿ ਇੱਕ ਪ੍ਰੋਪਰਟੀ ਹੈ ਜਿਹੜੀ ਫਾਲ ਤੋਂ ਸਿਰਫ 3-4 ਮਿੰਟ ਦੀ ਦੂਰੀ ਦੇ ਉੱਤੇ ਆ, ਆਲਮੋਸਟ ਇਹਦੇ ਵਿੱਚੋਂ 9,000 ਕਿਰਾਇਆ ਆ ਰਿਹਾ ਹੈਗਾ, ਬਹੁਤ ਹੀ ਵਧੀਆ ਲੋਕੇਸ਼ਨ ਹੈਗੀ ਆ, ਔਰ ਇਹਦੀ ਜਿਹੜੀ ਕੀਮਤ ਹੈ $1.212 ਲੱਖ 'ਚ ਤੁਹਾਨੂੰ ਮਿਲ ਸਕਦੀ ਹੈ। ਨੰਬਰ ਹੈ 416-881-7070, 416-881-7070 ਤੇ ਗੱਲ ਕਰ ਸਕਦੇ ਹੋ
9: ਜੀ। ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ JD ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਜੇ ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਲੈਣੀ ਹੈ, ਘਰਾਂ ਦੀ ਇੰਸ਼ੋਰੈਂਸ ਲੈਣੀ ਹੈ, ਕਮਰਸ਼ੀਅਲ ਇੰਸ਼ੋਰੈਂਸ ਜਾਂ ਕੋਈ ਇਵੈਂਟ ਇੰਸ਼ੋਰੈਂਸ ਕਰਾਉਣੀ ਹੈ, ਤੇ ਤੁਸੀਂ JD ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਇਨਵੈਸਟਮੈਂਟ ਆਪਸ਼ਨਸ, TFSA ਜਾਂ ਗਰੁੱਪ ਬੈਨੀਫਿਟਸ ਲੈਣੇ ਆ, ਤਾਂ ਵੀ ਤੁਸੀਂ ਜੀ ਡੀ ਜੀ ਦੇ ਨਾਲ ਜਿਹੜੀ ਜੀ ਗੱਲ ਕਰ ਸਕਦੇ ਆ। ਔਰ ਇਹਨਾਂ ਨੇ ਕੱਲ ਜਿੱਥੇ ਗੱਲਬਾਤ ਦੱਸੀ ਸੀਗੀ ਕਿ ਐਕਸਟੈਂਟਲ ਬੈਨੀਫਿਟ ਦੇ ਵਿੱਚ ਕੁਛ ਕੁ ਜਿਹੜੇ ਜੀ ਚੇਂਜਸ ਆਏ ਆ, ਉਹ ਕੀ ਤਬਦੀਲੀਆਂ ਆ, ਉਹ ਵੀ ਜਿਹੜੀ ਜੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਪਤਾ ਕਰ ਸਕਦੇ ਆ। ਇਹਨਾਂ ਦਾ ਨੰਬਰ 416-9020706 416-9020706 ਤੇ ਗੱਲਬਾਤ ਹੋ ਸਕਦੀ ਆ। ਔਰ ਜੇਕਰ ਤੁਹਾਡੇ ਕੋਲ ਰੀਬੋ ਲਾਇਸੈਂਸ ਹੈਗਾ ਤਾਂ ਤੁਸੀਂ ਇਹਨਾਂ ਦੀ ਟੀਮ ਜੁਆਇਨ ਕਰ ਸਕਦੇ ਆ। ਜੇ ਰੀਬੋ ਲਾਇਸੈਂਸ ਨਹੀਂ ਹੈਗਾ ਤੇ ਲਾਇਸੈਂਸ ਲੈਣ ਦੇ ਇੱਛੁਕ ਹੈਗੇ ਆ ਤਾਂ ਵੀ ਤੁਸੀਂ ਇਹਨਾਂ ਦੀ ਟੀਮ ਨਾਲ ਕੰਟੈਕਟ ਕਰ ਸਕਦੇ ਆ ਸੇਮ ਨੰਬਰ ਤੇ। ਇਹ ਤੁਹਾਨੂੰ ਜਿਹੜਾ ਜੀ ਲਾਇਸੈਂਸ ਈਜ਼ੀਲੀ ਦਵਾ ਦੇਣਗੇ, ਪੂਰਾ ਪ੍ਰੋਸੀਜਰ ਪੂਰਾ ਥਰੂ ਆਊਟ ਦਾ ਪ੍ਰੋਸੈਸ ਤੁਹਾਡੀ ਹੈਲਪ ਕਰਨਗੇ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਸਪੈਕਸ ਐਕਸਪ੍ਰੈਸ, ਬਿਲਕੁਲ ਜੀ ਸਪੈਕਸ ਐਕਸਪ੍ਰੈਸ ਤੇ ਜਿਹੜਾ ਜੀ ਡਾਕਟਰ ਦੀ ਟੀਮ ਅਵੇਲੇਬਲ ਹੈਗੀ ਆ। ਤੇ ਜੇ ਤੁਸੀਂ ਆਪਣਾ ਰੂਟੀਨ ਆਏ ਚੈੱਕਅਪ ਕਰਾਉਣਾ ਜਾਂ ਤੁਸੀਂ ਪ੍ਰਿਸਕ੍ਰਾਈਬ ਆਈ ਗਲਾਸਿਸ ਬਣਵਾਉਣੇ ਆ ਜਾਂ ਤੁਸੀਂ ਉਦਾਂ ਕੋਈ ਸਨਗਲਾਸਿਸ ਲੈਣੇ ਆ ਤਾਂ ਤੁਸੀਂ ਸਪੈਕਸ ਐਕਸਪ੍ਰੈਸ ਦੀਆਂ ਭਾਵੇਂ ਕਿਸੇ ਵੀ ਲੋਕੇਸ਼ਨ ਤੇ ਪਹੁੰਚ ਸਕਦੇ ਆ। ਪਹਿਲੀ ਲੋਕੇਸ਼ਨ 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ 410 ਐਂਡ ਸਟੀਲਸ ਆਪਾਂ ਕਹਿ ਸਕਦੇ ਹਾਂ ਇੰਟਰਸੈਕਸ਼ਨ। ਤੇ ਦੂਜੀ ਹੈਗੀ ਆ 10635 ਕ੍ਰੈਡਿਟ ਵਿਊ ਰੋਡ, ਇਹ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਇੰਟਰਸੈਕਸ਼ਨ ਆ। ਤੇ ਜੇਕਰ ਹੋਰ ਗੱਲਬਾਤ ਕਰਨੀ ਆ ਜਾਂ ਕੋਈ ਅਪੁਆਇੰਟਮੈਂਟ ਬਣਾਉਣੀ ਆ ਤੇ ਉਹਦੇ ਲਈ ਨੰਬਰ 9054608888 ਤੇ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ ਵੀਕਐਂਡ ਹੈਗਾ ਆ ਤੇ ਪਰਿਵਾਰਾਂ ਨੇ ਗਰੋਸਰੀ ਲੈਣ ਜਾਣਾ ਹੈ ਤੇ ਨੋਬਲ ਫਰੈਸ਼ ਫੂਡ ਤੁਸੀਂ ਪਹੁੰਚ ਸਕਦੇ ਜਿਸ ਤੇ ਸਸਤੀਆਂ ਗਰੋਸਰੀਆਂ ਤੁਸੀਂ ਬਹੁਤ ਘੱਟ ਕੀਮਤਾਂ ਤੇ ਲੈ ਸਕਦੇ ਆ। ਫਰੈਸ਼ ਦਾਲ ਸਬਜ਼ੀਆਂ ਜਾਂ ਤੁਸੀਂ ਫਰੈਸ਼ ਗ੍ਰੀਨ ਵੈਜੀਟੇਬਲ ਫਰੂਟਸ ਜਾਂ ਜੂਸ ਲੈਣੇ ਆ ਤੇ ਨੋਬਲ ਫਰੈਸ਼ ਫੂਡ ਦੋ ਲੋਕੇਸ਼ਨਸ ਤੋਂ ਸਰਵ ਕਰ ਰਿਹਾ, 20 ਗਿਲਗਮ ਡਰਾਈਵ ਤੇ ਦੂਜੀ 29-45 ਸੈਂਡਲਵੁੱਡ ਪਾਰਕਵੇ ਤੇ ਜਾ ਸਕਦੇ ਆ। ਜਾਂ ਹੋਲਸੇਲ ਰਿਲੇਟਡ ਕੋਈ ਇਨਕੁਆਇਰੀ 6474465050 ਤੇ ਗੱਲਬਾਤ ਹੋ ਸਕਦੀ ਹੈ।
10: ਮਿੱਤਰਾਂ ਦੇ ਜੰਕਸ਼ਨ ਤੇ,
11: ਉਹ ਕਿਹੜੇ ਜੰਕਸ਼ਨ ਤੇ?
10: ਇੱਕਾ ਜੰਕਸ਼ਨ ਬ੍ਰੈਂਪਟਨ ਤੇ,
12: ਰਾਤ ਲੱਗੀਆਂ ਮਹਿਫਲਾਂ ਨਾਰੇ,
10: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040, 647-429-4040। ਟਿੱਕਾ ਜੰਕਸ਼ਨ ਬ੍ਰੈਂਪਟਨ।
13: ਅੱਜ
14: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
15: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
14: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਵੀਡੀਓ.com। ਹੋਰ ਕੋਈ ਸੇਵਾ?
16: ਇੱਕ ਲਾਈਫ ਹੈ ਜਿਸ ਲਵ ਹੈ,
17: ਯੇ ਕਹਤੇ ਮੁਝਸੇ ਸਭ ਹੈ,
18: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: Nobel Fresh Foods ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ ਫੋਨ 2898010566 ਨੋਬਲ ਫਰੈਸ਼ ਫੂਡ
3: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500
5: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
6: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
5: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼ ਸ਼ਾਹੀ ਪਨੀਰ ਫਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟਸੀ ਤੇ ਆਰਡਰ ਕਰੋ
6: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਟੌਪ ਟੌਪਿੰਗਸ ਨਾਨ ਸਟਾਪ
7: ਸੋ ਕਿਰਨ ਜੀ ਲਈ ਇਜਾਜ਼ਤ ਜੀ
8: ਬਿਲਕੁਲ ਜੀ ਬਿਲਕੁਲ ਔਰ ਇੱਕ ਵਾਰੀ ਜਾਂਦੇ ਜਾਂਦੇ ਫੇਰ ਇਨਫੋਰਮੇਸ਼ਨ ਦੇ ਦੀਏ ਕਿ ਅੱਜ ਗੇਜ ਪਾਰਕ ਦੇ ਵਿੱਚ ਜਿਹੜਾ ਜੀ ਸਿਟੀ ਬ੍ਰੈਂਪਟਨ ਵੱਲੋਂ ਇਵੈਂਟ ਹੈ ਬ੍ਰੈਂਪਟਨ ਵਾਈਬ੍ਰੈਂਟ ਤੇ 11ਵੇਂ ਸਾਲ ਦਾ ਇਹ ਜਿਹੜਾ ਜੀ ਐਨੂਅਲ ਫੈਸਟੀਵਲ ਹੋਣ ਜਾ ਰਿਹਾ ਬਿਲਕੁਲ ਫਰੀ ਆ ਕੋਈ ਪਾਰਕਿੰਗ ਦੀ ਫੀਸ ਨਹੀਂ ਹੈਗੀ ਐਵਰੀਥਿੰਗ ਇਜ਼ ਫਰੀ ਤੁਸੀਂ ਸਿਰਫ ਉੱਥੇ ਪਹੁੰਚਣਾ ਆਪਣੇ ਪਰਿਵਾਰ ਨੂੰ ਲੈ ਕੇ ਮੰਨਤ ਜੀ ਤੇ ਨਾਲ ਦੀ ਨਾਲ ਮੰਨਤ ਨੂਰ ਜੀ ਦੇ ਨਾਲ ਹੋਰ ਵੀ ਬਹੁਤ ਸਾਰੇ ਆਰਟਿਸਟ ਜਿਹੜੇ ਜੀ ਪਰਫਾਰਮ ਕਰਨਗੇ ਵਤਨੋ ਦੂਰ ਦੀ ਗਿੱਧੇ ਦੀ ਟੀਮ ਵੀ ਜਿਹੜੀ ਜੀ ਬੜੀ ਵਧੀਆ ਪੇਸ਼ਕਸ਼ ਕਰ ਰਹੀ ਹੈ ਸੋ ਗੱਲ ਕੀ ਤੁਸੀਂ ਸਾਰਿਆਂ ਨੇ ਅੱਜ ਪਹੁੰਚਣਾ ਹੈ 4 ਵਜੇ ਤੋਂ ਲੈ ਕੇ 10 ਵਜੇ ਤੱਕ ਦਾ ਇਹ ਇਵੈਂਟ ਆ ਗੇਜ ਪਾਰਕ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਜੀ
7: ਬਹੁਤ ਬਹੁਤ ਧੰਨਵਾਦ ਵੀਕਐਂਡ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਜੀ ਤੇ 9057990999 ਸਾਡਾ ਨੰਬਰ ਹੈ ਕੋਈ ਵੀ ਗੱਲਬਾਤ ਕਰਨੀ ਆ ਰੀਅਲ ਸਟੇਟ ਸੰਬੰਧੀ ਜਾਂ ਕੋਈ ਬਿਜ਼ਨਸ ਸੰਬੰਧੀ ਜਾਂ ਕਿਸੇ ਸਪੋਂਸਰ ਦਾ ਨੰਬਰ ਲੈਣਾ ਤੇ ਤੁਸੀਂ ਲੈ ਸਕਦੇ ਹੋ ਤੇ ਸਾਡੇ ਵੱਲੋਂ ਤੁਹਾਨੂੰ ਵੀਕਐਂਡ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਮੁਬਾਰਕਾਂ ਜੀ

0: Another Dawn Clean with the Dawn Ducks.
1: Whoa, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: Ullandi Suganda Varga, kis charke di tanda varga. ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਸਾਰੰਗ ਸਾਰੰਗ ਸਾਰੰਗ
5: ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 905-678-1200
6: ਰਾਹ ਤਾਂ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ
7: ਮੈਂ ਚੱਲਿਆ ਸਕਾਈਡਮ ਆਟੋ ਤੇ ਬੋਡੀ ਸੈਂਟਰ ਜੋ ਸਰਟੀਫਾਈਡ ਕੋਲੀਜਨ ਸ਼ਾਪ ਹੈ ਜੋ ਕਰਨਗੇ ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ ਸਕਾਈਡਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ
6: ਭਾਈ ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ
7: ਕਾਲ ਕਰੋ 905-874-9878
8: ਬੰਬਾ ਗਿਆ ਮੈਂ ਜਿੱਥੇ ਜਾਵਾਂ ਮੁੰਡੇ ਕਹਿੰਦੇ ਬੰਬਾ ਗਿਆ
9: ਸਬ ਤੋਂ ਸਵਾਦਲਾ ਖਾਣਾ ਉੱਥੇ ਤਾਂ ਮਿਲਦਾ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬੀਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
10: ਜੀ ਹਾਂ ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰਾ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਮੇਰੇ ਤੋਂ ਪਹਿਲਾਂ ਤੁਸੀਂ ਸੁਖਨੇ ਜਲਾਉਣਾ ਤੋਂ ਰੇਡੀਓ ਪ੍ਰੋਗਰਾਮ ਸੁਣਿਆ ਉਸ ਤੋਂ ਬਾਅਦ ਬਾਰੀ ਹੈ ਸਾਰੰਗ ਦੀ ਫਿਰ ਸੁਣੋਗੇ ਦੇਸ਼ ਪ੍ਰਦੇਸ਼ ਫਿਰ ਪੰਜਾਬੀ ਲੈਣਾ ਉਸ ਤੋਂ ਬਾਅਦ ਉਡਾਣ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਏ ਐਮ 530 ਦੀ ਟੀਮ ਨਾਲ ਜੁੜੇ ਰਹਿਣ ਲਈ ਅੱਜ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਣਾ ਗ੍ਰੈਂਡ ਫਰਨੀਚਰ ਗ੍ਰੈਂਡ ਫਰਨੀਚਰ ਤੋਂ ਤੁਹਾਨੂੰ ਬਹੁਤ ਸਾਰੀਆਂ ਡੀਲਸ ਨੇ ਜਿਹੜੀਆਂ ਉਹ ਵੀ ਲੈ ਕੇ ਦੇਣੀਆਂ ਨੇ ਕਮਾਲ ਦੀਆਂ ਗੀਤ ਸੰਗੀਤ ਦੀ ਭਰਪੂਰ ਰਹੂਗਾ ਜੇ ਤੁਸੀਂ ਵੀ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਸਾਡੇ ਨਾਲ ਗੱਲਬਾਤ ਕਰ ਲਿਓ ਅਤੇ ਦੱਸ ਦਿਓ ਸਾਨੂੰ ਸਟੂਡੀਓ ਦਾ ਨੰਬਰ 905-564-6444 'ਤੇ ਗੱਲਬਾਤ ਹੋ ਸਕਦੀ ਹੈ ਅਤੇ ਨਾਲ ਦੀ ਨਾਲ ਹੀ ਕੁਝ ਇੱਕ ਖਬਰਾਂ ਨੇ ਜਿਹੜੀਆਂ ਸਵਰਨ ਸਿੰਘ ਟੈਣਾ ਸਾਹਿਬ ਬਿਲਕੁਲ ਰੈਡੀ ਬੈਠੇ ਆ ਉਹਨਾਂ ਤੋਂ ਖਬਰਾਂ ਲੈ ਕੇ ਵੀ ਤੁਹਾਡੇ ਰੂਬਰੂ ਹੋਣੇ ਜੁੜੇ ਰਹਿਣਾ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ

0: ਜੁੜੇ ਹੋਏ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਸਾਡੇ ਨਾਲ ਸੁੱਖ ਬਾਈ ਜੀ, ਸੁੱਖ ਜੀ ਆਇਆਂ ਨੂੰ
1: ਬਹੁਤ ਸ਼ੁਕਰੀਆ, ਧੰਨਵਾਦ ਵਾਪਰਿਆ ਸਾਹਿਬ।
0: ਅੱਛਾ, ਇਹ ਤੇ ਬੜੀਆਂ ਬੋਲੀਆਂ ਆਪ ਵੀ ਬੰਦੇ ਨੇ ਬਣਾਏ ਸੀ
1: ਜੀ,
0: ਹਨਾ, ਟੁੱਟ ਪੈਣੇ ਦਰਜੀ ਨੇ
1: ਜੀ,
0: ਮੇਰੀ ਰੱਖ ਲਈ ਝੱਗੇ ਚੋਂ ਟਾਕੀ।
1: ਓਕੇ,
0: ਸੋ ਏਦਾਂ ਦੀਆਂ ਬੋਲੀਆਂ ਨੇ ਜਿਹੜੀਆਂ, ਅੱਖ ਵਿੱਚ ਰਸ ਪੈ ਗਿਆ, ਟੁੱਟ ਪੈਣੇ ਨੇ ਜਲੇਬੀ ਮਾਰੀ, ਇੱਥੇ ਏਦਾਂ ਦੀਆਂ ਬੋਲੀਆਂ ਆਪਣੇ ਆਪ ਬਣਾ ਕੇ ਵੀ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਉਹ ਰਿਕਾਰਡ ਵੀ ਕਰਵਾਈਆਂ, ਬਾਅਦ ਚ ਪੈਂਦੀਆਂ ਵਧੀਆ ਨੇ। ਅੱਜ ਦੀ ਮਹਿਫਲ ਦੇ ਵਿੱਚ ਅਸੀਂ ਫਰਨੀਚਰ ਤੇ ਚੱਲਣਾ,
1: ਬਿਲਕੁਲ ਵਪਰਾ ਸਾਹਿਬ,
0: 6 ਦੇ ਲੈਣੀ ਹੈ,
1: ਬਿਲਕੁਲ ਸੁਪਰ ਘੈਂਟ, ਸੁਪਰ ਘੈਂਟ, ਸੁਪਰ ਘੈਂਟ,
0: ਪੱਕੀ ਗੱਲ।
1: ਮੈਂ ਬਸ ਪਰਿਵਾਰਾਂ ਨੂੰ ਇਹ ਕਹਿ ਦਿੰਦਾ ਵੀ ਗੱਡੀਆਂ ਰਾਈਟ ਵੇ ਹੁਣ ਘੁਮਾ ਲਓ, 6885 ਟੋਮਕਰ ਰੋਡ ਦੇ ਉੱਪਰ, 6685 ਟੋਮਕਰ ਰੋਡ ਦੇ ਉੱਪਰ ਐਨਵਰਸਰੀ ਸੇਲ ਦੀ ਪਹਿਲੀ ਡੀਲ ਆਉਣ ਲੱਗੀ ਕੜਾਕੇ ਕੱਢਵੀਂ। ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ ਬੁਪਰਾ ਸਾਹਿਬ, ਬੇਜ ਕਲਰ ਦਾ, ਡਿਜ਼ਾਈਨਰ ਪਿੱਲੋ ਪਏ ਨੇ, ਫਰੰਟ ਤੇ ਕੋਕੇ ਲੱਗੇ ਨੇ, ਡਿਜ਼ਾਈਨਰ ਲੈਕਸ, ਟਰਕੀ ਸਟਾਈਲ ਸੋਫਾ ਸੈੱਟ ਬੇਜ ਕਲਰ ਦਾ, ਰੈਗੂਲਰ ਕੀਮਤ $3,000 ਸੀ, ਪਰ ਐਨਵਰਸਰੀ ਸੇਲ ਦੇ ਉੱਪਰ ਨਾ 3,000, ਨਾ 2,500, ਨਾ 2,200, ਨਾ 2,000, ਨਾ 1,800, ਨਾ 1,700, ਨਾ 1,500,
0: ਰੁਕਣਾ ਨਹੀਂ, ਰੁਕਣਾ ਨਹੀਂ, 1,500 ਨਹੀਂ ਰੁਕਣਾ,
1: ਨਾ 1,500 ਐਨਵਰਸਰੀ ਸੇਲ ਆ ਜੋ 6885 ਟੋਮਕਰ ਰੋਡ ਦੇ ਉੱਪਰ, ਨਾ 1,300, ਨਾ 1,200, ਨਾ 1,100, ਨਾ $1,000, ਸਿਰਫ ਸਿਰਫ ਸਿਰਫ ਸਿਰਫ ਸਿਰਫ 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999 999
0: ਆਉਣ ਲੱਗਿਆ ਨਾ ਕਿੱਥੋਂ, ਨਾ 2000 ਨਾ 1800 ਨਾ 1200 ਨਾ 1100 ਨਾ 1000 ਮੇਰਾ ਹਜੇ ਜੀ ਗੱਲ ਦੋ ਚਾਰ ਵਾਰ ਹੋਰ ਥੋੜਾ ਜਿਹਾ ਕਹਿੰਦੇ ਤਾਂ ਸਹੀ, ਸੁਰਜੀ ਤਾਂ ਹੁਣ ਮਿਲਣ ਲੱਗੀ ਸੀਗੀ
1: ਬਿਲਕੁਲ,
0: ਪਰ ਤੁਸੀਂ 999 ਤੇ ਰੁਕ ਗਏ, ਜਿਹੜਾ ਮਰਜ਼ੀ ਹੋਵੇ ਟਰਕੀ ਦਾ ਹੋਵੇ, ਚਾਹੇ ਜਪਾਨ ਦਾ ਲਿਆ ਕੇ ਹੁਣ ਜਿਹੜਾ ਤੁਸੀਂ ਉਹ ਜਿਹੜਾ ਸੋਫਾ ਪਿਆ ਬਹੁਤ ਸੋਹਣਾ ਲੱਗਦਾ, ਪਰ ਗੱਲ ਇਹ ਆ ਮੈਂ ਮੇਰਾ ਹੁਣ ਫਲੋ ਜਿਹਾ ਬਣਿਆ ਸੀਗਾ ਉਹਦੇ ਨਾਲ ਇੱਕ ਸੋਫਾ ਗਿਫਟ ਕਰ ਦਿਓ
1: ਲਿਵਿੰਗ ਰੂਮ ਦਾ ਸੋਫਾ
0: ਸੈੱਟ, ਕਿਉਂਕਿ ਐਨਿਵਰਸਰੀ ਸੇਲ ਹੈ, ਬੜੀ ਛੋਟੀ ਗੱਲਬਾਤ ਨਹੀਂ ਹੈ
1: ਸਰ। ਆ ਜਾਓ 6085 ਟੋਮਕਨ ਰੋਡ ਦੇ ਉੱਪਰ, ਲਿਵਿੰਗ ਰੂਮ ਦਾ ਸੋਫਾ ਸੈੱਟ 999 ਡਾਲਰ ਦਾ ਤੇ ਨਾਲ ਫੈਮਿਲੀ ਰੂਮ ਦਾ ਸੋਫਾ ਸੈੱਟ ਫ੍ਰੀ ਫ੍ਰੀ ਫ੍ਰੀ,
0: ਇੱਕ ਕਾਫੀ ਟੇਬਲ ਲੈਣਾ,
1: ਇੱਕ ਨਾਲ ਕਾਫੀ ਟੇਬਲ ਫ੍ਰੀ,
0: ਇੱਕ ਜਿਹੜਾ ਦੂਜਾ ਸੋਫਾ ਉਹਦੇ ਮੂਰੇ
1: ਕੀ ਖਾਵੇ, ਨਹੀਂ ਨਹੀਂ ਬਾਬਾ
0: ਉਹ ਆ ਗੀਤ ਸੁਣਾਉਣਾ ਬੜਾ ਬੜਾ ਕੈਂਡ ਗੀਤ,
1: ਚਲੋ ਡਨ,
0: ਬੜਾ ਕੀਤਾ,
1: ਲਿਵਿੰਗ ਰੂਮ ਦਾ ਸੋਫਾ ਸੈੱਟ 999 ਡਾਲਰ ਦਾ, ਫੈਮਿਲੀ ਰੂਮ ਦਾ ਸੋਫਾ ਸੈੱਟ ਫ੍ਰੀ, ਨਾਲ ਇੱਕ ਕਾਫੀ ਟੇਬਲ ਫ੍ਰੀ, ਨਾਲ ਦੂਜਾ ਕਾਫੀ ਟੇਬਲ ਫ੍ਰੀ। ਆ ਜਾਓ ਹੁਣ 6085

0: ਦਰਜੀ ਨੇ ਕਰਨੀ ਕੀ, ਉਹ ਟਾਕੀ ਜਾਂਦਾ ਪੂਰਾ ਕੱਪੜਾ ਰੱਖਦਾ ਵਾ
1: ਬਿਲਕੁਲ,
0: ਪਰ ਉਹ ਕਹਿੰਦੇ ਝੱਗੇ ਚੋਂ ਟਾਕੀ ਰੱਖ ਲਈ ਹੈ,
1: ਕਈ ਵੇਲੇ ਕੋਈ ਚੀਜ਼ ਪਿਆਰੀ ਲੱਗ ਜਾਂਦੀ ਨਾ
0: ਅਸੀਂ ਸ਼ਾਇਦ ਕੱਪੜਾ ਜਿੰਨਾ ਵਧੀਆ
1: ਬਿਲਕੁਲ, ਕਈ ਵੇਲੇ ਸਾਰੰਗ ਰੇੜੀ ਦੇ ਵਿੱਚ ਕੁਝ ਲਫ਼ਜ਼ ਬੰਦੇ ਨੂੰ ਚੰਗੇ ਲੱਗ ਜਾਂਦੇ ਜਿਹੜੀ ਪੂਰੀ ਜ਼ਿੰਦਗੀ ਦੇ ਬੰਦਾ ਆਪਣਾ ਸ਼ਬਦ ਚੁਣ ਲੈਂਦਾ ਵੀ ਅੱਜ ਬੋਪਰਾ ਸਾਹਿਬ ਨੇ ਇਹ ਗੱਲ ਕਹੀ ਹੈ ਜ਼ਿੰਦਗੀ 'ਚ ਅਜਮਾ ਲੈਣੀ ਹੈ ਤੇ ਐਂਡਲੇ ਦਿਨਾਂ ਤੱਕ ਬੰਦਾ
0: ਸਾਰੰਗ ਦੇ ਨਾਲ ਤੇ ਟਾਣਾ ਸਾਹਿਬ ਵੀ ਬਿਲਕੁਲ ਤਿਆਰ ਤਿਆਰ ਬੈਠੇ। ਉਹਨਾਂ ਤੋਂ ਪਹਿਲਾਂ ਇਹ ਖਬਰਾਂ ਨੇ ਜਿਹੜੀਆਂ ਮੋਨਾ ਮਹਿੰਗੀ ਜੀ ਵੱਲੋਂ ਵੀ ਸਪੋਂਸਰ ਕੀਤੀਆਂ ਜਾ ਰਹੀਆਂ ਨੇ, ਨੰਬਰ ਮੋਨਾ ਜੀ ਦਾ ਨੋਟ ਕਰਕੇ ਰੱਖ ਲਓ 4-16-5-09-15-09। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
2: ਬਿਲਕੁਲ ਰਾਜਵੀਰ ਜੀ, ਜਿੱਦਾਂ ਸਮਰ ਦਾ ਟਾਈਮ ਹੈਗਾ ਸਭ ਨਾਲੋਂ ਪਹਿਲਾਂ ਸੁਪਰਵੀਜ਼ਰ ਇੰਸ਼ੋਰੈਂਸ ਦੀ ਹੀ ਜ਼ਰੂਰ ਗੱਲ ਕਰਦੇ ਹੈਗੇ ਆ। ਬਹੁਤ ਸਾਰੇ ਕੰਸਰਨਸ ਇਸ ਟਾਈਮ ਤੇ ਆਉਂਦੇ ਨੇ ਜਿਨ੍ਹਾਂ ਨੇ ਹਜੇ ਫਾਈਲਸ ਲਗਾ ਰਹੇ ਨੇ ਜਾਂ ਫਿਰ ਆਲਰੇਡੀ ਪੇਰੈਂਟਸ ਕੋਲ ਵੀਜ਼ਾ ਹੈਗਾ ਇੱਥੇ ਆ ਰਹੇ ਨੇ। ਸੋ ਮੇਕ ਸ਼ੋਰ ਕਰੋ ਕਿ ਉਹਨਾਂ ਦੀ ਪ੍ਰੋਪਰ ਕਵਰੇਜ ਜ਼ਰੂਰ ਹੋਵੇ। ਨੋ ਮੈਟਰ ਕਿ 6 ਮਹੀਨੇ ਪਹਿਲਾਂ ਆਏ ਸੀ, 1-2 ਸਾਲ ਪਹਿਲਾਂ ਆਏ ਸੀ, ਜਦੋਂ ਵੀ ਆਏ ਸੀ ਉਸ ਤੋਂ ਬਾਅਦ ਹੁਣ ਤੱਕ ਦੀਆਂ ਕਿੱਦਾਂ ਦੀਆਂ ਚੇਂਜਿਸ ਆਈਆਂ ਨੇ ਹੈਲਥ ਦੇ ਵਿੱਚ, ਜਾਂ ਫਿਰ ਜੇ ਪਹਿਲਾਂ ਆਏ ਸੀ 2 ਮਹੀਨੇ 1 ਮਹੀਨਾ ਪਹਿਲਾਂ, ਕਈ ਵਾਰ ਹੁੰਦਾ ਕਿ ਇੱਥੇ ਆਏ ਸੀ ਕਲੇਮਸ ਆਏ ਸੀਗੇ ਤਾਂ ਉਸ ਚੀਜ਼ ਨੂੰ ਵੀ ਕੰਸੀਡਰ ਕਰਨਾ ਜ਼ਰੂਰ ਬਣਦਾ ਹੈਗਾ ਕਿ ਕਿਸ ਤਰੀਕੇ ਦਾ ਕਲੇਮ ਸੀ, ਕਿੱਦਾਂ ਦੀਆਂ ਚੇਂਜਿਸ ਸੀਗੀਆਂ ਹੈਲਥ ਦੇ ਵਿੱਚ, ਤਾਂ ਕਿ ਉਸ ਹਿਸਾਬ ਦੇ ਨਾਲ ਹੀ ਤੁਹਾਨੂੰ ਪਾਲਿਸੀ ਐਡਵਾਈਸ ਕੀਤੀ ਜਾ ਸਕੇ। ਸੋ ਮੇਕ ਸ਼ੋਰ ਕਰੋ ਜਦੋਂ ਵੀ ਸੁਪਰਵਾਈਜ਼ਰ ਇੰਸ਼ੋਰੈਂਸ ਵਿਜ਼ਿਟਰ ਇੰਸ਼ੋਰੈਂਸ ਕਰਵਾਉਣੀ ਹੈਗੀ ਹੈ, ਥੋੜ੍ਹਾ ਟਾਈਮ ਲੈ ਕੇ ਜ਼ਰੂਰ ਗੱਲ ਕਰੋ, ਕਿਉਂਕਿ ਕਈ ਵਾਰ ਸਾਨੂੰ ਇੱਦਾਂ ਕਾਲਸ ਆਉਂਦੀਆਂ ਨੇ ਕਿ ਪੇਰੈਂਟਸ ਨੇ ਅੱਜ ਸ਼ਾਮ ਨੂੰ ਹੀ ਆਉਣਾ ਹੈਗਾ ਜਾਂ ਫਿਰ ਉਹ ਆਲਰੇਡੀ ਹੁਣ ਫਲਾਈਟ ਦੇ ਵਿੱਚ ਨੇ, ਸੋ ਉਹਨਾਂ ਦੀ ਪਾਲਿਸੀ ਕਰਨੀ ਹੈ। ਪਰ ਉਸ ਟਾਈਮ ਤੇ ਕਈ ਵਾਰ ਹੁੰਦਾ ਕਿ ਜੇ ਪਹਿਲਾਂ ਇੱਥੇ ਆਏ ਸੀ 1-2 ਮਹੀਨੇ ਪਹਿਲਾਂ ਉਸ ਟਾਈਮ ਕਲੇਮ ਆਏ ਸੀ, ਤਾਂ ਜ਼ਰੂਰ ਦੇਖਣਾ ਪੈਂਦਾ ਕਿ ਪ੍ਰੀ ਅੰਡਰ ਰਾਈਟਿੰਗ ਜ਼ਰੂਰ ਚਾਹੀਦੀ ਹੁੰਦੀ ਹੈ ਕਿ ਕਿਹੜੀ ਕੰਪਨੀ ਦੇ ਵਿੱਚ ਉਹ ਐਲੀਜੀਬਲ ਹੈਗੇ ਨੇ। ਸੋ ਤੁਹਾਨੂੰ ਕੋਈ ਵੀ ਕੰਸਰਨ ਹੈਗਾ, ਕਿਸੇ ਵੀ ਤਰ੍ਹਾਂ ਦੇ ਹੈਲਥ ਇਸ਼ੂਜ ਹੈਗੇ ਆ, ਚਾਹੇ ਪੇਰੈਂਟਸ ਗ੍ਰੈਂਡ ਪੇਰੈਂਟਸ ਸੁਪਰ ਵੀਜ਼ਾ ਤੇ ਆ ਰਹੇ ਨੇ, ਵਿਜ਼ਿਟਰ ਵੀਜ਼ਾ ਤੇ, ਕੋਈ ਤੁਹਾਡੇ ਫੈਮਿਲੀ ਜਾਂ ਫਰੈਂਡਸ ਦੇ ਵਿੱਚੋਂ ਰਿਲੇਟਿਵਸ ਦੇ ਵਿੱਚੋਂ ਕੋਈ ਕੁਝ ਦਿਨਾਂ ਦੇ ਲਈ ਵੀ ਆ ਰਹੇ ਨੇ, ਕਈ ਵਾਰ ਹੁੰਦਾ ਇੱਥੇ ਕਿ ਵੈਡਿੰਗਸ ਚੱਲ ਰਹੀਆਂ ਨੇ ਹੁਣ ਇਸ ਟਾਈਮ ਤੇ, ਈਵੈਂਟਸ ਚੱਲ ਰਹੇ ਨੇ 15-20 ਦਿਨਾਂ ਦੇ ਲਈ ਆਉਣਾ, 19 ਦਿਨਾਂ ਦੀ ਹੀ ਤੁਹਾਨੂੰ ਕੋਸਟ ਆਉਣੀ ਹੈ। ਪਰ ਮੇਕ ਸ਼ੋਰ ਕਰੋ ਕਵਰੇਜ ਜ਼ਰੂਰ ਕਰਵਾਓ ਤਾਂ ਕਿ $200 ਦੇ ਨਾਲ ਤੁਹਾਨੂੰ ਲੱਖਾਂ ਦੀ ਕਵਰੇਜ ਮਿਲ ਸਕਦੀ ਹੁੰਦੀ ਹੈ। ਸੋ ਤੁਹਾਨੂੰ ਕੋਈ ਵੀ ਕੰਸਰਨ ਹੈਗਾ, ਕਿਸੇ ਵੀ ਤਰ੍ਹਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈ, ਚਾਹੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੇ ਵਿੱਚ ਸਟੇਬਿਲਿਟੀ ਦੀ ਜਿਹੜੀ ਗੱਲ ਆਉਂਦੀ ਹੈ ਉਸਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜਾਵੇ ਕਿ 3 ਮਹੀਨੇ 6 ਮਹੀਨੇ 7 ਦਿਨ ਕਿੰਨੇ ਦੇਰ ਤੋਂ ਉਹਨਾਂ ਦੀ ਸਟੇਬਲ ਹੈਗੀਆਂ ਨੇ ਕੰਡੀਸ਼ਨ। ਸੋ ਕੋਈ ਵੀ ਕੰਸਰਨ ਹੈਗਾ, ਚਾਹੇ ਕੋਈ ਪਰਸਨ 70, 80, 90 ਜਾਂ 100+ ਏਜ ਹੈਗੀ ਹੈ, ਸਾਡੇ ਕੋਲ ਇੰਸ਼ੋਰੈਂਸ ਕੰਪਨੀਜ਼ ਅਵੇਲੇਬਲ ਨੇ ਜਿਹੜੀਆਂ ਕਿ ਤੁਹਾਨੂੰ ਕਵਰੇਜ ਪ੍ਰੋਵਾਈਡ ਕਰ ਸਕਦੀਆਂ ਨੇ। ਸੋ ਜ਼ਿਆਦਾ ਜਾਣਕਾਰੀ ਲਈ ਜ਼ਰੂਰ ਕਾਲ ਕਰ ਸਕਦੇ ਜੀ @416-509-1509। ਈਵਨ ਕਿ ਤੁਸੀਂ ਅਪਲਾਈਡ ਸਟੇਟਸ ਤੇ ਹੋ, ਹੈਲਥ ਕਾਰਡ ਵੈਲਿਡ ਨਹੀਂ ਹੈਗਾ, ਸੋ ਮੇਕ ਸ਼ੋਰ ਕਰੋ ਆਪਣੀ ਪਰਸਨਲ ਇੰਸ਼ੋਰੈਂਸ ਕਰਵਾ ਕੇ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਿਕਨੈਸ, ਇੰਜਰੀ, ਕੋਈ ਵੀ ਮੈਡੀਕਲ ਐਮਰਜੈਂਸੀ ਆਉਂਦੀ ਹੈ, ਡਾਕਟਰ ਦੀ ਵਿਜ਼ਿਟ ਹੈ, ਹੋਸਪਿਟਲਾਈਜੇਸ਼ਨ ਹੈਗੀ ਹੈ, ਰੱਬ ਨਾ ਕਰੇ ਕੋਈ ਪਰਸਨ ਪਾਸ ਵੀ ਹੋ ਜਾਂਦਾ ਉਸ ਨੂੰ ਰਿਲੇਟਿਡ, ਉਹ ਸਾਰੇ ਐਕਸਪੈਂਸਿਸ ਕਵਰ ਕੀਤੇ ਜਾ ਸਕਦੇ ਜੀ। 416-509-1509
0: ਮੋਨਾ ਜੀ ਦਾ ਨੰਬਰ ਆ ਬਾਈ ਜੀ।

0: ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਇੱਕ ਡੀਲ ਜਿਹੜੀ ਮੈਂ ਆਪਦੀ ਪਹਿਲਾਂ ਫਿਰ ਚੇਤਾ ਨਾ ਭੁੱਲ ਜੇ, ਮੇਰਾ ਮਿੱਤਰ ਆ ਉਹਨੂੰ ਮੈਟਰਸ ਚਾਹੀਦਾ ਸੀਗਾ, ਉਹ ਮੈਨੂੰ ਕਹਿੰਦਾ ਬਾਈ ਤੁਸੀਂ ਮੈਟਰਸ, ਵੈਸੇ ਮੈਨੂੰ ਕਹਿੰਦਾ ਸੀ, ਮੈਂ ਕਿਹਾ ਜੇ ਮੈਂ ਕਹਿਤਾ ਸੱਚੀ, ਉਹਨਾਂ ਨੇ ਕਹਿਣਾ ਕੋਈ ਨਾ ਭਾਅ ਜੀ ਉੱਦਾਂ ਹੀ ਅਸੀਂ ਡਿਲੀਵਰ ਕਰ ਦਿੰਦੇ, ਮੈਂ ਕਿਹਾ ਨਹੀਂ ਇੱਦਾਂ ਨਹੀਂ ਹੈ, ਪੈਸੇ ਦੇ ਕੇ ਲੈਣਾ, ਡੀਲ ਵਧੀਆ ਦੇ ਦਿਓ, ਮੈਟਰਸ ਚਾਹੀਦਾ ਐ ਨਹੀਂ ਉਹ $30 ਵਾਲਾ ਨਹੀਂ ਚਾਹੀਦਾ ਨਾ 50 ਵਾਲਾ ਚਾਹੀਦਾ, ਵਧੀਆ ਮੈਟਰਸ ਦਿਓ ਜਿਹੜਾ ਕੋਈ ਮਤਲਬ ਤੁਸੀਂ ਕਹਿੰਦੇ ਹੋ ਡਾਕਟਰ ਦੱਸਦੇ ਨੇ, ਜਿਹੜਾ ਜਿਹੜਾ ਬੰਦਾ 100 ਸਾਲ ਹੋ ਆਰਥੋਪੈਡਿਕ ਮੈਟਰਸ ਦਾ ਜਿਹੜਾ ਉਹ ਦੇ ਦਿਓ, ਬੰਦਾ ਥੱਕਿਆ ਹਾਰਿਆ ਆਉਂਦਾ ਉਹ ਟਿਕ ਜਵੇ।
1: ਬਿਲਕੁਲ ਮੁਪਰਾ ਸਾਹਿਬ, ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ, ਕਮਾ ਲਓ ਗੱਡੀਆਂ 6685 ਟੋਮਕ ਰੋਡ ਦੇ ਉੱਪਰ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, 500-600 ਦੇ ਨਾਲ ਤਾਂ ਲੈਂਦੇ ਆ ਪਰਿਵਾਰ, ਨਾ 600 ਨਾ 500 ਨਾ 450 ਨਾ 400 ਨਾ 350 ਨਾ 250 ਨਾ 225 ਨਾ 200, ਸਿਰਫ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, 199 ਡਾਲਰ।
0: ਰੋਗ ਦਾ ਨਾਮ ਮੈਂ ਦੱਸਦਾ, ਰੋਗ ਦਾ ਨਾਮ ਇਹ ਆ ਵੀ ਇੱਕ ਮੈਟਰਸ ਨਾਲ ਗੱਲ ਬਣਨੀ ਨੀ
1: ਜੀ,
0: ਕਿਉਂਕਿ ਇੱਕ ਮੈਟਰਸ 199 ਦਾ ਤੁਸੀਂ ਦੇਤਾ, ਸੱਚ ਕਰਕੇ ਦੱਸਿਓ
1: ਜੀ
0: ਹੈਗਾ 500 ਵਾਲਾ?
1: ਬਿਲਕੁਲ ਸਰ,
0: 100%
1: ਆਰਥੋਪੈਡਿਕ ਮੈਟਰਸ,
0: ਆਰਥੋਪੈਡਿਕ ਮੈਟਰਸ, ਇੱਕ ਦੇ ਨਾਲ ਇੱਕ ਫ੍ਰੀ ਕਰ ਦੋ ਯਾਰ ਐਨਵਰਸਰੀ ਸੇਲ
1: ਤੁਹਾਡੀ। ਡਨ ਬਪਰ ਸਾਹਿਬ, ਇੱਕ ਨਾ ਇੱਕ ਫ੍ਰੀ, ਇੱਕ ਨਾ ਇੱਕ ਫ੍ਰੀ, ਇੱਕ ਨਾ ਇੱਕ ਫ੍ਰੀ, 6685 ਟੋਮਕਨ ਰੋਡ ਬਪਰ।
0: ਹੋਟਲ 99 ਡਾਲਰ ਦਾ ਪੈ ਗਿਆ,
1: ਬਿਲਕੁਲ 99
0: ਡਾਲਰ ਨਹੀਂ ਮਿਲਣਾ ਕਿਤੇ,
1: ਨਹੀਂ ਮਿਲਣਾ ਕਿਤੇ,
0: 100% ਗਰੰਟੀ
1: ਨਾ ਜੀ, ਨਾ ਨਾ ਨਾ,
0: ਪੂਰੇ ਜੀਟੀਆਰ ਜੋ ਨਹੀਂ ਮਿਲਣਾ,
1: ਨਹੀਂ ਮਿਲਣਾ 100%,
0: ਪੱਕੀ ਗੱਲ ਆ,
1: ਪੱਕੀ ਗੱਲ ਆ,
0: ਪੂਰੀ ਕੈਨੇਡਾ ਜੋ ਨਹੀਂ ਮਿਲਣਾ,
1: ਨਹੀਂ ਮਿਲਣਾ ਸਰ, ਇੱਕੋ ਜਗ੍ਹਾ ਤੋਂ ਮਿਲਣਾ, ਇੱਕ ਜਗ੍ਹਾ ਤੋਂ ਮਿਲ ਸਕਦਾ, 6685 ਟੋਮਕਰ ਰੋਡ ਤੋਂ।
0: ਮੇਰੀ ਗੱਲ ਸੁਣੋ
1: ਜੀ,
0: ਇੱਕ ਅੱਜ ਲਈ ਲਾਈ ਆ ਸੇਲ ਤੁਸੀਂ,
1: ਐਨਵਰਸਰੀ ਸੇਲ ਸਰ,
0: ਗਿਫਟ ਚਾਹੀਦਾ ਇਹਦੇ ਨਾਲ,
1: ਡਨ ਹੋ ਗਿਆ, ਦੱਸੋ
0: ਗਿਫਟ ਘੈਂਟ ਕਰ ਦੋਗੇ?
1: ਕਰ ਦਾਂਗੇ, ਕਹੋ ਜੋ
0: ਜਿਹੜੇ ਜਿਹੜੇ ਪਹਿਲੇ ਪੰਜ, ਹੁਣ ਪਤਾ ਨਹੀਂ ਮੈਨੂੰ ਕਿੰਨੇ ਸੁਣਦੇ ਹੋਣਗੇ, ਕਿਵੇਂ ਆ ਪਹਿਲੇ ਪੰਜ ਬੰਦਿਆਂ ਦੇ ਲਈ, ਪਹਿਲੇ ਪੰਜ ਜਿਹੜੇ ਹੁਣੇ ਨੰਬਰ ਦੇ ਦੋ ਪਹਿਲਾਂ,
1: ਬਿਲਕੁਲ ਬਪਰਾ ਸਾਹਿਬ, 6472200
0: ਮੇਰੇ ਸਾਹਮਣੇ ਫੋਨ ਕਰੋ ਉਹਨਾਂ ਬੰਦਿਆਂ ਨੂੰ ਆਪਣੇ ਜੀ ਨੂੰ, ਬਾਈ ਤੁਹਾਨੂੰ ਜਿਹੜੀਆਂ ਪਹਿਲੀਆਂ ਪੰਜ ਕਾਲਸ ਆਉਣਗੀਆਂ
1: ਜੀ
0: 199 ਦੇ ਵਿੱਚ ਆਰਥੋਪੈਡਿਕ, ਇੱਕ ਨੀ ਦੋ ਮੈਟਰਸ,
1: ਠੀਕ ਆ, ਡਨ ਹੋ ਗਿਆ,
0: ਤੇ ਚਾਹੇ ਉਹ ਕਿੰਗ ਦਾ ਲੈ ਲੈਣ ਚਾਹੇ ਕੋਈ ਦਾ, ਯਾਰ ਕਈ ਵਾਰ ਬੈਡ ਨਹੀਂ ਹੁਣ ਜੇ ਬੰਦੇ ਕੋਈ ਕਿੰਗ ਦਾ ਹੈਗਾ ਫਿਰ ਕੀ ਕਰੂਗਾ
1: ਜੀ, ਜੀ
0: ਇੰਨੀ ਕੁ ਫੇਵਰ ਕਰ ਦਿਓ,
1: ਡਨ ਹੋ ਗਿਆ,
0: ਠੀਕ ਹੈ ਪਹਿਲੇ ਪੰਜਾਂ ਦੇ ਲਈ, ਚਲੋ ਐਨੀਵੇ ਦੋ ਮੈਟਰਸ 199 ਦੇ ਵਿੱਚ
1: ਜੀ
0: ਨਾਲ ਗਿਫਟ ਕਰ ਦਿਓ, ਇੱਕ ਗਿਫਟ ਟੀਵੀ ਕਰ ਦਿਓ, ਇੱਕ ਐਨੀਵਰਸਰੀ ਸੇਲ ਆ ਜਿਹੜੇ ਪਹਿਲੇ ਪੰਜ, ਬਾਅਦ ਵਾਲਿਆਂ ਨੂੰ ਟੀਵੀ ਛੱਡ ਦਿਓ, 199 ਦੋ ਮੈਟਰਸ ਬਾਅਦ ਵਾਲਿਆਂ ਨੂੰ ਵੀ ਆ, ਪਹਿਲੇ ਪੰਜਾਂ ਨੂੰ ਦੋ ਮੈਟਰਸ ਨਾਲ ਟੀਵੀ ਆ,
1: ਬਿਲਕੁਲ ਚਲੋ ਡਨ ਬੁਪਰਾ ਸਾਹਿਬ, 199 ਡਾਲਰ ਦੇ ਵਿੱਚ ਕੋਈ ਸਾਈਜ਼ ਦੇ ਦੋ ਮੈਟਰਸ, ਪਹਿਲੇ ਪੰਜ ਪਰਿਵਾਰਾਂ ਨੂੰ ਟੈਲੀਵਿਜ਼ਨ ਟੀਵੀ ਫ੍ਰੀ, ਹੁਣੇ ਹੀ ਕਾਲ ਕਰ ਲਓ 647-262-00
0: 647-262-00 647-262-00 ਲੋਕੇਸ਼ਨ ਬਣਦਾ ਲੱਗਦਾ, ਕਿਉਂਕਿ ਐਂ ਬਣਦੀ ਹੈ ਗੱਲਬਾਤ, ਜੇ ਹੁਣ ਮੈਂ ਦੇਖਾਂ
1: ਜੀ
0: ਬਾਈ $50 ਦਾ ਵੀ ਨਹੀਂ ਪੈਣਾ ਟੀਵੀ, ਘੱਟੋ ਘੱਟ ਵੀ ਮੈਂ ਕਹਿੰਦਾ $200-300 ਤੋਂ ਘੱਟ ਟੀਵੀ ਨਹੀਂ ਆਉਂਦਾ, ਇਹ ਪਹਿਲੇ ਪੰਜਾਂ ਦੇ ਲਈ ਐਨਵਰਸਰੀ ਦਾ ਗਿਫਟ ਸਮਝ ਲਿਓ,
1: ਬਿਲਕੁਲ ਖੁਸ਼ੀ ਖੁਸ਼ੀ,
0: ਇਹ ਖੁਸ਼ੀ ਦੇ ਵਿੱਚ ਪਹਿਲੇ ਜਿਹੜੇ ਪੰਜ ਕਾਲਰ ਹੋਣਗੇ ਵੀਰੇ, ਬਾਅਦ ਵਾਲਿਆਂ ਲਈ ਟੀਵੀ ਮਿਸ ਹੋ ਜਾਣਾ, ਬਾਅਦ ਵਾਲਿਆਂ ਲਈ ਸਿਰਫ ਮੈਟਰਸ ਤੁਹਾਨੂੰ 199 ਚ ਦੋ ਜ਼ਰੂਰ ਮਿਲਣਗੇ, ਜਿਹੜੇ ਬਾਹਰੋਂ ਤੁਹਾਨੂੰ ਘੱਟੋ ਘੱਟ 800-900 ਦੇ ਦੋਨੇ ਪੈਣਗੇ, ਵੈਸੇ ਵੀ ਜੇ ਆਪਾਂ ਘੱਟ ਤੋਂ ਘੱਟ ਵੀ ਲਾਈਏ
1: ਜੀ ਜੀ,
0: ਤੇ ਇਹ 200 ਦੇ ਦੋ ਮੈਟਰਸ ਜ਼ਰੂਰ ਮਿਲਣਗੇ,
1: ਪਹਿਲੇ ਪੰਜ ਕਾਲਰ ਨੂੰ ਟੀਵੀ ਫ੍ਰੀ,
0: ਪਹਿਲਿਆਂ ਨੂੰ ਪਹਿਲੇ ਪੰਜ ਨੇ ਜਿਹੜੇ ਨੰਬਰ
1: 647-262-00 6472-262-00
0: ਹੁਣੇ ਕਾਲ ਮੈਸੇਜ ਹੁਣੇ ਕਰੋ ਕਿ ਜਿਹੜੇ ਪਹਿਲੇ ਪੰਜ ਨੇ ਇਹਨਾਂ ਨੂੰ ਦੇਣਾ ਇਹ ਚੀਜ਼।

0: ਲਓ ਜੀ ਜੁੜਿਆ ਰਹੇ ਪ੍ਰੋਗਰਾਮ ਸਾਰੰਗ ਦੇ ਨਾਲ। ਇਹ ਪ੍ਰੋਗਰਾਮ ਦਾ ਹਿੱਸਾ ਜਿਹੜਾ ਮੋਨਾ ਮਹਿੰਗੀ ਜੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਮੋਨਾ ਜੀ ਦਾ ਨੰਬਰ ਹੈ 416-509-1509 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੌਖਾ ਉਹਨਾਂ ਨੂੰ ਮੈਂ ਕਹਿ ਤਾ ਕਿ ਇੱਥੋਂ ਚਾਹੇ ਨਿਕਲ ਕੇ ਸਾਈਡ 'ਤੇ ਟੀਮ ਨੂੰ ਸਾਰਿਆਂ ਨੂੰ ਕਹਿ ਦਿਓ ਕਿ ਜਿਹੜੇ ਪਹਿਲੇ ਪੰਜ ਕਾਲਰ ਨੇ ਉਹਨਾਂ ਨੂੰ ਬਾਈ ਨਾਲ ਟੀ ਵੀ ਗਿਫਟ 199 ਦੇ ਵਿੱਚ ਔਰਥੋਪੈਡਿਕ 1-2 ਮੈਟਰਸ 6-85 ਟੌਮਕਨ ਰੋਡ ਵਾਲੀ ਲੋਕੇਸ਼ਨ 'ਤੇ ਤੁਸੀਂ ਜਾ ਕੇ ਚੱਕ ਲਿਓ, ਪਰ ਆਪਣਾ ਨਾਮ ਲਿਖਾ ਦਿਓ ਜੇਕਰ ਤੁਸੀਂ ਇਹ ਡੀਲ ਲੈਣੀ ਚਾਹੁੰਦੇ ਹੋ। ਜੁੜੇ ਰੈਡੀ ਪ੍ਰੋਗਰਾਮ ਸਾਰਿਆਂ ਨਾਲ, ਅਤੇ ਗੋਗੀ ਲੂਥਰਾ ਸਾਹਿਬ ਵੀ ਸਾਡੇ ਨਾਲ ਆ ਗਏ ਆ। ਗੋਗੀ ਬਾਈ ਜੀ ਜੀ ਸਤਿ ਸ਼੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ ਰਾਜਵੀਰ ਜੀ ਤੇ ਸਾਰੰਗ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੂਥਰਾ ਦਾ ਨਮਸਕਾਰ, ਆਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਨਮਸਕਾਰ, ਆਦਾਬ ਤੇ ਪਿਆਰ ਭਰੀ ਸਤਿ ਸ਼੍ਰੀ

0: ਅਕਾਲ ਗੋਗੇ ਭਾਅ ਜੀ ਦੇ ਗੱਲਬਾਤ ਕਰਨ ਤੋਂ ਪਹਿਲਾਂ ਟਹਿਣਾ ਸਾਹਿਬ ਦੀਆਂ ਦੋ ਖਬਰਾਂ ਮੈਂ ਬਹੁਤ ਜ਼ਰੂਰੀ ਆ ਉਹ ਲੈ ਲਵਾਂ। ਨੋਟ ਨਹੀਂ ਚੱਲਿਆ ਕਰਨੇ, ਕਈ ਨੋਟ ਚੇਂਜ ਹੋਣ ਲੱਗਿਆ, ਕਿਹੜੇ ਨੋਟ ਚੇਂਜ ਹੋਣ ਲੱਗਿਆ ਟਹਿਣਾ ਸਾਹਿਬ ਦੱਸੋ ਥੋੜ੍ਹੀ ਜਿਹੀ ਦਿਓ ਆਪਰੇਟਰ।
1: ਅਗਲੀ ਗੱਲ ਮਹੱਤਵਪੂਰਨ ਹੈ ਕਿ ਭਾਰਤ ਦੇ ਵਿੱਚ ਹੁਣ 10 ਤੇ 20 ਦਾ ਨੋਟ ਪਲਾਸਟਿਕ ਦਾ ਹੋਇਆ ਕਰੂਗਾ, ਕਿਉਂਕਿ ਲੰਘੇ ਕੱਲ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ ਇਹ ਜਾਣਕਾਰੀ ਦੇ ਦਿੱਤੀ ਗਈ ਆ ਕਿ ਆਉਂਦੇ ਸਮੇਂ ਦੇ ਵਿੱਚ ਬਹੁਤ ਜਲਦ 10 ਤੇ 20 ਦਾ ਨੋਟ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉੱਤੇ ਭਾਰਤ ਦੇ ਵਿੱਚ ਪਲਾਸਟਿਕ ਦਾ ਹੋਊਗਾ। ਆਪਾਂ ਜਾਣਦੇ ਕਿ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਡਾਲਰ ਰੂਪੀ ਜਾਂ ਪਾਉਂਡ ਰੂਪੀ ਕਰੰਸੀ ਹੈ ਜਿਹੜੀ ਉਹ ਇਸ ਵੇਲੇ ਪਲਾਸਟਿਕ ਦੇ ਵਿੱਚ ਹੈ। ਉਹਦੇ ਨਾਲ ਦੋਹਰਾ ਫਾਇਦਾ ਹੁੰਦਾ, ਇੱਕ ਤਾਂ ਪਲਾਸਟਿਕ ਦਾ ਨੋਟ ਛੇਤੀ ਫਟਦਾ ਨਹੀਂ, ਜਿੰਨੇ ਮਰਜ਼ੀ ਹੱਥਾਂ ਦੇ ਵਿੱਚ ਜਾਵੇ ਇਹ ਪਸੀਨੇ ਕਰਕੇ ਪਾਣੀ ਲੱਗਣ ਕਰਕੇ ਕਮੀਜ਼ 'ਚ ਧੋਤੇ ਜਾਣ ਕਰਕੇ ਖਰਾਬ ਨਹੀਂ ਹੁੰਦਾ। ਦੂਜੀ ਗੱਲ ਇਹ ਜੀ ਕਿ ਇਹ ਛੇਤੀ ਵੇਸਟ ਨਹੀਂ ਹੁੰਦਾ, ਯਾਨੀ ਕਿ ਛੇਤੀ ਪਲਟਣ ਨਾ ਕਰਕੇ ਤੇ ਇਹਨੂੰ ਨਸ਼ਟ ਨਹੀਂ ਕਰਨਾ ਪੈਂਦਾ ਤੇ ਹੋਰ ਨਵੇਂ ਨਹੀਂ ਛਾਪਣੇ ਪੈਂਦੇ। ਰਿਜ਼ਰਵ ਬੈਂਕ ਆਫ ਇੰਡੀਆ ਦਾ ਇਹ ਕਹਿਣਾ ਜੀ ਕਿ 10 ਤੇ 20 ਦੇ ਨੋਟ ਨੂੰ ਅਸੀਂ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉੱਤੇ ਲੈ ਕੇ ਆ ਰਹੇ ਹਾਂ, ਜੇ ਇਹ ਤਜਰਬਾ ਸਫਲ ਰਿਹਾ ਤਾਂ ਉਹ ਕਹਿੰਦੇ ਜੀ ਕਿ ਫਿਰ ਅਸੀਂ ਬਾਕੀ ਨੋਟਾਂ ਜਿਹੜੇ ਯਾਨੀ ਕਿ 50 ਦਾ 100 ਦਾ 200 ਦਾ ਤੇ ਵੱਧ ਤੋਂ ਵੱਧ 500 ਦਾ ਨੋਟ ਆ ਭਾਰਤ ਦੇ ਵਿੱਚ, ਉਹ ਕਹਿੰਦੇ ਜੀ ਇਹ ਅਸੀਂ ਸਾਰੇ ਹੀ ਪਲਾਸਟਿਕ ਦੇ ਬਣਾਉਣ ਬਾਰੇ ਸੋਚਾਂਗੇ।
0: ਸਾਹਿਬ ਗੱਲ ਇਹ ਆ ਬਈ ਜਿਵੇਂ ਉੱਥੇ ਤਾਂ ਪਲਾਸਟਿਕ ਦੇ ਨੋਟਾਂ ਦੀ ਗੱਲ ਆ ਕਿ ਉਹ ਖਰਾਬ ਨਹੀਂ ਹੁੰਦਾ ਗਰਮੀ ਨਾਲ, ਇੱਥੇ ਸਰਕਾਰ ਕਹਿੰਦੀ ਹੁਣ ਦੇਣਾ ਨਹੀਂ ਹੈ, ਉਹ ਤਾਂ ਸਾਰੇ ਮੋਰਗੇ ਚ ਨਿਕਲ ਜਾਂਦੇ ਆ, ਨੋਟ ਤਾਂ ਬੰਦੇ ਕੋਲ ਬਚਦਾ ਹੀ ਕੋਈ ਨਹੀਂ ਹੈ, ਰਹਿੰਦਾ ਹੀ ਕੋਈ ਨਹੀਂ ਹੈ, ਨੋਟ ਨਾਟ ਖਰਾਬ ਹੋਣ ਦੀ ਗੱਲ ਹੀ ਨਹੀਂ, ਇੱਥੇ ਆਲਰੇਡੀ ਪਲਾਸਟਿਕ ਦੇ ਚੱਲਦੇ ਆ। ਸੋ ਗੋਗੀ ਲੋਤਰਾ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਤੁਹਾਡੀ ਵੀ ਥੋੜ੍ਹਾ ਜਿਹਾ ਤੁਹਾਨੂੰ ਹੱਥ ਹੌਲਾ ਕਰਾ ਦਿੰਦੇ ਹਾਂ। ਗੋਗੀ ਭਾਅ ਜੀ ਥੋੜ੍ਹੀ ਜਿਹੀ ਦਿਓ ਮੋਰਗੇਜ ਦੀ ਵੀ ਅਪਡੇਟ।
2: ਬਿਲਕੁਲ ਰਾਜੀਵ ਜੀ ਅੱਜ ਕੱਲ ਨਾ ਰੀਸੈਂਟਲੀ ਮੈਂ ਇੱਕ ਕੈਂਪੇਨ ਸ਼ੁਰੂ ਕੀਤਾ ਸੀ ਜਿਨ੍ਹਾਂ ਦਾ ਕ੍ਰੈਡਿਟ ਖਰਾਬ ਹੋ, ਬੈਡ ਕ੍ਰੈਡਿਟ ਹੋ ਜਾਂ ਚੈਲੰਜਿੰਗ ਕ੍ਰੈਡਿਟ ਹੋ, ਮੈਂ ਦੇਖਣ ਲਈ ਕੀ ਰਿਸਪੋਂਸ ਕੀ ਆਉਂਦਾ ਕਿ ਉਹ ਮੈਂ ਹੈਲਪ ਕਰ ਸਕਦਾ ਸਾਰਿਆਂ ਦੀ। ਰਾਜਵੀਰ ਜੀ ਤੁਸੀਂ ਯਕੀਨ ਮੰਨ ਲਓ ਓਵਰਵੈਲਮਿੰਗ ਰਿਸਪੋਂਸ ਹੈਗਾ ਤੇ ਬੰਦਿਆਂ ਨਾਲ ਜਦ ਗੱਲ ਹੁੰਦੀ ਨਾ ਕਿ ਚੱਕਰ ਕੀ ਹੋਇਆ, ਸੋ ਪਹਿਲਾਂ ਜਿਹੜਾ ਨਿਕਲ ਕੇ ਆਉਂਦਾ ਕਿ ਬੰਦਾ ਨਾ ਇਨੀਸ਼ੀਅਲੀ ਉਹਨੂੰ ਡਰ ਲੱਗਦਾ ਯਾਰ ਮੈਂ ਕੁਛ ਕਿਸੇ ਨਾਲ ਗੱਲ ਕਰਾਂਗਾ ਤੇ ਬੰਦਾ ਮੈਨੂੰ ਜੱਜ ਕਰੂਗਾ ਕਿ ਇਸ ਤਰ੍ਹਾਂ ਕਿਉਂ ਹੋ ਗਿਆ, ਪੇਮੈਂਟ ਕਿਉਂ ਚ ਮਿਸ ਹੋ ਗਈ ਜਾਂ ਖਰਚੇ ਕਿਉਂ ਹੋ ਗਏ, ਉਸ ਕਰਕੇ ਸ਼ਰਮੋ ਸ਼ਰਮੀ ਚ ਨਾ ਬੰਦਾ ਕਾਲ ਨਹੀਂ ਕਰਦਾ ਜਾਂ ਕਿਸੇ ਦਾ ਐਡਵਾਈਸ ਨਹੀਂ ਲੈਂਦਾ ਤੇ ਉਹ ਸੋਚਦਾ ਯਾਰ ਸਭ ਠੀਕ ਹੋ ਜਾਣਾ ਹੈ। ਤੇ ਉਹਦੇ ਚੱਕਰ ਚ ਰਾਜਵੀਰ ਜੀ 400 ਕ੍ਰੈਡਿਟ ਸਕੋਰ ਤੱਕ ਮੈਂ ਦੇਖ ਰਿਹਾ, ਮੈਂ ਹੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ ਬੰਦਿਆਂ ਦੇ 400 ਕ੍ਰੈਡਿਟ, ਤੇ ਮੈਂ ਖਾਲੀ ਇਹ ਬੇਨਤੀ ਕਰਾਂਗਾ ਜੇ ਤੁਹਾਡਾ ਚੈਲੰਜਿੰਗ ਕ੍ਰੈਡਿਟ ਸਕੋਰ ਹੈ ਪਲੀਜ਼ ਉਹਨੂੰ ਪ੍ਰੋਲੋਂਗ ਨਾ ਕਰੋ ਤੇ ਮੇਰੇ ਨਾਲ ਫੋਨ ਕਰਕੇ ਮੈਨੂੰ ਗੱਲ ਕਰੋ। ਮੈਂ ਕਿਸੇ ਨੂੰ ਜੱਜ ਨਹੀਂ ਕਰਦਾ, ਕੁਛ ਨਹੀਂ, ਮੈਂ ਸਿਚੁਏਸ਼ਨ ਤੁਹਾਡੀ ਸਮਝ ਕੇ ਤੁਹਾਨੂੰ ਇੱਕ ਚੰਗੀ ਰਾਹ ਦੱਸ ਸਕਦਾ, ਸਜੈਸ਼ਨ ਦੇ ਸਕਦਾ, ਹੋ ਸਕਦਾ ਮੈਂ ਮੋਰਗੇਜ ਤੁਹਾਡੀ ਨਾ ਵੀ ਕਰਾਂ ਬਟ ਤੁਹਾਨੂੰ ਸਜੈਸ਼ਨ ਜ਼ਰੂਰ ਮੈਂ ਚੰਗਾ ਦੇਵਾਂਗਾ ਕਿ ਤੁਸੀਂ ਇਸ ਜਿਹੜੀ ਸਿਚੁਏਸ਼ਨ ਹੈ ਉਸ ਤੋਂ ਬਾਹਰ ਨਿਕਲ ਸਕੋ। ਸਲਿਊਸ਼ਨ ਰਾਜੀਵ ਜੀ ਸਾਰਿਆਂ ਦਾ ਹੁੰਦਾ, ਜਿਸ ਤਰ੍ਹਾਂ ਮੈਂ ਇੱਕ ਰੂਰਲ ਪ੍ਰੋਪਰਟੀ ਹੈਗੀ ਹੈ ਉਹਨਾਂ ਦਾ ਸਕੋਰ 400 ਕ੍ਰੈਡਿਟ ਸਕੋਰ ਹੈਗਾ, ਕੋਈ ਲੈਂਡਰ ਹੱਥ ਨਹੀਂ ਲੱਗ ਰਿਹਾ, ਫਿਰ ਵੀ ਮੈਨੂੰ ਇੱਕ ਲੈਂਡਰ ਮਿਲਿਆ, ਉਹ ਕਹਿੰਦਾ ਉਹ 70% ਤੱਕ ਕਰ ਸਕਦਾ ਹੈ, ਸੋਲਿਊਸ਼ਨ ਨਿਕਲ ਰਿਹਾ ਹੈ ਤੇ ਚੰਗੀ ਗੱਲ ਹੈ ਉਹਨਾਂ ਕੋਲ ਪ੍ਰੋਪਰਟੀ 'ਚ ਇਕੁਇਟੀ ਹੈਗੀ ਹੈ। ਤੇ ਉਹਦੇ ਨਾਲ ਕੀ ਹੋ ਰਿਹਾ, ਜਦ ਮੈਂ 70% ਨਾਲ ਉਹਨਾਂ ਦਾ ਰੀਫਾਈਨੈਂਸ ਕਰ ਰਿਹਾ, ਟੋਟਲ ਫਸਟ ਸੈਕਿੰਡ ਉਹਨਾਂ ਦੇ ਜਿੰਨੇ ਵੀ ਲੀਨ ਹੈਗੇ ਨੇ ਸਾਰੇ ਪੇ ਆਫ ਹੋ ਰਹੇ ਨੇ, ਇਨਕਮ ਉਹਨਾਂ ਦੀ ਚੰਗੀ ਹੈਗੀ ਤੇ ਉਹ ਇੱਕ ਫਰੈਸ਼ ਸਟਾਰਟ ਕਰ ਸਕਣਗੇ। ਤੇ ਮੇਰੀ ਇਹੀ ਬੇਨਤੀ ਹੈਗੀ ਜੇ ਤੁਹਾਨੂੰ ਲੱਗ ਰਿਹਾ ਤੁਹਾਡੀ ਸਿਚੁਏਸ਼ਨ ਖਰਾਬ ਹੋ ਰਹੀ ਹੈ ਉਹਨੂੰ ਹੋਰ ਖਰਾਬ ਨਾ ਕਰੋ, ਸੋਲਿਊਸ਼ਨ ਹਮੇਸ਼ਾ ਅਵੇਲੇਬਲ ਰਹਿੰਦੇ ਨੇ। ਇਹ ਨਾ ਕਰੋ ਕਿ ਲਾਸਟ 'ਚ ਆ ਕੇ ਤੁਹਾਨੂੰ ਪ੍ਰਪੋਜ਼ਲ ਜਾਂ ਬੈਂਕਰਪਸੀ ਕਰਨੀ ਪਏ, ਉਹ ਜ਼ਿਆਦਾ ਤੁਹਾਨੂੰ ਅੱਗੇ ਚੱਲ ਕੇ ਹਿੱਟ ਕਰੇਗੀ। ਜੇ ਤੁਸੀਂ ਪ੍ਰੋਪਰਟੀ ਓਨ ਕਰਦੇ ਹੋ ਤਾਂ ਕੋਈ ਵੀ ਕਹਿਣਾ ਮੈਂ ਤੁਸੀਂ ਪ੍ਰਪੋਜ਼ਲ ਕਰ ਲਓ, ਕੰਜ਼ਿਊਮਰ ਪ੍ਰਪੋਜ਼ਲ, ਉਹ ਤੁਹਾਨੂੰ ਫਾਇਦਾ ਨਹੀਂ ਮਿਲਣਾ, ਕਿਉਂ ਉਹਨਾਂ ਨੇ ਕਹਿਣਾ ਕਿ ਤੁਹਾਡੇ ਕੋਲ ਪ੍ਰੋਪਰਟੀ ਹੈ ਉਹਨੂੰ ਵੇਚ ਕੇ ਜਿਹੜਾ ਤੁਸੀਂ ਬਾਕੀ ਡੇਟਰ ਨੂੰ ਪੇ ਆਫ ਕਰ ਸਕਦੇ ਹੋ। ਬਾਕੀ ਦੇਖੋ ਰਾਜੀਵ ਜੀ ਮੇਰਾ ਇੰਨੇ ਸਾਲ ਹੋ ਗਏ ਕਰਦੇ, ਮੈਂ ਸਾਰੇ ਮੋਰਗੇਜ ਦਾ ਸੋਲਿਊਸ਼ਨ ਕਰਨਾ, ਚਾਹੇ ਤੁਹਾਡੀ ਰੀਫਾਈਨੈਂਸ ਹੋ, ਪਰਚੇਜ਼ ਹੋ, ਹੀਲੋਕ ਹੋ, ਫਸਟ ਮੋਰਗੇਜ, ਸੈਕਿੰਡ ਮੋਰਗੇਜ, ਸਾਰਿਆਂ ਦਾ ਸੋਲਿਊਸ਼ਨ ਹੈਗਾ। ਤੁਸੀਂ ਕਿਸੇ ਹੋਰ ਨਾਲ ਵੀ ਕੰਮ ਕਰ ਰਹੇ ਹੋ ਜੇ ਸੈਕਿੰਡ ਓਪੀਨੀਅਨ ਚਾਹੀਦੀ ਹੈ, ਮੈਂ ਕਿਸੇ ਦੇ ਬਿਜ਼ਨਸ ਨਹੀਂ ਖਿੱਚਣ ਦੀ ਕੋਸ਼ਿਸ਼ ਕਰਿਆ, ਜੇ ਸੈਕਿੰਡ ਓਪੀਨੀਅਨ ਚਾਹੀਦੀ ਹੈ ਮੈਂ ਜੈਨੂਇਨ ਤੁਹਾਨੂੰ ਐਡਵਾਈਸ ਦੇਵਾਂਗਾ ਕੀ ਤੁਹਾਡੇ ਨਾਲ ਹੋ ਰਿਹਾ ਤੇ ਤੁਸੀਂ ਕੀ ਬੈਸਟ ਪੋਸੀਬਲ ਆਪਸ਼ਨ ਹੈਗਾ। ਹੋਰ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਮੇਰਾ ਫੋਨ ਨੰਬਰ ਹੈ 416-8937-416-262-8937, ਨਾ ਹੈ ਮੇਰਾ ਗੋਗੀ ਲੋਥਰਾ ਤੇ ਕੰਮ ਕਰਾਂਗਾ ਰਾਜਵੀਰ ਜੀ, ਸਾਫ ਤੇ ਸੁਥਰਾ।
0: ਬਿਲਕੁਲ ਬਿਲਕੁਲ ਗੋਗੀ ਲੋਥਰਾ ਸਾਹਿਬ ਨਾਲ ਤੁਸੀਂ ਸੰਪਰਕ ਕਰਨਾ 416-262-9937 ਤੇ ਗੱਲਬਾਤ ਬਾਈ ਜੀ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ ਬਾਈ ਜੀ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ।

0: ਧੰਨਵਾਦ ਧੰਨਵਾਦ ਧੰਨਵਾਦ ਕੁਇਕ ਐਕਸ਼ਨ ਲੈਣ ਲਈ ਤੁਹਾਡੇ ਜਿਹੜੇ 5 ਦੇ 5 ਤੁਸੀਂ ਹੋਲਡ ਕਰਾ ਲਏ ਮੈਟਰਸ ਹੁਣ ਜਿਹੜੇ 199 ਦੇ ਵਿੱਚ ਟੀਵੀ ਨੂੰ ਛੱਡ ਕੇ ਮੈਟਰਸ ਤੁਹਾਨੂੰ ਦੋ ਜ਼ਰੂਰ ਮਿਲਣਗੇ
1: ਜੀ
0: ਬਹੁਤ ਸ਼ੁਕਰੀਆ ਇਹ ਹੁੰਦੀ ਹੈ ਬਾਈ ਜੀ ਕੁਇਕ ਐਕਸ਼ਨ ਕੁਇਕ ਐਕਸ਼ਨ
1: ਮੈਨੂੰ ਵੀਰ ਦੀ ਕਾਲ ਆਈ ਕਹਿੰਦੇ ਬਾਈ ਜੀ ਕੀ ਕਹਿੰਦਾ ਮੈਂ ਕਿਹਾ ਸਾਰੰਗ ਸਾਰੰਗ ਸਾਰੰਗ ਰੇਡੀਓ
0: ਫੋਨ ਨੂੰ ਕਰੀਨ ਦੀ ਗੋਲੀ ਦੇ ਦਿਓ ਕੰਬਣ ਲੱਗ ਜਾਣਾ
2: ਖਾਦੀ ਕੱਠਿਆਂ ਨੇ ਮਠਿਆਈ ਨੀ ਖਾਦੀ ਕੱਠਿਆਂ ਨੇ ਮਠਿਆਈ ਕੈਵਨ ਓਲੇ ਨੀ ਕੁੜੀਏ ਟਾਣੀ ਮੁੰਡਿਆਂ ਦੀ ਵਿੱਚ ਨਾ ਤੇਰਾ ਨਿਤੋਲੇ
0: ਆ ਜਿਹੜਾ ਗੀਤ ਹੈ ਕੁਲਵਿੰਦਰ ਢਿੱਲੋਂ ਦੀ ਆਵਾਜ਼ ਦੇ ਵਿੱਚ ਆਇਆ ਹੋਇਆ
1: ਜੀ
0: ਤੇ ਇਹ ਗੀਤ ਗਹੌਰ ਪਿੰਡ ਆ ਲੁਧਿਆਣੇ ਦੇ ਕੋਲੇ ਉਹਦਾ ਗੀਤਕਾਰ ਆ ਖੁਦ ਗਹੌਰੀਆ ਖੁਦ ਗਹੌਰੀਆ ਨੇ ਬਹੁਤ ਸਾਰੇ ਗੀਤ ਆ ਜਿਹੜੇ ਰਵਿੰਦਰ ਗਰੇਵਾਲ ਉਹਨਾਂ ਦੇ ਵੀ ਲਿਖੇ ਆ ਮਹਿਫਲ ਮਿੱਤਰਾਂ ਦੀ ਨਿਤ ਲੱਗਦੀ ਮੋੜ ਤੇ ਆ ਕੇ ਏਦਾਂ ਦੇ ਗੀਤ ਪੜ੍ਹ ਨਾਨਕੇ ਲਾਤੀ ਖੁਦ ਗਹੌਰੀ ਦੀ ਕਲਮ ਦੇ ਵਿੱਚੋਂ ਨਿਕਲਿਆ ਹੋਇਆ ਗੀਤ ਹੋਰ ਬਹੁਤ ਸਾਰੇ ਅਨੇਕ ਗੀਤ ਖੁਦ ਗਹੌਰੀ ਦੀ ਕਲਮ ਦੇ ਵਿੱਚੋਂ ਨਿਕਲਿਆ ਗਹੌਰ ਪਿੰਡ ਦੇ ਵਿੱਚ ਇਹ ਗੀਤ ਸ਼ੂਟ ਹੋਇਆ ਰਵਿੰਦਰ ਰੰਗੋਵਾਲ ਫਿਲਮ ਇਹਦੇ ਡਾਇਰੈਕਟਰ ਸੀਗੇ ਤੇ ਇਹ ਕੁੜੀ ਜਿਹਨੇ ਇਸ ਦੇ ਵਿੱਚ ਪਰਫਾਰਮ ਕੀਤਾ ਸੋ ਦੇਖੋ ਟੈਲੈਂਟ ਆ ਜਿਹੜਾ ਆਰਟਿਸਟ ਨੂੰ ਕਿੱਥੋਂ ਚੱਕਦੇ ਆ ਇਹ ਕੋਈ ਆਰਕੈਸਟਰ ਦਾ ਕੰਮ ਕਰਦੇ ਸੀ ਉੱਥੋਂ ਉਹਨਾਂ ਨੇ ਦੇਖਿਆ ਕਿ ਨਾ ਯਾਰ ਇਹ ਬਹੁਤ ਵਧੀਆ ਇਹ ਇੱਕ ਇਹਨੂੰ ਰਿਸਪੈਕਟਫੁੱਲ ਤਰੀਕੇ ਨਾਲ ਪੁੱਛਿਆ ਗਿਆ ਕਿ ਭਾਈ ਤੁਸੀਂ ਇਸ ਗੀਤ 'ਚ ਕੰਮ ਕਰਨਾ ਚਾਹੁੰਦੇ ਹੋ ਉਹ ਕਦੇ ਡੈਫੀਨੇਟਲੀ ਅਤੇ ਸੁਪਰ ਹਿੱਟ ਗੀਤ ਇਹ ਬਾਈ ਹੋਇਆ ਦੇਖੋ ਕਿੱਥੇ ਦੀ ਕਿੱਥੇ ਤੱਕ ਅੱਜ ਵੀ ਸੁਣੋ ਤਾਂ ਤੁਹਾਨੂੰ ਲੱਗਦਾ ਕਿ ਤਰੋ ਤਾਜ਼ਾ ਗੀਤ ਇਹ ਬਿਲਕੁਲ ਕੁਲਵਿੰਦਰ ਢਿੱਲੋਂ ਦੀ ਆਵਾਜ਼ ਤੁਸੀਂ ਸੁਣ ਰਹੇ ਹੋ ਮੋਨਾ ਜੀ ਵੀ ਸਾਡੇ ਨਾਲ ਮੋਨਾ ਜੀ ਨਾਲ ਗੱਲਬਾਤ ਕਰਾਂਗੇ 416-509-1509 ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਬਾਈ ਅਗਲੀ ਡੀਲ ਜਿਹੜੀ ਹੈਗੀ ਆ
1: ਜੀ
0: ਉਹ ਦੱਸੋ ਕਿਹੜੀ ਆ
1: ਬਿਲਕੁਲ ਬੁਪਰਾ ਸਾਹਿਬ ਅਗਲੀ ਡੀਲ ਆ ਐਨਵਰਸਰੀ ਸਪੈਸ਼ਲ ਆ ਜਿਹੜਾ ਪਰਿਵਾਰ 6085 ਟੋਮਕਰ ਰੋਡ ਦੇ ਉੱਪਰ ਕਿੰਗ ਸਾਈਜ਼ ਬੈਡਰੂਮ ਸੈੱਟ ਦੀ ਡੀਲ ਜੀ
0: ਪੜ ਜੋ
1: ਜੀ
0: ਮੈਂ ਉਹ ਭੁੱਲ ਨਾ ਜਾਵਾਂ ਮੈਂ ਭੁੱਲ ਗਿਆ ਦੋ ਲਿੰਕਾਂ ਦੇ ਵਿੱਚ ਮੈਂ ਖਾਲੀ ਨੀ ਜਾਣ ਦੇਣਾ ਬਾਹਰ ਅੱਜ ਕੋਈ
1: ਨਾ ਨਾ ਡਨ
0: ਪੋਟਲੀ ਮੈਂ ਤੁਹਾਨੂੰ ਕੱਲ ਕਿਹਾ ਸੀਗਾ
1: ਪਾਈ ਹੋਈ
0: ਤੁਹਾਨੂੰ ਫੜਾਈ ਹੋਈ ਆ ਪੋਟਲੀ
1: ਤੁਹਾਨੂੰ
0: ਮੈਂ ਕਿਹਾ ਸੀ ਕਿ ਇਹ ਪੋਟਲੀ ਦੇ ਵਿੱਚੋਂ ਕੋਈ ਪਰਚੀ ਖਾਲੀ ਨਾ ਨਿਕਲੇ
1: ਨਹੀਂ ਨਿਕਲੂ
0: ਚਾਹੇ ਬੰਦਾ ਕੋਈ $30 ਦਾ ਸਮਾਨ ਖਰੀਦੇ ਚਾਹੇ ਬੰਦਾ ਕੋਈ $20 ਦਾ ਖਰੀਦੇ ਚਾਹੇ ਕੋਈ $50 ਦਾ ਖਰੀਦੇ ਮਾਣ ਰੱਖਣਾ ਤੁਸੀਂ ਸਾਰਿਆਂ ਦਾ ਉਹ ਪੋਟਲੀ ਦੇ ਵਿੱਚੋਂ ਬੰਦਾ ਸਾਰਾ ਸਮਾਨ ਖਰੀਦ ਕੇ ਉਹ ਪੋਟਲੀ ਦੇ ਵਿੱਚੋਂ ਬਿੱਲ ਬਣਨ ਤੋਂ ਬਾਅਦ ਪਰਚੀ ਕੱਢ ਲੈਣੀ ਹੈ ਸਪੋਜ਼ ਕਰੋ ਕਿ ਉਹਨੇ 200 ਦਾ ਖਰੀਦਿਆ
1: ਜੀ
0: ਉਹ ਪੋਟਲੀ ਦੇ ਵਿੱਚੋਂ ਨਿਕਲੇ ਹੀ 1100 ਦੀ ਪਰਚੀ
1: ਬਿਲਕੁਲ
0: ਤਾਂ ਬਾਕੀ 1100 ਵਿੱਚ ਤੁਸੀਂ ਉਹਨੂੰ ਐਡਜਸਟ ਕਰਕੇ ਉਹਨੂੰ ਪੈਸੇ ਨਾਲ ਫੜਾ ਦੇ ਆ ਲਓ ਰਾਈਟ ਵੇ
1: ਬਿਲਕੁਲ $200 ਐਡਜਸਟ ਕਰ ਲਾਂਗੇ ਸਮਾਨ ਦਾ 900 ਕੈਸ਼ ਹੋਣ ਦਾ ਲਓ ਜੀ ਹੈਪੀ ਐਨਵਰਸਰੀ
0: ਇਹ ਪੱਕੀ ਗੱਲ ਆ ਨਾ
1: ਬਿਲਕੁਲ ਡਨ ਹੋ ਗਿਆ ਸਰ
0: ਮੈਂ ਇਹ ਵੀ ਦੱਸ ਦਵਾਂ ਕਿ 1100 ਦੀ ਪਰਚੀ ਵੀ ਨਿਕਲੂਗੀ
1: 500 ਦੀ ਵੀ ਨਿਕਲੂਗੀ
0: 500 ਦੀ ਵੀ ਨਿਕਲੂਗੀ $50 ਦੀ ਵੀ ਨਿਕਲੂਗੀ $100 ਦੀ ਵੀ ਨਿਕਲੂਗੀ
1: ਟੀਵੀ ਵੀ ਨਿਕਲੂਗਾ
0: ਟੀਵੀ ਵੀ ਨਿਕਲੂਗਾ
1: ਮਾਈਕ੍ਰੋਵੇਵ ਵੀ ਨਿਕਲੂਗਾ
0: ਏਅਰਪੋਰਟਸ
1: ਵੀ ਨਿਕਲਣਗੇ
0: ਏਅਰਪੋਰਟ ਵੀ ਨਿਕਲਣਗੇ
1: ਜੀ ਬਹੁਤ ਸਾਰੇ
0: ਸਮਾਨ ਹੋ ਰਹਾ ਰਿਕਲਾਈਨਰ ਚੇਅਰ ਵੀ ਪਾ ਦਿਓ
1: ਬਿਲਕੁਲ ਮੈਟਰਸ ਪਾਏ ਹੋਏ ਨੇ
0: ਇੱਕ ਡਾਈਨਿੰਗ
1: ਟੇਬਲ ਵੀ ਪਾਇਆ
0: ਡਾਈਨਿੰਗ ਟੇਬਲ ਪਾ ਦਿਓ
1: ਇੱਕ ਬੈਡਰੂਮ ਸੈੱਟ ਪਾਇਆ ਹੋਇਆ
0: ਪਾਤਾ ਡਾਈਨਿੰਗ ਟੇਬਲ ਵੀ ਪਾਤਾ
1: ਦਾ ਪਾਤਾ ਜੀ
0: ਇਹ ਹੋ ਸਕਦਾ ਕਿ ਤੁਸੀਂ 1100 ਦੀ ਪਰਚੀ ਕੱਢੋ ਤੇ 1100 ਦੇ ਤੁਸੀਂ ਬੈੱਡ ਖਰੀਦਿਆ ਹੋਵੇ ਕੋਈ
1: ਜੀ
0: ਤਾਂ ਤੁਸੀਂ ਬੈੱਡ ਫ੍ਰੀ ਲੈ ਜਾਣਾ
1: ਬਿਲਕੁਲ ਲੈ ਜਾਣਾ ਫ੍ਰੀ
0: ਰਾਈਟ ਵੇ ਕੋਈ ਪੈਸਾ ਦੇਣ ਦੀ ਜ਼ਰੂਰਤ ਨਹੀਂ ਪੈਣੀ ਇਹ ਐਨਵਰਸਰੀ ਸੇਲ ਆ ਇਹ ਲੱਕੀ ਜਿਹੜੇ ਬੰਦੇ ਹੋਣਗੇ ਉਹਨਾਂ ਦੀ ਕਿਸਮਤ 'ਚ ਪਤਾ ਨਹੀਂ ਕਿੱਥੋਂ ਕੀ ਆ ਜਾਣਾ ਇਹ ਨਹੀਂ ਕਿ ਪੰਜੀ ਵਾਲੀ ਪੱਟਣੀਆਂ ਦੇ ਵਿੱਚੋਂ ਖਾਲੀ ਨਿਕਲਣੀ
1: ਨਹੀਂ ਖਾਲੀ
0: ਐਨੀ ਟਾਈਮ ਤੁਸੀਂ ਉਹ ਪੋਰਟਲੀ ਖੋਲ ਕੇ ਦੇਖ ਸਕਦੇ ਹੋ ਕਿ ਬਾਈ ਸਾਨੂੰ ਦਿਖਾਓ ਤਾਂ ਵਿੱਚ ਹੈਗਾ ਵੀ ਆ ਕੁਛ ਕਿ ਨਹੀਂ ਡੈਫੀਨੇਟਲੀ ਤੁਹਾਨੂੰ ਉਹ ਮਿਲੂਗਾ ਇਹ ਨਹੀਂ ਹੈ ਕਿ ਨਹੀਂ ਪਰ ਮਿਲਣਾ ਕਿੱਥੇ 6085 6085 6085 ਟਾਊਨ ਕਰਨ ਰੋਡ 'ਤੇ

0: ਮੁੰਡੇ ਦਾ ਪੂਰਾ ਬੰਬਾ
1: ਜੀ ਜਿਗਰਾ ਬਿਲਕੁਲ ਜਿਗਰਾ
0: ਵੱਡੇ ਜਿਗਰੇ ਨਾਲ ਡੀਲ ਦੇ
1: ਬਿਲਕੁਲ ਵੱਡੇ ਜਿਗਰੇ ਨਾਲ ਵੱਡੇ ਜਿਗਰੇ ਨਾਲ ਵੱਡੀ ਡੀਲ ਦੇਣ ਲੱਗਿਆ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਕੈਨੇਡੀਅਨ ਮੇਡ ਕਿੰਗ ਸਾਈਜ਼ ਦਾ ਬੈੱਡ ਸਟੋਰੇਜ ਨਾਲ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਉੱਪਰ ਹੈਡ ਲੱਗੇ ਹੋਏ ਨੇ ਬਾਈ ਜੀ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ
0: ਪਰਲੇ ਪਾਸੇ ਪਿਆ ਉਹ
1: ਬਿਲਕੁਲ ਸਾਹਮਣੇ ਦੇਖ ਲਓ ਬਰਾਊਨ ਕਲਰ ਦਾ ਬੈਡਰੂਮ ਸੈੱਟ ਪਿਆ ਸਟੋਰੇਜ ਵਾਲਾ ਬੈਡਰੂਮ ਸੈੱਟ ਕਿੰਗ ਸਾਈਜ਼ ਕੰਪਲੀਟ ਬੈਡਰੂਮ ਸੈੱਟ ਨਾ ਉੱਪਰ ਸਭ 4000 ਨਾ 3500 ਨਾ 3000 ਨਾ 2800 ਨਾ 2500 ਨਾ 2400 ਨਾ 2200 ਨਾ 2100 ਨਾ 2000 ਨਾ 1900 ਨਾ 1800 ਨਾ 1700 ਨਾ 1600 ਨਾ 1500 ਨਾ 1400 ਨਾ 1300 ਨਾ 1200 ਨਾ 1100 ਨਾ 1000 ਸਿਰਫ 999 999 999 ਆ ਜੋ 6885 6885 ਟੋਮਕਨ ਰੋਡ ਉੱਪਰ ਸਾਹਿਬ
0: ਬਹੁਤ ਕਮਾਲ ਦੀ ਡੀਲ ਤੁਹਾਨੂੰ ਤੁਸੀਂ ਜਿਹੜੀ ਇਹਨੂੰ ਗ੍ਰੈਬ ਕਰ ਲਿਓ 6885 ਟੋਮਕਨ ਰੋਡ ਤੇ ਤੇ ਨਾਲ ਤੁਹਾਨੂੰ ਇੱਕ ਗਿਫਟ ਤਾਂ ਫਿਰ ਬਾਈ ਐਨਿਵਰਸਰੀ ਸੇਲ ਆ ਇਹ ਤਾਂ ਬਣਦਾ ਇਹ ਤਾਂ ਬਿਨਾਂ ਤਾਂ ਮੈਂ ਜਾਣ ਦੇਣਾ ਨਹੀਂ ਕਰਦੇ
1: ਹੋ ਉਪਰਾ ਸਾਹਿਬ ਜਿਗਰਾ ਕਹਿ ਤਣ ਜਿਗਰਾ
0: ਜਿਗਰੇ ਵੱਡੇ ਜਿਗਰ ਜਿਗਰਾ ਵੱਡਾ ਵਾ
1: ਵੱਡੇ ਜਿਗਰੇ ਨਾਲ ਡੀਲ ਦਿੱਤੀ
0: ਪੱਕੀ ਗੱਲ ਆ
1: ਕਰ ਦਿਓ
0: ਵੱਡੇ ਜਿਗਰੇ ਨਾਲ ਇਹ ਆ ਕਿ 999 ਦਾ ਹੀ ਮਿਲੂਗਾ ਤੁਹਾਨੂੰ
1: ਡੀ
0: ਤੇ ਇਹਦੇ ਨਾਲ ਇੱਕ ਬੈੱਡ ਕੁਈਨ ਦਾ ਫ੍ਰੀ ਕਰ ਦੂ
1: ਬਿਲਕੁਲ ਬੋਪਰਾ ਸਾਹਿਬ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਬਾਈ ਪਰਿਵਾਰ ਕਰ ਲੈਣਾ ਤੇ ਨਾਲ ਕੁਈਨ ਸਾਈਜ਼ ਦਾ ਬੈੱਡ ਫ੍ਰੀ ਫ੍ਰੀ ਫ੍ਰੀ ਆ ਜੋ 6885

0: ਮੋਨਾ ਜੀ ਕੋਲ ਚੱਲਦੇ ਆ। ਮੋਨਾ ਜੀ ਦੇਖੋ, ਵੱਡੇ ਜਗਰੇ ਦੇ ਨਾਲ ਡੀਲਾਂ ਵੱਡੀਆਂ ਦਿੱਤੀਆਂ ਜਾ ਰਹੀਆਂ, ਐਨਵਰਸਰੀ ਸੇਲ ਜਿਹੜੀ ਹੈਗੀ ਆ, ਸਾਲ ਹੋ ਗਿਆ, ਇੱਕ ਸਾਲ ਦੇ ਵਿੱਚ ਦੂਜੀ ਲੋਕੇਸ਼ਨ ਵੀ ਇਹਨਾਂ ਨੇ ਖੋਲਤੀ ਆ 6685 ਟੌਂਕਨ ਰੋਡ ਤੇ ਜੀ। ਮੋਨਾ ਜੀ ਡੀਲ ਕਿਵੇਂ ਲੱਗੀ ਤੁਹਾਨੂੰ?
1: ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਮੈਂ ਤਾਂ ਕਹੂੰਗੀ ਰਾਜਵੀਰ ਜੀ, ਸੁਖ ਜੀ ਉਹਨਾਂ ਦੀ ਜਦੋਂ ਵੀ ਡੀਲਸ ਹੁੰਦੀ ਹੈ, ਨਾਟ ਓਨਲੀ ਯੂਨੀਵਰਸਿਟੀ ਡੀਲਸ, ਜਦੋਂ ਵੀ ਡੀਲਸ ਹੁੰਦੇ ਮੈਂ ਕਹਿੰਦੀ ਹਾਂ ਹਮੇਸ਼ਾ ਹੈਰਾਨੀਜਨਕ ਹੁੰਦੀਆਂ ਨੇ ਕਿ ਇਹ ਪ੍ਰਾਈਜ਼ ਵੀ ਮਿਲ ਸਕਦਾ ਹੈਗਾ।
0: ਮਾੜੇ ਬੰਦੇ ਨੂੰ ਹਾਰਟ ਅਟੈਕ ਹੋ ਸਕਦਾ, ਮੈਂ ਸੋਚਾਂ ਵੀ ਡੀਲਸ ਸੁਣ ਕੇ ਵੀ ਸੱਚੀ ਇੰਨਾ ਇਸ ਤਰੀਕੇ ਨਾਲ ਦੇਣਗੇ ਵੀ ਇਹ? ਸੁਖ ਧੰਨਵਾਦ,
2: ਧੰਨਵਾਦ ਮੋਨਾ ਜੀ, ਬਿਲਕੁਲ ਇਹਨਾਂ ਦੀ ਜਦੋਂ ਇਹਨਾਂ ਦੀ ਗੱਲਬਾਤ ਵੀ ਸੁਣਦੇ ਆ ਨੰਬਰ ਸਾਨੂੰ ਵੀ ਯਾਦ ਹੁੰਦਾ 416-509-1509 416-509-1509।
0: ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਜੁੜੇ ਰਹੇ ਪ੍ਰੋਗਰਾਮ ਸਾਰਿਆਂ ਨਾਲ। ਉਹ ਪ੍ਰੋਗਰਾਮ ਆ ਜਿੱਥੇ ਇੱਕ ਸਪੌਂਸਰ ਦੂਜੇ ਸਪੌਂਸਰ ਨੂੰ ਸਪੋਰਟ ਕਰਦਾ
2: ਜੀ, ਬਿਲਕੁਲ
0: ਮੋਨਾ ਜੀ, ਸਹੀ ਗੱਲ ਹੈ ਕਿ ਨਹੀਂ ਮੋਨਾ ਜੀ?
1: ਹਾਂਜੀ ਹਾਂਜੀ,
0: ਮੈਂ ਕਿਹਾ ਗੱਲ ਸਹੀ ਹੈ ਕਿ ਨਹੀਂ? ਇੱਕ ਸਪੌਂਸਰ ਜਦੋਂ ਦੂਜੇ ਸਪੌਂਸਰ ਨੂੰ ਸਪੋਰਟ ਕਰਦਾ ਫਿਰ ਹੋਰ ਵੀ ਚੰਗਾ ਲੱਗਦਾ ਸੁਣਨ ਲਈ।
1: ਬਿਲਕੁਲ ਡੈਫੀਨੇਟਲੀ ਰਾਜਵੀਰ ਜੀ, ਕਿਉਂਕਿ ਨਾਟ ਓਨਲੀ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਹੀ ਵਰਕ ਦੇ ਰਹੇ ਹੈਗੇ ਆ ਜਾਂ ਉਹਨਾਂ ਨਾਲ ਹੀ ਡੀਲ ਕਰ ਰਹੇ ਹਾਂ, ਬੇਸਿਕਲੀ ਤਾਂ ਇਹੀ ਹੁੰਦਾ ਕਿ ਜਦੋਂ ਸਪੌਂਸਰ ਸਾਰੇ ਅਸੀਂ ਭੈਣ ਤਰ੍ਹਾਂ ਇੱਕ ਦੂਜੇ ਨਾਲ ਨੂੰ ਇਨਕਰੇਜ ਕਰਦੇ ਹੈਗੇ, ਇੱਕ ਦੂਜੇ ਦਾ ਸਾਥ ਦਿੰਦੇ ਹਾਂ, ਡੈਫੀਨੇਟਲੀ ਹਰ ਜਗ੍ਹਾ ਸਾਨੂੰ ਮੋਟੀਵੇਸ਼ਨ ਵੀ ਮਿਲਦੀ ਹੈਗੀ ਹੈ ਅਤੇ ਖੁਸ਼ੀ ਵੀ ਬਹੁਤ ਹੁੰਦੀ ਹੈਗੀ ਹੈ।
0: ਸੋ ਥੋੜ੍ਹੀ ਜਿਹੀ ਇਨਫੋਰਮੇਸ਼ਨ ਦਿਓ, 416-509-1509 ਮੋਨਾ ਜੀ ਦਾ ਨੰਬਰ ਆ। ਹਾਂਜੀ ਮੋਨਾ ਜੀ।
1: ਬਿਲਕੁਲ ਰਾਜਵੀਰ ਜੀ, ਇਸ ਟਾਈਮ ਤੇ ਜਦੋਂ ਕਿ ਜਦੋਂ ਸਾਨੂੰ ਕਾਫੀ ਕਾਲਸ ਆ ਰਹੀਆਂ ਨੇ ਬੱਚਿਆਂ ਦੇ ਰਿਲੇਟਿਡ, ਜਿਨ੍ਹਾਂ ਦੀਆਂ ਵੀ RESP ਵਿਦਡਰਾਵਲਸ ਹੋ ਰਹੇ ਨੇ, ਪਲਾਨਸ ਮੈਚਿਓਰ ਹੋ ਰਹੇ ਨੇ ਸਤੰਬਰ ਦੇ ਵਿੱਚ ਬੱਚਿਆਂ ਨੇ ਜਿਨ੍ਹਾਂ ਨੇ ਵੀ ਕਾਲਜ ਯੂਨੀਵਰਸਿਟੀ ਜਾਣਾ ਹੈ, ਬਹੁਤ ਸਾਰੀ ਕਾਲਸ ਨੇ RESP ਦੇ ਜਿਹੜੀਆਂ ਨੇ ਹੋਏ ਵੀ ਹੋਈਆਂ ਸੀਗੀਆਂ, ਹੁਣ ਵਿਦਡਰਾਵਲ ਦਾ ਟਾਈਮ ਹੈਗਾ, ਮੈਚਿਓਰਿਟੀ ਦਾ ਟਾਈਮ ਹੈਗਾ। ਸੋ ਮੇਕ ਸ਼ੋਰ ਕਰੀਏ ਕਿ ਇਸ ਟਾਈਮ ਤੇ ਜ਼ਰੂਰ ਐਕਸ਼ਨ ਤੇ ਇਸ ਟਾਈਮ ਤੇ ਲੈਣਾ ਚਾਹੀਦਾ ਹੈਗਾ, ਕਿਉਂਕਿ ਸਤੰਬਰ ਦੇ ਵਿੱਚ ਜਦੋਂ ਪਲਾਨ ਮੈਚਿਓਰ ਹੋਣਾ, ਨੋ ਡਾਊਟ ਕਿ 2-3 ਬਿਜ਼ਨਸ ਡੇਜ਼ ਦੇ ਵਿੱਚ ਤੁਹਾਨੂੰ ਮਨੀ ਟ੍ਰਾਂਸਫਰ ਹੋ ਜਾਂਦੀ, ਤੁਹਾਡੇ ਅਕਾਊਂਟ ਦੇ ਵਿੱਚ ਆ ਜਾਂਦੀ ਹੈਗੀ ਆ। ਪਰ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕਿ ਜਦੋਂ ਵੀ ਬੱਚਿਆਂ ਦੀ ਐਡਮਿਸ਼ਨ ਹੋਣੀ ਹੈ, ਐਨਰੋਲਮੈਂਟ ਲੈਟਰ ਤੁਹਾਨੂੰ ਚਾਹੀਦੀ ਹੁੰਦੀ ਹੈ, ਬੱਚਿਆਂ ਦਾ ਅਕਾਊਂਟ ਚਾਹੀਦਾ ਹੁੰਦਾ ਹੈਗਾ। ਸੋ ਉਹ ਸਾਰੀਆਂ ਚੀਜ਼ਾਂ ਦੇ ਲਈ ਸਾਨੂੰ ਕਾਫੀ ਕੰਸਰਨ, ਸਾਡੇ ਆਪਣੇ ਚਾਹੇ ਪੁਰਾਣੀਆਂ ਪੋਲਿਸੀਜ਼ RESP ਹੋਈਆਂ ਵੀ ਹੈ ਜਾਂ ਫਿਰ ਨਵੇਂ ਕਈ ਕਲਾਇੰਟਸ ਜਿਹੜੇ ਜੁੜੇ ਨੇ ਜਿਨ੍ਹਾਂ ਨੂੰ ਵੀ ਸਪੋਰਟ ਚਾਹੀਦੀ ਹੈ, ਡੈਫੀਨੇਟਲੀ ਕੋਈ ਵੀ ਕੰਸਰਨ ਹੋਵੇ ਸਾਡੇ ਲਿਸਨਰਸ ਨੂੰ, ਨੋ ਮੈਟਰ ਕਿ RESP ਜੇ ਸਾਡੇ ਤੋਂ ਨਹੀਂ ਵੀ ਹੋਈ ਵੀ, ਤਾਂ ਵੀ ਤੁਸੀਂ ਸਾਨੂੰ ਕਾਲ ਕਰਕੇ ਸਾਡੇ ਤੋਂ ਸਰਵਿਸ ਲੈ ਸਕਦੇ ਹੈਗੇ ਹੋ। ਤੇ ਨਾਲ ਦੀ ਨਾਲ ਉਹਨਾਂ ਦੇ ਲਈ ਵੀ ਰਿਮਾਈਂਡਰਸ ਡੈਫੀਨੇਟਲੀ ਬਣਦਾ ਹੈਗਾ ਜਿਨ੍ਹਾਂ ਦੇ ਬੱਚੇ ਹੁਣ ਨਿਊ ਬੋਰਨ ਕਿਡਸ ਹੈਗੇ ਜਾਂ ਗ੍ਰੈਂਡ ਕਿਡਸ ਹੈਗੇ ਨੇ, ਮੇਕ ਸ਼ੋਰ ਕਰੀਏ ਕਿ ਬੱਚਿਆਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਜ਼ਰੂਰ ਕਰਵਾਈਏ, ਕਿਉਂਕਿ ਅਸੀਂ ਅਕਸਰ ਆਪਾਂ ਹਰ ਇੱਕ ਪਰਸਨ ਗੱਲ ਕਰ ਲੈਂਦਾ ਕਿ ਕੈਨੇਡਾ ਦੇ ਵਿੱਚ ਸਪੈਸ਼ਲੀ ਆਪਾਂ ਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਦਾ, ਝੱਟ ਹੀ ਨਿਕਲ ਜਾਂਦਾ ਹੈ, ਕਦੋਂ ਬੱਚੇ 18 ਸਾਲ ਦੇ ਹੋ ਜਾਂਦੇ ਆਪਾਂ ਨੂੰ ਰਿਅਲਾਈਜ਼ ਵੀ ਨਹੀਂ ਹੁੰਦਾ। ਪਰ ਉਸ ਟਾਈਮ ਤੇ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਹੈ, ਨੋ ਮੈਟਰ ਵਿਦ ਇਨ ਕੈਨੇਡਾ ਆਊਟ ਆਫ ਕੈਨੇਡਾ, ਕਿਤੇ ਵੀ ਪੜ੍ਹਨਾ ਹੋਵੇ, ਡੈਫੀਨੇਟਲੀ ਫੰਡਿੰਗ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਹੀ ਹੁੰਦੀ ਹੈ। ਸੋ ਉਸ ਟਾਈਮ ਤੇ ਜੇ ਆਪਣੇ ਕੋਲ RESP ਦਾ ਪਲਾਨ ਕਰਵਾਇਆ ਹੋਇਆ ਹੁੰਦਾ, ਐਜੂਕੇਸ਼ਨ ਸੇਵਿੰਗਸ ਪਲਾਨ, ਈਜ਼ੀਲੀ ਆਪਾਂ ਵਿਦਡਰਾਵਲ ਲੈ ਲੈਂਦੇ ਹੈਗੇ ਹਾਂ, ਅਤੇ ਬਹੁਤ ਹੀ ਵੱਡੀ ਸਪੋਰਟ ਹੁੰਦੀ ਹੈ ਫੈਮਿਲੀ ਨੂੰ ਉਸ ਟਾਈਮ ਤੇ। ਸੋ ਮੇਕ ਸ਼ੋਰ ਕਰੋ ਟਾਈਮ ਸਿਰ ਬੱਚਿਆਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਸ਼ੁਰੂ ਕਰੋ, ਤਾਂ ਕਿ ਕੰਟਰੀਬਿਊਸ਼ਨਸ ਦੇ ਨਾਲ ਨਾਲ ਗਰੋਥ ਵੀ ਮਿਲੂਗੀ, ਗ੍ਰਾਂਟਸ ਮਿਲਣਗੀਆਂ, ਗ੍ਰਾਂਟਸ ਉੱਤੇ ਗਰੋਥ, ਕੰਪਾਊਂਡਿੰਗ ਇੰਟਰਸਟ ਦੀ ਪਾਵਰ ਤੁਹਾਨੂੰ ਪ੍ਰੋਪਰ ਬੈਨੀਫਿਟ ਦੇ ਸਕਦੀ ਹੈਗੀ ਹੈ। ਇਸੇ ਦੇ ਨਾਲ ਨਾਲ ਉਹਨਾਂ ਫੈਮਿਲੀਜ਼ ਦੇ ਲਈ ਵੀ ਜਿਹੜੇ ਆਲਰੇਡੀ RESP ਦੇ ਵਿੱਚ ਫੁੱਲ ਕੰਟਰੀਬਿਊਸ਼ਨ ਕਰ ਰਹੇ ਨੇ, ਇਸ ਟਾਈਮ ਤੇ ਜੇ ਬੱਚਿਆਂ ਦੇ ਲਈ ਕੋਈ ਵੀ ਇਨਵੈਸਟਮੈਂਟ ਆਪਸ਼ਨ ਚੂਜ਼ ਕਰਨਾ ਚਾਹੁੰਦੇ ਨੇ, ਬਹੁਤ ਹੀ ਵਧੀਆ 20-year ਪੇਡ ਅਪ ਪਲਾਨਸ, 10-year ਪੇਡ ਅਪ ਆਪਸ਼ਨਸ ਚੱਲ ਰਹੀਆਂ ਹੁੰਦੀਆਂ ਨੇ ਇਸ ਟਾਈਮ ਤੇ। ਪਾਰਟੀਸੀਪੇਟਿੰਗ ਪਾਲਿਸੀਜ਼ ਹੁੰਦੀਆਂ ਨੇ ਜਿਹਦੇ ਵਿੱਚ ਕਿ ਕਵਰੇਜ ਦੇ ਨਾਲ ਨਾਲ ਕੈਸ਼ ਵੈਲਿਊ ਇਨਕਰੀਜ਼ ਹੋ ਰਹੀ ਹੁੰਦੀ ਹੈ। ਅੱਜ ਹੀ ਮੈਂ ਇੱਕ ਕਲਾਇੰਟ ਦਾ ਦੇਖ ਰਹੀ ਸੀਗੀ, ਉਹਨਾਂ ਦੇ ਲਈ ਆਪਾਂ ਜਿਹੜੀ ਪਲਾਨ ਡਿਜ਼ਾਇਨ ਕੀਤਾ ਉਹ ਮੈਂ ਸ਼ੇਅਰ ਜ਼ਰੂਰ ਕਰਨਾ ਚਾਹੂੰਗੀ। 0 ਏਜ ਜੇ ਬੱਚਿਆਂ ਦੀ ਅਸੀਂ ਗੱਲ ਕਰੀਏ ਕਿ ਅੱਜ ਅਸੀਂ ਪੋਲਿਸੀ ਕਰਦੇ ਹੈਗੇ ਹਾਂ, ਤਾਂ ਜਦੋਂ ਬੱਚੇ ਨੇ 20-year-old ਹੋਣਾ ਹੈਗਾ ਤਾਂ ਉਸ ਟਾਈਮ ਤੇ ਉਹਦੇ ਕੋਲ 50,000 ਅਵੇਲੇਬਲ ਹੈਗਾ ਉਸ ਪੋਲਿਸੀ ਦੇ ਵਿੱਚ। ਇਨ ਕੇਸ ਜੇ ਉਹ ਬੱਚਾ ਚਾਹੇ ਕਿ ਫਿਊਚਰ ਦੇ ਵਿੱਚ ਮੈਂ ਆਪਣੀ ਐਜੂਕੇਸ਼ਨ ਦੇ ਲਈ ਕਿਸੇ ਤਰੀਕੇ ਦੇ ਨਾਲ ਉਹਨੂੰ ਯੂਜ਼ ਕਰਨਾ, ਤਾਂ ਡੈਫੀਨੇਟਲੀ ਯੂਜ਼ ਕਰ ਸਕਦੇ ਹੁੰਦੇ ਨੇ ਪਾਰਸ਼ੀਅਲੀ ਔਰ ਫੁੱਲੀ। ਸੋ ਨਾਲ ਦੇ ਨਾਲ ਇਹ ਵੀ ਚੀਜ਼ ਹੈਗੀ ਹੈ ਕਿ ਜੇ ਉਸ ਟਾਈਮ ਤੇ ਉਹ ਬੱਚੇ ਨਹੀਂ ਵੀ ਉਸਨੂੰ ਟੱਚ ਕਰਦੇ ਤਾਂ ਕਵਰੇਜ ਇਨਕਰੀਜ਼ ਹੋਈ ਜਾਣੀ ਹੈ। ਜੇ 500,000 ਦੀ ਕਵਰੇਜ ਲਈ ਸੀ ਉਹਨਾਂ ਦੀ ਕਵਰੇਜ ਇਨਕਰੀਜ਼ ਹੁੰਦੀ ਪਈ ਹੈ, ਐਂਡ ਜਦੋਂ ਅਪਰੋਕਸੀਮੇਟਲੀ 35-year-old ਹੋਣਾ ਤਾਂ $1.5 lakh ਦੀ ਜਿਹੜੀ ਕੈਸ਼ ਵੈਲਿਊ ਅਵੇਲੇਬਲ ਹੈਗੀ ਹੈ। ਕਿਤੇ ਵੀ ਬੱਚੇ ਨੇ ਕੋਈ ਘਰ ਲੈਣਾ, ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ, ਡਾਊਨ ਪੇਮੈਂਟ ਲਈ 150,000 ਕੈਸ਼ ਵੈਲਿਊ ਜੁੜੀ ਹੋਊਗੀ। ਜੇ ਉਸ ਟਾਈਮ ਤੇ ਵੀ ਉਹ ਉਸਨੂੰ ਨਹੀਂ ਟੱਚ ਕਰਦੇ ਹੈਗੇ ਤਾਂ 55 ਦੀ ਏਜ ਤੇ ਜੇ ਗੱਲ ਕਰੀਏ 500,000 ਦੀ ਉਹਨਾਂ ਦੇ ਕੋਲ ਕੈਸ਼ ਵੈਲਿਊ ਅਵੇਲੇਬਲ ਹੈ, ਜਦੋਂ ਕਿ 500,000 ਦੀ ਸੀ ਕਵਰੇਜ ਲਈ ਸੀ। ਸੋ ਇਸ ਹੈਗੀ ਆ ਡੈਫੀਨੇਟਲੀ ਬੈਠ ਕੇ ਫਿਗਰਸ ਨਾਲ ਵਰਕਆਊਟ ਕਰਨਾ ਪੈਂਦਾ ਹੈਗਾ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਆ ਬੱਚਿਆਂ ਦੇ ਲਈ, ਤੁਸੀਂ ਕੋਈ ਵੀ ਏਦਾਂ ਦੀ ਇਨਵੈਸਟਮੈਂਟ ਆਪਸ਼ਨ ਜਿਹਦੇ ਵਿੱਚ ਕਿ ਸੇਵਿੰਗਸ, ਗਰੋਥ ਤੇ ਪ੍ਰੋਟੈਕਸ਼ਨ ਤਿੰਨੋਂ ਚੀਜ਼ਾਂ ਵਿੱਚ ਹੋਣਗੀਆਂ, ਤਾਂ ਜ਼ਰੂਰ ਕੋਈ ਵੀ ਡਿਟੇਲ ਦੇ ਵਿੱਚ ਗੱਲ ਕਰਨ ਲਈ ਕਾਲ ਕਰ ਸਕਦੇ ਹੋ ਜੀ ਐਟ 416-509-1509। ਦਿਸ ਇਜ਼ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509।
0: 416-509-1509, 416-509-1509 ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਤੇ ਟਹਿਣਾ ਸਾਹਿਬ, ਥੋੜੀ ਜੀ ਦਿਓ ਹੋਰ ਅਪਡੇਟ, ਕੀ ਹਾਲ ਚਾਲ ਕਿਵੇਂ ਹੈ ਜੀ?
3: ਅਗਲੀ ਜਾਣਕਾਰੀ ਇਹ ਹੈ ਜੀ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਕਰਕੇ ਦੋ ਮੁੰਡਿਆਂ ਦੀ, ਦੋ ਗੱਭਰੂਆਂ ਦੀ ਮੌਤ ਹੋ ਗਈ ਆ। ਇਹਦੇ ਵਿੱਚੋਂ ਇੱਕ ਤਾਂ ਮਾਨਸਾ ਦੇ ਸ਼ਹਿਰ ਦੇ ਵਾਰਡ ਦਾ, ਵਾਰਡ ਨੰਬਰ 21 ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਆ, ਜਿਹਨੇ ਕਿ ਟੀਕਾ ਲਾਇਆ ਤੇ ਟੀਕਾ ਲਾਉਣ ਤੋਂ ਬਾਅਦ ਉਹਦੀ ਮੌਤ ਹੋ ਗਈ ਆ। ਦੂਜਾ ਮੁੰਡਾ ਹੈਗਾ ਜੀ ਖਿਆਲਾ ਕਲਾਂ ਪਿੰਡ ਦਾ, 24 ਸਾਲ ਦਾ ਮਲਕੀਤ ਸਿੰਘ, ਇਹਦੀ ਵੀ ਨਸ਼ੇ ਦੀ ਓਵਰਡੋਜ਼ ਦੇ ਕਰਕੇ ਮੌਤ ਹੋਈ ਆ। ਤੇ ਮਲਕੀਤ ਸਿੰਘ ਦੇ ਚਾਚੇ ਪ੍ਰਗਟ ਸਿੰਘ ਨੇ ਕਿਹਾ ਕਿ ਸਾਡੇ ਇਲਾਕੇ ਦੇ ਵਿੱਚ ਨਸ਼ਾ ਸ਼ਰੇਆਮ ਵਿਖਦਾ, ਜਿਹਦੇ ਕਰਕੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਆ। ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਪੰਜਾਬ ਦੇ ਵਿੱਚ ਤਾਂ ਯੁੱਧ ਨਸ਼ਿਆਂ ਵਿਰੁੱਧ ਤੇ ਹੋਰ ਬੜਾ ਕੁਝ ਕਿਹਾ ਕੀਤਾ ਜਾਂਦਾ, ਪਰ ਜੇ ਅੱਜ ਵੀ ਪੰਜਾਬ ਦੇ ਵਿੱਚ ਮੁੰਡੇ ਮਰ ਰਹੇ ਆ ਤੇ ਫਿਰ ਪੰਜਾਬ ਦੇ ਮੁੰਡਿਆਂ ਦਾ ਵਾਲੀ ਵਾਰਸ ਕੌਣ ਆ? ਕੀ ਪੰਜਾਬ ਦੇ ਵਿੱਚੋਂ ਸੱਚੀ ਮੁੱਚੀ ਨਸ਼ੇ ਹਾਲੇ ਤੱਕ ਖਤਮ ਨਹੀਂ ਹੋਏ? ਕੀ ਪੰਜਾਬ ਦੇ ਵਿੱਚੋਂ ਨਸ਼ੇ ਕਦੇ ਖਤਮ ਹੋ ਹੀ ਨਹੀਂ ਸਕਦੇ? ਇਹ ਇੱਕ ਬਹੁਤ ਵੱਡਾ ਸਵਾਲ ਆ ਜਿਹਦੇ ਬਾਬਤ ਕੋਈ ਉੱਤਰ ਦੇ ਕੇ ਫਿਲਹਾਲ ਰਾਜ਼ੀ ਨਹੀਂ ਆ। ਸੋ ਵੇਨੇ ਭਾਈ ਕੀ ਬਣਦਾ ਆਉਂਦੇ ਸਮੇਂ ਦੇ ਵਿੱਚ, ਪਰ ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਪਹਿਲਾਂ ਵਾਂਗੂ ਜਾਰੀ ਆ। ਉਸ ਤੋਂ ਅਗਲੀ ਗੱਲ ਹੈ ਜੀ ਕਿ ਜਲੰਧਰ ਦੇ ਰਹਿਣ ਵਾਲੇ ਸਾਬਕਾ ਕ੍ਰਿਕਟਰ ਤੇ ਰਾਜ ਸਭਾ ਦੇ ਮੈਂਬਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸਨ ਤੇ ਹੁਣ ਬੀਜੇਪੀ ਦੇ ਹਨ, ਉਹਨਾਂ ਨੂੰ ਪੰਜਾਬ ਤੇ ਰਹਿਣਾ ਹਾਈ ਕੋਰਟ ਨੇ ਝਟਕਾ ਦਿੱਤਾ। ਕੋਰਟ ਨੇ ਇਹਨਾਂ ਦੀ ਪੰਜਾਬ ਪੁਲਿਸ ਦੀ ਸੁਰੱਖਿਆ ਬਹਾਲੀ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਕੋਰਟ ਨੇ ਗੱਲ ਕਹੀ ਹੈ ਜੀ ਕਿ ਰਿਕਾਰਡ ਦੇ ਆਧਾਰ ਦੇ ਉੱਤੇ ਇਹ ਨਹੀਂ ਗੱਲ ਕਹੀ ਜਾ ਸਕਦੀ ਕਿ ਤੁਹਾਡੀ ਸੁਰੱਖਿਆ ਅਚਾਨਕ ਵਾਪਸ ਲਈ ਗਈ ਆ ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਛੱਡੀ ਆ। ਹਾਈਕੋਰਟ ਨੇ ਮੰਨਿਆ ਕਿ ਸੁਰੱਖਿਆ ਹਟਾਉਣ ਦਾ ਫੈਸਲਾ ਸੁਰੱਖਿਆ ਸਮੀਖਿਆ ਕਮੇਟੀ ਵੱਲੋਂ ਪਹਿਲਾਂ ਹੀ ਕੀਤਾ ਗਿਆ ਸੀ। ਨਾਲ ਹੀ ਕੋਰਟ ਨੇ ਗੱਲ ਕਹੀ ਹੈ ਕਿ ਸਿਰਫ ਘਰ ਦੇ ਬਾਹਰ ਪ੍ਰਦਰਸ਼ਨ ਹੋਣਾ ਜਾਂ ਗੱਦਾਰ ਕਹੇ ਜਾਣ ਤੇ, ਜਾਂ ਕਹਿ ਦਈਏ ਵੀ ਆਪਾਂ ਕਿਤੇ ਹੋਰ ਗਏ ਹਾਂ, ਇਹ ਸਾਬਤ ਨਹੀਂ ਕਰਦਾ ਕਿ ਸਾਨੂੰ ਖਤਰਾ ਪੈਦਾ ਹੁੰਦਾ, ਖਾਸ ਕਰਕੇ ਉਦੋਂ ਜਦੋਂ ਕੋਈ ਤੁਹਾਡੇ ਖਿਲਾਫ ਹਿੰਸਕ ਪ੍ਰਦਰਸ਼ਨ ਨਾ ਹੋਇਆ ਹੋਵੇ। ਹਾਈਕੋਰਟ ਨੇ ਕੇਂਦਰ ਤੋਂ ਮਿਲੀ 22+ ਸੁਰੱਖਿਆ ਤੇ ਸੂਬਾ ਸਰਕਾਰ ਵੱਲੋਂ ਪੰਜਾਬ ਆਗਮਨ ਦੇ ਉੱਤੇ ਸਥਾਨਕ ਸੁਰੱਖਿਆ ਦੇਣ ਨੂੰ ਭਰੋਸੇ ਦੇ ਵਿੱਚ ਰੱਖਦੇ ਹੋਏ ਬਿਨਾਂ ਕਿਸੇ ਹੋਰ ਹੁਕਮ ਦੇ ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਜ਼ਿਕਰਯੋਗ ਹੈ ਕਿ 24 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਛੱਡੀ ਸੀ ਭੱਜੀ ਨੇ, 25 ਅਪ੍ਰੈਲ ਨੂੰ ਇਹਦੀ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਲਈ ਗਈ ਸੀ। ਰਾਘਵ ਚੱਡਾ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਤੇ ਫਿਰ ਉਸ ਤੋਂ ਬਾਅਦ ਕਈ ਤਰ੍ਹਾਂ ਦੀ ਰਾਜਨੀਤੀ ਚੱਲੀ, ਪਰ ਹੁਣ ਉਹ ਗੱਲ ਠੱਪ ਹੋ ਗਈ ਹੈ ਕਿਉਂਕਿ ਇਹ ਤੇ ਇਹਨਾਂ ਦੇ ਨਾਲ 5-6 ਹੋਰ ਸਾਥੀ ਬੀਜੇਪੀ ਦੇ ਵਿੱਚ ਇਕੱਠੀ ਪੂਰ ਦੇ ਵਿੱਚ ਗਏ ਸੀ।
0: ਬਿਲਕੁਲ ਜੀ, ਜਦੋਂ ਗਏ ਸੀ ਉਦੋਂ ਟਣਾ ਸਾਹਿਬ ਬੜੀਆਂ ਚਰਚਾਵਾਂ ਹੋਈਆਂ ਸੀ ਕਿ ਪਤਾ ਨਹੀਂ ਲੱਗਿਆ, ਕਿਵੇਂ ਨਹੀਂ ਪਤਾ ਲੱਗਿਆ, ਕਿਵੇਂ ਚਲੇ ਗਏ, ਤੇ ਉਹ ਕਹਿੰਦੇ ਸੀ ਕਿ ਬੰਦੇ ਦਾ ਭਾਈ ਨਾਲ ਦੇ ਦਾ ਪਤਾ ਹੀ ਨਹੀਂ ਲੱਗਦਾ, ਤੇ ਭਗਵੰਤ ਮਾਨ ਉਹਨਾਂ ਨੇ ਵੀ ਕਹਿੰਦੇ ਸੀ ਕਿ ਕੀ ਪਤਾ ਲੱਗਦਾ ਕਿਹੜੇ ਵੇਲੇ ਕਿਹੜੇ ਬੰਦੇ ਦਾ ਕੀ ਮਨ ਬਦਲ ਜਾਵੇ। ਜੁੜੇ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਅਸੀਂ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ ਤੇ ਸੁਲਤਾਨ ਜੀ ਦੇ ਕੋਲ। ਸੁਲਤਾਨ ਜੀ, ਜੀ ਆਇਆਂ ਨੂੰ ਵੈਲਕਮ। ਸੁਲਤਾਨ ਜੀ, ਆਵਾਜ਼ ਪਹੁੰਚ ਰਹੀ ਹੈ ਜੀ?
4: ਜੀ, ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ। ਅੱਜ ਅਸੀਂ ਜਿੱਥੇ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਫਰਨੀਚਰ ਤੇ, ਉੱਥੇ ਸੁਲਤਾਨ ਜੀ ਦੇ ਕੋਲੋਂ ਵੀ ਗ੍ਰੈਂਡ ਡੀਲ ਲੈਣੀ ਹੈ। ਸੁਲਤਾਨ ਜੀ, ਦਿਓ ਕੋਈ ਘੈਂਟ ਜੀ ਡੀਲ।
4: ਹਾਂਜੀ ਬਿਲਕੁਲ ਜੀ, ਕਿਉਂਕਿ ਇਹ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ। ਜੁਲਾਈ ਮਹੀਨੇ ਚ ਜੇ ਤੁਸੀਂ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ ਦਾ ਫਾਇਦਾ ਚੁੱਕਣਾ ਤੇ ਲਾਸਟ ਵੀਕਐਂਡ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਫਾਈਨਲ, ਸੈਮੀ ਫਾਈਨਲ ਤੇ ਫਾਈਨਲ ਸੈਟਰਡੇ ਸੰਡੇ ਕੱਲ ਔਰ ਪਰਸੋਂ ਹੋ ਰਿਹਾ। ਜੇ ਲਾਸਟ ਮਿੰਟ ਤੇ ਤੁਸੀਂ ਬਿਗ ਸਕਰੀਨ ਟੀਵੀ ਦਾ ਫਾਇਦਾ ਚੁੱਕਣਾ ਚਾਹੁੰਦੇ ਜੀ ਤੇ ਦੋਨੋਂ ਬ੍ਰਾਂਡ ਅਗਰੈਸਿਵਲੀ ਇਸ ਟਾਈਮ ਤੁਹਾਡਾ $700 ਸੇਵ ਕਰ ਰਹੇ ਆ। ਚਾਹੇ ਸੋਨੀ ਬਰੇਵੀਆ ਮਾਡਲ ਲੈਣਾ ਜੀ ਤੁਸੀਂ, ਤਦ ਵੀ $2300 ਵਾਲਾ $1599 ਦਾ ਮਿਲੇਗਾ। ਸੋਨੀ ਬਰੇਵੀਆ 3 ਲੇਟੈਸਟ ਅਪਡੇਟਿਡ ਟੈਕਨੋਲੋਜੀ ਦੇ ਨਾਲ ਹੈ। ਤੇ ਜੇ ਤੁਸੀਂ ਮਿੰਨੀ LED ਨਾਲ ਸੈਮਸੰਗ ਲੈਣਾ ਤੇ ਸੈਮਸੰਗ ਵੀ 2026 ਦਾ ਲੇਟੈਸਟ ਮਾਡਲ ਹੈ, 85 ਇੰਚ, $1599 ਦਾ ਲੈ ਸਕਦੇ ਜੀ। ਬੋਵੇਡ ਐਂਡ ਚੰਕੂਜ਼ੀ ਤੇ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 75 ਇੰਚ $899 ਚ ਮਿਲੇਗਾ, $1300 ਪ੍ਰਾਈਸ ਹੈ ਤੇ ਮੰਡੇ ਤੋਂ ਬਾਅਦ ਇਹ ਤੁਹਾਨੂੰ ਦੁਬਾਰਾ 1200 ਤੋਂ ਘੱਟ ਨਹੀਂ ਮਿਲਣਾ। 65 ਇੰਚ $699 ਦਾ ਮਿਲੇਗਾ ਤੇ ਮੰਡੇ ਵਾਲੇ ਦਿਨ ਇਹ $900 ਦਾ ਹੋ ਜਾਣਾ। 55 ਇੰਚ 399 ਦਾ ਮਿਲੇਗਾ ਤੇ ਸੰਡੇ ਤੋਂ ਬਾਅਦ ਮੰਡੇ ਇਹ ਵੀ $500 ਦਾ ਹੋ ਜਾਣਾ। ਸੋ ਮਿਸ ਨਾ ਕਰਨਾ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਆ ਕੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਚੁੱਕਣਾ ਜੀ 905-450
0: ਰਾਜਵੀਰ
4: ਜੀ ਬਹੁਤ ਸਾਰੇ ਕਸਟਮਰ ਅੱਜ ਕੱਲ ਗਰਮੀ ਹੋਣ ਕਰਕੇ ਸਟੈਂਡਿੰਗ ਫਰੀਜ਼ਰ ਦੇਖ ਰਹੇ ਆ। ਸਾਡੇ ਕੋਲ $1400 ਵਾਲਾ ਸਟੈਂਡਿੰਗ ਫਰੀਜ਼ਰ ਸਟੇਨਲੈਸ ਸਟੀਲ ਚ ਸਿਰਫ 799 ਦਾ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦਿੱਤਾ ਜਾ ਰਿਹਾ। ਜੇ ਤੁਸੀਂ ਲੈਣਾ ਜੀ ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ $5,000 ਵਾਲਾ $2,999 ਚ ਮਿਲ ਰਿਹਾ। ਪੂਰੇ $2,000 ਤੁਸੀਂ 3 ਪੀਸ ਕਿਚਨ ਬੰਡਲ ਤੇ ਸੇਵ ਕਰੋਗੇ। ਤੇ ਜਿਹੜੇ ਕਸਟਮਰ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ $1,700 ਵਾਲਾ ਟੋਪ ਲੋਡ ਵਾਸ਼ਰ ਐਂਡ ਡਰਾਇਰ $1099 ਦਾ ਪੇਅਰ ਅਸੀਂ ਦੇ ਰਹੇ ਜੀ। ਤੇ ਜੇ ਸਟੈਕ ਕਰਨਾ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ $2,200 ਵਾਲਾ $1,499 ਦਾ। ਇਹਦੇ ਚ ਵੀ $700 ਦੀ ਸੇਵਿੰਗ ਹੈ। ਲਾਂਡਰੀ ਸੈਕਸ਼ਨ ਚ ਕੋਈ ਵੀ ਵਾਸ਼ਰ ਐਂਡ ਡਰਾਇਰ ਤੁਹਾਨੂੰ ਚਾਹੀਦਾ ਹੋਵੇ ਜ਼ਰੂਰ ਵਿਜ਼ਿਟ ਕਰਨਾ। 32 ਪੇਅਰ ਆਫ ਵਾਸ਼ਰ ਡਰਾਇਰ ਤੁਹਾਨੂੰ ਡਿਸਪਲੇ ਤੇ ਮਿਲਣਗੇ। ਤੇ ਨਾਲ ਦੀ ਨਾਲ ਇਹ ਯਾਦ ਰੱਖਣਾ ਕਿ ਬੰਡਲ ਪੈਕੇਜ ਦੇ ਵਿੱਚ ਜਿਹੜਾ 40% ਦਾ ਡਿਸਕਾਊਂਟ ਹੈ ਇਹਦਾ ਮਤਲਬ ਇਹ ਹੈ ਕਿ $10,000 ਦਾ ਬਿਲਟ ਇਨ ਕਿਚਨ ਤੁਹਾਨੂੰ ਸਿਰਫ $6,000 ਦਾ ਮਿਲਣਾ। ਜੇ ਤੁਸੀਂ ਲਵੋਗੇ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਾਂ ਪੈਨਲ ਰੈਡੀ ਫਰਿੱਜ 48 ਇੰਚ ਦਾ ਜਿਹੜਾ ਕਿ $16,000-$17,000 ਦਾ ਸਿਰਫ ਤੇ ਸਿਰਫ $1,200-$1,900 ਦਾ ਮਿਲਣਾ ਹੈ ਦਾ। ਸੋ 40% ਦਾ ਡਿਸਕਾਊਂਟ ਹੈ। ਜਿਹਨਾਂ ਨੇ 48 ਇੰਚ ਫਰਿੱਜ ਲੈਣਾ ਪੈਨਲ ਰੈਡੀ ਫਰਿੱਜ ਲਵਾਉਣਾ ਕਸਟਮ ਕਿਚਨ ਬਣਾ ਰਹੇ ਜੀ ਪੈਨਲ ਰੈਡੀ ਡਿਸ਼ਵਾਸ਼ਰ ਲੈਣਾ ਚਾਹੁੰਦੇ ਆ ਇਹ ਵੀ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਵਿਦ ਪੈਨਲ ਰੈਡੀ 48 ਇੰਚ ਫਰਿੱਜ ਦੇ ਨਾਲ $26,000-$27,000 ਵਾਲਾ $18,900 ਚ ਹੈ। ਚਾਹੇ ਸਿੰਗਲ ਪੀਸ ਲੈਣਾ ਤਦ ਵੀ $300-$400 ਤੁਹਾਡੀ ਸੇਵਿੰਗ ਹੈ। ਚਾਹੇ ਬੰਡਲ ਪੈਕੇਜ ਲੈਣਾ ਤਦ ਵੀ ਤੁਸੀਂ 40% ਸੇਵ ਕਰਨਾ। ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ 905-450-2828 ਜੀ।
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ। ਥੈਂਕ ਯੂ ਵੈਰੀ ਮੱਚ।
4: ਥੈਂਕ ਯੂ ਵੈਰੀ ਮੱਚ ਜੀ। ਬਹੁਤ ਸ਼ੁਕਰੀਆ।
0: ਥੈਂਕ ਯੂ ਜੀ। ਥੈਂਕ ਯੂ।

0: ਅਸ਼ੋਕ ਜੀ
1: ਜੀ,
0: ਮੈਂ ਨਾ ਅੱਗੇ ਲਿਖਦਾ ਨਹੀਂ ਸੀ ਹੁੰਦਾ, ਹੁਣ ਮੈਂ ਲਿਖਣ ਦੀ ਆਦਤ ਪਾਉਣ ਲੱਗਿਆ,
1: ਥੋੜਾ
0: ਥੋੜਾ ਮੈਂ ਲਿਖਣ ਲੱਗਿਆ ਸ਼ੁਰੂ ਕੀਤਾ, ਪਰ ਉਹਦੇ ਵਿੱਚੋਂ ਕਈ ਚੀਜ਼ਾਂ ਚੰਗੀਆਂ ਨਿਕਲਦੀਆਂ ਨੇ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਨੂੰ ਹੋਰ ਸਾਂਝ ਪਾਇਆ ਕਰਾਂਗੇ. ਇੱਕ ਮੈਂ ਸ਼ੇਅਰ ਲਿਖਿਆ ਤਾਜ਼ਾ ਤਾਜ਼ਾ
1: ਜੀ,
0: ਸੁਣਾਵਾਂ ਤੁਹਾਨੂੰ ਜੇ ਇਜਾਜ਼ਤ ਹੋਵੇ ਤਾਂ.
1: ਬਿਲਕੁਲ ਸਰ.
0: ਹਾਂ, ਕਹਿੰਦਾ ਪਾਣੀ ਦੇ ਵਿੱਚ ਕਿੱਲ ਨਹੀਂ ਲੱਗਦਾ. ਪਾਣੀ ਹੈ ਜਿਹੜਾ ਆਪਣਾ ਤੁਰਿਆ ਜਾਂਦਾ ਪਾਣੀ, ਚਲੋ ਕਿੱਲ ਕਿਵੇਂ ਲੱਗ ਜੂਗਾ ਪਾਣੀ ਦੇ ਵਿੱਚ, ਉਹ ਕਿਹੜਾ ਕੰਧਾ ਕੋਈ ਜਾਂ ਮਿੱਟੀ ਹੈ ਨਾ ਥੱਲੇ, ਤੇ ਪਾਣੀ ਦੇ ਵਿੱਚ ਕਿੱਲ ਨਹੀਂ ਲੱਗਦਾ, ਜਣੇ ਖਣੇ ਨਾਲ ਦਿਲ ਨਹੀਂ ਲੱਗਦਾ. ਪਾਣੀ ਦੇ ਵਿੱਚ ਕਿੱਲ ਨਹੀਂ ਲੱਗਦਾ, ਜਣੇ ਖਣੇ ਨਾਲ ਦਿਲ ਨਹੀਂ ਲੱਗਦਾ, ਦਿਲ ਲਾਉਣ ਲਈ ਦਿਲ ਵੀ ਹੋਵੇ. ਅਗਲੇ ਜਿੱਥੇ ਦਿਲ ਲਾਉਣਾ ਉੱਥੇ ਪਹਿਲਾਂ ਦਿਲ ਵੀ ਤਾਂ ਹੋਵੇ, ਜੇ ਪੱਥਰ ਪਿਆ ਫਿਰ ਥੋੜਾ ਦਿਲ ਲੱਗਣਾ. ਪਾਣੀ ਦੇ ਵਿੱਚ ਕਿੱਲ ਨਹੀਂ ਲੱਗਦਾ, ਜਣੇ ਖਣੇ ਨਾਲ ਦਿਲ ਨਹੀਂ ਲੱਗਦਾ, ਦਿਲ ਲਾਉਣ ਲਈ ਦਿਲ ਵੀ ਹੋਵੇ, ਦਿਲ ਦੇ ਬਿਨ ਵੀ ਦਿਲ ਨਹੀਂ ਲੱਗਦਾ. ਬਣੀ ਗੱਲ ਬਾਤ
1: ਇੱਥੇ
0: ਰੱਖ ਆਉਣ ਦੇ ਫਿਰ ਅੱਜ ਕੋਈ ਹੈ ਨੀ ਕਿ ਤੁਹਾਨੂੰ ਡਿਲੇ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਤੁਸੀਂ ਜ਼ਰੂਰ ਗੇੜਾ ਮਾਰੋ 6885 ਟੌਮਕਨ ਰੋਡ. ਵੈਸੇ ਕੱਲ ਤੋਂ ਡੀਲ ਜਿਹੜੀ ਸ਼ੁਰੂ ਹੋਣੀਆਂ ਨੇ, ਪਰ ਅੱਜ ਹੀ ਤੁਸੀਂ ਚਲੇ ਜਾਓ.
1: ਬਿਲਕੁਲ
0: ਚਲੇ ਜਾਓ. ਕਿੰਨੇ ਵਜੇ ਤੱਕ ਖੁੱਲੇ ਹੋ?
1: ਬਿਲਕੁਲ ਸਰ, ਰਾਤ ਦੇ ਅੱਜ ਅਸੀਂ 8 ਵਜੇ ਤੱਕ ਤੁਹਾਡੇ ਲਈ ਓਪਨ.
0: ਕਿੰਨੇ ਦਾ ਦੱਸਿਆ ਤੁਸੀਂ?
1: 299 ਦਾ.
0: ਇੰਨਾ ਸੋਹਣਾ
1: ਜੀ,
0: ਇਹਦੇ ਨਾਲ ਗਿਫਟ ਕਰਾਉਣਾ
1: ਡਨ ਹੋ ਗਿਆ, ਕਰ ਦਿਓ
0: ਕਿਉਂਕਿ ਐਨਿਵਰਸਰੀ ਸੇਲ ਆ.
1: ਬਿਲਕੁਲ, ਟੋਸਟਰ ਕਰ ਦਿਓ, ਕੋਈ ਨਾ ਕਰ ਦਿਓ.
0: ਨਹੀਂ ਟੋਸਟਰ ਨਹੀਂ, ਵੱਡਾ ਗਿਫਟ ਕਰੋ. ਐਨਿਵਰਸਰੀ ਸੇਲ ਆ,
1: ਇਹ ਤੋਂ ਵੱਡਾ ਭਾਜੀ ਹੁਣ
0: ਕੋਈ ਹੋਰ ਸੋਚੋ, ਵੱਡਾ ਕੀ ਕਹੋਗੇ? ਕੋਈ ਵੱਡੀ ਚੀਜ਼ ਕਰੋ, ਮਾਈਕ੍ਰੋਵੇਵ ਨਹੀਂ ਕਰਨਾ, ਵੱਡੀ ਚੀਜ਼ ਕਰੋ ਕੋਈ ਹੋਰ.
1: ਇਹ ਤੋਂ ਵੱਡੀ ਤਾਂ ਫਿਰ ਹੋ 299 ਦਾ ਕਾਫੀ ਟੇਬਲ ਹੈ ਜੀ.
0: ਨਹੀਂ 299 ਦਾ ਕਾਫੀ ਟੇਬਲ, ਕਾਫੀ ਟੇਬਲ ਤੁਸੀਂ ਬਹੁਤ ਸੋਹਣਾ ਦੱਸਿਆ, ਕੋਈ ਗਿਫਟ ਵੱਡਾ ਕਰ ਦਿਓ
1: ਤੁਸੀਂ.
0: ਜੇ ਕਰ ਦਿੰਦੇ ਤਾਂ ਕਰ ਦਿੰਦੇ, ਹੁਣ ਜੇ ਤੁਸੀਂ ਨਹੀਂ ਕੀਤਾ ਤਾਂ ਮੈਂ ਕਰ ਦਿੰਦਾ.
1: ਦੱਸੋ ਦੱਸੋ,
0: ਕਾਫੀ ਟੇਬਲ ਦੇ ਨਾਲ ਜਿਹੜਾ ਉਹਦੇ ਮੂਹਰੇ ਸੋਫਾ ਪਿਆ ਵਾ, ਉਹਦੇ ਮੂਹਰੇ ਜਿਹੜਾ ਸੋਫਾ ਪਿਆ, ਹਾਂ ਉਹ ਸੋਫਾ ਬਿਲਕੁਲ ਗਿਫਟ ਕਰ ਦਿਓ, ਫ੍ਰੀ ਕਰ ਦਿਓ. 299 ਦੇ ਵਿੱਚ ਸਣੇ ਕਾਫੀ ਟੇਬਲ, ਸਣੇ ਸੋਫਾ ਕਰ ਦਿਓ ਹੁਣ ਜਿਸ ਐਨੀਵਰਸਰੀ ਸੇਲ ਆ.
1: ਡਨ ਬੋਪਰਾ ਸਾਹਿਬ, ਕਾਫੀ ਇਹ ਤਾਂ ਪਹਿਲੀ ਵਾਰੀ ਹੋਇਆ ਵੀ ਕਾਫੀ ਟੇਬਲ ਬਾਏ ਕਰ ਲਓ ਤੇ ਸੋਫਾ ਫ੍ਰੀ.
0: 299 ਦੇ ਵਿੱਚ
1: 299 ਦਾ ਕਾਫੀ ਟੇਬਲ ਤੇ ਨਾਲ ਐਲ ਸ਼ੇਪ ਦਾ ਸੋਫਾ ਫ੍ਰੀ. ਆ ਜੋ 6885.
0: ਨਾ ਨਾ ਨਾ, ਹਜੇ ਨਹੀਂ, ਉਹ ਪੋਰਟਲੀ ਵੀ ਦੱਸਣੀ ਆ ਨਾ. ਇਹ ਨਹੀਂ ਕਹਿਣਾ ਬਾਅਦ ਵੀ ਪਹਿਲੇ ਬੋਪਰਾ ਸਾਹਿਬ ਨੇ ਕਰਤਾ ਸੀਗਾ, ਇਹ ਨਹੀਂ, ਇਹ ਚ ਪੋਰਟਲੀ ਦਾ ਗੁੰਜਾਇਸ਼ ਨਹੀਂ ਹੈ. ਚਾਹੇ ਪੋਰਟਲੀ 500 ਦੀ ਨਿਕਲਿਆ ਵੇ, 500 ਦੇ ਵਿੱਚ ਕਾਫੀ ਟੇਬਲ ਵੀ ਮਿਲੂ, ਸੋਫਾ ਵੀ ਮਿਲੂ,
1: $200 ਵੀ ਨਾਲ ਲੈ
0: ਜਾਓ. ਆ ਤੇਰਾ ਆਖਿਆ, ਇਹਨੂੰ ਕਹਿੰਦੇ 6885
1: ਟੌਮਕਨ ਰੋਡ, 6685 ਟੌਮਕਨ ਰੋਡ ਬੋਪਰਾ.
0: ਆ ਤੇਰਾ ਕ ਜਿਓ ਜਿਓ ਜਿਓ ਜਿਓ, ਐਂ ਬਣਦੀ ਹੈ ਗੱਲਬਾਤ ਬਾਜੀ, ਕਿਤੇ ਮਾੜੀ ਮੋਟੀ ਗੱਲਬਾਤ ਉਮੀਦ.

0: 6685 ਟਮਕਨ ਰੋਡ ਤੇ ਜਾਣਾ, ਗੋਥਲੀ ਜਿਹੜੀ ਹੈਗੀ ਆ ਪੋਰਟਲੀ ਦੇ ਵਿੱਚੋਂ ਪਰਚੀ ਚੱਕਣੀ ਨਾ ਭੁੱਲਿਓ। ਉਹ ਚੋ 1100 ਵੀ ਨਿਕਲ ਸਕਦਾ, 500 ਵੀ ਨਿਕਲ ਸਕਦਾ, 300 ਵੀ ਨਿਕਲ ਸਕਦਾ, 200 ਵੀ ਨਿਕਲ ਸਕਦਾ, 100 ਵੀ ਨਿਕਲ ਸਕਦਾ, 50 ਵੀ ਨਿਕਲ ਸਕਦੇ ਆ। ਕਾਫੀ ਟੇਬਲ ਵੀ ਨਿਕਲ ਸਕਦਾ, ਡਾਇਨਿੰਗ ਟੇਬਲ ਵੀ ਨਿਕਲ ਸਕਦਾ, ਬੈਡਰੂਮ ਸੈੱਟ ਵੀ ਨਿਕਲ ਸਕਦਾ, ਰਿਕਲਾਈਨਰ ਚੇਅਰ ਵੀ ਨਿਕਲ ਸਕਦੀ ਆ,
1: ਟੀਵੀ ਵੀ ਨਿਕਲ ਸਕਦਾ।
0: ਸੋ ਬਹੁਤ ਕੁਝ ਆ ਉਸ ਪੋਰਟਲੀ ਦੇ ਵਿੱਚ। ਜਦੋਂ ਤੁਸੀਂ ਖਰੀਦ ਲਿਆ, ਤੁਸੀਂ ਜਿੱਥੇ ਮਰਜ਼ੀ ਹੁਣ 299 ਦੇ ਵਿੱਚ ਯਾਰ ਬੰਦਾ ਕਈ ਵਾਰ ਮਨ ਚ ਪਤਾ ਕੀ ਆ ਜਾਂਦਾ, ਇਹਨਾਂ ਨੇ ਪਹਿਲਾਂ ਹੀ ਰੇਟ ਬਦਲਾ ਦੇਣਾ ਵਿੱਚੋਂ ਪੋਰਟਲੀ ਚੋਂ। ਯਾਰ ਹੁਣ 299 ਦੇ ਵਿੱਚ ਇੰਨਾ ਸੋਹਣਾ ਜਿਹੜਾ ਤੁਹਾਨੂੰ
1: ਕਾਫੀ ਟੇਬਲ ਦੇ ਰਿਹਾ,
0: ਉਹਦੇ ਨਾਲ ਤੁਹਾਨੂੰ ਸੋਫਾ ਮਿਲ ਗਿਆ, ਉਹਦੇ ਨਾਲ ਤੁਸੀਂ ਪੋਰਟਲੀ ਦੇ ਵਿੱਚੋਂ ਕੋਈ ਨਾ ਕੋਈ ਕੱਢ ਲਿਆ, ਹੁਣ ਇਹ ਪਿੱਛੇ ਰਹਿ ਗਈ ਹੈ।
1: ਬਿਲਕੁਲ,
0: ਜਿਹੜੇ ਆਪਾਂ 199 ਦੇ ਵਿੱਚ ਦੋ ਮੈਟਰਸ ਦੇ ਤੇ, ਇਹਦੇ ਪਿੱਛੇ ਰਹਿ ਗਈ ਹੈ। ਪੋਰਟਲੀ ਦੇ ਵਿੱਚੋਂ ਫਿਰ ਚਾਹੇ ਨਿਕਲਣ, ਚਾਹੇ $50 ਨਿਕਲਣ,
1: ਬਿਲਕੁਲ
0: ਮੈਂ ਤਾਂ ਕਹਿੰਦਾ ਚਾਹੇ 5 ਵੀ ਨਿਕਲਣ ਫਿਰ ਵੀ ਫਾਇਦਾ ਪੈਦਾ। ਪੋਰਟਲੀ ਤਾਂ ਪੋਰਟਲੀ ਆ, ਹੋ ਸਕਦਾ ਤੁਹਾਨੂੰ ਮੈਟਰਸ ਹੀ ਨਿਕਲਿਆ, ਮੈਟਰਸ ਪਾ ਦਿਓ ਵਿੱਚ ਨਾਲ।

0: ਅਸੀਂ ਡਮਕਨ ਰੋਡ ਤੇ ਪਹੁੰਚੋ, ਲਾਈਵ ਲੋਕੇਸ਼ਨ ਚੱਲ ਰਿਹਾ, ਸਮਾਂ ਸਾਡੇ ਕੋਲ ਬਹੁਤ ਸੀਮਿਤ ਆ। ਰਾਜਨ ਜੀ ਇੱਕ ਮਿੰਟ ਦੇ ਵਿੱਚ ਵਿੱਚ ਸੁਨੇਹਾ ਦੇਣਗੇ। ਰਾਜਨ ਜੀ ਸਮਾਂ ਬੜਾ ਸੀਮਿਤ ਆ ਜੀ।
1: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
1: ਇੱਕ ਮਿੰਟ ਚ ਦੱਸਦੇ ਜਾਈਏ ਜੀ, ਜਿਹਨਾਂ ਨੇ ਅੱਜ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ ਤਕਰੀਬਨ 4 ਵਜੇ ਤੋਂ ਲੈ ਕੇ 7 ਵਜੇ ਤੱਕ। ਜੇ ਸਾਡੇ ਸਰੋਤੇ ਅੱਜ ਨਹੀਂ ਆ ਸਕਦੇ ਤੇ ਕੱਲ੍ਹ ਨੂੰ ਵੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ। ਕੰਪਲੀਟ ਕੰਪਰੀਹੈਂਸਿਵ ਤੁਸੀਂ ਆਪਣਾ ਆਈ ਐਗਜ਼ਾਮ ਕਰਵਾ ਸਕਦੇ ਹੋ, ਤੇ ਜਿਹਨਾਂ ਨੇ ਪ੍ਰਿਸਕ੍ਰਿਪਸ਼ਨ ਗਲਾਸਿਸ ਲੈਣੀਆਂ ਨੇ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲਿਓ। $129 ਸਿਰਫ ਅਸੀਂ ਚਾਰਜ ਕਰ ਰਹੇ ਹਾਂ, ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਵੀ ਦੇ ਰਹੇ ਹਾਂ, ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇ ਰਹੇ ਹਾਂ, ਤੇ ਨਾਲ ਦੀ ਨਾਲ ਰਾਜਵੀਰ ਜੀ ਜਿਹੜੇ ਆ ਤੁਸੀਂ ਫਰੇਮ ਲੈ ਰਹੇ ਹੋ ਇਹਨਾਂ ਸਾਰੇ ਫਰੇਮਾਂ ਦੇ ਉੱਤੇ 1 ਸਾਲ ਦੀ ਵਾਰੰਟੀ ਵੀ ਦਿੱਤੀ ਜਾ ਰਹੀ ਹੈ, ਤੇ ਜੇ ਤੁਸੀਂ ਕੋਈ ਐਡਜਸਟਮੈਂਟ ਵੀ ਕਰਵਾਉਣੀ ਹੈ ਤੇ ਉਹ ਵੀ ਨਾਲ ਇੰਕਲੂਡਿਡ ਹੈ। ਇਸੇ ਤਰ੍ਹਾਂ ਜੇ ਕਿਸੇ ਨੇ ਪ੍ਰੋਗਰੈਸਿਵ ਗਲਾਸਿਸ ਲੈਣੇ ਨੇ ਤੇ $300 ਦੀ ਕੀਮਤ ਦੇ ਲੈਂਸ ਨੇ, $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਹੈ, ਤੇ ਨਾਲ ਆਪਣੀਆਂ ਐਨਕਾਂ ਤੇ ਜਿੰਨੀਆਂ ਮਰਜ਼ੀ ਕੋਟਿੰਗ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਜੇ ਤੁਸੀਂ 2 ਪੇਅਰ ਬਣਵਾਉਣਾ ਚਾਹੁੰਦੇ ਹੋ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ, ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇਹ ਸਾਰੀਆਂ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜੋਲੂਸ਼ਨ ਡਰਾਈਵ ਬਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਫਿਰ ਇੱਕ ਵਾਰੀ ਫਿਰ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕ ਇੱਕ ਨੰਬਰ ਜੀ 905-460-8888, 905-460-8888।
0: ਜਿੱਥੇ ਸਾਰੰਗ ਤੇ ਉੱਥੇ ਨਾਗਪਾਲ ਸਾਹਿਬ ਨਾਲ ਵੀ ਥੋੜੀ ਜਿਹੀ ਗੱਲਬਾਤ ਕਰਾਂਗੇ, ਪਰ ਇਉਂ ਨਹੀਂ।

0: ਨਾਗਪਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ।
0: ਅੱਜ ਥੋੜਾ ਜਿਹਾ ਦੱਸਿਓ ਕਰਾਂ, ਕਿਉਂਕਿ ਦਿਨ ਗਿਣਤੀ ਦੇ ਰਹਿ ਗਿਆ, ਦਿਨ ਪੋਟਿਆਂ ਦੇ ਗਿਣਨ ਵਾਲੇ ਰਹਿ ਗਿਆ ਕਿ ਜਿਹੜੀ ਗ੍ਰਾਂਟ ਹੈ ਉਹ ਮਿਲਣੀ ਨਹੀਂ ਬਾਅਦ। ਬਾਈ ਜੀ ਦੱਸੋ ਥੋੜਾ ਜਿਹਾ।
1: ਬਿਲਕੁਲ ਜੀ ਅਭੀ ਲਾਈਕ ਗਵਰਨਮੈਂਟ ਕੀ ਪਾਲਿਸੀ ਫੇਵਰੇਬਲ ਹੈ, ਆਪ ਆਜ ਵੀ ਜੁਆਇਨ ਕਰਤੇ ਆਪਕੋ ਗ੍ਰਾਂਟ ਆਏਗੀ, ਆਸਾਨ ਸੇ ਕੋਸ਼ਿਸ਼ ਕਰੇ, ਫੁਲੀ ਆਨਲਾਈਨ, ਨੋ ਓਨਲੀ ਅਸਾਈਨਮੈਂਟ ਐਗਜ਼ਾਮਿਨੇਸ਼ਨ ਨਹੀਂ ਹੈ। 30,000-100,000 ਕਾ ਨੁਕਸਾਨ ਨਾ ਕਰਾਏ, ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ, ਜਿਸਕਾ ਮੇਜਰ ਪੋਰਸ਼ਨ ਆਜ ਕੀ ਡੇਟ ਮੇ ਗ੍ਰਾਂਟਸ ਹੈ। ਯੇ ਨਹੀਂ ਕਿ ਅਬ ਇੱਕ ਦੋ ਹਫਤੇ ਬਾਅਦ ਆਏਂਗੇ, ਕਿਉਂਕਿ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ। ਮੇਰੇ ਘਰ ਕੀ ਪਾਲਿਸੀ ਨਹੀਂ ਹੈ, ਕੋਈ ਏਜ ਲਿਮਿਟ ਨਹੀਂ ਹੈ, ਇਸਮੇ ਪੈਨਸ਼ਨ ਤੇ ਅਵੇਲੇਬਲ ਹੈ, ਔਰ ਇਸਮੇ ਲਾਈਕ ਫੁਲੀ ਆਨਲਾਈਨ ਹੈ, ਘਰ ਕੇ ਕੰਫਰਟਸ ਹੈ। ਹਮਾਰੇ ਕਿਤਨੇ ਕਲਾਇੰਟਸ ਕੋਰਸਿਸ ਕਰ ਰਹੇ ਹੈ, 8 ਸਾਲ ਹੋ ਗਿਆ, ਸ਼ੁਰੂ ਨਹੀਂ ਕਰਾ, ਬਹੁਤ ਟਾਈਮ ਹੋ ਗਿਆ ਸਰ ਕੰਮ ਕਰਤੇ ਹੋਏ, ਬਾਲ ਸਫੇਦ ਹੋ ਗਏ, ਕੋਈ ਕੁੰਡੀ ਨਹੀਂ ਹੈ, ਕੋਈ ਚਲਾਕੀ ਨਹੀਂ ਹੈ, ਕੋਈ ਚਲਾਕੀ ਨਹੀਂ ਹੈ। ਭੁੱਲ ਜਾਈਏ ਫੰਡਿੰਗ ਦਾ ਨਾਮ ਸੁਣ ਕੇ ਹਮ ਲੋਕ ਡਰ ਜਾਤੇ ਹੈ, ਮਤ ਡਰੀਏ, ਕਾਲ ਕਰੇ, ਅਸੈਸਮੈਂਟ ਕਰਾਏ।
0: ਬਿਲਕੁਲ। ਸੋ ਇੱਕ ਤਾਂ ਜੇ ਤੁਹਾਨੂੰ ਪੈਨਸ਼ਨ ਮਿਲਦੀ ਆ ਉਹ ਵੀ ਤੁਸੀਂ ਐਲੀਜੀਬਲ ਹੈਗੇ ਹੋ, ਜੇ ਤੁਸੀਂ PR ਹੋ, ਜੇ ਤੁਸੀਂ ਸਿਟੀਜ਼ਨ ਹੋ ਤਾਂ ਵੀ ਤੁਸੀਂ ਐਲੀਜੀਬਲ ਹੈਗੇ ਹੋ, ਜੇ 2024 ਦੀ 70,000 ਤੋਂ ਇਨਕਮ ਤੁਹਾਡੀ ਘੱਟ ਆ ਤਾਂ ਵੀ ਤੁਸੀਂ ਐਲੀਜੀਬਲ ਹੋ। ਤੁਸੀਂ ਸੌਖੇ ਕੋਰਸ ਕਰਨੇ ਚਾਹੁੰਦੇ ਹੋ, ਔਨਲਾਈਨ ਕੋਰਸ ਘਰੋਂ ਬੈਠੇ ਬਿਠਾਏ ਨੇ ਤੁਸੀਂ ਕਰ ਲੈਣੇ ਆ, ਤੁਸੀਂ 437-264-3175 ਇਹਨਾਂ ਦਾ ਨੰਬਰ ਹੈ, 437-264-3175 'ਤੇ ਕਾਲ ਕਰ ਲਿਓ। ਬਹੁਤ ਸਾਰੇ ਲੋਕ ਨੇ ਜਿਹੜੇ ਜਿਨ੍ਹਾਂ ਨੇ ਆਲਰੇਡੀ ਇਨਰੋਲਮੈਂਟ ਹੋ ਗਈ ਆ, ਜਿਨ੍ਹਾਂ ਦੀ ਹੁਣ ਇਹ ਲਾਸਟ ਬੈਚ ਆ, ਉਹ ਤੋਂ ਬਾਅਦ ਇਹ ਗ੍ਰਾਂਟ ਆ ਜਿਹੜੀ ਉਹ ਖਤਮ ਹੋ ਜਾਣੀ ਹੈ, ਗ੍ਰਾਂਟ ਨਹੀਂ ਮਿਲਣੀ, ਇਕੱਲਾ ਲੋਨ ਰਹਿ ਜਾਣਾ। 437-264-3175 ਬਾਈ ਜੀ, ਜੇ 4 ਜਣੇ ਦੀ ਫੈਮਿਲੀ ਆ ਤਾਂ ਉਹਨਾਂ ਨੂੰ ਕਿੰਨੀ ਗ੍ਰਾਂਟ ਮਿਲਣੀ ਹੈ?
1: ਆਰਾਮ ਨਾਲ 80,000 ਦੀ ਫੰਡਿੰਗ ਤੇ 40,000 ਦੀ ਗ੍ਰਾਂਟ। ਬਟ ਹੁਣੇ ਇਨਰੋਲ ਕਰੋਗੇ, ਦੇਖੋ ਰਸ਼ ਨਹੀਂ ਕਰ ਰਹੇ ਆਪਕੋ ਹਮ, ਬਟ ਗਵਰਨਮੈਂਟ ਕੀ ਪਾਲਿਸੀ ਚੇਂਜ ਹੋ ਰਹੀ ਹੈ, ਇਸ ਲਈ ਆਪਕੋ ਅਵੇਅਰ ਕਰ ਰਹੇ ਹੈ। ਫੀਸ ਹਮਾਰੀ ਕਾਮ ਹੋਣੇ ਕੇ ਬਾਅਦ 199 ਜਾਂ 499, ਕੋਈ ਕੁੰਡੀ ਨਹੀਂ ਹੈ, ਕਾਮ ਹੋਣੇ ਕੇ ਬਾਅਦ ਆਪਨੇ ਆਪਣੀ ਇਮਾਨਦਾਰੀ ਸੇ ਦੇਣੀ ਹੈ, ਹਮਨੇ ਆਪਣੀ ਇਮਾਨਦਾਰੀ ਕਾ ਖਿਆਲ ਰੱਖਾ ਹੈ, ਆਪ ਆਪਣੀ ਇਮਾਨਦਾਰੀ ਕਾ ਖਿਆਲ ਰੱਖੇ, ਬਾਅਦ ਮੇਂ ਪੈਸੇ ਦੇਣੇ 200-500 ਬਸ।
0: 437-264-3175 437-264-3175 437-264-3175 ਤੇ ਹੁਣੇ ਕਾਲ ਕਰ ਲਿਓ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ।

0: ਮੈਸੇਜ ਆਇਆ ਕਿ ਬਾਈ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਆਨੰਦ ਲੈ ਰਹੇ ਹਾਂ, ਸੋ ਨਾਲ ਦੀ ਨਾਲ ਗੀਤਾਂ ਦਾ ਤੜਕਾ ਜਿਹੜਾ ਉਹ ਲੱਗ ਰਿਹਾ, ਸੋ ਬਹੁਤ ਬਹੁਤ ਧੰਨਵਾਦ। ਤੇ 6885 ਟੌਮਕਨ ਰੋਡ ਤੇ ਬਾਈ ਜੀ ਪਹੁੰਚ ਜਾਓ, ਕਿਉਂਕਿ ਲਾਈਵ ਔਨ ਲੋਕੇਸ਼ਨ 6885 ਟੌਮਕਨ ਰੋਡ ਤੋਂ ਚੱਲ ਰਿਹਾ। ਸੋ ਬਾਈ ਇੱਕ ਗੁਠਲੀ ਵਾਲੀ ਜਿਹੜੀ ਚੀਜ਼ ਆ ਉਹ ਦੱਸ ਦਿਓ, ਪੋਟਲੀ ਨਹੀਂ?
1: ਬਿਲਕੁਲ ਬਬਰਾ ਸਾਹਿਬ, ਉਹ ਪੋਟਲੀ ਵਾਲੀ ਕਿ ਇਸ ਤਰ੍ਹਾਂ ਤੁਸੀਂ ਕਰਨਾ, ਕੋਈ ਵੀ ਚੀਜ਼ ਤੁਸੀਂ ਬਾਈ ਕਰਨੀ ਆ, ਬਾਈ ਕਰ ਲਓ, ਬਿੱਲ ਬਣਾ ਲਓ, ਫਰੰਟ ਤੇ ਇੱਕ ਬਾਕਸ ਪਿਆ, ਪੋਟਲੀ ਪਈ ਆ, ਉਹਦੇ ਵਿੱਚ ਪੋਟਲੀ ਦੇ ਵਿੱਚ ਤੁਸੀਂ ਆ ਕੇ ਆਪਣਾ ਨਾਮ ਕੱਢ ਸਕਦੇ ਹੋ, $1100, $500, $100, ਮਾਈਕ੍ਰੋਵੇਵ, ਟੀਵੀ, ਟੋਸਟਰ, ਬੈਡਰੂਮ ਸੈੱਟ, ਸੋਫਾ ਸੈੱਟ, ਬਹੁਤ ਸਾਰੇ ਪੋਟਲੀ ਜੋ ਨਾਮ ਨਿਕਲਣੇ ਆ, ਤੇ ਲੋਐਸਟ ਪ੍ਰਾਈਸ ਮਿਲ ਰਿਹਾ 6885 ਟੌਮਕਨ ਰੋਡ, 6685 ਟੌਮਕਨ ਰੋਡ ਵਾਪਰ ਸਰ।
0: 6885 ਟੌਮਕਨ ਰੋਡ ਤੇ ਆਉਣਾ ਜਮਾ ਹੀ ਨਹੀਂ ਭੁੱਲਣਾ, ਕਿਉਂਕਿ ਬਹੁਤ ਕੁਝ ਐਨਿਵਰਸਰੀ ਸੇਲ ਆ, ਐਨਿਵਰਸਰੀ ਸੇਲ ਦਾ ਮਤਲਬ ਹੈ ਐਨਿਵਰਸਰੀ ਸੇਲ। ਸੋ ਜਾਂਦੇ ਜਾਂਦੇ ਆਪਾਂ ਮੋਨਾ ਜੀ ਤੋਂ ਸੁਨੇਹਾ ਲੈ ਲਈਏ, ਫਿਰ ਉਸ ਤੋਂ ਬਾਅਦ ਇੱਕ ਬਾਈ ਤੁਹਾਡੇ ਤੋਂ ਮੈਂ ਇੱਕ ਘੈਂਟ ਡੀਲ ਲੈਣੀ ਹੈ ਸਾਰੇ ਘਰ ਦਾ ਫਰਨੀਚਰ।
1: ਤੁਹਾਡੇ
0: ਦਿਮਾਗ ਸੀ, ਪੜ੍ਹ ਲਈ ਦਾ ਦਿਮਾਗ ਇਹਦਾ। ਮੋਨਾ ਜੀ ਤੋਂ ਆਪਾਂ ਸੁਨੇਹਾ ਲੈ ਕੇ ਫਿਰ ਉਸ ਤੋਂ ਬਾਅਦ ਚੱਲਦੇ ਹਾਂ। ਜੀ ਮੋਨਾ ਜੀ,
2: ਬਿਲਕੁਲ ਰਾਜਪ੍ਰੀਤ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹਾਂਗੇ, ਜਿੱਦਾਂ ਕਿ ਸਮਰ ਦਾ ਟਾਈਮ ਹੈਗਾ, ਵੀਕਐਂਡ ਆ ਰਿਹਾ, ਇਸ ਟਾਈਮ ਤੇ ਬਹੁਤ ਵਾਰ ਹੁੰਦਾ ਹੈ ਕਿ ਆਪਾਂ ਚਾਹੁੰਦੇ ਹੁੰਦੇ ਕਿ ਆਪਣੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰੀਏ, ਇੰਜੋਏ ਕਰੀਏ, ਪਰ ਇਸ ਦੇ ਨਾਲ ਨਾਲ ਇੱਕ ਰਿਮਾਈਂਡਰ ਜ਼ਰੂਰ ਜ਼ਰੂਰੀ ਹੈਗਾ ਕਿ ਆਪਣੀਆਂ ਪੋਲਿਸੀਜ਼ ਨੂੰ ਅਸੀਂ ਜ਼ਰੂਰ ਰਿਵਿਊ ਕਰੀਏ, ਕਿਸ ਤਰੀਕੇ ਦੀਆਂ ਸਾਡੀਆਂ ਪੋਲਿਸੀਜ਼ ਹੋਈਆਂ ਹੋਈਆਂ, ਕੋਈ ਉਹਦੇ ਵਿੱਚ ਰਿਨਿਊਅਲ ਦੀ ਆਪਸ਼ਨ ਹੈਗੀ ਹੈ, ਜਾਂ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਚੇਂਜਿਸ ਦੀ ਜ਼ਰੂਰਤ ਹੈਗੀ ਹੈ, ਚਾਹੇ ਉਹ ਬੈਨੀਫਿਸ਼ਰੀ ਦੀ ਚੇਂਜਿਸ ਹੈ, ਚਾਹੇ ਬੈਂਕਿੰਗ ਡਿਟੇਲਸ ਦੀ ਚੇਂਜਿਸ ਹੈਗੀਆਂ ਨੇ, ਕੋਈ ਵੀ ਏਦਾਂ ਦਾ ਕੰਸਰਨ ਹੈਗਾ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਜੀ ਐਟ 416-509-1509। ਈਵਨ ਕਿ ਕਾਫੀ ਵਾਰ ਅਸੀਂ ਦੇਖਦੇ ਹੈਗੇ ਹਾਂ ਕਿ ਕਈ ਵਾਰ ਸਾਡੇ ਕੋਲ ਟਰਮ ਇੰਸ਼ੋਰੈਂਸ ਚੱਲ ਰਹੀਆਂ ਹੁੰਦੀਆਂ ਨੇ, ਕੋਈ ਟਰਮ 10 ਸਾਲ ਦੀ ਹੈ, 20 ਸਾਲ ਦੀ, 30 ਸਾਲ ਦੀ ਹੈ, ਪਰ ਸਾਨੂੰ ਇਹ ਲੱਗਦਾ ਕਿ ਇਹ ਕਦੇ ਵੀ ਅਸੀਂ ਕਨਵਰਟ ਕਰ ਸਕਦੇ ਹਾਂ, ਪਰ ਮੋਸਟ ਆਫ ਦਾ ਟਾਈਮ ਉਹਨਾਂ ਪੋਲਿਸੀਜ਼ ਦੇ ਵਿੱਚ ਇੱਕ ਪਰਟੀਕੁਲਰ ਏਜ ਹੁੰਦੀ ਹੈਗੀ ਹੈ, ਤੁਸੀਂ ਕਿਹੜੀ ਏਜ ਤੇ, 65 ਤੇ, 66 ਤੇ, 71 ਦੀ ਏਜ ਤੇ, ਕਿਹੜੀ ਏਜ ਤੇ ਉਹਨੂੰ ਕਨਵਰਟ ਕਰ ਸਕਦੇ ਹੋ, ਮੇਕ ਸ਼ੋਰ ਕਰੋ ਜੇ ਤੁਹਾਡੀ ਉਹ ਏਜ ਨਿਕਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਕਨਵਰਟ ਕਰਨ ਦੀ ਜਿਹੜੀ ਪ੍ਰਿਵਿਲੇਜ ਹੈਗੀ ਉਹਨੂੰ ਲੂਜ਼ ਕਰ ਜਾਂਦੇ ਹੋ। ਸੋ ਇਸ ਤਰੀਕੇ ਦੀਆਂ ਜਿਹੜੀ ਆਪਸ਼ਨਸ ਹੈਗੀਆਂ ਡੈਫੀਨੇਟਲੀ ਡਿਸਕਸ ਕੀਤੀਆਂ ਜਾ ਸਕਦੀਆਂ, ਚਾਹੇ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਦੀ ਗੱਲ ਕਰੀਏ, ਜਾਂ ਆਪਣੇ ਲਈ ਕੋਈ ਵੀ ਲਾਈਫ ਇੰਸ਼ੋਰੈਂਸ ਤੁਹਾਡੇ ਕੋਲ ਲੈਣਾ ਸੀ, ਜਾਂ ਕਾਰਪੋਰੇਟ ਓਨਡ ਪੋਲਿਸੀਜ਼ ਦੀ, ਜਾਂ ਗਰੁੱਪ ਡਿਸੇਬਿਲਟੀ ਇੰਸ਼ੋਰੈਂਸ, ਜਾਂ ਗਰੁੱਪ ਡਰਗ ਐਂਡ ਡੈਂਟਲ ਪਲਾਨਸ ਦੇ ਬਾਰੇ ਕੋਈ ਵੀ ਕੰਸਰਨ ਹੈ, ਇੰਸ਼ੋਰੈਂਸ ਫੋਰ ਯੂ ਦੇ ਆਫਿਸ ਮਿਲ ਸਕਦੇ ਹੋ ਜੀ ਸਾਨੂੰ 9280 ਗੋਰਵੇ ਡਰਾਈਵ, ਯੂਨਿਟ ਸੀ, 110 ਇਨ ਬ੍ਰੈਂਪਟਨ, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਐਟ 416-509-1509। ਈਵਨ ਕਿ ਸਾਡੀ ਟੀਮ ਨੂੰ ਵੀ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆ ਕੇ ਆਪਣੇ ਕੈਰੀਅਰ ਨੂੰ ਬਿਲਡਅਪ ਕਰਨਾ ਚਾਹੁੰਦੇ ਹੋ, ਚਾਹੇ LLPP ਲਾਇਸੈਂਸ ਹੈਗੇ ਹੋ, ਪ੍ਰੋਪਰ ਸਪੋਰਟ ਨਹੀਂ ਮਿਲ ਪਾਈ ਤਾਂ ਵੀ ਤੁਸੀਂ ਸਾਨੂੰ ਜ਼ਰੂਰ ਕਾਲ ਕਰ ਸਕਦੇ ਹੋ, ਜਾਂ ਫਿਰ ਲਾਇਸੈਂਸ ਲੈਣਾ ਚਾਹੁੰਦੇ ਹੈਗੇ ਹੋ ਉਹਦੇ ਰਿਲੇਟਿਡ ਵੀ ਡਿਟੇਲ 'ਚ ਗੱਲ ਕਰਨ ਲਈ 416-509-1509। ਥੈਂਕ ਯੂ ਸੋ ਮਚ ਜੀ,
0: ਬਹੁਤ ਬਹੁਤ ਧੰਨਵਾਦ ਜੀ। 416-509-1509 ਮੋਨਾ ਮਹਿੰਗੀ ਜੀ ਦਾ ਨੰਬਰ। ਮੋਨਾ ਜੀ ਧੰਨਵਾਦ, ਥੈਂਕ ਯੂ,
2: ਥੈਂਕ ਯੂ ਜੀ,
0: ਬਹੁਤ ਬਹੁਤ ਸ਼ੁਕਰੀਆ। ਬਾਈ ਇੱਕ ਸ਼ੇਅਰ ਹੋਰ
3: ਜੀ ਦੱਸੋ,
0: ਧੱਕੇ ਨਾਲ ਹੀ ਸੁਣਾ ਦੇਣਾ ਮੈਂ।
3: ਹੈ
0: ਇਹ ਵੀ ਅੱਛਾ, ਇਹ ਸ਼ੇਅਰ ਇਹ ਆ, ਇਹ ਲਿਖਿਆ ਤੇ ਜਦੋਂ ਮੈਂ ਲਿਖਿਆ ਤੇ ਉਹ ਤੋਂ ਬਾਅਦ ਮਿੱਤਰ ਸਾਡੇ ਅਜ਼ੀਜ਼ ਉਹ ਕਹਿੰਦੇ ਯਾਰ ਇਹ ਤਾਂ ਗੀਤ ਵਧੀਆ ਅੱਛਾ ਬਣਨਾ, ਮੈਂ ਕਿਹਾ ਅੱਛਾ ਕਹਿੰਦੇ ਪੂਰਾ ਕਰ ਦਿਓ, ਸੁਣਾ ਦਿਆਂ ਤੁਹਾਨੂੰ। ਕਹਿੰਦਾ ਗੁੱਸਾ ਤੇਰਾ ਜਰ ਨਹੀਂ ਹੁੰਦਾ, ਗੁੱਸਾ ਤੇਰਾ ਜਰ ਨਹੀਂ ਹੁੰਦਾ, ਇੱਕੋ ਝਟਕੇ ਡਰ ਜਾਂਦੇ ਹਾਂ, ਜਿਉਣ ਜੋਗਿਆ ਜਿਉਂਦੇ ਕਰਦੇ ਤੇਰੇ ਬਿਨ ਅਸੀਂ ਮਰ ਜਾਂਦੇ ਹਾਂ, ਇੱਥੇ ਰੱਖ ਆਇਆ ਉਹ ਬਣਦੀ ਗੱਲਬਾਤ। ਸੋ ਹੁਣ ਨਵਾਂ ਲਖਾਰੀ ਉੱਪਰ ਗਿਆ ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ
1: $1100 ਕੈਸ਼, $500 ਕੈਸ਼, $100 ਕੈਸ਼, 6885
0: ਅੱਜ ਪ੍ਰੋਗਰਾਮ ਵਿੱਚ ਦਿਓ ਇਜਾਜ਼ਤ, ਹੁਣ ਸੁਣੋਗੇ ਦਿਸ ਪ੍ਰਦੇਸ਼, ਦਿਓ ਇਜਾਜ਼ਤ ਰੱਬ ਰੱਖਾ ਸਤਿ

0: ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There is but one God.
2: Satnam.
0: The supreme truth.
2: Karta Purakh.
0: The creator.
2: Nirupam.
0: Without fear. Shall worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
8: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
9: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711। ਕੋਮਲ ਟ੍ਰੈਵਲ ਐਂਡ ਟੂਰਸ।
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
9: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: 905-564-6444।

0: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦੀ ਸ਼ਾਮ ਦੀ ਮਹਿਫਲ ਜੁੜ ਚੁੱਕੀ ਹੈ ਅਤੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ 3 ਘੰਟੇ ਦੀ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿਹਤਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅਤੇ ਅੱਜ ਫਰਾਈਡੇ ਸ਼ੁੱਕਰਵਾਰ ਹੈ, ਸਭ ਨੂੰ ਵੀਕਐਂਡ ਦੀਆਂ ਸ਼ੁਭ ਕਾਮਨਾਵਾਂ।
1: ਜੀ ਨਾਲ ਸਾਥ ਦੇ ਰਹੀ ਹੈ ਮੈਂ ਮਨਪ੍ਰੀਤ ਕੌਰ ਤੌਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਦਿਨਾਂ ਨੂੰ ਅਤੇ ਤੁਹਾਡਾ ਅਤੇ ਸਾਡਾ ਸਾਥ ਬਿਲਕੁਲ 3 ਘੰਟੇ ਦਾ ਆ ਅਤੇ ਕਾਫੀ ਸਾਰੀਆਂ ਗੱਲਾਂ ਬਾਤਾਂ, ਕਾਫੀ ਸਾਰਾ ਗੀਤ ਸੰਗੀਤ ਹੋਏਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਤੇ ਕੁਛ ਸਪੋਂਸਰ ਸੰਦੇਸ਼ ਵੀ ਹੋਣਗੇ। ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਪ੍ਰੋਗਰਾਮ ਦੇ ਵਿੱਚ, ਤੁਸੀਂ ਕਿਸੇ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਇਸੇ ਨੰਬਰ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ।
0: ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਪਿੰਗ ਵੀ ਕਰਾਵਾਂਗੇ, ਤੁਹਾਡੀ ਖਰੀਦਦਾਰੀ ਵੀ ਕਰਾਵਾਂਗੇ, ਨਾਲ ਦੀ ਨਾਲ ਤੁਹਾਨੂੰ ਕੁਝ ਖਵਾਵਾਂ ਪਵਾਂਗੇ, ਕੁਝ ਰੈਸਟੋਰੈਂਟ ਦੇ ਉੱਤੇ ਸਪੈਸ਼ਲ ਲੱਗੇ ਹੋਏ ਉਹਨਾਂ ਦੇ ਵਾਸਤੇ ਜਾਣਕਾਰੀ ਦੇਵਾਂਗੇ। ਕੁੱਲ ਮਿਲਾ ਕੇ ਠੀਕ ਸ਼ਾਮ ਦੇ 6 ਵਜੇ ਤੱਕ ਜੁੜੇ ਰਹੋ। ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਈਏ ਅਤੇ ਚੜ੍ਹਦੀ ਕਲਮ 'ਚ ਰਹੀਏ ਅਤੇ ਫਿਰ ਆਪਾਂ ਬਾਅਦ 'ਚ ਆਉਂਦੇ ਹਾਂ ਵਾਪਸ, ਪਹਿਲਾਂ ਵਾਹਿਗੁਰੂ ਦਾ ਨਾਮ ਲੈ ਲਈਏ। ਦੇਸ਼ ਪ੍ਰਦੇਸ਼

0: ਹਾਲ ਚਾਲ ਹੈ, ਸਾਰੇ ਰੈਡੀ ਹੋਣਗੇ ਵੀਕੈਂਡ ਨੂੰ ਵਧੀਆ ਵਧੀਆ ਸੈਲੀਬ੍ਰੇਟ ਕਰਨ ਦੇ ਲਈ? ਅੱਜ ਤੋਂ ਹੀ ਕੋਸ਼ਿਸ਼ਾਂ ਪੂਰੀਆਂ ਹੋ ਗਈਆਂ ਅਤੇ ਹੁਣ ਘਰਾਂ ਨੂੰ ਆਓਗੇ ਅਤੇ ਨਹਾ ਧੋਗੇ ਵਧੀਆ ਵਧੀਆ ਅਤੇ ਨਾਲ ਦੀ ਨਾਲ ਤੁਸੀਂ ਪੂਰਾ ਵੀਕੈਂਡ ਨੂੰ ਇੰਜੋਏ ਕਰੋਗੇ। ਸਿਟੀ ਆਫ ਬਰੈਂਪਟਨ ਦੀ ਜਾਣਕਾਰੀ ਦੇ ਦਈਏ ਕਿ ਸਿਟੀ ਆਫ ਬਰੈਂਪਟਨ ਕਹਿੰਦੇ ਕਿ ਆਓ ਇਹ ਵੀਕਐਂਡ 'ਤੇ ਆਪਾਂ ਸਾਰੇ ਰਲ ਮਿਲ ਕੇ ਸੈਲੀਬ੍ਰੇਟ ਕਰੀਏ ਫੀਫਾ ਵਰਲਡ ਕੱਪ 2025। ਉਹਦੇ ਵਾਸਤੇ ਬੜੇ ਵਧੀਆ ਪ੍ਰੋਗਰਾਮ ਹੋ ਰਹੇ ਨੇ। ਦੋ ਦਿਨ 18 ਅਤੇ 19 ਜੁਲਾਈ ਨੂੰ ਗਾਰਡਨ ਸਕੇਅਰ ਜਿਹੜੀ ਹੈਗੀ ਆ, ਪਾਰਕ ਹੈਗੀ ਆ ਡਾਊਨਟਾਊਨ ਬਰੈਂਪਟਨ ਦੇ ਵਿੱਚ, ਉੱਥੇ ਤੁਹਾਡੇ ਲਈ ਆਪਣੇ ਇਹ ਪ੍ਰੋਗਰਾਮ ਸ਼ੁਰੂ ਹੋਣਗੇ, ਹੋਸਟ ਬਾਏ ਜੇ ਮਾਰਟਨ ਅਤੇ ਰਿਬੇਕਾ ਫੇਰੀ ਹੁਣੀ ਹੋਸਟਿੰਗ ਕਰਨਗੇ ਪ੍ਰੋਗਰਾਮ ਨੂੰ। ਅਤੇ ਤੁਸੀਂ ਸਾਰੇ ਜਾ ਸਕਦੇ ਹੋ, ਫਰੀ ਐਂਟਰੀ ਆ। ਇੱਕ ਤਾਂ ਮੈਂ ਦੱਸ ਦਿਆਂ ਕਿ ਸ਼ਨਿਚਰਵਾਰ ਨੂੰ ਜਿਹੜਾ ਹੋਣਾ ਹੈਗਾ ਜੀ, 5 ਵਜੇ ਹੈਗਾ ਗਾਰਡਨ ਸਕੇਅਰ ਦੇ ਵਿੱਚ ਵੱਡੇ ਪਰਦੇ ਦੇ ਉੱਤੇ ਫੀਫਾ ਵਰਲਡ ਕੱਪ ਦਿਖਾਇਆ ਜਾਊਗਾ। ਜਾਣੀ ਕਿ ਥਰਡ ਦੇ ਰੇਸ 'ਤੇ ਕੌਣ ਰਹਿੰਦਾ, ਇਹ ਹੋਏਗਾ 18 ਤਰੀਕ ਨੂੰ ਤੁਹਾਡੇ ਲਈ, ਅਤੇ ਫਰੀ ਐਡਮਿਸ਼ਨ ਹੈਗੀ ਆ
1: ਜੀ।
0: ਅਤੇ ਨਾਲ ਦੀ ਨਾਲ ਫਿਰ ਮੇਨ ਜਿਹੜਾ ਫਾਈਨਲ ਮੈਚ ਹੈਗਾ ਫੀਫਾ ਦਾ, ਉਹ 3 ਵਜੇ ਆਪਣੇ ਐਤਵਾਰ ਨੂੰ ਇਸੇ ਪਾਰਕ ਦੇ ਵਿੱਚ, ਜਾਣੀ ਕਿ ਤੁਸੀਂ ਗਾਰਡਨ ਸਕਿਓਰ ਦੇ ਵਿੱਚ ਵੱਡੇ ਪਰਦਿਆਂ 'ਤੇ ਦੇਖ ਸਕਦੇ ਹੋ। ਬਹੁਤ ਸਾਰੇ ਲੋਕਾਂ ਨਾਲ ਬੈਠ ਕੇ ਇੰਜੋਏ ਕਰ ਸਕਦੇ ਹੋ, ਖਾਣ ਪੀਣ ਨੂੰ ਆਪਣਾ ਸਮਾਨ ਲਿਜਾ ਸਕਦੇ ਹੋ, ਉੱਥੇ ਪੀਣ ਨੂੰ ਠੰਡੀ ਬੋਤਲ ਲਿਜਾ ਸਕਦੇ ਹੋ, ਕਹਿੰਦਾ ਬਾਬਾ ਕੋਕ ਸ਼ੋਕ ਸਭ ਨਾ ਜੋ ਵੀ ਤੁਸੀਂ ਲਿਜਾਣਾ, ਅਤੇ ਸੈਲੀਬ੍ਰੇਟ ਕਰੋ ਸਿਟੀ ਆਫ ਬਰੈਂਪਟਨ ਦੇ ਨਾਲ। ਆ ਵੀਕਐਂਡ ਆਪਾਂ ਰਲ ਮਿਲ ਕੇ ਸਾਰੇ ਸੈਲੀਬ੍ਰੇਟ ਕਰੀਏ
1: ਜੀ।
0: ਅਤੇ ਉਹਦੇ ਨਾਲ ਇੱਕ ਗੱਲ ਤਾਂ ਹੈਗੀ, ਅਸੀਂ ਸਮਰ ਵੀ ਸੈਲੀਬ੍ਰੇਟ ਕਰ ਰਹੇ ਹਾਂ,
1: ਹਾਂਜੀ,
0: ਨਾਲ ਫੀਫਾ ਕੱਪ ਦਾ ਵੀ ਐਂਡ ਇਸੇ ਵੀਕਐਂਡ 'ਤੇ ਹੋਣਾ, ਫਾਈਨਲ ਮੈਚ ਦੇਖਣੇ ਨੇ ਸਾਰੇ ਆਪਾਂ। ਪਹਿਲੇ ਦਿਨ ਆਪਣਾ ਸ਼ਨਿਚਰਵਾਰ ਨੂੰ ਫਰਾਂਸ ਅਤੇ ਇੰਗਲੈਂਡ ਦਾ ਮੈਚ ਹੋਊਗਾ, ਉਹਨਾਂ ਵਿੱਚੋਂ 3 ਨੰਬਰ 'ਤੇ ਕੌਣ ਹੁੰਦਾ। ਫਿਰ ਤੁਹਾਨੂੰ ਪਤਾ ਹੀ ਆ ਕਿ ਸਪੇਨ, ਅਤੇ ਨਾਲ ਦੀ ਨਾਲ ਤੁਹਾਨੂੰ ਪਤਾ ਕਿ ਬਹੁਤ ਵਧੀਆ ਮੈਸੀ ਦੀ ਕੰਟਰੀ ਹੈਗੀ
1: ਹਾਂਜੀ
0: ਅਰਜਨਟੀਨਾ, ਮੈਸੀ ਹੁਣ ਖੇਡਣਗੇ, ਦੇਖਦੇ ਹਾਂ ਫਿਰ ਉਹਨਾਂ 'ਚ ਕੌਣ ਫਾਈਨਲ ਦੇ ਵਿੱਚ ਲਿਜਾਂਦਾ, ਕੌਣ ਜਿੱਤ ਕੇ ਲਿਜਾਂਦਾ ਬਾਜੀ, ਅਤੇ ਸਾਰੇ ਲੋਕਾਂ ਦੀ ਨਿਗਾਹ ਲੱਗੇ ਜੀ
1: ਜੀ ਬਿਲਕੁਲ। ਅਤੇ ਸਿਟੀ ਆਫ ਬਰੈਂਪਟਨ ਵੱਲੋਂ ਵੀ ਤੁਹਾਨੂੰ ਮੈਸੇਜ ਦੇ ਦਈਏ ਕਿ ਜਿਹੜੇ ਹੁਣ ਓਬਵੀਅਸਲੀ ਵੀਕਐਂਡ ਆ ਗਿਆ ਤਾਂ ਵੀਕਐਂਡ 'ਤੇ ਗੈਟ ਟੂਗੈਦਰਸ ਹੋਣਗੇ ਹੀ, ਕਿਉਂਕਿ ਮੌਸਮ ਬਹੁਤ ਸੋਹਣਾ ਆ, ਗੈਦਰਿੰਗਸ ਤੁਸੀਂ ਕਰੋਗੇ ਘਰ ਦੇ ਵਿੱਚ, ਤਾਂ ਜਿੰਨਾ ਵੀ ਆਪਣਾ ਜਦੋਂ ਵੀ ਕੋਈ ਗੈਦਰਿੰਗ ਕਰਦੇ ਹੋ ਤਾਂ ਸ਼ੋਰ ਸ਼ਰਾਬਾ ਘੱਟ ਰੱਖੋ, ਅਤੇ ਆਪਣੇ ਨੇਬਰਸ ਨੂੰ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਤੁਹਾਡੇ ਆਂਢੀ ਗਵਾਂਢੀਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੁਹਾਡੀ ਐਕਸੈਸਿਵ ਨੋਇਜ਼ ਤੋਂ, ਤਾਂ ਚੰਗੀ ਗੱਲ ਹੈ। ਅਤੇ ਆਪਣੀ ਸਿਟੀ ਨੂੰ ਕਲੀਨ, ਸੇਫ ਐਂਡ ਵੈਲਕਮਿੰਗ ਰੱਖੋ, ਜਿੰਨੇ ਸਾਈਡ ਵਾਕਸ ਨੇ ਅਤੇ ਬਾਈਕ ਲੇਨਸ ਨੇ ਉਹਨਾਂ ਨੂੰ ਕਲੀਅਰ ਰੱਖੋ, ਜੇ ਤੁਹਾਡੇ ਘਰਾਂ 'ਚ ਮਹਿਮਾਨ ਵੀ ਆ ਰਹੇ ਨੇ ਤਾਂ ਮੇਕ ਸ਼ੋਰ ਕਿ ਜਿਹੜੇ ਬਾਈਕ ਲੇਨਸ ਨੇ ਜਾਂ ਜਿਹੜੇ ਸਾਈਡ ਵਾਕਸ ਨੇ ਉਹ ਨਾ ਬਲੋਕ ਹੋਣ ਗੱਡੀਆਂ ਦੇ ਨਾਲ। ਅਤੇ ਪਾਰਕਿੰਗ ਲਿਮਿਟਿਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ ਸਟਰੀਟ ਪਾਰਕਿੰਗ, ਅਤੇ ਨਾਲ ਹੀ ਜਦੋਂ ਤੁਸੀਂ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਪਾਰਕਿੰਗ ਸਟਰੀਟ ਦੇ ਉੱਪਰ ਨਹੀਂ ਕਰ ਸਕਦੇ, ਨਹੀਂ ਤਾਂ ਤੁਹਾਨੂੰ ਪਤਾ ਕਿ ਟਿਕਟ ਮਿਲ ਸਕਦੀ ਹੈ। ਅਤੇ ਜੋ ਵੀ ਘਰਾਂ ਦੇ ਵਿੱਚ ਵੇਸਟ ਵਗੈਰਾ ਹੁੰਦਾ ਆ ਜਾਂ ਤੁਸੀਂ ਕੋਈ ਗੈਟ ਟੂਗੈਦਰ ਕਰਦੇ ਹੋ ਉਸ ਵਾਰ ਜਿੰਨਾ ਵੀ ਵੇਸਟ ਹੁੰਦਾ ਉਹਨੂੰ ਪ੍ਰੋਪਰਲੀ ਬੈਂਸ ਦੇ ਵਿੱਚ ਡਿਸਪੋਜ਼ ਕਰੋ, ਇੱਧਰ ਉੱਧਰ ਡੰਪ ਨਾ ਕਰੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਕਲੀਨਿੰਗਨੈਸ ਦਾ ਪੂਰਾ ਧਿਆਨ ਰੱਖੋ, ਆਪਣੀ ਸਟਰੋਂਗ ਕਮਿਊਨਿਟੀ ਬਣਾਓ, ਅਤੇ ਨਾਲ ਹੀ ਆਪਣਾ ਇਹ ਸਾਰੇ ਛੋਟੇ ਛੋਟੇ ਇਹ ਸਿਟੀ ਆਫ ਬਰੈਂਪਟਨ ਦੇ ਵੱਲੋਂ ਦਿੱਤੇ ਹੋਏ ਤੁਹਾਨੂੰ ਇਹ ਕਹਿ ਲਓ ਕਿ ਹਦਾਇਤਾਂ ਨੇ ਕਹਿ ਲਓ, ਅਤੇ ਆਪਣਾ ਯਾਰਡ ਹੈਗਾ ਜਿਹੜਾ ਉਹਨੂੰ ਮੇਨਟੇਨ ਕਰਕੇ ਰੱਖੋ। ਸਿਟੀ ਆਫ ਬਰੈਂਪਟਨ ਵਾਲੇ ਕਹਿੰਦੇ ਨੇ ਕਿ ਆਪਣੀ ਸਿਟੀ ਨੂੰ ਪੂਰਾ ਕਲੀਨ ਰੱਖੋ, ਜਾਂ ਬੈਕਯਾਰਡ ਨੂੰ ਵੀ, ਆਪਣੇ ਫਰੰਟ ਨੂੰ ਵੀ ਪੂਰਾ ਕਲੀਨ ਰੱਖੋ, ਫੁੱਲ ਬੂਟੇ ਲਗਾ ਕੇ ਰੱਖੋ, ਘਾਹ ਵਗੈਰਾ ਕੱਟ ਕੇ ਰੱਖੋ। brampton.ca/bylaws ਤੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸਿਟੀ ਆਫ ਬਰੈਂਪਟਨ ਦੇ ਵੱਲੋਂ ਇਹ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਜੋ ਤੁਹਾਡੇ ਤੱਕ ਪਹੁੰਚਾਏ ਜਾ ਰਹੇ ਹਨ।
0: ਔਰ ਜੀ, ਇੰਡੀਅਨ ਫਰੂਟ ਲੈਣ 'ਤੇ ਬਹੁਤ ਵੱਡੀ ਸੇਲ ਲੱਗੀ ਹੋਈ ਹੈ ਜਿਹੜੀ ਕਿ ਚੱਲਣੀ ਹੈਗੀ ਹੈ 26 ਜੁਲਾਈ ਤੱਕ
1: ਜੀ।
0: ਸ਼ੇਰ ਦੇਸੀ ਸਟਾਰ ਆਟਾ ਹੈਗਾ 10 pounds 6.99 ਦਾ, ਔਰ ਇੰਡੀਅਨ ਰਾਈਸ ਨੇ 8 pounds 6.99 ਦੇ, ਅਤੇ ਨਾਲ ਜਿਹੜਾ 10 pounds ਰਾਈਸ ਲਗਾਏ ਗਏ ਨੇ ਇੰਡੀਅਨ ਗੇਟ 9.99 ਦੇ। ਬਰਾਡ ਹੈਗਾ ਜਿਹੜਾ ਆਪਣਾ ਦਹੀਂ ਹੈਗਾ ਖਾਣ ਵਾਲਾ, ਦੋਨੋਂ ਤਰ੍ਹਾਂ ਦੇ 2% ਜਾਂ 3.25, ਇਹ 4.99 ਦਾ 1.8 kg। ਮਨਸੂਰੀ ਰਾਈਸ ਹੈਗੇ ਨੇ 20 pounds 9.99 ਦੇ,

0: ਤੇ ਵਾਈਟ ਸ਼ੂਗਰ ਹੈਗੀ ਆ £15.99 ਦੀ, ਔਰ £6.99 ਦੀ ਰਸ ਮਲਾਈ ਲਗਾਈ ਹੈ। ਇਹਦੇ ਵਿੱਚ ਤਿੰਨ ਫਲੇਵਰ ਨੇ। ਘਿਓ ਲਗਾਇਆ £22.99 ਦਾ 1.8 kg। ਚਾਹ ਪੱਤੀ £8.99 ਦੀ 1 kg ਹੈਗੀ ਆ। ਟਾਟਾ ਹੈਗੀ ਆ ਪ੍ਰੀਮੀਅਮ, ਅਤੇ ਟਾਟਾ ਗੋਲਡ ਟੀ ਹੈਗੀ ਆ £8.99 ਦੀ 1 kg। ਅੱਗੇ ਜਾ ਕੇ ਉਹਨਾਂ ਦੀ ਹੋਰ ਪ੍ਰਾਈਸਾਂ ਦੇਵਾਂਗੇ, ਪਰ ਹਾਲ ਦੀ ਘੜੀ ਲਈਏ ਕਰੀਏ ਸ਼ੁਰੂ ਫਿਰ ਫਰਾਈਡੇ ਨੂੰ ਫਿਰ ਗੀਤ ਸੰਗੀਤ ਵੀ ਤੋਂ ਖੜਕਮਾ ਹੋਣਾ ਚਾਹੀਦਾ ਪੂਰਾ, ਅਤੇ ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ ਤੁਸੀਂ ਵੀ ਕੁਝ ਫਰਮਾਇਸ਼ ਕਰੋਗੇ ਤਾਂ ਮੋਸਟ ਵੈਲਕਮ। ਮਿੱਠੀ ਜੀ ਪਿਆਰੀ ਜੀ ਗੱਲਬਾਤ ਕਰਨੀ ਹੈ 905-564-44 ਸਟੂਡੀਓ ਦਾ ਕੋਈ ਨੰਬਰ ਆ, ਲੇਕਿਨ ਅਸੀਂ ਤੁਹਾਡੇ ਨਾਲ ਹੀ ਹਾਂ
1: ਜੀ,
0: ਅਤੇ ਕੁਝ ਤੁਸੀਂ ਸੁਣੋਗੇ ਕੁਝ ਅਸੀਂ ਤੁਹਾਨੂੰ ਸੁਣਾਵਾਂਗੇ, ਅਤੇ ਜੁੜੇ ਰਹੋ ਸਾਡੇ ਨਾਲ ਗੱਲਾਂ ਬਾਤਾਂ ਚੱਲਦੀਆਂ।

0: ਦੋਸਤੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੀ ਮਹਿਫਲ ਨਾਲ ਜੁੜੇ ਹੋਏ ਹੋ। ਸ਼ੁੱਕਰਵਾਰ ਦਾ ਦਿਨ ਹੈ, ਤੁਹਾਡੇ ਨਾਲ ਹੈਗੇ ਅਸੀਂ। ਔਰ ਦੱਸਦੀ ਹੈ ਕਿ ਵੀਕਐਂਡ ਆ ਗਿਆ ਹੈਗਾ। ਜੇਕਰ ਵੀਕਐਂਡ ਦੇ ਕੋਈ ਵੀ ਆਪਣੇ ਘਰ ਦੇ ਵਿੱਚ ਸਮਾਗਮ ਹੈਗਾ, ਕੇਟਰਿੰਗ ਦੀ ਲੋੜ ਆ, ਗਿੱਲ ਸਵੀਟ ਫੈਕਟਰੀ ਤੋਂ ਮਠਿਆਈਆਂ ਖੁਦ ਬਣਾਉਂਦੇ ਨੇ, ਫੈਕਟਰੀ ਵਿੱਚ ਤਿਆਰ ਕਰਦੇ ਨੇ, ਸ਼ੁੱਧ ਖੋਏ ਦੀਆਂ ਲੈ ਕੇ ਆਓ ਜਾ ਕੇ, ਅਤੇ ਨਾਲ ਦੀ ਨਾਲ ਸਮੋਸੇ ਹੱਥਾਂ ਦੇ ਬਣੇ ਵੀ ਅਤੇ ਮਸ਼ੀਨ ਦੇ ਬਣੇ ਵੀ ਲਿਆ ਸਕਦੇ ਹੋ। ਕੋਈ ਘਰ ਦੇ ਵਿੱਚ ਕੇਟਰਿੰਗ ਕਰਵਾਉਣੀ ਹੈ ਤਾਂ ਟਰੱਕ ਮੰਗਵਾ ਸਕਦੇ ਹੋ, ਕਿਤੇ ਪਾਰਕ ਵਿੱਚ ਮੰਗਵਾਉਣਾ। ਪਰ ਮੈਂ ਇਹ ਦੱਸਦਾ ਕਿ ਜੋ ਵੀ ਫੂਡ ਹੈ ਇਹਨਾਂ ਦਾ 100% ਸ਼ੁੱਧ ਵੈਜੀਟੇਰੀਅਨ ਲਈ ਜਾਣੇ ਜਾਂਦੇ ਨੇ, ਗਿੱਲ ਸਵੀਟ ਫੈਕਟਰੀ ਵਾਲੇ ਤੋਂ ਲਾਈਵ ਕੇਟਰਿੰਗ ਲਈ ਟਰੱਕ ਵੀ ਪਹੁੰਚਦੇ ਨੇ। ਇਹਨਾਂ ਦੀਆਂ ਦੋ ਲੋਕੇਸ਼ਨ ਕੈਲਗਰੀ ਵਿੱਚ ਨੇ, 6 ਸਾਡੇ ਇੱਥੇ ਨੇ, ਜਿਹੜੀਆਂ ਕਿ 5 ਚਲੋ ਫਰੈਸ਼ਕੋ ਦੇ ਵਿੱਚ ਆ, ਮੇਨ 6ਵੀਂ ਬ੍ਰਾਂਚ ਜਿਹੜੀ ਹੈਗੀ ਆ 2131 ਵਿਲੀਅਮਸ ਪਾਰਕਵੇ ਜਿਹੜਾ ਨੰਬਰ 3 ਆਪਣੇ ਏਅਰਪੋਰਟ 'ਤੇ ਬਿਲਕੁਲ ਵਿਲੀਅਮ ਦੇ ਨੇੜੇ ਤੁਸੀਂ ਪਹੁੰਚ ਸਕਦੇ ਹੋ। ਗਿੱਲ ਸਵੀਟ ਫੈਕਟਰੀ ਨੰਬਰ ਲੈ ਲਓ ਇਹਨਾਂ ਦਾ, ਹੈੱਡ ਆਫਿਸ ਦਾ 905-799-2616 ਟੈਲੀਫੋਨ ਨੰਬਰ ਹੈ ਜੀ।
1: ਜੀ, ਅਤੇ ਨਾਲ ਹੀ ANJ ਆਟੋਮੋਟਿਵ ਰਿਪੇਅਰ ਦੀ ਵੀ ਜਾਣਕਾਰੀ ਦਿਆਂ, ਜਿਹੜੇ ਕਿ ਤੁਹਾਡੇ ਸਾਰੇ ਤਰ੍ਹਾਂ ਦੇ ਕਾਰਾਂ ਦਾ ਕੰਮ ਕਰਦੇ ਨੇ। ਤੁਸੀਂ ਕੋਈ ਵੀ ਰਿਪੇਅਰ ਦਾ ਕੰਮ ਕਰਾਉਣਾ ਆਪਣੀ ਗੱਡੀ ਦਾ, ਤਾਂ ਤੁਸੀਂ ANJ ਆਟੋਮੋਟਿਵ ਰਿਪੇਅਰ ਪਹੁੰਚੋ। ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਚੇਂਜ ਵੀ ਕਰ ਦਿੰਦੇ ਆ, ਵੀਲ ਅਲਾਈਨਮੈਂਟ ਵੀ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਤਾਂ ਤੁਸੀਂ ਰਿਪੇਅਰ ਕਰਵਾ ਸਕਦੇ ਹੋ। ਆਇਲ ਚੇਂਜ ਕਰਵਾਉਣ ਦੀ ਲੋੜ ਹੈ ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਾਉਣੀ ਹੋਵੇ, ਤਾਂ ANJ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ। ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਅਤੇ ਤੁਸੀਂ ਨੰਬਰ ਜ਼ਰੂਰ ਨੋਟ ਕਰੋ, 905-857-7596, 905-857-7596। ਇੰਗਲਿਸ਼, ਪੰਜਾਬੀ, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ। ANJ ਆਟੋਮੋਟਿਵ ਰਿਪੇਅਰ 905-857-7596 ਤੇ ਤੁਸੀਂ ਕਾਲ ਕਰ ਸਕਦੇ ਹੋ।
0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ, ਔਰ ਅਸੀਂ ਵੀ ਚਾਹ ਚੁੱਪ ਪੀ ਕੇ ਕਾਇਮ ਹੋ ਗਏ ਹਾਂ, ਅਤੇ ਉਮੀਦ ਹੈ ਕਿ ਤੁਸੀਂ ਵੀ ਕੌਫੀ ਕੌਫੀ ਬਰਫ਼ ਜੇ ਬਾਹਰ ਹੋਵੋਗੇ ਤਾਂ ਕੌਫੀ ਫੜ ਲਈ ਹੋਏਗੀ, ਘਰੇ ਹੋਵੋਗੇ ਤਾਂ ਆਪਣੇ ਫਿਰ ਚਾਹ ਬਣਾਉਣ ਦੀ ਤਿਆਰੀ ਕਰਦੇ ਹੋਵੋਗੇ, ਬਣਾ ਲਈ ਥੋੜ੍ਹੀ ਜਿਹੀ, ਅਤੇ ਕਿੱਥੇ ਵੀ ਹੋ ਸਭ ਦੇ ਵਾਸਤੇ ਸ਼ੁਭ ਸ਼ਾਮ। ਅੱਛਾ, ਇੰਡੀਆ ਨੂੰ ਜਾਣਾ ਹੈਗਾ, ਆਲ ਲਿੰਕ ਟਰੈਵਲ ਮਿਸਾਗਾ ਦੇ ਵਿੱਚ ਰਿਤੂ ਧਾਲੀਵਾਲ ਹੋ ਰਹੀ ਸੇਵਾਵਾਂ ਦੇ ਰਹੇ ਨੇ। ਉਹਨਾਂ ਨੇ ਸਪੈਸ਼ਲ ਲਾਇਆ ਬਾਈ, ਜੇਕਰ ਤੁਸੀਂ ਇੰਡੀਆ ਜਾਣਾ ਤਾਂ ਟਿਕਟ ਹੁਣ ਬੁੱਕ ਕਰਾ ਲਓ, ਹੁਣ ਵਧੀਆ ਮਿਲ ਜੂਗੀ ਪ੍ਰਾਈਸ, ਤੁਹਾਨੂੰ ਅੱਛੀ ਮਿਲ ਜੂਗੀ। ਸਤੰਬਰ ਤੋਂ ਲੈ ਕੇ ਦਸੰਬਰ ਤੱਕ ਜਾਣਾ ਤੁਸੀਂ, ਤਾਂ ਉਹਨਾਂ ਨੇ ਦੱਸਿਆ ਕਿ ਟੋਰਾਂਟੋ ਟੂ ਦਿੱਲੀ $1490 ਦੀ ਟਿਕਟ ਮਿਲ ਰਹੀ ਆ, ਰਿਟਰਨ ਟੈਕਸ ਇਨਕਲੂਡ ਆ, ਦੋ ਬੈਗੇਜ ਲਿਜਾ ਸਕਦੇ ਹੋ ਤੁਸੀਂ ਨਾਲ। ਅਤੇ ਇੱਕ ਟੋਰਾਂਟੋ ਟੂ ਅੰਮ੍ਰਿਤਸਰ ਦੀ ਲਗਾਈ ਆ ਉਹਨਾਂ ਨੇ, ਡਾਇਰੈਕਟ ਫਲਾਈਟ $790, ਦੋ ਬੈਗ ਨਾਲ, ਇਹ ਵੀ ਰਿਟਰਨ ਟਿਕਟ ਆ। ਤੂੰ ਰਿਤੂ ਕੌਰ ਧਾਲੀਵਾਲ ਨੂੰ ਕਾਲ ਕਰ ਲਓ, ਦੇਸ਼ ਪ੍ਰਦੇਸ਼ ਦਾ ਵਾਲਾ ਦਿਓ, ਹੋਰ ਵੀ ਤੁਹਾਨੂੰ ਡਿਸਕਾਊਂਟ ਦੇ ਦੇਣਗੇ। 905-565-8704, 905-565-8704 'ਤੇ ਟੈਲੀਫੋਨ ਕਰ ਸਕਦੇ ਹੋ
1: ਜੀ। ਸਟੂਡੀਓ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਪ੍ਰੋਗਰਾਮ ਦੇ ਵਿੱਚ, ਤਾਂ ਜ਼ਰੂਰ ਕਾਲ ਕਰੋ, 905-564-6444 ਸਟੂਡੀਓ ਦਾ ਨੰਬਰ ਹੈ।
0: ਉੱਪਰ ਲੈ ਕੇ ਚੱਲੀਏ ਅਗਲਾ ਫਰਮੈਸ਼ੀ ਗੀਤ ਕਰ ਲਓ, ਜਦੋਂ ਆਪਾਂ ਸੁਣਾਉਂਦੇ ਹਾਂ ਅਤੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਨ। ਜੱਜ ਪੀ ਦੀ ਵਾਰ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਸ਼ੁੱਕਰਵਾਰ ਦਾ ਦਿਨ ਹੈ, ਅੱਜ 17 ਜੁਲਾਈ ਹੈ। ਮੌਸਮ ਬੜਾ ਸੋਹਣਾ ਜਿਹਾ ਬਾਹਰ, ਭਾਵੇਂ ਕਿ ਧੁੱਪ ਖਿਲੀ ਹੋਈ ਹੈ, ਸਾਫ਼ ਹੈ ਵੈਦਰ, ਪਰ ਥੋੜ੍ਹੀ ਥੋੜ੍ਹੀ ਹਵਾ ਵੀ ਚੱਲ ਰਹੀ ਹੈ ਮਨਪ੍ਰੀਤ ਨਾਲ ਦੇ ਨਾਲ, ਹੈ ਨਾ
1: ਜੀ।
0: ਔਰ ਮੈਂ ਦੱਸ ਦਿਆਂ ਕਿ 2027 ਦੀਆਂ ਪੰਜਾਬ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਉਹਦੀਆਂ ਤਿਆਰੀਆਂ ਹੁਣ ਅਸੀਂ ਸ਼ਿਖਰਾਂ 'ਤੇ ਨੇ, ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਚੰਡੀਗੜ੍ਹ ਆਏ, ਚੰਡੀਗੜ੍ਹ ਤੋਂ ਫਿਰ ਜਲੰਧਰ ਆਏ, ਵੱਡੇ ਇਕੱਠ ਨੂੰ ਉਹਨਾਂ ਨੇ ਸੰਬੋਧਨ ਕੀਤਾ, ਉਹ ਵੀ ਹਰੀ ਪੱਗ ਬੰਨ੍ਹ ਕੇ ਆਏ। ਕਿਹਾ ਬਾਤ, ਅੱਗੇ ਪੀਲੀ ਬੰਨ੍ਹਦੇ ਹੁੰਦੇ, ਅੱਗੇ ਹਰੀ ਬੰਨ੍ਹ ਕੇ ਆਏ, ਹੈ ਨਾ। ਹਰੀ ਪੱਗ ਬੰਨ੍ਹ ਕੇ ਆਏ ਅਤੇ ਉਹਨਾਂ ਨੇ ਪੰਜਾਬੀ ਦੇ ਵਿੱਚ ਫਿਰ ਭਾਸ਼ਣ ਵੀ ਦਿੱਤਾ। ਅਤੇ ਹੁਣ ਤਿਆਰੀਆਂ ਹੋ ਰਹੀਆਂ ਨੇ, ਕਿਉਂਕਿ BJP ਆਉਣ ਵਾਲੇ ਜਿਹੜੀਆਂ 2027 ਦੀਆਂ ਪੰਜਾਬ ਦੀਆਂ ਚੋਣਾਂ, ਉਹਦੇ ਵਿੱਚ ਵੱਡੇ ਪੱਧਰ 'ਤੇ ਆਪ ਹੀ ਲੜੇਗੀ। ਸਾਡੇ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਅੱਛਾ, ਘਰ ਨੂੰ ਪੇਂਟ ਕਰਾਉਣਾ ਭਾਈ, ਸੰਦਲ ਪੇਂਟਿੰਗ ਦਾ ਨਾਮ ਤੁਹਾਨੂੰ ਦਈਏ, ਪ੍ਰੋਫੈਸ਼ਨਲ ਲੋਕ ਨੇ ਇਹ, ਲੰਬੇ ਸਮੇਂ ਤੋਂ ਇਸ ਫੀਲਡ ਵਿੱਚ ਪੇਂਟ ਕਰਦੇ ਨੇ। ਕਮਰਸ਼ੀਅਲ ਕਹਿਣ ਦਾ ਮਤਲਬ ਕੋਈ ਤੁਹਾਡੀ ਕੋਈ ਸਟੋਰ ਹੈਗਾ, ਕੋਈ ਵਰਕਸ਼ਾਪ ਹੈਗੀ ਆ, ਉਹਨੂੰ ਪੇਂਟ ਕਰਾਉਣਾ ਹੈ ਜੀ, ਜਾਂ ਤੁਹਾਡੀ ਕੋਈ ਆਪਣਾ ਗਰਾਜ ਹੈਗਾ ਉਹਨੂੰ ਪੇਂਟ ਕਰਾਉਣਾ, ਜਾਂ ਫਿਰ ਆਪਣੇ ਘਰ ਨੂੰ ਪੇਂਟ ਕਰਾਉਣਾ। ਅਤੇ ਜਿੱਥੇ ਵੀ ਸਾਡੀ ਆਵਾਜ਼ ਪਹੁੰਚਦੀ ਉੱਥੇ ਤੱਕ ਇਹ ਪਹੁੰਚ ਜਾਣਗੇ, ਅਤੇ ਆਪਣਾ ਪੇਂਟ ਲੈ ਕੇ ਆਉਣਗੇ, ਆਪ ਹੀ ਲਿਆਉਣਗੇ ਜੇਕਰ ਤੁਸੀਂ ਚਾਹੁੰਦੇ ਆਪਣਾ ਪੇਂਟ ਲਿਆਉਣਾ। ਔਰ ਨੇਮ ਬ੍ਰੈਂਡ ਪੇਂਟ ਹੀ ਸੁਜੈਸਟ ਕਰਦੇ ਨੇ ਕਿ ਉਹ ਹੀ ਵਰਤੋ। ਨੰਬਰ ਦਿੰਦੇ ਹਾਂ ਸੁਖਜੀਤ ਹੋਰਾਂ ਦਾ, 6472233313, 6472233313, ਸੰਦਲ ਪੇਂਟਿੰਗ ਦਾ ਟੈਲੀਫੋਨ ਨੰਬਰ ਹੈ
1: ਜੀ। ਅਤੇ ਨਾਲੇ ਤੁਸੀਂ ਸਪੈਕਸ ਐਕਸਪ੍ਰੈਸ ਦੇ ਨਾਲ ਵੀ ਜ਼ਰੂਰ ਗੱਲਬਾਤ ਕਰੋ। ਇਹ ਲੋਕੇਟਰ ਨੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਇਹਨਾਂ ਦੇ ਕੋਲ ਕਸਟਮਰ ਐਪਰੀਸੀਏਸ਼ਨ ਸੇਲ ਚੱਲ ਰਹੀ ਹੈ ਤੁਹਾਡੇ ਲਈ। ਬ੍ਰਾਂਡਡ ਸਨ ਗਲਾਸਿਸ ਤੁਹਾਨੂੰ ਲੋਵੈਸਟ ਪ੍ਰਾਈਸਿਸ ਦੇ ਵਿੱਚ ਦੇ ਰਹੇ ਨੇ। ਸਿੰਗਲ ਵਿਜ਼ਨ ਗਲਾਸਿਸ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਦੀ ਹੈ, ਇਹ ਤੁਹਾਨੂੰ $129 ਦੇ ਵਿੱਚ ਦੇ ਰਹੇ ਨੇ, $129 ਦੇ ਵਿੱਚ, ਜਿਹਦੇ ਵਿੱਚ ਤੁਹਾਨੂੰ ਟੋਪ ਦੇ ਬ੍ਰਾਂਡਸ ਇੰਕਲੂਡਡ ਮਿਲਣਗੇ। ਤੁਸੀਂ ਆਪਣੀ ਪਸੰਦ ਦੇ ਬ੍ਰਾਂਡਡ ਫਰੇਮਸ ਸਿਲੈਕਟ ਕਰ ਸਕਦੇ ਹੋ। ਅਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ, ਰੈਗੂਲਰ ਪ੍ਰਾਈਸ ਵੈਸੇ ਇਹਨਾਂ ਦੀ $600 ਹੁੰਦੀ ਹੈ, ਬਟ ਤੁਹਾਨੂੰ ਇੱਥੋਂ ਮਿਲੂਗਾ $258 ਦੇ ਵਿੱਚ, $258 ਦੇ ਵਿੱਚ ਪ੍ਰੋਗਰੈਸਿਵ ਗਲਾਸਿਸ ਦਾ ਪੇਅਰ ਲੈ ਸਕਦੇ ਹੋ। ਅਤੇ ਜੇ ਕੋਈ ਵੀ ਤੁਸੀਂ ਲੈਂਸ ਕੋਟਿੰਗ ਕਰਵਾਉਣੀ ਹੈ, ਤੁਹਾਨੂੰ ਫਲੈਟ 50% ਡਿਸਕਾਊਂਟ ਸਾਰੀਆਂ ਲੈਂਸ ਕੋਟਿੰਗਸ ਦੇ ਉੱਪਰ ਦੇ ਰਹੇ ਨੇ। ਸਪੈਸ਼ਲ ਆਫਰ ਲੱਗਿਆ, ਜੇ ਤੁਸੀਂ 2 ਪੇਅਰ ਲੈਂਦੇ ਹੋ ਗਲਾਸਿਸ ਦੇ, ਤਾਂ ਤੁਸੀਂ ਦੂਸਰੇ ਦੀ ਕੋਟਿੰਗ ਬਿਲਕੁਲ ਫ੍ਰੀ ਕਰਵਾ ਸਕਦੇ ਹੋ। ਅਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਕੰਪ੍ਰੀਹੈਂਸਿਵ ਐਗਜ਼ਾਮ ਤੁਸੀਂ ਜਾ ਕੇ ਦਿਓ, ਅੱਜ ਵੀ ਡਾਕਟਰਸ ਅਵੇਲੇਬਲ ਨੇ, ਕੱਲ੍ਹ ਨੂੰ ਸੈਟਰਡੇ ਨੂੰ ਵੀ ਅਵੇਲੇਬਲ ਹੋਣਗੇ, ਅਤੇ ਆਪਣੀ ਅਪੁਆਇੰਟਮੈਂਟਸ ਬੁੱਕ ਕਰਕੇ ਤੁਸੀਂ ਪਹੁੰਚ ਜਾਓ 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ। ਸਪੈਕਸ ਐਕਸਪ੍ਰੈਸ ਨੰਬਰ 905-460-8888, 905-460-8888, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ।
0: ਲਓ ਫਿਰ ਚੱਲੀਏ ਗੀਤ ਸੰਗੀਤ, ਅਗਲਾ ਮਿਊਜ਼ੀਕਲ ਬ੍ਰੇਕ ਲੈ ਲਈਏ। ਅਤੇ ਜਿਹੜੇ ਰੋਜ਼ ਫਰਾਈਡੇ ਹੈ ਔਰ ਗੀਤ ਸੰਗੀਤ ਚੱਲਦਾ ਰਹਿਣਾ, ਗੱਲਾਂ ਬਾਤਾਂ ਵੀ ਚੱਲਦੀਆਂ ਰਹਿਣੀਆਂ, ਇਸ ਤਰ੍ਹਾਂ ਹੀ ਸ਼ਾਮ ਦਾ ਸਫ਼ਰ ਤੈਅ ਕਰਾਂਗੇ। ਤੁਸੀਂ ਵੀ ਹੌਲੀ ਹੌਲੀ ਆਪਦੇ ਆਰਾਮ ਨਾਲ ਡਰਾਈਵ ਕਰਕੇ ਆਓ, ਜਿੱਥੇ ਕਿਤੇ ਮੈਨੂੰ ਪਤਾ ਕਿ ਟ੍ਰੈਫਿਕ ਬਹੁਤ ਹੁੰਦੀ ਸ਼ੁੱਕਰਵਾਰ ਨੂੰ, ਹੌਲੀ ਹੌਲੀ ਕਾਹਲੀ ਕਰਨੀ ਨਹੀਂ ਇੱਕ ਦੂਜੇ ਦੇ ਪਾਸੇ ਦੇ ਲਈ ਲੰਘਣਾ, ਕਿਉਂਕਿ ਵੀ ਇੱਥੋਂ ਬਹੁਤ ਵੱਡੇ ਬੜੇ ਵੱਡੇ ਐਕਸੀਡੈਂਟ ਹੋ ਜਾਂਦੇ ਨੇ, ਹੈ ਨਾ। ਤੋ ਉਹਦਾ ਖਿਆਲ ਰੱਖਿਆ ਕਰੋ, ਕੋਈ ਫਰਕ ਨਹੀਂ ਪੈਂਦਾ। ਮੈਂ ਕਈ ਵਾਰ ਦੇਖਿਆ, ਮੈਂ ਵੀ ਕਰਦਾ ਰਿਹਾ ਇਹ ਚੀਜ਼ਾਂ, ਅਤੇ ਫਿਰ ਕਾਹਲੀ ਕਰਦੇ ਹਾਂ ਆਪਾਂ, ਪਾਸੇ ਅਸੀਂ ਕੱਢ ਕੇ ਲਿਆਉਂਦੇ ਹਾਂ, ਕੋਈ ਫਰਕ ਨਹੀਂ ਪੈਂਦਾ, ਵੱਧ ਵੱਧ 5 ਮਿੰਟ ਦਾ ਫਰਕ ਨਹੀਂ ਪੈਣਾ, ਇਦੋਂ ਘੱਟ ਹੀ ਪੈਂਦਾ, 3 ਮਿੰਟ ਦਾ ਮਾਂ ਫਰਕ ਪੈਂਦਾ। ਪਰ ਨੇਚਰ ਆਪਣੀ ਹੈ ਨਾ, ਬੰਦੇ ਦੀ ਕੋਈ ਚੱਕ ਦਿਓ ਫਟੇ, ਹੈ ਨਾ, ਉੱਧਰ ਦੀ ਗੱਲ ਲਓ, ਉੱਧਰ ਦੀ ਗੱਲ ਲਓ, ਹੈ ਨਾ। ਚਲੋ ਕਹਿ ਰਹੇ ਨੇ ਆਰਾਮ ਨਾਲ ਟਰਾਈ ਕਰੋ, ਫਰਾਈਡੇ ਹੈਗਾ, ਸ਼ਾਵਰ ਸ਼ੂਵਰ ਲਓ ਘਰ ਆ ਕੇ, ਅਤੇ ਫਿਰ ਆਪਦੀ ਬਾਰਬੀਕਿਊ ਕਰਨ ਦਾ, ਸ਼ਾਮ ਨੂੰ ਕੋਈ ਵੀਕਐਂਡ ਆ, ਸਾਰਾ ਵੀਕ ਕੰਮ ਹੀ ਕਰਦੇ ਹਾਂ, ਅਤੇ ਥੋੜ੍ਹਾ ਜਿਹਾ ਵੀਕਐਂਡ ਦਾ ਵੀ ਸੋਚ ਲਿਆ ਕਰੋ ਵੀ ਅੱਜ ਬਾਹਰ ਅੰਦਰ ਜਾਣਾ ਕਿਤੇ, ਕਿਉਂਕਿ ਆਹ ਵੀਕ ਹੁਣ ਬਹੁਤ ਸੋਹਣਾ ਹੈਗਾ, ਮੌਸਮ ਵਧੀਆ ਹੈਗਾ। ਅਕਟੋਬਰ ਮਰੀ ਜਾਇਆ ਉਹ, ਉੱਧਰ ਘੁੰਮਿਆ ਹੈ ਨਾ, ਬੋਟਿੰਗ ਬੋਟਿੰਗ ਕਰਿਆ ਉਹ, ਅਤੇ ਹੋਰ ਜਾ ਵੜੋ ਅਪ ਨੌਰਥ ਦੇ ਵਿੱਚ, ਮਸਕੋਕਾ ਵਗੈਰਾ ਜਾ, ਪਰ ਉੱਧਰ ਥੋੜ੍ਹੀ ਜਿਹੀ ਅੱਗ, ਪਹਿਲਾਂ ਉਹ ਤਾਂ ਥੰਡਰ ਵੀ ਲੱਗਿਆ, ਹੁਣ ਤਾਂ ਖੜ ਗਈ, ਉਹਦਾ ਘੱਟ ਗਈ ਹੋਣੀ ਉੱਧਰ, ਅਤੇ ਜ਼ਿਆਦਾਤਰ ਉੱਧਰ ਹੀ ਜੰਗਲਾਂ ਨੂੰ ਅੱਗ ਲੱਗੀ ਸੀ, ਪਲੱਸ ਅਮੈਰੀਕਾ, ਦੋਵਾਂ ਘੱਟ ਹੈ। ਹਾਂਜੀ, ਅਮੈਰੀਕਾ ਵਾਲੇ ਕਹਿੰਦੇ ਜ਼ਿਆਦਾਤਰ ਧੂੰਆਂ ਤੁਹਾਡੇ ਸਾਡੇ ਇੱਧਰ ਆ ਰਿਹਾ ਕਹਿੰਦੇ, ਹੈ ਨਾ।
1: ਬਟ ਆਪਣੇ ਇੱਧਰ ਵੀ ਕਾਫੀ ਰਿਹਾ ਆ, ਹੁਣ 2 ਦਿਨ ਆਲਮੋਸਟ ਹੋਏ ਹੀ ਨੇਗੇ ਕਿ ਪੂਰਾ
0: ਬੜੇ ਸਖ਼ਤ ਹੋਇਆ। ਅਮਰੀਕਾ ਵਾਲੇ ਕਹਿੰਦੇ ਜੇ ਤੁਹਾਡਾ ਧੂੰਆਂ ਸਾਡੇ ਇੱਧਰ ਆ ਰਿਹਾ, ਜੇ ਡੈਮੇਜ ਹੋਇਆ ਤੁਹਾਡੀ ਅੱਗ ਨਾ ਕੋਈ ਕੈਨੇਡਾ ਵਾਲਿਓ, ਅਤੇ ਤੁਹਾਨੂੰ ਕਹਿੰਦੇ ਅਸੀਂ ਹਰਜਾਨਾ ਪਰ ਭੇਜ ਦੇਣਾ।
1: ਇਹ ਤਾਂ ਨੈਚੁਰਲ ਚੀਜ਼ਾਂ ਨੇਗੀਆਂ ਨਾ, ਇਹਨਾਂ ਦਾ ਤਾਂ ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ।
0: ਖਾਸ ਕਰਕੇ ਤਗੀਦ ਕਰਨੀ ਹੈ ਨਾ ਉਹ ਦਿਖਾਈ ਜਾਵੇ ਪਰ ਏ ਬੀ ਸੀ ਨੇ ਦਿਖਾਈ ਐਨ ਬੀ ਸੀ ਨੇ ਦਿਖਾਈ ਉਹਨਾਂ ਨੇ ਨਸ਼ਾ ਨਹੀਂ ਕੀਤਾ ਅਸੀਂ ਦਿਖਾਉਣੇ ਜਿੰਨੇ ਮਰਜ਼ੀ ਦੱਬ ਕੇ ਮਰ ਜਾ ਉਹਨਾਂ ਦੇ ਆਪੇ ਚੈਨਲ ਦੇ ਵਿੱਚ ਵੀ ਕਾਫੀ ਹੈਗਾ ਮਤਭੇਦ ਕਾਫੀ ਆਪਾਂ ਅਮੈਰੀਕਾ ਦੇ ਵਿੱਚ ਵੀ ਪਰ ਦੱਬੀ ਜਾ ਰਿਹਾ ਹਨ ਡਿਪਰਾਮ ਦੇਸ਼ ਪ੍ਰਦੇਸ਼ ਨਾਲ ਟੈਲੀਫੋਨ ਨੰਬਰ 905-564-6444 ਸਟੂਡੀਓ ਨੰਬਰ ਨੇ 905-564-6444 ਟੈਲੀਫੋਨ ਨੰਬਰ ਨੇ
1: ਜੀ
0: ਇੱਕ ਹੁਣ ਮਿਊਜ਼ੀਕਲ ਬ੍ਰੇਕ ਲੈ ਲਈਏ ਅਤੇ ਆਉਂਦੇ ਹਾਂ ਵਾਪਸ

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ.ਐਨ.ਜੇ. ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 905-857-7596 ANJ Auto Repair ਜਿਹੜੇ ਕਿ ਬੋਲਟਨ ਅਤੇ ਬ੍ਰੈਂਟਨ ਦੇ ਬਹੁਤ ਉੱਤੇ ਨੇ। ਯੈਨੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਲਓ ਫਿਰ ਇੱਕ ਵਾਰੀ ਨੰਬਰ ਦੇ ਦੀਏ ਸਟੂਡੀਓ ਦੇ 905-564-64-44 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਤੂੰ ਕਾਲਰ ਨੂੰ ਲੈ ਲਈਏ ਜੀ। ਔਰ ਜੀ
3: ਜੀ 0490 ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
3: ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਸੁਧੂ ਸਾਹਿਬ।
2: ਸਤਿ ਸ਼੍ਰੀ ਅਕਾਲ ਜੀ ਸ਼ਰਮਾ ਜੀ, ਕੀ ਹਾਲ ਚਾਲ ਨੇ? ਠੀਕ ਹੋ?
4: ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਕਿਸ਼ੋਰ ਕੁਮਾਰ ਤੇ ਮਹਿੰਦਰ ਕਪੂਰ ਦਾ ਗਾਣਾ ਸੁਣਾ ਦਿਓ ਜੀ।
2: ਬਿਲਕੁਲ ਜੀ, ਸੁਣਾਉਂਦੇ ਆ, ਲਿਖਾ ਦਿਓ। ਹਾਂਜੀ
4: ਹਾਂਜੀ। ਦਰਬਾਰ ਮੇ ਉਪਰ ਵਾਲੇ,
2: ਦਰਬਾਰ ਮੇ ਉਪਰ ਵਾਲੇ ਕੋ ਪੁਰਾਣਾ ਗੀਤ
4: ਵਾਲੇ ਮੇ।
2: ਹਾਂਜੀ ਹਾਂਜੀ, ਕੀ ਵਰਡਿੰਗ ਹੈ ਜੀ?
4: ਇਹ ਦਰਬਾਰ ਕੇ ਉਪਰ ਵਾਲੇ ਕੇ, ਦੇਰ ਨਹੀਂ ਅੰਧੇਰੀ ਹੈ,
2: ਦੇਰ ਨਹੀਂ ਅੰਧੇਰੀ ਹੈ।
4: ਹੇਰਾ ਫੇਰੀ ਪਿਕਚਰ ਸੀ ਜੀ,
2: ਨਵੀਂ ਕਿ ਪੁਰਾਣੀ?
4: ਨਹੀਂ ਨਵੀਂ, ਪੁਰਾਣੀ ਜੀ।
2: ਵਿਨੋਦ ਖੰਨਾ ਤੇ ਅਮਿਤਾਭ ਬੱਚਨ।
4: ਹਾਂਜੀ
2: ਮਿਹਰਬਾਨੀ, ਲਾਉਂਦੇ ਆ। ਅਗਲੇ ਕਾਲਰ ਲਓ ਜੀ।
3: ਹਾਂਜੀ 1000 ਸਤਿ ਸ਼੍ਰੀ ਅਕਾਲ ਜੀ।
5: ਮਨਮੋਹਨ ਵਾਰਿਸ ਦਾ ਨਾ ਲਓ ਤੁਸੀਂ, ਲਾਰੇ ਲਾ ਕੇ ਮੁੱਕਰ ਗਏ।
3: ਲਾਰੇ ਲਾ ਕੇ ਮੁੱਕਰ ਗਏ, ਮਨਮੋਹਨ ਵਾਰਿਸ ਦਾ।
2: ਠੀਕ ਹੈ ਜੀ, ਲਾ ਦਿੰਦੇ। ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੋਇਲ ਡਿਜੀਟਲ ਦੀ ਮੈਂ ਗੱਲ ਬਾਤ ਕਰਦਾ ਹਾਂ। ਜੇਕਰ ਤੁਸੀਂ ਇੰਟਰਨੈਟ ਲਵਾਉਣਾ ਹੈ ਦੋਸਤੋ, ਫਿਰ ਰੋਇਲ ਡਿਜੀਟਲ ਲਵਾ ਲਓ। ਉਹਨਾਂ ਕੋਲ ਡੀਲ ਬੜੀ ਵਧੀਆ ਆਈ ਆ। ਮੈਂ ਦੱਸ ਦਿਆਂ ਕਿ ਜਿੰਨੀਆਂ ਕੰਪਨੀਆਂ ਆਪਣੀਆਂ ਮਸ਼ਹੂਰ ਨੇ ਸਾਰੀਆਂ, ਉਹ ਜਿਹਦੀ ਮਰਜ਼ੀ ਤੁਸੀਂ ਲਵਾ ਲਿਓ। ਉਹ ਕਹਿੰਦੇ 55 ਦੀ ਲਾਈ ਆ, ਹਾਈ ਸਪੀਡ ਇੰਟਰਨੈਟ ਆ ਅਤੇ 1.5 GB ਡਾਊਨਲੋਡ ਸੀ ਰਹਿੰਦੇ ਅਤੇ ਬਹੁਤ ਜ਼ਿਆਦਾ ਹੁੰਦੀ ਆ ਇਹ। ਇਹ ਹੈਗੇ ਨੇ ਕੁਈਨ ਅਤੇ ਏਅਰਪੋਰਟ ਅਤੇ ਮੈਰਾਟਾਈਮ ਏਟੀ ਮੈਰਾਟਾਈਮ ਬੁਲੇਵਾਰਡ, ਜਿੱਥੇ ਡਾਕਟਰ ਕੁਲਦੀਪ ਹੋਰੀ ਨੇ ਹੋਮੋਪੈਥੀ ਵਾਲੇ ਉਸੇ ਪਲਾਜ਼ੇ ਵਿੱਚ ਨੇ, ਜੁਨ ਨੰਬਰ 58 ਦੇ ਵਿੱਚ। ਨੰਬਰ ਲੈ ਲਓ ਅਮਨ ਹੋਰਾਂ ਦਾ ਹਾਈ ਸਪੀਡ ਇੰਟਰਨੈਟ ਲਵਾਉਣ ਵਾਸਤੇ, 6472011313। ਕਈ ਵਾਰ ਆਪਾਂ ਲਵਾ ਲੈਂਦੇ ਹਾਂ, ਮਹਿੰਗਾ ਹੁੰਦਾ ਪਰ ਉਹਦੀ ਸਪੀਡ ਵੀ ਨਹੀਂ ਵਧੀਆ ਹੁੰਦੀ ਅਤੇ ਖਰਚ ਦੇ ਵੀ ਪੈਸੇ ਜ਼ਿਆਦੇ ਆ। ਇਹ ਡੀਲ ਹੈਗੀ ਰੋਜਰ ਦੀ, ਵੀ ਲਵਾ ਸਕਦੇ ਹੋ ਤੁਸੀਂ। ਔਰ ਬੈਲ ਵੀ 55 ਦੀ ਡੀਲ ਆ।
3: ਹਾਂਜੀ
2: ਅਤੇ ਨੰਬਰ ਹੈ ਅਮਨ ਦਾ 6472011313 ਟੈਲੀਫੋਨ ਨੰਬਰ ਹੈ। ਰੇਡੀਓ ਪ੍ਰੋਗਰਾਮ ਦੇ ਇਸ ਪਰਦੇ ਨੂੰ ਜੁੜੇ ਹੋਏ ਹੋ। ਨੰਬਰ ਨੇ ਸਟੂਡੀਓ ਦੇ 905-564-64-44। ਕੁਝ ਤੁਸੀਂ ਸੁਣੋਗੇ, ਕੁਝ ਅਸੀਂ ਸੁਣਾਵਾਂਗੇ, ਕੁਝ ਤੁਸੀਂ ਕਹੋਗੇ, ਕੁਝ ਅਸੀਂ ਕਹਾਂਗੇ। ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ, ਕਿਉਂਕਿ ਵੀਕਐਂਡ ਆ, ਕਿਉਂਕਿ ਆਪਾਂ ਸਾਰਿਆਂ ਨੇ, ਤੁਹਾਨੂੰ ਪਤਾ ਹੁੰਦਾ, ਕੋਈ ਨਾ ਕੋਈ ਫੰਕਸ਼ਨ ਅਟੈਂਡ ਕਰਨਾ ਹੁੰਦਾ, ਕਿਸੇ 'ਤੇ ਜਾਣਾ ਹੁੰਦਾ। ਤਾਂ ਵੀਕਐਂਡ 'ਤੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸਾਰੇ ਅਖੰਡ ਪਾਠ, ਵਿਆਹ ਸ਼ਾਦੀਆਂ ਸਾਰੀਆਂ ਚੱਲਦੀਆਂ ਰਹਿੰਦੀਆਂ ਨੇ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਹਮੇਸ਼ਾ ਹੀ, ਕਿਉਂਕਿ ਆਪਣਾ ਬਹੁਤ ਵੱਡਾ ਪਰਿਵਾਰ ਆ ਨਾ
3: ਜੀ,
2: ਜਿੰਨਾ ਵੀ ਆਲਾ ਦੁਆਲਾ ਟੋਰਾਂਟੋ ਦਾ ਹੈਗਾ ਅਤੇ ਟੀ ਵੀ 'ਚ ਤਾਂ ਵੈਨਕੂਵਰ ਵਗੈਰਾ ਸਾਰੇ ਦੇਖਦੇ ਨੇ।
3: ਹਾਂਜੀ,
2: ਜਿੱਥੇ ਵੀ ਤੁਸੀਂ ਹੋ, ਜਿੰਨਾ ਭੈਣ ਘਰਾਂ 'ਚ ਵਿਆਹ ਸ਼ਾਦੀਆਂ ਨੇ, ਜਾਣੀ ਖੁਸ਼ੀ ਦੇ ਸਮਾਗਮ ਨੇ, ਉਹਨਾਂ ਸਾਰਿਆਂ ਵਾਸਤੇ ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਵੱਲੋਂ ਸ਼ੁਭ ਇਸ਼ਾਵਾਂ
3: ਜੀ।
2: ਇੱਕ ਹੋਰ ਗੱਲ ਵੀ ਹੈ, ਤੋਂ ਕਈ ਵਾਰੀ ਨਾ ਮੈਨੂੰ ਪੁੱਛਣਗੇ ਫੋਨ ਕਰਕੇ ਨਾ, ਕਈ ਲੇਡੀਜ਼ ਬਣੀਆਂ, ਭਾਜੀ ਅਸੀਂ ਨਾ ਬਰਥਡੇ ਵਿਸ਼ ਕਰਨੀ ਆ ਬੱਚੇ ਦੀ, ਕਿੰਨੇ ਪੈਸੇ ਚਾਰਜ ਕਰੋਗੇ? ਮੈਂ ਕਿਹਾ ਨਹੀਂ ਨਹੀਂ, ਅਸੀਂ ਬੱਚਿਆਂ ਦਾ, ਸਾਡੇ ਬੱਚੇ, ਤੁਹਾਡੇ ਬੱਚੇ, ਸਾਡੇ ਬੱਚੇ ਹੋਏ, ਕਿਸੇ ਦਾ ਬਰਥਡੇ ਹੈਗਾ ਨਾ, ਤੁਸੀਂ ਬੁਲਾਉਣਾ ਹੁੰਦਾ, ਮੋਸਟ ਵੈਲਕਮ। ਜੇ ਟੀ ਵੀ 'ਤੇ ਲਵਾਉਣੀ ਆ, ਫੋਟੋ ਭੇਜ ਦਿਓ, ਤਾਂ ਮਨਪ੍ਰੀਤ ਹੋਣੀ ਮਿੰਟੀ ਲਾ ਦੇਣਗੇ। ਅਤੇ ਜੇ ਤੁਸੀਂ ਰੇਡੀਓ 'ਤੇ ਬੋਲਣਾ ਹੁੰਦਾ ਕਿ ਬੱਚੇ ਦਾ ਬਰਥਡੇ, ਕਿਸੇ ਦੀ ਐਨਵਰਸਰੀ ਆ, ਉਹ ਗਾਣਾ ਵੀ ਲਾਵਾਂਗੇ ਐਨਵਰਸਰੀ ਦਾ ਵਧੀਆ ਜਿਹਾ, ਅਤੇ ਬਰਥਡੇ ਦਾ ਮੈਸੇਜ ਵੀ ਭੇਜਾਂਗੇ, ਚਾਹੇ ਲੜਕੀ ਹੋਵੇ ਲੜਕੀ ਦਾ ਗੀਤ ਪਲੇ ਕਰਾਂਗੇ, ਲੜਕੇ ਦਾ ਲੜਕੇ ਦਾ ਬਰਥਡੇ ਦਾ। ਪਰ ਇਹ ਜਿਹੜੀਆਂ ਸੇਵਾਵਾਂ ਨੇ ਫਰੀ ਹੁੰਦੀਆਂ, ਇਹਦਾ ਕੋਈ ਚਾਰਜ ਨਹੀਂ ਹੁੰਦਾ। ਉਹਦਾ ਕੋਈ ਚਾਰਜ ਕਰਦਾ, ਪਰ ਅਸੀਂ ਤਾਂ ਨਹੀਂ ਕਰਦੇ ਭਾਈ, ਹੈ ਨਾ। ਅਤੇ ਉਹਦੇ ਵਾਸਤੇ ਨੰਬਰ ਹੈ 416-725-2551, ਜਾਂ ਫਿਰ ਜਦੋਂ ਸਟੂਡੀਓ ਨੰਬਰ 'ਤੇ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਉੱਥੇ ਲਾਈਵ ਕਰ ਲਓ, 905 564-644 ਟੈਲੀਫੋਨ ਨੰਬਰ ਹੈ
3: ਜੀ। ਤੇ ਦਿਓਲ ਟਰੈਵਲਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਵੈਨਕੂਵਰ ਤੋਂ ਦਿੱਲੀ ਤੁਸੀਂ ਸੈਪਟੈਂਬਰ ਦੇ ਵਿੱਚ ਜਾ ਕੇ ਨਵੰਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ। ਜੇ ਤੁਹਾਡਾ ਕੋਈ ਨੋਨ ਜਾਂ ਤੁਸੀਂ ਆਪ ਵੈਨਕੂਵਰ ਜਾ ਰਹੇ ਹੋ ਤੇ ਉੱਥੋਂ ਦਿੱਲੀ ਜਾਣਾ ਹੋਵੇ ਤਾਂ ਇਹ ਟਿਕਟ ਤੁਸੀਂ ਬੁੱਕ ਕਰਵਾਓ। ਸੈਪਟੈਂਬਰ ਤੋਂ ਲੈ ਕੇ ਨਵੰਬਰ ਤੱਕ ਦੇ ਟਿਕਟਸ ਨੇ $1,520 ਦੀਆਂ, $1,520 ਦੀ ਟਿਕਟਸ ਨੇ। ਜੇਕਰ ਤੁਸੀਂ ਟੋਰੋਂਟੋ ਤੋਂ ਦਿੱਲੀ ਜਾਣਾ ਹੋਵੇ ਸੈਪਟੈਂਬਰ 'ਚ ਜਾ ਕੇ ਜਾਂ ਅਕਤੂਬਰ ਦੇ ਵਿੱਚ ਜਾ ਕੇ ਨਵੰਬਰ ਦੇ ਵਿੱਚ ਵਾਪਸੀ ਦੇ ਲਈ ਤਾਂ $1,500 ਦੀ ਟਿਕਟ ਹੋਏਗੀ ਆਉਣ ਜਾਣ ਦੀ। $1,500 ਦੇ ਵਿੱਚ ਸੈਪਟੈਂਬਰ ਜਾਂ ਅਕਤੂਬਰ ਦੇ ਵਿੱਚ ਇੰਡੀਆ ਨੂੰ ਜਾ ਕੇ ਟੋਰੋਂਟੋ ਤੋਂ ਦਿੱਲੀ ਤੁਸੀਂ ਨਵੰਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ ਦਿੱਲੀ ਤੋਂ ਟੋਰੋਂਟੋ। ਅਤੇ ਜੇਕਰ ਤੁਸੀਂ ਨਵੰਬਰ ਦੇ ਵਿੱਚ 1-way ਟਿਕਟ ਲੈ ਕੇ ਜਾਣਾ ਇੰਡੀਆ ਨੂੰ, ਟੋਰੋਂਟੋ ਤੋਂ ਦਿੱਲੀ ਲਿਮਿਟਡ ਸੀਟਸ ਨੇ ਇਸ ਟਿਕਟ ਦੇ ਲਈ, $1,080 ਦੀ ਟਿਕਟਸ ਨੇ। $1,080 ਦੀ 1-way ਟਿਕਟ ਹੈ ਨਵੰਬਰ ਮਹੀਨੇ ਦੇ ਲਈ। ਅਤੇ ਨਾਲ ਹੀ ਜੇਕਰ ਤੁਸੀਂ ਟਿਕਟ ਬੁੱਕ ਕਰਾਉਣਾ ਚਾਹੁੰਦੇ ਹੋ ਦਿੱਲੀ ਤੋਂ ਟੋਰੋਂਟੋ ਨਵੰਬਰ ਵਿੱਚ ਜਾਂ ਅਕਤੂਬਰ ਦੇ ਵਿੱਚ 1-way ਟਿਕਟ, ਤਾਂ ਇਹ ਟਿਕਟ ਹੋਏਗੀ $860 ਦੀ। ਈਟੋਬਿਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ ਦਿਓਲ ਟਰੈਵਲਸ ਦਾ, ਉੱਥੇ ਤੁਸੀਂ ਕਾਲ ਕਰ ਲਓ 905-588-5100, 905-588-5100, ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ ਦੀ ਗੱਲ ਹੋ ਸਕਦੀ ਹੈ 905-588-4200, ਦਿਓਲ ਟਰੈਵਲ ਦੇ ਨੰਬਰਸ ਨੇ।
2: ਆਓ ਤੁਹਾਨੂੰ ਐਕਚੁਅਲੀ ਸਪੈਕਸ ਐਕਸਪ੍ਰੈਸ ਤੋਂ ਰਾਜਨ ਹੋਰੀ ਸਾਡੇ ਨਾਲ ਨੇ ਦੱਸਣਗੇ ਕਿ ਡਾਕਟਰ ਹੁਣ ਦਾ ਕੀ ਉੱਥੇ ਟਾਈਮਿੰਗ ਹੈਗੀ ਆ, ਕੀ ਸਪੈਸ਼ਲ ਲੱਗੇ ਹੋਏ ਨੇ। ਰਾਜਨ ਜੀ ਆਨੂੰ ਨਿੱਘਾ ਸਵਾਗਤ ਜੀ।
6: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜੀ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ ਸਮੇਂ 4 ਤੋਂ ਲੈ ਕੇ 7 ਤੱਕ, ਤੇ ਜੇ ਸਾਡੇ ਸਰੋਤੇ ਕੱਲ ਨੂੰ ਆਉਣਾ ਚਾਹੁੰਦੇ ਨੇ ਤੇ ਕੱਲ ਨੂੰ ਵੀ 10 ਤੋਂ ਲੈ ਕੇ 2 ਤੱਕ ਡਾਕਟਰ ਅਵੇਲੇਬਲ ਹੋਣਗੇ ਜੀ। ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ। ਤੇ ਸਿੱਧੂ ਸਾਹਿਬ ਸਾਡੇ ਕੋਲ ਜਿਹੜੀਆਂ ਮਸ਼ੀਨਾਂ ਨੇ ਇਹ ਨਿਊ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ ਜਿਹਦੇ 'ਚ AR, NCT, ਟੋਪੋਗ੍ਰਾਫੀ, ਰੈਟਨੋਗ੍ਰਾਫੀ ਤੇ ਨਾਲ ਦੀ ਨਾਲ ਵਿਜੂਅਲ ਫੀਲਡ ਹੈ। ਸੋ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਅੱਖਾਂ ਦਾ ਪੂਰਾ ਡਿਟੇਲ ਚੈੱਕਅਪ ਕਰਾਉਂਦੇ ਹੋ ਤੇ ਡਾਕਟਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਤੁਹਾਨੂੰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾ ਦਿੰਦੇ ਨੇ, ਪੂਰਾ ਸਮਝਾਉਂਦੇ ਨੇ ਵੀ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ ਜੀ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888। ਤੇ ਜੇ ਤੁਸੀਂ ਪ੍ਰਿਸਕ੍ਰਿਪਸ਼ਨ ਗਲਾਸਿਸ ਲੈਣੀਆਂ ਨੇ ਤੇ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲਿਓ, $129 ਚ ਤੁਹਾਨੂੰ ਕੰਪਲੀਟ ਪੇਅਰ ਅਸੀਂ ਬਣਾ ਕੇ ਦੇਣਾ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ, ਜਿਹਦੇ ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ। ਤੇ $258 ਚ ਅਸੀਂ ਤੁਹਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਜਿਹਦੇ ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਵੀ ਨੇ ਤੇ ਨਾਲ ਸਿਲੈਕਟਡ ਬ੍ਰਾਂਡਡ ਫਰੇਮ ਹੈ। ਆਪਣੀ ਐਨਕਾਂ ਦੇ ਉੱਤੇ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਬਣਵਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ, ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸਕੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ,
2: ਮਿਹਰਬਾਨੀ ਜੀ। ਸਪੈਕਸ ਐਕਸਪ੍ਰੈਸ ਤੇ ਪਹੁੰਚੋ ਤੁਸੀਂ, ਰੇਡੀ ਫਰਮ ਦੇਸ਼ ਪਰਦੇਸ਼ ਨਾਲ ਜੁੜੇ ਹੋ। ਅੱਛਾ ਮਨਪ੍ਰੀਤ, ਪਹਿਲਾਂ ਨਹੀਂ ਸੁਣਦਾ, ਹੁਣ ਨਾ 2 ਸਾਲ 3 ਸਾਲ ਤੋਂ ਨਾ ਜਿਹੜੇ ਆਪਾਂ ਕੋਈ ਵੀ ਚੀਜ਼ ਬਾਏ ਕਰਦੇ ਹਾਂ, ਕੋਈ ਜੂਸ ਬਾਏ ਕਰਦੇ ਹਾਂ, ਕੋਈ ਬਰਗਰ ਸ਼ਰਗਰ ਜਾਂ ਫਰੋਜ਼ਨ ਫੂਡ ਕੋਈ ਵੀ ਆਪਾਂ ਗਰੋਸਰੀ 'ਚ ਬਾਏ ਕਰਦੇ ਹਾਂ,
3: ਹਾਂਜੀ,
2: ਉੱਥੇ ਨਾ ਹੈਲਥ ਕੈਨੇਡਾ ਨੂੰ ਇੱਕ ਲੇਬਲ ਲਾਉਣਾ ਪੈਂਦਾ ਵੀ ਇਹਦੇ 'ਚ ਅੱਗੇ ਨਹੀਂ ਸੁਣਦਾ ਵੀ ਇਹਦੇ 'ਚ ਇੰਨੀ ਫੈਟ ਆ, ਇੰਨੀ ਸ਼ੂਗਰ ਆ। ਕਿਉਂਕਿ ਬਹੁਤ ਸਾਰੀਆਂ ਸੋਫਟ ਡਰਿੰਕਾਂ ਪੀਂਦੇ ਹਾਂ ਆਪਾਂ, ਹੈ ਨਾ, ਕਈ ਵਾਰੀ ਯੰਗ ਹੁੰਦੇ ਆ ਉਹਨਾਂ ਨੂੰ ਕੋਈ ਪਰਵਾਹ ਨਹੀਂ, ਹੈ ਨਾ, ਇੰਨਾ ਕਈ ਬੱਚੇ ਤਾਂ ਮੈਂ ਦੇਖਿਆ ਵੀ ਜਿਹੜਾ ਆਪਣਾ ਕੀ ਹੈਗਾ ਪੈਪਸੀ ਪੁਪਸੀ ਕੋਕਾ ਵਾਲਾ,
3: ਹਾਂਜੀ,
2: ਕੋਕ ਕਹਿੰਦੇ ਨਾ ਕੋਕ, ਉਹ ਇੰਨਾ ਪੀਂਦੇ ਆ ਚੱਕ ਦਿੰਦੇ ਫਟੇ, ਪਰ ਉਹ ਜਿੰਨਾ ਤੁਸੀਂ ਪਿਓ ਹੋਰ ਧਿਆਨ ਲੱਗੀ ਜਾਓ, ਹੈ ਨਾ,
3: ਬਿਲਕੁਲ ਹਾਂਜੀ।
2: ਪਰ ਇਹਨਾਂ ਸਾਰਿਆਂ ਦੇ ਵਿੱਚ ਨਾ ਸ਼ੂਗਰ
3: ਕੰਟੈਂਟ ਬਹੁਤ ਹੁੰਦਾ, ਹਾਂਜੀ ਹਾਂਜੀ।
2: ਪਰ ਵੈਸੇ ਤਾਂ ਕਈ ਲੋਕ ਤਾਂ ਬੱਚਿਆਂ ਨੂੰ ਆਪਣੇ ਆਪ ਹੀ ਕਹਿੰਦੇ ਨਹੀਂ ਬੇਟੇ ਤੁਸੀਂ ਇਹ ਨਹੀਂ ਪੀਣਾ, ਜ਼ਿਆਦਾ ਨਹੀਂ ਪੀਣਾ, ਇੱਕ ਅੱਧਾ ਕੇਨ ਪੀ ਲਓ, ਪਲੱਸ ਜਿਹੜੇ ਹੈਗੇ ਨਾ ਆਪਣੇ ਜੂਸ ਜਿਹੜੇ ਆਪਣੇ ਨੈਚੁਰਲ ਜੂਸ ਵੀ ਮਿਲ ਜਾਂਦੇ ਅੱਜ ਕੱਲ੍ਹ,
3: ਹਾਂਜੀ,
2: ਉਹ ਜਿਵੇਂ ਔਰੇਂਜ ਜੂਸ ਹੋ ਗਿਆ, ਉਹਦੇ ਵਿੱਚ ਮਿੱਠਾ ਪੈਂਦਾ। ਵੈਸੇ ਪੜ੍ਹ ਲੈਣਾ ਚਾਹੀਦਾ ਵੀ ਇਹਦੇ 'ਚ ਇੰਨੀ ਸ਼ੂਗਰ ਆ ਅਤੇ ਉਹਦੇ 'ਚ ਲਿਖੀ ਕੈਲਰੀ ਵੀ ਲਿਖੀ ਆਉਂਦੀ ਹੈ,
3: ਹਾਂਜੀ ਹਾਂਜੀ।
2: ਕਈ ਵਾਰੀ ਆਪਾਂ ਕੈਲਰੀ ਵੇਖਦੇ ਹਾਂ ਨਹੀਂ, 280 ਕੈਲਰੀਜ਼ ਆ, ਹੈ ਨਾ, ਹੁਣ 280 ਕੈਲਰੀਜ਼ ਬਰਨ ਕਰਨ ਵਾਸਤੇ ਜੇ ਤੁਸੀਂ ਟ੍ਰੈਡਮਿਲ 'ਤੇ ਚੜ੍ਹ ਜਾਓ, ਇਹ ਘੰਟੇ ਤੋਂ ਉੱਪਰ ਲੱਗੂਗਾ, ਘੰਟੇ ਜ਼ਿਆਦਾ ਲੱਗੂਗਾ, ਉਹ ਫਿਰ ਵੀ ਬਰਨ ਨਹੀਂ ਹੋਣੀ ਆ ਮੇਰੇ। ਆਪਾਂ ਨੂੰ ਖਾਸ ਚੀਜ਼ ਖਾਣ ਲੱਗੇ ਨਹੀਂ ਪਤਾ ਲੱਗਦਾ ਹੈ ਨਾ ਕੋਈ ਲੈਂਦੇ ਚੀਜ਼ ਆਪਾਂ ਤੋ ਬੇਸਿਕ ਜਿਹੜੇ ਬਹੁਤੇ ਜਿਹੜੇ ਬੱਚੇ ਬੁੱਚੇ ਆ ਜਿਹੜੇ ਆਪਣੇ ਇਹਦਾ ਉਹ ਤਾਂ ਦੇਖ ਲੈਂਦੇ ਆ ਵੀ ਭਾਈ ਇਹ 'ਚ ਇੰਨੀ ਕੈਲੋਰੀਜ ਨੇ ਮੈਂ ਉਨੀ ਕੀ ਪੀਣੀ ਆ ਮੈਂ ਹੈ ਨਾ ਦਿਨ ਦੀਆਂ ਮੇਰੀ ਜਿੰਨੀਆਂ ਹੈਗੀਆਂ ਤੁਸੀਂ ਵੀ ਜਦੋਂ ਨਾ ਜਾਂਦੇ ਹੁੰਦੇ ਹੋ ਕਿਤੇ ਲੈ ਕੇ ਹੁਣ ਹੁਣ ਜੂਸ ਵਗੈਰਾ ਹੋਰ ਚੀਜ਼ਾਂ ਇਹਨਾਂ ਚੀਜ਼ਾਂ ਖਿਆਲ ਰੱਖਿਆ ਕਰੋ ਅਤੇ ਸਿਹਤ ਆ ਤਾਂ ਸਭ ਕੁਝ ਆ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਆ ਸਿਹਤ ਦੇ ਨਾਲ ਹੀ ਬੰਦਾ ਤੁਰਿਆ ਉੱਡਿਆ ਫਿਰਦਾ ਹਾਂਜੀ ਅਤੇ ਮੈਂ ਇਹਦੇ 'ਚ ਯਕੀਨ ਕਰਦਾ ਬਹੁਤ ਜ਼ਿਆਦਾ ਨਾ ਬਾਕੀ ਗੱਲਾਂ ਤਾਂ ਚੱਲਦੀਆਂ ਰਹਿਣੀਆਂ ਅਪ ਐਂਡ ਡਾਊਨ ਕਦੇ ਹੋ ਗਿਆ ਕੁਛ ਹੋ ਗਿਆ ਪਰ ਜੇ ਸਿਹਤ ਨਹੀਂ ਰਹਿੰਦੀ ਤਾਂ ਬੰਦਾ ਫਿਰ ਹਾਂਜੀ
3: ਬਿਲਕੁਲ ਬਿਲਕੁਲ
2: ਤੁਸੀਂ ਜਿਹੜੇ ਹੈਲਥ ਦੇ ਕੌਨਸ਼ੀਅਸ ਹੈਗੇ ਉਹ ਲੋਕ ਕਰਦੇ ਕਰਦੇ ਹੋ ਲੇਕਿਨ ਫਿਰ ਵੀ ਜੇ ਨਹੀਂ ਵੀ ਜਾਂਦੇ ਜਦੋਂ ਖਾਣ ਪੀਣ ਵਾਸਤੇ ਬਸ ਥੋੜ੍ਹਾ ਜਿਹਾ ਕਈ ਵਾਰੀ ਇਹ ਹੁੰਦਾ ਵੀ ਮੂੰਹ ਦਾ ਰਸ ਜ਼ਿਆਦਾ ਹੈ ਨਾ ਚੱਕਦੇ ਹੋ ਜਿਵੇਂ ਮੈਂ ਕਿ ਮੇਰੇ ਮੂਹਰੇ ਕਈ ਵਾਰੀ ਮੈਂ ਲਿਆਉਂਦਾ ਨਹੀਂ ਹੁਣ ਚੀਜ਼ ਜਿਹੜੀ ਹੈ ਨਾ ਮੈਨੂੰ ਪਤਾ ਹੁੰਦਾ ਜਿਵੇਂ ਰਸ ਮਲਾਈ ਹੈ ਮਾਈ ਨੋ ਤੁਸੀਂ ਇੱਕ ਖਾਓਗੇ ਇੱਕ ਪੀਸ ਖਾਓਗੇ ਸਾਡੇ ਫਿਰ ਜੀ ਖਾਣ ਕਰੂਗਾ ਹੈ ਨਾ ਤੂੰ ਇਹਨਾਂ ਚੀਜ਼ਾਂ ਤਾਂ ਆਈ ਆ ਨੇ ਜੇ ਤਾਂ ਤੁਹਾਡਾ ਕੰਟਰੋਲ ਹੈਗਾ ਸਹੀ ਮਾਤਰਾ 'ਚ ਖਾਓਗੇ ਫਿਰ ਤਾਂ ਠੀਕ ਆ ਨਹੀਂ ਤਾਂ ਇਹਨਾਂ ਨੂੰ ਫਿਰ ਬਾਏ ਬਾਏ ਕਰਦੇ ਹੋ ਚੀਜ਼ਾਂ ਨੂੰ ਅਤੇ ਵਧੀਆ ਚੀਜ਼ਾਂ ਖਾਇਆ ਕਰੋ ਫਲ ਫਰੂਟ ਜ਼ਿਆਦਾ ਖਾ ਲਿਆ ਕਰੋ ਹਰੀਆਂ ਤਾਜ਼ੀਆਂ ਸਬਜ਼ੀਆਂ ਸ਼ਾਮਿਲ ਜ਼ਰੂਰ ਕਰੋ ਕਿਉਂਕਿ ਜਿਹੜਾ ਨਾ ਸ਼ਾਮ ਦਾ ਆਪਾਂ ਖਾਣਾ ਖਾਂਦੇ ਹਾਂ ਉਹਦੇ ਵਿੱਚ ਥੋੜ੍ਹਾ ਜਿਹਾ ਸੈਲਡ ਹੋ ਜਾਏ ਨਾਲ
3: ਹਾਂਜੀ
2: ਕਈ ਤਾਂ ਸੁੱਕੀ ਚਣੀ ਲਾਉਂਦੇ ਰੋਟੀਆਂ ਦੀ ਹੈ ਨਾ ਉਹ ਵੀ ਚੰਗੀ ਗੱਲ ਪੰਜ ਛੇ ਸੱਤ ਠੋਕ ਦੋ ਚਾਹੇ ਚਿਕਨ ਬਣਿਆ ਜਾਂ ਕੋਈ ਸਬਜ਼ੀ ਬਣੀ ਹੈ ਜਾਂ ਨਾ ਸੈਲਡ ਦੀ ਉਚਾਈ ਦੇ ਨਾਲ ਖੀਰਾ ਕੱਟਿਆ ਹੋਵੇ ਆਪਣੇ ਮੀਟਸ ਹੋਣ ਕਿਊਕੰਬਰ ਹੋਵੇ ਉਹ ਤਾਂ ਕੋਈ ਗੱਲ ਹੋ ਗਈ ਜਾਂ ਸੈਲਰੀ ਪਾ ਲਓ ਵਿੱਚ ਤੁਸੀਂ ਲੈਟਸ ਪਾ ਲਓ ਹੋਰ ਬੜਾ ਕੁਛ ਪੱਕਾ ਗੰਢੇ ਕੱਟ ਲਓ ਵਿੱਚ ਹੈ ਨਾ ਪਿਆਜ਼ ਲਾਲ
3: ਪਿਆਜ਼
2: ਸੈਲਡ ਬਣ ਜਾਂਦਾ ਅਤੇ ਰੋਟੀ ਪ੍ਰਾਹਮ ਦੇਸ ਪ੍ਰਦੇਸ ਨਾਲ ਜੁੜੇ ਹੋਏ ਹੋ ਅਤੇ ਹੁਣ ਆਪਾਂ ਫਿਰ ਗੀਤ 'ਚ ਵੱਲ ਚੱਲੀਏ
3: ਜੀ
2: ਫਰਮੈਸ਼ੀ ਗੀਤ ਹੈਗਾ ਹੇਰਾ ਫੇਰੀ ਮੂਵੀ ਦੇ ਪੁਰਾਣੀ ਵਧੀ ਵੱਡੇ ਥੀਏਟਰ 'ਚ ਲੱਗ ਅੱਛਾ ਜਿਹੜੀਆਂ ਇਹ ਮੂਵੀਆਂ ਆਪਾਂ ਗਾਣੇ ਸੁਣਦੇ ਨਾ ਆਪਣੇ ਸ਼ਰਮਾ ਸਾਹਿਬ ਇਹਦਾ ਥੀਏਟਰ ਵਿੱਚ ਘੱਟੋ ਘੱਟ ਪੰਜਾਹ ਵੀਕ ਚੱਲੀਆਂ ਉਹ ਜ਼ਿਆਦਾ ਹੀ ਗੋਲਡ ਜੁਬਲੀ ਬਣਾਈ ਹੋਈ ਇਹਨਾਂ ਨੇ ਨਾ ਅੱਗੇ ਤਾਂ ਜਨਤਾ ਹੀ ਬਹੁਤ ਹੁੰਦੀ ਸੀ ਥੀਏਟਰ 'ਤੇ ਦੇਖਣ ਵਾਲੀ ਹੈ ਨਾ
3: ਹਾਂਜੀ
2: ਕਿਉਂਕਿ ਆ ਬੀ ਸੀ ਬੂ ਸੀ ਆਰ ਤਾਂ ਹੁੰਦੀਆਂ ਨਹੀਂ ਸੀ ਘਰਾਂ ਦੇ ਵਿੱਚ ਹੈ ਨਾ ਅਤੇ ਹੁਣ ਤਾਂ ਉਦੋਂ ਵੀ ਕੰਮ ਟੱਪ ਗਿਆ ਗਾਹਾਂ ਪਤਾ ਨਹੀਂ ਟੈਕਨੋਲੋਜੀ ਕਿੱਥੇ ਉੱਤੇ ਜਾਣੀ ਆ
3: ਬਿਲਕੁਲ
2: ਉੱਥੋਂ ਇੱਕ ਹੁੰਦਾ ਸੀਗਾ ਬਈ ਲੋਕਾਂ ਨੇ ਸ਼ਹਿਰ ਜਾਣਾ ਪਿੰਡਾਂ ਵਾਲੇ ਤਾਂ ਵਿਚਾਰੇ ਜਾਂਦੇ ਕਿਤੇ ਵੀਕ ਦੇ ਵਿੱਚ ਇੱਕ ਅੱਧੀ ਵਾਰੀ ਹੁੰਦੇ ਸੀ ਜਾਂ ਦੋ ਵੀਕਾਂ ਬਾਅਦ
3: ਹਾਂਜੀ
2: ਬਾਹਲੇ ਜਿਹੜੇ ਇੱਕ ਸਧਾਰਨ ਪੀਪਲ ਸੀ ਉਹ ਤਾਂ ਜਾਂਦੇ ਹੀ ਨਹੀਂ ਸੀ ਕਈ ਵਾਰ ਪੰਜਾਂ ਮਹੀਨੇ ਬਾਅਦ ਜਾਂਦੇ ਹੁੰਦੇ ਸੀ ਅਤੇ ਜਦੋਂ ਜਾਣਾ ਫਿਰ ਉਹਨੇ ਮੂਵੀ ਜ਼ਰੂਰ ਦੇਖਣੀ ਅਸੀਂ ਤਾਂ ਭਾਈ ਸਾਡੇ ਪਿੰਡ ਤੋਂ ਜਗਰਾਓ ਨੇੜੇ ਪੈਂਦਾ ਉੱਥੇ ਥੀਏਟਰ ਹੁੰਦਾ ਸੀ ਇੱਕ ਅਤੇ ਅਸੀਂ ਰਾਤ ਵਾਲਾ ਸ਼ੋਅ ਚੱਲਦਾ ਹੁੰਦਾ ਸੀ ਨਾ
3: ਹਾਂਜੀ
2: ਔਰ ਅਸੀਂ ਨਾ ਰਾਤ ਨੂੰ ਚਲੇ ਗਏ ਉੱਥੇ ਦੋ ਦਿਨ ਸਾਈਕਲ ਚੱਕਣੇ ਬਾਹਰਲੇ ਘਰੋਂ
3: ਹਾਂਜੀ
2: ਪੈਂਦੇ ਸਾਰੇ ਬਾਹਰਲੇ ਘਰ ਸੀ ਕਿਉਂਕਿ ਉੱਥੇ ਮੱਝਾਂ ਪਸ਼ੂ ਬੰਨੇ ਹੁੰਦੇ ਉਹਨਾਂ ਦੀ ਰਾਖੀ ਕਰਨ ਵਾਸਤੇ ਅੰਦਰਲੇ ਘਰੋਂ ਰੋਟੀ ਖਾ ਕੇ ਜਾਣੀ ਅਤੇ ਰਾਤ ਨੂੰ ਘਰਦਿਆਂ ਨੇ ਜਾਂ ਫਿਰ ਜਾਣ ਨਹੀਂ ਦਿੰਦੇ ਹੁੰਦੇ ਸੀ ਉਹਨਾਂ ਹੈ ਨਾ
3: ਜੀ
2: ਅਸੀਂ ਸਾਡੇ ਬ੍ਰਦਰ ਮੇਰੇ ਵਿਚਾਰ ਵਾਲੇ ਬ੍ਰਦਰ ਸਾਰੇ ਅਸੀਂ ਕਦੇ ਮੂਵੀ ਦੇਖਣ ਚਲੇ ਗਏ ਉਹ ਕਿਤੇ ਮੂਵੀ ਚੱਲਦਿਆਂ ਨੂੰ ਚੱਲਦੀ ਸੀ ਹੈ ਨਾ
3: ਹਾਂਜੀ
2: ਅੰਦਰ ਹਨੇਰਾ ਸੀ ਨਾ ਅਤੇ ਲਾਲਾ ਜੀ ਅਤੇ ਲਾਲੀ ਬੈਠੇ ਨਾਲ ਹੈ ਨਾ ਉੱਥੇ ਮੂਹਰੇ ਹੈ ਨਾ ਕੋਈ ਸੁਧਾਰ ਖਾਂਜਰ ਪਿੰਡ ਉਹ ਵੀ ਮੂਵੀ ਦੇਖਦੇ ਸੀਗੇ ਹਨੇਰੇ 'ਚ ਸਾਨੂੰ ਦਿਸੇ ਅੰਦਰ ਕੋਨਾ ਤੋਂ ਫਿਰ ਟਾਰਚਨ ਦਿਖਾ ਕੇ ਪਹੁੰਚਦੇ ਹੁੰਦੇ ਸੀ ਉਹਦੇ ਦੀ ਗੱਲ ਆ ਉਹ ਕਹਿੰਦੇ ਬ੍ਰਦਰ ਸੀ ਲਾਲਾ ਜੀ ਅਤੇ ਨਾ ਲਾਲੀ ਬੈਠੀ ਲਾਲੀ ਦੇ ਪੱਟਾਂ 'ਚ ਬਹਿ ਗਏ ਕੁਰਸੀ ਸਾਹਿਬ ਨੇ ਅਜੇ ਤੱਕ ਮੈਂ ਛੇੜਦੇ ਹੁੰਦੇ ਉਹਨੂੰ ਉਹ ਵਿਚਾਰੇ ਹੈ ਨਾ ਦੁਖੀ ਜਿਹਾ ਹੋ ਗਿਆ ਵੀ ਇਹ ਕੀ ਕਰ ਰਹੇ ਹੋ ਅਸੀਂ ਉਹਨੂੰ ਸੁਝਾਇਆ ਵੀ ਰਾਤ ਦਾ ਸ਼ੋਅ ਆ ਵੀ ਦਿਸਿਆ ਨਹੀਂ ਹਨੇਰੇ 'ਚ ਨਾ ਨਹੀਂ ਤਾਂ ਇੱਦਾਂ ਹੁੰਦਾ ਕਈ ਵਾਰੀ ਨਾ ਪਰ ਉਹ ਫਿਰ ਟਾਰਚ ਵਾਲਾ ਬੰਦਾ ਮੰਗਵਾਇਆ ਫਿਰ ਉਹਨੂੰ ਖਾਲੀ ਸੀਟਾਂ ਕਿੱਥੇ ਉਹਨੇ ਸਾਨੂੰ ਬਹਾਇਆ ਇਸ ਤਰ੍ਹਾਂ ਵੀ ਚੱਲਦੇ ਹੁੰਦੇ ਸ਼ੋਅ ਹੁਣ ਉਦੋਂ ਵਧੀਆ ਹੁੰਦਾ ਸੀ ਸਾਈਕਲ ਸੂਕਲ ਚਲਾ ਕੇ ਦੇਖਣ ਵਾਲਾ ਮੂਵੀ ਅਤੇ ਇਹ ਵੀ ਉਸ ਸਮੇਂ ਦੀ ਮੂਵੀ ਆ ਪੁਰਾਣੀ
3: ਜੀ
2: ਹੇਰਾ ਫੇਰੀ
3: ਹਾਂਜੀ
2: ਵਿਨੋਦ ਖੰਨਾ ਸਾਹਿਬ ਤੇ ਬੜੀਆਂ ਸੁਪਰ ਹਿੱਟ ਦਿੱਤੀਆਂ ਫਿਰ ਵਿੱਚੋਂ ਨਾ ਪਤਾ ਨਹੀਂ ਕਈ ਬੰਦਿਆਂ ਨੂੰ ਨਾ ਥੋੜ੍ਹਾ ਜਿਹਾ ਹੋ ਜਾਂਦਾ ਹੁੰਦਾ ਕਈ ਵਾਰ ਜੀ ਜ਼ਿੰਦਗੀ 'ਚ ਨਾ ਵਿਨੋਦ ਖੰਨਾ ਇੱਕ ਤਾਂ ਹੈਂਡਸਮ ਗਾਈ ਸੀਗਾ
3: ਹਾਂਜੀ
2: ਅਤੇ ਆਪਣੇ ਸਮੇਂ ਦਾ ਬਹੁਤ ਵਧੀਆ ਐਕਟਰ ਵੀ ਵਧੀਆ ਸੀਗਾ ਫਿਰ ਸੰਨਿਆਸ ਲੈਲੇ ਵਿੱਚੋਂ ਇੰਨੀ ਚੜ੍ਹਾਈ ਪੀਕ 'ਤੇ ਜਾ ਕੇ ਹੈ ਨਾ ਦੁਬਾਰਾ ਫਿਰ ਆ ਕੇ ਚੱਲ ਪਿਆ ਸੀ ਪਰ ਇੱਕ ਵਾਰੀ ਜਦੋਂ ਬੰਦਾ ਪਿਆ
3: ਬ੍ਰੇਕ ਲੈ ਜੀ ਹੈ ਨਾ ਹਾਂਜੀ
2: ਹੁਣ ਆਪਾਂ ਨੂੰ ਮੈਂ ਕਹਿੰਦਾ ਬਾਅਦ ਚ ਲਈਏ ਆਪਾਂ
3: ਹਾਂਜੀ ਇੱਕ ਕਮਰਸ਼ੀਅਲ ਬ੍ਰੇਕ ਲੈ ਲਈਏ
2: ਸਟੇਸ਼ਨ ਆਈ ਦੇ ਬਾਅਦ ਆਵਾਂਗੇ ਤੇ ਵਿਨੋਦ ਖੰਨਾ ਸਾਹਿਬ ਤੇ ਜੋੜੀ ਇਹਨਾਂ ਦੀ ਚੰਗੀ ਚੱਲੀ ਸੀ ਅਮਿਤਾਭ ਬੱਚਨ ਦਾ ਸ਼ਤਰੂਘਨ ਸਾਹਿਬ ਦੇ ਨਾਲ ਵੀ ਚੰਗਾ ਕੰਮ ਚੱਲਿਆ ਇਹਨਾਂ ਦਾ ਅਮਿਤਾਭ ਦਾ ਨਾ ਤੇ ਰੜੀ ਪ੍ਰਾਮ ਦੇਸ ਪ੍ਰਦੇਸ ਸਿਰੋਂ ਦੁਨੀਆਂ ਹੋ ਕੁਕੀ ਤੁਰ ਜਾਂਦੀ ਹੈ ਤੇ ਵਿਨੋਦ ਖੰਨਾ ਸਾਹਿਬ ਵੀ ਆਪਣੀ ਬਾਬਾ ਬਾਦ ਦੇ ਵਿੱਚ ਕਾਫੀ ਰੋਲ ਕਰਕੇ ਗਏ ਨੇ ਉਹਨਾਂ ਦੇ ਬੇਟੇ ਹੁਣ ਵਧੀਆ ਰੋਲ ਕਰ ਰਹੇ ਨੇ ਵਧੀਆ ਸੋਹਣੀ ਉਹਨਾਂ ਨੇ ਨਾਮ ਬਣਾਇਆ ਆਪਣਾ ਰੜੀਓ ਪ੍ਰੋਗਰਾਮ ਦੇਸ ਪ੍ਰਦੇਸ ਛੋਟੀ ਬ੍ਰੇਕ ਲੈ ਕੇ ਆਉਂਦੇ ਹਾਂ ਵਾਪਸ ਜੁੜੇ ਰਹੋ ਸਾਡੇ ਨਾਲ ਅਤੇ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫ੍ਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
2: ਔਰ ਵਿਜ਼ਿਟ insuranceforyou.ca।
3: ਕਾਲ ਡਕ ਕਲੀਨਿੰਗ ਵਾਲੇ।
4: This is AM 530, CHLO AM, serving Brampton, Mississauga, Toronto, the GTA, and the world at am530.ca.

0: ਹੋਰ ਵੱਧ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚੋਂ ਤਾਂ ਟੈਮਰੈਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ। ਸ਼ਾਨਦਾਰ ਮੂਵਮੈਂਟ ਆਫਿਸ ਦੇ ਨਾਲ ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845।
1: The opinions expressed in the following program are those of the host and their guests and do not reflect the views and opinions of the management and staff of CHLO AM 530.

0: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, RE/MAX Gold Realty, Inc. at 416-265-2222.
1: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਲਈ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 feet ਤੋਂ ਲੈ ਕੇ 40x100 feet ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੇਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ। LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569 647-999-2569।
2: ਦੋਸਤੋ, ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਹੈਗੇ ਹਾਂ। ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਨਿੱਘਾ ਸਵਾਗਤ ਹੈ। ਸਟੂਡੀਓ ਦੀ ਘੜੀ 'ਤੇ 4:02 ਅਤੇ ਕੁਝ ਸੈਕਿੰਡ ਹੋਏ ਨੇ। ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ। ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ
3: ਜੀ
2: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਟੈਲੀਫੋਨ ਨੰਬਰ ਨੇ ਸਟੂਡੀਓ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਫਰਮਾਇਸ਼ੀ ਗੀਤ ਆਪਾਂ ਸੁਣਾ ਰਹੇ ਹਾਂ ਅਤੇ ਉਸ ਤੋਂ ਬਾਅਦ ਫਿਰ ਅਸੀਂ ਵਾਪਸ ਆ ਰਹੇ ਹਾਂ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਜੁੜੇ ਰਹੋ।

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਅਪਲਾਇੰਸ ਜੰਕਸ਼ਨ ਦੀ ਪਹਿਲੀ ਬ੍ਰਾਂਚ ਰਿਵਰਮਾਊਂਟ ਪਲਾਜ਼ਾ ਰਿਵਰਮਾਊਂਟ ਅਤੇ ਸਟੀਲ ਮਿਸਾਗਾ ਸਟੀਲ ਦਾ ਮੇਨ ਇੰਟਰਸਟ੍ਰਕਚਰ ਪੈਂਦਾ ਦੂਸਰੀ ਬ੍ਰਾਂਚ ਦੀ ਹੈਗੀ ਆ ਏਅਰਪੋਰਟ ਰੋਡ 'ਤੇ ਕਲਰਕ 'ਤੇ ਅਤੇ ਇੱਥੇ ਤੁਸੀਂ ਜਾ ਸਕਦੇ ਹੋ ਅਤੇ ਮੇਰੇ ਸਾਡੇ ਨਾਲ ਜੁੜ ਚੁੱਕੇ ਨੇ ਮਨਜੀਤ ਹੋਰੀ ਅਪਲਾਇੰਸ ਜੰਕਸ਼ਨ ਤੋਂ
1: ਜੀ
0: ਮਨਜੀਤ ਜੀ ਪਹਿਲਾਂ ਆਪਾਂ ਲਵਾਂਗੇ ਸੈਮ ਸਿੰਘ ਅਤੇ ਨਾਲ ਦੀ ਨਾਲ ਤੁਹਾਡੇ ਕੋਲ ਹਾਂਜੀ ਵੱਡੇ ਟੀ ਵੀ ਨੇ ਔਰ ਕਾਫੀ ਰੇਂਜ ਦੇ ਵਿੱਚ ਨੇ ਕਿਉਂਕਿ ਫੀਫਾ ਨਾਲ ਕਈ ਲੋਕਾਂ ਨੇ ਦੇਖਣਾ ਵਾ ਅਤੇ ਕਈ ਲੋਕ ਨਾ ਜਿਹੜੇ ਇੰਨੇ ਪਾਸ਼ਕ ਨੇ ਇੱਕ ਪਾਸੇ ਫੀਫਾ ਦੇਖ ਰਹੇ ਨੇ ਟੀ ਵੀ ਲਾਇਆ ਦੂਜੇ ਪਾਸੇ ਇੱਕ ਹੋਰ ਲਵਾਇਆ ਘਰਾਂ ਦੇ ਵਿੱਚ ਹੋਰ ਗੇਮ ਦੇਖਣੀ ਆ ਯੰਗ ਆਈਜ਼ਰ ਕਰਦੇ ਆ ਤੇ ਕੀ ਕੀ ਸਪੈਸ਼ਲ ਆਏ ਨੇ ਮਨਜੀਤ ਟੀਵੀਆਂ ਦੇ ਉੱਤੇ
2: ਬਿਲਕੁਲ ਸਿੱਧੂ ਸਾਹਿਬ ਬੋਕਸਿੰਗ ਵੀਕਐਂਡ ਜੁਲਾਈ ਦਾ ਲਾਸਟ ਵੀਕਐਂਡ ਹੈ ਜਿੱਥੇ ਕਿ ਸਭ ਤੋਂ ਪਹਿਲਾਂ 75 ਇੰਚ ਬਿਗ ਸਕਰੀਨ ਟੀਵੀ ਸਭ ਤੋਂ ਵੱਧ ਵਿਕ ਰਹੇ ਨੇ 75 ਇੰਚ ਦਾ ਐਲਈਡੀ ਸਮਾਰਟ 4K ਟੀਵੀ ਹੈ ਜਿਹੜਾ ਕਿ ਸਿਰਫ $899 ਤੇ ਜਿਹੜੇ ਕਸਟਮਰ 85 ਇੰਚ ਦੇ ਵਿੱਚ ਡੀਲ ਦੇਖ ਰਹੇ ਨੇ 85 ਇੰਚ ਦਾ ਐਲਈਡੀ ਸਮਾਰਟ 4K ਟੀਵੀ ਜਿਹੜਾ ਕਿ ਮਾਰਕੀਟ 'ਚ ਇਸ ਟਾਈਮ ਤੁਸੀਂ $2200-2300 ਦਾ ਬਾਏ ਕਰ ਰਹੇ ਹੋ ਸਿਰਫ $1499 'ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਕਿਚਨ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੌਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $5500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2799-2799 'ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜੇ ਤੁਸੀਂ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਹੋ ਤਾਂ ਟੌਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਸਿਰਫ $1099 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਪੇਅਰ ਸਿਰਫ $1499 ਦੇ ਵਿੱਚ ਇਸ ਬੋਕਸਿੰਗ ਵੀਕ ਇਨ ਜੁਲਾਈ ਸੇਲ 'ਚ ਲਗਾ ਸਕਦੇ ਆ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਕੋਈ ਵੀ ਪ੍ਰਾਈਸ ਤੁਹਾਡੇ ਕੋਲ ਹੈ ਗਰੰਟਿਡ ਹਰ ਪ੍ਰਾਈਸ ਨੂੰ ਅਸੀਂ 10% ਨਾਲ ਬੀਟ ਕਰਕੇ ਦੇਵਾਂਗੇ ਲੋਕੇਸ਼ਨਾਂ ਦੋ ਨੇ ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-445-0054-905-450-0054 ਅਪਲਾਇੰਸ ਜੰਕਸ਼ਨ ਬੋਕਸਿੰਗ ਵੀਕ ਇਨ ਜੁਲਾਈ ਸੇਲ ਥੈਂਕ ਯੂ ਸੋ ਮਚ ਫੋਰ ਦ ਟਾਈਮ ਸਿਸ ਸਾਹਿਬ
0: ਮਿਹਰਬਾਨੀ ਜੀ ਔਰ ਮੈਂ ਦੱਸ ਦਿਆਂ ਕਿ ਜੇਕਰ ਤੁਸੀਂ ਹੁਣ ਕੁਝ ਦਿਨ ਰਹਿ ਗਏ ਨੇ ਅਗਸਤ ਤੋਂ ਪਹਿਲਾਂ ਇੱਕ ਗ੍ਰਾਂਟ ਵੀ ਲੈ ਸਕਦੇ ਹੋ ਗ੍ਰਾਂਟ ਤੁਸੀਂ ਵਾਪਸ ਨਹੀਂ ਕਰਨੀ ਅਤੇ ਲੋਨ ਵੀ ਦਵਾਉਂਦੇ ਨੇ ਤੁਹਾਨੂੰ ਸਟੱਡੀ ਵਾਸਤੇ ਔਰ ਕਾਲ ਕਰਨੀ ਹੈ ਤੁਸੀਂ ਨੰਬਰ ਲੈ ਲਓ 437-264-3175 ਜੁਨੀ ਗਲੋਬਲ ਐਡਵਾਈਜ਼ਰੀ ਇੰਕ ਤੂੰ ਨਾਗਪਾਲ ਸਾਹਿਬ ਨਾਲ ਗੱਲ ਕਰੋ 4372-64-3175 ਇਹ ਕਹਿੰਦੇ ਨੇ ਕਿ ਅਗਸਤ ਤੋਂ ਬਾਅਦ ਤੁਹਾਨੂੰ ਸਿਰਫ ਲੋਨ ਮਿਲਿਆ ਕਰਨਾ ਸਟੱਡੀ ਵਾਸਤੇ ਜਿਹੜੀ ਗ੍ਰਾਂਟ ਹੈ ਨਾ ਮਲਪੀ ਤੋਂ ਬੰਦ ਹੋ ਜਾਣੀ ਆ ਉਹ ਕਹਿ ਰਹੇ ਨੇ ਕਿ ਤੁਸੀਂ ਗ੍ਰਾਂਟ ਜਿਹੜੀ ਹੈਗੀ ਆ ਉਹ ਤੁਸੀਂ ਜਿਹੜੀ ਹੈਗੀ ਲੈ ਸਕਦੇ ਹੁਣ ਅਗਸਤ ਤੋਂ ਪਹਿਲਾਂ ਅਤੇ ਲੋਨ ਵੀ ਤੁਹਾਨੂੰ ਮਿਲੇਗਾ ਲੋਨ ਦਾ ਹੁੰਦਾ ਵਾਪਸੀ ਕਰਨਾ ਤੁਸੀਂ ਥੋੜ੍ਹੇ ਦੇ ਕੇ ਕਰਨਾ ਪਰ ਜਿਹੜੀ ਗ੍ਰਾਂਟ ਆ ਉਹ ਇੱਕੋ ਵਾਰੀ ਵਾਪਸ ਨਹੀਂ ਕਰਨੀ ਤੁਸੀਂ ਨਾ ਉਹ ਤੁਹਾਨੂੰ ਗਵਰਨਮੈਂਟ ਦੇ ਰਹੀ ਆ ਪਰ ਇਹ ਬੰਦ ਕਰ ਰਹੀ ਆ ਆਉਣ ਵਾਲੇ ਸਮੇਂ ਵਿੱਚ ਗ੍ਰਾਂਟ ਜਿਹੜੀ ਗਵਰਨਮੈਂਟ ਬੰਦ ਕਰ ਰਹੀ ਆ ਇਕੱਲਾ ਲੋਨ ਮਿਲਿਆ ਕਰੋ ਸਟੱਡੀ ਵਾਸਤੇ ਤੋਂ ਇਸ ਕਰਕੇ ਪਹਿਲਾਂ ਅਪਲਾਈ ਕਰ ਲਓ 437-264-3175 ਟੈਲੀਫੋਨ ਨੰਬਰ ਹੈ
1: ਆਪਣੇ ਘਰਾਂ ਦੇ ਹਜੇ ਤੱਕ ਡਕਟ ਕਲੀਨ ਨਹੀਂ ਕਰਵਾਏ ਤਾਂ ਜ਼ਰੂਰ ਅਕਾਲ ਡਕਟ ਕਲੀਨਿੰਗ ਨੂੰ ਯਾਦ ਰੱਖੋ ਇਹ ਹਰ ਤਰ੍ਹਾਂ ਦੇ ਏਅਰ ਕੰਡੀਸ਼ਨਰ ਐਂਡ ਫਰਨੇਸਿਸ ਨੂੰ ਇੰਸਟਾਲ ਵੀ ਕਰਦੇ ਨੇ ਤੇ ਰਿਪੇਅਰ ਵੀ ਕਰਦੇ ਆ ਤੇ ਉਹਦੇ ਲਈ ਵੀ ਤੁਸੀਂ ਇਹਨਾਂ ਨੂੰ ਜ਼ਰੂਰ ਯਾਦ ਰੱਖੋ ਅਪ ਟੂ 3000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ ਇਹ ਤੁਹਾਨੂੰ ਸਰਵਿਸ ਦਿੰਦੇ ਨੇ $250 ਦੀ $250 ਦੀ ਇਹ ਸਰਵਿਸ ਹੈ ਬਟ ਬ੍ਰੈਂਪਟਨ ਅਤੇ ਮਿਸੀਸਾਗਾ ਦੇ ਜਿੰਨੇ ਵੀ ਲਿਸਨਰਸ ਨੇ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਤੁਸੀਂ ਇਹੀ ਸਰਵਿਸ $250 ਵਾਲੀ $140 ਦੇ ਵਿੱਚ ਲੈ ਸਕਦੇ ਹੋ ਅਪ ਟੂ 3000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ $140 ਦੇ ਵਿੱਚ ਤੇ ਹਰਮਿੰਦਰ ਸਿੰਘ ਜੀ ਨੂੰ ਕਾਲ ਕਰਕੇ ਪੂਰੀ ਇਨਫੋਰਮੇਸ਼ਨ ਲੈ ਲਓ ਤੇ ਡਕਟ ਕਲੀਨਿੰਗ ਕਰਵਾਓ ਅਕਾਲ ਡਕਟ ਕਲੀਨਿੰਗ ਤੋਂ 416-710-0662 416-710-0662 ਇਹਨਾਂ ਦਾ ਨੰਬਰ ਹੈ
0: ਲਓ ਪਰ ਅਗਲਾ ਫਰਮਾਇਸ਼ੀ ਗੀਤ ਪੇਸ਼ ਕੀਤਾ ਜਾਏ ਜੀ ਹਾਂ ਰਾੜੀ ਪਿਆਮ ਦੇਸ਼ ਪ੍ਰਦੇਸ਼ ਦੇ ਵਿੱਚ ਪੇਸ਼ ਕਰਦੇ ਹਾਂ ਅਗਲਾ ਫਰਮਾਇਸ਼ੀ ਗੀਤ
1: ਜੀ

0: ਰੇਡੀਓ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ। ਆਪਣੇ ਸ਼ਹਿਰ ਦੇ ਵਿੱਚ ਯੂਨਿਟੀ ਆਪਣਾ ਟੂਰ ਆ ਰਿਹਾ ਹੈਗਾ, ਸੈਲਰ ਪੁਆਇੰਟ ਵਾਲੇ ਪੇਸ਼ ਕਰ ਰਹੇ ਨੇ ਯੂਨਿਟੀ ਟੂਰ, ਔਰ ਇਹ ਹੈਗਾ ਜੀ ਐਮੀ ਬੇਰਿਕ ਲਾਈਵ ਇਨ ਕਾਂਸਰਟ, ਸਰਗਨ ਮਹਿਤਾ ਨਾਲ ਹੋਣਗੇ ਸਕੋਸ਼ੀਆ ਅਰੀਨਾ ਦੇ ਵਿੱਚ 14 ਅਗਸਤ ਨੂੰ। ਟਿਕਟਾਂ ਉਪਲਬਧ ਨੇ ਹੁਣ ਵੀ, ਟਿਕਟਾਂ ਤੁਸੀਂ ਬੁਕਿੰਗ ਹੁਣੇ ਕਰਵਾ ਲਓ, www.ticketmaster.ca ਤੇ ਜਾ ਕੇ ਟਿਕਟਾਂ ਬੁੱਕ ਕਰਵਾ ਸਕਦੇ ਹੋ ਅਤੇ ਹੁਣ ਤੁਹਾਨੂੰ ਅੱਗੇ ਚੰਗੀਆਂ ਟਿਕਟਾਂ ਮਿਲ ਜਾਣਗੀਆਂ। ਜਾ ਕੇ ਤੇ ਮੈਪ ਦੇਖੋ, ਉੱਥੇ ਮੈਪ ਦੇ ਹਿਸਾਬ ਨਾਲ ਤੁਸੀਂ ਬੁਕਿੰਗ ਕਰਾਓ, www.ticketmaster.ca। 14 ਅਗਸਤ ਨੂੰ ਐਮੀ ਬੇਰਿਕ ਹੋਰੀ ਟੋਰਾਂਟੋ ਦੇ ਵਿੱਚ ਸਕੋਸ਼ੀਆ ਅਰੀਨਾ ਦੇ ਵਿੱਚ ਪਰਫੋਰਮ ਕਰਨਗੇ, ਨਾਲ ਹੋਏਗੀ ਸਰਗਨ ਮਹਿਤਾ ਜੀ।
1: ਹਰ ਲੋਕੇਸ਼ਨ 'ਤੇ ਪਹੁੰਚੋ ਅਤੇ ਅੱਜ ਤੁਸੀਂ ਲੈ ਕੇ ਆਓ ਸਾਗ ਅਤੇ ਮੱਕੀ ਦੀ ਰੋਟੀ, ਬਾਏ ਵਨ ਗੈੱਟ ਵਨ ਫਰੀ, ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ 'ਤੇ ਤੁਹਾਨੂੰ ਅੱਜ ਮਿਲ ਰਹੀ ਹੈ। ਅਤੇ ਨਾਲ ਇਹਨਾਂ ਦੇ ਕੋਲੋਂ ਫਰੈਸ਼ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੁਸੀਂ ਜ਼ਰੂਰ ਲੈ ਕੇ ਆਓ। ਅਤੇ ਬਹੁਤ ਹੀ ਕਮਾਲ ਦਾ ਵੈੱਜ ਐਂਡ ਨੋਨ ਵੈੱਜ ਦੋਵੇਂ ਤਰ੍ਹਾਂ ਦਾ ਖਾਣਾ ਇਹ ਬਣਾਉਂਦੇ ਨੇ ਐਵਰੀ ਡੇ। ਅਤੇ ਤੁਹਾਡੇ ਲਈ ਸਪੈਸ਼ਲ ਮੈਨਿਊ ਦੇ ਵਿੱਚ ਬਾਏ ਵਨ ਗੈੱਟ ਵਨ ਫਰੀ ਅੱਜ ਸਾਗ ਅਤੇ ਮੱਕੀ ਦੀ ਰੋਟੀ ਮਿਲ ਰਹੀ ਹੈ। ਅਤੇ ਨਾਲ ਤੁਸੀਂ ਜਦੋਂ ਇਹਨਾਂ ਦੇ ਕੋਲ ਇਨਸਾਈਡ ਜਾਓਗੇ, ਰੈਸਟੋਰੈਂਟ ਵਿਜ਼ਿਟ ਕਰੋਗੇ, ਤਾਂ ਤੁਹਾਨੂੰ ਹੋਰ ਵੀ ਕਮਾਲ ਦੀਆਂ ਡੀਲਸ ਦੇਖਣ ਨੂੰ ਮਿਲਣਗੀਆਂ, ਉਹ ਵੀ ਤੁਸੀਂ ਜ਼ਰੂਰ ਫਾਇਦਾ ਲਓ। ਅਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਆਪਣੀ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ, ਕਿਸੇ ਦੇ ਘਰ ਵਿਆਹ ਸ਼ਾਦੀ ਹੈ, ਕੋਈ ਪਾਠ ਰਖਵਾਇਆ ਤੁਸੀਂ, ਜਾਂ ਕੋਈ ਵੀ ਸਪੈਸ਼ਲ ਓਕੇਜ਼ਨ ਹੋਵੇ, ਕੋਈ ਵੀ ਪਾਰਟੀ ਦਾ ਮਾਹੌਲ ਹੋਵੇ, ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ ਸਿੰਪਲੀ ਇੰਡੀਅਨ ਤੋਂ। ਇਹਨਾਂ ਦੀ ਲੋਕੇਸ਼ਨਸ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ 'ਤੇ ਹੈ। ਨੰਬਰ ਆਰਡਰ ਪਲੇਸ ਕਰਨ ਦੇ ਲਈ 905-794-8111, 905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਨੰਬਰ 905-593-4400, 905-593-4400। ਅਤੇ ਤੀਸਰੀ ਲੋਕੇਸ਼ਨ 15 ਫੈਂਡਰ ਵੇ, ਬੋਬੇਡ ਐਂਡ ਚੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਹੈ। ਨੰਬਰ 905-840-2200, 905-840-2200, 2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ।
0: ਸਿਟੀ ਆਫ ਬਰੈਂਪਟਨ ਦਾ ਮੈਸੇਜ ਤੁਹਾਡੇ ਪਹੁੰਚਾ ਦਈਏ। ਸਿਟੀ ਬਰੈਂਪਟਨ ਸੈਲੀਬ੍ਰੇਟ ਕਰ ਰਿਹਾ ਇਸ ਵੀਕ 'ਤੇ ਫੀਫਾ ਫੀਫਾ ਵਰਲਡ ਕੱਪ 2026 ਈਵੈਂਟ ਹੋ ਰਿਹਾ, ਔਰ ਜਿਹਦੇ ਵਿੱਚ 18 ਅਤੇ 19 ਜੁਲਾਈ ਨੂੰ ਔਰ ਕਨੇਡੀਅਨ ਸੈਲੀਬ੍ਰੇਟ ਕਰ ਰਹੇ ਨੇ ਹਾਈ ਐਨਰਜੀ ਦੇ ਨਾਲ। ਗਾਰਡਨ ਸਕਿਓਰ ਜਿਹੜੀ ਡਾਊਨਟਾਊਨ ਬਰੈਂਪਟਨ ਦੇ ਵਿੱਚ ਹੈ, ਉੱਥੇ ਤੁਹਾਡੇ ਲਈ ਇਹ ਈਵੈਂਟ ਹੋਣਗੇ 18 ਅਤੇ 19 ਨੂੰ। ਅਤੇ ਤੁਸੀਂ ਉੱਥੇ ਪਹੁੰਚ ਸਕਦੇ ਹੋ, ਆਪਣਾ ਖਾਣ ਪੀਣ ਵੀ ਲਿਜਾ ਸਕਦੇ ਹੋ, ਪਾਰਕ ਦੇ ਵਿੱਚ ਬਹਿ ਕੇ ਆਨੰਦ ਲਓ। ਹੋਸਟ ਕਰਨਗੇ ਜੇ ਮਾਰਟਨ ਅਤੇ ਰੂਬਿਕਾ ਪੈਰੀ ਇਸ ਫੰਕਸ਼ਨ ਨੂੰ। ਅਤੇ ਫੀਫਾ ਵਰਲਡ ਕੱਪ 2026 ਦਿਖਾਇਆ ਜਾਊਗਾ ਵੱਡੇ ਸਕਰੀਨਾਂ ਦੇ ਉੱਤੇ ਬਰੈਂਪਟਨ ਡਿਸੀ ਵੱਲੋਂ। ਇਹਦਾ ਪ੍ਰੋਗਰਾਮ ਇਸ ਤਰ੍ਹਾਂ ਹੈਗਾ ਕਿ ਤੁਹਾਡੇ ਵਾਸਤੇ ਸੈਟਰਡੇ ਨੂੰ ਠੀਕ 5 ਵਜੇ ਸ਼ਾਮ ਨੂੰ ਫਾਈਨਲ ਮੈਚ ਦਿਖਾਇਆ ਜਾਏਗਾ, ਇੰਗਲੈਂਡ ਅਤੇ ਫਰਾਂਸ ਦਾ ਬਰਾਊਨਜ਼ ਫਾਈਨਲ, ਹੈ ਨਾ, ਸਿਟੀ ਆਫ ਬਰੈਂਪਟਨ ਵੱਲੋਂ ਵੱਡੇ ਪਰਦੇ 'ਤੇ। ਕੋਈ ਅਜੇ ਫੀਸ ਨਹੀਂ, ਜਾ ਕੇ ਫਰੀ ਐਂਟਰ ਕਰੋ।

0: ਜੀ ਦੇ ਨਾਲ ਜਾ ਕੇ ਦੇਖੋ ਨਾਲ ਦੀ ਨਾਲ। ਅਤੇ ਇਸੇ ਸੰਡੇ ਨੂੰ ਦੁਪਹਿਰੇ 3 ਵਜੇ ਇਸੇ ਪਾਰਕ ਦੇ ਵਿੱਚ, ਪਾਰਕ ਦਾ ਨਾਂ ਹੈ ਗਾਰਡਨ ਸਕੁਏਅਰ ਬਰੈਂਪਟਨ, ਸਿੱਧੇ ਬਰੈਂਪਟਨ ਵੱਲੋਂ ਦਿਖਾਏ ਜਾ ਰਹੇ ਨੇ ਫੀਫਾ ਵਰਲਡ ਕੱਪ ਦੇ ਵੱਡੇ ਪਰਦੇ ਦੇ ਉੱਤੇ ਇਹ ਮੈਚ। ਨਾਲ ਦੀ ਨਾਲ ਹੋਰ ਵੀ ਰੰਗਾਰੰਗ ਪ੍ਰੋਗਰਾਮ ਕਾਫੀ ਹੋਣੇ ਨੇ, ਅਤੇ ਇਹ ਪ੍ਰੋਗਰਾਮ 12 ਤੋਂ ਲੈ ਕੇ ਖਾਸ ਕਰਕੇ 19 ਜੁਲਾਈ ਨੂੰ ਸਵੇਰੇ 10 ਤੋਂ ਲੈ ਕੇ ਸ਼ਾਮ ਤੱਕ ਹੈ। ਅਤੇ ਇਸ ਤਰ੍ਹਾਂ ਹੀ ਔਰ 3 ਵਜੇ ਤੋਂ ਲੈ ਕੇ ਆਪਣੇ ਸੰਡੇ ਹੈਗਾ
1: ਜੀ,
0: ਜ਼ਰੂਰ ਜਾਓ ਅਤੇ ਸੈਲੀਬ੍ਰੇਟ ਕਰਨ ਵਾਲੇ ਵੱਡੇ ਪਰਦੇ 'ਤੇ ਆਪਣੀ ਗੇਮਾਂ ਦੇਖੋ ਅਤੇ ਨਾਲੇ ਸਿੱਧੇ ਬ੍ਰਹਮ ਦੇ ਨਾਲ ਆਪਣਾ ਸੈਲੀਬ੍ਰੇਟ ਕਰੋ ਇਹ ਜਿਹੜਾ ਈਵੈਂਟ ਹੈਗਾ ਇਸ ਵੀਕ ਵਾਸਤੇ। ਕਾਲ ਲੈ ਲਓ ਜੀ
1: ਜੀ 1122 ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ,
1: ਸਤਿ ਸ਼੍ਰੀ ਅਕਾਲ ਜੀ,
2: ਸਤਿ
0: ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਹੋਰ ਵੀ ਗਾਲਾਂ ਸੁਣਾ ਦਿਓ ਜੀ ਇੱਕ।
1: ਹਾਂਜੀ ਦੱਸੋ
2: ਬਿੰਦਰ ਖੀਰਾ ਕੰਨੀ ਕਾਢੇ ਪਾਏ ਹੋਏ ਨੇ,
0: ਕੰਨੀ ਪਾਢੇ ਹੋਏ ਨੇ, ਕੰਨੀ ਕਾਢੇ ਪਾਏ ਹੋਏ ਨੇ। ਹਾਂ ਬੜਾ ਪਿਆਰਾ ਗੀਤ ਹੈ,
2: ਕਾਢੇ ਪਾਏ ਹੋਏ ਨੇ।
0: ਚੀਮਾ ਸਾਹਿਬ ਦੁਬਾਰਾ ਘੁਮਾ ਕੱਟ ਕੇ ਘੁਮਾਓ, ਤੁਹਾਡੀ ਨਾ ਆਵਾਜ਼ ਸਾਫ਼ ਨਹੀਂ ਆ ਰਹੀ, ਦੁਬਾਰਾ ਘੁਮਾ ਲਓ, ਇੱਕ ਮਿੰਟ ਲੱਗਣਾ, ਦੁਬਾਰਾ ਅਸੀਂ ਵੇਟ ਕਰਦੇ ਤੁਹਾਡੀ, ਕੱਟ ਕੇ ਦੁਬਾਰਾ ਲਾਓ ਸਾਡੇ ਨਾਲ। ਕਲੀਅਰ ਵਿਊ ਆਈ ਕੇਅਰ ਦੀ ਮੈਂ ਜਾਣਕਾਰੀ ਦਿਆਂ, ਕਲੀਅਰ ਵਿਊ ਆਈ ਕੇਅਰ ਵਾਲੇ ਕਹਿੰਦੇ ਕਿ ਕੰਪਲੀਟ ਸਿੰਗਲ ਵਿਜ਼ਨ ਲੈਂਸ $99 ਦੇ ਵਿੱਚ, ਡਾਕਟਰ ਦਾ ਆਈ ਐਗਜ਼ਾਮ ਵੀ ਵਿੱਚ, ਖੁਦ ਹੀ ਆਈ ਡਾਕਟਰ ਨੇ ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ। ਨੰਬਰ ਲੈ ਲਓ ਨਾ 905-913-4545। ਅੱਗੇ ਜਾ ਕੇ ਮੈਂ ਦੱਸਦਾ ਇਹਨਾਂ ਦਾ ਹੋਰ ਜਾਣਕਾਰੀ ਦਿੰਦਾ ਕਿੱਥੇ ਆਪਣੀ ਕੀ ਕੀ ਟਾਈਮਿੰਗ ਇਹਨਾਂ ਦੀ, ਪਰ ਉਸ ਤੋਂ ਪਹਿਲਾਂ ਕਾਲ ਨੂੰ ਲੈ ਲਓ ਵਨ ਪਲੀਜ਼
1: ਜੀ। 8518 ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
1: ਹਾਂਜੀ ਵਧੀਆ, ਤੁਸੀਂ ਕਿਵੇਂ ਹੋ?
3: ਮੈਂ ਠੀਕ ਹਾਂ, ਮੈਂ ਘਰ ਘਰ ਨੂੰ ਜਾ ਰਹੀ ਹਾਂ, ਮੈਂ ਥੋੜ੍ਹਾ ਜਿਹਾ ਬਾਹਰ ਗਈ ਸੀ ਕੰਮ ਕੁੰਮ ਕਰਕੇ, ਮੈਂ ਜ਼ਰੂਰ ਬਾਹਰ ਜਾਣਾ ਹੁੰਦਾ ਇੱਕ ਵਾਰੀ ਤਾਂ ਜ਼ਰੂਰੀ ਹੈ।
1: ਅੱਛਾ,
0: ਨਹੀਂ ਚਾਹਿਆ ਕਰੋ, ਜਾਣਾ ਚਾਹੀਦਾ ਜ਼ਰੂਰੀ ਹੈ ਬਾਹਰ ਜਾਣਾ, ਘਰੇ ਬਹਿ ਕੇ ਤਾਂ ਬੰਦਾ ਵੈਸੇ ਵੀ ਬੋਰ ਹੋ ਜਾਂਦਾ, ਐਵੇਂ ਸੋਫੇ ਤੋੜੀ ਜਾਓ।
3: ਬੋਰ ਹੋਣ ਵਾਲੇ ਬੰਦੇ ਨੇ ਸਾਡੇ ਕੋਲ ਟਾਈਮ ਹੀ ਨਹੀਂ, ਸਵਿਮਿੰਗ ਗਏ ਵਿੱਚ ਹੀ, ਮੈਂ ਕਿਹਾ ਮੈਂ ਜਾਣ ਸਾਰੇ ਕੰਮ ਕਰੇ ਵੇ ਆ, ਕਹਿੰਦੇ ਗੋ ਗੋ ਵੇਅਰ ਐਵਰ ਯੂ ਵਾਂਟ ਗੋ, ਮੈਂ ਕਿਹਾ ਹੁਣ ਮੈਂ ਆਪ ਸਾਰੀ ਤੁਹਾਡੇ ਨਾਲ ਗੱਲ ਕਰਨਾ, ਆਲਵੇਜ਼ ਮੈਂ ਤੁਹਾਨੂੰ ਫੋਨ ਕਰਦੀ ਹੁੰਦੀ ਹਾਂ।
1: ਹਾਂਜੀ ਹਾਂਜੀ ਹਾਂਜੀ,
0: ਠੀਕ ਹੈ, ਤੁਹਾਡਾ ਕਰਦੇ ਰਿਹਾ ਕਰੋ ਇਸ ਤਰ੍ਹਾਂ ਹੀ, ਹੈ ਨਾ?
3: ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਦਾ।
0: ਅੱਛਾ, ਇਹ ਵੀ ਜਾਣ, ਇਹ ਬਹੁਤ ਜ਼ਰੂਰੀ ਹੈ ਕਿ ਚੱਲਦੇ ਫਿਰਦੇ ਰਿਹਾ ਕਰੋ, ਉਹ ਗੁੱਡ ਫੋਰ ਯੂਰ ਹੈਲਥ, ਲੱਤਾਂ ਉੱਤਾਂ ਦੇ ਨਾਲ ਬੱਚੇ ਦੇ ਨਾਲ ਤੋਰੇ ਫੇਰਾ ਹੋ ਜਾਂਦਾ, ਨਾਲੇ ਐਕਸਰਸਾਈਜ਼ ਹੋ ਜਾਂਦੀ ਆ।
3: ਦੇਖੋ ਜੀ, ਮੈਂ 45 to 50 minutes ਮਾਰਨਿੰਗ ਤੇ ਵਾਕ ਕਰਦੀ ਹਾਂ, ਸਟ੍ਰੈਕਸ
0: ਹੋਰ ਵੈਰੀ ਗੁੱਡ,
3: ਐਵਰੀ ਮਾਰਨਿੰਗ ਗੈਟ ਅਪ ਟੂ ਥਿੰਗਸ 40-50 ਐਟ ਲੀਸਟ ਆਵਰ, ਮੈਂ ਫੇਰ ਸ਼ਾਵਰ ਕਰਕੇ ਬ੍ਰੇਕਫਾਸਟ ਕਰਨਾ, ਐਵਰੀ ਡੇ ਦਾ ਮੇਰਾ ਇਹ ਪਲਾਨ ਹੈ।
1: ਨਹੀਂ ਬਹੁਤ ਵਧੀਆ ਗੱਲ ਹੈ, ਚਾਹੀਦਾ,
0: ਚੰਗੀ ਗੱਲ ਹੈ, ਬਹੁਤ ਅੱਛਾ, ਅਸੀਂ ਤਾਂ ਰਿਗਾਰਡ ਕਰਦੇ ਤੁਹਾਡਾ, ਆਦਰ ਮਾਨ ਕਰਦੇ ਹਾਂ
3: ਜਿਹੜੇ ਲੋਕ ਨਾ ਕੁਛ ਵੇਖਣ ਨੂੰ ਸੁਬਾ ਸੁਬਾ ਹੁੰਦਾ।
1: ਹਾਂਜੀ,
3: ਆਪ ਦੇ ਵਿੱਚ ਜੋ ਮਰਜ਼ੀ ਕਰ ਲਓ, ਜਿਹੜੀ ਤੁਹਾਡੀ ਹੈਲਥ ਦਾ ਟਾਈਮ ਹੈ, ਅਰਲੀ ਮਾਰਨਿੰਗ ਇਜ਼ ਦਾ ਬੈਸਟ,
0: ਵਾਤਾਵਰਨ ਵੀ ਬਹੁਤ ਵਧੀਆ, ਚਿੜੀਆਂ ਚਹਿ ਚਕਾਉਂਦੀਆਂ ਹੁੰਦੀਆਂ ਅਰਲੀ ਮਾਰਨਿੰਗ ਤੇ, ਉਹ ਬੜੀ ਚੰਗਾ ਲੱਗਦਾ।
3: ਜਾਨਵਰ ਜੀ ਨਾ ਇਸ ਸਾਲ ਖਤਮ ਹੋ ਗਏ, ਮੈਂ ਪੜਿਆ ਸੀ ਕਹਿੰਦੇ ਆਪ ਦੇ ਵਿੱਚ ਹੁਣ ਚਿੜੀਆਂ ਹੀ ਰਹਿ ਗਈਆਂ, ਚਿੱਟੀਆਂ ਥੋੜੀਆਂ ਜਿਹੀਆਂ,
0: ਕਾਲੀਆਂ ਚਿੜੀਆਂ ਤਾਂ ਬਹੁਤ ਹੁੰਦੀਆਂ,
3: ਪਤਾ
0: ਨੀ ਕੀ ਹੋ ਗਿਆ। ਮਿਹਰਬਾਨੀ, ਅਗਲੀ ਕਾਲ ਲੈ ਲੋ ਜੀ।
1: ਹਾਂਜੀ 3631 ਸਤਿ ਸ਼੍ਰੀ ਅਕਾਲ ਜੀ,
4: ਮੰਤਰੀ ਜੀ ਆਵਾਜ਼ ਠੀਕ ਆ?
1: ਹਾਂਜੀ ਹਾਂਜੀ ਬਿਲਕੁਲ ਠੀਕ ਹੈ।
4: ਹਾਂਜੀ, ਮੈਂ ਕਿਹਾ ਮੁੜੇ ਰੇਡੀਓ ਕੀਤਾ ਆਨ, ਮੈਂ ਤੁਸੀਂ ਕਹਿੰਦੇ ਨੇ ਇਵੈਂਟ ਹੋ ਰਿਹਾ ਵੀਕਐਂਡ ਦੇ, ਤੁਸੀਂ ਸਿੱਧੂ ਸਾਹਿਬ ਬਹੁਤ ਲੱਕੀ ਆ, ਮੇਰਾ ਦਿਲ ਕਰਦਾ ਕਿਤੇ ਮੈਂ ਟੋਰਾਂਟੋ ਆਵਾਂ, ਮੈਂ ਕੋਈ ਨਾ ਛੱਡਾਂ ਮਿਲਾਂ।
0: ਨਹੀਂ ਆ ਜਾਓ ਤੁਸੀਂ, ਸਾਨੂੰ ਕਿਹੜਾ ਬੜਾ ਦੂਰ ਬੈਠੇ ਹੋ, ਆ ਜਾਓ ਇੱਧਰ ਨੂੰ, ਨਾਲ ਨੂੰ ਘੁਮਾਉਂਦੇ ਫਿਰਦੇ।
4: ਅਗਲੇ ਵੀਕ
0: ਮੈਂ ਆਊਂਗਾ, ਤੇ ਅਸੀਂ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਚੀਮਾ ਸਾਹਿਬ ਮੇਰੀ ਗੱਲ ਸੁਣੋ, ਜਿਹੜਾ ਨਾ 405 ਹਾਈਵੇ ਆ ਉਹਦੇ ਬਿਲਕੁਲ ਮੈਂ ਨੈਗਰਾ ਹੁੰਦਾ ਲੇਕ ਤੇ ਮੇਰਾ ਫਾਰਮ ਆ, ਉੱਥੇ ਆ ਜਾਓ, ਸਾਨੂੰ ਚਾਹ ਪਾਣੀ ਪਿਆਵਾਂਗੇ, ਨਾਲੇ ਮੁਰਗੇ ਛੁਰਗੇ ਬਣਾਵਾਂਗੇ।
4: ਚਲੋ ਫੇਰ ਵਧੀਆ, ਬਹੁਤ ਵਧੀਆ ਗੱਲ ਕੀਤੀ,
0: ਉਹ ਤਾਂ ਅੱਧਾ ਘੰਟਾ ਲਿਖਣਾ ਸਾਨੂੰ ਆਉਣ, ਉੱਥੇ ਇੱਧਰ ਨੂੰ ਟਾਈਮ ਲੱਗੂਗਾ, ਵੀਕਐਂਡ ਤੇ ਮੈਂ ਉੱਧਰ ਹੀ ਹੁੰਦਾ, ਹੈ ਨਾ ਜੀ।
4: ਅੱਛਾ ਜੀ, ਕੋਈ ਗੱਲ ਨਹੀਂ, ਮੈਂ ਆਉਣ ਲੱਗਾ ਫੋਨ ਕਰੂੰਗਾ, ਉਹਦਾ ਅਗਲੇ ਵੀਕ ਬਣ ਰਿਹਾ ਪ੍ਰੋਗਰਾਮ ਮੇਰਾ।
0: ਠੀਕ ਆ, ਆਓ ਜੀ, ਆਇਆਂ ਨੂੰ ਆਓ, ਮਿਲ ਕੇ ਜਾਇਓ ਜੀ, ਠੀਕ ਆ।
4: ਅੱਛਾ ਠੀਕ ਆ, ਇੱਕ ਗੀਤ ਸੁਣਨਾ ਜੀ।
1: ਹਾਂਜੀ ਦੱਸੋ,
0: ਮਿਹਰਬਾਨੀ ਸਟੂਡੀਓ ਨੰਬਰ ਨੇ 905-564-6444 ਜਿਹੜਾ ਦੋ ਹਾਈਵੇ ਨੇ ਨਾ, ਇੱਕ ਤਾਂ ਨਾਇਗਰਾ ਫਾਲ ਅਤੇ ਇੱਕ ਫੋਰਟ ਏਰੀਆ ਵਾਲਾ ਹੈਗਾ ਬਾਰਡਰ, ਇੱਕ ਬਾਰਡਰ ਟਰੈਕਿੰਗ ਵਾਲਾ ਹੈਗਾ ਉਹਦੇ ਨੇੜੇ ਹੈਗਾ, ਆਪਾਂ ਜਿਹੜਾ ਟਰੱਕ ਵਾਲੇ ਵੀਰ ਜਾਣਦੇ ਨੇ, ਔਰ ਜਿਹੜਾ 405 ਹਾਈਵੇ ਵਾਲਾ ਹੈਗਾ ਅਤੇ ਸੇਂਟ ਕੈਥਰਨ ਤੋਂ ਬੜਾ ਨਾਲ ਹੈ ਨਾ, ਜਿਹੜੇ ਆਪਣਾ ਦੇਸ਼ ਪ੍ਰਦੇਸ਼ ਨਾਲ ਜਿਹੜੇ ਇਹ ਰਹਿੰਦੇ ਨੇ ਆਪਣੇ ਬਿਲਕੁਲ ਆਪਣੇ ਬਾਰਡਰ 'ਤੇ ਰਹਿੰਦੇ ਨੇ ਅਮੈਰੀਕਾ
1: ਬਫਲੋ,
0: ਉਹਨੂੰ ਜਾਂਦੇ ਰਹਿੰਦੇ ਬਫਲੋ ਤੋਂ, ਵੈਸੇ ਜਿਹੜੇ ਆਪਣਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਕਿਹੜਾ ਪਰਮੈਸ਼ੀ ਗੀਤ ਆਪਣਾ ਸੁਣਾਈਏ ਪਹਿਲਾਂ?
1: ਸੁਰਜੀਤ ਪਿੰਦਰ ਰੱਖਿਆ ਜੀ ਦਾ
0: ਲਓ ਜੀ।

0: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ, ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ, ਸਵੀਟ ਨੰਬਰ 205, ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
0: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ, ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056। 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
2: ਦੋਸਤੋ, ਲਾਈਫ ਇੰਸ਼ੋਰੈਂਸ
3: ਥੋੜੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਤੁਹਾਡੇ ਨਾਲ ਵਾਪਸ ਹਾਂ ਅਤੇ ਅੱਜ ਤੁਹਾਨੂੰ ਗਰੋਸਰੀ ਲੈ ਕੇ ਗਰੋਸਰੀ ਕਰਵਾਉਣ ਲੈ ਕੇ ਆਉਣ ਜਾ ਰਹੇ ਹਾਂ। ਇੱਕੋ ਬ੍ਰਾਂਚ 'ਤੇ ਲੱਗੀ ਹੈਗੀ ਆ ਇਹ ਸਪੈਸ਼ਲ, 25 ਸੈਂਡਲਵੁੱਡ ਪਾਰਕਵੇ, 25 ਸੈਂਡਲਵੁੱਡ ਪਾਰਕਵੇ ਜਿਹੜੀ ਲੋਕੇਸ਼ਨ ਹੈਗੀ ਆ ਇੰਡੀਅਨ ਫਰੂਟ ਲੈਂਡ ਦੀ, ਉਸ 'ਤੇ ਜਾਓ ਅਤੇ ਉੱਥੋਂ ਫਾਇਦਾ ਉਠਾਓ। ਮੈਂ ਥੋੜ੍ਹੀਆਂ ਜਿਹੀਆਂ ਪ੍ਰਾਈਸਾਂ ਤੁਹਾਨੂੰ ਦਿੰਦਾ, ਔਰ ਇਹਦੇ ਵਿੱਚ ਉਹਨਾਂ ਨੇ ਬਲੈਕ ਚਨਾ, ਵਾਈਟ ਚਨਾ 299 ਨੂੰ 4 ਪਾਉਣ ਲਗਾਇਆ, ਔਰ ਬਾਂਸੀ ਗੁੜ ਹੈਗਾ 5 ਕਿਲੋ 699 ਦਾ, ਸੂਜੀ ਹੈਗੀ ਸਵਰਨਾ 299 ਦੀ 4 ਪਾਊਂਡ, ਬਾਂਸੀ ਪੋਹਾ ਹੈਗਾ ਥਿੱਕ ਅਤੇ 2 ਪਾਊਂਡ 149 ਦਾ, ਕੋਲੀਫਲਾਵਰ ਯਾਨੀ ਗੋਭੀ ਦਾ ਫੁੱਲ 199 ਦਾ, ਅਤੇ ਭਿੰਡੀਆਂ ਲੇਡੀਜ਼ ਫਿੰਗਰ ਜਿਹਨੂੰ ਕਹਿੰਦੇ ਆਪਾਂ ਪਾਉਣੇ, ਗੰਢੇ ਗੁੰਢੇ ਪਾ ਕੇ ਬਣਾਉਣੇ, ਬੜੀ ਸੁਆਦ ਬਣਦੀਆਂ, ਨਾਲ ਦਾਲ ਹੋਵੇ ਤਾਂ ਹੋਰ ਵੀ ਵਧੀਆ, ਪੀਲੀ ਦਾਲ ਹੋਵੇ ਤਾਂ ਸਵਾਦ ਹੀ ਆ ਜਾਂਦਾ। 299 ਨੂੰ ਪਾਊਂਡ ਲੌਕੀ ਅਤੇ 99 ਸੈਂਟ, ਕਈ ਵਾਰੀ ਕਈ ਲੋਕ ਕਹਿੰਦੇ ਸਾਡੇ ਘਰ ਦੇ ਹਰ ਹਰ ਲੌਕੀ ਹੀ ਬਣਾਈ ਰੱਖਦੇ ਆ, ਕੋਈ ਚੀਜ਼ ਜ਼ਿਆਦਾ ਬਣਾਓ ਫਿਰ ਤਾਂ ਪੰਗਾ ਹੀ ਪੈਂਦਾ ਨਾ, ਪਰ ਇਹ ਵੈਸੇ ਵਧੀਆ ਲੱਗਦੀ ਹੈ। ਇਹਨੂੰ ਨਾ ਲੌਕੀ ਨੂੰ ਜੇਕਰ ਦਹੀਂ ਦੇ ਵਿੱਚ ਪਾਇਆ ਜਾਵੇ ਨਾ, ਬਣਾ ਕੇ ਕੱਦੂਕਾਸ਼ ਕਰਕੇ, ਬੜੀ ਸਵਾਦਿਸ਼ਟ ਲੱਗਦੀ ਆ। ਅਤੇ ਨਾਲ ਦੀ ਨਾਲ ਜੀ ਪਾਈ ਟਮੇਟੋ ਜਿਹੜੇ ਨਾ ਰਾਊਂਡ ਗੋਲ ਟਮਾਟਰ 99 ਸੈਂਟ ਦੇ ਪਾਊਂਡ ਆ, ਅੱਗੇ ਕੀ ਆ ਬੇਸਣ 299 4 ਪਾਊਂਡ ਹੈ, ਅਤੇ ਦੀਪ ਹੋਮਮੇਡ ਪਰੌਂਠੇ ਨੇ ਫਰੋਜ਼ਨ 699 ਦੇ, ਆਪਣਾ ਟੇਸਟ ਗੁਲਾਬ ਜਾਮਣ 499 ਦੇ, ਹੈਪੀ ਡੇਅਰੀ ਪਨੀਰ 399 ਦਾ ਹਾਂਜੀ, 350 ਗ੍ਰਾਮ, ਮਸਰਾਂ ਦੀ ਦਾਲ ਅਤੇ ਤੂਰ ਦਾਲ, ਮਸਰਾਂ ਦੀ ਦਾਲ ਹੈਗੀ 299 4 ਪਾਊਂਡ, ਦੀਪ ਤੂਰ ਦਾਲ ਹੈਗੀ ਆ 4 ਪਾਊਂਡ 399 ਦੀ, ਬਰਾਊਨ ਸ਼ੂਗਰ ਹੈਗੀ 699 ਦੀ 8 ਪਾਊਂਡ, ਥੋੜ੍ਹੀ ਜਿਹੀ ਹੋਰ ਹੈਗੀਆਂ ਪ੍ਰਾਈਸਾਂ ਦੀ। ਤੰਦੂਰੀ ਨਾਨ ਹੈਗੇ 699 ਦੇ, ਬ੍ਰੈਡ ਲੱਗੀ ਆ ਡੈਮਸਟਰ ਦੀ, ਬੜੀ ਮਸ਼ਹੂਰ ਕੰਪਨੀ ਆ ਡਾਊਨ ਟਾਊਨ ਦੇ ਵਿੱਚ ਆਪਣੇ, ਡੈਮਸਟਰ ਹੋਲ ਵੀਟ ਬ੍ਰੈਡ $99 ਨੂੰ ਇਹ ਬਣਾਉਂਦੇ ਨੇ, ਅਤੇ ਬਰਾਊਨ ਸ਼ੂਗਰ ਹੈਗੀ ਆ 1 ਕਿਲੋ 399 ਦੀ। ਅਤੇ ਬਾਈ ਖਾਣ ਪੀਣ ਵਾਸਤੇ ਮੈਂ ਅੱਗੇ ਗੱਲ ਕਰਾਂਗਾ 5 ਵਜੇ ਤੋਂ ਬਾਅਦ, ਮੈਂ ਇੰਨੀ ਫਰੂਟ ਲੈਣੀ ਜਿਹੜੀ ਗ੍ਰਿਲ ਹੈਗੀ ਉੱਥੇ ਕੀ ਲੱਗਿਆ ਹੈਗਾ ਮੈਂ ਹੁਣ ਦੱਸਦਿਆਂ। ਕਈ ਵਾਰੀ ਬੰਦੇ ਹੁਣ ਸੁਣਦੇ ਹੁੰਦੇ ਆ, ਭੁੱਖ ਹੋਣ ਲੱਗੀ ਹੁੰਦੀ ਆ, ਜੇ ਤੁਸੀਂ ਇੰਡੀਅਨ ਫਰੂਟ ਲੈਣ ਦੀ ਜਾਂ 25 ਸੈਂਟਲਵੁੱਡ ਪਾਰਕਵੇ ਦੀ ਗ੍ਰਿਲ 'ਤੇ ਜਾਣਾ ਜਾਂ ਰੈਸਟੋਰੈਂਟ ਦੇ ਅੰਦਰ ਜਾਣਾ, ਤਾਂ ਵੈਜ ਥਾਲੀ ਅੱਜ 499 ਦੀ ਆ 1 ਕਿਲੋ
4: ਜੀ
3: ਜੀ।
4: ਮੱਲੀ ਟੈਂਟ ਸਰਵਿਸਿਜ਼ ਤੋਂ ਮੈਂ ਜਾਣਕਾਰੀ ਦੇ ਦਿਆਂ, ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਫੰਕਸ਼ਨ ਕਰਨ ਲੱਗੇ ਹੋ, ਕੋਈ ਵੀ ਪਾਰਟੀ ਦਾ ਮਾਹੌਲ ਹੈ, ਤੁਹਾਨੂੰ ਟੈਂਟ ਚਾਹੀਦੇ ਨੇ, ਇਹਨਾਂ ਦੇ ਕੋਲ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਲੈ ਸਕਦੇ ਹੋ, ਵਾਈਟ ਟੈਂਟਸ ਵੀ ਹੈਗੇ ਨੇ, ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਹੈਗੇ ਨੇ, ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ, ਅਤੇ ਮੌਸਮ ਦੇ ਅਕੋਰਡਿੰਗਲੀ ਹੀਟਰਸ ਅਤੇ ਫੈਨਸ ਵੀ ਤੁਸੀਂ ਲਗਵਾ ਸਕਦੇ ਹੋ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ ਇਹ, 2 ਸੈਪਰੇਟ ਯੂਨਿਟ ਮੈਨ ਐਂਡ ਵੂਮੈਨ ਦੇ ਲਈ, ਅਤੇ ਤੁਸੀਂ ਆਪਣੇ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਜ਼ ਤੋਂ। ਨੰਬਰ ਇਹਨਾਂ ਦਾ 6479-25-69, 647-999-2569, ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ।
3: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਆਓ ਫਿਰ ਸੁਣੀਏ ਇੱਕ ਕਲਾਮ ਨਸਰਤ ਫਤਿਹ ਅਲੀ ਖਾਨ ਸਾਹਿਬ ਦੀ ਆਵਾਜ਼ ਦੇ ਵਿੱਚ। ਬਹੁਤ ਸਾਰੇ ਲੋਕਾਂ ਨੇ ਕਾਪੀ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਜਿਹੜੀ ਚੀਜ਼ ਨਸਰਤ ਫਤਿਹ ਅਲੀ ਖਾਨ ਸਾਹਿਬ ਸੀ ਉਹ ਤਾਂ ਉਹੀ ਸਨ, ਪਰ ਫਿਰ ਵੀ ਹਰ ਇੱਕ ਦੀ ਆਪਣੀ ਜਗ੍ਹਾ ਹੁੰਦੀ ਹੈ। ਆਓ ਸੁਣਦੇ ਹਾਂ ਨਸਰਤ ਫਤਿਹ ਅਲੀ ਖਾਨ ਸਾਹਿਬ ਨੂੰ।

सीने चमन में रक्स करे, साज लेकर घटाएं आती है।

0: ਆਪਣਾ ਰੇਡੀਓ ਦੇਸ਼ ਪਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ
3: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ ਸੰਪਰਕ ਕਰੋ ਕਾਲ 416-457-3381 416-453-3381 ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 ਡੈਲਟਾ ਪਾਰਕ ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ ਬਿਨਾਂ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ
2: ਟੌਪ ਫਾਈਨੈਂਸ਼ੀਅਲਸ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ
3: ਹਾਂ ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381
4: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ

0: ਦੋਸਤੋ ਵੀਕਐਂਡ ਹੈਗਾ, ਤੁਸੀਂ ਗਰੋਸਰੀ ਵੀ ਕਰਨੀ। ਮੈਂ ਤੁਹਾਨੂੰ ਦੱਸ ਚੁੱਕਾ ਕਿ ਇੰਡੀਅਨ ਫਰੂਟ ਲੈਣ ਦੀ ਬਹੁਤ ਬ੍ਰਾਂਚਿਸ ਨੇ, ਲੇਕਿਨ ਸਪੈਸ਼ਲ ਜਿਹੜੇ ਲੱਗੇ ਹੋਏ ਨੇ ਉਹ 25 ਸੈਂਡਵੁੱਡ ਪਾਰਕਵੇ, ਸੈਂਡਵੁੱਡ ਅਤੇ ਹਾਈਵੇ 10 'ਤੇ ਸਟਾਰਬਕਸ ਵਾਲੇ ਪਲਾਜ਼ੇ ਦੇ ਵਿੱਚ ਨੇ। ਉੱਥੇ ਜਾ ਕੇ ਤੁਸੀਂ ਸੇਲ ਦਾ ਫਾਇਦਾ ਉਠਾਓ। ਉੱਥੋਂ ਦੀ ਜਿਹੜੀ ਮੀਟ ਸ਼ੋਪ ਹੈਗੀ ਉਹਦਾ ਨੰਬਰ ਲਿਖ ਲਓ 2892-1007, ਅਤੇ ਸਟੋਰ ਦਾ ਨੰਬਰ ਹੈਗਾ 2896321000। ਅਤੇ ਮੈਂ ਹੁਣ ਲੈ ਕੇ ਚੱਲਦਾ ਤੁਹਾਨੂੰ ਉਹਨਾਂ ਦੀ ਗ੍ਰਿਲ, ਜਿਹੜੀ ਤੰਦੂਰੀ ਗ੍ਰਿਲ ਹੈਗੀ ਆ, ਜਿਹੜੀ ਹੈਗੀ ਆ 25 ਸੈਂਟਬੋਰਡ ਪਾਰਕਵੇ 'ਤੇ। ਥਾਲੀ ਉੱਥੇ ਪੂਰਾ ਵੀਕ ਚੱਲੂਗੀ 499 ਦੀ, ਵੈਜ ਥਾਲੀ। ਤਿੰਨ ਦਾਲਾਂ 'ਚ ਪਵਾ ਲਓ ਜਾਂ ਸਬਜ਼ੀਆਂ ਪਵਾ ਲਓ, ਡਿਫਰੈਂਟ ਪਾ ਲਓ। ਅਤੇ ਦਹੀਂ ਹੋਏਗਾ, ਰਾਈਸ ਹੋਣਗੇ, ਸੈਲਡ ਹੋਏਗਾ, ਨਾਲ ਮਿੱਠਾ ਗਜਰੇਲਾ ਜਾਂ ਜੋ ਵੀ ਪਾਉਣਾ ਹੈਗਾ, ਅਤੇ ਹਲਵਾ ਵਗੈਰਾ ਹੋਊਗਾ, ਅਤੇ ਨਾਲ ਜੇ ਗੁਲਾਬ ਜਾਮਣ ਹੁੰਦੀ ਜਾਂ ਨਾਲ ਰੋਟੀ ਲੈ ਸਕਦੇ ਹੋ। ਇਹ ਥਾਲੀ 499 ਦੀ ਕਦੇ ਨਹੀਂ ਮਿਲਦੀ ਤੁਹਾਨੂੰ, ਇੰਨੀ ਸਸਤੀ ਅਤੇ ਦੋ ਜਣੇ ਖਾ ਸਕਣਗੇ। ਵੈਜ ਬਰਗਰ 399 ਦਾ ਔਰ ਵੈਜ ਬਿਰਿਆਨੀ 499 ਦੀ, ਵੈਜ ਨੂਡਲ ਹੈਗੀਆਂ 699 ਦੀਆਂ, ਸਟੱਫ ਕੁਲਚਾ 299 ਦਾ, ਆਲੂ ਕੁਲਚਾ 499 ਦਾ, ਚਿਕਨ ਕਰੀ ਵਿਦ ਨਾਨ 999 ਦੀ, ਚਿਕਨ ਬਿਰਿਆਨੀ 699 ਦਾ, ਚਨਾ ਭਟੂਰਾ 399 ਦਾ ਲਗਾਇਆ ਸਵਾਦਿਸ਼, ਅਤੇ ਨਾਲ ਦੀ ਨਾਲ ਪੀਜ਼ਾ ਮੀਡੀਅਮ ਪੀਜ਼ਾ ਤੁਹਾਡੇ ਵਾਸਤੇ ਦੋ ਟੋਪਿੰਗ ਕੋਈ ਮਰਜ਼ੀ ਪਵਾ ਲਓ, 699 ਦਾ ਮਿਲਣਾ। ਇੰਡੀਅਨ ਫਰੂਟ ਲੈਣ ਦੀ ਤੰਦੂਰੀ ਗ੍ਰਿਲ 'ਤੇ ਪਹੁੰਚੋ, ਅਤੇ 25 ਸੈਂਟਬੋਰਡ ਪਾਰਕ ਵੀ, ਇੱਥੇ ਪੀਜ਼ਾ ਵੀ ਉਪਲਬਧ ਹੈਗਾ, ਅਤੇ ਜ਼ਰੂਰ ਇੱਕ ਚੱਕਰ ਲਗਾ ਕੇ ਆਓ, ਅਤੇ ਖਾਣ ਪੀਣ ਦਾ ਬੰਦੋਬਸਤ ਪੂਰਾ ਵੀਕ ਹੀ ਚੱਲੂਗਾ ਇੱਥੇ ਤੁਹਾਡੇ ਲਈ।
1: ਜੀ, SS ਲੋਨ ਕੇਅਰ ਦੀ ਵੀ ਜਾਣਕਾਰੀ ਦੇ ਤੁਹਾਨੂੰ, ਜਿਨ੍ਹਾਂ ਦੇ ਕੋਲ ਤੁਸੀਂ ਆਪਣਾ ਪੂਰੀ ਘਾਹ ਵਗੈਰਾ ਪ੍ਰੋਪਰਲੀ ਕਟਵਾ ਸਕਦੇ ਹੋ, ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਬੁਕਿੰਗ ਕਰ ਲਓ ਇਹਨਾਂ ਦੀ, ਅਤੇ ਤੁਹਾਡੇ ਇਹ ਨਵੀਂ ਸੋਰਟਿੰਗ ਵੀ ਕਰ ਜਾਣਗੇ, ਘਾਹ ਵਗੈਰਾ ਔਨ ਟਾਈਮ ਕੱਟ ਕੇ ਜਾਣਗੇ, ਪੂਰਾ ਸਾਫ਼ ਸੁਥਰਾ ਕੰਮ ਕਰਦੇ ਨੇ, ਅਤੇ ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਆ। ਤੁਸੀਂ ਆਪਣੇ ਘਰਾਂ ਦੇ ਫਰੰਟ 'ਤੇ ਜਾਂ ਫਿਰ ਬੈਕਯਾਰਡ 'ਚ ਤੁਸੀਂ ਆਪਣਾ ਘਾਹ ਕਟਾਉਣਾ ਹੋਵੇ ਤਾਂ ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ, ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਬਹੁਤ ਹੀ ਕਮਾਲ ਦਾ ਕੰਮ ਕਰਦੇ ਨੇ। SS ਲੋਨ ਕੇਅਰ, ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ 4376551984, 437-655-1984 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ SS ਲੋਨ ਕੇਅਰ ਨੂੰ।
0: ਔਰ ਮੋਰਗੇਜ ਕੁਈਨ ਅਤੇ ਬ੍ਰੋਕਰ ਹੈਗੀ ਆ ਨੀਲਮ ਸੁਖਦੇਵ। ਮੋਰਗੇਜ ਤੁਸੀਂ ਕਰਾਉਣੀ ਹੈਗੀ ਆ ਜਾਂ ਲੋਨ ਕਰ ਚਾਹੀਦਾ ਤੁਹਾਨੂੰ, ਫਟਾਫਟ ਦਵਾ ਦੇਣਗੇ। ਜੇ 50,000 ਲੋਨ ਲੈਣਾ ਉਹ ਤਾਂ ਵੱਟਦੇ ਪਿਆ, ਪ੍ਰਾਈਵੇਟ ਫੰਡ ਵੀ ਅਵੇਲੇਬਲ ਨੇ, ਬੈਂਕ ਤੋਂ ਵੀ ਤੁਹਾਨੂੰ ਲੈ ਕੇ ਦੇਣਗੇ ਅਤੇ ਪ੍ਰਾਈਵੇਟ ਫੰਡ ਵੀ ਤੁਹਾਨੂੰ ਦਵਾ ਦੇਣਗੇ। ਨੀਲ ਮੋਹਰਾਂ ਦਾ ਨੰਬਰ ਨੋਟ ਕਰ ਲਓ, ਇਹ ਮੋਰਗੇਜ ਬ੍ਰੋਕਰ ਦੇ ਕੋਈ ਨੇ ਮੋਰਗੇਜ ਦੇ, 6477। ਦਿਲ ਦੀ ਕੁੰਡੀ ਖੋਲ੍ਹ ਕੇ ਦੱਸ ਦਿਓ ਵੀ ਆਹ ਚਾਹੀਦਾ, ਫਿਰ ਕੋਈ ਪ੍ਰੋਬਲਮ ਨਹੀਂ। 6477739-8710, 647-747-8710 ਦਾ ਟੈਲੀਫੋਨ ਨੰਬਰ ਹੈ ਜੀ। ਮਨਪ੍ਰੀਤ, ਅਗਲਾ ਆਪਾਂ ਫਰਮਾਇਸ਼ ਗੀਤ
1: ਜੀ,
0: ਬਫਲੋ ਵਾਲਿਆਂ ਦੀ ਫਰਮਾਇਸ਼ ਤੇ ਜੀ।
1: ਜੀ ਬਿਲਕੁਲ, ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਸਾਨੂੰ ਕਾਲਸ ਕਰ ਸਕਦੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਸੌਂਗ ਹੈ ਬਲਰਾਜ ਜੀ ਦੀ ਆਵਾਜ਼ ਵਿੱਚ, ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: Come on,

0: ਹਾਏ ਰੱਬਾ ਹੁਣ ਕੀ ਬਣੂ।
1: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
2: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
1: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ। ਨੋ ਅਪਫਰੰਟ ਫੀ,

0: ਸਿਟੀਜ਼ ਡਰਾਈਵ ਯੂਨਿਟ 9 ਮਿਸੀਸਾਗਾ।
1: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏਐਨਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ਡ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-855-7596 905-857-7596 ਏਐਨਜੇ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਕੀ ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ? ਫੁੱਲ ਟਾਈਮ ਜਾਂ ਪਾਰਟ ਟਾਈਮ, ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ। ਤੁਸੀਂ ਸਾਡੇ ਨਾਲ ਸੰਪਰਕ ਕਰੋ 416-725-2551, 416-725-2551 ਜਾਂ 416-457-3381। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ। ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ, ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ? ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
2: ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
3: ਹੈ ਫੇਰ ਕਾਕਰੋਚ ਤੇ ਚੂਹੇ? ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
2: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਹੋਈ ਕਰੀ ਜਾਂਦੇ ਆ।
3: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
4: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਰੰਟੀ, 647-515-8000।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
5: The opinions expressed in the following program are those of the host and their guests and do not reflect the views and opinions of the management and staff of CHLO AM 530. This is AM 530, CHLO AM, serving Brampton, Mississauga, Toronto, the GTA, and the world at am530.ca.
1: ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
0: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
0: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381।
1: ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾਟ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮਾ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋਏ ਹੋ। 5:02 ਕੁਝ ਸੈਕਿੰਡ ਹੋਏ ਨੇ ਅਤੇ ਤੇਜਿੰਦਰ ਸਿੰਘ ਸਿੱਧੂ ਸਿਦਮ ਵਾਲੇ ਵੱਲੋਂ ਸਾਰਿਆਂ ਦਾ ਇੱਕ ਵਾਰੀ ਫਿਰ ਨਿੱਘਾ ਸਵਾਗਤ। ਠੀਕ ਅਤੇ ਸ਼ਾਮ ਦੇ 6 ਤੱਕ ਆਪਣੀ ਮੁਲਾਕਾਤ ਹੈ, ਗੱਲਾਂਬਾਤਾਂ ਹੁੰਦੀਆਂ ਰਹਿਣੀਆਂ ਔਰ ਨਾਲ ਦੀ ਨਾਲ ਸਪੌਂਸਰ ਦੇ ਸੰਦੇਸ਼ ਵੀ ਹੋਣਗੇ
1: ਜੀ। ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਆ। ਏ ਟੂ ਜ਼ੀ ਰੈਨੋਵੇਸ਼ਨ ਦਾ ਇਹ ਸਾਰਾ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ਟਸ, ਬਾਰਸ ਵੀ ਤੁਸੀਂ ਬਣਵਾ ਸਕਦੇ ਹੋ। ਇਹਨਾਂ ਦੇ ਕੋਲ ਆਪਣੀਆਂ ਸੀ ਐਨ ਸੀ ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ, ਅਤੇ ਨਾਲ ਹੀ ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਵੀ ਕਰਦੇ ਨੇ ਕੁਆਡਸ ਦੇ ਕਾਊਂਟਰ ਟੋਪਸ, ਅਤੇ ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਅਤੇ ਮੈਂ ਦੱਸ ਦਿਆਂ ਕਿ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ ਆਪਣੀ ਪਸੰਦ ਦੀਆਂ ਜਿੱਦਾਂ ਦੀ ਮਰਜ਼ੀ ਤੁਸੀਂ ਕਸਟਮਾਈਜ਼ ਕਰਕੇ ਵੈਨਿਟੀਜ਼ ਬਣਵਾ ਸਕਦੇ ਹੋ ਉਹਨਾਂ ਦੇ ਕੋਲੋਂ, ਅਤੇ ਨਾਲੇ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਤੁਸੀਂ ਇਹਨਾਂ ਦੇ ਕੋਲੋਂ ਲੋ, ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਹੈਗੀਆਂ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਤੁਹਾਡੇ ਲਈ ਲੋਕੇਟਰ ਨੇ ਕੈਨੇਡੀ ਐਂਡ ਗਲਿਡਨ ਦੇ ਇੰਟਰਸੈਕਸ਼ਨ 'ਤੇ, ਬ੍ਰੈਂਪਟਨ ਦੇ ਵਿੱਚ 271 ਗਲਿਡਨ ਰੋਡ, ਯੂਨਿਟ ਨੰਬਰ 5 ਦੇ ਉੱਪਰ। ਰਣਜੀਤ ਸਿੰਘ ਜੀ ਨੂੰ ਕਾਲ ਕਰ ਲਓ ਪੂਰੀ ਇਨਫੋਰਮੇਸ਼ਨ ਦੇ ਲਈ, 6474455 0647400 4500। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਅਸੀਂ ਤੁਹਾਡੇ ਨਾਲ ਇੱਕ ਘੰਟਾ ਹੋਰ ਸਾਂਝ ਪਾਵਾਂਗੇ। ਤੁਸੀਂ ਵੀ ਕੋਈ ਫਰਮਾਇਸ਼ੀ ਗੀਤ ਸੁਣਨਾ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ, ਉਹ ਵੀ ਸੁਣਾਵਾਂਗੇ, ਨਾਲ ਦੀ ਨਾਲ ਸਪੌਂਸਰ ਦੇ ਸੰਦੇਸ਼ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਇੱਕ ਬੜੀ ਹੀ ਅੱਛੀ ਸ਼ਖਸੀਅਤ ਚੁਲਬਲੀ ਜੀ, ਹਾਂਜੀ ਸ਼ਰਮੀਲੀ ਜੀ, ਪਿਆਰੀ ਜੀ ਲੜਕੀ ਦਾ ਅੱਜ ਬਰਥਡੇ ਹੈਗਾ ਤੇ ਲੜਕੀ ਤਾਂ ਬਰਥਡੇ ਆ, ਮੇਰੇ ਨਾਲ ਨਿਕਸ ਮੇਰੇ ਨਾਲ ਬੈਠੇ ਨੇ, ਹੈਨਾ ਮਨਪ੍ਰੀਤ ਕੌਰ ਧੂਰ ਹੋਰ ਦਾ ਅੱਜ ਹੈਪੀ ਬਰਥਡੇ ਹੈਗਾ ਅਤੇ ਇਹਨਾਂ ਨੂੰ ਭਾਈ ਹੈਪੀ ਬਰਥਡੇ ਮੁਬਾਰਕ ਕਹਾਂਗੇ ਅਸੀਂ
1: ਸਾਡੀ
0: ਸਾਰੀ ਟੀਮ ਵੱਲੋਂ, ਦੇਸ਼ ਪ੍ਰਦੇਸ਼ ਦੀ ਟੀਮ ਵੱਲੋਂ ਹੈਪੀ ਬਰਥਡੇ ਮੁਬਾਰਕ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ,
1: ਤੁਮ ਜੀਓ
0: ਹਜ਼ਾਰੋ ਸਾਲ, ਸਾਲ ਕੇ ਦਿਨ ਹੋ 50,000।
1: ਥੈਂਕ ਯੂ ਸਰ,
0: ਹੈਪੀ ਬਰਥਡੇ ਤੇ ਮੈਨੀ ਮੋਰ ਟੂ ਕਮ।
1: ਮੈਨੂੰ ਲੱਗਿਆ ਤੁਹਾਨੂੰ ਯਾਦ ਨਹੀਂ, ਮੈਂ ਕਿਹਾ ਮੈਮ ਨੇ ਤਾਂ ਮੈਨੂੰ ਸਵੇਰੇ ਫਿਸ਼ ਕਰਤਾ, ਸਰ ਨੇ ਮੈਨੂੰ ਕੀਤਾ ਹੀ ਨਹੀਂ।
0: ਐਨੀਵੇ ਜਦੋਂ ਮੈਂ ਦੇਰ ਆਜ ਦਰੁਸਤ ਹੈ ਕੀਤਾ ਤਾਂ ਹੈ ਨਾ,
1: ਹਾਂਜੀ
0: ਤੂੰ ਕਹਿ ਰਹੇ ਨਹੀਂ ਬੇ, ਪਤਾ ਮੈਨੂੰ ਇਉਂ ਸੀ ਵੀ ਕੇਕ ਕੂਕ ਆਊਗਾ, ਅਸੀਂ ਇਕੱਲੇ ਕੱਠਾਂਗੇ, ਹੈ ਨਾ
1: ਹਾਂਜੀ,
0: ਪਰ ਤਾਂ ਫਿਰ ਕੇਕ ਲੈ ਕੇ ਨਹੀਂ ਆਇਆ ਅੱਜ, ਹੈ ਨਾ ਕੋਈ ਨਹੀਂ ਹੁਣ ਮੰਡੇ ਤੁਹਾਨੂੰ ਜਾਵਣ ਕੰਮ। ਐਨੀਵੇ ਤੁਹਾਨੂੰ ਅਸੀਂ ਹੈਪੀ ਬਰਥਡੇ ਮੁਬਾਰਕ ਭੇਜਦੇ ਹਾਂ।
1: ਹਾਂਜੀ ਥੈਂਕ ਯੂ।
0: ਤੁਹਾਡੇ ਵਾਸਤੇ ਨਾ ਮਨਪ੍ਰੀਤ ਇੱਕ ਨਾ ਗੀਤ ਚੁਣਿਆ ਪਿਆਰਾ ਜਿਹਾ, ਹੈਪੀ ਬਰਥਡੇ ਵਿਸ਼ ਕਰਕੇ ਤੁਹਾਨੂੰ ਡੈਡੀਕੇਟ ਕਰਦੇ ਹਾਂ ਸੌਂਗ। ਲੜੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਸਾਡੀ ਬੜੀ ਅੱਛੀ ਹੋਸਟ, ਪਿਆਰੀ ਜੀ ਹੋਸਟ ਮਨਪ੍ਰੀਤ ਧੂਰ ਦਾ ਅੱਜ ਹੈਪੀ ਬਰਥਡੇ ਹੈਗਾ। ਔਰ ਤੁਸੀਂ ਵੀ ਇਹਨਾਂ ਨੂੰ ਬੜੇ ਪਿਆਰ ਨਾਲ ਪਿਛਲੇ 3-4 ਸਾਲਾਂ 'ਚ ਬਹੁਤ ਪਿਆਰ ਦਿੱਤਾ ਔਰ ਬੜੇ ਅੱਛੇ ਢੰਗ ਨਾਲ ਕੰਡਕਟ ਕਰਦੇ ਨੇ ਸਾਰੇ ਪ੍ਰੋਗਰਾਮ ਨੂੰ ਵੀ, ਸਾਡੇ ਆਫਿਸ ਨੂੰ ਵੀ, ਆਫਿਸ ਦੇ ਵੀ ਮੈਨੇਜਰ ਨੇ ਦੇਸ਼ ਪ੍ਰਦੇਸ਼ ਸਾਰਾ ਕੰਮ ਕਰਦੇ ਨੇ, ਹੈ ਜੀ। ਨਾਲ ਦੇ ਨਾਲ ਹੋਸਟਿੰਗ ਦਾ ਕੰਮ ਵੀ ਸਾਂਭਿਆ ਆ ਅਤੇ ਇਹਨਾਂ ਦਾ ਬਰਥਡੇ ਹੈਗਾ ਭਾਈ। ਅਸੀਂ ਚਾਹੁੰਦੇ ਹਾਂ ਕੇਕ ਹੋਵੇ ਸਾਡੇ ਨੂੰ, ਹੈ ਨਾ, ਕੇਕ ਤਾਂ ਮਿਲਣਾ ਚਾਹੀਦਾ, ਛੋਟਾ ਹੋਵੇ ਪਰ ਕੋਈ ਨਹੀਂ ਉਨਾ ਕੀ, ਆਪਣਾ ਬੜਾ ਵੱਡੇ ਦੀ ਵੀ ਲੋੜ ਨਹੀਂ ਹੈਗੀ ਕੇਕ ਦੀ। ਐਨੀਵੇ ਹੈਪੀ ਬਰਥਡੇ,
1: ਥੈਂਕ ਯੂ ਸਰ।
0: ਤੁਸੀਂ ਇੰਜੋਏ ਕਰੋ ਸਾਰੇ ਆਪਣੇ ਫੈਮਿਲੀ ਨਾਲ, ਬ੍ਰਦਰਸ ਨਾਲ, ਤੁਹਾਡੇ ਕੀ ਹੁੰਦਾ ਲਵ ਵਨ ਨਾਲ, ਹਾਬੀ ਨਾਲ, ਮਦਰ ਨਾਲ, ਸਾਰੇ ਨਾਲ। ਮੈਨੂੰ ਲੱਗਦਾ ਬਰਥਡੇ ਤਾਂ ਹੋ ਗਈ ਆ ਮਾੜੀ ਮੋਟੀ ਘਰ ਦੇ ਵਿੱਚ। ਚਲੋ ਐਨੀਵੇ, ਟਾਟਾ ਟਰਾਂਸਫਰਾਈਡ ਦੀ ਮੈਂ ਗੱਲ ਕਰਾਂ, ਔਰ ਇਹ ਨਾ ਇਹ ਜਿਹੜੇ ਡਰਾਈਵਰ ਚਾਹੀਦੇ ਨੇ USA ਵਾਸਤੇ, ਸੇਮ ਡੇ ਘਰ ਆਉਣਾ ਤੁਸੀਂ ਔਰ ਮੰਡੇ ਟੂ ਫਰਾਈਡੇ ਕੰਮ ਆ, ਅਤੇ ਇਹ ਮੈਂ 2 ਸਾਲ ਦਾ ਤੁਹਾਡਾ ਲਾਇਸੈਂਸ ਚਾਹੀਦਾ, ਅਤੇ ਨਾਲ ਦੀ ਨਾਲ 23 ਸਾਲ ਦੀ ਤੁਹਾਡੀ ਉਮਰ ਚਾਹੀਦੀ ਆ, ਕਲੀਨ ਤੁਹਾਡਾ ਡਰਾਈਵਿੰਗ ਰੈਕੋਰਡ ਜਿਹਨੂੰ ਆਪਾਂ ਐਬਸਟ੍ਰੈਕਟ ਕਹਿੰਦੇ ਹਾਂ
1: ਜੀ,
0: $1600 ਤੋਂ ਲੈ ਕੇ $2200 ਤੁਸੀਂ ਬਣਾਓਗੇ ਆਪਣੇ ਵੀਕ ਦਾ। ਨੰਬਰ ਲੈ ਲਓ ਸੁੱਕੀ ਝੱਟ ਦਾ 416-666-9520। ਔਰ ਜੇਕਰ ਤੁਸੀਂ ਇੰਡੀਆ ਦਾ ਮੋਟਰਸਾਈਕਲ ਰੱਖਣਾ ਚਾਹੁੰਦੇ ਘਰ ਦੇ ਵਿੱਚ, 1951-2020 ਮਾਡਲ ਦੇ ਰੋਇਲ ਇਨਫੀਲਡ ਮੋਟਰਸਾਈਕਲ, ਕਲਾਸਿਕ ਮਾਡਲ ਹੈਗੇ ਨੇ ਇਹ, ਸੁੱਕੀ ਝੱਟ ਵਾਲਿਆਂ ਦੇ ਪਾਸ ਮੌਜੂਦ ਹੁੰਦੇ ਨੇ, ਮੰਗਵਾਉਂਦੇ ਰਹਿੰਦੇ ਨੇ ਉਹ ਇੰਡੀਆ ਤੋਂ। ਨੰਬਰ ਹੈ 416-666-9520
1: ਜੀ। ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੈ, ਅਤੇ ਇਹਨਾਂ ਦੇ ਕੋਲ ਜਾ ਕੇ ਤੁਸੀਂ ਇਹਨਾਂ ਦਾ ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਬਹੁਤ ਹੀ ਲਾਜਵਾਬ ਖਾਣਾ ਤੁਸੀਂ ਐਵਰੀਡੇ ਇੰਜੋਏ ਕਰ ਸਕਦੇ ਹੋ, ਅਤੇ ਸਾਰੀਆਂ ਲੋਕੇਸ਼ਨਸ ਤੁਹਾਡੇ ਲਈ ਐਵਰੀਡੇ ਓਪਨ ਨੇ। ਲਾਈਵ ਦੇਸੀ ਘਿਓ ਦੀਆਂ ਜਲੇਬੀਆਂ, ਸ਼ੁੱਧ ਖੋਏ ਦੀਆਂ ਮਿਠਾਈਆਂ ਤੁਸੀਂ ਇਹਨਾਂ ਦੇ ਕੋਲੋਂ ਐਵਰੀਡੇ ਲੈ ਕੇ ਆ ਸਕਦੇ ਹੋ। ਜਲੇਬੀਆਂ ਤੁਸੀਂ ਇਹਨਾਂ ਦੇ ਕੋਲੋਂ ਆਪਣੀ ਪਸੰਦ ਦੀਆਂ, ਜਿਵੇਂ ਤੁਸੀਂ ਜੇ ਥੋੜ੍ਹੀਆਂ ਜਿਹੀਆਂ ਥਿੱਕ ਪਸੰਦ ਕਰਦੇ ਹੋ ਜਾਂ ਥੋੜ੍ਹੀਆਂ ਜਿਹੀ ਕਰੰਚੀ ਪਸੰਦ ਕਰਦੇ ਹੋ, ਤੁਸੀਂ ਆਪਣੇ ਬਣਵਾ ਸਕਦੇ ਹੋ ਇਹਨਾਂ ਦੇ ਕੋਲੋਂ, ਨਾਲ ਦੀ ਨਾਲ ਕੱਢ ਕੇ ਤੁਹਾਨੂੰ ਖਵਾਉਂਦੇ ਨੇ, ਅਤੇ ਜ਼ਰੂਰ ਤੁਸੀਂ ਨਾਲ ਰਬੜੀ ਵੀ ਐਡ ਕਰਵਾ ਸਕਦੇ ਹੋ, ਅਤੇ ਟੇਕਆਊਟਸ ਵੀ ਅਵੇਲੇਬਲ ਨੇ। ਡਾਇਨਿੰਗ ਐਕਸਪੀਰੀਅੰਸ ਤੁਹਾਡਾ ਬਹੁਤ ਵਧੀਆ ਰਹੇਗਾ ਪੰਜਾਬੀ ਬਾਈ ਨੇਚਰ ਦੇ ਉੱਪਰ। ਪਹੁੰਚੋ ਤੁਸੀਂ 888-7 ਦਗੋਰ ਰੋਡ, ਯੂਨਿਟ ਨੰਬਰ 57 ਬਰੈਂਪਟਨ ਦੇ ਵਿੱਚ, ਗੋਰ ਐਂਡ ਅਬਨੇਜ਼ਰ ਦੇ ਉੱਪਰ ਨੇ। ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ ਬਰੈਂਪਟਨ ਦੇ ਵਿੱਚ, ਯੂਨਿਟ ਨੰਬਰ 1 ਬਰੈਂਪਟਨ ਐਂਡ ਏਅਰਪੋਰਟ ਰੋਡ ਦੇ ਉੱਪਰ। ਤੀਸਰੀ ਲੋਕੇਸ਼ਨ ਹੈਗੀ ਇਹਨਾਂ ਦੀ 58 ਕੁਐਰੀ ਐਜ ਡਰਾਈਵ ਬਵੇਡ ਐਂਡ ਹਰਨਟਾਰੀਓ ਦੇ ਉੱਪਰ ਨੇ। ਅਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11 ਬਰੈਂਪਟਨ ਦੇ ਵਿੱਚ, ਸੈਂਡਲਵੁੱਡ ਐਂਡ ਕੈਨੇਡੀ ਦੀ ਇੰਟਰਸੈਕਸ਼ਨ 'ਤੇ ਨੇ ਪੰਜਾਬੀ ਬਾਈ ਨੇਚਰ ਵਾਲੇ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ, ਥੋੜ੍ਹੇ ਜਿਹੇ ਰਿਕਾਰਡ ਕਮਰਸ਼ੀਅਲ ਲੈ ਲਈਏ, ਅਸੀਂ ਫਿਰ ਵਾਪਸ ਆ ਰਹੇ ਹਾਂ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ ਫੈਂਡਰਵੇ ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, ਔਰ 600 ਹੈਸਕਲ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ, 905-239-7711, 905-239-7711। ਕੋਮਲ

0: ਅਤੇ ਫਿਰ ਸੰਡੇ ਨੂੰ ਜੁਲਾਈ 19 ਨੂੰ 3 ਵਜੇ ਫੀਫਾ ਵਰਲਡ ਕੱਪ ਫਾਈਨਲ ਦਿਖਾਇਆ ਜਾਊਗਾ ਵੱਡੇ ਸਕਰੀਨਾਂ ਦੇ ਉੱਤੇ। ਇਹਨਾਂ ਦੀ ਐਡਮਿਸ਼ਨ ਬਿਲਕੁਲ ਫਰੀ ਆ। ਸਿਟੀ ਆਫ ਬਰੈਂਪਟਨ ਵੱਲੋਂ ਆਓ, ਆਨੰਦ ਮਾਣੋ, ਘਰੋਂ ਕੁਝ ਖਾਣ ਨੂੰ ਲਿਆਉਣਾ ਉੱਥੋਂ ਲਿਆਓ, ਉੱਥੇ ਵੀ ਸਟਾਲ ਆਲੇ ਦੁਆਲੇ ਸਟਾਲ ਹੈਗੇ ਖਾਣ ਪੀਣ ਦੀਆਂ, ਉੱਥੇ ਤੁਸੀਂ ਖੂਬ ਆਪਣੇ ਪਰਿਵਾਰ ਨਾਲ ਪੂਰਾ ਇੰਜੋਏ, ਕਿਤੇ ਹੋਰ ਨਹੀਂ ਜਾਣਾ। ਤਾਂ ਤੁਹਾਡੇ ਬਿਲਕੁਲ ਗੁਆਂਢ ਹਾਈਵੇ 10 ਅਤੇ ਮੇਨ 'ਤੇ ਹੈ ਨਾ, ਡਾਊਨ ਟਾਊਨ ਬਰੈਂਪਟਨ ਦੇ ਵਿੱਚ ਇਹ ਫੰਕਸ਼ਨ ਹੋ ਰਹੇ ਨੇ, ਉਹ ਪੂਰਾ ਦਿਨ ਤੁਸੀਂ ਇਹਨਾਂ ਨੂੰ ਇੰਜੋਏ ਕਰੋ
1: ਜੀ। ਟੀਮ ਸਿੱਧੂ ਦੀ ਮੈਂ ਜਾਣਕਾਰੀ ਦਿਆਂ, ਟੀਮ ਸਿੱਧੂ ਤੁਹਾਡੇ ਲਈ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਗੋਰ ਰੋਡ ਐਂਡ ਮੇਫੀਲ ਰੋਡ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਨਵੇਂ ਫਰੀ ਹਾਊਲ ਟਾਊਨ ਹਾਊਸਿਸ, ਸੈਮੀ ਡਿਟੈਚਡ ਅਤੇ ਡਿਟੈਚਡ ਘਰ ਜਿਹੜੇ ਕਿ ਤਿਆਰ ਹੋਣੇ ਨੇ 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ। ਦੋ ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ, ਫਰੀ ਹੋਲ ਟਾਊਨ ਹਾਊਸਿਸ, ਜਿਨ੍ਹਾਂ ਦੀ ਪ੍ਰਾਈਸ 7,49,000 ਤੋਂ ਸਟਾਰਟ ਹੁੰਦੀ ਹੈ। ਅਪ ਟੂ 2300 ਸਕੁਏਅਰ ਫਿੱਟ ਦੇ ਇਹ ਘਰ ਹੋਣਗੇ। 3 ਤੋਂ 4 ਬੈਡਰੂਮਸ ਬਣਨਗੇ, 2.5 ਤੋਂ 3.5 ਬਾਥਰੂਮਸ ਹੋਣਗੇ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਅਤੇ ਵੱਡੇ ਬੈਕਯਾਰਡ ਹੋਣਗੇ। ਇਹਦੇ ਵਿੱਚ ਅਨਫਿਨਿਸ਼ਡ ਬੇਸਮੈਂਟ ਵੀ ਹੋਏਗੀ। 10% ਟੋਟਲ ਡਿਪੋਜ਼ਿਟ ਹੈ ਜਿਹੜਾ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ ਹੈ। ਅਤੇ ਨਾਲ ਹੀ ਸੈਮੀ ਡਿਟੈਚਡ ਘਰ ਨੇ, ਜਿਨ੍ਹਾਂ ਦੀ ਪ੍ਰਾਈਸ 8,49,000 ਤੋਂ ਸਟਾਰਟ ਹੋ ਰਹੀ ਹੈ। ਅਪ ਟੂ 1950 ਸਕੁਏਅਰ ਫਿੱਟ ਦੇ ਘਰ ਹੋਣਗੇ। 3 ਤੋਂ 4 ਬੈਡਰੂਮਸ, 2.5 ਬਾਥਰੂਮ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਅਤੇ 10% ਟੋਟਲ ਡਿਪੋਜ਼ਿਟ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ ਹੈ। ਅਤੇ ਨਾਲ ਹੀ 32 ਫੁੱਟ ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ, ਜਿਨ੍ਹਾਂ ਦੀ ਪ੍ਰਾਈਸ 9,49,000 ਤੋਂ ਸਟਾਰਟ ਹੁੰਦੀ ਹੈ। ਅਪ ਟੂ 2345 ਸਕੁਏਅਰ ਫਿੱਟ ਦੇ ਘਰ, 3 ਤੋਂ 4 ਬੈਡਰੂਮਸ, 2.5 ਤੋਂ 3.5 ਬਾਥਰੂਮਸ, ਡਬਲ ਕਾਰ ਗਰਾਜ ਪਲੱਸ 10% ਟੋਟਲ ਡਿਪੋਜ਼ਿਟ ਜਿਹੜਾ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ ਹੈ। ਲਾਸਟ ਦੇ ਵਿੱਚ 36 ਫੁੱਟ ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ, ਜਿਨ੍ਹਾਂ ਦੀ ਪ੍ਰਾਈਸ 1 ਬਿਲੀਅਨ ਤੋਂ ਸਟਾਰਟ ਹੁੰਦੀ ਹੈ। ਅਪ ਟੂ 2620 ਸਕੁਏਅਰ ਫਿੱਟ ਦੇ ਘਰ ਹੋਣਗੇ, 3 ਤੋਂ 5 ਬੈਡਰੂਮਸ, 2.5 ਤੋਂ 3.5 ਬਾਥਰੂਮਸ ਬਣਨਗੇ, ਡਬਲ ਕਾਰ ਗਰਾਜ, ਅਤੇ ਇਹਦੇ ਵਿੱਚ ਵੀ ਟੋਟਲ 10% ਡਿਪੋਜ਼ਿਟ ਤੁਸੀਂ ਪੇ ਕਰਨਾ 1 ਸਾਲ ਦੇ ਵਿੱਚ। ਸਾਰੇ ਘਰਾਂ ਦੇ ਵਿੱਚ ਅਨਫਿਨਿਸ਼ਡ ਬੇਸਮੈਂਟ ਵੀ ਹੈਗੀ, ਵੱਡੀ ਬੈਕਯਾਰਡ ਵੀ ਹੈਗੀ ਹੈ, ਅਤੇ ਸਿਰਫ 10% ਡਿਪੋਜ਼ਿਟ ਹੈ ਜੋ ਕਿ ਤੁਸੀਂ 1 ਸਾਲ ਦੇ ਵਿੱਚ ਇੰਸਟਾਲਮੈਂਟ ਦੇ ਵਿੱਚ ਪੇ ਕਰਨਾ, ਯਾਨੀ ਕਿ ਕਿਸ਼ਤਾਂ ਦੇ ਵਿੱਚ ਤੁਸੀਂ ਪੇ ਕਰਨਾ ਹੋਏਗਾ। ਇਹਨਾਂ ਘਰਾਂ ਦੇ ਬਾਰੇ ਜਾਣਕਾਰੀ ਲਓ ਪੂਰੀ ਟੀਮ ਸਿੱਧੂ ਦੇ ਕੋਲੋਂ, ਅਤੇ ਨਾਲੇ ਬੁਕਿੰਗ ਕਰਵਾਓ। ਨੰਬਰ ਹੈ 416-302-0016, 416-302-0016, ਟੀਮ ਸਿੱਧੂ ਦਾ ਨੰਬਰ ਹੈ।
0: ਦੋਸਤੋ, ਵੀਕਐਂਡ ਨੂੰ ਮਾਰਨਾ ਹੈ ਰਲ ਮਿਲ ਕੇ ਸਾਰਿਆਂ ਨੇ, ਅਤੇ ਟੈਂਪਰੇਚਰ ਬੜਾ ਵਧੀਆ ਹੈ ਬਾਹਰ ਅੰਦਰ ਜਾਣ ਵਾਸਤੇ, ਅਤੇ ਕਰੋ ਇੰਜੋਏ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: ਲਓ ਜੀ ਚਮਕੀਲਾ ਸਾਹਿਬ ਦੀ ਫਰਮਾਇਸ਼ ਆਈ ਸੀ, ਕਹਿੰਦੇ ਵੀਕਐਂਡ ਆ, ਚਮਕੀਲਾ ਸਾਹਿਬ ਅਜੇ ਲੱਗਿਆ ਨਹੀਂ। ਮੈਂ ਕੋਈ ਗੱਲ ਨਹੀਂ, ਹੁਣੇ ਲਾ ਦਿੰਦੇ ਹਾਂ ਅਤੇ ਵੀਕਐਂਡ ਇੰਜੋਏ ਕਰੋ ਆਪਣੇ। ਬਹੁਤ ਬਾਹਰ ਅੰਦਰ ਜਾਓ, ਮੌਸਮ ਬੜਾ ਸੋਹਣਾ ਹੈਗਾ ਅਤੇ ਟੈਂਪਰੇਚਰ ਵੀ ਠੀਕ ਹੈਗਾ ਅਤੇ ਸਮਰ ਦਾ ਆਨੰਦ ਲਓ। ਮੌਰਗੇਜ ਕਰਾਉਣੀ ਹੈ ਤਾਂ ਮੌਰਗੇਜ ਕਿੰਗ ਦਾ ਨੰਬਰ ਮੈਂ ਤੁਹਾਨੂੰ ਦੇ ਦਿਆ, ਪਰਮਜੀਤ ਸਿੰਘ ਹੋਰਾਂ ਦਾ, 416-804-2015, 416-804-2015। ਫਸਟ ਮੌਰਗੇਜ ਆ, ਬੈਸਟ ਰੇਟ 'ਤੇ ਮਿਲ ਜੂਗੀ। ਸੈਕਿੰਡ ਮੌਰਗੇਜ ਕਰਾਉਣੀ ਆ, ਲਾਈਨ ਓਫ ਕ੍ਰੈਡਿਟ ਬਣਵਾਉਣੀ ਆ, ਰੀਫਾਈਨੈਂਸ ਕਰਵਾਉਣਾ ਹੈਗਾ, ਮੌਰਗੇਜ ਰਿਨਿਊ ਆ ਰਹੀ ਹੈ, ਇਕੁਇਟੀ ਕਢਾਉਣੀ ਹੈ ਘਰ ਦੇ ਵਿੱਚੋਂ, ਪ੍ਰਾਈਵੇਟ ਫੰਡ ਚਾਹੀਦੇ ਨੇ, ਸੇਮ ਡੇ ਕਲੋਜ਼ਿੰਗ ਕਰਵਾ ਦੇਣਗੇ। ਪਰਮਜੀਤ ਸਿੰਘ 416 ਮੌਰਗੇਜ ਕਿੰਗ ਦੇ, ਪਰਮਜੀਤ ਸਿੰਘ ਹੋਰੀ ਇਨ ਦਾ ਆਫਿਸ ਹੈ 1200 ਡੇਅਰੀ ਰੋਡ, ਟੋਮ ਕਹਿੰਦੇ ਡੇਅਰੀ ਦੇ ਕੋਲ, ਜਿਹੜੇ ਨੇ ਬਟਵਾਣੇ ਟਿਊ, ਨੰਬਰ ਹੈ 416-804-2015।
1: ਜੀ, ਸੋਫਾ ਮਾਰਟਨ ਕੈਸਲ ਲੈਦਰ ਲਾਈਨ 'ਤੇ ਵੀ ਜ਼ਰੂਰ ਪਹੁੰਚੋ, ਜਿਨ੍ਹਾਂ ਦੇ ਕੋਲ ਤੁਹਾਡੇ ਲਈ ਫਲੋਰ ਮਾਡਲਸ ਦੇ ਉੱਪਰ ਕਲੀਅਰੈਂਸ ਲੱਗੀ ਹੋਈ ਹੈ, ਅਪ ਟੂ 60% ਡਿਸਕਾਊਂਟ ਤੁਹਾਨੂੰ ਦੇ ਰਹੇ ਨੇ ਸਾਰੇ ਫਲੋਰ ਮਾਡਲਸ ਦੇ ਉੱਪਰ। ਤੁਸੀਂ ਇਹਨਾਂ ਦੇ ਦੋਨਾਂ ਲੋਕੇਸ਼ਨਸ 'ਤੇ ਵਿਜ਼ਿਟ ਕਰ ਸਕਦੇ ਹੋ ਅਤੇ ਆਪਣੇ ਘਰੋਂ ਤੁਸੀਂ ਮੈਜ਼ਰਮੈਂਟਸ ਲੈ ਜਾਓ, ਜਿੱਥੇ ਤੁਸੀਂ ਆਪਣਾ ਸੋਫਾ ਸੈੱਟ ਬਣਵਾ ਕੇ ਰੱਖਣਾ ਚਾਹੁੰਦੇ ਹੋ, ਜਿੰਨੇ ਮਰਜ਼ੀ ਵੱਡੇ ਸੋਫੇ ਸੈੱਟਸ ਰੈਡੀ ਕਰਵਾਓ। ਫੈਬਰਿਕ ਦੇ ਸੋਫਿਆਂ ਦੇ ਵਿੱਚ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ ਅਤੇ ਬਹੁਤ ਜ਼ਿਆਦਾ ਵਰਾਇਟੀ ਇਹਨਾਂ ਦੇ ਕੋਲ ਫੈਬਰਿਕ ਦੀ ਵੀ ਹੈਗੀ ਹੈ। ਅਤੇ ਜੇ ਤੁਸੀਂ ਲੈਦਰ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਜੈਨੂਇਨ ਲੈਦਰ, ਅਤੇ ਤੁਹਾਨੂੰ 50+ ਕਲਰ ਚੋਇਸਿਸ ਦੇ ਨਾਲ ਮਿਲਦੇ ਆ। ਤੁਸੀਂ ਆਪਣੀ ਪਸੰਦ ਦੇ ਸੋਫਾ ਸੈੱਟਸ, ਬੈਡਰੂਮ ਸੈੱਟਸ, ਮੈਟਰਸਿਸ ਇਹਨਾਂ ਦੇ ਕੋਲੋਂ ਆਰਡਰ 'ਤੇ ਰੈਡੀ ਕਰਵਾ ਸਕਦੇ ਹੋ। ਬਹੁਤ ਹੀ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਕੈਨੇਡੀਅਨ ਮੇਡ ਬੈਡਰੂਮ ਸੈੱਟਸ ਐਂਡ ਮੈਟਰਸਿਸ ਵੀ। ਅਤੇ ਇਹਨਾਂ ਦੇ ਕੋਲ ਪਹੁੰਚੋ, ਤੁਸੀਂ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਦੋ ਲੋਕੇਸ਼ਨਸ ਉਹ ਸਰਵ ਕਰਦੇ ਨੇ, ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਲੈ ਕੇ ਆਓ। ਦੋਨੇ ਲੋਕੇਸ਼ਨਸ ਨੇ 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ, ਨੰਬਰ 905-803-8056, 905-803-8056 ਜਾਂ ਫਿਰ 905-791-8056। ਇਹਨਾਂ ਦੋਨਾਂ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸੋਫਾ ਮਾਰਟ ਐਂਡ ਕੈਸਾ ਲੈਦਰ ਲਾਈਨ ਦੇ ਨਾਲ।
0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਤੁਸੀਂ ਜੁੜੇ ਹੋਏ ਹੋ
1: ਜੀ। 2258 ਸਤਿ ਸ਼੍ਰੀ ਅਕਾਲ ਜੀ।
2: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ, ਹੈਪੀ ਬਰਥਡੇ।
1: ਹਾਂਜੀ ਸਤਿ ਸ਼੍ਰੀ ਅਕਾਲ, ਥੈਂਕ ਯੂ।
0: ਕੱਲ ਦਾ ਪ੍ਰੋਗਰਾਮ ਵੀ ਇੱਕ ਤੋਂ ਲੈ ਕੇ 4 ਵਜੇ ਸੈਟਰਡੇ ਦਾ ਪ੍ਰੋਗਰਾਮ ਕਰਨਾ ਮਨਪ੍ਰੀਤ ਨੇ ਹਮੇਸ਼ਾ ਹੀ ਕਰ ਦਿੰਦੇ ਆ ਵੀਕ, ਤੇ ਕੱਲ ਨੂੰ ਵੀ ਤੁਸੀਂ ਰਿਕੁਐਸਟ ਵਿੱਚ ਦੇ ਸਕਦੇ ਹੋ। ਅੱਜ ਆਉਣੇ ਤਾਂ ਮੋਸਟ ਵੈਲਕਮ, 905-564-6444 ਟੈਲੀਫੋਨ ਨੰਬਰ ਨੇ ਸਟੂਡੋ ਦੇ। ਇਹਨਾਂ ਦਾ ਅੱਜ ਹੈਪੀ ਬਰਥਡੇ ਹੈਗਾ, ਅਸੀਂ ਸਾਰੇ ਭਾਈ ਸੈਲੀਬ੍ਰੇਟ ਕਰ ਰਹੇ ਹਾਂ ਸਾਡੀ ਮਨਪ੍ਰੀਤ ਦਾ ਹੈਪੀ ਬਰਥਡੇ, ਜਿਹੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਅੱਛਾ, ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਵੀਕਐਂਡ ਆ ਗਿਆ, ਕਿ ਟੋਰਾਂਟੋ ਪੈਸਟ ਅਰੈਸਟ ਦੀ ਮੈਂ ਜਾਣਕਾਰੀ ਦਿਆਂ। ਜੇਕਰ ਤੁਹਾਡੇ ਘਰ ਜਾਂ ਬਿਜ਼ਨਸ ਦੇ ਵਿੱਚ ਕੋਈ ਜਾਨਵਰ, ਕੀੜੇ, ਚੂਹੇ ਆਦਿ ਨੇ ਤਾਂ ਤੁਹਾਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਇਹਨਾਂ ਦਾ ਖਾਤਮਾ ਕਰਨਗੇ। ਬੈਡ ਬੱਗਸ ਹੋ ਗਏ, ਔਰ ਐਟਿਕ ਦੇ ਵਿੱਚ ਕਈ ਵਾਰੀ ਆਪਣੇ ਜਾਨਵਰ ਆ ਜਾਂਦੇ ਨੇ, ਗਰਾਜ ਦੇ ਵਿੱਚ ਆ ਜਾਂਦੇ ਨੇ, ਰਕੂਨ ਆ ਜਾਂਦੇ ਨੇ, ਇਹ ਸਾਰਿਆਂ ਦਾ ਇਲਾਜ ਕਰਦੇ ਨੇ ਟੋਰਾਂਟੋ ਪੈਸਟ ਅਰੈਸਟ। ਸੇਮ ਡੇ ਸਰਵਿਸ ਹੈਗੀ ਇਹਨਾਂ ਦੀ, 100% ਸਸਪੈਂਸ਼ਨ ਗਰੰਟੀ ਹੈਗੀ, ਗੌਰਮੈਂਟ ਤੋਂ ਅਪਰੂਵਡ ਕੈਮੀਕਲ ਯੂਜ ਕੀਤੇ ਜਾਂਦੇ ਨੇ। ਨੰਬਰ ਇਹਨਾਂ ਦਾ 647-515-8000 ਦਾ ਟੈਲੀਫੋਨ ਨੰਬਰ ਹੈ
1: ਜੀ।
0: ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਇੱਕ ਮੈਸੇਜ ਲੈ ਲਾ, ਫਿਰ ਆਪਾਂ ਉਸ ਤੋਂ ਬਾਅਦ ਮਿਊਜ਼ੀਕਲ ਬ੍ਰੇਕ ਚੱਲਾਂਗੇ।
1: ਹਾਂਜੀ,
0: ਕੁਈਨਜ਼ਵੁੱਡ ਕਾਲਜ, ਆਪਾਂ ਹਮੇਸ਼ਾ ਕਹਿ ਦਿੰਦੇ ਹਾਂ ਕਿ ਜੋਬਾਂ ਨਹੀਂ ਹੈ, ਜੋਬਾਂ ਨਹੀਂ ਹੈ, ਲੇਕਿਨ ਅਗਰ ਤੁਹਾਡੇ ਕੋਲ ਸਕਿੱਲ ਹੈ ਨਾ, ਜੋਬਾਂ ਤੁਹਾਡੇ ਮਗਰ ਦੁਨੀਆਂ ਫਿਰਦੀਆਂ
1: ਜੀ,
0: ਤੋ ਕੁਈਨਜ਼ਵੁੱਡ ਕਾਲਜ ਤੋਂ ਸਮੇਂ ਦੇ ਹਾਣੀ ਬਣੋ, ਕੋਰਸ ਕਰੋ। ਫਾਰਮੇਸੀ ਅਸਿਸਟੈਂਟ ਦਾ ਕੋਰਸ ਹੈਗਾ ਔਨਲਾਈਨ, 10 ਵੀਕ ਦਾ ਕੋਰਸ ਹੈ, ਵੀਕਐਂਡ 'ਤੇ ਵੀ ਕਰ ਸਕਦੇ ਹੋ, ਈਵਨਿੰਗ ਦੇ ਵਿੱਚ। ਨੈਨੀ ਦਾ, ਹੋਮ ਚਾਈਲਡ ਕੇਅਰ ਦਾ ਪ੍ਰੋਵਾਈਡ ਪ੍ਰੋਗਰਾਮ ਹੈਗਾ, ਕਲਾਸਿਸ ਹੈਗੀਆਂ ਵੀਕਐਂਡ ਦੇ ਉੱਤੇ, ਇਹ ਕੋਰਸ ਕਰ ਸਕਦੇ ਹੋ। ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਹੈਗਾ, ਇਹ ਵੀ ਤੁਸੀਂ ਕਰ ਸਕਦੇ ਹੋ। ਅਤੇ ਜਦੋਂ ਤੁਸੀਂ ਕੋਰਸ ਕਰ ਲਓਗੇ, ਤੁਹਾਨੂੰ ਬਹੁਤ ਸਾਰੇ ਡੇ ਕੇਅਰ ਵਗੈਰਾ ਵਿੱਚ ਜੋਬਾਂ ਮਿਲ ਜਾਂਦੀਆਂ, ਆਮ ਹੀ ਇਹਨੂੰ ਜੋਬਾਂ ਅਵੇਲੇਬਲ ਹੁੰਦੀਆਂ। ਕੁਈਨਜ਼ਵੁੱਡ ਕਾਲਜ ਦਾ ਨੰਬਰ ਹੈ 905-872-0088, 905-872-0088 ਨੰਬਰ ਹੈ ਜੀ।
1: ਜੀ ਏ ਐਨ ਜੀ ਆਟੋਮੋਟਿਵ ਰਿਪੇਅਰ ਦੇ ਨਾਲ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੀ ਕਾਰਜ਼ ਨੂੰ ਰਿਪੇਅਰ ਕਰਵਾਉਣਾ ਹੋਵੇ। ਇਹ ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਕੇ ਦਿੰਦੇ ਆ, ਅਤੇ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਵਾਓ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੋਸਟ ਹੋ ਰਹੇ ਨੇ ਜਾਂ ਤੁਸੀਂ ਓਇਲ ਚੇਂਜ ਕਰਵਾਉਣਾ ਹੋਵੇ, ਅਤੇ ਨਾਲ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਵਾਉਣ ਦੇ ਲਈ ਪਹੁੰਚੋ ਏ ਐਨ ਜੀ ਆਟੋਮੋਟਿਵ ਰਿਪੇਅਰ, 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ, ਹਾਈਵੇ 50 ਐਂਡ ਮੇਫੀਲਡ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਨੰਬਰ 905-857-7596, 905-857-7596 ਤੇ ਤੁਸੀਂ ਗੱਲਬਾਤ ਕਰੋ। ਇੰਗਲਿਸ਼, ਪੰਜਾਬੀ, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਜਿਹੜਾ ਚਿਹਰਾ ਫੁੱਲ ਵਾਂਗੂ ਖਿੜਿਆ ਰਹੇ, ਮੁਸਕਰਾਉਂਦੇ ਰਹੋ, ਹੱਸਦੇ ਰਹੋ, ਉਹਦੇ ਵਾਸਤੇ ਘਰ ਦੇ ਵਿੱਚ ਵਧੀਆ ਪੇਂਟ ਹੋਣੇ ਰੂਮਾਂ 'ਚ ਬਹੁਤ ਜ਼ਰੂਰੀ ਨੇ। ਕਿਉਂਕਿ ਪਤਾ ਘਰੇ ਜਦੋਂ ਆਉਂਦਾ ਕੰਮ ਕਰਕੇ ਅਤੇ ਅੰਦਰ ਪੇਂਟ ਵਧੀਆ ਹੋਇਆ, ਦਿਲ ਖੁਸ਼ ਹੋਵੇ, ਬੰਦੇ ਨੂੰ ਖੁਸ਼ੀ ਵੀ ਹੁੰਦੀ ਹੈ ਨਾ ਘਰ ਸਾਡਾ ਵਧੀਆ।
1: ਹਾਂਜੀ,
0: ਇਹ ਜ਼ਰੂਰੀ ਹੁੰਦੇ ਆ। ਆਪਣੇ ਘਰ ਦੇ ਕਲਰ ਪਏ ਰੱਖਣੇ ਪੈਂਦੇ ਨੇ ਵਧੀਆ ਵਧੀਆ, ਤੁਸੀਂ ਚੂਜ਼ ਕਰ ਸਕਦੇ ਹੋ। ਔਰ ਇਸ ਕੰਮ ਦੇ ਵਿੱਚ ਸੰਧਲ ਪੇਂਟਿੰਗ ਵਾਲੇ ਪ੍ਰੋਫੈਸ਼ਨਲ ਪੇਂਟਰ ਨੇ, ਇਹਨਾਂ ਨੂੰ ਸੱਦਾ ਪੱਤਰ ਦਿਓ ਜਿੱਥੇ ਸਾਡੀ ਆਵਾਜ਼ ਪਹੁੰਚਦੀ ਹੈ, ਨਾਇਗਰਾ ਰੀਜਨ 'ਚ, ਲੰਡਨ, ਕੇਮਬ੍ਰਿਜ, ਗੋਲਫ, ਜੀ ਟੀ ਏ, ਮਿਸਾਗਾ, ਹੈ ਨਹੀਂ, ਅਟੋਬਿਕੋ। ਅੱਛਾ, ਨੇਮ ਬ੍ਰੈਂਡ ਪੇਂਟ ਲੈ ਕੇ ਆਉਂਦੇ ਨੇ, ਪਰ ਜੇਕਰ ਤੁਸੀਂ ਆਪ ਲਿਆਉਣਾ ਪੇਂਟ ਅਤੇ ਇਹਨਾਂ ਨੂੰ ਮਿਹਨਤਾਂ ਨਾ ਦੇਣਾ, ਉਹ ਵੀ ਠੀਕ ਆ। ਇਹਨਾਂ ਦੀ ਟੀਮ ਬਹੁਤ ਵੱਡੀ ਹੈਗੀ ਆ, ਅਤੇ ਬੈਂਜਮਿਨ ਮੋਰ ਜਿਵੇਂ ਉਹ ਕੰਪਨੀ ਹੋ ਗਈ, ਹੋਰ ਬੜੀ ਬੜੀਆਂ ਵਧੀਆ ਵਧੀਆ ਕੰਪਨੀ ਹੈਗੀਆਂ
1: ਜੀ,
0: ਉਹ ਪੇਂਟ ਤੁਸੀਂ ਚੂਜ਼ ਕਰ ਸਕਦੇ ਹੋ। ਸੰਧਲ ਪੇਂਟਿੰਗ ਦਾ ਨੰਬਰ ਨੋਟ ਕਰੋ, ਆਹ ਵੀਕਐਂਡ ਦੀ ਬੁੱਕ ਕਰ ਲਓ ਉਹਨਾਂ ਨੂੰ ਅਤੇ ਆਪਣੀ ਜੋਬ ਕਰਵਾਓ ਪੇਂਟਿੰਗ ਦੀ। ਸੁਖਜੀਤ ਹੋਰਾਂ ਦਾ ਨੰਬਰ ਹੈ। ਪੇਂਟਿੰਗ ਚਾਹੇ ਤੁਹਾਡੇ ਕੰਮ 'ਤੇ ਹੈਗਾ, ਕੋਈ ਤੁਹਾਡੀ ਰੈਸਟੋਰੈਂਟ ਹੈਗਾ, ਕੋਈ ਹੋਰ ਕਿਤੇ ਵੀ ਚਾਹੀਦਾ, ਜਾਂ ਘਰ ਦੇ ਵਿੱਚ ਕਈ ਵਾਰੀ ਹੁੰਦਾ ਸਾਰੇ ਘਰ ਨੂੰ ਪੇਂਟ ਨਹੀਂ ਹੋਣਾ ਕਰਾਉਣਾ ਹੁੰਦਾ, ਬਾਹਰੋਂ ਕਰਾਉਣਾ। ਮੈਂ ਇੱਕ ਹੋਰ ਦੱਸਿਆ, ਕੋਈ ਡੀਲ ਬਹੁਤ ਵਧੀਆ, ਜੇ ਘਰ ਸਾਰੇ ਦਾ ਪੇਂਟ ਤੁਸੀਂ ਅੰਦਰੋਂ ਕਰਾਉਂਦੇ ਹੋ ਤਾਂ ਇਹ ਡੀਲ ਤੁਹਾਨੂੰ ਦੇਸ਼ ਪ੍ਰਦੇਸ਼ ਦੇ ਦੇਣਗੇ, ਬਾਹਰੋਂ ਪੇਂਟ ਫ੍ਰੀ ਕਰ ਜਾਣਗੇ ਸਾਰਾ। ਨੰਬਰ ਲੈ ਲਓ ਸੁਰਜੀਤ ਦਾ, ਸੰਧਲ ਪੇਂਟਿੰਗ ਦਾ, 6 47 822 33 13, 6 47 822 33 13 ਟੈਲੀਫੋਨ ਨੰਬਰ ਹੈ
1: ਜੀ। ਸਟੂਡੀਓ ਨੰਬਰ 905-564-6444, 905-564-5644 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਅਕਾਲ ਡਕਟ ਕਲੀਨਿਕ, ਜਿਹੜੀ ਕਿ ਪਹਿਲੀ ਕੰਪਨੀ ਆਪਣੀ ਕਮਿਊਨਿਟੀ ਦੀ, ਜਿਹੜੀ ਆਪਣੇ 40 ਸਾਲ ਤੋਂ ਤੁਹਾਨੂੰ ਸਰਵਿਸ ਦੇ ਰਹੀ ਹੈ, ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ। 70 ਦੇ ਨੌਕਰ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਸਰਵਿਸ ਦਿੰਦੇ ਨੇ ਤੁਹਾਨੂੰ ਡਕਟ ਕਲੀਨਿਕ ਦੀ। ਇਹਨਾਂ ਦੇ ਕੋਲੋਂ ਏਅਰ ਕੰਡੀਸ਼ਨਰਸ ਅਤੇ ਫਰਨੇਸਿਸ ਨੂੰ ਤੁਸੀਂ ਰਿਪੇਅਰ ਵੀ ਕਰਵਾ ਸਕਦੇ ਹੋ, ਇੰਸਟਾਲ ਵੀ ਕਰਵਾ ਸਕਦੇ ਹੋ। ਅਪ ਟੂ 3,000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ ਤੁਹਾਨੂੰ ਇਹ $250 ਦੇ ਵਿੱਚ ਰੈਗੂਲਰ ਪ੍ਰਾਈਸ ਹੈ, ਜਿਹੜੀ ਕਿ ਬ੍ਰੈਂਪਟਨ ਐਂਡ ਮਿਸੀਸਾਗਾ ਦੇ ਜਿੰਨੇ ਵੀ ਸਾਡੇ ਲਿਸਨਰਸ ਨੇ, ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, ਤੁਹਾਨੂੰ ਇਹੀ ਸਰਵਿਸ $140 ਦੇ ਵਿੱਚ ਦੇਣਗੇ। ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ 416-710-0662, 416-710-0662, ਅਕਾਲ ਡਕਟ ਕਲੀਨਿਕ ਦਾ ਨੰਬਰ ਹੈ।
0: ਲੋਕ ਡਿਊਟ ਗੀਤ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਤੇ ਸ਼ਾਮਿਲ ਕਰਦੇ ਹਾਂ, ਮੁਹੰਮਦ ਸਦੀਕ ਹੋਰਾਂ ਦੀ ਆਵਾਜ਼ ਦੇ ਵਿੱਚ, ਨਾਲ ਰਣਜੀਤ ਕੌਰ ਹੋਰੀ ਨਾਲ ਨੇ।
2: ਲਾਰਾ ਲੱਪਾ, ਹਾਂ ਹਾਂ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਅੱਛਾ ਜਦੋਂ ਪਤਾ ਮਨਪ੍ਰੀਤ ਪੁਰਾਣੇ ਗੀਤ ਜਿਵੇਂ ਦੁਗਾਣੇ ਸੁਣਦੇ ਹਾਂ, ਕੁਲਦੀਪ ਮਾਣਕ ਨੂੰ ਸੁਣਦੇ ਹਾਂ, ਕਲੀਆਂ ਸੁਣਦੇ ਹਾਂ,
1: ਹਾਂਜੀ
0: ਪੁਰਾਣਾ ਸਮਾਂ ਚੇਤੇ ਆ ਜਾਂਦਾ ਜਦੋਂ ਨਾ ਸਪੀਕਰ ਹੁੰਦੇ ਸੀ ਇੱਕ ਆਪਣੇ ਕੋਠੇ ਉੱਪਰ ਦੋ ਸਪੀਕਰ ਲਾ ਕੇ, ਸੋਰੀ ਮਾਫ ਕਰਨਾ, ਕੋਠੇ 'ਤੇ ਦੋ ਮੰਜੇ ਲਾ ਕੇ ਉਹਦੇ ਸਪੀਕਰ ਬਣਨਾ। ਜਿਹੜੇ ਘਰਾਂ ਦੇ ਵਿੱਚ ਉੱਚੀਆਂ ਟਾਹਲੀਆਂ ਹੁੰਦੀਆਂ ਸੀ ਉਹਨਾਂ ਤੋਂ ਲੋੜ ਹੀ ਨਹੀਂ ਪੈਂਦੀ ਮੰਜੇ ਰੱਖਣ, ਉੱਪਰ ਟਾਹਲੀ 'ਤੇ ਲਾਉਂਦੇ ਹੁੰਦੇ ਚਾੜ ਕੇ, ਨਾ ਸਾਰੇ ਆਸੇ ਪਾਸੇ ਸੁਣੇ। ਉਦੋਂ ਸਪੀਕਰਾਂ ਦਾ ਜ਼ੋਰ ਹੁੰਦਾ ਸੀਗਾ, ਉਦੋਂ ਕਹਿਣਾ ਵੀ ਪੁਰਾਣੇ ਪਿੰਡ ਵਾਲੇ ਦਾ ਸਪੀਕਰ ਬੜਾ ਕਾਇਮ ਆ ਅਤੇ ਗ੍ਰਾਮੋਫੋਨ ਵੀ ਬੜੀ ਵਧੀਆ ਅਤੇ ਰਿਕਾਰਡ ਉਹਦੇ ਕੋਲ ਇਸ ਤਰ੍ਹਾਂ ਦੇ ਨੇ ਕਿ ਚੋਣ ਬੜੀ ਆ। ਜਿਵੇਂ ਅੱਜ ਕੱਲ੍ਹ ਆਪਾਂ ਕਹਿੰਦੇ ਡੀਜੇ ਫਲਾਨਾ ਲੈ ਕੇ ਆਓ ਭਾਈ, ਡੀਜੇ ਕੋਲ ਬੜੀ
1: ਵਰਾਇਟੀ
0: ਆ। ਉਦੋਂ ਹੀ ਹੁੰਦਾ ਸੀ ਵੀ ਫਲਾਨੇ ਬੰਦੇ ਨੂੰ ਆਪਾਂ ਸਾਈ 'ਤੇ ਲਿਆਉਣਾ, ਔਰ ਉਹ ਬੁੱਕ ਵੀ ਪਹਿਲਾਂ ਹੋ ਜਾਂਦੇ ਸੀ ਨਾ ਵਿਆਹ ਚਾਹੀਦੇ, ਮਹੀਨੇ ਮਹੀਨੇ ਤਿੰਨ ਚਾਰ ਚਾਰ ਮਹੀਨੇ ਪਹਿਲਾਂ ਬੁੱਕ ਹੋ ਜਾਂਦੇ ਸੀ। ਪੁਰਾਣੇ ਗੀਤ ਇਹ ਚੱਲਦੇ ਹੁੰਦੇ ਸੀ, ਜਿਵੇਂ ਖਾਸ ਕਰਕੇ ਜਿਵੇਂ ਪਿੰਡਾਂ 'ਚ ਟੂਰਨਾਮੈਂਟ ਹੁੰਦੇ, ਹੁਣ ਤਾਂ ਕਬੱਡੀ ਦਾ ਵਿਚਾਰੇ ਨੂੰ ਕਰਨ ਲੱਗੇ ਸੀ, ਬਾਹਲਾ ਹੀ ਉੱਤੇ ਚਾਹਣ ਲੱਗੇ ਲੱਗੇ, ਲੱਤੇ ਖਿੱਚਤੀ ਕਬੱਡੀ ਦੀਆਂ ਵਿਚਾਰ ਦੀਆਂ। ਉਦੋਂ ਵੀ ਕਬੱਡੀ ਦੇ ਜਿਹੜੇ ਖੇਡਣ ਹੁੰਦੇ ਨਾ ਮੈਦਾਨ, ਉੱਥੇ ਵੀ ਚੱਲਦੇ ਹੁੰਦੇ ਗੀਤ ਸੰਗੀਤ। ਥੋੜ੍ਹੀ ਬ੍ਰੇਕ ਲਵਾਂਗੇ, ਬ੍ਰੇਕ ਲੈ ਕੇ ਫਿਰ ਅਸੀਂ ਵਾਪਸ ਆ ਰਹੇ ਹਾਂ, ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ।
2: ਮੋਰਗੇਜ ਅਲਾਇੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੋਰਗੇਜ ਤੋਂ ਨਹੀਂ ਹੋ ਸਕਦੀ ਨਾ।
3: ਜਾਂ ਕਾਲ ਕਰੋ 647-294-5503।
2: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10530, nardevsiddhu.com।
4: Simply Indian brings you all simply delicious deals. Buy one get one free every day ਸਵੇਰੇ 10 ਤੋਂ ਸ਼ਾਮ 7 ਵਜੇ ਤੱਕ on dine in and take outs। ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ Simply Indian ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਈਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 905-794-8111। Simply delicious, matlab simply Indian।
5: Hey, chuha te cockroach bhi sun lo meri gal, main is kitchen ch khana banona hi nahi।
6: Hain phir cockroach te jo hai oh hale meena pehla ne treatment karayi si।
5: Main tenu pehla hi keha si saste de chakkar ch na pao, hun upar basement wale bed bug di complaint vi kari jande aa।
6: Oh main ta kehna ghar hi vech dinne aa।
7: आप घर चो बाहर क्यों जाना, चूहे कॉकरोचा नु कड्डो। टोरंटो पेस्ट अरेस्ट नु कॉल करो, जेडे छोटे तो छोटे घर तो लेके वड्डिया बिल्डिंग्स, रेस्टोरेंट, होटल्स, मोटल्स, नर्सिंग होम्स विच वी काम करते हैं। सस्ते दा दावा तो नहीं पर कम दी गारंटी है। 647-515-8000 टोरंटो पेस्ट अरेस्ट, सिक्के बंद कम दी गारंटी। 647-515-8000।

0: ਦੋਸਤੋ ਡਾਕਟਰ ਦਿਲਸ਼ਾਦ ਹੋਰੀ ਐਕੂਪੈਂਸ਼ਰ ਅਤੇ ਲਾਇਸਨ ਨੇ ਹੋਮੋਪੈਥੀ ਦੇ ਦੋਹਾਂ ਤਰੀਕੇ ਨਾਲ ਇਲਾਜ ਕਰਦੇ ਨੇ। 18 ਸਾਲ ਦਾ ਇਹਨਾਂ ਦਾ ਤਜਰਬਾ ਹੈਗਾ। ਹਾਈਵੇ 10 ਅਤੇ ਮੇਅਰਫੀਲਡ 'ਤੇ ਇਹਨਾਂ ਦੀ ਕਲੀਨਿਕ ਹੈਗੀ ਆ। ਰੂਟ ਕੋਜ਼ ਲੱਭ ਕੇ ਕੋਈ ਵੀ ਪ੍ਰੋਬਲਮ ਹੁੰਦੀ ਆ ਉਹਦਾ ਇਲਾਜ ਕੀਤਾ ਜਾਂਦਾ। ਸਪੈਸ਼ਲ ਕੇਸ ਜਿਹਦੇ ਵਿੱਚ ਟ੍ਰੀਟਮੈਂਟ ਕਰਦੇ ਨੇ, ਜਿੰਨੇ ਵੀ ਇਹਨਾਂ ਦੇ ਇਲਾਜ ਨੇ ਨੈਚੁਰਲਪੈਥੀ ਨਾਲ, ਨੋ ਸਾਈਡ ਇਫੈਕਟ
1: ਜੀ।
0: ਅਤੇ ਨਿਊਟ੍ਰੀਸ਼ਨ ਹੋ ਗਿਆ, ਕਾਉਂਸਲਿੰਗ ਹੋ ਗਈ, ਹਰਬ ਅਤੇ ਸਪਲੀਮੈਂਟ ਹੋ ਗਏ, ਬੋਡੀ ਡਾਇਟੋਕਸ ਹੋ ਗਈ, ਮਾਈਗ੍ਰੇਨ ਹੋ ਗਈ, ਹੈਡ ਚੀਸ ਹੋ ਗਈ, ਨੈਕ ਪੇਨ ਹੋ ਗਈ, ਬੈਕ ਪੇਨ, ਬਾਹਾਂ ਦੇ ਵਿੱਚ ਪੇਨ ਹੋ ਗਈ, ਜੁਆਇੰਟ ਪੇਨ, ਸਕਿਨ ਪ੍ਰੋਬਲਮ, ਐਕਨੀ, ਐਗਜ਼ੀਮਾ, ਡਾਇਬੀਟੀਜ਼ ਵਗੈਰਾ ਹੈਗੀ ਆ, ਤਾਂ ਇਹਨਾਂ ਕੋਲ ਜਾਓ, ਇਲਾਜ ਕਰਨਗੇ ਤੁਹਾਡਾ ਹੋਮੋਪੈਥੀ ਰਾਹੀਂ। ਨੰਬਰ 416-857-2546 416-857-2546 ਇਹਨਾਂ ਦਾ ਟੈਲੀਫੋਨ ਨੰਬਰ ਹੈ
1: ਜੀ। ਸਿਟੀ ਆਫ ਬ੍ਰੈਂਪਟਨ ਦਾ ਮੈਸੇਜ ਇੱਕ ਵਾਰ ਫਿਰ ਲੈ ਲਈਏ। ਜਿਹਨਾਂ ਦੇ ਤੁਹਾਨੂੰ ਕਹਿ ਰਹੇ ਨੇ ਕਿ ਤੁਸੀਂ ਆਪਣੀ ਕਮਿਊਨਿਟੀ ਨੂੰ ਹੋਰ ਜ਼ਿਆਦਾ ਸਟਰੋਂਗਰ ਬਣਾਓ, ਜਿੰਨੀ ਵੀ ਆਪਣੀ ਸਿਟੀ ਹੈ ਉਹਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ, ਆਪਣਾ ਯਾਰਡ ਮੇਨਟੇਨ ਕਰਕੇ ਰੱਖੋ, ਜਿੰਨੇ ਸਾਈਡ ਵਾਕਸ ਨੇ, ਬਾਈਕ ਲੇਨਸ ਨੇ, ਉਹਨਾਂ ਨੂੰ ਕਲੀਅਰ ਰੱਖੋ। ਹੁਣ ਵੀਕਐਂਡ ਆ ਗਿਆ ਤਾਂ ਸਪੈਸ਼ਲੀ ਵੀਕਐਂਡਸ 'ਤੇ ਤੁਸੀਂ ਆਪਣਾ ਸ਼ੋਰ ਸ਼ਰਾਬਾ ਘੱਟ ਰੱਖੋ, ਜਦੋਂ ਵੀ ਆਪਣੇ ਘਰਾਂ 'ਚ ਗੈਟ ਟੂਗੈਦਰ ਗੈਦਰਿੰਗਸ ਕਰਦੇ ਹੋ, ਅਤੇ ਜਿੰਨਾ ਵੀ ਵੇਸਟ ਵਗੈਰਾ ਹੁੰਦਾ ਉਹਨੂੰ ਇੱਧਰ ਉੱਧਰ ਡੰਪ ਨਾ ਕਰੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ। ਜਿੰਨਾ ਵੀ ਵੇਸਟ ਹੁੰਦਾ, ਜਿੰਨਾ ਵੀ ਗਾਰਬੇਜ ਹੁੰਦਾ, ਉਹਨੂੰ ਪ੍ਰੋਪਰਲੀ ਬਿਨਸ ਦੇ ਵਿੱਚ ਡਿਸਪੋਜ਼ ਕਰੋ। ਅਤੇ ਸਟਰੀਟ ਪਾਰਕਿੰਗ ਲਿਮਿਟਿਡ ਕੀਤੀ ਗਈ ਹੈ 3 ਘੰਟਿਆਂ ਦੇ ਲਈ ਦਿਨ ਟਾਈਮ, ਅਤੇ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ 2 AM to 6 AM ਪਾਰਕਿੰਗ ਸਟਰੀਟ ਦੇ ਉੱਪਰ ਬਿਲਕੁਲ ਹੀ ਮਨਾ ਕੀਤੀ ਹੋਈ ਹੈ। ਸਾਈਡ ਵਾਕਸ ਅਤੇ ਬਾਈਕ ਲੇਨਸ ਨੂੰ ਹਮੇਸ਼ਾ ਕਲੀਅਰ ਰੱਖੋ। ਅਤੇ ਸਿਟੀ ਆਫ ਬ੍ਰੈਂਪਟਨ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਨੇ brampton.ca/bylaws ਤੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ।
0: ਇੱਕ ਤਾਂ ਮਤਲਬ ਵੈਸੇ ਤਾਂ ਜਿਹੜੇ ਨਾ ਬਹੁਤ ਸਾਰੇ ਤੁਹਾਡੇ ਜਿਹੜੇ ਹੁੰਦੇ ਆ ਸਟੇਟ ਦੇ ਉੱਤੇ ਲੋਕ ਆਉਂਦੇ ਅਤੇ ਕੋਈ ਫੰਕਸ਼ਨ ਕਰਦੇ ਹਾਂ ਆਪਾਂ,
1: ਹਾਂਜੀ,
0: ਉਹ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ।
1: ਹਾਂਜੀ,
0: ਉਹਨਾਂ ਤੋਂ ਪਰਸਨਲੀ ਪਤਾ ਹੀ ਹੁੰਦਾ ਵੀ ਕੋਈ ਗੱਲ ਨਹੀਂ, ਹੁਣ ਵਿਆਹ ਸ਼ਾਦੀ ਹੈਗੀ ਆ, ਵੀ ਰਾਤ ਤੱਕ ਕੰਮ ਚੱਲੂਗਾ। ਪਰ ਵੀਕਡੇ 'ਚ ਕਈ ਵਾਰ ਹੁੰਦਾ ਵੀ ਕੋਈ ਲੋਕਾਂ ਨੇ ਕੰਮਾਂ ਕੁੰਮਾਂ ਤੋਂ ਜਾਣਾ ਹੁੰਦਾ, ਫਿਰ ਥੋੜ੍ਹਾ ਜਿਹਾ ਸਾਨੂੰ ਗੁਆਂਢੀਆਂ ਦਾ ਖਿਆਲ
1: ਰੱਖਣਾ ਪੈਂਦਾ। ਬਿਲਕੁਲ ਸਹੀ,
0: ਇਹ ਹੁੰਦਾ ਕਿ ਵੈਸੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਇਹ, ਕਈ ਹੁੰਦੇ ਵੀ ਕੋਈ ਕੋਈ ਖੁਸ਼ੀ ਹੋਵੇ ਅਤੇ ਵੀਕਐਂਡ 'ਤੇ ਫਰਾਈਡੇ ਨੂੰ ਕੋਈ ਕੁਛ ਕੇਅਰ ਨਹੀਂ ਕਰਦਾ, ਸੈਚਰਡੇ ਵੀ ਕੋਈ ਕੇਅਰ ਨਹੀਂ ਕਰਦਾ, ਸੰਡੇ ਨੂੰ ਥੋੜ੍ਹੀ
1: ਹੋ ਜਾਂਦਾ, ਥੋੜ੍ਹਾ ਹੋ ਜਾਂਦਾ। ਹਾਂਜੀ,
0: ਬਾਕੀ ਵੀਕਡੇ 'ਚ ਫੰਕਸ਼ਨ ਹੁੰਦੇ ਉਹਨਾਂ ਦੀ ਖਿਆਲ ਰੱਖਣਾ ਪੈਂਦਾ
1: ਜੀ।
0: ਵੈਸੇ ਤਾਂ ਇਹ ਚਾਹੀਦਾ ਹੀ ਆ ਕਿ ਜਿੱਥੇ ਵੀ ਤੁਸੀਂ ਰਹਿੰਦੇ ਹੋ, ਕਹਿੰਦੇ ਨਾ ਹੁੰਦੇ ਗੁਆਂਢੀਆਂ ਦੇ ਨਾਲ, ਕਹਿੰਦੇ ਘਰ ਚੰਗਾ ਚਾਹੀਦਾ, ਅਤੇ ਆਪਣੇ ਆਲੇ ਦੁਆਲੇ ਗੁਆਂਢੀਆਂ ਨਾਲ ਪਿਆਰ ਬਣਾ ਕੇ ਰੱਖੋ, ਉਹਨਾਂ ਨੂੰ ਸੱਦਾ ਪੱਤਰ ਦਿਓ ਤਾਂ ਜੋ ਉਹ ਵੀ ਖੁਸ਼ੀ ਸਮਾਗਮ ਦੇ ਵਿੱਚ ਹੋਣ, ਤਾਂ ਫਰਕ ਸਾਰੇ ਇੱਕੋ ਮੰਜੇ 'ਤੇ ਬਹਿ ਕੇ ਪਿਆਰ ਪੀ ਲੈਣਾ। ਬੜੇ ਆਪਣਾ ਦੇਸ਼ ਪ੍ਰਦੇਸ ਨਾਲ ਜੁੜੇ ਹੋਏ, ਲਓ ਗੀਤ ਸੰਗੀਤ ਵੱਲ ਚੱਲਦੇ ਹਾਂ ਅਤੇ ਜੁੜੇ ਰਹੋ ਸਾਡੇ ਨਾਲ, ਅਸੀਂ ਸਾਡੀ ਤਾਂ ਮੁਲਾਕਾਤ ਤੁਹਾਡੇ ਨਾਲ 6 ਵਜੇ ਤੱਕ, ਉਸ ਤੋਂ ਬਾਅਦ ਫਿਰ ਅਸੀਂ ਬਾਏ ਕਰਾਂਗੇ। ਅਤੇ ਕੱਲ੍ਹ ਨੂੰ ਸੈਟਰਡੇ ਨੂੰ ਵੀ ਸੁਣਦੇ ਹੋ ਸਾਨੂੰ ਤੁਸੀਂ 1 ਤੋਂ ਲੈ ਕੇ 4 ਵਜੇ ਤੱਕ
1: ਜੀ,
0: ਸ਼ਾਮ ਨੂੰ 8 ਤੋਂ 9 ਸੁਣਦੇ ਹੋ, ਸੰਡੇ 6 ਤੋਂ 7 ਸ਼ਾਮੀ ਸੁਣਦੇ ਹੋ ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਤਾਂ ਬੜਾ ਪਿਆਰਾ ਸ਼ੋਅ ਰਿਹਾ 14 ਅਗਸਤ ਨੂੰ ਯੂਨਿਟੀ ਟੂਰ, ਐਮੀ ਬਿਰਕਰ ਅਤੇ ਸਰਗਨ ਮਹਿਤਾ
1: ਜੀ,
0: ਵੇਖਣ ਵਾਲਾ ਸ਼ੋਅ ਹੋਏਗਾ ਸਕੋਸ਼ੀਆ ਅਰੀਨਾ ਡਾਊਨ ਟਾਊਨ। ਇਹ ਹੈਗਾ 14 ਅਗਸਤ ਨੂੰ, ਉਸ ਤੋਂ ਬਾਅਦ 27 ਸਤੰਬਰ ਨੂੰ ਆ ਰਹੇ ਨੇ ਰਾਹਤ ਫਤਿਹ ਅਲੀ ਖਾਨ
1: ਜੀ।
0: ਇਹ ਵੀ ਇੱਕ ਬੜਾ ਪਿਆਰਾ ਸ਼ੋਅ ਵੇਖਣ ਯੋਗ ਹੋਏਗਾ ਅਤੇ ਇਹ ਹੋਏਗਾ ਜੀ ਸਕੋਸ਼ੀਆ ਅਰੀਨਾ ਦੇ ਵਿੱਚ 27 ਸਪਤੰਬਰ ਨੂੰ। ਡੇਟਾ ਨੋਟ ਕਰ ਲਓ ਅਤੇ ਇਹ ਬੁਕਿੰਗ ਵਾਸਤੇ ਤੁਸੀਂ www.ticketmaster.ca ਤੇ ਜਾ ਕੇ, ਬੜੀ ਸੁਵਿਧਾ ਹੈਗੀ ਇਹਦੀ ਨਾ ਟਿਕਟ ਮਾਸਟਰ ਸੀ ਇਹਦੀ। ਇਹਦੇ 'ਚ ਕੀ ਹੁੰਦਾ ਕਿ ਅੱਗੇ ਹੁੰਦਾ ਸੀਗਾ ਟਿਕਟਾਂ ਕਿਸੇ ਨੇ ਕਿੱਥੇ ਰੱਖਣੀਆਂ ਕਿਤੇ ਰੱਖਣੀਆਂ, ਹੁਣ ਇਹ ਹੁੰਦਾ ਵੀ ਬੰਦਾ ਨਾ ਆਪਦਾ ਮੈਪ ਵੇਖੋ, ਕੋਈ ਜਾਣ ਦੀ ਲੋੜ ਨਹੀਂ, ਈਮੇਲ 'ਚ ਸਭ ਕੁਛ ਆ ਜਾਂਦਾ, ਆਪਣਾ ਕ੍ਰੈਡਿਟ ਕਾਰਡ ਭਰੋ ਹੈ ਜੀ ਅਤੇ ਵਧੀਆ ਸੀਟ ਤੁਹਾਨੂੰ ਮਿਲਦੀ ਹੈ। ਲੈ ਲਓ www.ticketmaster.ca
1: ਜੀ।
0: ਮੈਂ ਦੋ ਜ਼ਿਕਰ ਕੀਤਾ ਸ਼ੋਆਂ ਦਾ, ਪਰ ਤੁਸੀਂ ਦੋਨਾਂ ਦੇ ਜਾਣਾ ਮੈਨੂੰ ਪਤਾ, ਤੁਸੀਂ ਪੂਰੇ ਪਿਆਰ ਨਾਲ ਕਿਉਂਕਿ ਇਹ ਇੰਜੋਏ ਕਰਨ ਵਾਲੇ ਸ਼ੋਅ ਨੇ ਦੋਨੋਂ ਹੀ, ਐਮੀ ਵਿਰਕ ਦਾ ਅਤੇ ਰਾਹਤ ਫਤਿਹ ਅਲੀ ਖਾਨ ਦਾ 27 ਸਤੰਬਰ ਨੂੰ, ਅਤੇ ਉਹ ਵੀ ਵੇਖਣ ਯੋਗ ਸ਼ੋਅ ਹੋਏਗਾ। ਮਤਲਬ ਕਿ ਆਪਾਂ ਸਾਰੇ ਸ਼ੋਅ ਦੇਖਾਂਗੇ ਜਿੰਨੇ ਵੀ ਹੋ ਰਹੇ ਆ, ਅਤੇ ਜਾਣਾ ਬਣਦਾ ਸੁਖਨਾ ਕਮੇਟੀ ਬਥੇਰੀ ਆਪਣੀ, ਅਤੇ ਇੰਟਰਟੇਨਮੈਂਟ ਦੇ ਵਿੱਚ ਤਾਂ ਲੋਕ ਅੱਜ ਕੱਲ੍ਹ ਨਾ ਭਾਲਦੇ ਆ।
1: ਹਾਂਜੀ ਬਿਲਕੁਲ,
0: ਆਈ ਥਿੰਕ ਇਟਸ ਗੁੱਡ। ਮੈਂ ਸਮਝਦਾ ਕਿ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਨਾ ਜੇ ਕੰਮ ਕਰਨਾ ਨਾਲ ਇੰਟਰਟੇਨਮੈਂਟ ਅਤੇ ਨਾਲ ਇੱਕ ਚੀਜ਼ ਹੋਰ ਬਹੁਤ ਜ਼ਰੂਰੀ ਆ, ਸਿਹਤ। ਫਿਜ਼ੀਕਲੀ ਵੀ ਫਿੱਟ ਰਹੋ ਅਤੇ ਜਿੰਮ ਜੁੰਮ ਲਾਇਆ ਕਰੋ, ਅਤੇ ਜਿੰਮ ਨਹੀਂ ਲਗਾ ਸਕਦੇ ਤੁਸੀਂ ਵਾਕ ਕਰੋ ਮੋਰਨਿੰਗ ਸ਼ਾਮੀ, ਹੈ ਨਾ, ਥੋੜ੍ਹੀ ਬਹੁਤੀ ਯਾਨੀ ਹੈਲਥ ਵਾਕਿਸ ਕਸਰਤ ਕਰਦੇ ਰਹੋ, ਅਤੇ ਉਹਦੇ ਨਾਲ ਹੀ ਸਭ ਕੁਛ ਹੈਗਾ, ਤੁਹਾਡੀ ਸਿਹਤ ਠੀਕ ਆ, ਉਹਦੇ ਨਾਲ ਤੁਸੀਂ ਖੁਸ਼ ਹੋ, ਜਿੰਦਾਬਾਦ ਹੋ, ਸਭ ਕੁਛ ਨਾ। ਅਤੇ ਇੰਟਰਟੇਨਮੈਂਟ ਸਿਹਤ ਦੇ ਨਾਲ ਬਹੁਤ ਕਨੈਕਟਡ ਹੈਗੀ ਆ, ਐਂਟਰਟੇਨਮੈਂਟ ਬਹੁਤ ਜ਼ਰੂਰੀ ਆ। ਜਿਵੇਂ ਸਾਨੂੰ ਤੁਸੀਂ ਫੋਨ ਕਰਦੇ ਹੋ ਪਿਆਰ ਮੁਹੱਬਤ ਨਾਲ, ਆਹ ਗੀਤ ਸੁਣਾ ਦਿਓ, ਗੀਤ ਸੁਣਾ ਦਿਓ, ਜਦੋਂ ਆਪਾਂ ਕੋਈ ਗੱਲਬਾਤ ਸੁਣਦੇ ਹਾਂ, ਬਹੁਤ ਸਾਰੀ ਚੀਜ਼ ਆਪਾਂ ਲਰਨ ਕਰਦੇ ਹਾਂ ਇੱਕ ਦੂਜੇ ਤੋਂ ਸਿੱਖਦੇ ਹਾਂ, ਫਿਰ ਮਿਊਜ਼ਿਕ ਜਿਹੜਾ ਹੁੰਦਾ ਇਹ ਰੂਹ ਨੂੰ ਸਕੂਨ ਦਿੰਦਾ
1: ਜੀ।
0: ਇਕੱਲੇ ਗੱਡੀ 'ਚ ਬੈਠੇ ਹੋਵੋ ਕਈ ਵਾਰੀ ਨਾ, ਤੁਸੀਂ ਲੱਗਦਾ ਤੁਹਾਨੂੰ ਵੀ ਯਾਰ ਥੋੜ੍ਹੇ ਜਿਹੇ ਢਿੱਲੇ ਜਿਹੇ ਆ ਨਾ, ਹਾਈ ਬੀਟ ਵਾਲਾ ਮਿਊਜ਼ਿਕ ਲਗਾ ਲਓ,
1: ਬਿਲਕੁਲ ਸਹੀ ਗੱਲ।
0: ਅਤੇ ਮੈਂ ਤੇਰੀ ਆਂਟੀ ਕਿਤੇ ਬੈਠੇ ਹੋਏ, ਮੈਂ ਫਿਰ ਇਹਨੂੰ ਹੌਲੀ ਕਰਨਾ ਪੈਂਦਾ ਕਿਉਂਕਿ ਸ਼ੀ ਡਜ਼ਨਟ ਲਾਈਕ ਇਟ ਲਾਊਡ ਹੈ ਨਾ, ਮੇਰਾ ਤਾਂ ਤੈਨੂੰ ਪਤਾ ਹੈ ਹੀ, ਮੈਂ ਕਿ ਮੈਂ ਹੈ ਨਾ ਮੁੜ ਤੋਂ ਹੀ ਕਿੰਨੇ ਸਾਰਾ 30 ਸਾਲ ਹੋ ਗਏ, ਤਾਂ ਮੈਂ ਹੁੰਦਾ ਵੀ ਜਦੋਂ ਬਹਿਣਾ ਕੋਈ ਵੀ ਗੀਤ ਸੁਣਨਾ ਵੋਲੀਅਮ ਅਪ ਕਰਕੇ ਸੁਣਨਾ, ਰੇਡੀਓ ਪ੍ਰਾਂਤੇ ਆਪ ਆਪਣੀ ਸਾਰਿਆਂ ਦੇ ਹੁੰਦੇ ਆ, ਇਸ ਪਰਦੇਸ ਨਾਲ ਜੁੜੇ ਹੋਏ ਹੋ ਅਤੇ ਸਾਡੇ ਨਾਲ ਜੁੜੇ ਰਿਹਾ ਕਰੋ। ਸਦੋਂ ਮੈਨੂੰ ਪਤਾ ਸਾਡੇ ਬਹੁਤ ਸਾਰੇ ਨਾ ਜਿਹੜੇ ਲੋਕ ਫਰਮਾਇਸ਼ ਕਰਦੇ ਆ, ਉਹ ਬਾਅਦ 'ਚ ਦੱਸਦੇ ਹੁੰਦੇ ਆ, ਕਹਿੰਦੇ ਜਦੋਂ ਤੁਸੀਂ ਅਸੀਂ ਫਰਮਾਇਸ਼ ਕਰਦੇ ਨਾ ਸਾਡੀ ਰੇਡੀਓ 'ਤੇ ਫਰਮਾਇਸ਼ ਲੱਗਦੀ ਆ, ਫਿਰ ਅਸੀਂ ਉੱਚੀ ਕਰ ਦਿੰਦੇ
1: ਵਾਲੀ
0: ਉੱਚੀ ਕਰ ਦਿੰਦੀ ਆ,
1: ਬਿਲਕੁਲ
0: ਠੀਕ ਆ, ਬਣਦਾ ਵੀ ਭਾਈ ਰੇਡੀਓ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਕਈ ਵਾਰੀ ਨਾ ਪਾਰਟੀਆਂ 'ਚ ਦੇਖਦੇ ਆਪਾਂ, ਜਦੋਂ ਘਰ ਵਾਲਿਆਂ ਨੇ ਵੀ ਥੋੜ੍ਹਾ ਜਿਹਾ ਸਾਰੇ ਮਹਿਮਾਨ ਤੋਂ ਚਲੇ ਜਾਂਦੇ ਨੇ, ਸਿਰਫ ਕਲੋਜ਼ ਫੈਮਿਲੀ ਰਹਿ ਜਾਂਦੀ ਹੈ, ਫਿਰ ਕਲੋਜ਼ ਫੈਮਿਲੀ ਨੂੰ ਨਿਬੇੜਦੇ ਜਿਹਨਾਂ ਦਾ ਫੰਕਸ਼ਨ ਹੁੰਦਾ ਨਾ, ਉਹਨਾਂ ਵਿਚਾਰਿਆਂ ਦੇ 4 ਵੱਜ ਜਾਂਦੇ ਸਵੇਰ ਦੇ, ਉਹਨਾਂ ਸਾਰੇ ਭੁਗਤਾ ਕੇ ਜਾਣਾ ਹੁੰਦਾ, ਉਹਨਾਂ ਨੂੰ ਕੁਛ ਨਹੀਂ ਹੁੰਦਾ ਹੁੰਦਾ, ਵੈਸੇ ਤਾਂ ਉਹਨਾਂ ਜ਼ਿੰਮੇਵਾਰੀ ਹੁੰਦੀ ਹੈ ਨਾ, ਜਿਹਨਾਂ ਪਾਰਟੀ ਕਰਨੀ ਆ ਉਹਨਾਂ ਨੂੰ ਹੁੰਦਾ ਵੀ ਸਾਡੀ ਜਿਹੜੀ ਪਾਰਟੀ ਸੁੱਖੀ ਸਾਂਦੀ ਅਤੇ ਆਪਦਾ ਸਾਰਾ ਨਪੇਰਾ ਹੋਵੇ, ਅਤੇ ਫਿਰ ਉਹਨਾਂ ਨੂੰ ਹੁੰਦਾ ਵੀ ਬਈ ਹੁਣ ਸਾਰੇ ਬੱਚਿਆਂ ਨੂੰ ਮਾੜਾ ਤੋੜ ਤੋੜ ਕੇ ਨਾ
1: 4-5 ਵਜੇ।
0: ਮੈਂ ਕਈ ਵਾਰ ਦੇਖਿਆ ਵੀ ਜਿਹੜੇ ਮੋਸਟਲੀ ਜਿਹੜੀ ਯੰਗ ਜਨਰੇਸ਼ਨ ਹੈਗੀ ਆ, ਜਦੋਂ ਪਾਰਟੀ ਜਾਈਦਾ ਮੈਂ ਉਹਨਾਂ ਦੇਖਦੇ ਕਰਦੇ ਕੀ ਆ ਇਹ ਨਾ, ਬਈ ਪਲੰਦਰ ਹੋ 4 ਵਜੇ ਤੋਂ ਬਾਅਦ ਤੁਸੀਂ ਜਾ ਵੜਦੇ ਹੋ ਖਾਣ ਪੀਣ ਨੂੰ, ਬਾਹਰੋਂ ਸਬਰ ਨਹੀਂ ਲੈਣ, ਉੱਥੇ ਇੰਨਾ ਕੁ ਲੱਗਿਆ ਹੋਇਆ ਪਾਰਟੀ 'ਤੇ, ਉਹ ਖਾਧਾ ਨਹੀਂ,
1: ਹਾਂਜੀ
0: ਉਦੋਂ ਬਸ ਵੋਦਕਾ ਚੱਲਦੀ ਹੈ ਜਾਂ ਕੋਈ ਹੋਰ, ਬੜਾ ਡਾਂਸ 'ਤੇ ਜ਼ੋਰ ਰਹਿੰਦਾ ਹੈ
1: ਨਾ,
0: ਫਿਰ ਬਾਅਦ 'ਚ ਖਾਣਾ ਹੀ ਖਾਣਾ ਇਹਨਾਂ ਨੇ ਬਾਹਰ ਜਾ ਕੇ, ਚਾਹੇ ਮੈਕਡੋਨਲਡ 24 ਘੰਟੇ ਖੁੱਲ੍ਹੋ ਅੱਜ ਕੱਲ੍ਹ ਹਰ ਚੀਜ਼ ਨਾ, ਅਤੇ ਚਾਹੇ ਕੋਈ ਸਾਂਬਰੀ ਨਹੀਂ ਮਿਲ ਜੇ, ਅਤੇ ਉਹ ਪਾਰਟੀ 'ਚ ਵੀ ਖਾਣ ਨੂੰ ਬਥੇਰਾ ਹੁੰਦਾ ਸਨੈਕ ਵਗੈਰਾ, ਚੱਲ ਐਨੀਵੇ ਪਰ ਮੈਂ ਤਾਂ ਇੰਜੋਏ ਕਰਦਾ ਹੁੰਦਾ ਕੋਈ ਵੀ ਪਾਰਟੀ ਵਜੇ ਦੇਖ ਕੇ,
1: ਹਾਂਜੀ ਨਹੀਂ ਕਰਨਾ ਵੀ ਚਾਹੀਦਾ ਕਿਉਂਕਿ ਪਾਰਟੀ ਕਿਹੜੇ ਰੋਜ਼ ਰੋਜ਼ ਆਉਂਦੀਆਂ, ਕਦੀ ਕਦੀ ਹੁੰਦਾ ਕੋਈ ਖੁਸ਼ੀ ਦਾ ਮਾਹੌਲ ਹੋਵੇ ਨਾ ਘਰ 'ਚ।
0: ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ 5:54 ਕੁਛ ਸੈਕਿੰਡ ਹੋ ਗਏ ਨੇ, ਇੱਕ ਵਧੀਆ ਜਿਹਾ ਗੀਤ ਸੁਣਾ ਦਈਏ ਅਤੇ ਫਿਰ ਅਸੀਂ ਜੇ ਟਾਈਮ ਹੋਇਆ ਕਦੇ ਹੋਰ ਸੁਣਾ ਦਾਂਗੇ ਜਾਣ ਤੋਂ ਪਹਿਲਾਂ, ਪਰ ਇਹ ਜ਼ਰੂਰ ਕਹਾਂਗੇ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੇ ਬ੍ਰੈਂਪਟਨ 'ਚ, ਮੈਂ ਪਹਿਲਾਂ ਵੀ ਜਾਣਕਾਰੀ ਦੇ ਕੇ ਹਟਿਆ ਕਿ ਮੈਂ ਤੁਹਾਨੂੰ ਜਾਂਦੇ ਜਾਂਦੇ ਫਿਰ ਦੱਸਦਿਆਂ ਕਿ ਤੁਸੀਂ ਜੇ ਕੋਈ ਹੋਰ ਕੰਮ ਨਹੀਂ ਕਰ ਰਹੇ ਨਾ,
1: ਹਾਂਜੀ
0: ਸੈਚਰਡੇ ਸੰਡੇ ਦੋ ਤੁਹਾਡੇ ਵਾਸਤੇ ਵਧੀਆ ਈਵੈਂਟ ਹੋ ਗਏ ਨੇ, ਇੱਕ ਤਾਂ ਉੱਥੇ ਫੰਕਸ਼ਨ 'ਤੇ ਗਾਉਣ ਸੰਗੀਤ ਗੀਤ ਸੰਗੀਤ ਵੀ ਹੈਗਾ, ਇੰਗਲਿਸ਼ ਵੀ ਹੈ, ਦੂਜਾ ਵੀ ਹੈਗਾ ਸਭ ਕੁਛ। ਇਹ ਸਿਟੀ ਆਫ ਬ੍ਰੈਂਪਟਨ ਵੱਲੋਂ ਫੀਫਾ ਕੱਪ ਦੀ ਖੁਸ਼ੀ ਦੇ ਵਿੱਚ ਕਰਾਇਆ ਜਾ ਰਿਹਾ
1: ਜੀ,
0: 18-19 ਤਰੀਕ ਨੂੰ, ਜੁਲਾਈ 18-19 ਸਨਿਚਰਵਾਰ, ਕੱਲ੍ਹ ਨੂੰ 18 ਹੈਗੀ ਆ, ਸੰਡੇ ਨੂੰ ਹੈਗੀ ਆ ਆਪਣੀ 19 ਗਾਰਡਨ ਸਕੇਅਰ ਦੇ ਵਿੱਚ, ਤੇ ਇੱਥੇ ਵੈਸੇ 12 ਵਜੇ ਤੋਂ ਲੈ ਕੇ ਸ਼ੁਰੂ ਹੋਣੇ ਪ੍ਰੋਗਰਾਮ ਚੱਲਦੇ ਰਹਿਣੇ ਨੇ, ਪਰ ਉਹਨਾਂ ਨੇ ਇੱਕ ਈਵੈਂਟ ਰੱਖੇ ਨੇ ਯਾਨੀ ਕਿ ਫੀਫਾ ਗੇਮ ਜਿਹੜੀ ਹੋਣੀ ਆ ਬਡੋਨਜ਼ਾ ਫਾਈਨਲ ਫਰਾਂਸ ਅਤੇ ਇੰਗਲੈਂਡ, ਇਹ ਸ਼ੁਰੂ ਹੋਊਗੀ ਆਪਣੇ 5 ਵਜੇ ਸ਼ਾਮੀ ਸਨਿਚਰਵਾਰ ਨੂੰ, ਵੱਡੇ ਪਰਦੇ ਦਿਖਾਈ ਜਾਊਗੀ, ਉੱਥੇ ਬਹਿ ਕੇ ਮਜ਼ਾ ਹੋਰ ਹੀ ਹੋਊਗਾ, ਨਾਲ ਪਾਪਕਾਰਨ ਲੈ ਜਿਓ ਅਤੇ ਨਾਲ ਮੇਨ ਸਟੇਜ 'ਤੇ July 19 ਨੂੰ 3 ਵਜੇ ਸ਼ੁਰੂ ਹੋਣਾ ਫਾਈਨਲ ਮੈਚ ਫੀਫਾ ਦਾ, ਅਤੇ ਉਹ ਤੁਹਾਨੂੰ ਪਤਾ ਹੀ ਆ ਕਿ ਅਰਜਨਟੀਨਾ ਅਤੇ ਸਪੇਨ ਵਾਲੇ ਸਪੇਨ ਨਾ, ਵੈਸੇ ਵੀ ਤੁਸੀਂ ਜਾਓ ਘੁੰਮਣ ਫਿਰਨ ਜੀ ਬੜਾ ਲੱਗਦਾ, ਮੈਂ ਤਾਂ ਗਿਆ ਕਾ ਹੈ ਨਾ, ਪਰ ਹੁਣ ਬਹੁਤ ਦੇਰ ਹੋ ਗਈ ਗਏ ਨੂੰ, ਪਰ ਸਪੇਨ ਦੀ ਟੀਮ ਦਾ ਮੈਂ ਹੈਗਾ, ਬਾਕੀ ਬਹੁਤੇ ਆਪਣੇ ਪੰਜਾਬੀ ਨਾ ਜਾਂ ਮੈਸੀ ਦਾ ਫੈਨ ਨੇ ਨਾ,
1: ਹਾਂਜੀ,
0: ਪਰ ਮੈਨੂੰ ਐਂ ਲੱਗਦਾ ਕਿ ਵੀ ਇਹ ਸਪੇਨ ਜਿੱਤਣਾ ਚਾਹੀਦਾ, ਮੈਸੀ ਤਾਂ ਹੁਣ ਬਥੇਰੀ ਗੇਮ ਜਿੱਤ ਗਿਆ, ਪਰ ਉਹਨੂੰ ਆਇਆ ਵੀ ਹੁਣ ਰਿਟਾਇਰ ਹੋਣਾ,
1: ਹੁਣ ਰਿਟਾਇਰ ਹੋਣਾ, ਹੁਣ ਜ਼ਿਆਦਾ ਜ਼ੋਰ ਲਾਉਣਗੇ, ਆਉਂਦੇ
0: ਜ਼ੋਰ ਤਾਂ ਲਾਇਆ ਹੀ ਉਹਨਾਂ ਨੇ, ਰੈਫਰੀਆਂ ਨੇ ਵੀ ਜ਼ੋਰ ਲਾਇਆ ਕਾਫੀ, ਕੰਟਰੋਵਰਸੀ ਵੀ ਚੱਲ ਰਹੀ ਕਾਫੀ ਉਹਦੀ, ਰੋਲਰ ਅੱਪੇ ਵੀ
1: ਧੱਕੇ
0: ਨਾਲ ਡੋਲ ਜਿਹੇ ਕੀਤੇ ਉਹਨਾਂ ਨੇ ਇੰਗਲੈਂਡ ਨੂੰ ਖੜਾਇਆ, ਇੰਗਲੈਂਡ ਦਾ ਜਿਹੜਾ ਪ੍ਰਾਈਮ ਮਿਨਿਸਟਰ ਉਹਨੇ ਵੀ ਜ਼ਿਕਰ ਕੀਤਾ ਆਪਣੇ ਪਾਰਲੀਮੈਂਟ 'ਚ, ਕਹਿੰਦੇ ਵੀ ਸਾਡੇ ਧੱਕਾ ਹੋਇਆ, ਉਹ ਅਰਜਨਟੀਨਾ ਦੇ ਇੰਗਲੈਂਡ ਦਾ ਝੰਡਾ ਪਾੜਤਾ ਉਹਨਾਂ ਨੇ ਕਿਤੇ ਨਾ, ਇਹ ਨਹੀਂ ਚਾਹੀਦਾ, ਇਹ ਕਿਉਂਕਿ ਜਿਹੜੀ ਗੇਮਾਂ ਨੇ ਇੱਕ ਦੂਜੇ ਨੂੰ ਨਜ਼ਦੀਕ ਲਿਆਉਂਦੀਆਂ ਨਾ ਕਿ ਦੂਰ ਲਿਆਉਂਦੀਆਂ,
1: ਬਿਲਕੁਲ,
0: ਕਿਸੇ ਦੇਸ਼ ਦਾ ਝੰਡਾ ਪਾੜਨਾ ਵੈਸੇ ਹੀ ਗਲਤ ਗੱਲ ਆ, ਤੁਸੀਂ ਕੋਈ ਹੋਰ ਤਰੀਕੇ ਨਾਲ ਆਪਣਾ ਰੋਲ ਦਿਖਾ ਲਓ, ਬਹੁਤ ਚੀਜ਼ਾਂ ਹੁੰਦੀਆਂ। 8777 ਜੀ,
2: ਹਾਂਜੀ, ਉਹੀ ਬੌਂਜੂ ਸਾਬੀ ਆ,
0: ਹਾਂਜੀ ਜੀ, ਕੀ ਕਹਿੰਦੇ ਹੋ?
2: ਮੈਂ ਕਿਹਾ ਕੀ ਹਾਲ ਚਾਲ?
0: ਕੌਣ ਬੋਲਦੇ ਨੇ ਦੱਸੋ, ਫਿਰ ਨਾਮ ਦੱਸੋ ਪਹਿਲਾਂ ਆਪਣਾ।
2: ਗੁਰਦੇਵ ਸਿੰਘ ਬੋਲ ਰਿਹਾ ਜੀ, ਕਿੰਨਾ ਮੈਂ, ਹੋਰ ਸੁਣਾਓ, ਇਹ ਚੱਕਰ ਪਤਾ ਕੀ ਆ ਭਾਜੀ, ਜਿਸ ਤਰ੍ਹਾਂ ਇੰਡੀਆ ਪਾਕਿਸਤਾਨ ਦਾ ਨੀ ਮੈਚ ਹੁੰਦਾ,
0: ਹਾਂਜੀ,
2: ਤੇ ਉਹੀ ਮੈਚ ਆ ਕਿੰਨਾ ਆਪਣਾ ਅਰਜਨਟਾਈਨਾ ਤੇ ਇੰਗਲੈਂਡ ਦਾ, ਉਹਨਾਂ ਨੇ ਉਹਦੇ ਆਈਲੈਂਡ ਤੇ ਇੱਕ ਕਬਜ਼ਾ ਕੀਤਾ, ਉਹ ਅਰਜਨਟਾਈਨਾ ਦੇ ਲਾਗੇ ਹੀ ਆਈਲੈਂਡ ਆ।
0: ਅੱਛਾ ਜੀ,
2: ਹਾਂਜੀ,
0: ਉਹ ਚੱਕਰ ਆ ਪੁਰਾਣੀ ਮਸਲਾ ਹੋਰ ਕੋਈ ਹੈ?
2: ਹਾਂ ਹਾਂ ਹਾਂ, ਕੋਈ ਮੈਚ ਦਾ ਨੀ ਮਸਲਾ ਹੈਗਾ, ਹਜੇ ਮੈਚ ਨੂੰ 1 ਮਿੰਟ ਵੀ ਨੀ ਹੋਇਆ ਤੇ ਤੱਕਾ ਮੁੱਕੀ ਚੱਲਣ ਡਿਆ ਪਿਆ ਸੀ।
0: ਅੱਛਾ ਠੀਕ ਹੈ,
2: ਇਹ ਫਾਈਨਲ ਹੋਣਾ ਚਾਹੀਦਾ ਸੀ ਜੀ,
0: ਤੇ ਜੇ ਸਪੇਨ ਵਾਲਿਆਂ ਦਾ ਤੇ ਅਰਜਨਟੀਨਾ ਦਾ ਕਿਵੇਂ ਚੱਲੂ?
2: ਅਰਜਨਟਾਈਨਾ ਦਾ ਸਪੇਨ, ਦੋਵੇਂ ਸਪੈਨਿਸ਼ ਬੋਲਦੇ ਆ, ਇਹਨਾਂ ਗਾਲਾਂ ਸਾਨੂੰ ਸਮਝ ਨੀ ਲੱਗਣੀ, ਆਪਸ ਵਿੱਚ ਕੱਢੀ ਜਾਣੀ ਆ,
0: ਪਰ ਫਿਰ ਵੀ ਪਤਾ ਲੱਗ ਜਾਂਦਾ ਕਈ ਵਾਰੀ ਗਾਲ ਜਿਹੜਾ ਗੁੱਸੇ ਜਿਹਾ ਕੱਢਦਾ ਬੰਦੇ ਨੂੰ ਪਤਾ ਲੱਗ ਜਾਂਦਾ।
2: ਬਾਕੀ ਮੈਚ ਬੜਾ ਜਬਰਦਸਤ ਹੋਣਾ ਵਾ, ਮੈਨੂੰ ਬਾਕੀ ਮੈਸੀ ਦਾ ਮੈਨੂੰ ਲੱਗਦਾ ਕਿ ਕੁਛ ਵੀ ਹੋ ਸਕਦਾ, ਬਾਕੀ ਮੇਰੀ ਫੇਵਰੇਟ ਅਰਜਨਟਾਈਨਾ।
0: ਚਲੋ ਠੀਕ ਆ, ਵਿਸ਼ ਯੂ ਗੁੱਡ ਲੱਕ, ਥੈਂਕ ਯੂ ਜੀ, ਮਿਹਰਬਾਨੀ, ਤੁਸੀਂ ਬੜੇ ਵਧੀਆ ਫੈਨ ਆ ਜੀ, ਮੈਸੀ ਦੇ ਫੈਨ ਆ ਕਹਿੰਦੇ ਮੈਂ ਤਾਂ ਜੀ। ਚਲੋ ਠੀਕ ਆ, ਲਓ ਜੀ, ਜਾਂਦੇ ਜਾਂਦੇ ਆਪਾਂ ਬਾਏ ਕਰ ਦਈਏ, ਕਿਉਂਕਿ 5:58 ਹੋ ਗਏ
1: ਜੀ।
0: ਸਾਡੀ ਮੁਲਾਕਾਤ ਤਾਂ ਦੇਸ਼ ਪ੍ਰਦੇਸ਼ ਦੀ ਕੱਲ੍ਹ ਨੂੰ ਹੋਏਗੀ, 1 ਤੋਂ ਲੈ ਕੇ ਦੁਪਹਿਰੇ 4 ਵਜੇ ਸ਼ਾਮ ਮਨਪ੍ਰੀਤ ਧੂਰ ਹੋਰੀ ਆਉਣਗੇ, ਤੁਹਾਡੇ ਨਾਲ ਹਾਜ਼ਰੀ ਲਾਉਣਗੇ
1: ਜੀ, ਬਿਲਕੁਲ।
0: ਅਤੇ ਹੁਣ ਅਸੀਂ ਰੈਪਅਪ ਕਰਾਂਗੇ ਕਿਉਂਕਿ ਸਾਡਾ ਸਮਾਂ ਸਮਾਪਤੀ ਵੱਲ ਨੂੰ ਜਾ ਰਿਹਾ। ਸ਼ਾਮ ਬੜੀ ਵਧੀਆ, ਵੀਕਐਂਡ ਪੂਰਾ ਇੰਜੋਏ ਕਰੋ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਪਰਮਾਤਮਾ ਨੇ ਤੁਹਾਨੂੰ ਜਿਹੜਾ ਦਿੱਤਾ ਟਾਈਮ, ਵੇਲ ਆਊਟ ਕਰੋ ਉਹਨੂੰ, ਵੇਲ ਮਤਲਬ ਵਰਤੋਂ ਟਾਈਮ ਨੂੰ, ਹੈ ਨਾ। ਕਈ ਵਾਰੀ ਆਪਾਂ ਬਹੁਤ ਜ਼ਿਆਦਾ ਰੰਜਿਸ਼ ਕਹਿ ਦਿੰਦੇ ਹਾਂ, ਕੰਪਲੇਟਾਂ ਕਰਦੇ ਹਾਂ, ਹਮੇਸ਼ਾ ਵਾਹਿਗੁਰੂ ਦਾ ਸ਼ੁਕਰ ਕਰਿਆ ਕਰੋ। ਸਵੇਰੇ ਉੱਠਦੇ ਉੱਠ 9 ਵਾਰ ਉੱਠਦੇ ਹਾਂ, ਘੋੜੇ ਵਾਂਗੂ ਜਾਓ, ਜਿਮ ਜਿਮ ਲਾਓ ਅਤੇ ਖਾਓ ਪੀਓ ਅਤੇ ਕਰੋ ਐਸ਼ ਮਿੱਤਰੋ
1: ਜੀ, ਬਿਲਕੁਲ। ਕੱਲ੍ਹ ਨੂੰ ਮੇਰੀ ਮੁਲਾਕਾਤ ਤੁਹਾਡੇ ਨਾਲ ਹੋਏਗੀ, ਅਤੇ ਸਾਨੂੰ ਇੱਥੇ ਇਜਾਜ਼ਤ ਦਿਓ,
0: ਦਿਲ ਨਾ ਗਿਆ ਤਾਂ ਤੋੜੋ, ਇੰਜੋਏ ਕਰੋ, ਇੰਜੋਏ ਕਰੋ, ਦਿਲ ਨਾ ਗਿਆ ਤਾਂ ਤੋੜੋ। ਛੱਡ ਕੇ ਜਾ ਰਿਹਾ ਤੁਹਾਨੂੰ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਬ੍ਰੇਕ ਤੋਂ।
1: ਸਤਿ ਸ਼੍ਰੀ ਅਕਾਲ।

0: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, RE/MAX Gold Realty, Inc. at 416-265-2222.
1: कमाल का कैच था यार, यकीन ही नहीं आ रहा।
2: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है।
1: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे, और हीट पंप से तुम्हारे हीटिंग बिल्स 50% तक कम हो सकते हैं।
2: तुम्हें ये सब कैसे पता?
1: क्योंकि मैंने भी पिछले साल ये लगवाया है।
2: अच्छा, वो क्या वेबसाइट थी?
1: saveonenergy.ca/eap.
3: This is AM 530, CHLO AM, serving Brampton, Mississauga, Toronto, the GTA, and the world at am530.ca.
4: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
5: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.
8: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: ਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-7

0: multiple locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: Get ready! GTA!

0: your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: Tech Spirit, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984

ਆਖੋ ਇੰਜੋਏ ਕਰ ਰਹੇ ਹੋ ਬੜੀ ਹੀ ਖੂਬਸੂਰਤ ਪਿਆਰੀ ਮਿੱਠੀ ਮਿੱਠੀ ਮਿੱਠੀ ਸ਼ਾਮ ਨੂੰ ਸ਼ਾਮ ਦੇ ਵਿੱਚ ਫਿਰ ਪੰਜਾਬੀ ਲਹਿਰਾਂ ਤੁਹਾਡੇ ਲਈ ਹਾਜ਼ਰ ਹੈ ਯਾਰ। ਐਂਡ ਅੱਜ ਦਿਨ ਬੜਾ ਖੂਬਸੂਰਤ ਹੈ, ਹੈਪੀ ਹੈਪੀ ਫਰਾਈਡੇ। ਸੋ ਫਰਾਈਡੇ ਦੀ ਸ਼ਾਮ ਤੁਹਾਡੇ ਨਾਮ ਤੇ ਇੰਜੋਏ ਕਰਦੇ ਹਾਂ, ਗੱਲਾਂ ਬਾਤਾਂ ਮਾਰਦੇ ਹਾਂ, ਗਰਮਾ ਗਰਮ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਹਰ ਰੋਜ਼ ਦੇ ਵਾਂਗ। ਗੁੱਸਾ ਨਾ ਕਰੀ ਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਹੈ, ਵਾਹ।

0: ਪ੍ਰੋਗਰਾਮ ਚ ਗੱਲਾਂ ਬਾਤਾਂ ਤੇ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਸਾਡਾ ਅੱਜ ਗ੍ਰੈਂਡ ਹੋਮ ਫਰਨੀਚਰ 6685 ਟੌਂਕਨ ਰੋਡ ਤੇ ਹੋਣ ਜਾ ਰਿਹਾ, ਯਾਨੀ ਕਿ ਸ਼ੁਰੂ ਹੋ ਚੁੱਕਿਆ ਤੇ ਅੱਜ ਐਨੀਵਰਸਰੀ ਸੇਲ ਦੇ ਮੌਕੇ ਤੇ ਤੁਹਾਨੂੰ ਵਧੀਆ ਟੌਪ ਦੀਆਂ ਜ਼ਬਰਦਸਤ ਕੁਝ ਕੁ ਡੀਲਾਂ ਦਵਾਉਣੇ ਆ। ਮੌਸਮ ਖੂਬਸੂਰਤ ਹੈ ਬਟ ਅੰਦਰ ਰਹੋ, ਬਾਹਰ ਏਅਰ ਕੁਆਲਿਟੀ ਹਜੇ ਵੀ ਬੜੀ ਖਤਰਨਾਕ ਹੈ, ਸੋ ਨਹੀਂ ਬਾਹਰ ਨਿਕਲਣ ਦੀ ਲੋੜ ਬਿਲਕੁਲ, ਮਤਲਬ ਹੀ ਨਹੀਂ ਕਿ ਤੁਸੀਂ ਬਾਹਰ ਨਿਕਲੋ। ਜਦੋਂ ਯਾਰ ਇੰਨੀ ਸਖਤਾਈ ਨਾਲ ਕਿਹਾ ਜਾ ਰਿਹਾ, ਹੈਵੀ ਸਮੋਕ ਕੰਡੀਸ਼ਨਸ, ਸਾਰਿਆਂ ਦੀ ਸਿਹਤ ਐਟ ਰਿਸਕ ਹੈ। ਸੋ ਖਾਸ ਤੌਰ ਤੇ ਤੁਹਾਡੀ 65 ਪਲੱਸ ਏਜ ਹੈ, ਕੋਈ ਪ੍ਰੈਗਨੈਂਟ ਹੈ, ਬੱਚੇ ਨੇ, ਪਲੀਜ਼ ਅੰਦਰ ਰਹੋ ਯਾਰ, ਬਾਹਰ ਜਾਣ ਦੀ ਲੋੜ ਹੀ ਨਹੀਂ। ਅੰਦਰ ਘਰਾਂ 'ਚ ਦਫ਼ਤਰਾਂ 'ਚ ਏਸੀ ਹੈਗੇ ਆ ਅਤੇ ਆਪਣਾ ਖਿਆਲ ਰੱਖੋ, ਜਸਟ ਬੀ ਕੇਅਰਫੁਲ। ਐਂਡ ਕਈ ਵਾਰ ਹੁੰਦਾ ਨਾ ਕੋਈ ਨਾ ਬਾਹਰ ਨਿਕਲ ਜਾਂਦੇ ਆ, ਫਿਰ ਕੀ ਹੈ ਐਡਾ ਕੀ ਹੋਣ ਲੱਗਿਆ, ਬਟ ਜਦੋਂ ਹੁੰਦਾ ਉਹਨੇ ਕਿਹੜਾ ਕਿਸੇ ਨੂੰ ਪੁੱਛਣਾ ਕਿ ਨਹੀਂ। ਸੋ ਸੇਫ ਸਾਈਡ ਆਪਣੇ ਆਪ ਹੀ ਰੱਖਣੀ ਪੈਂਦੀ ਹੈ। ਪ੍ਰੋਗਰਾਮ ਪੰਜਾਬੀ ਨਾਲ, ਹੈਪੀ ਫਰਾਈਡੇ ਅਤੇ ਅੱਜ ਫੰਕਸ਼ਨ ਬੜੇ ਹੋਣੇ ਆ ਤੁਹਾਨੂੰ ਸਾਰਿਆਂ ਨੂੰ, ਵਿਆਹ ਦੀਆਂ ਪਾਰਟੀਆਂ, ਬਰਥਡੇ ਪਾਰਟੀਆਂ, ਚਲੋ ਜੀ ਬਾਹਰ ਚੱਲੀਏ, ਚਲੋ ਜੀ ਘੁੰਮਣ ਫਿਰਨ ਚੱਲੀਏ, ਚਲੋ ਜੀ ਰੈਸਟੋਰੈਂਟ 'ਤੇ ਚੱਲੀਏ, ਚਲੋ ਜੀ ਬਾਹਰ 'ਚ ਜਾ ਕੇ ਇੰਜੋਏ ਕਰਦੇ ਹਾਂ ਅਤੇ ਇੱਕ ਅੱਧੀ ਡਰਿੰਕ ਲਾਉਂਦੇ ਹਾਂ। ਸੋ ਬਾਹਰ ਦੇਖੋ, ਇੱਕ ਲੰਬੇ ਵਰਕ ਵੀਕ ਤੋਂ ਬਾਅਦ ਨਾ ਬਾਹਰ 'ਤੇ ਜਾਣਾ ਵੀ ਆਪਣਾ ਹੀ ਇੱਕ ਸਵਾਲ ਹੈ। ਬੰਦਾ ਵਧੀਆ ਯਾਰ ਯਾਰਾਂ ਦੋਸਤਾਂ ਨਾਲ ਜਾਂਦਾ, ਗੱਲਾਂ ਬਾਤਾਂ ਮਾਰਦੇ ਹੋ, ਪਤਾ ਕੀ ਹੈ ਟੈਨਸ਼ਨਾਂ ਬਹੁਤ ਨੇ ਅਤੇ ਟੈਨਸ਼ਨ ਉਦੋਂ ਦੂਰ ਹੁੰਦੀ ਹੈ ਜਦੋਂ ਯਾਰ ਮਿੱਤਰ ਤੁਹਾਡੇ ਨਾਲ ਬੈਠੇ ਹੋਣ ਅਤੇ ਕੁਝ ਇੱਧਰ ਦੀਆਂ ਕੁਝ ਉੱਧਰ ਦੀਆਂ ਗੱਲਾਂ ਬਾਤਾਂ, ਕੁਝ ਕਹਿੰਦੇ ਹੁੰਦੇ ਨਾ ਕਿ ਆਪਣੇ ਦੁੱਖ ਸੁੱਖ ਸਾਂਝੇ ਕਰੋ, ਸੋ ਦੁੱਖ ਵੰਡਣ ਵਾਲੀ ਘੱਟਦੇ ਨੇ। ਸੋ 905-673-3337 ਆਪਣਾ ਨੰਬਰ ਹੈ, 905-673-3337 'ਤੇ ਗੱਲਾਂ ਬਾਤਾਂ ਹੋਣਗੀਆਂ ਅਤੇ 905-673-3337। ਕੀ ਅੱਜ ਸੁਣਨ ਦੇ ਮੂਡ 'ਚੋਂ ਤੁਹਾਨੂੰ ਕੁਝ ਇੱਕ ਨਵਾਂ ਸੁਣਾਈਏ, ਕੁਝ ਇੱਕ ਪੁਰਾਣੇ ਗੀਤ ਸੰਗੀਤ ਵੀ ਤੁਹਾਡੇ ਲਈ ਅਸੀਂ ਪੇਸ਼ ਕਰਾਂਗੇ। ਤੁਸੀਂ ਦੱਸ ਦਿਆ ਕਰੋ, ਨਵੀਂ ਆਹ ਸੁਣਾ ਦਿਓ, ਉਹ ਸੁਣਾ ਦਿਓ, ਜਿਵੇਂ ਕਹੋਗੇ ਉਵੇਂ ਕਰਾਂਗੇ। ਈਗਲ ਟਰੱਕ ਟਾਇਰ ਰਿਪੇਅਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੀ ਰਿਪੇਅਰ, ਟਰੱਕ ਦਾ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਈਗਲ ਟਰੱਕ ਟਾਇਰ ਮਿਲਟਨ ਦੇ ਵਿੱਚ ਨਵੀਂ ਲੋਕੇਸ਼ਨ ਖੁੱਲ੍ਹੀ ਹੈ। ਗ੍ਰੈਂਡ ਓਪਨਿੰਗ ਦੇ ਮੌਕੇ 'ਤੇ ਬਹੁਤ ਹੀ ਵੱਡੀਆਂ ਡੀਲਾਂ ਨੇ, ਸੇਲਾਂ ਨੇ। ਨੰਬਰ ਤੁਸੀਂ ਇਹਨਾਂ ਦਾ ਨੋਟ ਕਰੋ, 6472346293, 10874 Steels Avenue East, James Snow Parkway and Steels the corner, Eagle Truck Milton de vich 401 to uttar ansar 6472346293. 1404, hello ji,
1: hello Navi ji, kidda theek hai?
0: Bahut vadiya ji, balle balle ki banda?
1: Bas theek hai sir, ek number chahiye siga appliance repair wala na,
0: 647
1: hanji
0: 622 ਸਾਨੂੰ ਪੁੱਛ ਲਿਆ ਕਰੋ, ਹਾਜ਼ਰ ਹਾਂ, ਠੀਕ ਹੈ, ਨੋ ਪ੍ਰੋਬਲਮ। ਸੋ ਬਿਲਕੁਲ, ਅਪਲਾਇੰਸ ਰਿਪੇਅਰ ਲਈ ਪ੍ਰਦੀਪ ਭਾਜੀ ਨੂੰ ਫੋਨ ਕਰੋ, ਅਪਲਾਇੰਸ ਰਿਪੇਅਰ 647-622-3203 3203। ਸਾਡੇ ਨਾਲ ਸਰਵ ਜੀ ਜੁੜ ਚੁੱਕੇ ਨੇ, ਚੱਲਦੇ ਹਾਂ ਲਾਈਵ ਆਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਐਨੀਵਰਸਰੀ ਸੇਲ, ਐਨੀਵਰਸਰੀ ਸੇਲ, ਐਨੀਵਰਸਰੀ ਸੇਲ ਮਨਾਈ ਜਾ ਰਹੀ ਹੈ। ਗ੍ਰੈਂਡ ਹੋਮ ਫਰਨੀਚਰ 6685

0: ਸਹੀ ਹੈ, ਇੱਥੇ ਵੀ ਕੀ ਧੁੰਮਾਂ ਪੈ ਰਹੀਆਂ ਨੇ ਗ੍ਰੈਂਡ ਹੋਮ ਫਰਨੀਚਰ ਤੇ। ਪਹਿਲਾਂ ਦਾ ਸੁੱਖ ਬਾਈ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਈ ਜੀ, ਬਿਲਕੁਲ ਪਰਿਵਾਰਾਂ ਦਾ ਬਹੁਤ ਸਾਥ ਹੈ ਤੇ ਨਾਲ ਦੀ ਨਾਲ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਦਾ ਧੰਨਵਾਦ ਕਰ ਰਹੇ ਹਾਂ ਅੱਜ, ਕਿਉਂਕਿ ਐਨਵਰਸਰੀ ਸੇਲ ਦੇ ਉੱਪਰ ਅੱਜ ਸਾਨੂੰ ਪੂਰਾ 1 ਸਾਲ ਹੋ ਗਿਆ ਕਮਿਊਨਿਟੀ ਨੂੰ ਸਰਵ ਕਰਦੇ ਆ, ਤੇ ਨਾਲ ਦੀ ਨਾਲ ਜਿੰਨੇ ਵੀ ਪਰਿਵਾਰ ਅੱਜ ਸਾਡੇ ਕੋਲ ਪਹੁੰਚ ਰਹੇ ਨੇ ਸਵਾਗਤ ਕੀਤਾ ਜਾ ਰਿਹਾ, ਧੰਨਵਾਦ ਕੀਤਾ ਜਾ ਰਿਹਾ ਪਰਿਵਾਰਾਂ ਦਾ, ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਤੁਹਾਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਤੇ ਪਹਿਲੀ ਡੀਲ ਪਹਿਲਾ ਲਿੰਕ ਅੱਜ ਲਾਈਵ ਲੋਕੇਸ਼ਨ ਦਾ, ਪਹਿਲੀ ਡੀਲ ਹੀ ਕੜਾਕੀ ਕੱਢ ਵੀ ਦਿੰਦੇ ਆ, ਗਲਾਸ ਦਾ ਮਾਡਰਨ ਕਾਫੀ ਟੇਬਲ, ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਕਾਫੀ ਟੇਬਲ ਲੈਣਾ ਜਿਹਦੀ ਰੈਗੂਲਰ ਕੀਮਤ 6,700 ਸੀ, 299 ਦਾ ਬਾਈ ਜੀ ਗਲਾਸ ਦਾ ਮਾਡਰਨ ਕਾਫੀ ਟੇਬਲ, 299 ਬਾਈ ਜੀ।
0: ਤੇ ਬਾਈ ਜੀ ਹੋਰ ਕੁਝ ਨਾਲ ਆ ਰਿਹਾ ਕਿ 299 ਹੀ ਹੈ?
1: ਬਿਲਕੁਲ
0: ਵਾਲੀ ਜਗ੍ਹਾ ਦੇ ਉੱਤੇ ਤੇ ਨਾਲ ਕੁਛ ਹੋਰ ਚੀਜ਼ ਨਾ ਆਵੇ ਏਦਾਂ ਗੱਲ ਬਣਦੀ ਨਹੀਂ।
1: ਬਿਲਕੁਲ, ਫਿਰ ਚਲੋ ਕਰਦੇ ਹਾਂ ਸਪੈਸ਼ਲ, ਬਹੁਤ ਵਾਰੀ ਪਰਿਵਾਰਾਂ ਨੇ ਸੁਣਿਆ ਹੋਣਾ ਵੀ ਸੋਫਾ ਸੈੱਟ ਬਾਏ ਕਰ ਲੋ ਤੇ ਕਾਫੀ ਟੇਬਲ ਫ੍ਰੀ, 6,85 ਟੋਮਕਨ ਰੋਡ ਦੇ ਉੱਪਰ ਆ ਜਾਓ, ਇਹ ਪਹਿਲੀ ਵਾਰੀ ਹੁਣ ਜਾ ਰਿਹਾ, ਗਲਾਸ ਦਾ ਮਾਡਰਨ ਕਾਫੀ ਟੇਬਲ ਬਾਏ ਕਰ ਲਓ 299 ਦਾ, ਨਾਲ ਸੋਫਾ ਫ੍ਰੀ, ਨਾਲ ਸੋਫਾ ਫ੍ਰੀ, ਗਲਾਸ ਦਾ ਕਾਫੀ ਟੇਬਲ ਬਾਏ ਕਰ ਲਓ ਨਾਲ ਸੋਫਾ ਸੈੱਟ ਫ੍ਰੀ, ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਨੇ ਜੀ।
0: ਕਿਹੜਾ ਸੋਫਾ ਇਹ ਜਿਹੜਾ ਸਾਹਮਣੇ ਗ੍ਰੇ ਵਾਲਾ?
1: ਬਿਲਕੁਲ ਬਾਈ ਜੀ, ਜਿਹੜਾ ਉਹ ਐਲ ਸ਼ੇਪ ਦਾ ਸੈਕਸ਼ਨ ਵਾਲੇ ਬੇਜ ਕਲਰ
0: ਵਾਈਟ, ਬੇਜ ਵਾਈਟ
1: ਵਾਲਾ ਮਿਲ ਜੂਗਾ, ਦੋਨੋਂ ਕਲਰ ਆਪਸ਼ਨ ਵੀ ਮਿਲ ਜਾਣਗੇ, ਸੋ ਕੰਫਰਟੇਬਲ ਬਾਈ ਕਰਨਾ ਤੁਸੀਂ 299 ਦਾ ਤੇ ਨਾਲ ਐਲ ਸ਼ੇਪ ਦਾ ਸੋਫਾ ਫ੍ਰੀ ਮਿਲਣਾ। ਪਹੁੰਚਣਾ ਪਹੁੰਚਣਾ ਪਹੁੰਚਣਾ ਕਿੱਥੇ ਪਰਿਵਾਰ ਨੇ, ਐਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣਾ, 6,85 ਟੋਮਕਨ ਰੋਡ ਦੇ ਉੱਪਰ, 6,685 ਟੋਮਕਨ ਰੋਡ, 6,85 ਟੋਮਕਨ ਰੋਡ ਦੇ ਉੱਪਰ ਭਾਜੀ।
0: ਕੀ ਬਾਤ ਹੈ ਨਵੀਂ ਬਾਈ, ਇਹ ਤੇ ਕਮਾਲ ਹੀ ਕਰਤੀ ਕਿ ਨਹੀਂ? ਉਹੀ ਗੱਲ ਹੈ, ਕਹਿੰਦੇ ਆ ਬੰਦਾ ਮੱਝ ਨਾਲ ਬਾਅਦ ਚ ਸੰਗਲ ਲੈਂਦਾ, ਇੱਥੇ ਪਹਿਲਾਂ ਤੁਸੀਂ ਸੰਗਲ ਲੈ ਲਓ
1: ਫੇਰ ਮੱਝ ਫ੍ਰੀ,
0: ਮੱਝ ਮਿਲਣੀ ਹੈ ਨਾਲ ਕਾਫੀ ਟੇਬਲ ਦੇ ਨਾਲ, ਬੜਾ ਹੀ ਸ਼ਾਨਦਾਰ ਐਲ ਸ਼ੇਪ ਜੇ ਆਪਾਂ ਕਹਿ ਲਈਏ, ਵਾਈਟ ਬੇਜ ਕਲਰ ਦਾ, 4-5 ਬੰਦੇ ਬੜੇ ਆਰਾਮ ਨਾਲ ਮਾਡਰਨ ਸਟਾਈਲ ਦਾ ਤੁਹਾਨੂੰ ਕਾਫੀ ਟੇਬਲ ਦੇ ਨਾਲ ਫ੍ਰੀ ਮਿਲ ਰਿਹਾ, ਇਸ ਤੋਂ ਉੱਤੇ ਤਾਂ ਕੁਝ ਹੋ ਹੀ ਨਹੀਂ ਸਕਦਾ।
1: ਅਰੇ ਬਾਈ ਜੀ, ਇੱਥੇ ਗੱਲ ਖਤਮ ਨਹੀਂ ਹੋਣੀ, ਐਨਵਰਸਰੀ ਸੇਲ ਆ, ਕਾਫੀ ਟੇਬਲ ਦੇ ਨਾਲ ਸੋਫਾ ਫ੍ਰੀ ਮਿਲ ਗਿਆ, ਜਾਂਦੇ ਹੋਏ ਫਰੰਟ ਤੇ ਇੱਕ ਬਾਕਸ ਰੱਖਿਆ ਪੰਜਾਬੀ ਲਹਿਰਾਂ ਦੇ ਪਰਿਵਾਰਾਂ ਲਈ, ਬਾਕਸ ਦੇ ਵਿੱਚੋਂ ਪਰਚੀ ਕੱਢਣੀ ਨਹੀਂ ਭੁੱਲਣੀ, $1,100 ਕੈਸ਼, $500 ਕੈਸ਼, ਵੱਡੇ ਸਾਈਜ਼ ਦਾ ਟੀਵੀ, ਐਪਲ ਸਮਾਰਟ ਵਾਚ, ਸੋ ਜਾਂਦੇ ਹੋਏ ਪਰਚੀ ਕੱਢਣੀ ਆ, ਕੀ ਹੋਇਆ ਜਾਂਦੇ ਹੋਏ ਕਿਵੇਂ ਟੀਵੀ ਨਿਕਲਿਆ ਵੇ, ਵਾਚ ਨਿਕਲਿਆ, ਜਾਂਦੇ ਗਿਫਟ ਆਪਣਾ ਜ਼ਰੂਰ ਲੈ ਕੇ ਜਾਣਾ।
0: ਪਰ ਪਰਚੀ ਪਾਈਏ ਕਿੱਦਾਂ, ਜਿਹੜਾ ਵੀ ਮਰਜ਼ੀ ਆ ਕੇ,
1: ਜਿਹੜਾ ਮਰਜ਼ੀ ਪਰਿਵਾਰ ਆ ਕੇ, ਚਾਹੇ $10 ਦੀ ਬਾਇੰਗ ਕਰੇ, $20 ਦੀ, $500 ਦੀ, ਜਾਂ $10,000 ਦੀ ਵੀ ਬਾਇੰਗ ਕਰੇ, ਜਿਹੜਾ ਮਰਜ਼ੀ ਪਰਿਵਾਰ ਬਾਇੰਗ ਕਰੇ, ਪਰਚੀ ਕੱਢ ਲਵੇ, $1,100 ਨਿਕਲ ਜਾਵੇ, $500 ਨਿਕਲ ਜਾਵੇ, ਟੀਵੀ ਨਿਕਲ ਜਾਵੇ, ਐਪਲ ਦੀ ਸਮਾਰਟ ਵਾਚ ਮਿਲ ਜਾਵੇ, ਸੋ ਸਾਰੀਆਂ ਡੀਲਾਂ ਲੈਣ ਵਾਸਤੇ ਫਟਾਫਟ ਪਹੁੰਚੋ 6,85 ਟੋਮਕਨ ਰੋਡ ਤੋਂ।
0: ਕੀ ਬਾਤ ਹੈ ਨਵੀ ਬਾਈ, ਪਹਿਲਾਂ ਪਰਚੀ ਹੁਣ ਮੈਂ ਹੀ ਪਾਣਾ ਕੁਛ ਬਾਏ ਕਰਕੇ, ਤੇ ਪਹੁੰਚੋ ਤੁਸੀਂ ਵੀ, ਪਹੁੰਚੋ ਜੀ 6,85 ਟੋਮਕਨ ਰੋਡ, 22,000 ਸਕੁਆਇਰ ਫੀਟ ਦਾ ਏਰੀਆ ਜਿੱਥੇ ਮਾਡਰਨ ਹਰ ਤਰ੍ਹਾਂ ਦਾ ਤੁਹਾਨੂੰ ਫਰਨੀਚਰ ਮਿਲ ਰਿਹਾ ਅੱਜ ਗ੍ਰੈਂਡ ਹੋਮ ਫਰਨੀਚਰ ਤੇ, ਪਹੁੰਚੋ 6,85 ਟੋਮਕਨ ਰੋਡ ਗ੍ਰੈਂਡ ਹੋਮ ਫਰਨੀਚਰ ਤੇ
2: ਜੀ। ਕੀ ਬਾਤ ਹੈ, 6,85 ਟੋਮਕਨ ਰੋਡ, ਦੇਖੋ ਤੋਹਫੇ ਹੀ ਤੋਹਫੇ ਆ, ਡੀਲਾਂ ਹੀ ਡੀਲਾਂ ਨੇ, ਸਾਰੇ ਘਰ ਦਾ ਫਰਨੀਚਰ ਲਓ। ਕਈ ਕਹਿੰਦੇ ਆ ਕਿ ਯਾਰ ਅਸੀਂ ਬਸ ਸੋਫਾ ਲੈਣਾ ਸੀ, ਬਟ ਡੀਲਾਂ ਇੰਨੀਆਂ ਵਧੀਆ, ਸਾਨੂੰ ਤਾਂ ਇੱਕ ਸੋਫੇ ਦੀ ਪ੍ਰਾਈਸ ਦੇ ਵਿੱਚ ਸਾਰੇ ਘਰ ਦਾ ਫਰਨੀਚਰ ਮਿਲ ਗਿਆ। 6,85 ਟੋਮਕਨ ਰੋਡ ਹੁਣੇ ਪਹੁੰਚੋ, ਕਿਉਂਕਿ ਸਾਡੇ ਹੁੰਦੇ ਹੋਏ ਤਾਂ ਸਰਬਜੀਤ ਨੇ ਤੁਹਾਨੂੰ ਐਕਸਟਰਾ ਗਿਫਟ ਵੈਸੇ ਹੀ ਦਵਾ ਦੇਣੇ ਆ। ਸੋ 6,85 ਟੋਮਕਨ ਰੋਡ, ਗੱਡੀਆਂ ਘੁਮਾਓ, ਪਹੁੰਚੋ ਤੁਸੀਂ 6,685 ਟੋਮਕਨ ਰੋਡ। ਸਰਬਜੀਤ ਥੈਂਕ ਯੂ,
0: ਬਹੁਤ ਸ਼ੁਕਰੀਆ ਜੀ,
2: ਬਹੁਤ ਸ਼ੁਕਰੀਆ। ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਕੀ ਸੁਣਾਈਏ ਪਹਿਲਾ ਗਾਣਾ, ਕਹਿੰਦੇ ਹੁੰਦੇ ਖੜਕਾ ਦੀਏ ਫਿਰ, ਮੈਂ ਫਿਲਮ ਤੇਰਾ ਦੀ ਸਜਦੀ ਰੋਜ ਚੁਬਾਰੇ। ਸੋ ਵਧੀਆ ਜੇ ਗਾਣੇ ਇੱਦਾਂ ਦੇ ਯਾਰ, ਜੀ ਕਰਦਾ ਨੱਚਣ ਨੂੰ। ਮੈਂ ਨਾ ਕੱਲ, ਇੱਕ ਮੇਰਾ ਮਿੱਤਰ ਹੈ ਤੇ ਅਸੀਂ ਕੱਲ ਉਹਦੇ ਇੱਕ ਵਿਆਹ ਦੀ ਜਾਗੋ ਤੇ ਪਹੁੰਚੇ, ਤੇ ਜਦੋਂ ਫਿਰ ਬੱਬੂ ਮਾਨ ਸਾਹਿਬ ਦਾ ਇਹ ਗੀਤ ਚੱਲਿਆ, ਬੱਲੇ ਬੱਲੇ ਬੱਲੇ, ਹਰੇਕ ਬੰਦਾ ਬਸ, ਮੈਂ ਕਹਿੰਦਾ ਕਿ ਸਾਰੇ ਪਾਗਲ ਹੀ ਹੋ ਗਏ ਕਿ ਵਾਹ ਯਾਰ ਕਮਾਲ ਹੀ ਹੈ। ਸੋ ਚਲੋ ਸੁਣਦੇ ਗੀਤ ਸੰਗੀਤ ਤੇ ਮਹਿਫਿਲ ਮਿੱਤਰਾਂ ਦੀ ਤੋਂ ਸ਼ੁਰੂ ਕਰਦੇ ਹਾਂ, ਤੇ ਮਹਿਫਿਲ ਦੇਖੋ ਪੰਜਾਬੀ ਲਹਿਰਾਂ ਦੇ ਨਾਲ ਫਿਰ ਸਾਜੀ ਜਾਂਦੀ ਹੈ ਯਾਰ ਸ਼ਾਮ ਨੂੰ 6 ਵਜੇ। ਮੈਂ ਕਹਿੰਦਾ ਉਹਨਾਂ ਕਿ ਮਹਿਫਿਲ ਮਿੱਤਰਾਂ ਦੀ ਸਰਦੀ ਰੋਜ਼ ਸ਼ਾਮ ਨੂੰ AM 530 ਤੇ। ਸੋ ਗੱਲਾਂ ਬਾਤਾਂ ਕਰਦੇ ਹਾਂ, ਗੀਤ ਸੰਗੀਤ ਸੁਣਾਉਂਦੇ ਹਾਂ। PNJ ਰੈਨੋਵੇਸ਼ਨ ਨੂੰ ਯਾਦ ਰੱਖੋ, PNJ ਰੈਨੋਵੇਸ਼ਨ, ਕਿਸੇ ਨੇ ਵੀ ਅਗਰ ਘਰ ਦਾ ਨਿੱਕਾ ਮੋਟਾ ਵੀ ਕੋਈ ਰੈਨੋਵੇਸ਼ਨ ਦਾ ਕੰਮ ਕਰਵਾਉਣਾ, PNJ ਰੈਨੋਵੇਸ਼ਨ, ਕੋਈ ਜਨਰਲ ਰਿਪੇਅਰ ਹੈ, ਨਿੱਕੀ ਮੋਟੀ ਰਿਪੇਅਰ ਹੈ ਘਰ ਦੀ, ਜਾਂ ਕੋਈ ਤੁਸੀਂ ਬਾਥਰੂਮ ਰੈਨੋਵੇਟ ਕਰਵਾਉਣਾ, ਤੁਸੀਂ ਫਲੋਰ ਟਾਇਲ ਇੰਸਟਾਲ ਕਰਵਾਉਣੀ ਹੈ, ਬੇਸਮੈਂਟ ਫਿਨਿਸ਼ ਕਰਵਾਉਣੀ ਹੈ, PNJ ਰੈਨੋਵੇਸ਼ਨ ਕੋਈ ਸ਼ੋਰਟਕੱਟ ਨਹੀਂ, ਸੋਲਿਡ ਕੰਮ ਹੈ।

0: अच्छा यार ये जयदेव जी का म्यूजिक है, मैंनू पता नहीं सी, मैं क्या कि बब्बू मान साहब का आपका म्यूजिक है। अच्छा ये एल्बम सौण दी झड़ी की ये तो सारा म्यूजिक जयदेव कुमार ने किया, बल्ले यार कमाल है। फिर तो जयदेव जी तुम तो फटे चकते दिल तो पागल है इदा भी म्यूजिक, टच वुड का भी म्यूजिक, तू सौ के रात गुजार ली सौण दी झड़ी कब्जा हो बले बले रात चांदनी महफिल। ये एल्बम अठां विचों अठ, कोई बुरा गाना नहीं। चलो कुछ एक एल्बमा होंदियां दो चार गाने वधिया तीन चार, बट देखो जेडे भी मैं गाने दे नाल है सारे गाने यार कमाल, दसां विचों दस नंबर, क्या बात है। बब्बू मान भी फिर कहते होंगे ना कि कमाल ही है। सो प्रोग्राम पंजाबी रहा 905-673-3337 अपना फोन नंबर है, 905-673-3337 गल्लां बातें करते हैं 905-673-3337। रॉयल परफ्यूम्स, रॉयल परफ्यूम्स ही बल्ले बल्ले है यार, जेडे मार्केट के $500 के परफ्यूम मिल रहे हैं उही फ्रैगरेंस ਤੁਹਾਨੂੰ ਪਤਾ ਕਿੰਨੇ ਚ $50 ਚ। ਸੋ ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਸਿੱਖ ਸੰਗਤ ਗੁਰੂ ਘਰ ਰੀਗਨ ਰੋਡ 1 ਰੀਗਨ ਰੋਡ ਬਵੇੜ ਮੈਗਲੋਕਲਿਨ ਤੇ ਹੋ ਚੁੱਕੀ ਹੈ। ਜਿਹੜੇ ਬ੍ਰਾਂਡਡ ਪਰਫਿਊਮ ਮਾਰਕੀਟ ਦੇ ਵਿੱਚ $500 ਦੇ ਮਿਲਦੇ ਆ ਉਹੀ ਫਰੈਗਰੈਂਸ ਉਹੀ ਕੁਆਲਿਟੀ $50 ਦੇ ਵਿੱਚ। ਇਹ ਆਪਣੇ ਪਰਫਿਊਮ ਤੇ ਸੋਰੀ ਇਹ ਆਪਣੇ ਓਇਲ ਜਿਹੜੇ ਆ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿੱਥੋਂ ਵੱਡੀਆਂ ਵੱਡੀਆਂ ਕੰਪਨੀਆਂ ਡੀਓਰ ਸ਼ਨੈਲ ਵਰਗੀਆਂ ਇੰਪੋਰਟ ਕਰਦੀਆਂ ਨੇ, ਤੇ ਕੱਪੜਿਆਂ 'ਚ ਅਗਲੇ ਦਿਨ ਵੀ ਖੁਸ਼ਬੂ ਆਊਗੀ। ਮੇਰਾ ਨਾਂ ਲੈ ਦਿਓ ਤੇ ਦੋ ਪਰਫਿਊਮ ਖਰੀਦੋ, ਇੱਕ ਬਿਲਕੁਲ ਫਰੀ, ਜਾ ਕੇ ਸਮੈਲ ਤਾਂ ਕਰੋ। royalperfumes.co ਡਿਲੀਵਰੀ ਵੀ ਕਰਦੇ ਆ US ਐਂਡ ਕੈਨੇਡਾ। 4373150701 4373150701 437-315-0701 4795 ਹੈਲੋ।
1: ਹਾਂਜੀ ਸਤਿ ਭਾਜੀ,
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਬਾਈ, ਮੈਂ ਅਗਰੀ ਕਰਦਾ ਤੁਹਾਡੇ ਨਾਲ ਕਿ ਜਿਹੜੇ ਜਦੋਂ ਵੀ ਗਾਣਾ ਵਧੀਆ ਲੱਗਦਾ ਨਾ, ਤੇ ਜਿੱਦਾਂ ਬੱਬੂ ਮਾਨ ਦਾ ਹੋ ਗਿਆ ਮਿੱਤਰਾਂ ਦੀ ਛਤਰੀ ਜਾਂ ਸੌਣ ਦੀ ਝੜੀ, ਬਾਈ ਉਦੋਂ ਦਾ ਡਾਂਸ ਫਲੋਰ ਫਿਰ ਕਹਿ ਲਓ ਵੀ ਦੁਬਾਰਾ ਰੀਵਾਈਵ ਹੋ ਜਾਂਦਾ ਆ।
0: ਬਿਲਕੁਲ ਸਹੀ ਗੱਲ ਹੈ। ਮੈਂ ਕੱਲ ਨੋਟਿਸ ਕੀਤਾ ਖੁਦ ਆਪ, ਮੈਂ ਪਾਰਟੀ ਤੇ ਸੀਗਾ ਤੇ ਏਦਾਂ ਹੀ ਹੋਇਆ।
1: ਅੱਛਾ ਜੀ,
0: ਜਦੋਂ ਚਲੋ ਗਾਣੇ ਸਾਰੇ ਚੱਲ ਰਹੇ ਸੀ, ਚਲੋ ਵਧੀਆ ਸਾਰੇ ਇੰਜੋਏ ਕਰ ਰਹੇ ਸੀ, ਬਟ ਜਦੋਂ ਫਿਰ ਗਾਣਾ ਚੱਲਿਆ ਮੈਂ ਫਿਰ ਮਿੱਤਰਾਂ ਦੀ, ਫਿਰ ਜਦੋਂ ਚੱਲਿਆ ਚੱਕ ਲੋ ਰਿਵਾਲਵਰ ਰਫਲਾ ਦਾ ਕਾ, ਫਿਰ ਸਾਰੇ ਨੇ ਬਸ ਮੈਂ ਕਹਿੰਦਾ ਕਿਆ ਛਾਲਾਂ ਮਾਰੀਏ ਕਿਆ ਭੰਗੜਾ ਪਾਇਆ।
1: ਸਹੀ ਗੱਲ ਹੈ ਬਈ, ਹੁਣ ਮੈਨੂੰ 7 ਸਾਲ ਹੋ ਗਏ ਜੀ ਡੀਜੇ ਕਰਦੇ ਨੂੰ, ਤੇ ਮੈਂ ਵੀ ਕੱਲ ਵੀ ਪਾਰਟੀ ਤੇ ਸੀਗਾ ਏਦਾਂ ਹੀ, ਜਦੋਂ ਮੁੰਡੇ ਬੈਠ ਗਏ ਤੇ ਫਿਰ ਉਹ ਇੱਕ ਗਾਣਾ ਜ਼ਰੂਰ ਆਲਵੇਸ ਲੈ ਜਾਂਦੇ ਹੁੰਦੇ ਡਾਂਸ ਫਲੋਰ ਤੇ, ਯਾਰ ਅਨਮੁੱਲੇ
0: ਯਾਰ ਅਨਮੁੱਲੇ। ਇਹ ਵੀ ਦੋ ਹਾਂ ਸ਼ੇਰੀ ਮਾਨ ਕੋਲ ਵੀ ਹੈਗੇ ਐਸੇ ਗੀਤ ਜਿਹੜੇ ਤੁਹਾਨੂੰ ਡਾਂਸ ਫਲੋਰ ਤੇ ਖਿੱਚ ਲਿਆਉਂਦੇ ਆ। ਬਿਲਕੁਲ
1: ਸਹੀ ਗੱਲ ਹੈ ਜੀ, ਇਹ ਮੈਗਨੇਟ ਬਣ ਜਾਂਦਾ ਜੀ।
0: ਸੋ ਤੁਹਾਡੇ ਲਈ ਕਿਹੜਾ ਗਾਣਾ ਉਹ ਜਿਹੜਾ ਮੈਗਨੇਟ ਹੈ ਯਾਰ ਅਨਮੁੱਲੇ?
1: ਮੇਲੇ ਮੁੰਡਿਆਂ ਨੂੰ ਖਿੱਚਣ ਦਾ ਯਾਰ ਅਨਮੁੱਲੇ। ਫਿਰ ਜੇ ਆਪਣਾ ਹੋ ਗਿਆ, ਜੇ ਹੋ ਗਈ ਆਪਣੇ ਭੈਣਾਂ ਦੀਆਂ ਗਿੱਧਾ ਬੋਲੀਆਂ ਤੇ ਫਿਰ ਆਪਾਂ ਸ਼ੁਰੂ ਲਾਈਦਾ ਆ
0: ਅਲੜਾ ਕੁਵਾਰੀਆਂ ਦੀ ਗੱਲ ਕੀਤੀ ਹੈ। ਬਾਕੀ ਆਪਣਾ ਦੇ ਲੈ ਗੇੜਾ ਨੀ ਦੇ ਲੈ ਗੇੜਾ, ਉਹ ਵੀ ਕਿੰਨਾ ਡਾਂਸ ਫਲੋਰ ਸੌਂਗ ਹੈ।
1: ਸਹੀ ਗੱਲ ਹੈ ਹਾਂਜੀ। ਫਿਰ ਜਦੋਂ ਮੰਨ ਲਓ ਜਿੱਦਾਂ ਹੁਣ ਆਪਾਂ ਆਪਾਂ ਨੂੰ ਬੁੱਕ ਕਰਦੇ ਆ ਜਾਗੋ ਰਿਸੈਪਸ਼ਨ ਜਾਂ ਵਿਆਹ ਪਾਰਟੀ ਜਾਂ ਵੈਸੇ ਬਰਥਡੇ ਪਾਰਟੀ ਤੇ, ਉੱਥੇ ਵੀ ਲਾ ਲਈਦਾ ਆਪਾਂ ਅੱਜ ਦਿਨ ਖੁਸ਼ੀਆਂ
0: ਦਾ ਸਜਣਾ।
1: ਹਾਂਜੀ, ਤੇ ਉਹਦੇ ਵਿੱਚ ਸਾਰੇ ਆ ਜਾਂਦੇ ਸਾਰਾ ਪਰਿਵਾਰ, ਜਿਹੜੀ ਮਰਜ਼ੀ ਫੰਕਸ਼ਨ ਹੋਵੇ ਉਹ ਜ਼ਰੂਰ ਲਾਈਦਾ ਜੀ।
0: ਚਲੋ ਵੈਰੀ ਗੁੱਡ, ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ।
1: ਹਾਂਜੀ ਥੈਂਕ ਯੂ,
0: ਇੰਜੋਏ ਕਰੋ।

0: ਗੱਲਬਾਤ ਕਰਨੀ ਹੈ ਥੋੜੀ ਜਿਹੀ ਤੁਹਾਡੇ ਨਾਲ, ਬਟ ਉਸ ਤੋਂ ਪਹਿਲਾਂ ਮਨਜੀਤ ਸਾਡੇ ਨਾਲ ਨੇ ਅਪਲਾਈਂਸ ਜੰਕਸ਼ਨ ਤੋਂ। ਮਨਜੀਤ ਵੈਲਕਮ।
1: ਥੈਂਕ ਯੂ ਸੋ ਮਚ ਨਵੀਂ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਟੀਵੀ ਸੈਕਸ਼ਨ ਦੇ ਵਿੱਚ ਆਈ ਡੋਨਟ ਨੋ ਫੀਫਾ ਵਰਲਡ ਕੱਪ ਕਰਕੇ ਟੀਵੀ ਬਹੁਤ ਬਿਜ਼ੀ ਜਾ ਰਹੇ ਇਸ ਟਾਈਮ, ਸੋ ਬਿਗ ਸਕਰੀਨ 75 ਇੰਚ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ, ਐਲ ਜੀ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, $1600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $899. ਤੇ ਜੇ 98 ਇੰਚ ਦੇ ਵਿੱਚ ਡੀਲ ਦੇਖ ਰਹੇ ਹੋ ਤਾਂ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, ਜਿਹੜਾ ਕਿ $3500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਕਿਚਨ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਕਨਵੈਕਸ਼ਨ ਤੇ ਏਅਰ ਫ੍ਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਂਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਸੋ ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਜ਼ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: ਬਾਈ ਹੁਣਾਂ ਨੇ ਨਾ ਬੜੀ ਸੋਹਣੀ ਗੱਲ ਕੀਤੀ ਵੀ ਕਿਹੜੇ ਐਸੇ ਗਾਣੇ ਜਿਹੜੇ ਡਾਂਸ ਫਲੋਰ ਦੇ ਲਈ ਹੀ ਬਣੇ ਨੇ। ਸੋ ਇਹਨਾਂ ਨੇ ਕੁਝ ਗਾਣਿਆਂ ਦਾ ਦੱਸਿਆ, ਇੱਕ ਤਾਂ ਲੇਡੀਜ਼ ਲਈ ਨੱਚਦੀਆਂ ਅੱਲੜਾਂ ਕੁਆਰੀਆਂ। ਸੋ ਬਾਕੀ ਇਹਨਾਂ ਨੇ ਕਿਹਾ ਕਿ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਤੇ ਮੁੰਡਿਆਂ ਲਈ ਬੜੇ ਚੇਤੇ ਆਉਂਦੇ ਨੇ, ਯਾਰਨ ਮੁੱਲੇ ਹਵਾ ਦੇ ਬੁੱਲੇ ਸੀ ਮੌਜਾਂ ਕਰਦੇ ਕਾਲਜੀ ਪੜਦੇ। ਸੋ ਤੁਹਾਡੇ ਲਈ ਕਿਹੜੇ ਤੁਹਾਨੂੰ ਲੱਗਦਾ ਐਸੇ ਗਾਣੇ ਨੇ ਜਿਹੜੇ ਬੈਂਕੁਟ ਹਾਲ ਪਾਰਟੀਆਂ ਤੇ ਚੱਲਣੇ ਹੀ ਚੱਲਣੇ ਹੁੰਦੇ ਆ? ਮੈਂ ਹੁਣ ਗੱਲ ਕੀਤੀ ਕਿ ਬਲਵੀਰ ਬੋਪਰ ਆਈ ਜੀ ਦਾ ਦੇ ਲੈ ਗੇੜਾ, ਸੋ ਲਾਉਂਦੇ ਆ ਅੱਜ ਯਾਰ ਫਰਾਈਡੇ ਆ, ਥੋੜ੍ਹਾ ਜਿਹਾ ਬੈਂਕੁਟ ਹਾਲ ਪਾਰਟੀ ਕਹਿੰਦੇ ਹੁੰਦੇ ਆ ਡਾਂਸ ਫਲੋਰ ਦਾ ਮਾਹੌਲ ਸ਼ੁਰੂ ਕਰਦੇ ਆ ਤੇ ਸਾਰੇ ਗਾਣੇ ਲਾਉਣੇ ਵੀ ਆ। ਮੈਂ ਨਾ ਲਿਖਦਾ ਡਾਂਸ ਫਲੋਰ ਬੈਂਗਰਸ, ਸੋ ਆਪਾਂ ਡਾਂਸ ਫਲੋਰ ਬੈਂਗਰਸ ਦੇ ਗਾਣੇ ਲਾਉਂਦੇ ਹਾਂ ਕੁਝ ਕੁ, ਅਤੇ ਮੈਂ ਲਿਖ ਵੀ ਲਵਾਂ ਅੱਲੜ ਕੁਆਰੀਆਂ। ਮੈਨੂੰ ਨਾ ਮਿੱਤਰ ਸੱਜਣ ਕੇ ਪੁੱਛਦੇ ਵੀ ਆ ਨਾ ਵੀ ਯਾਰ ਕੋਈ ਲਿਸਟ ਭੇਜੀ ਕੋਈ ਗਾਣੇ ਜੇ ਹੈਗੇ ਆ। ਸੋ ਅੱਲੜ ਕੁਆਰੀਆਂ ਯਾਰ ਅਣਮੁੱਲੇ ਦੇ ਲੈ ਗੇੜਾ, ਸੋ ਹੁਣ ਤੁਸੀਂ ਮੈਨੂੰ ਦੱਸਣਾ ਠੀਕ ਆ ਵੀ ਕਿਹੜੇ ਹੋਰ ਗਾਣੇ ਆਪਾਂ ਇਸ ਲਿਸਟ ਦੇ ਵਿੱਚ ਐਡ ਕਰਨੇ ਆ, ਅਤੇ ਮੈਂ ਫਿਰ ਲਾਈਵ ਹੀ ਜਾਊਂਗਾ। ਪ੍ਰੋਗਰਾਮ ਮੈਂ ਪੰਜਾਬੀ ਦੇ ਰਹਿਣਾ, ਨੰਬਰ ਹੈ ਆਪਣਾ 905-673-3337, 905-673-3337। ਅਗਲੇ ਹਫ਼ਤੇ 24 ਤਰੀਕ ਨੂੰ ਮਾਸਟਰ ਮਾਸਟਰ ਮਾਸਟਰ ਸਲੀਮ ਲਾਈਵ ਇਨ ਕੌਂਸਰਟ, 24 ਜੁਲਾਈ ਮਾਸਟਰ ਸਲੀਮ 24 ਜੁਲਾਈ। ਨੈਕਸਟ ਫਰਾਈਡੇ ਮਿਸੀ ਸਾਗਰ ਕਨਵੈਨਸ਼ਨ ਸੈਂਟਰ 'ਚ ਲਾਈਵ ਇਨ ਕੌਂਸਰਟ। ਸੋ ਟਿਕਟਾਂ ਨਹੀਂ ਲਈਆਂ ਹਜੇ ਤਾਂ ਮਿਸ ਨਾ ਕਰਿਓ, ਬਈ ਬੜੀ ਸੋਹਣੀ ਸ਼ਾਮ ਹੋਊਗੀ। ਮਿਲਨਾ ਟਿਕਟਸ .com, MILNA tickets.com। ਕੋਈ ਵੀ ਜਾਣਕਾਰੀ ਚਾਹੀਦੀ ਤਾਂ ਨੰਬਰ ਤੁਸੀਂ ਨੋਟ ਕਰ ਲਓ 647-783-9873, 647-783-9873 ਦੇ ਉੱਤੇ ਕਾਲ ਕਰੋ। ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ ਤੋਂ ਵਧੀਆ ਕੋਈ ਨਹੀਂ, ਸਿੱਧੀ ਜੀ ਗੱਲ ਹੈ। ਗੁਰਲਾਲ ਵੀਰ ਹੁਣੇ ਇੰਨੇ ਹਿੰਮਤੀ ਨੇ ਯਾਰ, ਇੰਨੇ ਦਿਲ ਦੇ ਸਾਫ਼ ਨੇ, ਰੂਫ ਦਾ ਕੰਮ ਕਰਾਉਣਾ ਬਹੁਤ ਵਧੀਆ ਕਰਦੇ ਆ। ਮੇਰੇ ਫਰੈਂਡ ਨੇ ਵੀ ਨਵੀਂ ਰੂਫ ਇਹਨਾਂ ਤੋਂ ਲਵਾਈ ਹੈ, ਮੇਰੀ ਫੈਮਿਲੀ ਨੇ ਵੀ ਲਵਾਈ ਹੈ। ਸੋ ਦੇਖੋ ਮੈਂ ਉਹੀ ਨੰਬਰ ਤੁਹਾਨੂੰ ਦਿੰਦਾ ਜਿਹੜਾ ਮੈਂ ਆਪਣੇ ਨੇੜੇ ਨੂੰ ਦਿੰਦਾ। ਸੋ ਪੈਸ਼ਨ ਰੂਫਿੰਗ 647-979-1394, 6479119-9413। ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ 1728। ਹੈਲੋ,
2: ਸਤਿ ਸ੍ਰੀ ਅਕਾਲ ਨਵੀਂ ਵੀਰੇ, ਕੀ ਹਾਲ ਚਾਲ ਆ?
0: ਵਧੀਆ ਜੀ, ਕਿਵੇਂ ਹੋ?
2: ਵਧੀਆ ਜੀ, ਚੜ੍ਹਦੀ
0: ਕੀ ਬਾਤ ਹੈ, ਕੀ ਬਣਦਾ?
2: ਆਪਣਾ ਵੀਰੇ ਕੀਲ ਸਪੇਰਾ,
0: ਓ ਵਾਹ, ਨਾਗ ਸਾਂਭ ਲੈ ਜ਼ੁਲਫਾਂ ਦੇ ਹੈ
2: ਨਾਗ, ਇਹ ਜਿੱਥੇ ਮਰਜ਼ੀ ਹੋਵੇ ਨਾਗਾਂ ਕੋਈ, ਫਿਰ ਬੰਦੇ ਨਿਕਲ ਨਿਕਲ ਕੇ ਆਉਂਦੇ ਆ ਡਾਂਸ ਫਲੋਰ
0: ਵਾਲਾ। ਜਦੋਂ ਉਹ ਢੋਲ ਜਿਹਾ ਸ਼ੁਰੂ ਹੁੰਦਾ ਨਾ ਤਾਂ ਸਾਰੇ ਬਸ ਉੱਠ ਖੜਦੇ ਆ ਕੁਰਸੀਆਂ ਤੋਂ।
2: ਜਿੱਦਾਂ ਵੀ ਆਪਾਂ ਭੰਗੜੇ ਤੋਂ ਪਹਿਲਾਂ ਨੀ ਹੱਥ ਜਿਹੇ ਲਾਉਣੇ ਹੁੰਦੇ ਸੀਗੇ ਉੱਪਰ ਥੱਲੇ ਕਰਕੇ, ਓਦਾਂ ਨਾ ਲੱਤਾਂ ਬਾਹਾਂ ਆਪਣੇ ਆਪ ਹੀ ਹਿੱਲਣ ਲੱਗ ਜਾਂਦੀਆਂ।
0: ਇਹ ਨਾ ਜਿਹੜੀ ਇੰਟਰੋ ਹੈ ਇਸ ਤੋਂ ਵਧੀਆ ਇੰਟਰੋ ਹੀ ਨਹੀਂ ਬਣੀ ਕਿਸੇ ਗਾਣੇ ਦੀ ਜਦੋਂ ਆ ਆਉਂਦਾ ਸਾਰਾ ਸਹੀ ਗੱਲ ਹੈ ਤੁਹਾਡੀ ਸਾਰੀ ਪਾਰਟੀ ਨੱਚਣ ਲੱਗ ਜਾਂਦੀ ਹੈ
2: ਹਾਂਜੀ ਹਾਂਜੀ
0: ਵੈਰੀ ਗੁੱਡ ਥੈਂਕ ਯੂ ਵੈਰੀ ਬਹੁਤ ਸ਼ੁਕਰੀਆ ਦੇਖਿਆ ਮੇਰਾ ਵੀ ਨੱਚਣ ਨੂੰ ਜੀ ਕਰਿਆ 6660 ਹੈਲੋ
3: ਹਾਂਜੀ ਭਾਜੀ
0: ਹਾਂਜੀ ਕਿਵੇਂ ਹੋ
3: ਕਿੱਦਾਂ ਹਾਲ ਜੀ
0: ਹਾਲ ਵਧੀਆ ਬਹਿ ਜਾ ਫਰਾਈਡੇ ਆ ਯਾਰ ਹੋਰ ਕੀ ਚਾਹੀਦਾ
3: ਵਧੀਆ ਵਧੀਆ ਮੈਂ ਕਿਹਾ ਗੀਤੇ ਜੈਲਦਾਰ ਭਾਜੀ ਦਾ ਚਿੱਟੇ ਸੂਟ ਤੇ ਦਾਗ ਪੈ ਗਿਆ
0: ਚਿੱਟੇ ਸੂਟ ਤੇ ਇਹ ਗਾਣੇ ਦੇ ਨਾਲ ਨਾਲ ਫਿਰ ਐਕਸ਼ਨ ਜਿਹੜੇ ਮਾਰੇ ਜਾਂਦੇ ਆ ਹੈ
3: ਹਾਂ ਤੇ ਸੁਰਜੀਤ ਬਿੰਦ ਰੱਖਿਆ ਭਾਜੀ ਦਾ ਯਾਰ ਬੋਲਦਾ
0: ਹੈ ਨਾ ਪਤਾ ਨੀ ਕੀ ਹੈ ਇਹਨਾਂ ਗਾਣਿਆਂ ਚ ਇੱਕ ਜਾਂ ਤਾਂ ਲਿਰਿਕਸ ਇੰਨੇ ਵਧੀਆ ਨੇ ਕਿ ਹਰੇਕ ਬੰਦੇ ਦੀ ਯਾਦ ਵੀ ਰਹਿੰਦੇ ਆ
3: ਕਮਲ ਹੀਰ ਭਾਈ ਦਾ ਵੀ ਹੈਗਾ ਕੁੜੀਏ ਨੀ ਸੱਗੀ ਫੁੱਲ ਵਾਲੀ ਹੈ
0: ਮੈਂ ਕਿਸੇ ਹੋਰ ਲਈ ਵੀ ਛੱਡ ਦੋ ਕੋਈ ਗਾਣਾ ਸਾਰੇ ਤੁਸੀਂ ਗਣਾ ਤੇ ਚਲੋ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਕਿਹੜਾ ਸੀ ਕੁੜੀਏ ਨੀ ਸੱਗੇ ਫੁੱਲ ਵਾਲੀਏ ਕੈਂਠੇ ਵਾਲਾ ਪੁੱਛੇ ਤੇਰਾ ਨਾਂ ਕਮਲ ਹੀਰ ਸਾਹਿਬ ਆ ਰਹੇ ਆ ਯਾਰ ਅਗਲੇ ਹਫ਼ਤੇ ਸੋ ਤੁਹਾਨੂੰ ਦੱਸ ਦਿਓ ਉਹਦੇ ਬਾਰੇ ਵੀ ਬਟ ਪਹਿਲਾਂ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਜਿੱਥੇ ਕਿ ਐਨਵਰਸਰੀ ਸੇਲ 6885 ਟੋਮਕਿਨ ਰੋਡ ਤੇ ਹੋ ਰਹੀ ਹੈ ਤੇ ਪ੍ਰੋਗਰਾਮ ਪੰਜਾਬੀ ਰਾ ਤੁਹਾਡੀਆਂ ਕਾਲਾਂ ਸਾਰੀਆਂ ਆ ਰਹੀਆਂ ਨੇ ਤੇ ਸਭ ਨਾਲ ਗੱਲਬਾਤ ਕਰਾਂਗੇ ਸਟੇ ਔਨ ਦਾ ਲਾਈਨ ਹੋਲਡ ਕਰੋ ਸਰਜੀਤ ਕਿਵੇਂ ਹੋ
4: ਜੀ ਬਹੁਤ ਵਧੀਆ ਤੇ ਜਿੱਥੇ ਪਹੁੰਚੇ ਹੋਏ ਆ ਇਸ ਜਗ੍ਹਾ ਤੇ ਪਹੁੰਚ ਕੇ ਹਾਲ ਹੋਰ ਵੀ ਵਧੀਆ ਹੋ ਜਾਂਦਾ ਕਿਉਂਕਿ ਵਾਕਈ ਯਾਰ ਬੜੇ ਸ਼ਾਨਦਾਰ ਡਿਜ਼ਾਈਨ ਪਏ ਆ ਫਰਨੀਚਰ ਦੇ ਸੋਫਿਆਂ ਦੀ ਗੱਲ ਕਰ ਲਓ ਭਾਵੇਂ ਤੁਸੀਂ ਇਟਾਲੀਅਨ ਲੈਣੇ ਆ ਭਾਵੇਂ ਤੁਸੀਂ ਕੈਨੇਡਾ ਮੇਡ ਲੈਣੇ ਆ ਰੰਗ ਇਹਨਾਂ ਦੇ ਤੇ ਕੁਆਲਿਟੀ ਦੇਖ ਕੇ ਮੈਂ ਤਾਂ ਬਹੁਤ ਹੈਰਾਨ ਆ ਜਦੋਂ ਸੁੱਖ ਬਾਈ ਦੱਸਦੇ ਆ ਨਾ ਪ੍ਰਾਈਸ ਫਿਰ ਬੰਦਾ ਕਹਿੰਦਾ ਯਾਰ ਚੱਕ ਲਓ ਵਾਲਾ ਕੰਮ ਹੋ ਜਾਂਦਾ ਤੇ ਖਾਸ ਕਰਕੇ ਜਦੋਂ ਹੋਵੇ ਫਸਟ ਈਅਰ ਐਨੀਵਰਸਰੀ ਫਿਰ ਤੇ ਧੁੰਮਾਂ ਪੈਣੀਆਂ ਲਾਜ਼ਮੀ ਬਣਦੀਆਂ ਨੇ ਸੁੱਖ ਬਾਈ ਜੀ ਖੜਕਾ ਦੋ ਫਿਰ
5: ਬਿਲਕੁਲ ਬਾਈ ਜੀ ਬਿਲਕੁਲ ਧੁੰਮਾਂ ਪੈਣੀਆਂ ਚਾਹੀਦੀਆਂ ਕਿਉਂਕਿ ਗ੍ਰੈਂਡ ਹੋਮ ਫਰਨੀਚਰ ਦੀ ਐਨਵਰਸਰੀ ਸੇਲ ਚੱਲ ਰਹੀ ਆ ਤੇ ਪਰਿਵਾਰਾਂ ਨੇ ਪਹੁੰਚਣਾ ਕਿੱਥੇ ਜੀ ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣਾ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਤੋਂ ਪਰਿਵਾਰਾਂ ਨੇ ਯਾਦ ਰੱਖਣਾ ਤੇ ਇਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਲੈਣਾ ਬਾਈ ਜੀ ਕੜਾਕੇ ਕੱਢ ਵੀ ਡੀਲ ਆਉਣ ਲੱਗੀ ਆ ਪੂਰੇ ਘਰ ਦਾ ਫਰਨੀਚਰ ਜਿਹੜਾ ਪਰਿਵਾਰਾਂ ਨੇ ਬਾਈ ਕਰਨਾ ਇਸ ਵੀਕਐਂਡ ਨੂੰ ਮਿਸ ਨਹੀਂ ਕਰਨਾ ਫਰਾਈਡੇ ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ ਪੂਰੇ ਘਰ ਦੇ ਫਰਨੀਚਰ ਦੀ ਡੀਲ ਮਾਸਟਰ ਬੈਡਰੂਮ ਦਾ ਕਿੰਗ ਸਾਈਜ਼ ਦਾ ਬੈੱਡ ਬਾਈ ਕਰੋ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ ਦੂਜੇ ਰੂਮ ਚ ਚੱਲਦੇ ਆ ਕੁਈਨ ਸਾਈਜ਼ ਦਾ ਬੈੱਡ ਬਾਈ ਕਰਨਾ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਤੀਜੇ ਰੂਮ ਦੇ ਵਿੱਚ ਚੱਲਦੇ ਆ ਕੁਈਨ ਸਾਈਜ਼ ਦਾ ਬੈੱਡ ਬਾਈ ਕਰਨਾ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਫੈਮਿਲੀ ਰੂਮ ਦਾ ਸੋਫਾ ਸੈੱਟ ਬਾਈ ਕਰਨ ਨਾਲ ਕੰਫਰਟੇਬਲ ਫ੍ਰੀ ਡਾਇਨਿੰਗ ਟੇਬਲ ਸੈੱਟ ਬਾਈ ਕਰਨ ਨਾਲ ਮਾਈਕ੍ਰੋਵੇਵ ਫ੍ਰੀ ਪੂਰੇ ਘਰ ਦਾ ਫਰਨੀਚਰ ਕੜਾਕੇ ਕੱਢ ਵੀ ਪ੍ਰਾਈਜ਼ ਦੇਣ ਲੱਗੇ ਆ ਬਾਈ ਮੰਡੇ ਨੂੰ ਇਹ ਪ੍ਰਾਈਜ਼ ਨਹੀਂ ਮਿਲਣੀਆਂ ਫਰਾਈਡੇ ਸੈਚਰਡੇ ਸੰਡੇ ਘੁਮਾ ਲਓ ਗੱਡੀਆਂ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਪੂਰੇ ਘਰ ਦਾ ਫਰਨੀਚਰ ਬਾਈ ਜੀ ਨਾ 8000 ਨਾ 7500 ਨਾ 7000 ਨਾ 6500 ਨਾ 6000 ਨਾ 5000 ਨਾ 4000 ਨਾ 3000 ਨਾ 2800 ਨਾ 2500 ਨਾ 2400 ਨਾ 2300 ਨਾ 2200 ਨਾ 2100 ਨਾ 2000 ਨਾ 1900 ਨਾ 1800 ਪੂਰੇ ਘਰ ਦਾ ਫਰਨੀਚਰ ਲੈ ਜਾਓ ਮੇਲਾ ਲੁੱਟ ਕੇ 1799 ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਟੈਲੀਵਿਜ਼ਨ ਟੀਵੀ ਫ੍ਰੀ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਤੇ ਨਾਲ ਫਰੰਟ ਤੇ ਜਿਹੜਾ ਜਦੋਂ ਤੁਸੀਂ ਆਉਣਾ ਬਾਕਸ ਦੇ ਵਿੱਚੋਂ ਪਰਚੀ ਜਿਹੜੀ ਕੱਢਣੀ ਆ ਜਿਹ ਚੋਂ ਨਾਮ ਮਿਲਣਾ ਉਹ ਨਹੀਂ ਤੁਸੀਂ ਭੁੱਲਣਾ ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਜੀ
4: ਕੀ ਬਾਤ ਹੈ ਮੈਨੂੰ ਲੱਗਦਾ ਜੇ ਆਪਾਂ ਆਈਟਮ ਦੀ ਗੱਲ ਕਰੀਏ ਸੁੱਖ ਬਾਈ ਤੇ ਕਿੰਨੀਆਂ ਕੁ ਟੋਟਲ ਆਈਟਮ ਹੋ ਜਾਣਗੀਆਂ
5: ਬਿਲਕੁਲ ਬਾਈ ਜੀ 25-26 ਆਈਟਮਾਂ ਜਿਹੜੇ ਪੂਰੇ 25 ਤੋਂ 30 ਆਈਟਮਾਂ ਆ ਜਾਣਗੀਆਂ
4: ਬੱਲੇ ਬੱਲੇ ਬੱਲੇ ਪੂਰੇ ਘਰ ਦੇ ਲਈ ਫਰਨੀਚਰ 25 ਤੋਂ ਲੈ ਕੇ 30 ਆਈਟਮਾਂ ਤੇ ਮੈਨੂੰ ਲੱਗਦਾ ਅੱਧਾ ਸਮਾਨ ਦੇ ਵਿੱਚ ਫ੍ਰੀ ਆ ਤੇ ਸਿਰਫ $1799 ਦਾ ਤੇ ਫਸਟ ਈਅਰ ਐਨੀਵਰਸਰੀ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਜ਼ਰੂਰ ਪਹੁੰਚੋ 6885 ਟੋਮਕਨ ਰੋਡ 6685 ਟੋਮਕਨ ਰੋਡ ਟੋਮਕਨ ਅਤੇ ਡੈਰੀ ਇੰਟਰਸੈਕਸ਼ਨ ਦੇ ਬਿਲਕੁਲ ਨਾਲ ਤੁਸੀਂ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ
0: ਕੀ ਬਾਤ ਹੈ ਬਹਿ ਜਾ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ 4795 ਹਾਂਜੀ ਕਿਵੇਂ ਹੋ
6: ਹਾਂਜੀ ਵਧੀਆ ਜੀ ਭਾਈ ਇੱਕ ਹੋਰ ਗਾਣਾ ਯਾਦ ਆ ਗਿਆ ਜੀ
0: ਕਿਹੜਾ
6: ਜਿਹੜੀਆਂ ਤੁਸੀਂ ਆ ਟਿਕਟਾਂ ਦੇ ਗੱਲ ਕਰਦੇ ਨਾ ਆ ਰਹੇ ਆ ਸ਼ੋ ਦੋ ਸ਼ੋ ਆ ਰਹੇ ਆ
0: ਹਾਂ
6: ਮੈਂ ਕਹਿਣਾ ਸੀਗਾ ਵੀ ਜਿੱਥੇ ਚੱਲਾਂਗੀ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ
0: ਅੱਛਾ ਇਹ ਪਾਰਟੀਆਂ ਤੇ ਬਹੁਤ ਚੱਲਦਾ
6: ਬਹੁਤ ਬਈ ਕਨਵਾਰ ਗਰੇਵਾਲ ਦਾ
0: ਹਾਂ ਟਿਕਟਾਂ ਦੋ ਲੈ ਲਈ ਚਲੋ ਥੈਂਕ ਯੂ ਇਹ ਵੀ ਦੱਸ ਦਿੰਦੇ ਥੋੜੇ ਲਈ ਇਹ ਚੱਲਦਾ ਬਟ ਦੇਖੋ ਗਾਣਾ ਬਹੁਤ ਕਮਾਲ ਦਾ ਬਟ ਤੁਸੀਂ ਸਮਝਦੇ ਮੇਰੀ ਗੱਲ ਨੂੰ ਵੀ ਜਿਵੇਂ ਅਲੜਾ ਕੁਵਾਰੀਆਂ ਯਾਰਨ ਮੁੱਲੇ ਨਾਗ ਚਿੱਟੇ ਸੂਟ ਤੇ ਯਾਰ ਬੋਲਦਾ ਉਹ ਗਾਣਿਆਂ ਤੇ ਸਾਰੇ ਨੱਚਦੇ ਆ ਟਿਕਟਾਂ ਦੋ ਲੈ ਲਈ ਹੁਣ ਮੇਰੇ ਮਿੱਤਰ ਨੇ ਉਹਨਾਂ ਨੂੰ ਬਹੁਤ ਮੈਂ ਕਹਿੰਦਾ ਕਿ ਉਹ ਬੜਾ ਲਵ ਕਰਦੇ ਉਸ ਗੀਤ ਨੂੰ ਸੋ ਉਹਦੇ ਤੇ ਇੱਕ ਸਲੈਕਟ ਲਿਮਿਟਡ ਹੀ ਜਿਹੜੇ ਫੈਨ ਨੇ ਬਟ ਜਿਹੜੇ ਬਾਕੀ ਦੇ ਗਾਣੇ ਨੇ ਉਹ ਆਈ ਥਿੰਕ ਇਹ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਜਾਣਦੇ ਨੇ ਤੇ ਇੰਜੋਏ ਕਰਦੇ ਨੇ 9390 ਹਾਂਜੀ ਵੀਰੇ
7: ਹਾਂਜੀ ਵੀਰ ਜੀ ਨਵੀਂ ਵੀਰੇ ਇੱਕ ਗਾਣਾ ਅੱਲਾ ਫੜ ਲਾ ਗੱਡੀ ਚਾਬੀ
0: ਚਾਬੀ ਇਹ ਜਦੋਂ ਨਾ ਰਾਤ ਦੇ 11 ਕੁ ਵਜਦੇ ਆ ਨਾ
7: ਹਾਂਜੀ
0: ਫਿਰ ਚਾਬੀਆਂ ਹੀ ਚਾਬੀਆਂ ਦਿਸਦੀਆਂ ਨੇ
7: ਸਾਰੇ ਚਾਬੀਆਂ ਦੇ ਸਾਰੇ ਇਸ਼ਾਰੇ ਜੇ ਮਾਰਦੇ ਵੀ ਫੜ ਲਾ ਚਾਬੀ
0: ਪਰ ਪੰਗਾ ਇਹ ਹੈ ਹੁਣ ਤਾਂ ਕੁੜੀਆਂ ਵੀ ਕਹਿ ਦਿੰਦੀ ਮੈਂ ਵੀ ਨਹੀਂ ਚਲਾ ਸਕਦੀ
7: ਫਿਰ ਕੀ ਫਿਰ ਟੈਕਸੀ ਚ ਉਬਰ ਕਰ ਲਓ ਇੱਕ ਆ ਮਿਸ ਪੂਜਾ ਦਾ ਜਿਹੜਾ ਸਫਾਰੀ ਵਾਲਾ
0: ਪੂਜਾ ਦਾ ਨੀ ਉਹ ਤਾਂ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦਾ
7: ਇੱਕ ਇੱਥੇ ਪਤਾ ਨੀ ਇੱਥੇ ਚੱਲਦਾ ਆਪਣਾ ਇੰਡੀਆ ਬਹੁਤ ਜ਼ਿਆਦਾ ਦਿਲ ਲੈ ਗਈ ਕੁੜੀ ਗੁਜਰਾਤ ਦੀ ਫੋਰਐਵਰ ਗਾਣਾ ਹੀ
0: ਦਿਲ ਲੈ ਗਈ ਕੁੜੀ ਨਹੀਂ ਉਹ ਵੀ ਹੈਗਾ ਤੇ ਪੂਜਾ ਦੀ ਤੁਸੀਂ ਗੱਲ ਕੀਤੀ ਹੈ ਪੂਜਾ ਦਾ ਉਹ ਕਿੰਨਾ ਚੱਲਦਾ ਸੀਟੀ ਮਾਰ ਕੇ ਬੁਲਾਉਣੋਂ ਹਟ ਜਾ ਗੀਤੇ ਬਾਈ ਨਾਲ
7: ਹਾਂ ਸੀਟੀ ਮਾਰ ਕੇ ਆ ਤੇ ਇੱਕ ਆਪਣੇ ਪੁਰਾਣਾ ਗਾਣਾ ਬੜਾ ਚੱਲਦਾ ਜੀ ਸਟਾਰਟਿੰਗ ਜੀ ਚੱਲਦਾ ਹੁੰਦਾ ਆਪਣਾ ਸੰਗੀਤ ਵਜੇ ਆਪਣਾ ਸੰਗੀਤ
0: ਹਾਂ ਉਹ ਵੀ ਹੈਗਾ
7: ਉਹ ਵੀ ਗਾਣੇ ਦੀ ਬੀਟ
0: ਕੀ ਬਾਤ ਹੈ ਲਾਉਣੇ ਉਹ ਵੀ ਯਾਰ ਮੈਂ ਲਾਇਆ ਨਹੀਂ ਬਹੁਤ ਚਿਰ ਹੋ ਗਿਆ ਥੈਂਕ ਯੂ ਵੀਰੇ
7: ਲਾਓ ਬਹੁਤ ਤਗੜੀ ਬੀਟ ਹੈ ਗਾਣੇ ਦੀ
0: ਲਾਉਣੇ
7: ਆਪਣਾ ਸੰਗੀਤ ਵਜੇ ਆਪਣਾ ਸੰਗੀਤ
0: ਕੀ ਬਾਤ ਹੈ।

0: ਕਿਆ ਬਾਤ ਹੈ ਨਹੀਂ ਰੀਸਾ ਸੋ ਪ੍ਰੋਗਰਾਮ ਪੰਜਾਬੀ ਰਾ ਇੱਕ ਯਾਰ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਰਾਜਵੰਤ ਕੌਰ ਨੂੰ ਕਾਲ ਕਰ ਲਓ ਗੱਡੀਆਂ ਜਾਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਰਾਜਵੰਤ ਕੌਰ ਇਹ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ ਹੋਰ ਯਾਰ ਆਪਾਂ ਨੂੰ ਕੀ ਚਾਹੀਦਾ ਨੰਬਰ ਤੁਸੀਂ ਲਿਖ ਲਓ ਜ਼ਰੂਰ ਫਟਾਫਟ ਕਾਲ ਕਰੋ ਤੁਸੀਂ ਇੱਕੋ ਇੱਕ ਟੀਮ ਆਪਣੀ ਰਾਜਵੰਤ ਕੌਰ ਹੋਣਾ ਦੀ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ 6476744735 6476744735 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ ਉਸ ਤੋਂ ਇਲਾਵਾ ਤੁਹਾਨੂੰ ਅਸੀਂ ਇੱਕ ਨੰਬਰ ਦਿੰਦੇ ਹੁੰਦੇ ਹਾਂ ਗਲੋਬਲ ਕੰਫਰਟ ਏਅਰ ਦਾ ਗਲੋਬਲ ਕੰਫਰਟ ਏਅਰ ਦੇ ਤੁਸੀਂ ਤੇਜਪਾਲ ਭਾਜੀ ਨੂੰ ਫੋਨ ਕਰਨਾ ਜੇ ਏਸੀ ਨਹੀਂ ਚੱਲਦਾ ਏਸੀ ਤੁਹਾਡਾ ਰਿਪੇਅਰ ਹੋਣ ਵਾਲਾ ਚੱਕਰ ਹੀ ਕੋਈ ਨਹੀਂ ਗਲੋਬਲ ਕੰਫਰਟ ਏਅਰ ਜਾਂ ਨਵੀਂ ਫਰਨੈਸ ਨਵਾਂ ਏਸੀ ਲਵਾਓ ਅਤੇ $1800 ਦਾ ਰੀਬੇਟ $1800 ਵਾਪਸ ਤੁਹਾਡੀ ਜੇਬ 'ਚ 9057909080 9057909080 ਫੋਨ ਨੰਬਰ ਹੈ ਗਲੋਬਲ ਕੰਫਰਟ ਏਅਰ 8777 ਹੈਲੋ
1: ਹਾਂਜੀ ਮਹਾਰਾਜ ਬੜਾ ਵਧੀਆ ਪ੍ਰੋਗਰਾਮ ਚੱਲਣ ਡਿਆ ਗਾਣੇ ਤੁਸੀਂ ਦੱਸਣ ਡਿਆ
0: ਹਾਂ
1: ਤੇ ਇੱਕ ਜਿਹੜਾ ਕੈਨੇਡਾ ਵਾਲਾ ਗਾਣਾ ਵਾ ਟਰੱਕਾਂ ਵਾਲਾ ਉਹ ਵੀ ਬੜਾ ਚੱਲਦਾ ਜੋ ਇੰਡੀਆ ਕਿੱਥੇ ਜਾਂਦੀ ਹੈ ਤਨਖਾਹ ਤੇਰੀ ਵੇ ਕੈਨੇਡਾ ਡਰਾਈਵਰ
0: ਇਹ ਵੀ ਬੜਾ ਚੱਲਦਾ ਹਾਂ ਸਹੀ ਗੱਲ ਹੈ ਇੱਕ ਨਾ ਮੈਂ ਬੀਤੇ ਦਿਨੀ ਇੱਕ ਵਿਆਹ ਹੋਸਟ ਕੀਤਾ ਐਮਸੀ ਕੀਤਾ ਮੈਂ ਉੱਥੇ ਰਿਸੈਪਸ਼ਨ 'ਤੇ ਅਤੇ ਉੱਥੇ ਕੁੜੀ ਦੇ ਮਾਂ ਪਿਓ ਨੇ ਉਹਨਾਂ ਨੇ ਐਂਟਰੀ ਕੀਤੀ ਇਸ ਗਾਣੇ 'ਤੇ ਮੈਂ ਕਿਹਾ ਆਂਟੀ ਅੰਕਲ ਦੀ ਤਾਂ ਤਨਖਾਹ ਤੁਹਾਡੇ ਸੂਟਾਂ 'ਤੇ ਜਾਂਦੀ ਇੰਨਾ ਸੋਹਣਾ ਸੂਟ ਪਾਇਆ ਹੋਇਆ ਹੈ ਉਹ ਤਨਖਾਹ ਨੇ ਹੋਰ ਕਿੱਥੇ ਜਾਣਾ ਕਿਆ ਬਾਤ ਇਹ ਵੀ ਲਾਉਣੇ ਠੀਕ ਹੈ ਤੁਹਾਡੇ ਲਈ
2: ਗਾਣੇ ਭਾਜੀ ਇੱਕ ਲਿਸਟ ਮੇਰੇ ਕੋਲ ਥੋੜੀ ਲਿਸਟ ਹੈਗੀ ਤਿੰਨ ਚਾਰ ਗਾਣੇ ਤੇ ਜੇ ਇੱਕ ਅੱਧਾ ਲਾ ਵੀ ਦਊਂਗੇ ਤਾਂ ਬਹੁਤ ਵਧੀਆ ਗੱਲ ਆ
0: ਕਿਹੜਾ ਗਾਣਾ ਇੱਕ ਅੱਧਾ ਦੱਸ ਦੋ ਹਾਂਜੀ
2: ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸਾਂਗੇ ਜੱਸੀ ਸੋਲ ਦਾ ਗੀਤ ਆ ਸਾਧਨੀ
0: ਓਕੇ
2: ਵੀ ਮੈਂ ਹੋ ਜਾਓ ਸਾਧਨੀ
0: ਪਰ ਇਹ ਇੰਨਾ ਨਹੀਂ ਚੱਲਦਾ ਭਾਜੀ ਇੱਥੇ ਵਿਆਹਾਂ ਤੇ
2: ਇੱਕ ਜੀ ਇੱਕ ਹੋਰ ਆ ਜੈਲੀ ਦਾ ਆ ਇੱਕੋ ਤਰ੍ਹਾਂ ਲੱਖ ਵਰਗਾ
0: ਹਾਂ ਉਹ ਤਾਂ ਚਲੋ ਚੱਲਦਾ ਹਾਂ
2: ਇੱਕ ਹੈਗਾ ਕੁਲਵਿੰਦਰ ਢਿੱਲੋਂ ਦਾ ਗਾਣਾ ਕਾਲਾ ਸੱਪ ਰੰਗਾ ਸੂਟ
0: ਹਾਂ ਕੁਲਵਿੰਦਰ ਢਿੱਲੋਂ ਦੇ ਕਾਫੀ ਸਾਰੇ ਨੇ ਜਿਹੜੇ ਇੱਕ ਕੁਲਵਿੰਦਰ ਢਿੱਲੋਂ ਦੀਆਂ ਬੋਲੀਆਂ ਬਹੁਤ ਵਿਆਹਾਂ ਤੇ ਹਜੇ ਵੀ ਬੜੀਆਂ ਚੱਲਦੀਆਂ ਇੱਕ ਕੁਲਵਿੰਦਰ ਢਿੱਲੋਂ ਦਾ ਆਪਣਾ ਕਾਲਜ ਗੀਤ ਉਹ ਬੜਾ ਚੱਲਦਾ ਵਿਆਹਾਂ ਤੇ
2: ਹਾਂਜੀ
0: ਬਟੂਆ ਵੀ ਮੈਂ ਲਿਖ ਲੈਣਾ ਤੇ ਕਿਹੜਾ ਲਾਈਏ ਹੁਣ ਇਹ ਲਾਉਣੇ ਯਾਰ ਇਹ ਤਾਂ ਮੈਂ ਕਹਿੰਦਾ ਕੋਈ ਵਿਆਹ ਪੂਰਾ ਨਹੀਂ ਹੁੰਦਾ ਇਸ ਗਾਣੇ ਤੋਂ ਬਿਨਾਂ ਚਿੱਟੇ ਸੂਟ ਤੇ ਦਾਗ ਪੈ ਗਏ ਲੱਗਣ ਤੋਂ ਪਹਿਲਾਂ ਰਾਈਨੋ ਫੈਂਸ ਐਂਡ ਡੈਕ ਵਾਲਿਆਂ ਨੂੰ ਯਾਦ ਰੱਖੋ ਨਵੀਂ ਫੈਂਸ ਨਵੀਂ ਡੈਕ ਤਿਆਰ ਕਰਾਉਣੀ ਹੈ ਫੈਂਸ ਜਾਂ ਡੈਕ ਦੀ ਰਿਪੇਅਰ ਕਰਾਉਣੀ ਆ 6478042020 6478042220 ਨੰਬਰ ਹੈ ਤੇ ਮਿਸਟਰ ਸਿੰਘ ਪੀਜ਼ੇ ਨੇ ਅੱਜ ਐਸੀ ਡੀਲ ਲਈ ਹੈ 100% ਪਿਓਰ ਵੈਜੀਟੇਰੀਅਨ ਪੀਜ਼ਾ 2 ਲਾਰਜ ਪੀਜ਼ੇ 4-4 ਟੋਪਿੰਗ 4 ਫ੍ਰੀ ਡਿਪ 2 ਲੀਟਰ ਕੋਕ ਦੀ ਬੋਤਲ ਵੀ ਫ੍ਰੀ $40 ਚ ਸਭ ਕੁਛ ਮਿਲ ਰਿਹਾ ਮਿਸਟਰ ਸਿੰਘ ਪੀਜ਼ਾ 905-504-1000 9055004000 9055004000 ਮਿਸਟਰ ਸਿੰਘ ਪੀਜ਼ਾ ਇਹਨਾਂ ਦੇ ਮੈਂ ਕਹਿੰਦਾ ਕਿ 30 ਲੋਕੇਸ਼ਨਾਂ ਨੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਲਾਜ਼ਮੀ ਲੋਕੇਸ਼ਨ ਕੋਈ ਨਾ ਕੋਈ ਨੇੜੇ ਤੇੜੇ ਤੁਹਾਡੇ ਜ਼ਰੂਰ ਇਹਨਾਂ ਦੀ ਹੋਵੇਗੀ ਉਸ ਤੋਂ ਇਲਾਵਾ ਐਡੀ ਵੱਡੀ ਸੇਲ ਆ ਦਿੱਤੀ ਯਾਰ ਇੰਡੀਅਨ ਫਰੂਟਲੈਂਡ ਨੇ ਮੈਂ ਕਹਿੰਦਾ ਤੁਸੀਂ ਕਹੋਗੇ ਕਿ ਹੁਣੇ ਚੱਲਦੇ ਹਾਂ ਅਤੇ ਹੁਣੇ ਗਰੋਸਰੀ ਫਟਾਫਟ ਕਰਕੇ ਆਉਂਦੇ ਹਾਂ ਨੰਬਰ 1 ਗਰੋਸਰੀ ਸਟੋਰ ਬਈ ਇੱਕ ਇੰਡੀਅਨ ਫਰੂਟ ਲੈਂਡ, ਇੰਡੀਅਨ ਫਰੂਟ ਲੈਂਡ ਦੀ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ ਤੇ 25 ਸੈਂਡਲਵੁੱਡ ਪਾਰਕਵੇ ਵੈਸਟ ਤੇ ਏਡੀ ਵੱਡੀ ਸੇਲ ਲੱਗ ਚੁੱਕੀ ਹੈ ਕਿ ਸੇਲ ਦਾ ਨਾਂ ਹੀ ਬਿਗ ਸੇਲ ਹੈ। 10 ਪਾਊਂਡ ਸ਼ੇਰ ਦੇਸੀ ਸਟਾਈਲ ਆਟਾ 699, ਇੰਡੀਅਨ ਡੈਲੀ ਬਾਈਟਸ ਐਵਰੀਡੇ ਰਾਈਸ 8 ਪਾਊਂਡ 699, ਇੰਡੀਆ ਗੇਟ ਪ੍ਰੀਮੀਅਮ ਰਾਈਸ 10 ਪਾਊਂਡ 999, ਦੀਪ ਸੋਨਾ ਮਸੂਰੀ ਰਾਈਸ 20 ਪਾਊਂਡ 999, ਬੰਸੀ ਵਾਈਟ ਸ਼ੂਗਰ 15 ਪਾਊਂਡ 999, ਬਰਾੜ ਦਾ ਦੇਸੀ ਘਿਓ 1.8 ਕੇਜੀ 2299 ਦਾ ਬੱਲੇ ਬੱਲੇ ਬੱਲੇ ਬੱਲੇ, ਬਲੈਕ ਵਾਈਟ ਚਨਾ 4 ਪਾਊਂਡ 299, ਸਵਰਨਾ ਸੂਜੀ 4 ਪਾਊਂਡ 299, ਦੀਪ ਦਾ ਬੇਸਨ 4 ਪਾਊਂਡ 299, ਟਮਾਟਰ 99 ਸੈਂਟ ਨੂੰ ਪਾਊਂਡ, ਹੈਪੀ ਡੇਰੀ ਪਨੀਰ 399, ਕਿਆ ਬਾਤ ਹੈ, ਡੀਲਾਂ ਹੀ ਡੀਲਾਂ। 25 ਸੈਂਡਲ ਰੋਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ ਤੇ ਡੀਲਾਂ ਨੇ, ਸੈਂਡਲ ਰੋਡ ਐਂਡ ਹਰਨਟੇਰੀਓ। ਹਰ ਇੱਕ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ। ਵੈਜ ਥਾਲੀ 499, ਵੈਜ ਬਰਗਰ 399, ਸਟਫਡ ਕੁਲਚਾ 299 ਈਚ, ਚਨਾ ਪਟੂਰਾ 399, ਇਹ ਡੀਲਾਂ 25 ਸੈਂਡਲ ਰੋਡ ਪਾਰਕਵੇ ਵੈਸਟ, ਇੰਡੀਅਨ ਫਰੂਟ ਲੈਂਡ।

0: वाह यार गीते भाई दिए गल है कि किन्ने देखो ऐसे हिट ने दो चार जेडे किते भी चल जाओ चलने ही चलने हैं, सवाल ही नहीं पैदा होता कोई फंक्शन है खत्म हो जाए तो गीते भाई का यह गाना ना चले तो सीटी मार के बुला हट जाओ ना चले। सो प्रोग्राम पे जावे एक होर यार बड़ा वधिया उन्हों का आ जानी बहाना ला के सहर दा करो मित्रा नू मुखड़ा दिखाउण दे लई वह भी लाने यार मैं वो गाना नहीं सुने बहुत चिर हो गया। प्रोग्राम पंजाबी रहा तो बहरा बहरा बल्ले बल्ले यार तो माहौल ही ऐसा बन गया कि जी करदा मैं कहना कि प्रोग्राम भी खड़के करिए तो भंगड़ा पाइए नाल दी नाल गिल फार्म गिल फार्म गिल फार्म गिलों के फार्म से जाओगे तो बहरा बहरा तो होगी होगी। इतने बहुत सारी सब्जी हुण रेडी है डेली फ्रैश सब्जी पिक करते हैं चप्पण कद्दू ग्रीन कद्दू बैंगन जुकीनी खीरे साग पालक धनिया कॉर्न तो इन्हों का फ्रैशली मिल किया हो पत्थर की एक चक्की पीसया होया आटा होलवीट मक्की बेसन बाजरा आदि। सो किंग एंड डिक्सी 1408 डिक्सी रोड किंग एंड डिक्सी से थोड़े लिए हाजिर वन एंड ओनली एको एक गिल फार्म गिल फार्म ते गिल फार्म 1981 हेलो मैं तो कद सुने बोल की है गाने दे
1: सदा सर नु चढ़ गया नी तेरा इश्क जरीला
0: ओके लबना पड़ा मैं यार मैं तो मतलब सुने तो होगा मे भी बट पार्टियां ते जी चलदा
1: पार्टियां जो दारू दुरू पी के टल्ली हुंदे आ ओदो फिर इक ता बंदा गाना लाउंदा हुंदा इदां दा
0: फिर
1: एनर्जी आउंदी जेड़ी डांस इना डांस कैट हुंदा ना इत्थे
0: अच्छा बहुत कैट लबदे आ फिर लाउने आ मैं तो सुने नहीं कदे
1: दारू बदनाम करती
0: दारू साडी गली चलता ही चलता ठीक है फिर थैंक यू बट जो इश्क जहरीला गया वह तो मैं पता नहीं यार। सो खैर कोई ना देखते हैं जे वह भी लगता तो वह भी ला दें मैं एक थोनू मैसेज दे दवा याद रखो तुसी जरूर जरूर फैशन आई क्यू एयरपोर्ट डेरी क्वीन कैनेडी मैकवीन मेफील्ड फैशन आई क्यू कोट पेंट या कुर्ते पजामे एक लो दूजा 30% ऑफ लेडीज सूट नॉन ब्राइडल लहंगे एक लो दूजा 30% ऑफ फैशन फैशन फैशन है आई क्यू तो तुसी एक बार गेड़ा मारना एयरपोर्ट डेरी क्वीन कैनेडी मैकवीन मेफील्ड फैशन आई क्यू 2696 थोड़ी आवाज वीरे बहुत घट आ रही है बहुत खड़खड़ हो रहा पिछे बल्ले बल्ले ओके हुण आ गई आवाज नहीं की कह रहे सी गबरू दे बुल सुक गए तुसी अच्छा जीप किहड़ी जीप रखी है
1: जान है मेरे कहना जैली दा गाना जी भाई दा
0: नहीं नहीं मैं कि तुसी जीप किहड़ी रखी है
1: जीप भाई जी रूपी कौने आ
0: क्या बात है तुसी भी हटदे नहीं फिर
1: रूपी कौन रखी है जी
0: अच्छा स्नो च बिलकुल ही नहीं खड़ी है
1: ना ना भाई जी ना ना मैं 20 पाउंड दा सॉल्ट बैग रख लैंदा हुंदा जी पिछे ते तां जमे ही नहीं आंदी
0: पर देखो विंटर च भी फायदा ते समर दे विच भी टौर है छत खुली होवे तां
1: बिल्कुल वीरे बिल्कुल बाकी पासे तेल पाउण लई पंप वालिआं नाल यारी चाहीदी है
0: ओ तां सारी दुनिया नूं चाहीदी है चलो थैंक यू वीरे बहुत शुक्रिया ਇੰਜੋਏ ਕਰੋ।
1: ਥੈਂਕ ਯੂ ਬ੍ਰੇ,
0: ਬਹੁਤ ਧੰਨਵਾਦ ਤੁਹਾਡਾ। ਤੈਨੂੰ ਸੋਹਣੀ ਬੁਲਾਉਂਦੇ ਜਾਣ ਜਾਣ, ਗੱਭਰੂ ਦੇ ਬੁੱਲ ਸੁੱਕ ਗਏ। ਓਕੇ, ਬੁੱਲ ਮੈਂ ਕਹਿੰਦਾ ਕਿ ਉਦੋਂ ਸੁੱਕਣਗੇ ਜਦੋਂ ਗ੍ਰੈਂਡ ਹੋਮ ਫਰਨੀਚਰ ਤੇ ਮਿਲੀ ਡੀਲ, ਕਿ ਨਹੀਂ ਸਰਜੀਤ
2: ਜੀ? ਬਾਈ ਜੀ ਬਿਲਕੁਲ ਸਹੀ ਗੱਲ ਹੈ, ਤੇ ਜਿੰਨੀਆਂ ਕੁ ਡੀਲ ਇੱਥੇ ਮਿਲ ਰਹੀਆਂ ਨੇ, ਬੰਦਾ ਕਹਿੰਦਾ ਧੰਨ ਧੰਨ ਵਾਲਾ ਹੀ ਕੰਮ ਹੈ, ਕਿਉਂਕਿ ਜਿਹੜਾ ਪ੍ਰਾਈਜ਼ ਆਫਰ ਹੋ ਰਿਹਾ ਹੁਣੇ, ਜਿਹੜਾ ਆਪਾਂ ਪਹਿਲਾਂ ਵੀ ਅਨਾਊਂਸ ਕਰਕੇ ਹਟੇ ਆ, ਪੂਰੇ ਘਰ ਦਾ ਫਰਨੀਚਰ ਤੇ ਬੜਾ ਸਪੈਸ਼ਲ ਪ੍ਰਾਈਜ਼, ਤੇ ਹੁਣ ਜਿਹਨੂੰ ਇਹ ਵੀ ਯਾਰ ਹੁਣ ਬੈਠੀਏ ਪੂਰੇ ਸ਼ਾਂਤ ਦੇ ਨਾਲ, ਭਾਵੇਂ ਹੋਵੇ ਉਹ ਲਿਵਿੰਗ ਏਰੀਆ, ਤੇ ਦੇਖਦੇ ਆ ਬਾਈ ਜੀ ਫਿਰ ਨਾਲ ਕਿਹੜੀ ਕਿਹੜੀ ਡੀਲ, ਕਿਹੜਾ ਕਿਹੜਾ ਡਿਸਕਾਊਂਟ, ਤੇ ਆਪਾਂ ਤੌਰ ਤੇ ਕਹਿ ਲਈਏ ਡਿਸਕਾਊਂਟ ਨਹੀਂ, ਫਰੀ ਚੀਜ਼ਾਂ, ਉਹ ਡਿਸਕਾਊਂਟ ਤੋਂ ਵੀ ਵੱਡੀ ਗੱਲ ਹੋ ਜਾਂਦੀ ਹੈ।
3: ਬਿਲਕੁਲ ਬਾਈ ਜੀ, ਜਦੋਂ 6685 ਟੋਮਗਨ ਰੋਡ ਦਾ ਨਾਮ ਆ ਜਾਂਦਾ, ਫਿਰ ਫਰੀ ਚੀਜ਼ਾਂ ਡਿਸਕਾਊਂਟ ਤਾਂ ਮਿਲਣਾ ਹੀ ਮਿਲਣਾ, ਤੇ ਨਾਲ ਐਨਵਰਸਰੀ ਸੇਲ ਚੱਲ ਰਹੀ ਆ, ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ, ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਾਈਡੇ ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਤੋਂ ਯਾਦ ਰੱਖਣਾ, ਤੇ ਬਾਈ ਜੀ ਐਨਵਰਸਰੀ ਸੇਲ ਦੇ ਉੱਪਰ ਕੜਾਕੇ ਕੱਢਵੀਂ ਪ੍ਰਾਈਜ਼ ਜਿਹੜੀ ਆ, ਲਿਵਿੰਗ ਰੂਮ ਦਾ ਸੋਫਾ ਸੈੱਟ, ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਨੇ ਸ਼ਿੰਗਾਰਨਾ, ਜੀ ਹਾਂ ਸ਼ਾਨ ਬਣਾਉਣੀ ਆਪਣੇ ਘਰ ਦੀ, ਲਿਵਿੰਗ ਰੂਮ ਦੇ ਸੋਫਾ ਸੈੱਟ ਦੀ ਡੀਲ ਦੇਣ ਲੱਗੇ ਆ, ਟਰਕੀ ਸਟਾਈਲ 3-seater ਸੋਫਾ, 2-seater ਲੱਭ ਜਿਹੜੇ ਡਿਜ਼ਾਈਨਰ ਪਿੱਲੋ ਪਏ ਹੋਏ ਨੇ, ਬੇਜ ਕਲਰ ਦਾ ਸੋਫਾ ਸੈੱਟ, ਡਿਜ਼ਾਈਨਰ ਲੈਗਸ ਲੱਗੀਆਂ ਹੋਈਆਂ ਨੇ, ਡਿਜ਼ਾਈਨਰ ਸੋਫਾ ਸੈੱਟ, ਟਰਕੀ ਸਟਾਈਲ ਸੋਫਾ ਐਂਡ ਲੱਭਜੜ, ਜਿਹੜਾ ਬੇਜ ਕਲਰ ਦਾ, ਜਿਹਦੀ ਰੈਗੂਲਰ ਕੀਮਤ $3,000 ਸੀ, ਨਾ 3,000, ਨਾ 2500, ਨਾ 2000, ਨਾ 1800, ਨਾ 1500, ਨਾ 1300, ਨਾ 1200, ਨਾ 1100, ਨਾ $1,000, ਇਹਨੂੰ ਕਹਿੰਦੇ ਆ ਐਨਵਰਸਰੀ ਸੇਲ ਲੈ ਜਾਓ ਟਰਕੀ ਸਟਾਈਲ ਸੋਫਾ ਐਂਡ ਲੱਭਜੜ, $999 ਦੇ ਵਿੱਚ ਟਰਕੀ ਦਾ ਸੋਫਾ ਸੈੱਟ ਲੈ ਜਾਓ, ਬਾਈ ਜੀ ਲਿਵਿੰਗ ਰੂਮ ਦਾ ਸੋਫਾ ਲੈ ਲਿਆ, ਫੈਮਿਲੀ ਰੂਮ ਦਾ ਸੋਫਾ ਸੈੱਟ, ਐਲ ਸ਼ੇਪ ਦਾ ਸੋਫਾ ਸੈੱਟ ਫ੍ਰੀ, ਫੈਮਿਲੀ ਰੂਮ ਦਾ ਸੋਫਾ ਸੈੱਟ ਫ੍ਰੀ, ਲਿਵਿੰਗ ਰੂਮ ਦਾ ਸੋਫਾ ਸੈੱਟ ਬਾਈ ਕਰਨਾ, ਫੈਮਿਲੀ ਰੂਮ ਦਾ ਸੋਫਾ ਸੈੱਟ ਫ੍ਰੀ ਮਿਲਣਾ, ਤੇ ਜੀ ਬਿਲਕੁਲ ਬਾਈ ਜੀ,
2: ਕੀ ਬਾਤ ਹੈ ਬਾਈ ਜੀ, ਇਹ ਤੇ ਬੜੀ ਸ਼ਾਨਦਾਰ ਗੱਲ ਹੈ, ਨਾਲੇ ਲਿਵਿੰਗ ਏਰੀਆ ਦਾ ਤੁਸੀਂ ਸੋਫਾ ਲਓ, ਤੇ ਫੈਮਿਲੀ ਏਰੀਆ ਦਾ ਵੀ ਨਵਾਂ ਤੁਹਾਨੂੰ ਫ੍ਰੀ ਮਿਲ ਰਿਹਾ, ਤੇ ਜੇ ਕਿਸੇ ਨੇ ਫੋਟੋ ਕਹਿਣੀ ਹੋਵੇ ਯਾਰ ਵੀ ਸਾਨੂੰ ਫੋਟੋ ਦੱਸੋ ਕਿੱਦਾਂ ਦਾ, ਤੇ ਉਹਦੇ ਲਈ ਕਿਤੇ ਮੈਸੇਜ ਕਰੀ,
3: ਬਿਲਕੁਲ ਨੰਬਰ ਟੂ ਕਾਲ 6472000 ਪ੍ਰਵਾਸ ਪਹੁੰਚ ਸਕਦੇ ਨੇ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, ਜੇ ਤੁਸੀਂ ਮੇਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ, ਸੈਂਡਲਵੁੱਡ ਵਾਲੇ ਪਾਸਿਓ ਆ ਰਹੇ ਹੋ, ਕੁਈਨ ਸਟਰੀਟ ਵਾਲੇ ਪਾਸਿਓ ਆ ਰਹੇ ਹੋ, ਤੇ ਹਾਈਵੇ 410 ਲੈ ਲੈਣਾ ਸਿੱਧਾ, ਹਾਈਵੇ 410 ਲੈ ਲਓ, ਡੈਰੀ ਰੋਡ ਦੀ ਐਕਸਿਟ ਕੱਢ ਕੇ, ਜੀ ਹਾਂ ਡੈਰੀ ਰੋਡ ਤੋਂ ਲੈਫਟ, ਡੈਰੀ ਰੋਡ ਤੋਂ ਲੈਫਟ ਮਾਰ ਕੇ ਟੋਮਗਨ ਰੋਡ ਦੇ ਉੱਪਰ ਰਾਈਟ ਕਰ ਲੈਣੀ ਆ, ਬਿਲਕੁਲ ਟੋਮਗਨ ਰੋਡ ਦੇ ਉੱਪਰ ਵੱਡੀ ਬਿਲਡਿੰਗ ਜਿਹੜੀ ਆ 6685 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ, ਐਨਵਰਸਰੀ ਸੇਲ ਸੇਲ
0: ਸੇਲ, ਕੀ ਬਾਤ ਹੈ, ਚੱਕਤੇ ਫੱਟੇ। ਸੋ ਜ਼ਰੂਰ ਤੁਸੀਂ ਗੇੜਾ ਮਾਰੋ, ਅਤੇ ਪ੍ਰੋਗਰਾਮ ਹੈ ਪੰਜਾਬੀ ਦਾ, ਨੰਬਰ ਹੈ ਆਪਣਾ 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਅਤੇ ਇੱਕ ਤਾਂ ਰੋਇਲ ਆਟੋ ਸੈਂਟਰ ਨੂੰ ਯਾਦ ਰੱਖੋ, ਵੀਕਐਂਡ 'ਤੇ ਤੁਸੀਂ ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦਾ ਕੋਈ ਵੀ ਕੰਮ ਹੈ, ਓਨੈਸਟ ਅਫੋਰਡੇਬਲ ਰਿਲਾਇਬਲ ਸਰਵਿਸ ਐਟ ਰੋਇਲ ਆਟੋ ਸੈਂਟਰ, 905-799-1478 ਟਿਕਟਾਂ ਲੈ ਲਓ ਇੰਡੀਆ ਦੀਆਂ। ਬਾਈ ਨੇ ਕਿਹਾ ਸੀ ਨਾ ਕਿ ਜਿੱਥੇ ਚੱਲੇਗਾ ਚੱਲੂਗੀ ਨਾਲ, ਤੇਰੇ ਵੀ ਟਿਕਟਾਂ ਦੋ ਲੈਣੀ, ਦੋ ਛੱਡੋ, ਪੂਰੇ ਪਰਿਵਾਰ ਦੀਆਂ ਟਿਕਟਾਂ ਬੁੱਕ ਕਰਾਓ ਇੰਡੀਆ ਦੀਆਂ, ਦੁਆਬਾ ਟਰੈਵਲ ਤੋਂ, 905-796-7800, 905-796-7800, ਦੁਆਬਾ ਟਰੈਵਲ, 1 and only, ਨੰਬਰ 1, 4400, ਹੈਲੋ,
1: ਹਾਂਜੀ ਨਵੀਂ ਭਾਈ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਆ?
1: ਵਧੀਆ ਜੀ ਵਧੀਆ, ਐਕਚੁਅਲੀ ਮੈਂ ਦੱਸਣਾ ਗਾਣਾ ਗਾਣਾ ਭੁੱਲ ਗਿਆ, ਰੱਖਣ ਤੋਂ ਪਹਿਲਾਂ ਹੋਕਾ ਦੇਵਾਂਗੇ ਸਭਨਾਂ ਨੂੰ ਇੱਕ ਮੌਕਾ, ਗਾਣਾ ਦੇ ਬੋਲ ਇੱਦਾਂ 121 ਰੋ ਮਾਲ ਦਿਲ ਵੀ ਦੇਵਾਂਗੇ,
0: ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਵਾਂਗੇ, ਹੰਸਰਾਜ ਹੰਸ ਸਾਹਿਬ ਵੀ ਆ ਰਹੇ ਆ ਬਈ, ਇੱਥੇ ਸਪਤੰਬਰ ਦੇ ਵਿੱਚ ਪੰਜਾਬੀ ਵਿਰਸਾ ਦੇ ਸਿੰਗਰ ਜੀ ਜੀ ਲੈ ਕੇ ਆ ਰਹੇ ਆ ਹੰਸਰਾਜ ਹੰਸ ਨੂੰ, ਤੇ ਉਹਦੀ ਵੀ ਟਿਕਟਾਂ ਜਲਦੀ ਤੁਹਾਨੂੰ ਦੱਸਾਂਗੇ। ਸੋ ਲੋਨੇ ਇਹ ਵੀ ਗਾਣਾ ਤੁਹਾਡੇ ਲਈ, ਇਹਦੀ ਤਾਂ ਬੀਟੀ ਬੜੀ ਯਾਰ ਕਮਾਲ ਦੀ ਆ,
1: ਹਾਂਜੀ ਫਿਰ ਪੁਰਾਣੇ
0: ਵੀ ਬਹੁਤ ਚਲਦੇ ਆ ਹੁਣ ਵਿਆਹਾਂ ਤੇ ਪਾਰਟੀਆਂ ਤੇ ਸਾਰੇ ਪੁਰਾਣੇ ਤੋਂ ਪੁਰਾਣੇ ਚਲਦੇ ਹੀ ਚਲਦੇ ਆ ਤੁਸੀਂ ਬਸ ਮੇਰੇ ਸ਼ਗਨ ਵਾਲਾ ਲਫਾਫਾ ਫੜਾਇਆ ਉਹਨਾਂ ਨੂੰ ਠੀਕ ਹੈ ਸ਼ਗਨ ਮੇਰਾ ਤੇ ਖਾਣਾ ਤੁਹਾਡਾ ਠੀਕ ਹੈ ਚਲੋ ਠੀਕ ਹੈ ਵੀਰੇ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਸੋ ਜੀ ਇੱਥੇ ਤਾਂ ਯਾਰ ਡੀ ਜੇ ਡੂਜਿਆਂ ਦਾ ਤਾਂ ਬਹੁਤ ਮਾਹੌਲ ਹੈ ਇੱਥੇ ਤਾਂ ਫੱਟੇ ਚੱਕ ਦਿੰਦੇ ਆ ਮੁੰਡੇ 2825 ਹੈਲੋ
4: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕਿੱਦਾਂ
4: ਠੀਕ ਹੈ ਠੀਕ ਹੈ ਕਿੱਦਾਂ
0: ਬਹੁਤ ਵਧੀਆ ਬਹੁਤ ਵਧੀਆ ਬਹਿ ਜਾ ਬਹਿ ਜਾ
4: ਹਾਂ ਮੈਂ ਕਿਹਾ ਦੇਖੋ ਆਪਣੇ ਕਾਲਾ ਕਰਨ ਦਾ ਕਿੰਨਾ ਫਾਇਦਾ ਵਿਆਹਾਂ ਦੇ ਵਿੱਚ ਵੀ ਆਪਣੇ ਮੈਸੇਜ ਹੋ ਜਾਂਦਾ
0: ਉਹੀ ਤਾਂ ਹੈ
4: ਹਾਂ
0: ਹਾਂ ਬੱਲੇ ਬੱਲੇ
4: ਹੋਈ ਪਈ ਪਹਿਲਾਂ ਬੱਲੇ ਬੱਲੇ ਹੋਈ ਪਈ ਆ ਬਿਲਕੁਲ ਬਿਲਕੁਲ ਤੇ ਪਲੱਸ ਜਿਹੜੇ ਉਹ ਪਹਿਲਾਂ ਆਏ ਸੀ ਵੀਰ ਜੀ ਆਪਣੇ ਕਹਿੰਦੇ ਸੀਗੇ ਵੀ ਉਹ ਇਸ਼ਕ ਦਾ ਗਿਰਦਾ ਮੈਨੂੰ ਲੱਗਦਾ ਗੁਰਦਾਸ ਮਾਨ ਦੇ
0: ਕਹਿੰਦੇ ਨਹੀਂ ਇਸ਼ਕ ਦਾ ਗਿਰਦਾ ਨਹੀਂ ਉਹ ਕਹਿੰਦੇ ਸੀ ਇਸ਼ਕ ਜ਼ਹਿਰੀਲਾ
4: ਅੱਛਾ ਇਹ ਕਿਹਦਾ
0: ਇਹ ਗਿੱਪੀ ਗਰੇਵਾਲ ਦਾ ਕਹਿੰਦੇ ਆ ਗਿੱਪੀ ਗਰੇਵਾਲ ਦਾ ਅਕਸ਼ੇ ਕੁਮਾਰ ਦੀ ਕਿਸੇ ਫਿਲਮ ਫੁਲਮ ਚ ਆਇਆ ਸੀਗਾ
4: ਠੀਕ ਹੈ
0: ਨਹੀਂ ਯਾ ਇੱਕ ਮਿੰਟ ਇਸ਼ਕ ਜ਼ਹਿਰੀਲਾ ਫਿਲਮ ਸੀਗੀ ਭਾਜੀ ਇਨ ਪ੍ਰੋਬਲਮ ਫਿਲਮ ਪਤਾ ਨੀ ਕਿਹਦੀ ਸੀਗੀ ਬਟ ਖੈਰ ਇਹ ਗਾਣਾ ਸੀਗਾ ਉਸ ਗੀਤ ਦੀ ਗੱਲ ਕਰ ਰਹੇ ਸੀ ਹੋਰ ਸੁਣਾ
4: ਠੀਕ ਹੈ ਨਵੀ ਸੁਣੀ ਜਾਂਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਕਾਫੀ ਇਨਕਰੇਜਮੈਂਟ ਦੇ ਨਾਲ ਵਧੀਆ ਕਰਦਾ ਉਹਨਾਂ ਪ੍ਰੋਗਰਾਮ ਦੇ ਨੂੰ ਇਸ ਦੀ ਗੱਲਾਂ ਦੀ ਹੱਲਾਸ਼ੇਰੀ ਆ
0: ਚਲੋ ਜੀ ਧੰਨਵਾਦ ਜੀ ਦੇਖੋ ਕੋਸ਼ਿਸ਼ ਰਹਿੰਦੀ ਹੈ ਵਧੀਆ ਪ੍ਰੋਗਰਾਮ ਦੇਖੋ ਪ੍ਰੋਗਰਾਮ ਵਧੀਆ ਕਰਾਂਗੇ ਤਾਂ ਤੁਸੀਂ ਸੁਣੋਗੇ
4: ਹਾਂ ਹਾਂ ਨਹੀਂ ਬਹੁਤ ਮਤਲਬ ਧੜੱਲੇ ਨਾਲ ਬਹੁਤ ਖੁਸ਼ੀ ਦੇ ਨਾਲ ਕੀ ਕਹਿੰਦੇ ਹੁੰਦੇ ਆ ਆਸ਼ੀਰਵਾਦ ਦੇ ਨਾਲ ਸਾਡਾ ਸਾਰਾ ਮਿਲ ਕੇ ਦਿਲੋਂ ਦੁਆਵਾਂ ਆਪਣੇ ਵਧੀਆ
0: ਪ੍ਰਫੁੱਲਤ
4: ਪ੍ਰਫੁੱਲਤ
0: ਥੈਂਕ ਯੂ ਭਾਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਸਾਡੇ ਨਾਲ ਸਾਰਾਂਸ਼ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ ਨਮਸਕਾਰ ਕੈਸੇ ਹੋ
5: ਸਤਿ ਸ਼੍ਰੀ ਅਕਾਲ ਜੀ ਸਭੀ ਕੋ ਐਂਡ ਦੈਨ ਬਹੁਤ ਬੜੀ ਆਪ ਬਤਾਈਏ
0: ਬਹੁਤ ਬੜੀਆ ਬਹੁਤ ਬੜੀਆ ਠੀਕ ਹੈ ਸੋ ਬੱਲੇ ਬੱਲੇ ਆ ਸੋ ਸਰਾਂਸ਼ ਹੁਣੇ ਗਵਰਨਮੈਂਟ ਦੀਆਂ ਗ੍ਰਾਂਟਸ ਦੀ ਜਾਣਕਾਰੀ ਦੇ ਰਹੇ ਨੇ ਤੇ ਹਰ ਰੋਜ਼ ਬੜੇ ਸੱਜਣ ਮਿੱਤਰ ਸਰਾਂਸ਼ ਦਾ ਨੰਬਰ ਲੈਂਦੇ ਅੱਜ ਵੀ ਮੇਰੇ ਤੋਂ ਦੋ ਚਾਰ ਜਾਣੇ ਨੇ ਨੰਬਰ ਲਿਆ ਸੋ ਸਰਾਂਸ਼ ਗਵਰਨਮੈਂਟ ਦੇ ਗ੍ਰਾਂਟ ਨੇ ਵਾਪਸ ਨਹੀਂ ਕਰਨੇ ਪੈਂਦੇ ਗਵਰਨਮੈਂਟ ਤੁਹਾਡੇ ਖਰਚੇ ਖੁਰਚੇ ਪੂਰੇ ਕਰਨ ਦੇ ਲਈ ਪੈਸੇ ਤੁਹਾਨੂੰ ਦੇ ਰਹੀ ਹੈ ਤੇ ਤੁਸੀਂ ਪੜ੍ਹਾਈ ਕਰੋ ਸੋ ਇਹ ਜੋ ਕੋਰਸਿਸ ਨੇ ਕਾਫੀ ਸੌਖੇ ਨੇ ਤੇ ਕੋਈ ਸਕਿੱਲਡ ਕੋਰਸਿਸ ਵੀ ਹੈਗੇ ਨੇ ਜਿਹੜੇ ਗਵਰਨਮੈਂਟ ਫੰਡਡ ਹੋਣ ਐਂਡ ਫੀਸ ਨਹੀਂ ਕਰਨੀ ਪਵੇ ਪੇ
5: ਹਾਂਜੀ ਸੋ ਲਾਈਕ ਵੈਰਾਈਟੀ ਆਫ ਕੋਰਸਿਸ ਹੈ ਹਮਾਰੇ ਪਾਸ ਹਾਰਡ ਕੋਰਸਿਸ ਵੀ ਹੈ ਐਚ ਬੈਕ ਹੋ ਗਿਆ ਈ ਸੀ ਏ ਹੋ ਗਿਆ ਪੀ ਐਸ ਡਬਲਿਊ ਹੋ ਗਿਆ ਜਿਸ ਮੈਂ ਆਪਕੋ ਕਾਲਜ ਜਾਣਾ ਹੈ ਕਭੀ ਨਾ ਕਭੀ ਰਾਈਟ ਵੰਸ ਇਨ ਅ ਵਾਈਲ ਲਾਈਕ ਏਕ ਮਹੀਨੇ ਮੇਂ ਇੱਕ ਬਾਰ ਜਾਂ ਫਿਰ ਦੋ ਬਾਰ ਇੱਕ ਵੀਕ ਮੇਂ ਡਿਪੈਂਡਿੰਗ ਔਨ ਕੋਰਸ ਔਨ ਅਦਰ ਹੈਂਡ ਹਮਾਰੇ ਪਾਸ ਆਸਾਨ ਕੋਰਸਿਸ ਵੀ ਹੈ ਲਾਈਕ ਜੋ ਫੁਲੀ ਔਨਲਾਈਨ ਹੈ ਉਸ ਮੈਂ ਆਪਣੇ ਕਾਲਜ ਨਹੀਂ ਜਾਣਾ ਘਰ ਕੇ ਕੰਫਰਟ ਸੇ ਆਪ ਕਲਾਸ ਅਟੈਂਡ ਕਰਤੇ ਹੈ ਫੁਲੀ ਔਨਲਾਈਨ ਵੇ ਮੇਂ ਦੋ ਸੇ ਤਿੰਨ ਘੰਟੇ ਆਸਾਨ ਸੀ ਅਸਾਈਨਮੈਂਟਸ ਹੈ ਐਗਜ਼ਾਮੀਨੇਸ਼ਨ ਨਹੀਂ ਹੈ ਦੋਨੋਂ ਤਰ੍ਹਾਂ ਕੇ ਪ੍ਰੋਗਰਾਮ ਗਵਰਨਮੈਂਟ ਫੰਡਡ ਹੈ ਆਪਕੀ ਪਾਕਿਟ ਸੇ ਪੈਸੇ ਨਹੀਂ ਜਾ ਰਹੇ ਉਲਟਾ ਆਪਕੋ ਗਵਰਨਮੈਂਟ ਲਿਵਿੰਗ ਐਕਸਪੈਂਸਿਸ ਖਰਚੇ ਕਵਰ ਕਰਨੇ ਕੇ ਲੀਏ ਪੜ੍ਹਾਈ ਕੇ ਦੌਰਾਨ ਆਪਕੋ ਪੜ੍ਹਤੇ ਹੋਏ ਹੀ ਫੰਡਿੰਗ ਦੇਤੀ ਹੈ ਆਪਕੇ ਖਾਤੇ ਮੇਂ ਯੇ ਨਹੀਂ ਕਿ ਕੋਰਸ ਖਤਮ ਹੋਣੇ ਕੇ ਬਾਅਦ ਪੈਸੇ ਆਏਂਗੇ ਯੇ ਨਹੀਂ ਕਿ ਪਹਿਲੇ ਆ ਜਾਏਂਗੇ ਆਪਕੇ ਪੜ੍ਹਾਈ ਕੇ ਦੌਰਾਨ ਪੈਸੇ ਦੋ ਕਿਸ਼ਤੋਂ ਮੇਂ ਆਪਕੇ ਖਾਤੇ ਮੇਂ ਆਤੇ ਹੈ ਏਕ ਵਿਦਿਨ 30-90 ਡੇਜ਼ ਮੇਂ ਏਕ ਨੈਕਸਟ ਸੈਕਿੰਡ ਇੰਸਟਾਲਮੈਂਟ ਜੋ ਪਹਿਲੀ ਇੰਸਟਾਲਮੈਂਟ ਆਈ ਹੈ ਉਸਕੇ 5 ਮਹੀਨੇ ਕੇ ਬਾਅਦ ਮਤਲਬ ਸਾਲ ਕੇ ਕੋਰਸ ਮੇਂ 7 ਮਹੀਨੇ ਮੇਂ ਆਪਕੇ ਖਾਤੇ ਮੇਂ ਪੈਸੇ 30 ਸੇ 100,000 ਡਾਲਰ ਜਮਾ ਹੋ ਜਾਤੇ ਹੈਂ
0: ਵੈਰੀ ਗੁੱਡ ਐਂਡ ਸਰਾਂਸ਼ ਦੇਖੋ ਬੜੇ ਆਪਣੇ ਐਲਡਰਲੀ ਕਪਲ ਨੇ ਕੋਈ ਸੀਨੀਅਰ ਨੇ ਉਹ ਵੀ ਕਰਨਾ ਚਾਹੁੰਦੇ ਨੇ ਕੋਈ ਕੋਰਸਿਸ ਸੋ ਮੰਨ ਲਓ ਕੋਈ 70 ਸਾਲ ਦਾ ਕਪਲ ਹੈ ਪੈਨਸ਼ਨ 'ਤੇ ਨੇ ਉਹ ਵੀ ਐਲੀਜੀਬਲ ਨੇ ਦੋਨਾਂ ਨੂੰ ਪੜ੍ਹਨਾ ਚਾਹੀਦਾ ਜੀ ਇੱਕ ਨੂੰ ਫਿਰ ਅਤੇ ਫੰਡਿੰਗ ਇਹਨਾਂ ਦੀ ਕਿੰਨੀ ਕੁ ਬਣ ਸਕਦੀ ਹੈ
5: ਹਾਂਜੀ ਹਮਾਰੇ ਪਾਸ ਲਾਈਕ ਮੰਨ ਕੇ ਚੱਲੇ 30% ਕਲਾਇੰਟਸ ਸੀਨੀਅਰ ਸਿਟੀਜ਼ਨ ਹੀ ਹੈ ਉਨਕੇ ਕੋਰਸ ਕੰਪਲੀਟ ਵੀ ਹੋ ਚੁੱਕੇ ਹੈ ਆਜ ਵੀ 3 ਨਏ ਕਲਾਇੰਟ ਰਿਟੇਨ ਹੋਏ ਹੈ ਸੀਨੀਅਰ ਸਿਟੀਜ਼ਨਸ ਐਂਡ ਸਿਰਫ ਰਾਈਟ ਉਨਕੀ ਫੰਡਿੰਗ ਬਣਤੀ ਹੈ $24,408 ਕੀ ਗ੍ਰਾਂਟ उसमें से कॉलेज की फीस गई 11,000, उनको घर के लिए टेक होम मिला $13,408 का ग्रांट, नेट ग्रांट, साथ में एडिशनल ऑप्शनल लोन 17,500 का, टोटल मिला के कुछ इनका 30,000 की फंडिंग खाते में गिरती है, 30,000-31,000। और लाइक लोन जो है वो आसान टर्म्स में है, 1.5 साल बाद पे ऑफ करना स्टार्ट करना है, शुरू में 0% है ब्याज, 1.5 साल बाद जब देना स्टार्ट करते हैं तब भी अब 10 साल में पे करते हैं उसको, मतलब 17,500 के लोन पे सिर्फ $2,800 ब्याज है 10 साल में, 15 साल में पे कर सकते हैं हम उसको, डिपेंडिंग ऑन फैमिली साइज फंडिंग बढ़ती है, बच्चे ज्यादा है तो फंडिंग 100,000 भी चली जाती है, और जिसका हाफ पोर्शन $50,000 तो ग्रांट ही है आज की डेट में।
0: वेरी गुड, सराज का नंबर है 4372643175, 4372643175, एंड सराज जो पैसे गवर्नमेंट लिविंग एक्सपेंसेस लिए अपने अकाउंट विच पाउंदी है, ये आप पैसे कितने भी खर्च सकते हैं?
5: बिल्कुल जी, इसमें कोई रेस्ट्रिक्शन नहीं है, गवर्नमेंट आपको फंडिंग दे लिविंग एक्सपेंसेस के लिए रही है, कुछ लोग टफ टाइम से गुजर रहे हैं, कुछ लोग लाइक इसलिए अप्लाई कर रहे हैं कि सब ने कर दिया अप्लाई, राइट, तो पीछे ना रहिए आप, लाइक अभी आज गवर्नमेंट ग्रांट्स दे रही है, ग्रांट्स बंद होने वाली है, लिमिटेड सा हफ्ता रह गया, दैट्स इट, तो उसके बाद आपको ग्रांट कोई दिला ही नहीं सकता, कोई गवर्नमेंट का प्रोग्राम है, गवर्नमेंट फंडिंग कर रही है, बैंक थोड़ी कर रहा है, सारा असली काम है असली तरीके से कर रहे हैं, जिनकी इनकम ज्यादा है $70,000 से नोटिस ऑफ असेसमेंट पे 2024 पे, ज्यादा इनकम है 70,000 से, प्लीज कॉल मत करें, आपको बेनिफिट नहीं है, हमें तब भी कॉल आती है जिनकी इनकम $70,000 है, सर जी असली काम है, हमें नंबर हिलते नहीं है, गवर्नमेंट पे फंडिंग जा रही है आपकी ना, बैंक नहीं है यहाँ पे, तो इसलिए जिनकी इनकम कम है, सेल्फ एम्प्लॉयड, उबर ड्राइवर, ट्रक ड्राइवर, आप कॉल करें, बेनिफिट लें एंड अपना फंडिंग लें।
0: एंड फंडिंग वर्ड सुन के अपन लगता है कुछ ना कुछ हिडन होगा, सो इधे विच कुछ हिडन तो नहीं है?
5: बिल्कुल लगना चाहिए, बिल्कुल लगना चाहिए हिडन, लेकिन इसमें नहीं, तभी इसी काम में है, हम सब लोग पूछते हैं सर और फंडिंग करते हैं ये दिला दो वो दिला दो, भाई सब हाथ जुड़े हैं, हम और कई काम करते नहीं, जहाँ पे सेटिंग कागज चलते हैं, सारा साफ काम है, साफ तरीके से 8 साल से कर रहे हैं, तो लोगों को असिस्ट कर चुके हैं हम, शुरू नहीं कर रहे काम, बहुत टाइम हो करते हुए, तो इसलिए साफ काम है, कोई कागज नहीं चलता इसके अंदर, एंड टू एंड कोई मीठी बातें चलाकी नहीं है, ऑफिस आए एनरोल करें, और को हमारी फीस भी काम होने के बाद छोटी सी फीस है, क्योंकि एनएसटी से काम कर रहे हैं, अगर फीस मोटी होती तो हमें अवेयरनेस की जरूरत ही ना पड़ती, कमीशन लेते सो जाते।
0: वेरी गुड, सो नंबर है सराज शर्मा दा 4372643175 4372643175 4372643175 4374 सराज शुक्रिया,
5: थैंक यू
0: जी। 7568 हेलो,
6: सत्या भाजी,
0: सत श्रीकाल,
6: हाँ जी भाजी, दो गुट पिला दे ताकि बाकी मेरे पे रोड दे,
0: नहीं पर एक केड़े ए बैंकेट हॉल डांस फ्लोर पार्टी दे नहीं गाना चलदा
6: भाजी, ब्याह जे ऑलवेज एंड ऑफ गाना यही चलदा वा।
0: अच्छा, चलो कोई गल नहीं, तेरे लिए दो बुला दिने फिर, ठीक है, थैंक यू सर, बहुत शुक्रिया, बहुत धन्यवाद। देखो हुण मैनू पता नहीं होना की गाने दा, वधिया तुसीं मैनू दस रहे हो, मैं लिख लैना ते फिर जो कितें कोई पार्टी पुटी होगी एंड ते फिर जिवें बाई जी ने कहा फिर चलावांगे इह गीत, ते फिर सारे कहणगे नवी यार बल्ले बल्ले इह वी तूं कित्थों कढ लिया गाणा, ते इह सब तुहाडी हैल्प दे नाल है। बियॉन्ड आईवर, किसी नूं वी अगर एनकां चाहीदियां हंबर वैस्ट ते गोरवे दे कोर्नर ते बियॉन्ड आईवर, रोमी बाई जी याद रखो तुसी बियॉन्ड आईवर ते 9057933937 डायरेक्ट बिलिंग थोड़ी इंश्योरेंस कंपनीज नू कर देने, आई डॉक्टर वी इत्थे अवेलेबल ने, नंबर है 9057933937 बियॉन्ड बियॉन्ड बियॉन्ड आई वेयर 1837 हेलो, आवाज नहीं आ रही जी, सर दविंदर पौर जी जो चुके ने अकाल मोर्गेज सोपवार साहब, वेलकम,
7: बहुत बहुत धन्यवाद नवी ते पंजाबी लहर जिहड़े सारे भैणां नूं सति श्री अकाल ते जी, गुड इवनिंग ते वीकेंड दीआं शुभ शामां सारिआं नूं, बिलकुल जी मोर्गेज रिगार्डिंग कोई भी क्वेश्चन है ते कॉल करके गलबात कर सकदे आं, पिछले वीक एक मोर्गेज असीं क्लोज अप्रूव करवाई है जी, जिहड़ी बैंक तों करवाई है, नाल दे उहनां नूं कैशबैक भी लैके दित्ता है, ते उहदे नाल उहनां नूं रेट भी 3.75 लैके दित्ता है, ਅਗਰ ਕਿਸੇ ਵੀ ਭੈਣ ਭਰਾ ਦੀ ਕਿਸੇ ਵੀ ਤਰ੍ਹਾਂ ਦੀ ਕਲੋਜ਼ਿੰਗ ਹੈਗੀ ਆ ਤੇ ਤੁਸੀਂ ਮੈਨੂੰ ਕਾਲ ਕਰ ਲਓ, ਤੁਹਾਨੂੰ ਵਧੀਆ ਰੇਟ ਲੈ ਕੇ ਦਿੱਤਾ ਜਾਊਗਾ, ਜੇ ਹੋ ਸਕਦਾ ਤਾਂ ਤੁਹਾਨੂੰ ਕੈਸ਼ਬੈਕ ਵੀ ਨਾਲ ਜ਼ਰੂਰ ਲੈ ਕੇ ਦੇਵਾਂਗੇ। ਤੇ ਕਾਲ ਕਰਨ ਲਈ ਨੰਬਰ ਹੈ 6479888731। ਤੇ ਦੂਜੀ ਗੱਲ, ਬਹੁਤ ਸਾਰੇ ਭੈਣ ਭਰਾ ਦੀਆਂ ਕਾਲਸ ਆਉਂਦੀਆਂ ਜੀ ਸਾਡੀ ਮੋਰਗੇਜ ਹੁਣ ਰਿਨਿਊਅਲ ਤੇ ਆ, ਪਰ ਸਾਡੇ ਤੇ ਡੈਟ ਕਾਫੀ ਹਾਵੀ ਆ, ਉਹਨੂੰ ਕਿੱਦਾਂ ਕੰਸੋਲੀਡੇਟ ਕਰ ਸਕਦੇ ਹਾਂ। ਅਗਰ ਤੁਹਾਡੀ ਮੋਰਗੇਜ ਰਿਨਿਊਅਲ ਤੇ ਆਈ ਹੋਈ ਆ ਤੇ ਉਹਨੂੰ ਈਜ਼ੀਲੀ ਆਪਾਂ ਡੈਟ ਨੂੰ ਕੰਸੋਲੀਡੇਟ ਕਰ ਸਕਦੇ ਹਾਂ, ਸਾਨੂੰ ਕੋਈ ਪੈਨਲਟੀ ਵੀ ਨਹੀਂ ਦੇਣੀ ਪੈਂਦੀ ਉੱਥੇ। ਜਿੰਨੀ ਤੁਹਾਡੇ ਮੋਰਗੇਜ ਅਮਾਊਂਟ ਆ ਉਹਦੇ ਵਿੱਚ ਜਿੰਨੀ ਡੈਟ ਦੀ ਅਮਾਊਂਟ ਆ ਉਹਨੂੰ ਇਕੱਠਾ ਕਰਕੇ ਤੁਹਾਡੀ ਇੱਕ ਕਿਸ਼ਤ ਬਣਾ ਕੇ ਦਿੱਤੀ ਜਾ ਸਕਦੀ ਹੈ ਜੀ। ਤੇ ਅਗਰ ਕੋਈ ਵੀ ਭੈਣ ਭਰਾ ਇਹੀ ਸਿਚੁਏਸ਼ਨ ਚ ਹੈਗਾ ਆ, ਤੁਹਾਨੂੰ ਵਧੀਆ ਰੇਟ ਦੇ ਉੱਤੇ ਤੇ ਵਧੀਆ ਬੈਂਕ ਤੋਂ ਤੁਹਾਨੂੰ ਜਿਹੜੀ ਮੋਰਗੇਜ ਕਰਵਾ ਕੇ ਦੇਵਾਂਗੇ। ਕ੍ਰੈਡਿਟ ਤੁਹਾਡਾ ਸਕੋਰ ਵਧੀਆ ਹੋਣਾ ਚਾਹੀਦਾ ਆ, ਤੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਅਗਰ ਕਿਸੇ ਕਾਰਨ ਕਰਕੇ ਡੈਟ ਜ਼ਿਆਦਾ ਹੋਣ ਕਰਕੇ ਕ੍ਰੈਡਿਟ ਕਾਰਡ ਦਾ ਸਕੋਰ ਘੱਟ ਵੀ ਗਿਆ, ਤਾਂ ਵੀ ਕਾਲ ਕਰ ਲਓ, ਤਾਂ ਵੀ ਤੁਹਾਨੂੰ ਵਧੀਆ ਰੇਟ ਤੇ ਯਾਨੀ ਕਿ ਜਿਹੜੀ ਮੋਰਗੇਜ ਕਰਵਾ ਕੇ ਦਿੱਤੀ ਜਾਊਗੀ। ਕਾਲ ਕਰ ਲਈ ਨੰਬਰ ਹੈ 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕੋਈ ਹੀਲੋਕ ਬਣਾਉਣੀ ਘਰ ਤੇ ਜਾਂ ਬਿਜ਼ਨਸ ਦੇ ਉੱਤੇ ਹੀਲੋਕ ਲੈਣੀ ਚਾਹੁੰਦੇ ਆ, ਜਾਂ ਕੋਈ ਟਰੱਕ ਟ੍ਰੇਲਰ ਦਾ ਲੋਨ ਕਰਾਉਣਾ, ਕੋਈ ਪੀਜ਼ਾ ਸ਼ਾਪ ਹੈ ਉਹਦਾ ਓਵਨ ਦਾ ਲੋਨ ਕਰਾਉਣਾ ਚਾਹੁੰਦੇ ਆ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। 6479887831, 6479888731 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਬਾਕੀ ਹਮੇਸ਼ਾ ਇਹ ਗੱਲ ਕਹਿ ਦਈਏ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਲਈ। ਬਹੁਤ ਬਹੁਤ ਧੰਨਵਾਦ ਜੀ।

ਵੈਰੀ ਗੁੱਡ ਨੰਬਰ ਕੁਇਕ ਹੈ 647-988-8731 647-988-8731 ਦੇ ਉੱਤੇ ਕਾਲ ਤੁਸੀਂ ਕਰੋ ਮੇਕ ਸ਼ੁਰ ਕਰ ਲਈ ਸਾਰੇ ਨੰਬਰ ਸਾਡੇ ਤੁਹਾਡੇ ਤੱਕ ਜਾ ਰਹੇ ਨੇ ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ ਕੈਨੇਡੀ ਮੇਫੀਲਡ ਕੈਨੇਡੀ ਅਤੇ ਡੂਗਲ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਫਰੈਸ਼ ਫਰੈਸ਼ ਡੀਲਾਂ ਲਈ ਫਰੈਸ਼ ਫੂਡ ਸੈਂਟਰ 'ਤੇ ਫਿਰ ਪਹੁੰਚਣਾ ਤਾਂ ਪਊਗਾ ਬਈ ਜ਼ਰੂਰ ਗੇੜਾ ਮਾਰ ਕੇ ਆਓ ਐਂਡ ਹਮੇਸ਼ਾ ਪੁੱਛਦੇ ਰਹਿੰਦੇ ਹੋ ਨਵੀਂ

0: 85 Montpellier Street, Mississauga, and Financial Simply Indian. 1837, hello?
1: Hello, ਹਾਂ ਨਵੀਂ ਵੀਰ ਕਿੱਦਾਂ?
0: ਠੀਕ ਹੈ ਜੀ, ਕੀ ਹਾਲ?
1: ਹਾਂਜੀ ਹਾਂਜੀ, ਮੈਂ ਵੈਸੇ ਲੱਗਿਆ ਤਾਂ ਸੁਣਨ ਹੋਣੀ ਆ, ਪਰ ਉਹਨਾਂ ਨੇ ਦੱਸਿਆ ਹੋਣਾ ਗਾਣੇ ਇੱਕ ਨਹੀਂ, ਪਹਿਲਾਂ ਦੋ ਗਾਣੇ ਤਾਂ ਹਮੇਸ਼ਾ ਹੀ ਚੱਲਦੇ ਆ।
0: ਹਾਂ,
1: ਇੱਕ ਤਾਂ ਮੁਸਲਿਮ ਆਪਣੇ ਦਾ ਢੋਲ ਜਗੀਰੋ ਦਾ,
0: ਇਹ ਦੇਖੋ ਕਿਸ ਨੇ ਦੱਸਿਆ ਨੀ ਯਾਰ, ਢੋਲ ਜਗੀਰੋ ਦਾ ਬਿਲਕੁਲ।
1: ਹਾਂ, ਇਹ ਪੱਕਾ ਹੀ ਚੱਲਣਾ। ਤੇ ਇੱਕ ਹੁੰਦਾ ਜੀ ਆਪਣੇ ਦੂਜੇ, ਜਿਹੜਾ ਆਪਣੇ ਹੋ ਗਿਆ ਰੋਮੀ ਗਿੱਲ,
0: ਰੋਮੀ ਗਿੱਲ ਦਾ ਕਿਹੜਾ
1: ਪਾਰ ਬੰਗਲਾ
0: ਬੰਗਲਾ। ਹਾਂ,
1: ਪਾਰ ਬੰਗਲਾ
0: ਇਹ ਵੀ ਚੱਲਦਾ, ਇਹ ਵੀ ਚੱਲਦਾ ਬਿਲਕੁਲ।
1: ਇਹ ਹੁਣ ਇੰਡੀਆ 'ਚ ਮੈਂ ਕੰਮ ਕਰਦਾ ਰਿਹਾ ਤੇ ਉੱਤੇ ਇਹ ਪੱਕੇ ਹੀ ਹੁੰਦੇ ਸੀਗੇ।
0: ਚਲੋ ਇਹ ਦੇਖੋ, ਇਹ ਪਤਾ ਕੀ ਨਾਲੇ ਕਿੰਨੇ ਪੁਰਾਣੇ ਆ, ਬਟ ਹਜੇ ਵੀ ਆਏ ਲੱਗਦੇ ਜਿਵੇਂ ਨਵੇਂ ਹੀ ਨੇ।
1: ਹਾਂਜੀ ਹਾਂਜੀ, ਇਹ
0: ਚੱਲ ਹੁਣ ਭੰਗੜਾ ਪਾਈਏ ਨੀ ਬੇਲੋ, ਚੱਲ ਹੁਣ ਚੱਲ ਹੁਣ
1: ਚੱਲ। ਹਾਂਜੀ ਹਾਂਜੀ ਹਾਂਜੀ, ਸਦਾ ਉਭਾਰ ਆ, ਨਾ ਪੁਰਾਣੇ ਹੋਣੇ ਆ ਤੇ ਇਹ ਡਿਮਾਂਡ ਤੇ ਏਦਾਂ ਹੀ ਆ।
0: ਸਹੀ ਗੱਲ ਆ ਤੁਹਾਡੀ, ਚਲੋ ਲਾਉਣੇ ਆ ਜ਼ਰੂਰ।
1: ਹਾਂਜੀ
0: ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, 905-673-3337 ਦੇ ਉੱਤੇ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹੇਗਾ। ਤੁਹਾਡੀ ਕਾਲ ਜੇ ਕਿਤੇ ਰਹਿ ਗਈ ਤਾਂ ਫਿਕਰ ਨਾ ਕਰੋ, ਤੁਸੀਂ ਦੁਬਾਰਾ ਤੋਂ ਕਰ ਲਓ ਅਤੇ ਗੱਲਬਾਤ ਪੱਕੀ ਤੁਹਾਡੀ ਸਾਡੀ ਹੋਵੇਗੀ। ਤੁਹਾਡੇ ਲਈ ਲਾਉਂਦੇ ਹਾਂ ਇੱਕ ਗੀਤ, ਇੱਕ ਵੀਰ ਨੇ ਮੈਨੂੰ ਰਿਕੁਐਸਟ ਕੀਤੀ ਸੀ ਕਿ ਨਵੀਂ ਇਹ ਵੀ ਬੜਾ ਚੱਲਦਾ ਕਿ ਕੂੜੀਏ ਨੀ ਸੱਗੀ ਫੁੱਲ ਵਾਲੀ ਏ ਕੈਂਠੇ ਵਾਲਾ ਪੁੱਛੇ ਤੇਰੇ ਨਾਂ। ਸੋ ਕਮਲ ਹੀਰ, ਮਨਮੋਹਨ ਵਾਰਸ ਸਾਹਿਬ, ਸੰਗਤਾਰ ਜੀ ਪਹੁੰਚ ਰਿਹਾ ਬਈ ਅਗਲੇ ਹਫ਼ਤੇ 25 ਜੁਲਾਈ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਬਹੁਤ ਕਮਾਲ ਦਾ ਵੈਨਿਊ ਹੈ, ਇੱਥੇ ਵੁੱਡਵਾਈਨ ਕਸੀਨੋ ਹੈ ਜਿਹੜੀ ਉਹਦੇ ਵਿੱਚ ਹੈ, ਟੋਪ ਦਾ ਵੈਨਿਊ। ਨਾਲੇ ਕਸੀਨੋ 'ਤੇ ਥੋੜ੍ਹਾ ਫੰਕਸ਼ਨ ਕਰ ਲਿਓ ਪਹਿਲਾਂ ਅਤੇ ਫਿਰ ਸ਼ੋਅ ਦੇਖ ਲਿਓ, ਫਿਰ ਬਾਅਦ 'ਚੋਂ ਫਿਰ ਫੰਕਸ਼ਨ ਕਰ ਲਿਓ। 25 ਜੁਲਾਈ ਸੈਟਰਡੇ ਨੈਕਸਟ ਵੀਕ, ticketmaster.ca ਤੋਂ ਟਿਕਟਾਂ ਲੈ ਲਓ। ਮਨਮੋਹਨ ਵਾਰਸ, ਕਮਲ ਹੀਰ, ਸੰਗਤਾਰ, ਜਦੋਂ ਇਹ ਗਾਣਾ ਚੱਲੂਗਾ ਨਾ, ਕੁੜੀਏ ਨੀ ਸੱਗੀ ਫੁੱਲ ਵਾਲੀਏ, ਫਿਰ ਦੇਖਿਓ ਸਹੀ ਬਹਿਰਾ ਬਹਿਰਾ ਹੁੰਦੀ।

0: कमल हीर साहब, वाह भाई वाह, बया बया कराती। 3397 हाँ जी।
1: हाँ जी भरा जी, वो जो बंदा तुम कह रहा है ना ग्रांट का,
0: चलो तुसी फोन कर लो जी, होर जानकारी ले लियो, नो प्रॉब्लम। सो 905-673-3300 दी नंबर अपना, ते 905-673-3337 ते गलबात थोड़ी साड़ी हो रही है। एंड आस दी किरण रे ऑफ होप नशा छुड़ाऊ केंद्र है पंजाब सरकार अप्रूव्ड, आस दी किरण,
2: आस दी किरण रे ऑफ होप नशा छुड़ाऊ ते पुनर्वास केंद्र दयालपुरा कपूरथला। नशे दी एडिक्शन एक मानसिक बीमारी है, इस दा इलाज जल्द ते सौखा हो सकदा है। आस दी किरण दा मनोरथ है कि नशे दी एडिक्शन करन वाले व्यक्ति अते परिवार नूं इस मानसिक बीमारी तो छुटकारा दवाउणा। आधुनिक सहूलतां नाल लैस नशा छुड़ाऊ केंद्र आस दी किरण भारत सरकार वालों मंजूर शुदा है। तुहाडे परिवार दा कोई व्यक्ति या दोस्त नशे दी एडिक्शन विच है तां जल्द इलाज लई 99-151-54-548 लखबीर सिंह संधू MD नूं कॉल करो 9915154548।
0: क्या बात है, जरूर आस दी किरण वाले नूं कॉल करो। एक असीं तुहानूं जानकारी दिंदे हुंदे आ, PNJ रेनोवेशन यार बहुत ही कमाल दी रेनोवेशन कंपनी है। जे किसी ने भी कोई बेसमेंट तुसीं बनवाउणी है या कोई वाशरूम रेनोवेट करवाउणा या कोई भी जनरल रिपेयर है यानी कि घर की कोई भी रिपेयर करने वाली है, तो प्रशांत भाई नूं कॉल करो। सॉलिड काम, कोई शॉर्टकट नहीं वरतते बई, बस क्वालिटी का काम करते हैं। 4373180400 437-318-0400 ते कॉल जल्दी जल्दी कर लवो, इन्हों थोड़े लिए बिल्कुल हाजिर ने। उस तो इलावा लवाना वैलनेस स्पा, देखो बई वीकेंड है, वीकेंड ते स्पा ते जाओ ते थोड़ा जिहा कहिंदे नहीं हुंदे कि टौर टूर कढ लो। लवाना वैलनेस स्पा दी टीम हाजिर है। हाइड्राफेशियल 150 दी थां ते 130 दे विच, लेजर हेयर रिमूवल 250 दी थां ते 200 च, वैक्सिंग 120 दी थां ते 100 च। डायरेक्ट बिलिंग भी करदे जे तुसीं मसाज करवाउणा। RMT इहनां कोल बड़े वधिया मसाज थैरेपिस्ट ने। कोई सायटिका बैक पेन, देखो बैन करके बैक पेन ज्यादा हो रही है, नंबर नोट कर लो तुसी इन्हां दा 416-881-5385। एयरपोर्ट रोड ते स्टील्स दे बिल्कुल कॉर्नर ते ने, 341 पार्कर स्क्वेयर, 416-881-5385 दे उत्ते कॉल करो। 2956 हेलो, ओके कॉल थोड़ी कटी गई, तो फिर मैंने तुसी क्विक 2 मिनट दो, आप चलते हैं लाइव ऑन लोकेशन। ग्रैंड ऑफ फर्नीचर से असी पहुंचे हुए हैं बई, तो ग्रैंड ऑफ फर्नीचर 6885 टॉमकिन रोड, एनिवर्सरी सेल चल रही है बई, डेयरी टॉमकिन के बिल्कुल कोर्नर से तुसी गेड़ा मारो। ग्रैंड ऑफ फर्नीचर सर जी साढ़े नाल ने, तो डीलां होर लैने। सर जी मैं समझिया नहीं यार, तुसी मैनू डील भेजी आ, सोफा एक लो ते नाल सोफा फ्री मिल रहा।
3: बिल्कुल जी बिल्कुल, जिहड़ियां फोटोआं भेजियां ने लिविंग एरिया दे सोफे ने ओ, ते नाले फैमिली एरिया दा सोफा जिहड़ा एल शेप वाला ओ फ्री आ।
0: क्या बात है यार, बड़ी कमाल दी गल है। तुसी एक सोफा बाय करो ते एक नाल बड़ा ही सोहना एल शेप दा सोफा फ्री है, जिहदे नाल दो कप होल्डर भी है, ते बड़ा सोहना बड़ा मॉडर्न क्रीम वाइट जे कलर दा कमाल दा सोफा जिहड़ा फ्री मिल रहा, फ्री। सो साडी दईए हो डीला।
3: बिल्कुल भाई जी, बड़ी शानदार डील दे के हटे हां, सिर्फ 999 दे विच लिविंग ते फैमिली एरिया दा। तुहानू फोटो भेजी, आपां सारयां नू कह रहे हां जे किसे ने फोटो मंगवानी है सानू तुसीं फोन करो या मैसेज कर सकते हो, पर असीं रेकमेंड करांगे तुसीं स्टोर दे विच आओ, क्योंकि जो गलबात इत्थे है 22,000 स्क्वेयर फीट दा एरिया, एडे शानदार चीजां लगियां होईयां ने, तुसी एक लैन आओगे ते मैनूं लगदा वी 2-3 तां लै के ही जाओगे, क्योंकि जी
4: ਬਿਲਕੁਲ ਬਿਲਕੁਲ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਇਹਦੇ ਉੱਤੇ ਵੀ ਡੀਲ ਆ, ਇਹ ਵੀ $4,000 ਦਾ ਤੁਸੀਂ ਜਿਹੜਾ ਲੈਂਦੇ ਆਇਓ, ਪਰ ਇਹਦੇ ਸਪੈਸ਼ਲ ਪ੍ਰਾਈਸ ਇੱਥੇ ਵੀ ਕਰਕੇ ਦੇਵਾਂਗੇ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈੱਡ ਲੈਕਰ ਫਿਨਿਸ਼ਡ ਬਾਈ ਜੀ, ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ। ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੀ ਵਾਲਾ ਬੈੱਡ ਲੈਣਾ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਸੋ ਕਿੰਗ ਸਾਈਜ਼ ਦਾ ਲੈਕਰ ਫਿਨਿਸ਼ ਵਾਲਾ ਬੈਡਰੂਮ ਸੈੱਟ, ਗ੍ਰੇ ਕਲਰ ਚਾਹੀਦਾ, ਵਾਈਟ ਕਲਰ ਚਾਹੀਦਾ, ਜਗਮਗ ਜਗਮਗ ਕਰਦੀਆਂ ਐਲਈਡੀ ਲਾਈਟਾਂ ਦੇ ਨਾਲ ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $4,000 ਸੀ, ਪਰ ਜਿਹੜਾ ਇਸ ਵੀਕਐਂਡ ਦੇ ਉੱਪਰ ਐਨਵਰਸਰੀ ਸੇਲ ਦੇ ਉੱਪਰ ਨਾ 4,000 ਨਾ 3,500 ਨਾ 3,000 ਨਾ 2,500 ਨਾ 2,000 ਕੜਾਕੇ ਕੱਢ ਵੀ ਪ੍ਰਾਈਸ ਦੇਣ ਲੱਗਿਆ, ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਸਿਰਫ ਸਿਰਫ ਸਿਰਫ $1,699 $1,699 $1,699 ਵਿੱਚ ਬਾਈ ਜੀ ਪੂਰਾ ਬੈਡਰੂਮ ਸੈੱਟ ਮਿਲੂਗਾ ਜੀ।
3: ਮੈਂ ਕਹਿੰਦਾ ਬਸ ਇੱਥੇ ਗੱਲ ਫਿਰ ਬਣਦੀ ਨੀ ਬਾਈ ਜੀ, ਨਾ ਨਾ ਨਾ ਨਾ, ਇੱਦਾਂ ਕਿੱਦਾਂ ਹੋ ਸਕਦਾ?
4: ਬਿਲਕੁਲ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਫ੍ਰੀ, ਟੈਲੀਵਿਜ਼ਨ ਟੀਵੀ ਫ੍ਰੀ, ਟੈਲੀਵਿਜ਼ਨ ਟੀਵੀ ਫ੍ਰੀ, ਪੂਰਾ ਬੈਡਰੂਮ ਸੈੱਟ $1,699 ਦਾ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ। ਬੜਾ ਬਾਈ ਜੀ ਨੇ ਹੱਥ ਹੱਥ ਵੱਲ ਹੱਥ ਮਾਰਿਆ ਵੀ ਗੱਦਾ ਮੈਟਰਸ, ਇਹ ਬਾਈ ਜੀ $500-600 ਦਾ, ਇਹ ਵੀ ਪੰਜਾਬੀ ਲਹਿਰਾ ਵੱਲੋਂ ਫ੍ਰੀ, ਪੰਜਾਬੀ ਲਹਿਰਾ ਬਾਈ ਐਕਸਾਈਟਮੈਂਟ, ਤੋਹਫੇ ਤੇ ਡਿਸਕਾਊਂਟ ਲੈਣ ਲਈ ਤੁਸੀਂ ਪਹੁੰਚਣਾ। ਸੋ ਨਾਲ ਦੀ ਨਾਲ ਜਦੋਂ ਤੁਸੀਂ ਇਹ ਬੈਡਰੂਮ ਸੈੱਟ ਬਾਏ ਕਰ ਲਿਆ, ਫਰੰਟ ਤੇ ਇੱਕ ਬਾਕਸ ਰੱਖਿਆ ਹੋਇਆ, ਉਸ ਚੋਂ ਪਰਚੀ ਕੱਢਣੀ ਨੀ ਭੁੱਲਣੀ, ਸੋ $1,100 ਕੈਸ਼, $500 ਕੈਸ਼, ਐਪਲ ਦੀ ਸਮਾਰਟ ਵਾਚ, ਟੈਲੀਵਿਜ਼ਨ, ਮਾਈਕ੍ਰੋਵੇਵ, ਏਅਰਪੋਰਟਸ, ਬਹੁਤ ਸਾਰੇ ਤੋਹਫੇ ਵੀ ਉਸ ਬਾਕਸ ਵਿੱਚੋਂ ਕੱਢ ਕੇ ਲੈ ਸਕੇ ਜਾ ਸਕਦੇ ਹੋ। ਸੋ ਬਹੁਤ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਨੇ ਐਨਵਰਸਰੀ ਸੇਲ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6885 ਟੋਮਕਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਐਨਵਰਸਰੀ ਐਨਵਰਸਰੀ ਸੇਲ ਬਾਈ ਜੀ।
3: ਬਾਈ ਜੀ ਇੰਨਾ ਕੁਛ ਸਮਾਨ ਤੇ ਨਾਲ ਮਿਲ ਹੀ ਰਿਹਾ ਤੇ ਹੱਥ ਮਾਰੇ ਦਾ ਫਾਇਦਾ ਵੀ ਹੋ ਗਿਆ, ਤੇ ਨਾਲ ਤੁਹਾਨੂੰ ਕਿੰਗ ਸਾਈਜ਼ ਦਾ ਮੈਟਰੈਸ ਵੀ ਫ੍ਰੀ ਮਿਲ ਰਿਹਾ ਜੋ ਕਿ 6700 ਰੈਗੂਲਰ ਕੀਮਤ ਹੈ ਉਹਦੀ। ਇਹਦੇ ਲਈ ਤੁਸੀਂ ਪਹੁੰਚੋ 6885 ਟੋਮਕਨ ਰੋਡ ਦੇ ਉੱਤੇ, ਬੜਾ ਹੀ ਸ਼ਾਨਦਾਰ ਸਪੈਸ਼ਲ ਲੱਗੀ ਹੈ, ਫਸਟ ਈਅਰ ਐਨੀਵਰਸਰੀ ਗ੍ਰੈਂਡ ਹੋਮ ਫਰਨੀਚਰ ਤੇ ਜੀ ਬਾਈ ਜੀ, 6885 ਟੋਮਕਨ ਰੋਡ, ਸ਼ਾਨਦਾਰ ਡੀਲ ਦੇ ਲਈ ਪਹੁੰਚੋ। ਕੋਈ ਵੀ ਤੁਸੀਂ ਅਗਰ ਸਮਾਨ ਦੇਖ ਰਹੇ ਹੋ ਘਰ ਦਾ ਫਰਨੀਚਰ, ਕੋਈ ਇਟਾਲੀਅਨ ਸਟਾਈਲ, ਕੋਈ ਕੈਨੇਡਾ ਮੇਡ ਸੋਫਾ ਬਣੇ ਹੋਏ, ਜਾਂ ਬੈੱਡ ਦੇਖ ਰਹੇ ਹੋ, ਕੋਈ ਵੀ ਚੀਜ਼, ਇੱਕ ਤੋਂ ਇੱਕ ਚੜ੍ਹਦੀ ਚੀਜ਼ ਤੁਹਾਨੂੰ ਮਿਲ ਰਹੀ ਹੈ ਗ੍ਰੈਂਡ ਹੋਮ ਫਰਨੀਚਰ ਤੇ। ਇੱਕ ਵਾਰ ਵਿਜ਼ਿਟ ਕਰੋ 6885 ਟੋਮਕਨ ਰੋਡ ਦੇ ਉੱਤੇ, ਤੇ ਹੋਰ ਵੀ ਸ਼ਾਨਦਾਰ ਡੀਲਸ ਤੁਹਾਡਾ ਇੱਥੇ ਇੰਤਜ਼ਾਰ ਕਰ ਰਹੀਆਂ ਨੇ ਜੀ ਬਾਈ ਜੀ।
0: ਕੀ ਬਾਤ ਹੈ, 6885 ਟੋਮਕਨ ਰੋਡ, ਡੇਰੀ ਡੇਰੀ ਡੇਰੀ ਟੋਮਕਨ, ਇੱਕ ਗ੍ਰੈਂਡ ਹੋਮ ਫਰਨੀਚਰ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੇ, ਅੱਛਾ ਬੱਲੇ ਯਾਰ 7:30 ਹੋ ਵੀ ਗਏ, ਜ਼ਰਾ ਠਹਿਰ ਜਿੰਦੜੀਏ, ਠਹਿਰ ਠਹਿਰ, ਮੈਂ ਹੋਰ ਬੜਾ ਕੁਝ ਕਰਨਾ। ਮੱਲੀ ਟੈਂਟ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਨੇ ਮੱਲੀ ਮੱਲੀ ਮੱਲੀ ਟੈਂਟ ਸਰਵਿਸਿਸ ਤੇ। ਸੋ ਮੱਲੀ ਟੈਂਟ ਤੇ ਤੁਸੀਂ ਇੱਕ ਵਾਰ ਪਹੁੰਚੋ ਜ਼ਰੂਰ, ਹਰ ਇੱਕ ਸਾਈਜ਼ ਦਾ ਟੈਂਟ ਅਵੇਲੇਬਲ, ਡਾਂਸ ਫਲੋਰ, ਟੇਬਲ, ਚੇਰਾ, ਬਾਰ, ਲਗਜ਼ਰੀ ਪੋਰਟੇਬਲ ਵਾਸ਼ਰੂਮ, ਮੱਲੀ ਟੈਂਟ, 6479992569 ਮੱਲੀ ਟੈਂਟ ਸਰਵਿਸਿਸ, 2956 ਹੈਲੋ। ਸਤਿ ਸ਼੍ਰੀ ਅਕਾਲ
5: ਭਾਜੀ, ਮੈਂ ਸੁਣ ਰਿਹਾ ਤੁਹਾਡੀਆਂ ਐਡਾਂ ਬਹੁਤ ਵਧੀਆ ਤੇ ਗ੍ਰੈਂਡ ਹੋ ਗਈਆਂ, ਮੈਨੂੰ ਦੱਸੋ ਡੀਲ ਅਗਰ ਮੈਂ
0: ਤੁਸੀਂ ਸਪੈਸ਼ਲ ਹੀ ਸਪੈਸ਼ਲ ਹੈ, ਤੁਸੀਂ ਨੇੜੇ ਤੇੜੇ ਹੋ ਤਾਂ ਗੇੜਾ ਮਾਰਿਆ ਹੋ
5: ਭਾਈ। ਭਾਜੀ ਅਸੀਂ ਕੈਂਬਰੀਜ ਤੋਂ ਆਉਣਾ ਵਾ ਸਪੈਸ਼ਲ, ਮੈਂ ਐਕਚੁਅਲੀ ਪੂਰਾ ਹਾਂਜੀ ਟੈਕਸੀ ਲੈਣਾ ਸੀਗਾ।
0: ਕੋਈ ਨਾ, ਕੀ ਤੁਸੀਂ ਬਾਏ ਕੀ ਕਰਨਾ? ਸਾਰਾ ਕੰਮ ਕਰਾਉਣੇ ਸੈੱਟ ਤੇ, ਤੁਸੀਂ ਟੈਨਸ਼ਨ ਨਹੀਂ ਲੈਣੀ, ਬਸ ਇੱਕ ਅੱਧਾ ਮਿੰਟ ਮੈਨੂੰ ਦਿਓ, ਹੋਲਡ ਕਰੋ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਮੈਂ ਵੀਰ ਹੁਣਾਂ ਨੂੰ ਵਧੀਆ ਟੋਪ ਟੋਪ ਟੋਪ ਦੀਆਂ ਡੀਲਾਂ, ਕੁਝ ਕੁ ਦਵਾਵਾਂ ਯਾਰ। ਦੇਖੋ ਇਹਨਾਂ ਨੇ ਇੰਨੇ ਪਿਆਰ ਨਾਲ, ਇੰਨੇ ਇੱਕ ਭਰੋਸੇ ਨਾਲ ਮੈਨੂੰ ਫੋਨ ਕੀਤਾ, ਸੋ ਮੈਂ ਉਹਨਾਂ ਨੂੰ ਲਾਉਣਾ ਫੋਨ ਤੇ ਸਪੈਸ਼ਲ ਇਹਨਾਂ ਦਾ ਨੰਬਰ ਨਾਮ ਨੂਮ ਸਾਰਾ ਬਾਈ ਹੁਣਾਂ ਨੂੰ ਦਿੰਦਾ। ਸਰਬਜੀਤ ਸੁੱਖ ਭਾਅ ਜੀ ਹੈਗੇ ਨੇੜੇ?
3: ਹਾਂਜੀ,
0: ਉਹਨਾਂ ਨੂੰ ਦਿਓ ਹੈਡਫੋਨ ਮਾੜੇ ਜਿਹੇ ਹੋ ਸਕਦਾ।
3: ਇੱਕ ਮਿੰਟ, ਉਹ ਦੂਜੇ
0: ਅੱਛਾ ਕਿਤੇ ਹੋਰ ਬਿਜ਼ੀ ਲੱਗੇ ਹੋਏ ਨੇ, ਕੋਈ ਗੱਲ ਨੀ। ਤੁਸੀਂ ਕਿੰਨਾ ਟਾਈਮ ਲੱਗੂ ਉਹਨਾਂ ਨੂੰ?
3: ਬਸ ਜੀ ਦੋ ਤਿੰਨ ਮਿੰਟ, ਦੋ ਮਿੰਟ, ਦੋ ਮਿੰਟ ਜੀ।
0: ਉਹਨਾਂ ਦੀ ਕਾਲ ਬੈਕ ਕਰਵਾਇਓ, ਠੀਕ ਹੈ? ਜਲਦੀ,
3: ਠੀਕ ਹੈ, ਠੀਕ ਹੈ ਸਰ।
0: ਓਕੇ, 9390, ਹਾਂਜੀ ਵੀਰੇ, 9390 ਵੀਰੇ,
6: ਮੈਨੂੰ
0: ਯਾਦ ਕਰਾਇਆ ਜਿਹੜੇ ਨਵੇਂ ਗਾਣੇ ਚ, ਇੱਕ ਉਹ ਨੀ ਬੜਾ ਚੱਲਿਆ ਅੱਜ ਕੱਲ, ਕਿਹੜਾ ਸੀਗਾ? ਇੱਕ ਮਿੰਟ, ਹੁਣ ਮੈਨੂੰ ਲੱਭ ਲੈਣ ਦਿਓ, ਉਹ ਵੀ ਦੱਸਣਾ ਜ਼ਰੂਰੀ ਹੈ। ਅਤੇ ਉਹ ਮੇਰੀ ਕਾਹਲੀ ਐਕਟਿਵਾ ਦਾ ਇੱਕ ਦਿਨ ਖੜ ਗਿਆ ਹੈਂਡਲ, ਉਹ 'ਤੇ ਵੀਡੀਓ ਆਈ। ਦੇਖੋ ਸਾਰੀ ਜਿੰਨੇ ਵੀ ਉੱਥੇ ਮੁੰਡੇ ਕੁੜੀਆਂ ਪਾਰਟੀ ਦੇ, ਉਹ ਸਾਰੇ ਵੀਡੀਓ ਬਣਾਉਂਦੇ ਉਸ ਗਾਣੇ 'ਤੇ। ਮੇਰੇ ਨਾਲ ਲਾਈਨ ਤੇ ਉਹਨਾਂ ਨੇ ਸਪੈਸ਼ਲ ਫੋਨ ਕੀਤਾ, ਕਹਿੰਦੇ ਭਾਜੀ ਮੈਨੂੰ ਬੜਾ ਵਧੀਆ ਲੱਗਿਆ ਗ੍ਰੈਂਡ ਹੋਮ ਫਰਨੀਚਰ ਦੀ ਗੱਲਬਾਤ, ਤੇ ਉਹਨਾਂ ਨੇ ਕੈਂਬਰਿਜ ਤੋਂ ਆਉਣਾ ਸਪੈਸ਼ਲ
7: ਜੀ ਸਰ।
0: ਸੋ ਭਾਈ ਜੀ ਤੁਸੀਂ 2956, ਹਾਂਜੀ ਪ੍ਰਿਤਪਾਲ ਵੀਰੇ, ਤੁਸੀਂ ਕਦੋਂ ਜਾਣਾ? ਨਹੀਂ ਨਹੀਂ ਦੇਖੋ ਜਦੋਂ ਮਰਜ਼ੀ ਚਲ ਜਾਓ, ਕੱਲ ਨੂੰ ਆ ਜਾਓ, ਪਰਸੋਂ ਆ ਜਾਓ, ਤੇ ਤੁਸੀਂ ਬਸ ਜਾਣਾ, ਤੁਸੀਂ ਸੁੱਖ ਭਾਜੀ ਨੂੰ ਮਿਲਣਾ ਤੇ ਡੀਲਾਂ ਹੀ ਡੀਲਾਂ ਹੋਣਗੀਆਂ, ਠੀਕ ਹੈ ਸੁੱਖ ਭਾਜੀ?
7: ਬਿਲਕੁਲ ਨਵੀ ਬਾਈ ਜੀ, ਬਾਈ ਨੂੰ ਡਰੈਸ ਦੇ ਦੇਣਾ ਆਪਾਂ, ਸ਼ਰਟ 85 ਟੋਮਕਰ ਰੋਡ ਵਾਲੀ ਲੋਕੇਸ਼ਨ ਤੇ ਪਹੁੰਚ ਜਾਣਾ, ਪੂਰੇ ਘਰ ਦਾ ਫਰਨੀਚਰ ਬਾਈ ਜੀ ਬਾਈ ਕਰ ਲੈਣਾ, ਸਾਡੇ ਵੱਲੋਂ ਪੰਜਾਬੀ ਲਹਿਰਾਂ ਵੱਲੋਂ ਨਵੀ ਬਾਈ ਜੀ ਵੱਲੋਂ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਹੋਊਗਾ ਬਾਈ ਜੀ।
0: ਠੀਕ ਹੈ ਬਾਈ ਜੀ, ਬਣ ਗਈ ਗੱਲ?
8: ਹਾਂਜੀ ਭਾਜੀ, ਥੈਂਕ ਯੂ।
0: ਤੇ ਹਜੇ ਇੱਥੇ ਨਹੀਂ ਹੈ ਜੀ, ਇੱਕ ਅੱਧਾ ਹੋਰ ਵੀ ਗਿਫਟ ਦਵਾਵਾਂਗੇ, ਤੁਸੀਂ ਕੱਲ ਨੂੰ ਜਾਂ ਪਰਸੋਂ ਨੂੰ ਚਲੇ ਜਾਇਓ ਜ਼ਰੂਰ, ਤੇ 6685 ਟੋਮਕਨ ਰੋਡ, 6685 ਟੋਮਕਨ ਰੋਡ, ਡੇਰੀ ਟੋਮਕਨ ਤੇ ਨੇ, ਠੀਕ ਹੈ? ਪੰਜਾਬੀ ਲਹਿਰਾਂ ਮੇਕ ਸ਼ੁਰ ਕਰ ਲਈ, ਸਾਰੇ ਮੈਸੇਜ ਵੀ ਤੁਹਾਡੇ ਤੱਕ ਪਹੁੰਚ ਰਹੇ ਨੇ। ਸਾਡੇ ਐਚ ਕੇ ਮੂਵਰਸ ਨੰਬਰ 1 ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ, ਐਚ ਕੇ ਮੂਵਰਸ ਨੂੰ ਯਾਦ ਰੱਖੋ, 416-524-6604, HK Movers, ਐਂਡ 25-30 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ ਮੂਵਿੰਗ ਦਾ। HK Movers 416-524-6704 ਦੇ ਉੱਤੇ HK Movers ਨੂੰ ਯਾਦ ਰੱਖੋ। ਜਿਨ੍ਹਾਂ ਨੇ ਕਿਚਨ ਨਵਾਂ ਤਿਆਰ ਕਰਾਉਣਾ, ਉਹਦੇ ਲਈ ਨਿਊ ਹਾਈਟਸ ਕਿਚਨ ਤੇ ਤੁਸੀਂ ਗੇੜਾ ਮਾਰਨਾ, ਜਾਂ ਸੋਰੀ ਇਹ ਤੁਹਾਡੇ ਘਰੇ ਗੇੜਾ ਮਾਰਨਗੇ ਤੇ ਤੁਹਾਨੂੰ ਇੱਕ ਫ੍ਰੀ ਐਸਟੀਮੇਟ ਦੇਣਗੇ, ਬ੍ਰੈਂਡ ਨਿਊ ਆਪਣੇ ਮਨਪਸੰਦ ਦੀ ਕਿਚਨ, ਕੋਈ ਕਾਊਂਟਰ ਟੋਪ ਜਾਂ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਤਿਆਰ ਕਰਾਉਣਾ, ਇੱਕੋ ਇੱਕ ਟੀਮ ਹੈ, ਯਾਦ ਰੱਖੋ ਤੁਸੀਂ ਜ਼ਰੂਰ ਨਿਊ ਹਾਈਟਸ ਕਿਚਨ, 416-859-1920, ਨਿਊ ਹਾਈਟਸ ਕਿਚਨ। ਸੋ ਤੁਹਾਨੂੰ ਹੁਣ ਕਿਹੜਾ ਸੁਣਾਈ ਯਾਰ, ਮੇਰੇ ਕੋਲ ਤਾਂ ਲਿਸਟ ਇੱਡੀ ਵੱਡੀ, ਦੇਖੋ ਕਮਲਹੀਰ ਸਾਹਿਬ ਦਾ ਲੱਗ ਗਿਆ, ਤੇ ਹੁਣ ਅਗਲੇ ਹਫਤੇ ਮਾਸਟਰ ਸਲੀਮ ਜੀ ਪਹੁੰਚ ਰਿਹਾ 24 ਤਰੀਕ ਨੂੰ ਲਾਈਵ ਪਰਫੋਰਮ ਕਰਨ ਤੁਹਾਡੇ ਆਪਣੇ ਸ਼ਹਿਰ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿਖੇ। ਸੋ ਢੋਲ ਜਗੀਰ ਦਾ ਲਾਉਣੇ ਆ ਲਾਈਵ ਮਾਸਟਰ ਸਲੀਮ ਦੀ ਗਾਇਕੀ, ਯਾਰ ਕੁਝ ਕੀ ਸਿੰਗਰ ਨੇ ਗਿਣਵੇਂ ਚੁਣਵੇਂ ਜਿਹਨਾਂ ਦੀ ਲਾਈਵ ਗਾਇਕੀ ਐਸੀ ਹੈ ਕਿ ਤੁਸੀਂ ਕਹਿੰਦੇ ਹੋ ਯਾਰ ਇਹ ਤਾਂ CD ਨਾਲੋਂ, ਇਹ ਤਾਂ ਗਾਣੇ ਨਾਲੋਂ ਵੀ ਵਧੀਆ ਯਾਰ ਲਾਈਵ ਦੇ ਵਿੱਚ। ਸੋ ਮਾਸਟਰ ਸਲੀਮ ਇੱਕ ਬਹੁਤ ਹੀ ਸਿੱਖੇ ਹੋਏ, ਬਹੁਤ ਹੀ ਤਰਾਸ਼ੇ ਹੋਏ ਆਰਟਿਸਟ ਮਾਸਟਰ ਸਲੀਮ। ਟਿਕਟਾਂ ਲਈ ਮਿਲਣਾ tickets.com milnatickets.com ਜਾਂ ਕੋਈ ਵੀ ਜਾਣਕਾਰੀ ਹੋਰ ਚਾਹੀਦੀ ਹੈ ਟਿਕਟਾਂ ਲਈ $49 ਤੋਂ ਸਿਰਫ ਟਿਕਟਾਂ ਨੇ 6477839873 6477839873

0: वाह क्या बात है, प्रोग्राम है पंजाबी नाल, 9573333 अपना नंबर है। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104 1557। ਕਿਆ ਬਾਤ ਹੈ। ਸੋ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਦੇ ਆ ਰਿਹਾ ਕਿ ਨੈਕਸਟ ਵੀਕ ਬਹੁਤ ਖਾਸ ਹੈ, ਨੈਕਸਟ ਵੀਕਐਂਡ ਬੜਾ ਇੰਟਰਟੇਨਿੰਗ, ਬਹੁਤ ਹੀ ਮੈਮੋਰੇਬਲ ਤੁਸੀਂ ਹੁਣ ਬਣਾ ਸਕਦੇ ਹੋ ਮੈਮੋਰੇਬਲ। ਇਹ ਤਾਂ ਹੁਣ ਤੁਹਾਡੇ 'ਤੇ ਹੈ, ਹੁਣ ਮੈਮਰੀਜ਼ ਕ੍ਰੀਏਟ ਕਰਨੀ ਹਰ ਇੱਕ ਇਨਸਾਨ ਜੇ ਥੋੜ੍ਹੀ ਬਹੁਤੀ ਹਿੰਮਤ ਕਰੇਗਾ, ਥੋੜ੍ਹਾ ਬਹੁਤਾ ਫਨ ਸ਼ਨ ਯਾਰਾਂ ਦੋਸਤਾਂ ਪਰਿਵਾਰਾਂ ਨਾਲ ਕਿਤੇ ਤੁਸੀਂ ਇੱਕ ਐਕਸਾਈਟਿੰਗ ਅਤੇ ਇੰਟਰਟੇਨਿੰਗ ਜਗ੍ਹਾ 'ਤੇ ਜਾਓਗੇ ਤਾਂ ਹੀ ਜ਼ਿੰਦਗੀ ਦੇ ਵਿੱਚ ਯਾਦਾਂ ਬਣਨਗੀਆਂ। ਸੋ ਅਗਲੇ ਹਫ਼ਤੇ 25 ਤਾਰੀਖ ਤੁਹਾਡੇ ਸਭ ਲਈ ਬਹੁਤ ਖਾਸ, ਮਨਮੋਹਨ ਵਾਰਸ ਕਮਲਹੀਰ ਸੰਗਤਾਰ ਜੀ ਲੈ ਕੇ ਆ ਰਹੇ ਆ ਪੰਜਾਬੀ ਵਿਰਸਾ 2026 ਟੋਰਾਂਟੋ, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਬਹੁਤ ਹੀ ਖੂਬਸੂਰਤ, ਅਤੇ ਮੈਂ ਕੱਲ੍ਹ ਪਰਸੋਂ ਆਪਣੇ ਇੱਕ ਮਿੱਤਰ ਨਾਲ ਗੱਲ ਕਰ ਰਿਹਾ ਸੀ, ਮੈਂ ਕਿ ਯਾਰ ਇਹ ਮੈਨੂੰ ਲੱਗਦਾ ਕਿ ਆਪਣੇ ਇੱਥੋਂ ਦਾ ਸਭ ਤੋਂ ਪ੍ਰੈਸਟੀਜੀਅਸ ਵੈਨਿਊ ਬਣ ਚੁੱਕਿਆ, ਬਣੇ ਹੀ ਯਾਰ ਇੱਦਾਂ ਦੇ ਸ਼ੋਆਂ ਲਈ ਵੈਨਿਊ ਹੈ। ਸੋ ਪੰਜਾਬੀ ਵਿਰਸਾ ਮਨਮੋਹਨ ਵਾਰਸ ਕਮਲਹੀਰ ਸੰਗਤਾਰ ਅਗਲੇ ਹਫ਼ਤੇ ਲਾਈਵ, ਅਤੇ ਸਾਡੇ ਨਾਲ ਹਰਜਿੰਦਰ ਗਿੱਲ ਜੀ ਜੁੜ ਚੁੱਕੇ ਨੇ ਅਤੇ ਹੋਰ ਜਾਣਕਾਰੀ ਇਸ ਸ਼ੋਅ ਦੀ ਗਿੱਲ ਸਾਹਿਬ ਦੇਣਗੇ। ਜੀ ਹਰਜਿੰਦਰ ਜੀ ਵੈਲਕਮ।
1: ਨਵੀਂ ਬਹੁਤ ਮਿਹਰਬਾਨੀ, ਥੈਂਕ ਯੂ ਬ੍ਰਦਰ, ਬਹੁਤ ਸ਼ੁਕਰੀਆ। ਜਿਵੇਂ ਤੁਸੀਂ ਐਕਸਪਲੇਨ ਕੀਤਾ ਹੀ ਹੈ, ਸੱਚੀ 4 ਚੰਨ ਲੱਗ ਜਾਂਦੇ ਆ ਕਿਸੇ ਵੀ ਪਰਫਾਰਮਰ ਨੂੰ ਆਪਣੀ ਪਰਫਾਰਮੈਂਸ ਇਸ ਥੀਏਟਰ 'ਚ ਦਿੰਦੇ ਆ ਜਦੋਂ, ਕਿਉਂਕਿ ਇਹ ਕੰਪਲੀਮੈਂਟ ਕਰਦਾ ਸਾਰੇ ਐਲੀਮੈਂਟਸ ਨੂੰ। ਸੋ ਸਿੰਗਰ ਵਧੀਆ ਹੋਵੇ, ਨਾਲ ਉਹਨਾਂ ਦੇ ਮਿਊਜ਼ੀਸ਼ੀਅਨਸ ਦੀ ਟੀਮ ਵਧੀਆ ਹੋਵੇ, ਕੰਪੋਜੀਸ਼ਨਸ ਵਧੀਆ ਬਣ ਰਹੀਆਂ ਹੋਣ, ਤੁਸੀਂ ਤਾਂ ਖੁਦ ਨਵੀਂ ਸੰਗੀਤ ਦੇ ਨਾਲ ਬਹੁਤ ਨੇੜੇ ਤੋਂ ਜੁੜੇ ਹੋਏ ਹੋ, ਤਾਂ ਜਿਹੜੇ ਪਰਫਾਰਮਰਸ ਹੁੰਦੇ ਨੇ ਉਹ ਜਦੋਂ ਇਸ ਤਰ੍ਹਾਂ ਦਾ ਵੈਨਿਊ ਮਿਲ ਜਾਵੇ ਉਹਨਾਂ ਨੂੰ ਚਾਅ ਚੜ ਜਾਂਦਾ, ਤੇ ਮਨਮੋਹਨ ਵਾਰਸ ਬਾਈ ਹੋਰੀ ਜਿੱਥੇ ਖੜੇ ਹੋਣ ਉੱਥੇ ਤਾਂ ਫਿਰ ਹੋਰ ਵੀ ਉਹ ਮਲਟੀਪਲਾਈ ਹੁੰਦਾ ਜਾਂਦਾ ਜਿਹੜਾ ਇਫੈਕਟ ਹੁੰਦਾ। ਸੋ ਇਸ ਇਫੈਕਟ ਨੂੰ, ਇਸ ਔਰੇ ਨੂੰ, ਇਸ ਮਾਹੌਲ ਨੂੰ ਮਾਨਣ ਦੇ ਲਈ ਡੈਫੀਨੇਟਲੀ ਆਪਾਂ ਸਾਰੇ ਜਣੇ ਪਿਛਲੇ ਕਾਫੀ ਦਿਨਾਂ ਤੋਂ ਇਨਵਾਈਟ ਕਰ ਰਹੇ ਹਾਂ। ਸੋ ਹੁਣ ਗਿਣਤੀ ਦੇ 8 ਦਿਨ ਬਾਕੀ ਰਹਿ ਗਏ ਆ। ਸੋ ਅਗਲਾ ਸ਼ਨੀਵਾਰ ਜਿਹੜਾ ਹੋਣਾ, ਇੱਕ ਤਾਂ ਹੁਣ ਕੱਲ ਨੂੰ ਸੈਟਰਡੇ ਆ, ਉਸ ਤੋਂ ਅਗਲੇ ਸੈਟਰਡੇ ਸ਼ਾਮ ਨੂੰ 7 ਵਜੇ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਦੀਆਂ ਡੋਰਸ ਪਬਲਿਕ ਦੇ ਲਈ, ਆਡੀਅੰਸ ਦੇ ਲਈ ਓਪਨ ਹੋ ਜਾਣੀਆਂ। 8 ਵਜੇ ਦੇ ਕਰੀਬ ਆਪਾਂ ਸਾਰੇ ਜਾਣਿਆਂ ਨੇ ਹਾਲ ਦੇ ਵਿੱਚ ਬੈਠੇ ਹੋਣਾ ਸਾਰੇ, ਤੇ ਉਦੋਂ ਨੂੰ ਫਿਰ ਸ਼ੋਅ ਸ਼ੁਰੂ ਕਰਨਾ। ਤੇ ਜੇਕਰ ਅਜੇ ਤੱਕ ਤੁਸੀਂ ਟਿਕਟਸ ਨਹੀਂ ਲਈਆਂ ਤਾਂ ticketmaster.ca ਓਫੀਸ਼ੀਅਲੀ ਸਿਰਫ ਇਹੀ ਇੱਕੋ ਇੱਕ ਵੈਬਸਾਈਟ ਹੈ। ਤੇ ਜੇ ਤੁਸੀਂ ਪ੍ਰਿੰਟਡ ਕੁਛ ਟਿਕਟਸ ਲੈਣੀਆਂ ਚਾਹੁੰਦੇ ਹੋ ਤਾਂ ਉਹ ਫਰੈਂਡਸ ਵੀਡੀਓ ਸਟੀਲਸ ਐਂਡ ਮੈਲਨੀ ਦੇ ਨਜ਼ਦੀਕ ਹੈ, ਪਰ ਉਹਦੇ ਲਈ ਕਾਲ ਕਰ ਲਿਓ ਪਹਿਲਾਂ ਜੇ ਤੁਸੀਂ ਕੋਈ ਖਾਸ ਸਪੈਸੀਫਿਕ ਪ੍ਰਾਈਸ ਰੇਂਜ ਦੀ ਟਿਕਟ ਲੱਭ ਰਹੇ ਸੀ ਤਾਂ, ਕਿਉਂਕਿ ਉੱਥੇ ਸਾਡੇ ਕੋਲ ਬਹੁਤ ਲਿਮਿਟਡ ਸੀਟਸ ਹੋਣਗੀਆਂ। ਸੋ ਪ੍ਰਿੰਟ ਕੀਤੀਆਂ ਹੋਈਆਂ ਟਿਕਟਾਂ ਦੇ ਲਈ 416-303-4444 ਤੇ ਕਾਲ ਕਰ ਲਿਓ, ਜਾਂ ਤੁਸੀਂ ਅਗਰ ਗਰੁੱਪ ਡਿਸਕਾਊਂਟ ਚਾਹੀਦਾ, ਗਰੁੱਪ ਟਿਕਟ ਚਾਹੀਦੀਆਂ ਨੇ, ਸਪੋਂਸਰਸ਼ਿਪ ਦੇ ਬਾਰੇ 'ਚ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹਦੇ ਲਈ ਵੀ ਅਸੀਂ ਸਾਡੇ ਜਿਹੜੇ VVIP ਜਾਂ VIP ਸੈਕਸ਼ਨ ਦੇ ਵਿੱਚ ਕੁਝ ਰਿਜ਼ਰਵਡ ਸੀਟ ਹੁੰਦੀਆਂ ਨੇ ਉਹ ਅਸੀਂ ਤੁਹਾਨੂੰ ਓਨਰ ਕਰ ਸਕਦੇ ਹਾਂ। ਸੋ ਉਹਦੇ ਲਈ 6474-6862-647-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6 ਉਹ ਰਿਕਾਰਡ ਕੀਤਾ ਜਾਣਾ ਇੱਥੇ। ਸੋ ਕਿਉਂਕਿ ਇਹ ਵੈਨਿਊ ਏਦਾਂ ਦਾ ਕਿ ਇਹਦੀ ਜਿਹੜੀ ਖੂਬਸੂਰਤੀ ਹੈ ਜਾਂ ਇਹਦਾ ਜਿਸ ਤਰੀਕੇ ਦਾ ਸੈਟਅਪ ਹੈ ਉਹ ਰਿਕਾਰਡਿੰਗ ਦੇ ਵਿੱਚ ਜਿੰਨਾ ਮਜ਼ੇਦਾਰ ਵੀਡੀਓ ਬਣਾਉਣ ਦੇ ਲਈ ਜਿਵੇਂ ਕਹਿੰਦੇ ਹੁੰਦੇ ਇੱਕ ਬਣਿਆ ਬਣਾਇਆ ਸੈਟਅਪ ਮਿਲਦਾ ਉਹਨੂੰ ਆਪਾਂ ਸਾਰੇ ਕੈਸ਼ ਕਰਨਾ ਚਾਹੁੰਦੇ। ਸੋ ਇਹਦੇ ਵਿੱਚ ਨਵੇਂ ਗੀਤ ਗਾਏ ਜਾਣੇ ਆ, ਬਾਕੀ ਪੁਰਾਣਿਆਂ ਦਾ ਜਿਹੜਾ ਰੰਗ ਹੋਣਾ ਉਹ ਤਾਂ ਮੰਨਣਾ ਹੀ ਮੰਨਣਾ, ਪਰ ਕੁਛ ਇਹੋ ਜਿਹਾ ਗੀਤ ਹੋਣੇ ਜਿਹੜੇ ਪਹਿਲੀ ਵਾਰ ਪਰਫਾਰਮ ਕੀਤੇ ਜਾਣੇ ਆ ਪੰਜਾਬੀ ਵਿਰਸਾ ਦੀ ਟੀਮ ਦੇ ਵੱਲੋਂ, ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਕਾਰ ਬਾਈ ਹੋਰਾਂ ਵੱਲੋਂ, ਆਪਾਂ ਉਹਨਾਂ ਨਵੇਂ ਗੀਤਾਂ ਦਾ ਵੀ ਆਨੰਦ ਮਾਣਨਾ। ਸੋ ਪਰਿਵਾਰਾਂ ਸਮੇਤ ਪਹੁੰਚਣ ਦੇ ਲਈ ਸੱਦਾ, ਕੋਈ ਵੀ ਹੋਰ ਜਾਣਕਾਰੀ ਦੇ ਲਈ ਟੀਮ ਫੋਰ ਐਂਟਰਟੇਨਮੈਂਟ ਦੇ ਸੋਸ਼ਲ ਮੀਡੀਆ ਹੈਂਡਲਸ ਤੋਂ ਜਾਂ 6474006862 ਤੇ ਕਾਲ ਕੀਤੀ ਜਾ ਸਕਦੀ ਹੈ। 6474006862 25 ਜੁਲਾਈ ਦਿਨ ਸ਼ਨੀਵਾਰ ਪੰਜਾਬੀ ਵਿਰਸਾ, ਮਨਮੋਹਨ ਵਾਰਿਸ, ਕਮਲਹੀਰ ਤੇ ਸੰਤਾਰ ਜੀ ਨਵੀ
0: ਤੇ ਬਿਲਕੁਲ ਲੈਂਦੇ। ਹਰਿੰਦਰ ਜੀ ਦੇਖੋ ਸਾਰੇ ਚਲੋ ਆਰਟਿਸਟ ਵਧੀਆ ਹੈਗੇ ਨੇ, ਬਟ ਕੁਝ ਕਿ ਆਰਟਿਸਟ ਨੇ ਜਿਨ੍ਹਾਂ ਦੇ ਸ਼ੋਅ ਦੀ ਉਡੀਕ ਰਹਿੰਦੀ ਹੈ ਤੇ ਵਾਕਈ ਸੱਚੇ ਮਨੋਂ ਚਲੋ ਆਪਾਂ ਜੇ ਕਿਸੇ ਦੀ ਪ੍ਰਮੋਸ਼ਨ ਕਰਨੀ ਹੈ ਤਾਂ ਤੁਸੀਂ ਵੀ ਕਰਦੇ ਹੋ, ਆਪਾਂ ਵੀ ਕਰਦੇ ਹਾਂ, ਚਲੋ ਉਹ ਆਪਾਂ ਯੂਨੋ ਐਜ਼ ਅ ਬਿਜ਼ਨਸ ਕਰਦੇ ਹਾਂ, ਬਟ ਇੱਦਾਂ ਦੇ ਜਿਹੜੇ ਸ਼ੋਅ ਨੇ ਜਾਂ ਵਾਰਿਸ ਸਾਹਿਬ ਨੇ, ਕਮਲਹੀਰ ਜੀ ਨੇ, ਸੰਤਾਰ ਜੀ ਨੇ, ਹੁਣ ਆਪਾਂ ਨੂੰ ਵੀ ਐਕਸਾਈਟਮੈਂਟ ਹੈ ਕਿ ਆਪਾਂ ਇਹਨਾਂ ਦੀ ਪਰਫੋਰਮੈਂਸ ਨੂੰ ਦੇਖੀਏ। ਹੁਣ ਤੁਸੀਂ ਕਿੰਨੇ ਸ਼ੋਅ ਕਰਾਉਂਦੇ ਹੋ ਵੱਡੇ ਤੋਂ ਵੱਡੇ, ਪਰ ਕੁਝ ਕੀ ਆਰਟਿਸਟ ਨੇ ਜਿਹੜੇ ਸ਼ੋਅਜ਼ ਵਾਕਈ ਤੁਸੀਂ ਯਾਦ ਰੱਖਦੇ ਹੋ, ਤੇ ਮੈਂ ਅੱਜ ਵੀ ਸੁਣ ਰਿਹਾ ਸੀ ਕੁਝ ਗੀਤ, ਕਿੰਨੀ ਵਰਸਟੈਲਿਟੀ ਹੈ, ਤੁਸੀਂ ਜੇ ਕੋਕਾ ਕਰਕੇ ਧੋਖੇ ਤੋਂ ਲੈ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ, ਸੁੱਤੀ ਪਈ ਨੂੰ ਹਿਚਕੀ ਆਉਣਗੀਆਂ ਨਹੀਂ, ਆ ਜਾ ਭਾਬੀ। ਅਤੇ ਫਿਰ ਸਵੇਰੇ ਮੈਂ ਜਦੋਂ ਵੀ ਪ੍ਰੋਗਰਾਮ ਕਰਦਾ ਤਾਂ ਸ਼ੁਰੂਆਤ ਕਰੀਦੀ ਹੈ ਕਿ ਰਹੀ ਬਖਸ਼ ਦਾ ਤੂੰ ਕੀਤੇ ਹੋਏ ਕਸੂਰ ਦਾਤਿਆ। ਸੋ ਇਹ ਵਰਸਟੈਲਿਟੀ ਵੀ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ, ਅਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ। ਹੁਣ ਦੇਖੋ ਅਸੀਂ ਵੀ ਫੈਨ ਹਾਂ ਵਾਰਸ ਸਾਹਿਬ ਦੇ, ਅਤੇ ਸਾਡੇ ਪੇਰੈਂਟਸ ਵੀ ਨੇ, ਅਤੇ ਸਾਡੇ ਗ੍ਰੈਂਡ ਪੇਰੈਂਟਸ ਵੀ ਸੁਣਦੇ ਨੇ। ਸੋ ਕੁਝ ਕੀ ਗਿਣਵੇਂ ਚੁਣਵੇਂ ਐਸੇ ਆਰਟਿਸਟ ਨੇ ਜਿਨ੍ਹਾਂ ਨੂੰ ਇੰਨਾ ਪਿਆਰ ਆਈ ਥਿੰਕ ਜਨਰੇਸ਼ਨਸ ਤੋਂ ਮਿਲਦਾ। ਸੋ ਮੈਂ ਸਭ ਨੂੰ ਅਪੀਲ ਕਰਦਾ ਕਿ ਯਾਰ ਐਸੇ ਸ਼ੋਅ ਤੁਸੀਂ ਵਾਕਈ ਇੰਜੋਏ ਕਰੋਗੇ। ਤੁਸੀਂ ਆਏ ਨਹੀਂ ਕਹੋਗੇ ਕਿ ਯਾਰ ਕੋਈ ਗਲਤ ਡਿਸੀਜਨ ਸੀ, ਤੁਸੀਂ ਸਗਾ ਤੇ ਕਹੋਗੇ ਕਿ ਯਾਰ ਜਿਹੜੇ ਨਹੀਂ ਆਏ ਉਹਨਾਂ ਨੂੰ ਪਛਤਾਵਾ ਜ਼ਰੂਰ ਹੈ। ਸੋ 6 4 7 4 0 0 6 8 6 2 'ਤੇ ਤੁਸੀਂ ਹੋਰ ਜਾਣਕਾਰੀ ਲੈਣੀ ਹੈ, ਜਾਂ ਸਿੰਪਲ ਤਰੀਕਾ ਯਾਰ ਅੱਜ ਕੱਲ੍ਹ ਦਾ ਤਾਂ ਤੁਸੀਂ ticketmaster.ca 'ਤੇ ਜਾਓ, ਤੁਸੀਂ ਦੇਖੋ ਤੁਹਾਨੂੰ ਕਿਹੜੀ ਸੀਟ ਵਧੀਆ ਲੱਗਦੀ ਹੈ, ਤੁਸੀਂ ਆਪਣਾ ਕ੍ਰੈਡਿਟ ਕਾਰਡ ਪਾਓ, ਬਹੁਤ ਸੇਫ ਐਂਡ ਸਿਕਿਓਰ ਬੁੱਕ ਕਰੋ ticketmaster.ca 'ਤੇ। ਹਰਜਿੰਦਰ ਜੀ ਆਲਵੇਜ਼ ਇਟਸ ਅ ਪਲੇਜ਼ਰ, ਥੈਂਕ ਯੂ ਸਰ, ਅਤੇ ਬੈਸਟ ਵਿਸ਼ਸ ਤੁਹਾਨੂੰ।
1: ਬਹੁਤ ਪਿਆਰ ਨਵੀ, ਬਹੁਤ ਪਿਆਰ, ਥੈਂਕ ਯੂ। ਬਸ ਇੱਕ ਮੈਂ ਜਾਂਦੇ ਜਾਂਦੇ ਹੋਰ, ਕਿਉਂਕਿ ਨਾ ਕਾਫੀ ਸਾਰੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਕਈ ਵਾਰੀ ਉਹਨਾਂ ਨੂੰ ਹੁੰਦਾ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਟਿਕਟਸ ਕਿੱਥੋਂ ਮਿਲਣੀਆਂ, ਸੋ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਸਾਨੂੰ ਕਾਲ ਕਰ ਲਿਓ, ਜਾਂ ਤੁਸੀਂ ਆਪਣੇ ਬੱਚਿਆਂ ਨੂੰ, ਆਪਣੇ ਗ੍ਰੈਂਡ ਕਿਡਸ ਨੂੰ, ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਭਾਈ ਆਪਣੇ ਦਾਦਾ ਦਾਦੀ ਦੇ ਲਈ, ਆਪਣੇ ਨਾਨਾ ਨਾਨੀ ਦੇ ਲਈ, ਆਪਣੇ ਫੈਮਿਲੀ ਦੇ ਬਜ਼ੁਰਗਾਂ ਦੇ ਲਈ ਉਹਨਾਂ ਨੂੰ ਨਾਲ ਲੈ ਕੇ ਆਓ, ਅਤੇ ਨਾਲ ਉਹਨਾਂ ਨੂੰ ਇੱਕ ਗਿਫਟ ਦੇ ਰੂਪ ਦੇ ਵਿੱਚ ਸਾਥ ਦਿਓ, ਤਾਂ ਕਿ ਆਪਾਂ ਹੋਰ ਵੀ ਬਹੁਤ ਸਾਰੀਆਂ ਕਮਿਟਮੈਂਟਸ ਨਵੀਂ ਜਿਹੜੇ ਸਾਡੇ ਯੰਗਸਟਰਸ ਨੇ ਉਹ ਪੂਰੀਆਂ ਕਰਦੇ ਆ, ਕਿਉਂ ਨੀ ਇਸ ਤਰ੍ਹਾਂ ਦਾ ਇੱਕ ਮਾਹੌਲ ਆਪਣੇ ਬਜ਼ੁਰਗਾਂ ਦੇ ਲਈ, ਆਪਣੇ ਪੇਰੈਂਟਸ ਦੇ, ਗ੍ਰੈਂਡ ਪੇਰੈਂਟਸ, ਨਾਨਾ ਨਾਨੀ, ਦਾਦਾ ਦਾਦੀ ਲਈ, ਜਾਂ ਹੋਰ ਪਰਿਵਾਰ ਦੇ ਮੈਂਬਰਾਂ ਦੇ ਲਈ ਇਕੱਠੇ ਉਹਨਾਂ ਨੂੰ ਇੱਕ ਸਰਪ੍ਰਾਈਜ਼ ਦੇਈਏ ਵਿਆਹ ਚੋਂ ਚੱਲਦੇ ਆ। ਸੋ ਉਹਦੇ ਵਿੱਚ ਜ਼ਰੂਰ ਸਾਨੂੰ ਬੱਚਿਆਂ ਦੀ, ਯੰਗਸਟਰਸ ਦੀ ਵੀ ਸਪੋਰਟ ਦੀ ਲੋੜ ਹੈ।
0: ਬਿਲਕੁਲ, ਥੈਂਕ ਯੂ ਸਰ, ਬੈਸਟ ਵਿਸ਼ਸ।
1: ਸੋ ਨਾਈਸ ਆਫ ਯੂ ਬ੍ਰਦਰ,
0: ਥੈਂਕ ਯੂ। ਸੋ ਪ੍ਰੋਗਰਾਮ ਪੰਜਾਬੀ ਰਾਂ ਤੁਸੀਂ ਸੁਣ ਰਹੇ ਹੋ, ਤੇ 905-673-3337 ਆਪਣਾ ਨੰਬਰ ਹੈ। ਵੀ ਵਿਲ ਬੀ ਰਾਈਟ ਬੈਕ।

0: www.thebeatmaker.ca. The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
2: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਉਹ ਵਾਹ ਵੀ ਵਾਹ ਓਕੇ ਸੋ ਲਾਈਏ ਫਿਰ ਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਤੁਸੀਂ ਕਹਿਣਾ ਕਿ ਨਵੀਂ ਯਾਰ ਪਾਰਟੀਆਂ ਤੋਂ ਤੁਸੀਂ ਇੱਧਰ ਨੂੰ ਹੋ ਗਏ ਚਲੋ ਕਈ ਵਾਰ ਪਾਰਟੀ ਡਾਂਸ ਫਲੋਰ ਨਹੀਂ ਮੈਂ ਡਾਂਸ ਪਾਰਟੀ ਨਹੀਂ ਯਾਰਾਂ ਮਿੱਤਰਾਂ ਨਾਲ ਬੈਠੇ ਹੋਏ ਤਾਂ ਇੱਦਾਂ ਦੇ ਗਾਣੇ ਵੀ ਚੱਲ ਪੈਂਦੇ ਆ

ਹੈ, ਕਿਆ ਬਾਤ ਹੈ, ਨਹੀਂ ਰੀਸਾ ਨਹੀਂ ਰੀਸਾ ਨਹੀਂ ਰੀਸਾ। ਸੋ ਪ੍ਰੋਗਰਾਮ ਹੈ ਪੰਜਾਬੀ ਦਾ 905-673-3333 ਆਪਣਾ ਨੰਬਰ ਹੈ, 9056733337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਇੱਕ ਯਾਰ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ, ਜੈਸਮਿਨ ਸੈਂਡਲਿਸ ਉਹ ਜੈਸਮਿਨ ਆਏ ਨਾ ਘਰ ਸਾਡੇ ਨਾਲ, ਯਾਰ ਗਲਤ ਗੱਲ ਹੈ, ਅਸੀਂ ਇੰਨੇ ਪਿਆਰ ਨਾਲ ਤੁਹਾਡਾ ਮੈਸੇਜ ਦਿੱਤਾ ਤੇ ਇੱਕ ਮਿੰਟ ਜੈਸਮਿਨ ਕਹਿ ਰਹੀ ਸੀ ਨਾ ਗੇਟ ਰੈਡੀ GTA

0: Green. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415
2: ਵੈਰੀ ਗੁੱਡ ਜ਼ਰੂਰ ਐਂਡ ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਲਹਿਰਾ PUNJABI LEHRAN ਪੰਜਾਬੀ ਲਹਿਰਾਂ ਪੰਜਾਬੀ ਲਹਿਰਾਂ ਸੋ ਪੰਜਾਬੀ ਲਹਿਰਾਂ ਇੰਸਟਾਗ੍ਰਾਮ ਤੇ ਮੈਸੇਜ ਕਰਦੇ ਕਰੋ ਕੋਈ ਵੀ ਨੰਬਰ ਚਾਹੀਦੇ ਹੈ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਇੰਸਟਾਗ੍ਰਾਮ ਪੰਜਾਬੀ ਲਹਿਰਾਂ ਤੁਸੀਂ ਜੋਬ ਲੱਭ ਰਹੇ ਹੋ ਟੈਨਸ਼ਨ ਨਹੀਂ ਲੈਣੀ ਇੱਕ ਮੈਂ ਤੁਹਾਨੂੰ ਨੰਬਰ ਦਿੰਦਾ ਫਾਰਮ ਦੀ ਜੋਬ ਹੈ ਤੁਹਾਨੂੰ ਘਰੋਂ ਚੱਕਣਗੇ ਤੇ ਨਾਲੇ ਤੁਹਾਨੂੰ ਛੱਡਣਗੇ ਤੇ ਟਾਈਮ ਸਿਰ ਪੇ ਦੇਣਗੇ ਹੋਰ ਕੀ ਚਾਹੀਦਾ ਅਗਲੇ ਪਿੱਕ ਕਰ ਰਹੇ ਆ ਰਾਈਡ ਦੇ ਰਹੇ ਆ ਤੁਹਾਨੂੰ ਘਰੇ ਛੱਡ ਕੇ ਵੀ ਜਾ ਰਹੇ ਕੰਮ ਤੋਂ ਬਾਅਦ ਤੇ ਨੰਬਰ ਹੈ 6472787834 6472787834 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰੋ ਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ ਇਹਨਾਂ ਨੂੰ ਤੁਸੀਂ ਕਰ ਲਿਓ ਜਲਦੀ ਜਲਦੀ ਫੋਨ ਸੋ ਸਟੂਡੀਓ 'ਚ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 905-673-3337 ਆਪਣਾ ਫੋਨ ਨੰਬਰ ਹੈ 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ ਅੱਜ ਸ਼ੁਰੂ ਤੋਂ ਹੀ ਯਾਰ ਚੱਲ ਸੋ ਚੱਲ ਕੰਮ ਹੈ ਦੋ ਘੰਟੇ ਕਿਵੇਂ ਲੰਘੇ ਪਤਾ ਨਹੀਂ ਚੱਲਿਆ ਸਮਾਂ ਫਿਰ ਜਦੋਂ ਵਧੀਆ ਇੰਜੋਇਮੈਂਟ ਹੋ ਰਹੀ ਹੋਵੇ ਨਾ ਤਾਂ ਸਮਾਂ ਲੰਘ ਹੀ ਜਾਂਦਾ ਜਲਦੀ ਸੋ ਥੈਂਕ ਯੂ ਸਾਰਿਆਂ ਦਾ ਯਾਰ ਤੁਸੀਂ ਇੰਨੇ ਪਿਆਰ ਸਤਿਕਾਰ ਨਾਲ ਸੁਣਦੇ ਹੋ ਜੁੜਦੇ ਹੋ ਕਾਲਾਂ ਕਰਦੇ ਹੋ ਗੀਤ ਸੰਗੀਤ ਦੀਆਂ ਰਿਕੁਐਸਟਾਂ ਕਰਦੇ ਹੋ ਤੁਹਾਡੇ ਸਭ ਕਰਕੇ ਹੈ ਸਾਰਾ ਕੁਝ ਜੋ ਵੀ ਹੈ ਇੱਕ ਸਬਜ਼ੀ ਮਾਰਕੀਟ ਨੂੰ ਤੁਸੀਂ ਯਾਦ ਰੱਖੋ ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਸਬਜ਼ੀ ਮਾਰਕੀਟ ਨਾਲੇ ਗਰੋਸਰੀ ਸਟੋਰ ਹੈ 24 ਘੰਟੇ 7 ਦਿਨ ਖੁੱਲ੍ਹਾ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਫਰੈਸ਼ ਸਾਗ ਬਾਥੂ ਆਦਿ ਮਿਲ ਰਿਹਾ ਚਿਕਨ ਲੈਗ ਬਾਏ ਵਨ ਗਿੱਟ ਵਨ ਫਰੀ ਬਿਰਿਆਨੀ ਬਾਏ ਵਨ ਗਿੱਟ ਵਨ ਫਰੀ ਫਿਸ਼ ਪਕੌੜਾ ਬਾਏ ਵਨ ਗਿੱਟ ਵਨ ਫਰੀ ਸਬਜ਼ੀ ਮਾਰਕੀਟ ਸਬਜ਼ੀ ਮਾਰਕੀਟ 10 ਲੋਰ ਮੈਲ ਗੇਟ ਸੈਂਡਲ ਰੋਡ ਮਕਲੋਗਲਿਨ ਤੇ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ ਸਾਰਾਂਸ਼ ਸਾਡੇ ਨਾਲ ਨੇ ਇੱਕ ਵਾਰ ਫਿਰ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਸ਼ ਵੈਲਕਮ ਸਰਾਸ਼ ਹੈਲੋ
3: ਹਾਂਜੀ ਹਾਂਜੀ ਹੈਲੋ
2: ਹਾਂਜੀ ਸਰ ਵੈਲਕਮ
3: ਸਤਿ ਸ਼੍ਰੀ ਅਕਾਲ ਜੀ ਸਭੀ ਨੂੰ ਵੈਲਕਮ ਲਾਈਕ ਬਹੁਤ
2: ਬਹੁਤ ਵੈਲਕਮ
3: ਬਹੁਤ ਬਹੁਤ ਵੈਲਕਮ ਹਾਂਜੀ
2: ਵੈਰੀ ਗੁੱਡ ਬਹੁਤ ਹੀ ਹੋਣਾ ਚਾਹੀਏ ਵੈਲਕਮ ਥੋੜਾ ਨਹੀਂ ਹੋਣਾ ਚਾਹੀਏ ਸੋ ਸਰਾਸ਼ ਆਪਾਂ ਆਲਵੇਜ਼ ਗੱਲਬਾਤ ਕਰਦੇ ਹਾਂ ਕਿ ਆਪਾਂ ਲੋਕਾਂ ਨੂੰ ਪੈਸੇ ਦਵਾਉਂਦੇ ਹਾਂ ਸੋ 30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਤੁਸੀਂ ਦਵਾ ਦਿੰਦੇ ਹੋ ਤੁਹਾਡੀ ਫੀਸ ਇੰਨੀ ਘੱਟ ਕਿਉਂ ਹੈ
3: ਹਾਂਜੀ ਕਿਉਂਕਿ ਇਸ ਕੰਮ ਮੇ ਕੋਈ ਸੈਟਿੰਗ ਨਹੀਂ ਹੈ ਕੋਈ ਕੁੰਡੀ ਨਹੀਂ ਹੈ ਕੋਈ ਅਪਰੋਚ ਨਹੀਂ ਹੈ ਆਸਾਨ ਸਾ ਕੰਮ ਹੈ ਹਮ ਸਿਰਫ ਐਜੂਕੇਸ਼ਨ ਫੰਡਿੰਗ ਮੇ ਡੀਲ ਕਰਤੇ ਹਮ ਔਰ ਕਿਸੀ ਫੰਡਿੰਗ ਮੇ ਡੀਲ ਹੀ ਨਹੀਂ ਕਰਤੇ ਤੋ ਕੋਈ ਕਨਫਿਊਜ਼ਨ ਵੀ ਨਹੀਂ ਹੈ ਤੋ ਇਸ ਲਈ ਗਵਰਨਮੈਂਟ ਆਪਕੇ ਡਾਕੂਮੈਂਟਸ ਲਾਈਕ ਆਪ ਹਮੇ ਆਪਣੀ ਇਨਕਮ ਬਤਾਤੇ ਜਿਤਨੀ ਇਨਕਮ ਕਮ ਹੈ ਆਪਕੇ NOA ਪੇ ਨੋਟਿਸ ਔਰ ਅਸੈਸਮੈਂਟ ਪੇ 2024 ਕੇ ਔਰ ਜਿਤਨਾ ਆਪਕੇ ਨੰਬਰ ਆਫ ਕਿਡਸ ਜਾਂ ਫੈਮਿਲੀ ਸਾਈਜ਼ ਜ਼ਿਆਦਾ ਹੈ ਮੈਰਿਡ ਹੈ ਆਪ ਸਿਸਟਮ ਮੇ ਡਾਲਤੇ ਹੈ ਨੰਬਰ ਆਤਾ ਇਤਨੀ ਗ੍ਰਾਂਟ ਬਣਤੀ ਹੈ ਇਤਨੀ ਲੋਨ ਬਣਤੀ ਹੈ ਇਸ ਸੋ ਕਲੀਅਰ ਟ੍ਰਾਂਸਪੇਰੈਂਟ ਤੋ ਇਸਮੇ ਕੋਈ ਚਾਬੀ ਨਹੀਂ ਹੈ ਜਬ ਅਪਰੋਚ ਨਹੀਂ ਹੈ ਤੋ ਕੋਈ ਕਮਿਸ਼ਨ ਨਹੀਂ ਹੈ ਕਮਿਸ਼ਨ ਨਹੀਂ ਹੈ ਤਾਂ ਫੀਸ ਕਮ ਹੈ ਕਿਉਂਕਿ ਯੂਨੀਵਰਸਿਟੀ ਸੇ ਕੰਮ ਕਰ ਰਹੇ 8 ਸਾਲ ਸੇ ਬਹੁਤੋ ਕੋ ਅਸਿਸਟ ਕਰ ਚੁੱਕੇ ਹੈ 199 499 ਫੀਸ ਕਮ ਹੋਣੇ ਕੇ ਬਾਅਦ ਵਨ ਟਾਈਮ ਫੀਸ 200 ਜਾਂ 500 ਆਪਕਾ ਫਾਇਦਾ ਹਾਰੀ ਜਿਤਨਾ ਹੈ ਹਮਾਰਾ ਫਾਇਦਾ ਚੀਟੀ ਜਿਤਨਾ ਹੈ
2: ਕਿਆ ਬਾਤ ਹੈ ਸੋ ਬਹੁਤ ਕਮ ਫੀਸ ਹੈ ਜਿਵੇਂ ਸਰਾਸ਼ ਨੇ ਹੁਣੇ ਜ਼ਿਕਰ ਕੀਤਾ ਤੇ ਸਰਾਸ਼ ਟਾਈਮ ਕਿੰਨਾ ਕੁ ਰਹਿ ਗਿਆ ਇਹ ਗ੍ਰਾਂਟਸ ਬੰਦ ਵੀ ਹੋ ਜਾਣੀਆਂ ਨੇ
3: ਇੱਕ ਬੈਚ ਤਾਂ 22 ਤਾਰੀਖ ਕੋ ਤੋ 18 ਕੋ ਰਜਿਸਟ੍ਰੇਸ਼ਨ ਬੰਦ ਥਾ ਔਰ ਅਭੀ ਇੱਕ ਔਰ ਨਿਆ ਬੈਚ ਲਾਂਚ ਹੋ ਰਿਹਾ ਕਿਉਂਕਿ ਹਮਨੇ ਅੱਛੇ ਨੰਬਰਸ ਕਰ ਦੀਏ ਇਸਮੇ ਤੋ ਵੋ ਅਬ ਨਿਆ ਇੱਕ ਬੈਚ ਲਾਂਚ ਹੋ ਰਿਹਾ 29th ਕੋ ਤੋ 27th ਕੋ ਰਜਿਸਟ੍ਰੇਸ਼ਨ ਕਲੋਜ਼ ਜਾਏਗਾ ਉਸਕਾ ਕਿਉਂਕਿ 1 ਅਗਸਤ ਕੇ ਬਾਅਦ ਮਤਲਬ ਆਜ ਸੇ 1 ਹਫਤੇ ਬਾਅਦ ਅਗਰ ਆਪ ਇਨਰੋਲ ਅਭੀ ਨਹੀਂ ਕਰਤੇ ਇਸ ਟਾਈਮ ਮੇ ਤੋ ਆਪ ਗ੍ਰਾਂਟਸ ਕੋ ਲੂਜ਼ ਕਰੇਂਗੇ ਕਿਉਂਕਿ ਗਵਰਨਮੈਂਟ ਗ੍ਰਾਂਟਸ ਨੈਕਸਟ ਅਕੈਡਮਿਕ ਇਅਰ ਸੇ 1 ਅਗਸਤ ਕੇ ਬਾਅਦ ਬੰਦ ਕਰ ਰਹੀ ਹੈ ਗ੍ਰੋਸ ਇਜ ਸੇਮ ਅਗਰ ਕਿਸੀ ਫੈਮਿਲੀ ਕੀ ਅੱਜ 80,000 ਕੀ ਫੰਡਿੰਗ ਬਣਤੀ ਹੈ ਫੈਮਿਲੀ 4 ਕੀ ਉਸਮੇ ਸੇ 40,000 ਗ੍ਰਾਂਟ ਜੋ ਵਾਪਿਸ ਹੀ ਨਹੀਂ ਕਰਨਾ ਰੈਸਟ $40,000 0% ਪਰ ਆਪਸ਼ਨਲ ਲੋਨ ਹੈ ਲੇਕਿਨ ਅਗਰ ਆਪ ਹਫਤੇ ਬਾਅਦ ਇਨਰੋਲ ਕਰੇਂਗੇ ਆਏਗਾ 80,000 ਹੀ ਲੇਕਿਨ ਸਾਰਾ ਲੋਨ ਹੀ ਆਏਗਾ ਤੋ ਅਭੀ ਇਨਰੋਲ ਕਰੇ ਨਾ ਬੈਠੇ ਕਿਉਂ ਹੈ
2: ਨੰਬਰ ਹੈ 4372643175
3: ਬਿਲਕੁਲ ਜੀ ਇਸ ਵੀਕ ਸੈਟਰਡੇ ਤੋਂ ਓਪਨ ਹੈ ਹੀ ਹੈ ਔਰ ਐਜ਼ ਯੂਜੁਅਲ ਸੰਡੇ ਵੀ ਸ਼ਾਇਦ ਓਪਨ ਹੋਗਾ तो आप हमें अभी भी कॉल कर सकते हैं, हमारा सब स्टाफ आपकी कॉल लेने के लिए अभी भी रेडी है। स्टाफ पंजाबी में बात करता, शर्माइए मत, मैं भी सीख रहा हूँ पंजाबी अभी, वो लेकिन वो पंजाबी में ही बात करते हैं आपसे।
2: नंबर दो
3: 437-234-3175, नो एज लिमिट, नो क्रेडिट चेक, नो कोलेटरल, सिक्योरिटी फ्री फंडिंग डायरेक्ट आपके खाते में। आसान से कोर्स करें, स्किल डेवलप करें, फुली ऑनलाइन घर के कंफर्ट से।
2: सोसराज पहला ठीक है, घर के कंफर्ट से तो है ही है, एंड तुसी मैक्सिमम कितनी फंडिंग देखी है?
3: हमने देखी लाइक मैक्सिमम $130,000।
2: बल्ले बल्ले बल्ले।
3: उनके 8 बच्चे थे और लाइक इसलिए लाइक जितना ज्यादा किड्स है उतनी ज्यादा फंडिंग है। तो मिस ना करें, कॉल करें, आज के टाइम आपको ग्रांट्स मिल रहे हैं,